0: ਰਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਹਾਂਜੀ ਵੀਰੇ।
1: ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ। ਅੱਛਾ, ਮੈਂ ਇੱਕ ਗੱਲ ਕਰਨੀ ਸੀਗੀ ਭਾਜੀ ਤੁਹਾਡੇ ਨਾਲ। ਅਸਲ ਚ ਨਾ ਮੇਰੀ ਵਾਈਫ ਨੇ ਕੰਮ ਸ਼ੁਰੂ ਕੀਤਾ ਸੀ ਫੋਟੋਗ੍ਰਾਫੀ ਦਾ, ਤੇ ਮੈਂ ਤੁਹਾਨੂੰ ਕਾਲ ਕਰਾਂ ਬਾਅਦ ਚ ਜਾਂ ਕੀ ਹਿਸਾਬ ਕਿਤਾਬ, ਮਤਲਬ ਐਡ ਊਡ ਦੇ ਕਰਕੇ।
0: ਐਡ ਕਰਕੇ ਕਦੋਂ ਸ਼ੁਰੂ ਕੀਤਾ ਵਾਈਫ ਨੇ ਕੰਮ?
1: ਭਾਜੀ ਅਸਲ ਚ ਹੈ ਤੇ ਮਤਲਬ 7 ਸਾਲ ਪਹਿਲਾਂ ਕੀਤਾ ਸੀਗਾ, ਬਟ ਬੇਬੀ ਹੋ ਗਿਆ ਸੀ, 2 ਸਾਲ ਕੰਮ ਨੀ ਆਪਾਂ ਇਹਨਾਂ ਨੇ ਕੀਤਾ ਹੈਗਾ।
0: ਅੱਛਾ, ਕੀ ਹੈ ਉਹਨਾਂ ਦੀ ਕੰਪਨੀ ਦਾ ਨਾਮ? ਹੈ ਕੋਈ ਨਾ, ਨੰਬਰ ਦੇ ਦਿੰਦੇ ਯਾਰ ਤੁਹਾਡੀ ਵਾਈਫ ਦਾ, ਜੇ ਕੋਈ ਬਿਜ਼ਨਸ ਮਿਲੀ ਤਾਂ ਵਧੀਆ ਗੱਲ ਹੈ। ਹਾਂਜੀ, ਦੇ ਦੋ ਨੰਬਰ, ਲਿਖ ਲਓ ਆਪਣਾ, ਸੋਰੀ ਅਨਾਊਂਸ ਕਰ ਦੋ। 6475308 4791। ਆਪਣੇ ਕਿਸੇ ਵੀ ਫੈਮਿਲੀ ਦੀ ਫੋਟੋਗ੍ਰਾਫੀ, ਕੋਈ ਵਿਆਹ ਸ਼ਾਦੀ ਦੇ ਫੰਕਸ਼ਨ ਦੀ ਫੋਟੋਗ੍ਰਾਫੀ ਕਰਵਾਉਣੀ ਹੈ ਤਾਂ ਰੈਵ ਕੌਰ ਫੋਟੋਗ੍ਰਾਫੀ ਇਹਨਾਂ ਦਾ ਪੇਜ ਹੈ, ਤੇ ਇਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ। ਮੈਨੂੰ ਬੜੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਕਿ ਨਵੀਂ ਯਾਰ ਅਸੀਂ ਫੋਟੋਗ੍ਰਾਫੀ ਕਰਵਾਉਣੀ ਹੈ, ਕਿੱਥੋਂ ਕਰਵਾਈਏ? ਸੋ ਨੰਬਰ ਹੈ ਇਹਨਾਂ ਦਾ 6475308 4791। ਕੋਈ ਪ੍ਰੀ ਵੈਡਿੰਗ ਸ਼ੂਟ ਹੈ, ਕੋਈ ਬੱਚਾ ਹੋਇਆ, ਫੈਮਿਲੀ ਦੀਆਂ ਪਿਕਚਰਸ ਕਰਵਾਉਣੀਆਂ ਨੇ, ਕੋਈ ਤੁਸੀਂ ਹੈੱਡ ਸ਼ਾਟ ਕਰਵਾਉਣੇ ਆ, ਤਾਂ ਨੰਬਰ ਹੈ ਇਹਨਾਂ ਦਾ 6473084791। ਦੋ ਬੋਲ ਲਾ ਦੀਏ ਫਿਰ ਵਾਪਸ ਆਉਣੇ ਆ। ਨੰਬਰ ਹੈ ਆਪਣਾ 905-673-3373-9053-6733-3337-9053-6733-3337। ਜੈਸਮਿਨ ਸੈਂਡਲਿਸ ਆ ਰਹੀ ਹੈ ਤੁਹਾਡੇ ਸ਼ਹਿਰ, ਕਿਉਂ ਨਾ ਜੈਸਮਿਨ ਦਾ ਇੱਕ ਗਾਣਾ ਤੁਹਾਨੂੰ ਸੁਣਾ ਦਈਏ। ਆ ਜਾਓ ਫਿਰ ਸੁਣਦੇ ਆ, ਤੇ ਵਿਲ ਬੀ ਰਾਈਟ ਬੈਕ। 8 ਅਗਸਤ ਨੂੰ ਜੈਸਮਿਨ ਸੈਂਡਲਿਸ ਲਾਈਵ CA ਸੈਂਟਰ ਗਰਾਊਂਡ ਬਰੈਂਪਟਨ ਸਟੀਲਸ ਐਂਡ ਕੈਨੇਡੀ ਦੇ ਬਿਲਕੁਲ ਨਾਲ, ਤੇ ਵੈਬਸਾਈਟ ਹੈ ਟਿਕਟਾਂ ਲਈ heritagesounds.ca

0: ਹਾਂ ਬਈ ਭਾਈ ਜਸਮਿਨ ਜੀ 2118 ਹੈਲੋ
1: ਜੀ ਭਾਈ ਸਤਿ ਸ੍ਰੀ ਅਕਾਲ ਦੁਆਰਾ
0: ਹਾਂਜੀ ਸਰ
1: ਉਹ ਫੈਨ ਜੀ ਨੇ ਪੁੱਛਿਆ ਕਿੰਨੇ ਬਦਾਮ ਖਾਣੇ ਹੋ ਤੁਸੀਂ ਜੌਬ ਤੇ ਬੜਾ ਸੋਹਣਾ ਦੇਤਾ ਵਾ ਪਰ ਉਹਨੂੰ ਕਿਹਾ ਵੀ ਇੱਕ ਮੁੱਠ ਮੈਂ ਖਾਣਾ ਹੁੰਦਾ
0: ਚਲੋ ਠੀਕ ਕੋਈ ਨਾ
1: ਨਾਲ ਨਾਲ ਉਹਨੂੰ ਚਾਰ ਖਜੂਰਾਂ ਖਾ ਲਿਆ ਕਰੋ ਬਹੁਤ ਵਧੀਆ ਹੁੰਦੀਆਂ
0: ਠੀਕ ਹੈ ਹੁੰਦੀਆਂ ਵਧੀਆ ਬਿਲਕੁਲ
1: ਅਤੇ ਦੋ ਗੱਲਾਂ ਮੈਂ ਹੋਰ ਕਹਿਣੀਆਂ ਸੀਗੀਆਂ
0: ਹਾਂ
1: ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਨਾ ਸਕਾ ਉਸਕਾ ਇੰਤਜ਼ਾਰ ਕਿਉਂ ਹੈ ਜੋ ਮਿਲ ਰਹਾ ਹੈ ਉਸਸੇ ਇਨਕਾਰ ਕਿਉਂ ਹੈ ਬੜਾ ਮੁਸ਼ਕਲ ਹੈ ਸਮਝਾਣਾ ਖੁਦ ਕੋ ਜਿਸੇ ਫਿਕਰ ਨਹੀਂ ਹਮਾਰੀ ਉਸਕੇ ਲਈ ਇਤਨਾ ਪਿਆਰ ਕਿਉਂ
0: ਹੈ ਮੈਂ ਤੈਨੂੰ ਗੱਲ ਦੱਸਾਂ
1: ਹਾਂਜੀ
0: ਤੁਸੀਂ ਭੁੱਲ ਜਾਂਦੇ ਹੋ ਇੱਕ ਚੀਜ਼
1: ਬੋਲੋ
0: ਇਹ ਤੁਸੀਂ ਸੁਣਾ ਚੁੱਕੇ ਹੋ ਆਲਰੇਡੀ ਮੇਰੀ ਤਾਂ ਯਾਦਾਸ਼ਤ ਦੀ ਚੀਜ਼ ਹੈ ਮੈਂ ਤਾਂ ਬਦਾਮ ਖਾਂਦਾ ਨੀ ਹੈ ਤੁਸੀਂ ਤਾਂ ਬਦਾਮ ਖਾਂਦੇ ਹੋ ਤੁਹਾਨੂੰ ਤਾਂ ਯਾਦ ਹੋਣਾ ਚਾਹੀਦਾ ਵੀ ਇੱਕ ਇੱਕ ਗੱਲ ਮੈਂ ਕਹੀ ਕਿਹੜੀ ਹੈ ਕਿ ਨਹੀਂ ਸੋ ਓਕੇ ਇੱਕ ਤੁਸੀਂ ਰਾਈਨੋ ਫੈਂਸ ਅਤੇ ਡੈਕਲ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਲਗਵਾਉਣੀ ਹੈ ਰਾਈਨੋ ਫੈਂਸ ਐਂਡ ਡੈਕ ਜਾਂ ਫੈਂਸ ਡੈਕ ਦੀ ਰਿਪੇਅਰ ਕਰਾਉਣੀ ਹੈ 647-804-3220 ਨੰਬਰ ਹੈ 6478043220 ਤੇ ਕਾਲ ਕਰੋ ਰਾਈਨੋ ਫੈਂਸ ਐਂਡ ਡੈਕ ਦੀ ਟੀਮ ਨੂੰ ਮੱਲੀ ਟੈਂਟ ਸਰਵਿਸਿਸ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਤੁਸੀਂ ਅਗਰ ਟੈਂਟ ਟੇਬਲ ਚੇਅਰ ਲਵਾਉਣੇ ਨੇ ਡਾਂਸ ਫਲੋਰ ਹੋ ਗਿਆ ਬਾਰ ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ
1: 6479-9922569
0: ਤੁਸੀਂ ਹਰੇਕ ਨਾਮ ਭੁੱਲ ਜਾਂਦੇ ਹੋ ਜੂਨੀਅਰ ਚਿਕਨ ਟਕੀਲਾ ਚਲੋ ਠੀਕ ਹੈ ਦੇਖੋ ਆਪਾਂ ਦੇਸੀ ਬੰਦੇ ਆਪਾਂ ਤਾਂ ਸਿਰ ਹੀ ਘੁਮਾਉਣਾ ਹੁੰਦਾ ਆਪਾਂ ਨੂੰ ਕੀ ਲੋੜ ਟਕੀਲਾ ਹੋਵੇ ਪਕੀਲਾ ਹੋਵੇ ਚਕੀਲਾ ਹੋਵੇ ਜਿਹੜੀ ਮਰਜ਼ੀ ਹੋਵੇ ਕਿ ਨਹੀਂ
1: ਪਿਆਰ ਨਾਲ ਬੰਦੇ ਨੇ ਪਿਆਰ ਨਾਲ ਪਿਆਈ ਦੇਣੀ ਚਾਹੀਦੀ ਹੈ ਨਾ ਮਰਜ਼ੀ
0: ਹੋਈ ਚਲੋ ਠੀਕ ਹੈ ਐਕਸਪੀਰੀਅੰਸ ਹੋ ਜਾਂਦਾ ਉਹ ਤਾਂ ਬੰਦਾ ਸਿੱਧੀ ਖਿੱਚ ਲੈਂਦਾ ਫਿਰ ਸੋ ਸਾਡੇ ਨਾਲ ਜੁੜ ਚੁੱਕੇ ਆ ਡਾਕਟਰ ਕੁਲਦੀਪ ਕੇਡੀ ਹੋਮਿਓਪੈਥੀ 50 ਸਾਲਾਂ ਤੋਂ ਹੋਮਿਓਪੈਥ ਦੇ ਮਾਹਰ ਡਾਕਟਰ ਕੁਲਦੀਪ ਕੁਲਦੀਪ ਜੀ ਕਿਵੇਂ ਹੋ
2: ਆਪਣੇ ਦੋਸਤ ਮਿੱਤਰਾਂ ਨੂੰ ਮੇਰਾ ਨੰਬਰ ਲਓ ਆਪਣਾ ਕੁਝ ਵੀ ਆਓ ਜਰੂਰ ਤੁਹਾਡੀ ਹੈਲਪ ਕਰੂੰਗਾ ਪੇਟ ਦਾ ਇਸ਼ੂ ਹੈ ਅਸਥਮਾ ਐਲਰਜੀ ਕੋਲੇਸਟ੍ਰੋਲ ਥਾਇਰਾਇਡ ਡਾਇਬਟੀਜ ਮਾਈਗ੍ਰੇਨ ਐਂਗਜ਼ਾਇਟੀ ਡਿਪਰੈਸ਼ਨ ਆਰਥਰਾਈਟਿਸ ਸਕਿਨ ਦੇ ਇਸ਼ੂ ਹਰ ਬਿਮਾਰੀ ਆਟੋਮੋਬਾਈਲ ਡਿਜ਼ੀਜ਼ ਮਲਟੀਪਲਸਕਲੋਸਿਸ ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਦੇ ਵਿੱਚ ਹੈਗਾ ਕੋਈ ਜਲਦੀ ਕੋਈ ਦੇਰ ਜ਼ਰੂਰ ਬਿਮਾਰੀ ਠੀਕ ਹੁੰਦੀ ਹੈ ਜਿਹਨਾਂ ਨੂੰ ਲੱਗਦਾ ਕਿ ਹੋਮਿਓਪੈਥੀ ਸਲੋ ਹੈ ਕੰਮ ਨਹੀਂ ਕਰਦੀ ਜ਼ਰੂਰ ਮੇਰੇ ਕੋਲ ਵਿਜਿਟ ਕਰਨਾ ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਦਾ ਬੈਸਟ ਕੋਈ ਰਾਏ ਨਹੀਂ ਹੈ ਜੀ ਠੀਕ ਹੈ ਜੀ ਹੁਣ ਮੈਂ ਤਾਂ ਦੱਸਦਾ ਸਕਿਨ ਦੀ ਨਵੀਂ ਜੀ ਮੈਨੂੰ ਬੜਾ ਅਫਸੋਸ ਹੁੰਦਾ ਜਿਵੇਂ ਕੁੜੀਆਂ ਨੇ ਐਕਨੀ ਉਹਨਾਂ ਨੂੰ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਸਪੈਸ਼ਲੀ ਹੋ ਕੇ ਕਈ ਵਾਰੀ ਲੋਕ ਮੇਰੇ ਕੋਲ ਆਉਂਦੇ ਨੇ ਮੇਰੇ ਕੋਲ ਮੋਸਟ ਆਫ ਦੀ ਰਿਜ਼ਲਟ ਮੈਂ 15 ਡੇਜ਼ ਦੇ ਅੰਦਰ ਸ਼ੋਅ ਕਰਦਾ ਹੁੰਦਾ ਐਕਨੀ ਹੋ ਗਿਆ ਐਗਜ਼ਮਾ ਹੋ ਗਿਆ ਸੋਰਾਇਸਿਸ ਠੀਕ ਹੈ ਔਰ ਸਰ ਵਿਟਲ ਕਰੋ ਫੁਲਵੈਰੀ ਜਿਹਨੂੰ ਕਹਿੰਦੇ ਆ ਹਾਈਵਸ ਫੰਗਲ ਇਨਫੈਕਸ਼ਨ ਐਲੋਪੇਸ਼ੀਆ ਰੇਟਿਕਾ ਇਹ ਬਹੁਤ ਕਾਮਨ ਹੈਗਾ ਲੋਕਾਂ ਦੇ ਵਿੱਚ ਹੋਰ ਵੀ ਹੇਅਰ ਫਾਲ ਹੁੰਦੇ ਨੇ ਹੋਮਿਓਪੈਥੀ ਦਾ ਬੈਸਟ 6478-818-0055 647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬੁਲੇਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਆਪਣੇ ਬੈਨੀਫਿਟ ਚੈੱਕ ਕਰ ਲਓ, ਬੈਨੀਫਿਟ ਵੀ ਯੂਜ਼ ਕਰ ਸਕਦੇ ਹਾਂ ਆਪਾਂ। ਥੈਂਕ ਯੂ ਵੈਰੀ ਮਚ।
0: ਨੰਬਰ ਇੱਕ ਵੀ ਕਹਿ 647-818-0055 ਤੇ ਕਾਲ ਕਰੋ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਹੋ ਰਹੀਆਂ ਨੇ। ਦੋ ਮੈਸੇਜ ਯਾਨੀ ਕਿ ਦੋ ਮੈਨੂੰ ਸੋਰੀ ਕਾਲਾਂ ਆ ਰਹੀਆਂ ਸੀ, ਉਹ ਵੀ ਲੈ ਲਈ ਏਅਰ ਦੇ ਉੱਤੇ, ਫਿਰ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ ਕਿ ਨਹੀਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ, ਤੇ ਮਨਜੀਤ ਹੋਣਾ ਤੋਂ ਵਧੀਆ ਟੋਪ ਦੀਆਂ ਡੀਲਾਂ ਲੈ ਲਈਏ। ਤੇ ਮਨਜੀਤ ਕਰੋ ਬਈ ਫੋਨ ਨੂੰ ਅਟੈਂਡ। ਮਨਜੀਤ ਵੈਸੇ ਚੱਕ ਲੈਂਦੇ ਹੁੰਦੇ ਆ, ਮਿੰਟ ਲਾਉਂਦੇ ਹੁੰਦੇ ਆ। ਲੈਟਸ ਸੀ। ਹਾਂ ਮਨਜੀਤ ਹੁਣੇ ਆ ਗਏ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 premium ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਬੋਕਸਿੰਗ ਵੀਕ ਇਨ ਜੁਲਾਈ ਸੇਲ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਲਾਇੰਟ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,699 ਚ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬੋਕਸਿੰਗ ਵੀਕ ਇਨ ਜੁਲਾਈ ਦੀ ਸੇਲ ਦੇ ਉੱਪਰ। ਸੋ ਜਿਹੜੇ ਵੀ ਕਲਾਇੰਟ ਕਿਚਨ ਰੀਡੂ ਕਰ ਰਹੇ ਨੇ ਜਾਂ ਕਲੋਜ਼ਿੰਗ ਹੈ ਜੁਲਾਈ, ਅਗਸਤ ਤੇ ਸਪਟੈਂਬਰ, ਤੇ ਇਹ ਲੋਵੈਸਟ ਪ੍ਰਾਈਸਿਸ ਆਫ ਦ ਈਅਰ ਦਾ ਫਾਇਦਾ ਜ਼ਰੂਰ ਚੱਕੋ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹਾਂ ਆਈ ਸਰਜਰੀ ਕਲੀਨਿਕ ਦਾ, ਉਹ ਨੋਟ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: हनेरी से क्या बात है जी? राशि जी वेलकम।
1: हाँ जी, तो लिसनर टकीला दी गल करन दे सन। मैक्सिको विच इन द अर्ली इन द मॉर्निंग दे डू फ्रेश काउज मिल्क राइट फ्रॉम द काउ एंड दे ऐड टकीला विद इट।
0: अच्छा,
1: इट्स अमेजिंग ड्रिंक।
0: अच्छा, राइट इन द मॉर्निंग सवेरे सवेरे फ्रेश काउ मिल्क ते टकीला है। क्या बात है,
1: मैं राइट फ्रॉम द काउ
0: ते नाल नाल ब्रेकफास्ट टैकोस है।
1: या व्हाटएवर,
0: तुसी कदों चलने हो फिर मैक्सिको
1: जी?
0: तुसी कदों जाना मैक्सिको?
1: बट December 31st।
0: दिसंबर? अच्छा, सो सारी समर तुसी इत्थे होने हो?
1: सारी समर इत्थे।
0: क्या बात है, वेरी गुड। सो मैक्सिको जाके तुसी टकीला रोज पीने हो या कदे कदे?
1: No. मैं डर जाना हो बिकॉज ऑफ द काउज मिल्क, फ्रेश काउज मिल्क।
0: नहीं, काउ मिल्क छोड़ो, वैसे आई एम टॉकिंग रेगुलर टकीला सोडा, टकीला सोडा लाइम, टकीला वाटर।
1: या
0: बट नॉट एवरी डे है।
1: चलो
0: सर, वेलकम, थैंक यू सो मच, बहुत शुक्रिया। सो ये ना साडे राशिद जी ने, मैं हमेशा इन्हां दी स्टोरी दसदा हुंदा, इन्होंने ना मैनू आई थिंक 2 साल की गल है कॉल की थी, तो मैं फोन आ रहा, तो मैं क्या मैं पिक कर देखा कितों की कॉल है, तो कहते जी मैं मैक्सिको तो बोल रहा। मैं क्या यार मैक्सिको तो? कहते हाँ, मैं इन्हों की एज 76 खनी समथिंग लाइक दैट। कहते कि मैं यू नो मैक्सिको तो कॉल कर रहा, तो मैं क्या अच्छा जी तुम मैक्सिको की कर रहे हो? चलो साड़ी गलबात हुई, तो कहते मैं इतने अपनी गर्लफ्रेंड नाल आया होया। मैं सोचा मैं कि यार 76 ईयर दी एज गर्लफ्रेंड, ते उत्तों दी कहिंदे गोरी आ, ते कहिंदे असी मैक्सिको आउने आ हर साल 6 महीने, इत्थे उन्होंने उत्थे एक अपार्टमेंट लई हुई आ, 6 महीने उत्थे रहिंदे आ, ते फिर बाकी 6 महीने इत्थे। हुण कहिंदे ना वी 31 नूं जाऊंगा, 31 दिसंबर नूं। सो मैं क्या वाह राशिद जी, जिंदगी तो थोड़ी है, वेरी गुड। सो वधिया यार, लाइफ लिव करनी है तो थोड़ी जी इदां दी लिव करो, कदे इत्थे कदे उत्थे, ते वधिया बंदा नाले यंग रहिंदा। एक तुसी दुआबा ट्रैवल नूं याद रखो, इंडिया दीआं टिकटां लैणियां दुआबा दुआबा दुआबा ट्रैवल दे अमन ते सौरव जी नूं कॉल कर लो। लोएस्ट प्राइसिस ते बेस्ट सर्विस दुआबा ट्रैवल, 9057967800, 9057967800, दुआबा दुआबा दुआबा ट्रैवल एंड टूर दी टीम दे नाल तुसी गलबात जरूर करो। दविंदर पवार जी साडे नाल ने अकाल मॉर्गेजेस तों। पवार साहब वेलकम।
2: ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੈ ਜਿਹੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਆ। ਕੋਈ ਪਰਚੇਜ਼ ਜਾਂ ਰੀਸੇਲ ਹੈ ਜਾਂ ਘਰ ਨੂੰ ਰੀਫਾਈਨਾਂਸ ਕਰਨਾ, ਜਾਂ ਕਿਸੇ ਭੈਣ ਭਰਾ ਦੀ ਕਈ ਦਫ਼ਾ ਹੁੰਦਾ ਕਿ ਅਪਰੇਜ਼ਲ ਬਹੁਤ ਘੱਟ ਆ ਰਹੀ ਆ, ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ, 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਆ, ਮੋਰਗੇਜ ਸਾਡੀ ਕਿਸੇ ਵੀ ਬੈਂਕ ਤੋਂ ਹੋਈ ਹੋਈ ਆ, ਪਰ ਆਪਾਂ ਨੂੰ ਪੈਸੇ ਧੇਲੇ ਲੋੜ ਪੈ ਗਈ ਹੈ, ਮੋਰਗੇਜ ਆਪਾਂ ਤੋੜਨਾ ਨਹੀਂ ਚਾਹੁੰਦੇ, ਉੱਥੇ ਤੁਹਾਨੂੰ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਸਕਦੇ ਹਾਂ ਜੀ, ਉਹ ਲੈ ਕੇ ਕਿਸੇ ਤਰ੍ਹਾਂ ਦਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਗੱਲ ਕਿ ਜਦੋਂ ਤੇ ਜਿੰਨੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਯੂਜ਼ ਕਰਾਂਗੇ ਉਹਦੇ ਇੰਟਰਸਟ ਪੇ ਕਰਾਂਗੇ, ਅਦਰਵਾਈਜ਼ ਕੋਈ ਇੰਟਰਸਟ ਨਹੀਂ ਪੈਂਦਾ ਜੀ, ਓਪਨ ਲੋਨ ਆ, ਐਨੀ ਟਾਈਮ ਤੁਸੀਂ ਉਹਨੂੰ ਪੇ ਆਫ ਕਰ ਸਕਦੇ ਹਾਂ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ, 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦਾ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹਾਂ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ, 6479888731, 647-988-8731। ਤੇ ਹਮੇਸ਼ਾ ਗੱਲ ਕਹਿ ਦੀ, ਇੱਕ ਵਾਰੀ ਕਾਲ ਮਾਰ ਕੇ ਤੇ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
0: ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ, ਕੱਲ ਨੂੰ ਫਰਾਂਸ ਅਤੇ ਮੋਰਾਕੋ ਦਾ ਮੈਚ ਹੋਊਗਾ, ਤੇ ਫਿਰ ਪਰਸੋਂ ਨੂੰ ਸਪੇਨ ਅਤੇ ਬੈਲਜੀਅਮ ਵਾਲੇ ਖੇਡਣਗੇ, ਤੇ ਉਸ ਤੋਂ ਬਾਅਦ ਫਿਰ ਸੈਟਰਡੇ ਨੂੰ ਦੋ ਗੇਮਸ ਨੇ ਨਾਰਵੇ ਇੰਗਲੈਂਡ ਤੇ ਫਿਰ ਅਰਜਨਟੀਨਾ ਸਵਿਟਜ਼ਰਲੈਂਡ, ਅੱਠ ਟੀਮਾਂ ਰਹਿ ਗਈਆਂ। ਤੇ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਸੈਮੀ ਫਾਈਨਲਸ ਤੇ ਫਿਰ 19 ਤਰੀਕ ਨੂੰ ਜਾ ਕੇ ਫਾਈਨਲ ਹੋਵੇਗਾ। ਤੁਹਾਡੀ ਕਿਹੜੀ ਪਿੱਕ ਹੈ ਯਾਰ? ਆਈ ਥਿੰਕ ਇੱਕ ਮਿੰਟ ਮੈਨੂੰ ਮਾੜਾ ਜਿਹਾ ਜਿਹੜਾ ਟੇਬਲ ਹੈ ਇਹਨਾਂ ਦਾ, ਸੋਰੀ ਉਹ ਕੱਢ ਲੈਣ ਦਿਓ ਬ੍ਰੈਕਟ। ਓਕੇ, ਮੈਨੂੰ ਲੱਗ ਰਿਹਾ ਜਿਹੜੀ ਟੀਮ ਫਰਾਂਸ ਅਤੇ ਸਪੇਨ ਵਿੱਚੋਂ ਪਹੁੰਚਦੀ ਆ ਅੱਗੇ, ਆਈ ਥਿੰਕ ਦੇ ਵਿਲ ਵਿਨ। ਪਤਾ ਨਹੀਂ ਹੁੰਦਾ, ਅੰਡਰਡੋਗ ਬੜਾ ਵਧੀਆ ਖੇਡ ਰਿਹਾ, ਬਟ ਆਈ ਥਿੰਕ ਫਰਾਂਸ ਜਿੱਤੇਗਾ, ਸਪੇਨ ਵਿਲ ਵਿਨ ਤੇ ਅਰਜਨਟੀਨਾ। ਤੇ ਯਾਰ ਨਾਰਵੇ ਇੰਗਲੈਂਡ ਦਾ ਮੈਂ ਥੋੜ੍ਹਾ ਕਨਫਿਊਜ਼ਡ ਆ, ਮੈਨੂੰ ਲੱਗ ਰਿਹਾ ਇੰਗਲੈਂਡ, ਬਟ ਨਾਰਵੇ ਯਾਰ ਬੜਾ ਵਧੀਆ ਖੇਡ ਰਿਹਾ। ਹਾਲੈਂਡ ਉਹਨਾਂ ਦਾ ਜਿਹੜਾ ਮੇਨ ਸੁਪਰ ਸਟਾਰ ਹੈ ਉਹ ਫੱਟੇ ਚੱਕੀ ਜਾ ਰਿਹਾ। ਸੋ ਲੈਟਸ ਸੀ, ਆਈ ਥਿੰਕ ਸਪੇਨ ਜਾਂ ਫਰਾਂਸ ਵਿਲ ਵਿਨ ਦਾ ਵਰਲਡ ਕੱਪ, ਬਟ ਬਾਕੀ ਸਮਾਂ ਦੱਸੇਗਾ। ਤੇ ਸਪੋਰਟਸ ਨੇ, ਸਪੋਰਟਸ ਦੇ ਵਿੱਚ ਤਾਂ ਬੜੀ ਕਹਿੰਦੇ ਨੇ ਕਿ ਬੜੇ ਸਰਪ੍ਰਾਈਜ਼ ਵੀ ਆ ਜਾਂਦੇ ਆ, ਇਹੀ ਤਾਂ ਫਿਰ ਸਵਾਦ ਹੈ। ਹੁਣ ਆਪਾਂ ਦੇਖਿਆ ਆਲਮੋਸਟ ਅਰਜਨਟੀਨਾ ਹਾਰੇ ਈਜਿਪਟ ਤੋਂ ਯਾਰ, ਉਹ ਵੀ ਬਟ ਨਹੀਂ ਈਜਿਪਟ ਵਾਲੇ ਜਿੱਤ ਚੁੱਕੇ, ਵਾਸ ਵਨ ਆਫ ਦਾ ਬੈਸਟ ਗੇਮਸ, ਬਟ ਲੈਟਸ ਸੀ ਦੇਖਦੇ ਕੀ ਬਣਦਾ। ਤੁਹਾਨੂੰ ਦੋ ਕੁ ਮੈਸੇਜ ਦੇ ਦਈਏ ਤੇ ਫਿਰ ਕਾਫੀ ਸਾਰੇ ਸਾਡੇ ਸਪੋਂਸਰਸ ਵੀ ਜੁੜ ਰਹੇ ਅੱਜ ਬਿਜ਼ੀ ਬਿਜ਼ੀ। ਅੱਛਾ ਸਮਾਂ ਵੀ ਦੇਖੋ ਕੀ ਹੋ ਗਿਆ ਯਾਰ, ਸਮਾਂ ਭੱਜੀ ਜਾ ਰਿਹਾ। ਇੱਕ ਤਾਂ ਤੁਸੀਂ ਜਸਪਾਲ ਰਾਏ ਭਾਅ ਜੀ ਨੂੰ ਯਾਦ ਰੱਖੋ, ਨਵੀਂ ਕਿਚਨ ਰੈਡੀ ਕਰਾਉਣੀ ਆਪਣੇ ਮਨਪਸੰਦ ਦੀ ਟੌਪ ਆਫ ਦਾ ਲਾਈਨ ਕਿਚਨ ਦੇ ਲਈ ਜਸਪਾਲ ਰਾਏ ਜੀ ਨੂੰ ਕਾਲ ਕਰੋ। ਨਿਊ ਹਾਈਟਸ ਕਿਚਨ 416-859-1920, 416-859-1920। ਕਿਚਨ ਕੈਬਨਿਟਸ, ਕਾਊਂਟਰ ਟੌਪ, ਵੈਨਿਟੀਜ਼, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਆਦਿ ਰੈਡੀ ਕਰਵਾਉਣਾ, 416-859-1920 ਨੰਬਰ ਹੈ। ਉਸੇ ਨਾਲ ਨਾਲ ਗੁਰਕਰਮ ਢੀਂਡਸਾ, ਤੁਹਾਡੇ ਆਟੋ ਹੋਮ ਇੰਸ਼ੋਰੈਂਸ ਵਿੱਚ ਤੁਸੀਂ ਚਾਹੁੰਦੇ ਹੋ ਕਿ ਵਧੀਆ ਟੌਪ ਦਾ ਡਿਸਕਾਊਂਟ ਮਿਲੇ ਤਾਂ ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ 416-876-4605। ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ, 416-876-4605। ਇਹਨਾਂ ਨੂੰ ਇੱਕ ਕੀਤੀ ਕਾਲ, ਤੁਹਾਡੇ ਹਜ਼ਾਰਾਂ ਡਾਲਰ ਬਸ ਸੱਦੇ ਆ, ਥਾਊਜ਼ੈਂਡਸ ਐਂਡ ਥਾਊਜ਼ੈਂਡਸ ਆਫ ਡਾਲਰ। ਸੋ 416-876-4605।

0: locations in GTA. For more information, visit rajdhanisweets.ca.
1: 9390, ਹਾਂਜੀ ਭਾਜੀ,
2: ਹਾਂਜੀ ਨਵੀਂ ਵੀਰ, ਮੈਨੂੰ ਵੀ ਉਹ ਲੱਗ ਰਿਹਾ ਫਰਾਂਸ ਤੇ ਪਹਿਲੀ ਸਪੇਨ, ਦੂਜੀ ਫਰਾਂਸ।
1: ਹਾਂ ਅੱਛਾ, ਪਹਿਲਾਂ ਸਪੇਨ ਤੇ ਫਿਰ ਦੂਜੀ ਫਰਾਂਸ ਹੈ।
2: ਹਾਂ ਪਹਿਲੀ ਸਪੇਨ, ਕਿਉਂਕਿ ਉਹਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਸਾਰੀ ਟੀਮ ਦਾ, ਤੇ ਫਰਾਂਸ ਤੇ ਆ ਤੇ ਫਰਾਂਸ ਦੇ ਬਸ ਉਹਦੇ ਟੀਮ ਵਾਲੇ ਸਾਥ ਦੇ ਦੇ ਨਾ ਮਬਾਪੇ ਦੇ, ਫਿਰ ਫਰਾਂਸ ਵੀ ਪਿੱਛੇ ਨਹੀਂ ਰਹਿੰਦੀ।
1: ਪਰ ਭਾਜੀ ਦੇਖੋ, ਪਹਿਲਾਂ ਤਾਂ ਸਪੇਨ ਵਾਲੇ ਕਾਬੋ ਵਰਡੇ ਦੇ ਅਗੇਂਸਟ ਗੋਲ ਨਹੀਂ ਕਰ ਪਾਏ, ਤੇ ਫਿਰ ਯੂਰੋਗੋਏ ਦੇ ਅਗੇਂਸਟ ਸਿਰਫ ਇੱਕ ਗੋਲ ਕੀਤਾ, ਤੇ ਪੋਰਚੁਗਲ ਨੂੰ ਵੀ ਮਸਾਂ ਹਰਾਇਆ। ਸੋ ਸਪੇਨ ਵੀ ਭਾਵੇਂ, ਚਲੋ ਮੈਂ ਵੀ ਕਹਿ ਰਿਹਾ ਸਪੇਨ ਫਾਈਨਲ 'ਚ ਜਾ ਸਕਦਾ, ਬਟ ਕਿਤੇ ਨਾ ਕਿਤੇ ਇਹ ਵੀ ਹੈ ਕਿ ਸਪੇਨ ਵੀ ਆਪਣੀ ਬੈਸਟ ਫੁੱਟਬਾਲ ਨਹੀਂ ਖੇਡ ਰਹੀ।
2: ਨਹੀਂ ਬਟ ਕਾਪੋ ਵਰਡੇ ਵੇਖੋ ਨਾ, ਗੋਲੀ ਤਕੜੇ ਨਾ, ਅਰਜਨਟੀਨਾ ਮਹਾ ਜਿੱਤੀ ਆ ਕਾਪੋ ਵਰਡੇ ਦੇ ਜਿਹੜਾ ਹੋਇਆ ਇਹਨਾਂ ਦਾ,
1: ਉਹਨਾਂ ਦੀ ਗੋਲੀ ਨਾਲ
2: ਉਹ ਟੀਮ ਹੀ ਬੜੀ ਤਗੜੀ ਸੀ, ਉਹਨਾਂ ਨੇ ਗੋਲੀ ਨੇ ਗੋਲ ਹੀ ਨਹੀਂ ਦਿੱਤਾ, ਤੇ ਉਧਰ ਅਰਜਨਟੀਨਾ ਨੇ ਉਹਨਾਂ ਨੂੰ ਪੂਰੇ ਪਸੀਨੇ ਕਢਾਏ, ਪਲੱਸ ਅਰਜਨਟੀਨਾ ਇਜਿਪਟ ਨੇ ਕਿੰਨੀ ਟਫ ਫਾਈਟ ਦਿੱਤੀ ਆ ਨਾ, ਥੋੜੀ ਜਿਹੀ ਉਹਨਾਂ ਲੱਗਦਾ ਵੀ ਜਿਵੇਂ ਫੇਵਰ ਜੀ ਹੁੰਦੀ ਆ, ਕਿਉਂਕਿ ਜਿਵੇਂ ਇਜਿਪਟ ਦਾ ਸੇਮ ਫਾਉਲ ਸੇਮ ਗੋਲ ਉਹਨਾਂ ਰਿਵਿਊ ਕਰਤਾ ਵਾ, ਜਿਹੜਾ ਕਾਪੋ ਵਰਡੇ ਦੇ ਗੇਸ ਸੀ, ਸੇਮ ਗੋਲ ਸੇਮ ਫਾਉਲ ਉਹਨਾਂ ਰਿਵਿਊ ਨੇ ਕੀਤਾ ਨਾ ਅਰਜਨਟੀਨਾ ਨੇ ਜਦੋਂ ਗੋਲ ਕੀਤਾ ਸੀ।
1: ਹਾਂ ਉਹ ਥੋੜੀ ਜਿਹੀ ਲੱਗੀ ਹੈ ਨਾ ਫੇਰੀ ਜੀ ਇਜਿਪਟ ਦੇ ਖਿਲਾਫ।
2: ਹਾਂਜੀ, ਕਿਉਂਕਿ ਸੇਮ ਸੇਮ ਸੀਕੁਐਂਸ ਹੋਇਆ ਨਾ, ਡਿਫਰੈਂਟ ਗੇਮ ਦੇ ਵਿੱਚ ਹੋਇਆ, ਸੇਮ ਗੋਲ ਗੋਲ ਹੋਇਆ ਵਾ, ਸੇਮ ਫਾਉਲ ਹੋਇਆ ਵਾ, ਇੱਕ ਅਰਜਨਟੀਨਾ ਵਾਲਾ ਜਿਹੜਾ ਗੋਲ ਅਗੇਂਸਟ ਹੋਇਆ ਉਹ ਰਿਵਿਊ ਕਰ ਲਿਆ ਵਾ, ਜਿਹੜਾ ਅਰਜਨਟੀਨਾ ਨੇ ਕੀਤਾ ਉਹ ਰਿਵਿਊ ਨਹੀਂ ਕੀਤਾ ਨਾ। ਤੇ ਬਾਕੀ ਦੇਖੋ, ਬਾਕੀ ਆਪਾਂ ਆਪਣੀ ਪਿੱਕ ਦੱਸਤੀ ਆ ਵੀ ਸਪੇਨ ਐਂਡ ਫਰਾਂਸ ਦੇ ਵਿੱਚ ਚਲਾ।
1: ਨਹੀਂ ਚਲੋ, ਮੈਂ ਵੀ ਇਹੀ ਸੋਚ ਰਿਹਾ, ਤੇ ਸਪੇਨ ਐਂਡ ਫਰਾਂਸ, ਬਟ ਬਾਕੀ ਯਾਰ ਇੰਗਲੈਂਡ ਨਾਰਵੇ ਦਾ ਮੈਚ ਬੜਾ ਮੈਨੂੰ ਲੱਗਦਾ ਫਸਮਾ ਹੋਵੇਗਾ।
2: ਉਹ ਹਾਂ, ਉਹ ਟਫ ਮੈਚ ਆ, ਬਾਕੀ ਅਰਜਨਟੀਨਾ ਨੂੰ ਥੋੜੀਆਂ ਟੀਮਾਂ ਵੀ ਈਜ਼ੀ ਮਿਲ ਰਹੀਆਂ, ਉਹ ਟਫ ਫਾਈਟ ਦੇ ਰਹੀਆਂ ਵਾ, ਤੇ ਬਾਕੀ ਜਿਹੜਾ ਇੰਗਲੈਂਡ ਵਾਲਾ ਤੇ ਜਿਹੜਾ ਨਾਰਵੇ ਵਾਲਾ ਨਾ, ਉਹ ਮੈਚ ਦੇਖਣ ਦਾ ਮਜ਼ਾ ਆਊਗਾ।
1: ਮੈਨੂੰ ਯਾਰ ਸੱਚੀ ਲੱਗਿਆ ਕਿ ਅਰਜਨਟੀਨਾ ਹਾਰੇਗਾ, ਤਿੰਨ ਗੋਲ ਇੰਨੀ ਛੇਤੀ ਕਰਨੇ ਯਾਰ ਬਹੁਤ ਕਮਾਲ ਦੀ ਗੱਲ ਹੈ ਵੈਸੇ, ਜੋ ਮਰਜ਼ੀ ਆ।
2: ਹਾਂ ਉੱਥੇ ਉੱਥੇ ਜੋ ਵੀ ਉਹਨਾਂ ਬਣਦੀ ਪ੍ਰਸ਼ੰਸਾ, ਕਿਉਂਕਿ 4 ਮਿੰਟ ਦੇ ਵਿੱਚ ਤਿੰਨ ਗੋਲ ਹਨਾ ਕਰਕੇ ਆ, ਤੇ ਬਾਕੀ ਉਹੀ ਗੱਲ ਜੋ ਧੱਕਾ ਵੀ ਥੋੜਾ ਕਰਕੇ ਨਾ, ਤੁਹਾਨੂੰ ਪਤਾ ਫਿਰ ਉਹਨਾਂ ਵਿਚਾਰਾ ਇਜਿਪਟ ਵਾਲਾ ਕਿੰਨਾ,
1: ਪਰ ਕਹਿੰਦਾ ਵੀ ਜੇ ਕਿਤੇ ਮੈਸੀ ਜਿੱਤ ਜਾਂਦਾ ਨਾ, ਤਾਂ ਉਹਦੇ ਫੈਨਾਂ ਨੇ ਨਹੀਂ ਹਟਣਾ ਰੋਨਾਲਡੋ ਨੂੰ ਭੰਡਣਾ।
2: ਰੋਨਾਲਡੋ ਦਾ ਬੰਦਾ ਹੀ ਵਰਲਡ ਕੱਪ ਵਿਚਾਰੇ ਦਾ ਖੀਰ ਲਾਈ, ਪਰ ਟੀਮ ਹੀ ਨੀ, ਜਦੋਂ ਵੇਖੋ ਇਕੱਲੇ ਬੰਦਾ ਜਿੱਡਾ ਮਰਜ਼ੀ ਤਕੜਾ ਹੋਵੇ
1: ਹਨਾ,
2: ਟੀਮ ਤੁਹਾਡਾ ਸਾਥ ਨੀ ਦਿੰਦੀ ਓਨਾ ਚਿਰ, ਨਹੀਂ ਉਹ ਇਕੱਲਾ ਬੰਦਾ ਕਿੱਥੋਂ ਤੱਕ ਲੈ ਜੂਗਾ ਤੁਹਾਨੂੰ। ਚਲੋ ਹੁਣ ਇੰਨਾ ਵਾ ਵੀ ਉਹਦਾ ਯੂਰੋ ਕੱਪ ਹੈਗਾ ਬੰਦੇ ਕੋ, ਵਰਲਡ ਕੱਪ ਨਹੀਂ ਉਹਦਾ ਸੁਪਨਾ ਪੂਰਾ ਹੋ ਪਾਇਆ।
1: ਜੀ ਜੀ, ਚਲੋ ਲੈਟਸ ਸੀ,
2: ਪਲੇਅਰ ਤਾਂ ਤਗੜਾ ਹੀ ਆ।
1: ਠੀਕ ਹੈ ਸਰ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕ ਯੂ ਫੋਰ ਯੂਰ ਕਾਲ।
2: ਓਕੇ, ਥੈਂਕ,
1: ਦੇਖਦੇ ਹਾਂ, ਲੈਟਸ ਸੀ, ਦੇਖਦੇ ਹਾਂ ਕੀ ਬਣਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਕੀ ਬਾਤ ਹੈ, ਵੈਰੀ ਗੁੱਡ। ਓਕੇ, ਸੋ ਇੱਕ ਡੀਲ ਲੈ ਲਈ ਆਪਾਂ ਸੁਖ ਭਾਈ ਤੋਂ, ਗ੍ਰੈਂਡ ਗ੍ਰੈਂਡ ਗ੍ਰੈਂਡ ਆਫਰ ਜੀ ਤੋਂ, ਤੇ ਫਿਰ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਸੋ ਸੁਖ ਭਾਈ ਨੂੰ ਕਹਾਂਗੇ ਕਿ ਸੁਖ ਭਾਈ ਦਿਓ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਦਿਓ ਡਿੰਨੀਆਂ ਰੀਲਾਂ ਦੇਣੀਆਂ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਵੀਕਐਂਡ ਦੇ ਉੱਪਰ ਜਿਹੜੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਟਰਡੇ ਸੰਡੇ ਤੇ ਕੜਾਕੇ ਕੱਢਣੀਆਂ ਜਿਹੜੀਆਂ ਤੁਹਾਨੂੰ ਪਰਿਵਾਰਾਂ ਨੂੰ ਪ੍ਰਾਈਸ ਦਿੱਤੀਆਂ ਜਾਣੀਆਂ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 7-800 ਸੀ, ਸਿਰਫ 199 ਦਾ, ਜੀ ਹਾਂ, ਪਲੈਟਫਾਰਮ ਵਾਲਾ ਬੈੱਡ 199 ਦਾ ਮਿਲੂਗਾ। ਤੇ ਜਾਂਦੇ ਹੋਏ ਤੁਸੀਂ ਪਰਚੀ ਜਿਹੜੀ ਆ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹੜੀ ਤੁਹਾਨੂੰ $1100 ਕੈਸ਼ ਵੀ ਮਿਲ ਸਕਦਾ, $500 ਮਿਲ ਸਕਦਾ, 85 ਇੰਚ ਦਾ ਟੈਲੀਵਿਜ਼ਨ ਮਿਲ ਸਕਦਾ, ਮਾਈਕ੍ਰੋਵੇਵ ਮਿਲ ਸਕਦਾ, ਐਪਲ ਦੀ ਸਮਾਰਟ ਵਾਚ ਮਿਲ ਸਕਦੀ ਆ। ਸੋ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 199 ਦਾ ਮਿਲੂਗਾ। ਤੇ ਪਰਚੀ ਤੁਸੀਂ ਕੱਢ ਕੇ ਨਾਲ ਦੀ ਨਾਲ ਆਪਣਾ ਤੋਹਫਾ 85 ਇੰਚ ਦਾ ਟੀਵੀ ਵੀ ਲਿਜਾ ਸਕਦੇ ਹੋ, $1100 ਕੈਸ਼ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ ਨਵੀਂ ਭਾਜੀ।

0: ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
1: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ

ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ

ਮੇਨ ਪ੍ਰੋਡਕਟ ਲੰਬੜੀ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ। ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-470-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ।

ਉਮੀਦ ਕਰਦੇ ਹਾਂ ਕਿ ਅੱਜ ਦੀ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਠੀਕ ਠਾਕ ਹੋ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

क्या बात है जी। सो 905-673-3097 ਤੇ ਗੱਲਾਂ ਬਾਤਾਂ ਹੋ ਰਹੀਆਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਤੇ ਸਮਾਂ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਸੋ ਖਬਰਾਂ ਦੇ ਨਾਲ ਜੁੜਦੇ ਹਾਂ ਔਰ ਖਬਰਾਂ ਤੋਂ ਬਾਅਦ ਫਿਰ ਰਾਈਟ ਬੈਕ ਤੁਹਾਡੇ ਨਾਲ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਸਟੇ

0: ਸੋ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਸੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਤੋਂ ਬਾਅਦ AM 530 ਦੇ ਉੱਪਰ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10। ਸਟੇ ਟਿਊਨਡ। ਸੋ ਹੁਣ ਚੱਲਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਸਿੱਧੀਆਂ ਖਬਰਾਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਪਹਿਲਾਂ ਕੀਤੇ ਐਲਾਨ ਮੁਤਾਬਕ ਬੀਤੀ ਸ਼ਾਮ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਸਥਾਨ ਹਰੀਕੇ ਪੱਤਣ ਦੇ ਕੰਢੇ ਉੱਤੇ ਇੱਕ ਬਹੁਤ ਹੀ ਇਤਿਹਾਸਕ ਅਤੇ ਭਾਵੁਕ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਧਾਰਮਿਕ ਇਕੱਤਰਤਾ 1980 ਅਤੇ 1990 ਦੇ ਦਹਾਕੇ ਦੌਰਾਨ ਕਥਿਤ ਪੁਲਿਸ ਜਬਰ, ਗੈਰ ਕਾਨੂੰਨੀ ਹਿਰਾਸਤਾਂ ਅਤੇ ਜਾਲੀ ਮੁਕਾਬਲਿਆਂ ਵਿੱਚ ਮਾਰੇ ਗਏ ਜਾਂ ਲਾਪਤਾ ਕੀਤੇ ਗਏ ਨਿਰਦੋਸ਼ ਸਿੱਖ ਨੌਜਵਾਨਾਂ, ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੀ ਆਤਮਿਕ ਸ਼ਾਂਤੀ ਨਮਿਤ ਕਰਵਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੀੜਿਤ ਪਰਿਵਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਉਸ ਦੌਰ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿੱਚ ਉੱਥੇ ਇੱਕ ਸ਼ਹੀਦੀ ਸਮਾਰਕ ਸਥਾਪਿਤ ਕੀਤਾ ਜਾਵੇਗਾ। ਯਾਨੀ ਕਿ ਹਰੀਕੇ ਪੱਤਣ ਵਿਖੇ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਇੱਕ ਯਾਦਗਾਰ ਤਿਆਰ ਕੀਤੀ ਜਾਵੇਗੀ। ਜਥੇਦਾਰ ਗੜਗੱਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਸਾਲ 1982 ਤੋਂ ਲੈ ਕੇ 1995 ਦਰਮਿਆਨ ਹੋਏ ਸਾਰੇ ਵੱਡੇ ਹਾਦਸਿਆਂ ਅਤੇ ਕਤਲੇਆਮ ਦੀ ਰਿਪੋਰਟ ਅਤੇ ਦਸਤਾਵੇਜ਼ ਤਿਆਰ ਕਰੇ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਰਿਕਾਰਡ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਇਹ ਧਾਰਮਿਕ ਸਮਾਗਮ ਉਸ ਵੇਲੇ ਕਰਵਾਇਆ ਗਿਆ ਜਦੋਂ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਸਤਲੁਜ ਦੇ ਰਿਲੀਜ਼ ਹੋਣ ਅਤੇ ਫਿਰ ਉਸਨੂੰ 2 ਦਿਨ ਬਾਅਦ ਹੀ ਹਟਾਏ ਜਾਣ ਤੋਂ ਬਾਅਦ ਪੰਜਾਬ ਦੇ ਦਰਦਨਾਕ ਇਤਿਹਾਸ ਉੱਤੇ ਗੱਲ ਇੱਕ ਵਾਰ ਫੇਰ ਹੋ ਰਹੀ ਹੈ। ਬੀਤੀ ਸ਼ਾਮ ਹੋਏ ਇਸੇ ਪ੍ਰੋਗਰਾਮ ਬਾਰੇ ਤੁਹਾਨੂੰ ਹੋਰ ਦੱਸੀਏ ਤਾਂ ਹਰੀਕੇ ਪੱਤਣ ਦੇ ਦਰਿਆਈ ਕੰਢੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਕ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ। ਸ਼ਾਮ 6 ਵਜੇ ਸ਼ੁਰੂ ਹੋਏ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਸ ਤੋਂ ਬਾਅਦ ਰਾਗੀ ਜਥਿਆਂ ਵੱਲੋਂ ਵਿਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਾਜ਼ਰੀ ਵਿੱਚ ਸਮੂਹ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ। ਜਥੇਦਾਰ ਨੇ ਕੌਮ ਦੇ ਨਾਂ ਜਾਰੀ ਸੰਦੇਸ਼ ਵਿੱਚ ਕਿਹਾ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਦੋਸ਼ ਮਾਨਵਤਾ ਦੇ ਕਾਣ ਦੇ ਸ਼ਿਕਾਰ ਹੋਏ ਲੋਕਾਂ ਲਈ ਦਰਿਆ ਦੇ ਕੰਢੇ ਉੱਤੇ ਸਮੂਹਿਕ ਅਰਦਾਸ ਕੀਤੀ ਗਈ ਹੈ, ਕਿਉਂਕਿ ਇਹ ਉਹੀ ਸਥਾਨ ਹੈ ਜਿੱਥੇ ਉਸ ਦੌਰਾਨ ਅਨੇਕਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਰਾਸ਼ਟਰੀ ਮਾਰਗਾਂ ਯਾਨੀ ਕਿ ਨੈਸ਼ਨਲ ਹਾਈਵੇਜ਼ ਉੱਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੀ ਜੇਬ ਉੱਤੇ ਵਾਧੂ ਬੋਝ ਪੈਣ ਜਾ ਰਿਹਾ ਹੈ। ਦਰਅਸਲ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ NHAI ਨੇ ਦੋਹਾਂ ਸੂਬਿਆਂ ਦੇ 8 ਪ੍ਰਮੁੱਖ ਟੋਲ ਪਲਾਜ਼ਿਆਂ ਉੱਤੇ ਟੋਲ ਟੈਕਸ ਦੀਆਂ ਦਰਾਂ ਵਿੱਚ ਸੋਧ ਕਰਦਿਆਂ ਕੀਮਤਾਂ ਵਧਾ ਦਿੱਤੀਆਂ। ਇਹ ਨਵੀਆਂ ਕੀਮਤਾਂ 14 ਜੁਲਾਈ ਤੋਂ ਪੂਰੇ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਦਿੱਤੀਆਂ ਗਈਆਂ। ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਇਸ ਵਾਧੇ ਨਾਲ ਆਮ ਕਾਰ ਅਤੇ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਪ੍ਰਤੀ ਗੇੜ ਯਾਨੀ ਕਿ ਸਿੰਗਲ ਜਰਨੀ ਲਗਭਗ 5 ਤੋਂ 10 ਰੁਪਏ ਤੱਕ ਵਾਧੂ ਅਦਾ ਕਰਨੀ ਪਵੇਗੀ। ਇਹ ਬਦਲਾਅ ਸੰਗਰੂਰ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨ ਤਾਰਨ, ਫਰੀਦਕੋਟ, ਬਠਿੰਡਾ, ਅਬੋਹਰ ਅਤੇ ਮੌੜ ਵਰਗੇ ਪ੍ਰਮੁੱਖ ਰੂਟਾਂ ਤੋਂ ਲੰਘਣ ਵਾਲੇ ਹਾਈਵੇਸ ਤੇ ਲਾਗੂ ਹੋਵੇਗਾ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਉਹੀ ਨੀਤੀ ਹੈ ਜਿਸ ਦਾ ਕਿਸਾਨਾਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ ਸੀ, ਪਰ ਹੁਣ ਇਸ ਨੂੰ ਇੱਕ ਨਵੇਂ ਰੂਪ ਵਿੱਚ ਸਾਹਮਣੇ ਲਿਆਉਣ ਦੀ ਗੱਲ ਲਗਾਤਾਰ ਆ ਰਹੀ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਐਤਕੀ ਕਾਮਯਾਬ ਕਰਨ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਤੋਗਾ ਵੀ ਪਾਇਆ ਹੈ। 1 ਜੁਲਾਈ 2026 ਨੂੰ ਪੰਜਾਬ ਸਰਕਾਰ ਦੀ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਜਿਸ ਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਮੁਤਾਬਕ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਐਕੁਆਇਰ ਹੋਵੇਗੀ, ਉਹਨਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਕਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਯਾਨੀ ਕਿ ਪਾਵਰਕੌਮ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਜਿਉਂ ਹੀ ਕਿਸਾਨ ਲੈਂਡ ਪੂਲਿੰਗ ਨੀਤੀ ਤਹਿਤ ਐਕੁਆਇਰ ਹੋਈ ਜ਼ਮੀਨ ਬਾਰੇ ਸਰਟੀਫਿਕੇਟ ਪਾਵਰਕੌਮ ਕੋਲ ਅਰਜ਼ੀ ਨਾਲ ਦੇਵੇਗਾ ਤਾਂ ਉਸਨੂੰ ਤੁਰੰਤ ਅਤੇ ਪਹਿਲ ਦੇ ਆਧਾਰ ਉੱਤੇ ਟਿਊਬਵੈੱਲ ਕਨੈਕਸ਼ਨ ਜਾਰੀ ਕੀਤਾ ਜਾਵੇ। ਪੰਜਾਬ ਵਿੱਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਕਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਲਈ ਨਵਾਂ ਖੇਤੀ ਮੋਟਰ ਕਨੈਕਸ਼ਨ ਲੈਣਾ ਇੱਕ ਵੱਡੀ ਸਮੱਸਿਆ ਹੈ। ਹੁਣ ਜਦੋਂ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸੇ ਸਮੇਂ ਹੀ ਨਵੇਂ ਖੇਤੀ ਕਨੈਕਸ਼ਨਾਂ ਦਾ ਰਾਹ ਵੀ ਖੋਲ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਫਾਇਦਿਆਂ ਦੇ ਨਾਲ ਟਿਊਬਵੈੱਲ ਕਨੈਕਸ਼ਨ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਇਹ ਕਿਸਾਨਾਂ ਦੀ ਇੱਕ ਵੱਡੀ ਲੋੜ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਆਪਣੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਉੱਥੇ ਵਸਦੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰੋਪ ਵੇ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ, ਜਿਸ ਉਪਰੰਤ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਦਰਅਸਲ ਨਿਊਜ਼ੀਲੈਂਡ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਸੀ ਕਿ ਭਾਰਤ ਸਰਕਾਰ ਵੱਲੋਂ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੂਆਂ ਦੀ ਸਹੂਲਤ ਵਾਸਤੇ, ਖਾਸ ਕਰਕੇ ਬਜ਼ੁਰਗ ਸ਼ਰਧਾਲੂਆਂ ਦੀ ਸਹੂਲਤ ਲਈ 2,730 ਕਰੋੜ ਰੁਪਏ ਦੀ ਲਾਗਤ ਨਾਲ ਇਹ ਰੋਪ ਵੇ ਬਣਾਇਆ ਜਾਵੇਗਾ। ਕੁੱਲ 2,730 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ 12.4 ਕਿਲੋਮੀਟਰ ਲੰਮਾ ਰੂਪ ਵੇ ਮਾਰਗ ਤਿਆਰ ਹੋਵੇਗਾ। ਇਸ ਨਾਲ ਲਗਭਗ ਸ੍ਰੀ ਹੇਮਕੁੰਟ ਸਾਹਿਬ ਦਾ 19 ਕਿਲੋਮੀਟਰ ਦਾ ਰਸਤਾ ਸਿਰਫ 36 ਮਿੰਟ ਵਿੱਚ ਪੂਰਾ ਕੀਤਾ ਜਾ ਸਕੇਗਾ, ਜਦਕਿ ਹੁਣ ਇਸ ਰਸਤੇ ਉੱਤੇ 2 ਦਿਨ ਤੱਕ ਯਾਤਰੂਆਂ ਨੂੰ ਚੱਲਣਾ ਪੈਂਦਾ ਹੈ। ਇਸ ਰੋਪਵੇ ਦੇ ਨਾਲ ਲਗਭਗ 11 ਸ਼ਰਧਾਲੂ ਰੋਜ਼ ਸ੍ਰੀ ਹੇਮਕੁੰਟ ਸਾਹਿਬ ਜਾ ਸਕਣਗੇ ਅਤੇ ਲਗਭਗ 15,000 ਫੁੱਟ ਦੀ ਉਚਾਈ ਉੱਤੇ ਸਥਾਪਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਧਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਪ੍ਰਧਾਨ ਮੰਤਰੀ ਅਤੇ ਉੱਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੋਪ ਵੇ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ। ਇਹ ਵੀ ਦੱਸਿਆ ਗਿਆ ਕਿ ਇਸ ਪ੍ਰੋਜੈਕਟ ਦਾ ਐਲਾਨ ਲਗਭਗ 3 ਸਾਲ ਪਹਿਲਾਂ ਕੀਤਾ ਗਿਆ ਸੀ। ਦੇਸ਼ ਅੰਦਰ ਪਾਸਪੋਰਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇੱਕ ਬਹਿਸ ਛਿੜੀ ਹੋਈ ਹੈ। ਪਾਸਪੋਰਟ ਦਾ ਕਿੰਨਾ ਫਾਇਦਾ ਅਤੇ ਕਿੱਥੇ ਫਾਇਦਾ, ਇਸ ਨੂੰ ਲੈ ਕੇ ਗੱਲ ਲਗਾਤਾਰ ਚੱਲ ਰਹੀ ਹੈ ਤੇ ਹੁਣ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਇਸ ਸੰਬੰਧੀ ਇੱਕ ਹੋਰ ਬਿਆਨ ਆਇਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਰੈਗੂਲਰ ਕਰਦਾ ਹੈ। ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਕਿ ਕੀ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇੱਕ ਤੈਅਸ਼ੁਦਾ ਪ੍ਰਕਿਰਿਆ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿੱਚ 8% ਤੋਂ ਵੀ ਘੱਟ ਭਾਰਤੀ ਨਾਗਰਿਕਾਂ ਕੋਲ ਇਹ ਦਸਤਾਵੇਜ਼ ਮੌਜੂਦ ਹੈ। ਇਸ ਤੋਂ ਪਹਿਲਾਂ ਬੀਤੀ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ ਇੱਕ ਯਾਤਰਾ ਦਸਤਾਵੇਜ਼ ਯਾਨੀ ਕਿ ਟਰੈਵਲ ਡਾਕੂਮੈਂਟ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਵਿੱਚ ਆਈ ਸੀ ਜਿਸ ਵਿੱਚ ਇਹ ਪੁੱਛਿਆ ਗਿਆ ਸੀ ਕਿ ਕੀ ਚੋਣ ਕਮਿਸ਼ਨ ਵੱਲੋਂ ਕਈ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਇਸ ਉੱਤੇ 24 ਜੂਨ ਇਹ ਸਪਸ਼ਟ ਕੀਤਾ ਗਿਆ ਸੀ ਕਿ ਪਾਸਪੋਰਟ ਨਾਗਰਿਕਤਾ ਦਾ ਸਬੂਤ ਨਹੀਂ ਹੈ, ਜਦਕਿ ਹੁਣ ਕੇਂਦਰੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਸਪੋਰਟ ਉਹ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਨੂੰ ਨਿਯਮਿਤ ਯਾਨੀ ਕਿ ਰੈਗੂਲਰ ਕਰਦਾ ਹੈ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਮੌਸਮ ਦੀ ਇਸ ਵੇਲੇ ਦੀ ਤਾਜ਼ਾ ਸਥਿਤੀ। ਮੌਨਸੂਨ ਕਹਿਣ ਨੂੰ ਤਾਂ ਉੱਤਰੀ ਭਾਰਤ ਅਤੇ ਪੰਜਾਬ ਵਿੱਚ ਆਇਆ ਹੋਇਆ ਪਰ ਮੀਂਹ ਨਹੀਂ ਪੈ ਰਹੇ ਤੇ ਮੌਸਮ ਵਿਭਾਗ ਨੇ ਹੁਣ ਲੋਕਾਂ ਨੂੰ ਕੁਝ ਦਿਨ ਉਡੀਕ ਕਰਨ ਲਈ ਕਿਹਾ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਪੱਛਮੀ ਭਾਰਤ ਵਿੱਚ ਮੌਨਸੂਨ ਦੀ ਸਰਗਰਮੀ 18 ਜੁਲਾਈ ਤੋਂ ਬਾਅਦ ਜ਼ੋਰ ਫੜਨ ਦੀ ਉਮੀਦ ਹੈ, ਜਿਸ ਨਾਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਇਸ ਤਰੀਕ ਯਾਨੀ ਕਿ 18 ਜੁਲਾਈ ਦੇ ਆਸ ਪਾਸ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਮੌਸਮ ਬੁਲੇਟਿਨ ਮੁਤਾਬਕ ਪੰਜਾਬ ਅਤੇ ਹਰਿਆਣੇ ਦੇ ਬਹੁਤੇ ਹਿੱਸਿਆਂ ਵਿੱਚ ਮੌਨਸੂਨ ਥੋੜਾ ਢਿੱਲਾ ਪਿਆ ਅਤੇ ਜਿਸ ਤਰੀਕੇ ਨਾਲ ਮੌਨਸੂਨ ਦੀ ਆਮਦ ਉੱਤੇ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਉਸ ਤਰੀਕੇ ਦਾ ਮੀਂਹ ਨਹੀਂ ਪਿਆ। ਪੰਜਾਬ ਅਤੇ ਹਰਿਆਣਾ ਦੇ ਦੱਖਣੀ ਹਿੱਸਿਆਂ ਵਿੱਚ 16 ਜੁਲਾਈ ਤੱਕ ਗਰਮ ਅਤੇ ਨਮੀ ਵਾਲੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਵੈਸੇ ਤਾਂ ਮੌਨਸੂਨ 9 ਜੁਲਾਈ ਨੂੰ ਪੂਰੇ ਖੇਤਰ ਵਿੱਚ ਫੈਲ ਗਿਆ ਸੀ ਪਰ ਹੁਣ ਤੱਕ ਹਰਿਆਣਾ ਦੇ 12 ਜ਼ਿਲ੍ਹਿਆਂ ਅਤੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ, ਜਦਕਿ ਬਾਕੀ ਇਲਾਕੇ ਹਾਲੇ ਮੀਂਹ ਦੀ ਉਡੀਕ ਹੀ ਕਰ ਰਹੇ ਨੇ ਤੇ ਮੌਸਮ ਵਿਭਾਗ ਨੇ ਹੁਣ ਕਿਹਾ ਕਿ ਇਸ ਬੰਨੇ 3 ਦਿਨ ਹੋਰ ਯਾਨੀ ਕਿ 18 ਜੁਲਾਈ ਤੱਕ ਦੀ ਉਡੀਕ ਕਰਨੀ ਪਵੇਗੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਜੰਤਰ ਮੰਤਰ ਤੇ ਸੋਨਮ ਵਾਂਗ ਚੁੱਕ ਦੀ ਭੁੱਖ ਹੜਤਾਲ 17 ਦਿਨ ਮੁਕੰਮਲ ਕਰ ਚੁੱਕੀ ਹੈ ਅਤੇ ਉਹਨਾਂ ਦੀਆਂ ਸਰੀਰਕ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂ ਨੇ। ਕਈ ਪ੍ਰਮੁੱਖ ਹਸਤੀਆਂ ਵੱਲੋਂ ਉਹਨਾਂ ਨੂੰ ਆਪਣਾ ਵਰਤ ਤੋੜਨ ਦੀ ਅਪੀਲ ਕੀਤੀ ਗਈ ਹੈ। ਤੁਹਾਨੂੰ ਚੇਤੇ ਕਰਾ ਦਈਏ ਕਿ ਸੋਨਮ ਵਾਂਗ ਚੁੱਕ ਕਾਕਰੋਚ ਜਨਤਾ ਪਾਰਟੀ ਦੇ ਨਾਲ ਮਿਲ ਕੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਇੰਗਲੈਂਡ ਦੇ ਦੌਰੇ ਉੱਤੇ ਗਈ ਭਾਰਤੀ ਕ੍ਰਿਕਟ ਟੀਮ ਉੱਥੇ ਆਪਣਾ ਪਹਿਲਾ ਮੈਚ ਜਿੱਤਣ ਵਿੱਚ ਕਾਮਯਾਬ ਰਹੀ ਹੈ। T20 ਮੈਚਾਂ ਦੀ ਲੜੀ ਹਾਰਨ ਤੋਂ ਬਾਅਦ ਇੱਕ ਰੋਜ਼ਾ ਮੈਚਾਂ ਦੀ ਜੋ ਲੜੀ ਸ਼ੁਰੂ ਹੋਈ ਹੈ ਉਸ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 6 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ 3 ਮੈਚਾਂ ਦੀ ਲੜੀ ਵਿੱਚ 1-0 ਦੀ ਅਗੇਤ ਹਾਸਲ ਕਰ ਲਈ ਹੈ ਅਤੇ ਫੀਫਾ ਵਿਸ਼ਵ ਕੱਪ ਦੇ ਦੂਜੇ ਸੈਮੀ ਫਾਈਨਲ ਵਿੱਚ ਹੁਣ ਮੁਕਾਬਲਾ ਇਤਿਹਾਸਕ ਤੌਰ ਤੇ ਕਈ ਵਾਰ ਆਹਮੋ ਸਾਹਮਣੇ ਹੋ ਚੁੱਕੇ ਇੰਗਲੈਂਡ ਅਤੇ ਅਰਜਨਟੀਨਾ ਦਾ ਹੋਣਾ ਹੈ ਅਤੇ ਇਸ ਮੈਚ ਉੱਪਰ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।

0: ਮਿਲਣਾ ਇਵੈਂਟਸ ਲਈ
1: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
2: ਤੈਨੂੰ ਇਹ ਸਭ ਕਿਵੇਂ ਪਤਾ
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
2: ਅੱਛਾ ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ
1: saveonenergy.ca/eap
3: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905-805-3000 Argentia Road, Mississauga, Dream Home Appliances.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਜੀ ਕਰਤਾ ਹੈ ਆਪਣਾ ਨੰਬਰ ਵਨ, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਾਹੂੰ ਚੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਕੀ ਹਾਲ ਚਾਲ ਹੈ ਦੋਸਤ? ਠੀਕ ਠਾਕ, ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਟੂਡੀਓ ਦੇ ਘੜੀ ਦੇ ਮੁਤਾਬਕ 9:08 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਜੇ ਗੱਲਾਂ ਬਾਤਾਂ ਤੋਂ ਉੱਪਰ ਤਾਂ ਕੁਛ ਹੈ ਹੀ ਨਹੀਂ ਆ, ਜੇ ਗੱਲਾਂ ਬਾਤਾਂ ਕਰ ਲਈਆਂ ਫਿਰ ਪਿੱਛੇ ਰਹਿ ਕੀ ਗਿਆ। ਸੋ 905-673-3337 ਅਤੇ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ 905-673-3337। ਕਿਆ ਬਾਤ ਆ, ਆਈ ਕੇ ਰਾਖਾ।

ਬਾਈ ਜੀ ਉਹਨਾਂ ਦੀ ਹੁਣੇ ਕਾਲ ਆਈ, ਕਹਿੰਦੇ ਬਾਈ ਜੀ ਮਤਲਬ ਸਟਾਰਟ ਹੋਇਆ ਨਹੀਂ ਪ੍ਰੋਗਰਾਮ, ਕਹਿੰਦੇ ਬਾਈ ਜੀ ਜਿਹੜੀ ਪਹਿਲਾਂ ਟਿਊਨ ਜੀ ਲਾਉਣੇ ਆ ਨਾ ਉਹ ਗਾਣਾ ਲਾ ਦਿਓ, ਉਹ ਵੀ ਲਾਵਾਂਗੇ ਬਾਈ ਜੀ। ਕਿਆ ਬਾਤ ਆ, ਅੱਜ ਥੋੜ੍ਹਾ ਜਿਹਾ ਮਿਊਜ਼ੀਕਲੀ ਮਾਹੌਲ ਰੱਖਾਂਗੇ ਕਿਉਂਕਿ ਅੱਜ ਥੋੜ੍ਹਾ ਜਿਹਾ ਮਾਹੌਲ ਰੰਗੀਨ ਆ, ਸੋ ਬਾਹਰ ਥੋੜ੍ਹੀ ਜਿਹੀ ਭਾਵਾਂ ਗਰਮੀ ਆ ਅਤੇ ਆਪਾਂ ਫਿਰ ਸਟੂਡੀਓ 'ਚ ਵੀ ਗਰਮੀ ਕਰਦੀ ਥੋੜ੍ਹੀ ਜਿਹੀ। ਸੋ 905-673-3335-673-3337 ਸਟੂਡੀਓ ਦਾ ਇੱਕ ਨੰਬਰ ਅਤੇ ਗੱਲਾਂ ਬਾਤਾਂ। ਅੱਜ ਫਿਰ ਫਰਮਾਇਸ਼ੀ ਪ੍ਰੋਗਰਾਮ ਰੱਖਦੇ ਹਾਂ, ਫਰਮਾਇਸ਼ਾਂ ਤੁਹਾਡੀਆਂ ਅਤੇ ਗੀਤ ਵੀ ਤੁਹਾਡੇ। ਸੋ 905-673-3337 ਦੇਖਦੇ ਹਾਂ ਕਿ ਬਈ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਆ ਉਹ ਕਿੱਦਾਂ ਕਿੱਦਾਂ ਦੀਆਂ ਅੱਜ ਆਉਂਦੀਆਂ, ਆਉਂਦੀਆਂ ਵੇ ਕਿ ਨਹੀਂ ਆਉਂਦੀਆਂ, ਨਹੀਂ ਤਾਂ ਫਿਰ ਮੇਰੇ ਫਰਮਾਇਸ਼ੀ ਤਾਂ ਗੀਤ ਹੈਗੇ ਹੀ ਆ। ਮੈਨੂੰ ਪਤਾ ਕਿ ਅੱਜ ਬਾਹਰ ਬਹੁਤ ਗਰਮੀ ਆ ਯਾਰ, ਅੱਜ ਤਾਂ ਚੰਗਿਆੜੇ ਕੱਢ ਗਰਮੀ ਸੀ। ਅੱਛਾ, ਜਦੋਂ ਇੱਦਾਂ ਦੀ ਗਰਮੀ ਹੁੰਦੀ ਆ, ਜਦੋਂ ਇੱਦਾਂ ਦਾ, ਫਿਰ ਆਪਾਂ ਕਿਹੜੇ ਕਿਹੜੇ ਸ਼ਬਦ ਵਰਤਦੇ ਹਾਂ ਬਾਈ? ਅੱਜ ਤਾਂ ਪਟਾਕੇ ਪਾਤੇ, ਅੱਜ ਤਾਂ ਮਾਸਟਰ ਸਲੀਮ ਜੀ ਨਾਲ ਸੀ ਬਾਹਰ ਅਤੇ ਮਾਸਟਰ ਸਲੀਮ ਜੀ ਅੱਜ ਕਹਿੰਦੇ ਕਿ ਅੱਜ ਤਾਂ ਬਈ ਚਿਰੜ ਭੁੰਡੀਆਂ ਕੱਢਤੀਆਂ। ਸੋ ਮਤਲਬ ਅੱਛਾ ਵੱਖੋ ਵੱਖਰੇ ਸ਼ਬਦ ਆ, ਹੈ ਨਾ, ਆਪਣੇ ਜਦੋਂ ਆਪਾਂ ਆਪਣੀ ਚੀਜ਼ ਨੂੰ ਜ਼ਿਆਦਾ ਕਹਿ ਕੇ ਸੰਬੋਧਿਤ ਕਰਨਾ ਹੋਵੇ, ਬੜੇ ਵੱਖਰੀਆਂ ਵੱਖਰੀਆਂ ਗੱਲਾਂ ਆ। ਅਤੇ ਕੀ ਕਹਿੰਦੇ ਹਾਂ ਆਪਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਕਹਿੰਦੇ ਹਾਂ ਜਦੋਂ ਆਪਾਂ ਕਿਸੇ ਨੂੰ ਬਹੁਤ ਵਧਾ ਚੜ੍ਹਾ ਕੇ ਕਹਿਣਾ ਹੋਵੇ, ਕਿਸੇ ਦਾ ਵਿਆਹ ਹੋਵੇ ਤਾਂ ਕਹਿਣਾ ਬਈ ਅੱਜ ਤਾਂ ਬੰਬ ਕੱਢ ਤੇ, ਬਈ ਅੱਜ ਤਾਂ ਬਈ ਫੱਟੇ ਚੱਕ। ਅਤੇ ਕਿਹੜੇ ਹੋਰ ਸ਼ਬਦ ਹੈ ਜੀ, ਜਿਵੇਂ ਅੱਜ ਗਰਮੀ ਸੀ ਤਾਂ ਗਰਮੀ ਨੂੰ ਫਿਰ ਤੁਸੀਂ ਕੀ ਕਹੋਗੇ? ਅੱਜ ਬਈ ਗਰਮੀ ਨੇ ਫਿਰ ਕੜਲ ਕੱਢਤੇ, ਕੀ ਕਹੋਗੇ ਤੁਸੀਂ ਅੱਜ ਦੀ ਗਰਮੀ ਬਾਰੇ? ਸੋ 905-673-3337 ਅਤੇ ਨਾਲ ਦੀ ਨਾਲ ਫਰਮਾਇਸ਼ਾਂ ਕਰਨੀਆਂ ਨਾ ਭੁੱਲਿਓ, ਕਿਉਂਕਿ ਰੇਡੀਓ ਉਡਾਨ AM 530 ਦਾ ਪ੍ਰਾਪ ਸੰਧੂ ਦੇ ਨਾਲ। ਕਿਆ ਬਾਤ ਆ ਯਾਰ, ਇਸ ਗਾਣੇ 'ਤੇ ਵੀ ਬੜਾ ਨੱਚੇ ਆ, ਹੈ ਨਾ। ਇਹ ਮੈਨੂੰ ਲੱਗਦਾ ਕਿ ਜਿਹੜਾ ਇਹ ਗਾਣਾ ਸੀ ਨਾ, ਹੰਸ ਰਾਜ ਹੰਸ ਸਾਹਿਬ ਭਾਈ ਹੋਣਾਂ ਦਾ, ਇਹ ਐਸਾ ਗਾਣਾ ਸੀ ਕਿ ਇਹਦੇ ਬਿਨਾਂ ਵਿਆਹ ਨਾ ਸੰਪੰਨ ਹੀ ਨਹੀਂ ਹੁੰਦਾ ਸੀਗਾ। ਇਹ ਗਾਣਾ ਤਾਂ ਚੱਲਣਾ ਹੀ ਚੱਲਣਾ ਹੁੰਦਾ। ਕਿਆ ਬਾਤ ਆ, ਪਰ ਮੇਰੀ ਇੱਕ ਤਰਾਸਦੀ ਰਹੀ ਹੈ, ਮੈਨੂੰ ਇਸ ਗਾਣੇ 'ਚ ਅਜੇ ਤੱਕ ਭੰਗੜਾ ਹੀ ਨਹੀਂ ਪਾਉਣਾ ਆਇਆ। ਹਾਏ ਹਾਏ, ਸੋ 905-673-3337 905-673-3337 905-673-3337 ਜੀ, ਸਤਿ ਸ਼੍ਰੀ ਅਕਾਲ ਰਜਤ, ਕੀ ਹਾਲ ਚਾਲ? ਬਸ ਕਮਾਲ ਆ ਜੀ, ਕਮਾਲ ਆ ਜੀ। ਥੋੜ੍ਹਾ ਜਿਹਾ ਮਾਹੌਲ ਰੰਗੀਨ ਆ ਅਤੇ ਅੱਜ ਸਟੂਡੀਓ 'ਚ ਵੀ ਮੈਂ ਕਿਹਾ ਥੋੜ੍ਹਾ ਜਿਹਾ ਨੱਚਣਾ ਗਾਉਣਾ ਹੋ ਜੇ। ਤੁਸੀਂ ਸਹੀ ਪਕੜ ਗਏ, ਬਹੁਤ ਸ਼ੁਕਰੀਆ। ਇਹ ਬਈ ਅੱਜ ਉਹ ਗਰਮੀ ਸੀ ਜਿਹੜੀ ਨੂੰ ਤੁਸੀਂ ਮੇਜਰ ਫਾਇਰ ਕਹਿ ਸਕਦੇ ਆ। ਕਿਆ ਬਾਈ ਰਜਤ, ਕਿਆ ਬਾਤ ਆ, ਕਮਾਲ ਕਰਦੀ ਤੁਸੀਂ। ਸੋ 905-673-3337 ਕੁਛ ਨਹੀਂ ਸੁਣਨਾ ਤੁਸੀਂ ਅੱਜ, ਫਿਰ ਮੈਂ ਕਰਾਂ ਆਪਦੀ ਪਸੰਦ, ਫਿਰ ਮੈਂ ਤੁਹਾਨੂੰ ਬੋਰ ਕਰ ਦੇਣਾ, ਮੈਂ ਕਹਿਣਾ ਕਿ ਯਾਰ ਮੈਂ ਚੱਕ ਕੇ ਰੱਖਾਂ ਕੰਮ। ਸੋ 905-673-3337 ਮੈਂ ਫਿਰ ਥੋੜ੍ਹਾ ਜਿਹਾ ਰੂਹਾਨੀ ਵਾਲੇ ਕੰਮ 'ਚ ਚੱਲ ਜਾਂਦਾ। ਜੇ ਤੁਸੀਂ ਅੱਜ ਕੁਛ ਤੜਕਦਾ ਭੜਕਦਾ ਆਪਣੇ ਸਫ਼ਰ ਨੂੰ ਖੂਬਸੂਰਤ ਬਣਾਉਣਾ, ਆਪਣੀ ਸਹੇਲੀ ਨੂੰ, ਆਪਣੀ ਵਾਈਫ ਨੂੰ, ਆਪਣੇ ਮਾਂ ਬਾਪ ਨੂੰ, ਆਪਣੇ ਭੈਣ ਭਰਾ ਨੂੰ, ਕਿਸੇ ਨੂੰ ਗਾਣਾ ਡੈਡੀਕੇਟ ਕਰਨਾ, ਕਿਸੇ ਨੂੰ ਵਿਸ਼ ਕਰਨਾ। ਯਾਰ ਮੈਂ ਪ੍ਰੋਗਰਾਮ ਸੁਣਦਾ ਹੁੰਦਾ ਸੀ ਨਿੱਕਾ ਹੁੰਦਾ, ਅਤੇ ਉਦੋਂ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੇ ਭਰਾ ਨੂੰ ਆ ਗਾਣਾ ਡੈਡੀਕੇਟ ਕਰਨਾ ਅਤੇ ਰੇਡੀਓ ਹੋਸਟ ਜੀ ਲਾ ਦਿਓ। ਅਤੇ ਜਦੋਂ ਅਸੀਂ ਰੇਡੀਓ ਹੋਸਟ ਬਣ ਗਏ, ਸਾਨੂੰ ਕੋਈ ਕਹਿੰਦਾ ਹੀ ਨਹੀਂ ਆ ਵੀ ਮੈਂ ਆਪਣੀ ਆ ਵਹੁਟੀ ਨੂੰ ਗਾਣਾ ਡੈਡੀਕੇਟ ਕਰਨਾ, ਮੈਂ ਆਪਣੇ ਮਾਂ ਪਿਓ ਨੂੰ ਕਰਨਾ। ਯਾਰ ਕਿੱਧਰ ਗਈਆਂ ਤੁਹਾਡੀਆਂ ਚੁਆਇਸਾਂ, ਕਿ ਬਿਜ਼ੀ ਹੋ ਗਏ ਹੋ ਬਸ, ਕੰਮ ਤੋਂ ਕਰੇ, ਘਰ ਤੋਂ ਕੰਮ, ਕੰਮਾਂ ਹੀ ਕੰਮ, ਕੰਮ ਕੰਮ ਕੰਮ ਕੰਮ ਕਰੋ ਜੀ, ਕੰਮ ਕਰੋ ਜੀ, ਨਹੀਂ ਤਾਂ ਫਿਰ ਤੁਸੀਂ ਭੁੱਖੇ ਮਰੋ ਜੀ।

ਅੱਛਾ, ਇਸ ਗਾਣੇ ਤੇ ਕਿੰਨੇ ਕਿੰਨੇ ਭੰਗੜਾ ਪਾਇਆ ਬਾਈ? ਇਹ ਜਿਹੜਾ ਇਹ ਗਾਣਾ ਹੈ, ਕੋਈ ਐਸਾ ਇਨਸਾਨ ਹੈਗਾ ਜਿਹਨੇ ਇਸ ਗਾਣੇ ਤੇ ਭੰਗੜਾ ਨਾ ਪਾਇਆ ਹੋਵੇ ਵੀ ਨੱਚਣੇ ਤੋਂ ਪਹਿਲਾਂ ਹੋਕਾ ਦਿਆਂਗੇ? ਇਹ ਕਿਸੇ ਕੋਈ ਐਸਾ ਇਨਸਾਨ ਧਰਤੀ ਤੇ ਹੈ ਜੀਵ ਪੁਰਾਣੀ, ਕੋਈ ਸਾਡੀ ਭੈਣ, ਕੋਈ ਸਾਡੀ ਆਂਟੀ, ਕੋਈ ਸਾਡੀ ਐਸੀ ਲੇਡੀਜ਼, ਐਸਾ ਕੋਈ ਜੈਂਟਲਮੈਨ, ਐਸਾ ਕੋਈ ਗੱਭਰੂ, ਐਸਾ ਕੋਈ ਅੰਕਲ ਜਿਹਨੇ ਇਸ ਗਾਣੇ ਤੇ ਭੰਗੜਾ ਨਾ ਪਾਇਆ ਹੋਵੇ? ਮੈਂ ਮੰਨ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਸਭ ਨੇ ਕਿਤੇ ਨਾ ਕਿਤੇ ਠੁਮਕਾ ਲਾਇਆ ਹੋਣਾ ਇਸ ਗਾਣੇ 'ਤੇ। ਸੋ 905-673-3337 ਓਕੇ। ਸੋ ਵੇਲਾ ਹੋ ਗਿਆ ਭਾਈ ਫਰਮਾਇਸ਼ ਦਾ, ਫਰਮਾਇਸ਼ ਲਾ ਦਈਏ। ਸੋ ਤੁਸੀਂ ਫਰਮਾਇਸ਼ਾਂ ਨਹੀਂ ਕਰਨੀਆਂ, ਜਿਹੜੇ ਵੀਰ ਦੀ ਬਲਵਿੰਦਰ ਬਾਈ ਜੀ ਦੀ ਫਰਮਾਇਸ਼ ਆਈ ਸੀ ਅਤੇ ਉਹਨਾਂ ਹੀ ਤਾਂ ਲਾਈਏ। ਚਲੋ ਮਾਨ ਸਾਹਿਬ, ਕੀ ਹੋ ਗਿਆ ਮਾਨ ਸਾਹਿਬ? ਡੋਂਟ ਡੂ ਡੈਟ। ਹਾਂ, ਕਿਆ ਬਾਤ ਆ।

905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਗੱਲਾਂ ਬਾਤਾਂ ਆਪਾਂ ਅੱਜ ਤੁਹਾਡੀ ਫਰਮਾਇਸ਼ੀ 'ਤੇ ਰੱਖ ਰਹੇ ਸੀਗੇ, ਸੋ ਫਰਮਾਇਸ਼ਾਂ ਮੈਨੂੰ ਆ ਨਹੀਂ ਰਹੀਆਂ ਅਤੇ ਫਿਰ ਆਪਾਂ ਕੋਈ ਗੱਲਬਾਤ

0: ਸੋ 905-673-3337-905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ 4133।
1: ਹਾਂਜੀ ਬੇਟੇ
0: ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਜੀ ਠੀਕ ਠਾਕ ਹੋ ਜੀ?
1: ਹਾਂਜੀ ਵਧੀਆ। ਮੈਂ ਕਿਆ ਕਹਿ ਰਹੇ ਕੜਾਕੇ
0: ਕੱਢ ਤੇ ਗਰਮੀ ਨੇ। ਹਾਂ ਕੜਾਕੇ ਕੱਢ ਤੇ, ਸੋ ਅੱਜ ਕੜਾਕੇ ਵਾਕਈ ਕੱਢ ਤੇ। ਕਿਹੜੇ ਸ਼ਬਦ ਹੋਰ ਵਰਤਦੇ? ਇੱਕ ਤਾਂ ਕੜਾਕੇ ਕੱਢ ਤੇ, ਇੱਕ ਆਪਾਂ ਬਸ ਚਿਰੜ ਭੁੰਨੀਆਂ ਨਿਕਲ ਗਈਆਂ, ਤੇ ਅੱਜ ਤਾਂ ਫੱਟੇ ਚੱਕ ਤੇ। ਸੋ ਜਦੋਂ ਵੀ ਕੋਈ ਬਹੁਤੀ ਚੀਜ਼ ਹੁੰਦੀ ਆਪਾਂ ਪੰਜਾਬੀ ਸੰਬੋਧਿਤ ਕਰਦੇ ਹਾਂ ਐਸੇ ਸ਼ਬਦਾਂ ਦੇ ਨਾਲ, ਉਹ ਪੁਰਾਣੇ ਜਿਹੜੇ ਤਖੱਲਸ ਸੀਗੇ। ਸੋ ਮੈਂ ਹੁਣ ਜ਼ਿਆਦਾ ਪੰਜਾਬੀ ਨਾ ਬੋਲਾਂ ਕਿਉਂਕਿ ਸਾਡੇ ਸੀਨੀਅਰ ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਆ ਗਏ, ਉਹ ਮੈਂ ਉਹਨਾਂ ਅੱਗੇ ਫਿਰ ਮੇਰੇ ਤੋਂ ਕੁਛ ਨਾ ਕੁਛ ਨਿਕਲ ਜਾਂਦਾ, ਇੱਦਾਂ ਬਾਅਦ 'ਚ ਫਿਰ ਉਹ ਕਰੈਕਟ ਕਰਦੇ ਮੈਨੂੰ। ਹਾਂਜੀ ਹਾਂ, ਬਹਿਜਾ ਬਹਿਜਾ ਕਰਾਤੀ ਆ, ਬਿਲਕੁਲ ਜੀ, ਕਿਆ ਖੂਬ ਤੁਸੀਂ ਯਾਦ ਕਰਵਾਇਆ। ਹਾਂ ਕਿਆ ਬਾਤ ਆ, ਨਹੀਂ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਜੀ ਸਤਿ ਸ਼੍ਰੀ ਅਕਾਲ ਜੀ, ਅਗਲੀ ਕਾਲ ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸੁਰੰਤ ਸਾਹਿਬ
2: ਸਤਿ ਸ਼੍ਰੀ ਅਕਾਲ ਜੀ, ਮਹਾਰਾਜ ਜੀ
0: ਚੜ੍ਹਦੀ ਕਲਾ ਬਾਈ ਜੀ, ਆਲ ਗੁੱਡ ਆਲ ਗੁੱਡ, ਤੁਸੀਂ ਸੁਣਾਓ ਠੀਕ ਹੋ?
2: ਅੱਛਾ, ਗਰਮੀ ਜਾਰੀ ਪਈ ਅੱਜ।
0: ਗਰਮੀ ਤਾਂ ਤੁਸੀਂ ਦੱਸੋ ਵੀ ਕੀ ਸੀ ਅੱਜ?
2: ਮੈਂ ਸਾਰਾ ਦਿਨ ਬਾਹਰ ਹੀ ਰਿਹਾ ਜੀ।
0: ਕਿੱਦਾਂ ਸੀ ਅੱਜ ਫਿਰ ਦੱਸੋ?
2: ਗਰਮੀ ਤਾਂ ਇਹੀ ਪਰ ਗੱਲ ਮਹਿਸੂਸ ਕਰਦੀ ਹੈ।
0: ਅੱਛਾ ਤੁਹਾਨੂੰ ਮਹਿਸੂਸ ਹੋਈ ਨਹੀਂ, ਤੁਸੀਂ ਫਿਰ ਕੋਈ ਠੰਡੀਆਂ ਚੀਜ਼ਾਂ ਜ਼ਿਆਦੀਆਂ ਖਾਂਦੇ ਹੋ? ਸਾਨੂੰ ਤਾਂ ਗਰਮੀ ਮਹਿਸੂਸ ਵੀ ਹੋਈ ਤੇ ਹਰਜਿੰਦਰ ਗਿੱਲ ਸਾਹਿਬ ਹੋਣਾ ਨੇ ਚੰਗੀ ਤਰ੍ਹਾਂ ਮਹਿਸੂਸ ਕਰਵਾ ਦਿੱਤੀ ਅੱਜ। ਜਦੋਂ ਬਹੁਤੀ ਚੀਜ਼ ਬਹੁਤੀ ਗਰਮੀ ਪੈਂਦੀ ਹੈ ਤੇ ਫਿਰ ਆਪਾਂ ਕੀ ਕਹਿੰਦੇ ਹਾਂ, ਫਿਰ ਪਿੰਡਾਂ ਦੇ ਜਿਹੜੇ ਸ਼ਬਦ ਬਣੇ ਆ ਅੱਗ ਹੀ ਲਾਈ ਫਿਰਦਾ, ਬਸ ਅੱਜ ਤਾਂ ਕਮਾਲ ਹੀ ਬਿਲਕੁਲ ਬਿਲਕੁਲ। ਮੈਂ ਦੇਖੋ ਕਮਲ ਹੀਰ ਮੇਰਾ ਫੇਵਰੇਟ ਆਰਟਿਸਟ ਆ, ਤੇ ਹੋ ਸਕਦਾ ਅੱਜ ਤਾਂ ਗਿੱਲ ਸਾਹਿਬ ਵੀ ਆ ਗਿਆ, ਤੇ ਗਿੱਲ ਸਾਹਿਬ ਅਸੀਂ ਜੀ ਬਿਲਕੁਲ ਬਿਲਕੁਲ ਲਾਉਣੇ ਆ, ਮਨਮੋਹਨ ਵਾਸਤੇ ਵੀ ਲਾਉਣੇ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ, ਬੜਾ ਖੂਬ ਯਾਦ ਕਰਵਾਇਆ ਤੁਸੀਂ। ਕਿਹੜਾ ਜੀ? ਸੱਜਰੇ ਚੱਲੇ ਮਕਲਾਵੇ ਜੀ, ਬਿਲਕੁਲ। ਚਲੋ ਇਹ ਆਪਾਂ ਗਿੱਲ ਸਾਹਿਬ ਤੋਂ ਪੁੱਛਦੇ ਹਾਂ, ਗਿੱਲ ਸਾਹਿਬ ਦੀ ਫਰਮਾਇਸ਼ ਲਾਉਣੇ ਹਾਂ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕੁਲਦੀਪ ਜੀ, ਬਾਈ ਬਹੁਤ ਸ਼ੁਕਰੀਆ। ਸੋ 905-673-3337 ਬਾਕੀ ਸੱਜਣਾ ਨੂੰ ਕਹਿੰਦਾ ਕਿ ਥੋੜ੍ਹਾ ਹੋਲਡ ਰੱਖੋ, ਕਿਉਂਕਿ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਵਿਰਸੇ ਦੀ ਗੱਲਬਾਤ ਕਰੀਏ। ਸੋ ਵਿਰਸੇ ਦੀਆਂ ਗੱਲਾਂ ਬਾਤਾਂ ਸੁਣਾਈਏ, ਕਿਉਂਕਿ ਪੰਜਾਬੀ ਵਿਰਸਾ 2026-25 ਜੁਲਾਈ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਹੋਣ ਜਾ ਰਿਹਾ ਆ, ਅਤੇ ਟਿਕਟਾਂ ਤੁਹਾਨੂੰ ਅਸੀਂ ਹੋਕਾ ਦੇ ਰਹੇ ਹਾਂ, ਅਤੇ ਉਹ ਨਾ ਹੋਵੇ ਕਿਤੇ ਤੁਸੀਂ ਸੋਚਦੇ ਹੀ ਰਹਿ ਜਾਓ ਅਤੇ ਬਾਅਦ ਵਿੱਚ ਯੂਟਿਊਬ 'ਤੇ ਮੇਲਾ ਵੇਖਣਾ ਪਵੇ, ਕਿਉਂਕਿ ਇਹ ਪੰਜਾਬੀ ਵਿਰਸਾ ਇੱਕ ਐਸਾ ਸ਼ੋਅ ਆ, ਇਹ ਆਪਣੇ ਆਪ ਜਿਹੜੀਆਂ ਪਰਿਵਾਰ ਫੈਮਿਲੀ ਆ ਨਾ, ਉਹਨਾਂ ਨੂੰ ਆਪਣੇ ਆਪ ਹੀ ਚਿੰਤਾ ਹੋ ਜਾਂਦੀ ਵੀ ਲੈ ਲਈਏ, ਬਾਅਦ ਵਿੱਚ ਥੋੜ੍ਹਾ ਜਿਹਾ ਦੂਰ ਨਾ ਸੀਟਾਂ ਮਿਲ ਜਾਣ। ਸੋ ਦੂਰ ਨੇੜੇ ਜਿੱਥੇ ਮਿਲਦੀਆਂ ਲੈ ਲਓ ਭਾਈ, ਕਿਉਂਕਿ ਇਹ ਟਿਕਟਾਂ ਐਨ ਮੌਕੇ 'ਤੇ, ਜੇ ਤੁਸੀਂ ਸੋਚਦੇ ਹੋ ਕਿ ਮੌਕੇ 'ਤੇ ਲੈ ਲਓਗੇ, ਮੌਕੇ 'ਤੇ ਚੌਕਾ ਨਹੀਂ ਵੱਜਣਾ, ਕਿਉਂਕਿ ਇਹ ਪੰਜਾਬੀ ਵਿਰਸਾ ਆ, ਸੁਣਿਓ। ਸੋ ਟਿਕਟਾਂ ਟਾਈਮ ਨਾਲ ਆਪਣੀਆਂ ਆਪਣੀਆਂ ਲੈ ਲਓ, ਪੰਜਾਬੀ ਵਿਰਸਾ 25 ਜੁਲਾਈ ਨੂੰ, ਅਤੇ ਵਿਰਸੇ ਦੀਆਂ ਗੱਲਾਂ ਬਾਤਾਂ ਫਿਰ ਹੋਣ ਨਾ ਹੋ ਨਹੀਂ ਸਕਦਾ। ਹਰਜਿੰਦਰ ਗਿੱਲ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਜੀ ਆਇਆਂ ਨੂੰ?
3: ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸੰਧੂ ਬਾਈ, ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ, ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਸਾਡੇ ਲਈ ਸੱਚੀ ਬੜੀ ਇੱਕ ਐਕਸਾਈਟਮੈਂਟ ਵਾਲੀ ਤੇ ਗਰਮੀ ਵਧਾਉਣ ਵਾਲੀ ਇਹ ਮੂਮੈਂਟ ਹੁੰਦੀ ਹੈ।
0: ਤੁਸੀਂ ਵਧਾਤੀ ਅੱਜ ਗਰਮੀ,
3: ਨਾ ਵੀ ਪੈਂਦੀ ਹੁੰਦੀ ਤਾਂ ਆਪਾਂ ਆਪਣੇ ਸ਼ੋਅ ਨਾਲ ਜਾਂ ਇਹਦੇ ਨਾਲ ਸੰਬੰਧਿਤ ਜੋ ਇਸ ਵੇਲੇ ਐਕਟੀਵਿਟੀਜ਼ ਜਾਂ ਗਤੀਵਿਧੀਆਂ ਚੱਲ ਰਹੀਆਂ ਨੇ, ਆਪਾਂ ਹੋਰ ਗਰਮੀ ਵਧਾ ਦੇਣੀ ਹੈ।
0: ਕੀ ਬਾਤ ਹੈ ਜੀ,
3: ਜੀ ਤੇ ਉਹ ਜਿਹੜਾ ਪਿਆਰ ਹੈ, ਨਿੱਘ ਹੁੰਦਾ ਇੱਕ ਤਾਂ ਆਪਾਂ ਜਿੱਥੇ ਗਰਮੀ ਕਹਿੰਦੇ ਹਾਂ, ਇੱਕ ਬੰਦਾ ਨਿੱਘ
0: ਮੰਨਣਾ,
3: ਅਸੀਂ ਨਿੱਘ ਮੰਨਣਾ ਤੁਹਾਡਾ ਜਿਹੜਾ ਫੀਲ ਹੈ, ਤੁਹਾਡਾ ਪਿਆਰ ਹੈ, ਉਹਦੇ ਲਈ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸੋ ਬਸ ਰਿਮਾਈਂਡਰ ਹੀ ਹੈ, ਵੈਸੇ ਹੁਣ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ ਜੀ, ਮਨਮੋਹਨ ਵਾਰਿਸ, ਕਮਲ ਹੀਰ ਸੰਗਤਾਰ, ਉਹਨਾਂ ਦੀ ਗਾਇਕੀ ਨੂੰ ਆਪਾਂ ਜਿੱਥੇ ਅਪਰੀਸ਼ੀਏਟ ਕਰਦੇ ਹਾਂ, ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿੱਥੇ ਉਹਨਾਂ ਨੂੰ ਆਪਣਾ ਜਿਹੜਾ ਇਸ ਫੀਲਡ ਦੇ ਵਿੱਚ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਲਈ ਉਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਪਾਂ ਸਾਰੇ ਜਾਣੇ ਇਕੱਠੇ ਹੋਣਾ। ਔਰ ਖਾਸ ਗੱਲ ਇਹ ਆ ਕਿ ਇਹ ਵਾਰੀ ਇਸ ਵਾਰੀ ਫੇਰ ਪੰਜਾਬੀ ਵਿਰਸਾ ਸ਼ੋਅ ਜਿਹੜਾ ਟੋਰਾਂਟੋ ਵਾਲਾ ਸ਼ੋਅ ਰਿਕਾਰਡ ਵੀ ਕੀਤਾ ਜਾਣਾ। ਉਹਦੇ ਲਈ ਵੀ ਆਪਾਂ ਕਹਿੰਦੇ ਵੀ ਨਵੇਂ ਨਵੇਂ ਵਧੀਆ ਵਧੀਆ ਕੱਪੜੇ ਵਧੀਆ ਵਧੀਆ ਸੂਟ ਤੇ ਪੂਰਾ ਟੋਰ ਸ਼ੋਰ ਲਾ ਕੇ ਐਨ ਜਿਵੇਂ ਕਹਿੰਦੇ ਹੁੰਦੇ ਆ ਵੀ ਤੁਰਲੇ ਛੱਡ ਕੇ ਪੰਜਾਬੀ ਵਿਰਸੇ ਦੀ ਰੈਪ੍ਰੈਜੈਂਟੇਸ਼ਨ ਕਰਨ
0: ਸਾਡੀ ਫਿਰ ਫੋਟੋ ਲਵਾਂਗੇ ਗਿੱਲ ਸਾਹਿਬ ਫਿਰ ਤਾਂ ਅਸੀਂ ਕੁੜਤੇ ਪਜਾਮੇ ਸਵਾਲੀ ਸਾਡੀਆਂ ਫੋਟੋਆਂ ਹੋਣਗੀਆਂ ਵਿੱਚ।
3: ਪ੍ਰਭ ਤੁਸੀਂ ਨੋਟਿਸ ਕੀਤਾ ਹੋਣਾ ਜਦੋਂ ਕਿਸੇ ਗੇਮ ਦੇ ਵਿੱਚ ਜਾਂ ਕਿਸੇ ਸ਼ੋਅ ਦੇ ਵਿੱਚ ਜਦੋਂ ਕਿਸੇ ਨੇ ਕੋਈ ਇਸ ਤਰੀਕੇ ਦੇ ਨਾਲ ਵੱਖਰਾ ਯੂਨੀਕ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੁੰਦਾ
0: ਸਾਹਮਣੇ ਆ ਜਾਂਦਾ
3: ਕੈਮਰੇ ਦੀ ਅੱਖ ਫਿਰ ਬਦਲ ਜਾਂਦੀ ਹੈ।
0: ਕੀ ਬਾਤ ਹੈ, ਫਿਰ ਤਾਂ ਮੋਰਨਿੰਗ ਵਾਲੀਆਂ ਚਾਦਰਾਂ ਸਵਾਲ ਹੀ ਹੈ ਸੀ।
3: ਇਸ ਕਰਕੇ ਇਹ ਤਾਂ ਹੁਣ ਤੁਹਾਡੇ ਹੱਥ ਜਾ ਕਿ ਤੁਸੀਂ ਕਿਵੇਂ ਆਪਣੇ ਕੈਮਰੇ ਨੂੰ ਆਪਣੇ ਵੱਲ ਨੂੰ ਖਿੱਚਣਾ। ਸੋ ਇਹ ਵੀ ਇੱਕ ਐਲੀਮੈਂਟ ਹੋਣਾ। ਦੂਸਰਾ ਜਦੋਂ ਆਪਾਂ ਪਰਿਵਾਰਾਂ ਦੇ ਨਾਲ ਬੈਠ ਕੇ ਗਾਇਕੀ ਦਾ ਆਨੰਦ ਮਾਣਨਾ, ਹੁਣ ਵੀ ਬੜਾ ਇਸ ਗੱਲ ਦਾ ਮਾਣ ਹੈ, ਸਕੂਨ ਹੈ ਕਿ ਆਪਾਂ ਅੱਗੇ ਵੀ ਪ੍ਰਭ ਗੱਲ ਕਰਦੇ ਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸ਼ੋਅ ਹੈ ਜਿਹਨੂੰ ਆਪਾਂ ਜੇ ਨਾ ਵੀ ਬਹੁਤਾ ਕਹੀਏ ਕਿਸੇ
0: ਹਾਂ ਜ਼ਿੰਮੇਵਾਰੀ ਹੈ,
3: ਬੰਦੇ ਦੀ ਇੱਕ ਜ਼ਿੰਮੇਵਾਰੀ ਹੈ।
0: ਮੈਨੂੰ ਅੱਜ ਹੀ ਕਾਲਸ ਆਈਆਂ, ਮੈਂ ਐਕਚੁਅਲੀ ਚਲੋ ਐਨੀਵੇ ਮੈਂ ਕੋਈ ਹੋਰ ਗੱਲ ਕਰਨ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਬਾਈ ਉਹਦਾ ਕੀ ਬਣ ਰਿਹਾ, ਕੋਈ ਟਿਕਟਾਂ ਡਿਸਕਾਊਂਟ ਮਿਲੂਗਾ। ਲੰਡਨ ਤੋਂ ਕਾਲ ਆਈਆਂ ਸਪੈਸ਼ਲ ਤੇ ਉਹ ਇੱਥੋਂ ਬੰਦੇ ਆਪਣੇ ਪਰਿਵਾਰ ਮੂਵ ਹੋਏ ਆ ਤੇ ਉਹ ਫਿਰ ਜੀਪਾਂ ਜੂਪਾਂ ਤਿਆਰ ਕਰੀ ਬੈਠੇ, ਲਸ਼ਕਾਈ ਬੈਠੇ ਇੱਧਰ ਆਉਣ ਨੂੰ, ਤੇ ਮੈਂ ਕਿਹਾ ਵੀ ਆਉਣਾ ਬਣਦਾ ਆ। ਸੋ ਸਾਰੇ ਸੱਜਣ ਬੇਲੀ ਮਿੱਤਰ ਉੱਥੇ ਹੀ ਇਕੱਠੇ ਹੋਣਗੇ। ਸੋ ਪੰਜਾਬੀ ਵਿਰਸੇ ਤੇ ਸੱਜਣ ਬੇਲੀ ਇਕੱਠੇ ਹੋਣ, ਇਹਦੇ ਪੈਦੀ ਵਧੀਆ ਚੀਜ਼ ਹੋਣੀ ਨਹੀਂ ਆ, ਕਿਉਂਕਿ ਇੱਕ ਸੱਭਿਆਚਾਰਕ ਪਰਿਵਾਰਕ ਸ਼ੋਅ ਤੁਸੀਂ ਆਪਣੇ ਪਰਿਵਾਰਾਂ ਨਾਲ ਆਪਣੇ ਸੱਜਣਾ ਮਿੱਤਰਾਂ ਨਾਲ। ਇੱਕ ਦੇਖੋ ਦਿਨ ਬੜਾ ਵਧੀਆ ਆ, ਤੁਸੀਂ ਸ਼ਨੀਵਾਰ ਨੂੰ ਇੰਜੋਏ ਕਰੋ ਤੇ ਸੰਡੇ ਨੂੰ ਕਰੋ ਰੈਸਟ। ਤੇ ਬਾਈ ਜੀ ਦੇ ਦਿਓ ਇੱਕ ਵਾਰੀ ਪਿਆਰਾ ਜਿਹਾ ਹੋਕਾ, ਟਿਕਟਾਂ ਦਾ ਇੱਕ ਵਾਰੀ ਹੋਕਾ ਦੇ ਦਈਏ ਤੇ ticketmaster.ca ਤੋਂ ਟਿਕਟਾਂ ਮਿਲਣੀਆਂ। ਤੇ ਜੇ ਤੁਸੀਂ ਜ਼ਿਆਦਾ ਫੈਮਿਲੀ ਆ, ਵੱਡੇ ਫਰੈਂਡ ਸਰਕਲ 'ਚ ਆਉਣਾ ਆ ਤੇ ਤੁਸੀਂ ਹਰਜਿੰਦਰ ਗਿੱਲ ਬਾਈ ਜੀ ਨੂੰ ਡਾਇਰੈਕਟ ਕਾਲ ਕਰ ਲਿਓ, ਮੈਨੂੰ ਕਾਲ ਕਰ ਲਿਓ, ਆਪਾਂ ਵੱਧ ਤੋਂ ਵੱਧ ਤੁਹਾਨੂੰ ਡਿਸਕਾਊਂਟ ਦਵਾਵਾਂਗੇ। ਪਰ ਇਹ ਵੇਖੋ ਕਿ ਡਿਸਕਾਊਂਟ ਦੇ ਚੱਕਰ 'ਚ ਰਹਿ ਨਾ ਜਾਓ, ਕਿਉਂਕਿ ਟਿਕਟਾਂ ਐਨ ਮੌਕੇ 'ਤੇ ਮਿਲਣੀਆਂ ਵੀ ਨਹੀਂ ਤੁਹਾਨੂੰ। ਸੋ ਜਲਦੀ ਕਰੋ, ਜਲਦੀ ਨਾਲੋਂ ਛੇਤੀ ਕਰ ਲਓ ਪਹਿਲਾਂ। ਜੀ ਬਾਈ ਜੀ,
3: ਹਾਂਜੀ ਭਰਾ, ਇਹਦੇ 'ਚ ਨਾ ਡਿਸਕਾਊਂਟ ਦਾ ਵੀ ਚਲੋ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਸ਼ਾਇਦ ਸ਼ੋਅ ਵੇਖ ਨਹੀਂ ਰਿਹਾ ਤਾਂ ਡਿਸਕਾਊਂਟ ਦੇ ਰਹੇ, ਇੱਦਾਂ ਦੀ ਸੱਚੀ ਗੱਲ ਨਹੀਂ ਹੈ। ਮੈਂ ਦਿਲੋਂ ਇਹ ਗੱਲ ਰਿਸਪੈਕਟ ਨਾਲ ਕਹਿੰਦਾ, ਉਹ ਡਿਸਕਾਊਂਟ ਅਸੀਂ ਇਸ ਤਰ੍ਹਾਂ ਕਰ ਸਕਦੇ ਹੁੰਦੇ ਹਾਂ ਵੀ ਜਿਵੇਂ ਤਾਂ ਹੀ ਕਹਿੰਦੇ ਵੀ ਜੇ ਗਰੁੱਪ ਦੇ ਵਿੱਚ 10 ਜਾਂ 10
0: ਲੈਣੇ
3: ਤਾਂ ਅਸੀਂ ਤੁਹਾਡੀ ਇੱਕ ਸੇਵਿੰਗ ਕਰਵਾ ਸਕਦੇ ਹੋ। ਕਿੱਦਾਂ ਕਰਵਾ ਸਕਦੇ ਹਾਂ? ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਲਿਓ, ਅਦਰਵਾਈਜ਼ ਜੇ ਤੁਸੀਂ ticketmaster.ca ਤੇ ਵੀ ਜਾਓਗੇ ਤਾਂ ਸਾਰੇ ਹੀ ਸੈਕਸ਼ਨ ਉੱਥੇ ਅਵੇਲੇਬਲ ਨੇ। ਟਿਕਟਾਂ ਕੋਈ ਬਹੁਤੀਆਂ ਮਹਿੰਗੀਆਂ ਨਹੀਂ ਆ। ticketmaster.ca ਤੇ ਜਾ ਕੇ ਪੰਜਾਬੀ ਵਿਰਸਾ ਮਨਮੋਹਨ ਵਾਰਸ ਜਾਂ ਕਮਲ ਹੀਰ ਸਰਚ ਕਰ ਲਿਓ ਤਾਂ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਇੱਕ ਪੂਰੇ ਦਾ ਪੂਰਾ ਮੈਪ ਖੁੱਲ ਜਾਂਦਾ। ਉਹਨੂੰ ਥੋੜ੍ਹਾ ਜ਼ੂਮ ਇਨ ਕਰਕੇ ਦੇਖੋਗੇ ਤੇ ਇਸ ਵੇਲੇ ਬਾਲਕਨੀ ਦੇ ਵਿੱਚ ਗਿਣਤੀ ਦੀਆਂ ਟਿਕਟਾਂ ਨੇ। ਜਿਹੜਾ ਗ੍ਰੈਂਡ ਸਟੈਂਡ, ਜਿਹੜਾ ਮਿਡਲ ਵਾਲਾ ਸੈਕਸ਼ਨ ਹੁੰਦਾ ਜਿੱਥੇ ਸਟੈਂਡ ਬਣੇ ਹੁੰਦੇ ਜਾਂ ਬਲੀਚਰ ਟਾਈਪ ਸਟੈਪਸ ਬਣੇ ਹੁੰਦੇ ਆ, ਉਹ ਸੈਕਸ਼ਨ ਦੇ ਵਿੱਚ ਵੀ ਤੁਸੀਂ ਦੇਖੋਗੇ ਬਹੁਤ ਲਿਮਿਟਡ ਸੀਟਸ ਬਾਕੀ ਰਹਿ ਗਈਆਂ ਨੇ। ਫਲੋਰ ਦੇ ਉੱਤੇ ਸਾਡੇ ਕੋਲ ਕੁਛ ਟਿਕਟਸ ਰਿਜ਼ਰਵਡ ਹੁੰਦੀਆਂ ਨੇ ਜਿਹੜੀਆਂ ਅਸੀਂ ਆਪਣੇ ਸਪੌਂਸਰਸ ਨੂੰ ਜਾਂ ਮੀਡੀਆ ਲਈ ਜਾਂ ਫਰੈਂਡਸ ਲਈ ਜਾਂ ਫੈਮਿਲੀਜ਼ ਦੇ ਲਈ ਅਸੀਂ ਹੋਲਡ ਕੀਤੀਆਂ ਹੁੰਦੀਆਂ ਨੇ। ਉਹਦੇ ਵਿੱਚ ਵੀ ਹੁਣ ਇਸ ਵੇਲੇ ਗਿਣਤੀ ਜਿਹੜੀ ਆ ਬਹੁਤ ਲਿਮਿਟਡ ਰਹਿ ਗਈ ਹੈ। ਸੋ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਪਰ ਜਿਵੇਂ ਜਿਵੇਂ ਤੁਸੀਂ ਸਾਡੇ ਸ਼ੋਅ ਦੇ ਸਪੌਂਸਰ ਬਣ ਰਹੇ ਹੋ ਉਵੇਂ ਉਵੇਂ ਉਹ ਟਿਕਟਸ ਅਸੀਂ ਐਲੋਕੇਟ ਕਰੀ ਜਾ ਰਹੇ ਹਾਂ। ਸੋ ਬੇਸਡ ਔਨ ਦਾ ਪੈਕੇਜ, ਬੇਸਡ ਔਨ ਦਾ ਰਿਕੁਆਇਰਮੈਂਟ, ਜਿੰਨੀਆਂ ਵੀ ਟਿਕਟਸ ਚਾਹੀਦੀਆਂ ਨੇ ਆਪਣੇ ਪਰਿਵਾਰ ਲਈ, ਆਪਣੇ ਦੋਸਤਾਂ ਲਈ, ਆਪਣੇ ਕਲਾਇੰਟਸ ਲਈ, ਤੁਸੀਂ ਫਰੈਂਡ ਸਰਕਲ ਦੇ ਵਿੱਚ ਡਿਸਟ੍ਰੀਬਿਊਟ ਕਰਨੀ ਆ ਜਾਂ ਆਪਣੇ ਤੌਰ ਦੇ ਉੱਤੇ ਪੂਲ ਕਰਕੇ ਵੀ ਬਹੁਤ ਸਾਰੇ ਗਰੁੱਪ ਇੱਦਾਂ ਦੇ ਵੀ ਪ੍ਰਭ ਆਪਣੇ ਕੋਲੋਂ 15-15-20-20 ਟਿਕਟਾਂ ਲੈ ਰਹੇ ਨੇ ਜਿਹੜੇ ਕਹਿੰਦੇ ਯਾਰ ਵੀ ਅਸੀਂ ਸਾਡੇ ਅਸੀਂ ਇਕੱਠੇ ਕੰਮ ਕਰਦੇ ਹਾਂ ਤੇ ਅਸੀਂ ਸਾਰਿਆਂ ਨੇ ਗੱਲ ਕਰਕੇ ਵੀ ਇੱਕ ਬੰਦੇ ਦੀ ਜ਼ਿੰਮੇਵਾਰੀ ਲਾਤੀ ਤੇ ਉਹਨੇ ਸਾਰਿਆਂ ਤੋਂ ਪੈਸੇ ਕਲੈਕਟ ਕਰਕੇ ਤਾਂ ਉਹ ਨਾਲੇ ਤਾਂ ਉਹਨਾਂ ਨੇ ਡਿਸਕਾਊਂਟ ਦਾ ਫਾਇਦਾ ਲੈ ਲਿਆ ਤੇ ਨਾਲੇ ਇੱਕ ਗਰੁੱਪ ਦੇ ਵਿੱਚ ਇਕੱਠੇ ਬਹਿਣ ਦਾ ਮੌਕਾ ਮਿਲ ਗਿਆ। ਅਦਰਵਾਈਜ਼ ਇਕੱਲਾ-ਇਕੱਲਾ ਬੰਦਾ ਟਿਕਟ ਮਾਸਟਰ ਤੇ ਹੋ ਸਕਦਾ ਕਿਸੇ ਨੇ ਕਿਤੇ ਬੁੱਕ ਕਰ ਲਈ, ਕਿਸੇ ਨੇ ਕਿਤੇ ਬੁੱਕ ਕਰ ਲਈ। ਸੋ ਇਉਂ ਤੁਸੀਂ ਇਕੱਠੀਆਂ ਟਿਕਟਾਂ ਬੁੱਕ ਕਰਨ ਲਈ ਸਾਨੂੰ ਕਾਲ ਕਰ ਲਿਓ 647-4-6462 ਜਾਂ 416-316-3434 ਤੇ ਫਰੈਂਡਸ ਵੀਡੀਓ ਸਟੀਲ ਐਂਡ ਮੈਲੀ ਦੇ ਨੇੜੇ ਆਪਣਾ ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਵੀ ਹੈ। ਉੱਥੇ ਕੁਛ ਇੱਕ ਪ੍ਰਿੰਟਡ ਟਿਕਟਸ ਵੀ ਅਵੇਲੇਬਲ ਨੇ, ਪਰ ਉਹ ਜਿਹੜੇ ਦੋਸਤ ਕੋਈ ਆਪਣਾ ਫੋਨ ਸਮਾਰਟਫੋਨ ਵਗੈਰਾ ਯੂਜ਼ ਨਹੀਂ ਕਰਦੇ, ਜਿਹਨਾਂ ਕੋਲ ਐਪ ਦਾ ਐਕਸੈਸ ਨਹੀਂ ਹੈ, ਉਹ ਪ੍ਰਿੰਟਡ ਟਿਕਟਸ ਪਿੱਕ ਕਰ ਸਕਦੇ। ਅਦਰਵਾਈਜ਼ ਆਨਲਾਈਨ ਦਾ ਜਾਂ ਈ ਟਿਕਟਸ ਦਾ ਅੱਜ ਜ਼ਮਾਨਾ ਤੇ ਉਹਦੇ ਵਿੱਚ ਤੁਹਾਨੂੰ ਅਸੀਂ ਟਿਕਟਸ ਪ੍ਰੋਵਾਈਡ ਕਰ ਦਿਆਂਗੇ। ਬਸ ਕਾਲ ਕਰ ਲਿਓ ਸਪੌਂਸਰ ਬਣਨ ਲਈ ਵੀ ਜਾਂ ਗਰੁੱਪ ਟਿਕਟਸ ਲਈ 647-4-6862। 25 ਜੁਲਾਈ ਸ਼ਨੀਵਾਰ ਦਾ ਦਿਨ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀ ਹੈ। ਸਹੀ ਸਮੇਂ ਤੇ ਠੀਕ ਟਾਈਮ ਦੇ ਉੱਤੇ ਪਹੁੰਚਿਓ ਤਾਂ ਕਿ ਆਪਾਂ 8:15-8 ਵਜੇ ਤੱਕ ਸ਼ੋਅ ਨੂੰ ਸ਼ੁਰੂ ਕਰੀਏ ਤੇ ਫਿਰ ਲਗਾਤਾਰ 2-3 ਘੰਟੇ ਆਪਾਂ ਮਨਮੋਹਨ ਵਾਰਸ, ਕਮਲਹੀਰ ਸਿੰਘ ਤਾਰਹੁਣਾ ਦੀ ਗਾਇਕੀ ਦਾ ਆਨੰਦ ਮਾਣੀਏ। ਔਰ ਥੀਏਟਰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਵੁੱਡਬਾਈਨ ਮਾਲ ਦੇ ਬਿਲਕੁਲ ਨੇੜੇ ਹੈ। ਬੜਾ ਪ੍ਰਾਈਮ ਲੋਕੇਸ਼ਨ ਹੈ, ਬਹੁਤ ਕਨਵੀਨੀਅੰਟ ਲੋਕੇਸ਼ਨ ਹੈ, ਹਾਈਵੇ 427 ਐਂਡ ਰੈਕਸਡੇਲ ਦੇ ਬਿਲਕੁਲ ਨੇੜੇ, ਔਰ ਖੁੱਲ੍ਹੀ ਡੁੱਲੀ ਪਾਰਕਿੰਗ, ਫ੍ਰੀ ਪਾਰਕਿੰਗ, ਸੋ ਉਹ ਵੀ ਕੋਈ ਟੈਨਸ਼ਨ ਨਹੀਂ ਹੈ। ਤੇ ਰੇਸ ਟਰੈਕ ਦੇ ਬਿਲਕੁਲ ਨਾੜ ਨਾਲ ਹੀ ਉਹਦੇ ਨਾਲ ਲੱਗਦਾ ਇਹ ਜਿਹੜਾ ਹਾਲ ਬਣਿਆ ਹੋਇਆ ਔਰ ਬਣੇ ਹੀ ਇਸ ਤਰ੍ਹਾਂ ਦੇ ਕਾਨਸਰਟਸ ਨੂੰ ਕੇਟਰ ਕਰਨ ਲਈ ਹੈ। ਸੋ ਆ ਜਾਓ ਆਪਾਂ ਸਾਰੇ ਜਾਣੇ ਜਿਵੇਂ ਕਹਿੰਦੇ ਹੁੰਦੇ ਵੀ ਰੌਣਕਾਂ ਲਾਵਾਂਗੇ ਤੇ ਪਰਿਵਾਰਾਂ ਸਮੇਤ ਦੋਸਤਾਂ ਸਮੇਤ ਆਪਣੇ ਸਾਰੇ ਜਾਣੇ ਰਲ ਮਿਲ ਕੇ ਇਸ ਮੇਲੇ ਨੂੰ ਇਸ ਸ਼ੋਅ ਨੂੰ ਪੰਜਾਬੀ ਵਿਰਸਾ ਸ਼ੋਅ ਨੂੰ ਕਾਮਯਾਬ ਕਰੀਏ। ਜੀ ਬ੍ਰਾਹਮ
0: ਜੀ ਬਹੁਤ ਸ਼ੁਕਰੀਆ ਜੀ ਔਰ ਮੈਂ ਇੱਕ ਵਾਰ ਫਿਰ ਹੋਕਾ ਦਿੰਦਾ ਕਿ ਜੇ ਤੁਸੀਂ ਸੱਜਣਾ ਮਿੱਤਰਾਂ ਨੇ ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਤਾਂ ਤੁਸੀਂ ਇੱਕ ਨੰਬਰ ਮੈਂ ਦਿੰਦਾ ਬਾਈ ਜੀ ਉਹਨਾਂ ਦਾ ਡਾਇਰੈਕਟ ਕਾਲ ਕਰ ਲਿਓ 647-462-6467-400-6862 ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ। ਜਿੱਦਾਂ ਕੱਲ੍ਹ ਇੱਕ ਬਜ਼ੁਰਗਾਂ ਦੀ ਕਾਲ ਆਈ ਸੀ ਅਤੇ ਤੁਸੀਂ ਬੜਾ ਸੋਹਣਾ ਦੱਸਤਾ ਆ ਕਿ ਤੁਸੀਂ ਜੇ ਟਿਕਟ ਫਿਜ਼ੀਕਲ ਟਿਕਟ ਪ੍ਰਿੰਟਡ ਟਿਕਟਾਂ ਚੱਕਣੀਆਂ ਤੁਹਾਨੂੰ ਉਹਦੇ ਬਾਰੇ ਫਰੈਂਡਸ ਵੀਡੀਓ ਦਾ ਮੈਂ ਤੁਹਾਨੂੰ ਐਡਰੈਸ ਦੇ ਦੂੰਗਾ, ਟੈਕਸਟ ਮੈਨੂੰ ਕਰ ਦਿਓ ਅਤੇ ਤੁਸੀਂ ਉੱਥੋਂ ਪ੍ਰਿੰਟਡ ਟਿਕਟਾਂ ਚੱਕ ਸਕਦੇ ਹੋ। ਜੇ ਤੁਸੀਂ ਔਨਲਾਈਨ ਲੈ ਸਕਦੇ ਹੋ ਤਾਂ ticketmaster.co ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ। ਇਹ ਬਹੁਤ ਹੀ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ ਲਿਓ, ਕੱਲ੍ਹ ਨੂੰ ਮੈਂ ਇੱਕ ਵੀਡੀਓ ਬੜੀ ਪਿਆਰੀ ਜੀ ਪੋਸਟ ਕਰੂੰਗਾ, ਤੁਸੀਂ ਮੇਰਾ ਇੰਸਟਾਗ੍ਰਾਮ ਜ਼ਰੂਰ ਚੈੱਕ ਕਰ ਲਿਓ। ਕੱਲ੍ਹ ਬਹੁਤ ਸਾਰੇ ਵੀਰਾਂ ਨੇ ਮੈਂ ਮਾਸਟਰ ਸਲੀਮ ਦਾ ਹੈਪੀ ਬਰਥਡੇ ਵਾਸਤੇ ਮੈਂ ਮੈਸੇਜ ਕੀਤਾ, ਤੁਸੀਂ ਮੇਰਾ ਇੰਸਟਾਗ੍ਰਾਮ ਹੀ ਭਰਤਾ ਯਾਰ। ਸੋ ਹੁਣ ਮੈਂ ਇੱਕ ਆਪਾਂ ਫਿਰ ਇੱਕ ਕੁਇਕ ਖੇਡਾਂਗੇ ਕਿਸੇ ਨੇ ਪੰਜਾਬੀ ਵਿਰਸਾ 'ਤੇ। ਸੋ ਬਹੁਤ ਸ਼ੁਕਰੀਆ ਤੁਹਾਡਾ ਇੰਨੇ ਪਿਆਰ ਦੇ ਲਈ ਔਰ ਤੁਸੀਂ 25 ਜੁਲਾਈ ਨੂੰ ਬਸ ਇੱਕ ਡੇਟ ਨੋਟ ਕਰ ਲਓ, ਅਲਾਰਮ ਲਾ ਲਓ, ਮਿਸ ਨਾ ਕਰਿਓ। ਬਾਅਦ ਵਿੱਚ ਯੂਟਿਊਬ 'ਤੇ ਤਾਂ ਫਿਰ ਉਹ ਸਵਾਦ ਨਹੀਂ ਆਉਣਾ ਜਿਹੜਾ ਲਾਈਵ ਗਾਇਕੀ ਦਾ ਸਵਾਦ ਆਉਣਾ ਆ, ਉਹ ਤਾਂ ਫਿਰ ਪੰਜਾਬੀ ਵਿਰਸੇ ਦਾ ਲਾਈਵ ਦੇਖ ਕੇ ਆਉਣਾ ਆ। ਸੋ ਨੰਬਰ ਬਾਈ ਜੀ ਇੱਕ ਵਾਰੀ ਫਿਰ ਤੁਸੀਂ ਦੇ ਦਿਓ, ਉਸ ਤੋਂ ਬਾਅਦ ਮੈਂ ਅਸੀਂ ਤਾਂ ਹੁੱਕਾ ਦਿੰਦੇ ਰਹਿਣਾ।
3: ਸੋ ਨਾਈਸ ਆਫ ਯੂ ਪ੍ਰਭ, ਥੈਂਕ ਯੂ ਸੋ ਮਚ। ਸੋ 647-462-6867-400-6862 ਤੇ ਪ੍ਰਭ ਜਾਂਦੇ ਜਾਂਦੇ ਮੈਂ ਇੱਕ ਵਾਰੀ ਮੈਂ ਲਿਟਰਲੀ ਅੱਜ ਜਿੱਥੇ ਆਪਾਂ ਮਾਸਟਰ ਸਲੀਮ ਹੋਣਾ ਨਾਲ ਆਪਣੇ ਸਟੂਡੀਓ ਦੇ ਵਿੱਚ ਇੰਟਰਵਿਊ ਵੀ ਕੀਤੀ ਸੀ, ਮੈਨੂੰ ਪਹਿਲਾਂ ਯਾਦ ਵੀ ਸੀ ਵੀ ਬਾਈ ਦਾ ਕੱਲ੍ਹ ਬਰਥਡੇ ਸੀ, ਮੈਂ ਵਿਸ਼ ਕਰਨਾ ਭੁੱਲ ਗਿਆ। ਸੋ ਮਾਸਟਰ ਸਲੀਮ ਬਾਈ ਨੂੰ ਬਹੁਤ ਬਹੁਤ ਪਿਆਰ, ਉਹਨਾਂ ਲਈ ਬਹੁਤ ਦੁਆਵਾਂ, ਉਹਨਾਂ ਦੇ ਜਨਮ ਦਿਨ ਦੇ ਉੱਤੇ ਹੈਪੀ ਬਿਲੇਟਡ ਬਰਥਡੇ। ਤੇ 24 ਤਰੀਕ ਨੂੰ ਆਪਾਂ ਮਾਸਟਰ ਸਲੀਮ ਦੇ ਸ਼ੋਅ ਦੇ ਲਈ ਵੀ ਐਜ਼ ਏ ਟੀਮ ਅਸੀਂ ਸਾਰੇ ਜਣੇ ਤੁਹਾਨੂੰ ਇਨਕਰੇਜ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਸਾਰੇ ਸ਼ੋਅਜ਼ ਨੂੰ ਅਸੀਂ ਸਪੋਰਟ ਕਰੀਏ, ਪ੍ਰਮੋਟ ਕਰੀਏ ਜਿਸ ਤਰੀਕੇ ਦੇ ਨਾਲ ਵੀ ਜਦੋਂ ਵੀ ਕਿਤੇ ਸਾਨੂੰ ਸਮਾਂ ਮਿਲਦਾ। ਆਪਾਂ ਜਿਵੇਂ ਕਹਿੰਦੇ ਹੁੰਦੇ ਵੀ ਸਾਡੀ ਸਾਰਿਆਂ ਦੀ ਆਪੋ ਆਪਣੀ ਰਿਸਪੋਂਸਿਬਿਲਟੀ ਅਤੇ ਜ਼ਿੰਮੇਵਾਰੀ ਹੈ, ਉਹਨੂੰ ਨਿਭਾਉਂਦੇ ਹੋਏ ਅਸੀਂ ਔਰਗਨਾਈਜ਼ਰਸ ਨੇ ਜਾਂ ਰੇਡੀਓ ਦੇ ਉੱਤੇ ਜਿਹੜੇ ਜਿਹੜੇ ਤਰੀਕੇ ਦੇ ਨਾਲ ਵੀ ਮੈਸੇਜ ਪਹੁੰਚਦਾ ਕਰਨਾ ਉਹ ਕਰ ਦਿੱਤਾ। ਬਾਕੀ ਪਰਿਵਾਰ ਹੁੰਮ ਹੁਮਾ ਕੇ ਪਹੁੰਚੋ। 24 ਤਰੀਕ ਨੂੰ ਮਾਸਟਰ ਸਲੀਮ ਹੋਰਾਂ ਦਾ ਸ਼ੋਅ ਹੈ ਆਪਣੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਫਿਰ 25 ਨੂੰ ਆਪਾਂ ਸ਼ਾਮ ਨੂੰ ਮਨਮੋਹਨ ਵਾਰਿਸ ਉਹਨਾਂ ਦੇ ਸ਼ੋਅ ਨੂੰ ਵੀ ਮਾਨਣਾ। ਸੋ ਜਦੋਂ ਵੀ ਜਿਹੜੇ ਵੀ ਟਾਈਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਇਹਨਾਂ ਇਵੈਂਟਸ ਨੂੰ, ਸਪੋਰਟ ਜ਼ਰੂਰ ਕਰੋ। ਪਰ ਬਹੁਤ ਮਿਹਰਬਾਨੀ, ਤੁਹਾਨੂੰ ਵੀ ਤੁਹਾਡੇ ਸਾਰੀ ਟੀਮ ਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ।
0: ਬਹੁਤ ਸ਼ੁਕਰੀਆ ਭਾਅ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
3: ਥੈਂਕ ਯੂ।

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ।
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਸੋ 905-673-3337-3333-37 ਐਸ ਬਸ ਸਮਰ ਦੇ ਵਿੱਚ ਨਾ ਬਸ ਘੈਂਟ ਘੈਂਟ ਸ਼ੋਅ ਆ ਰਹੇ ਆ। ਬਸ ਮਾਸਟਰ ਸਲੀਮ ਜੀ ਦਾ ਸ਼ੋਅ 24 ਜੁਲਾਈ ਨੂੰ, 24th of July ਨੂੰ ਮਾਸਟਰ ਸਲੀਮ ਲਾਉਣਗੇ ਹੇਕਾਂ। ਇਹ ਕਿਆ ਬਾਤ ਆ ਯਾਰ, ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 437-870-0001 ਮਾਸਟਰ ਸਲੀਮ। ਅਤੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਕੱਲ੍ਹ ਮੈਸੇਜ ਕੀਤੇ, ਅਸੀਂ 2 ਦਿਨ ਹੋਰ ਵੇਟ ਕਰਨੀ ਆ। ਜਿਹੜੇ ਜਿਹੜੇ ਮੈਨੂੰ ਮੈਸੇਜ ਆਏ ਫਿਰ ਉਹਨਾਂ ਦੇ ਵਿੱਚੋਂ ਆਪਾਂ ਟਿਕਟਸ ਗਿਵ ਅਵੇ ਕਰਾਂਗੇ। ਅਤੇ ਬਹੁਤ ਸਾਰੇ ਸੱਜਣ ਨਾਰਾਜ਼ ਹੋ ਗਏ, ਉਹਨਾਂ ਨੂੰ ਐਂ ਹੁੰਦਾ ਕਿ ਰਾਈਟ ਵੇ ਮੈਂ ਟਿਕਟ ਦੇ ਦੂੰਗਾ। ਸੋ ਮੈਨੂੰ ਕੁਛ ਕੁ ਨਾਮ ਚਾਹੀਦੇ ਆ, ਹੁਣ 10 ਟਿਕਟਾਂ ਕੱਢਣੀਆਂ ਅਤੇ ਤੁਸੀਂ ਮੈਨੂੰ ਮੈਸੇਜ 5 ਕਰੋਗੇ ਕਿੱਦਾਂ ਹੋਊਗਾ? ਸੋ ਮੈਨੂੰ 4-5 ਦਿਨ ਦਿਓ, ਹਜੇ ਸ਼ੋਅ ਬਹੁਤ ਦੂਰ ਆ। ਸੋ ਟਿਕਟਾਂ ਕੱਢਾਂਗੇ ਆਪਾਂ, ਜਿਹੜੇ ਵਧੀਆ ਜਿਹੇ ਮੈਸੇਜ, ਜਿਹੜੇ ਪਿਆਰ ਪੇਸ਼ੈਂਸ ਵਾਲੇ ਸੱਜਣ ਹੋਏ ਸਾਰੇ, ਉਹਨਾਂ ਨੂੰ ਟਿਕਟਾਂ ਕੱਢਾਂਗੇ ਆਪਾਂ ਗਿਵ ਅਵੇ ਕਰਾਂਗੇ ਮਾਸਟਰ ਸਲੀਮ ਦੇ ਸ਼ੋਅ ਦੀਆਂ 24 ਜੁਲਾਈ ਦੀਆਂ। ਅਤੇ ਟਿਕਟਾਂ ਕੱਢਣ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸੀਏ, ਇੱਕ ਪਿਆਰਾ ਜਿਹਾ ਮੈਸੇਜ ਦਈਏ ਕਿ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਹਾਨੂੰ ਕਿਵੇਂ ਮਿਲ ਸਕਦੀ ਆ। ਪਰ ਟਾਈਮ ਬਹੁਤ ਥੋੜ੍ਹਾ ਰਹਿ ਗਿਆ, ਤੁਸੀਂ ਸੋਚ ਰਹੇ ਸੀਗੇ ਵੀ ਕੋਈ ਨਹੀਂ ਲੈ ਲਾਂਗੇ, ਕਰ ਲਾਂਗੇ ਅਪਲਾਈ, ਪਰ ਹੁਣ ਸਮਾਂ ਨਹੀਂ ਆ। ਹੁਣ ਜਮ੍ਹਾਂ ਐਂਡ ਡੈਡ ਐਂਡ ਹੋ ਚੁੱਕਿਆ ਆ, ਐਨ ਡੇਟਾ ਨੇੜੇ ਆ ਚੁੱਕੀਆਂ। ਉਸ ਤੋਂ ਬਾਅਦ ਸਿਰਫ ਤੁਹਾਨੂੰ ਲੋਨ ਮਿਲਣਾ ਆ, ਜਿਹੜੀ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ। ਇੱਕ ਤਰ੍ਹਾਂ ਦੀ ਜਿਹੜੀ ਉਹ ਮਨੀ ਜਿਹੜੀ ਤੁਸੀਂ ਗ੍ਰਾਂਟ ਉਹ ਲੈ ਸਕਦੇ ਹੋ, ਜਿਹੜੀ ਤੁਸੀਂ ਵਾਪਸ ਨਹੀਂ ਕਰਨੀ, ਉਹ ਬਈ ਬੰਦ ਹੋਣ ਜਾ ਰਹੀ ਆ। 8 ਸਾਲ ਤੋਂ ਤੁਹਾਨੂੰ ਐਜੂਕੇਸ਼ਨ ਕੰਸਲਟੈਂਟ ਦੀਆਂ ਸੇਵਾਵਾਂ ਦਵਾ ਰਹੇ ਨੇ ਯੂਨੀ ਗਲੋਬਲ ਐਡਵਾਈਜ਼ਰੀ। ਤੁਸੀਂ 437-264-3175-2 ਐਕਸਪਰਟ ਬੁਲਵਰਡ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਲੈ ਲਓ। ਜੇ ਤੁਹਾਡੀ ਉਮਰ 30, 40, 50, 60, 70 ਕਿੰਨੀ ਵੀ ਆ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਸਕਿੱਲ ਡਿਵੈਲਪ ਕਰਨਾ ਚਾਹੁੰਦੇ ਹੋ, ਇਹ ਗ੍ਰਾਂਟਸ ਦਾ ਫਾਇਦਾ ਲੈ ਲਓ। ਕਿਉਂਕਿ ਭਾਈ ਬਹੁਤ ਜਲਦੀ ਇਹ ਗ੍ਰਾਂਟਸ ਬੰਦ ਹੋਣ ਵਾਲੀਆਂ, ਅੱਜ ਹੋ ਜਾਣ, ਕੱਲ੍ਹ ਹੋ ਜਾਣ, ਪਰਸੋਂ ਹੋ ਜਾਣ, ਇਹਦੀ ਜਾਣਕਾਰੀ ਆਪਾਂ ਨਾਗਪਾਲ ਸਰ ਤੋਂ ਲੈਂਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਥੈਂਕ ਯੂ ਹਾਂਜੀ। ਅਭੀ ਲਾਈਕ ਲਾਸਟ ਵੀਕ ਕੀ ਨਿਊਜ਼ ਹੈ
2: ਜੀ
3: ਕਿ ਇੱਕ ਬੰਦਾ ਕੈਨੇਡਾ ਮੇ ਵਰਕ ਪਰਮਿਟ ਆਇਆ ਥਾ 20 ਸਾਲ ਪਹਿਲੇ, ਔਰ ਉਸਕੀ ਲਾਈਕ 20 ਸਾਲ ਸੇ ਵੋ ਕੈਸ਼ ਪੇ ਕਾਮ ਕਰ ਰਹਾ ਹੈ ਔਰ ਇਲੀਗਲ ਹੈ, ਇਲੀਗਲ ਠੀਕ। ਤੋ ਉਸਕੋ ਜੋਬ ਨਹੀਂ ਮਿਲੀ, ਲਾਈਕ 2023 ਮੇਂ ਉਸਕੀ ਜੋਬ ਚਲੀ ਗਈ। ਤੋ ਉਹਨੇ ਬੈਨੀਫਿਟ ਅਪਲਾਈ ਕਰਾ ਓਨਟਾਰੀਓ ਵਰਕਸ ਕਾ, ਬੈਨੀਫਿਟ ਮਸਤ ਆ ਰਹਾ ਹੈ। ਮਤਲਬ ਜੋ ਬੰਦਾ ਕੈਨੇਡਾ ਮੇਂ ਇਲੀਗਲ ਹੈ, ਵਰਕ ਪਰਮਿਟ ਤਾਂ ਆਇਆ ਥਾ 20 ਸਾਲ ਸੇ, ਵੋ ਵੀ ਬੈਨੀਫਿਟ ਲੈ ਰਹਾ ਔਰ ਬੈਨੀਫਿਟ ਆ ਰਹਾ ਹੈ ਉਨਕੋ। ਜਬ ਗਵਰਨਮੈਂਟ ਵਹਾਂ ਪੈਸਾ ਲਗਾ ਰਹੀ ਹੈ ਤੋ ਆਪਕੋ ਯੇ ਸ਼ੱਕ ਨਹੀਂ ਹੋਣਾ ਚਾਹੀਏ ਕਿ ਹਮ ਕੁਛ ਗਲਤ ਬੋਲ ਰਹੇ ਹੈ। ਤੋ ਆਪ ਲਾਈਕ ਸਕਿੱਲ ਹਾਸਿਲ ਕਰੇ, ਫੰਡਿੰਗ ਹਾਸਿਲ ਕਰੇ, ਫੰਡਿੰਗ ਕੇ ਨਾਮ ਸੇ ਹਮ ਲੋਕ ਡਰ ਜਾਤੇ, ਡਰਨਾ ਚਾਹੀਏ ਠੀਕ ਹੈ, ਲੇਕਿਨ ਯਹਾਂ ਬਾਤ ਅਲਗ ਹੈ। ਅਸਲੀ ਕਾਗਜ਼ ਹੈ, ਅਸਲੀ ਕਾਮ ਹੈ, ਅਸਲੀ ਨਾਮ ਹੈ, ਕੋਈ ਹੇਰਾ ਫੇਰੀ ਹੈ ਹੀ ਨਹੀਂ। ਆਪ ਹਮੇ ਕਾਲ ਕਰਤੇ, ਆਪਣੇ ਨੋਟਿਸ ਆਫ ਅਸੈਸਮੈਂਟ ਕੀ ਇਨਕਮ ਬਤਾਤੇ 2024 ਕੀ, ਔਰ ਆਪਕੇ ਅਗਰ ਆਪ ਮੈਰਿਡ ਹੈ ਔਰ ਆਪਕੇ ਕਿਡਸ ਕਿਤਨੇ ਹੈ ਔਰ ਉਨਕੀ ਏਜ ਕਿਆ ਹੈ, ਉਸ ਹਿਸਾਬ ਸੇ ਆਪਕੋ ਐਸਟੀਮੇਟ ਦੇਂਗੇ ਆਪਕੀ ਇਤਨੀ ਗ੍ਰਾਂਟ ਬਣਤੀ ਹੈ, ਇਤਨਾ ਆਪਸ਼ਨਲ ਲੋਨ ਬਣਤਾ ਹੈ। 30 ਸੇ ਲੇਕੇ 100,000 ਕੀ ਫੰਡਿੰਗ ਹੈ, ਉਸਮੇ ਸੇ ਆਜ ਕੇ ਟਾਈਮ ਪੇ ਹਾਫ ਪੋਰਸ਼ਨ ਤੋ ਗ੍ਰਾਂਟ ਹੈ। ਕੈਸੇ ਅਗਰ ਆਪ ਫੈਮਿਲੀ ਅਫੋਰ ਹੈ ਤੋ ਅਪ ਟੂ 80,000 ਕੀ ਫੰਡਿੰਗ ਬਣਤੀ ਹੈ, 40,000 ਗ੍ਰਾਂਟ ਹੈ, 40,000 ਲੋਨ ਹੈ, ਲੋਨ ਆਪਸ਼ਨਲ ਹੈ, 0% ਪੇ ਔਰ ਨੋ ਕ੍ਰੈਡਿਟ ਚੈੱਕ, ਨੋ ਏਜ ਲਿਮਿਟ। ਆਸਾਨ ਸੇ ਕੋਰਸਿਸ ਕਰੇ, ਫੁਲੀ ਆਨਲਾਈਨ, ਘਰ ਕੇ ਕੰਫਰਟ ਸੇ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। 8 ਸਾਲ ਸੇ ਆਪਕੋ ਅਸਿਸਟ ਕਰ ਰਹੇ ਹੈ, ਫੀਸ $500 ਹੈ। ਕਾਮ ਹੋਣੇ ਕੇ ਬਾਅਦ ਸ਼ੁਰੂ ਮੇਂ ਕੁਛ ਵੀ ਨਹੀਂ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਸਿਰਫ ਯੇ ਵੀਕ ਰਹਿ ਗਿਆ, ਉਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ। ਗਵਰਨਮੈਂਟ ਕੀ ਪਾਲਿਸੀ ਹੈ, ਹਮਾਰੀ ਘਰ ਕੀ ਪਾਲਿਸੀ ਨਹੀਂ ਹੈ, ਆਜ ਹੈ ਤੋ ਹੈ, ਕੱਲ ਨਹੀਂ ਹੈ ਤੋ ਨਹੀਂ ਹੈ। ਤੋ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ 218 ਐਕਸਪਰਟ ਬੁਲੇਵਰਡ, ਲਾਈਕ ਹਰ ਇੰਟਰਵਿਊ ਡੈਰੀ ਪੇ ਹੈ, ਕੱਲ ਵੀ ਆਪ ਆ ਸਕਤੇ ਹੈ। ਨੰਬਰ ਨੋਟ ਕਰ ਲੇ, ਆਪਕਾ ਬੈਨੀਫਿਟ ਹੈ ਇਸਮੇ, ਇਸਮੇ ਆਪਕਾ ਫਾਇਦਾ ਹੈ ਬਹੁਤ ਜ਼ਿਆਦਾ। ਤੋ ਲਾਈਕ ਆਜ ਵੀ ਲਾਈਕ ਕਿਤੇ ਲੋਕ 8 ਬੰਦੋ ਕੀ ਫੰਡਿੰਗ ਉਨਕੇ ਖਾਤੇ ਮੇਂ ਗਿਰੀ ਹੈ, ਆਜ ਟਿਮ ਹਾਰਟਨ ਸੇ ਇਤਨਾ ਸਮਾਨ ਲੇ ਕੇ ਆਏ ਥੇ, ਗੈਸਟ ਹਮਾਰੇ ਲਈ, ਜੋ ਕਲਾਇੰਟਸ ਹਮਾਰੇ, ਬਲੈਸਿੰਗਸ ਦੇਤੇ ਹੈ, ਔਰ ਜੋ ਪਹਿਲਾ ਕੋਰਸ ਕਰ ਚੁੱਕੇ ਉਹ ਦੂਸਰੇ ਕੋਰਸ ਮੇਂ ਐਨਰੋਲ ਹੋਣੇ ਵੀ ਆਏ ਥੇ ਅੱਜ। ਤੋ ਨੰਬਰ ਨੋਟ ਕਰੇ, 437-264-3375 437 264 31 75 437-264-3175 ਹੁਣੇ ਤੁਸੀਂ ਵਟਸਐਪ ਟੈਕਸਟ ਕਰ ਸਕਦੇ ਹੋ ਐਂਡ ਕੱਲ ਆਪ ਹਮੇ ਕਾਲ ਕਰ ਸਕਦੇ ਹਾਂ 437-264-3175
2: 437-264-3175 ਨੰਬਰ ਇੱਕ ਵਾਰ ਫੇਰ ਦੇ ਦਿਓ ਨਾਕੋ ਸਰ
3: ਨੰਬਰ ਜੀ 437-264-3175 ਤੋ ਇਹ ਜੋ ਆਪਕੋ ਮੈਨੇ ਬਤਾਇਆ ਗ੍ਰਾਂਟਸ जैसे हाफ पोर्शन ग्रांट है सिर्फ इस वीक तक है ये नहीं अब अगले हफ्ते आएंगे बोलेंगे आपने ऐसा कहा था राइट तो इसी वीक तक है कॉल करें फंडिंग ले जिसका मेजर पोर्शन ग्रांट्स है 437-264-3175 437-264-3175
2: 437-264-3175 ਯੂਨੀ ਗਲੋਬਲ ਐਡਵਾਈਜ਼ਰੀ ਦੇ ਨਾਲ ਤੁਸੀਂ ਕਾਲ ਕਰ ਲਓ ਜੇ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀਆਂ ਗ੍ਰਾਂਟਸ ਲੈਣੀਆਂ ਚਾਹੁੰਦੇ ਹੋ ਗ੍ਰਾਂਟਸ ਦਾ ਮਤਲਬ ਜਿਹੜੀ ਤੁਸੀਂ ਵਾਪਸ ਨਹੀਂ ਕਰਨੀਆਂ ਸੋ ਨਾਕੋ ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਨੰਬਰ ਇੱਕ ਵਾਰ ਹੋਰ ਦੇ ਦਿਓ ਜੇ ਦੇਣਾ ਚਾਹੁੰਦੇ ਤਾਂ
3: ਹਾਂਜੀ ਨੰਬਰ ਨਹੀਂ ਨੋਟ ਕਰੀ ਲੈ ਲਓਗੇ
2: ਠੀਕ ਹੈ ਜੀ ਕਿਆ ਬਾਤ ਹੈ ਸੱਚਾ 437-264-3175 ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਕਿਆ ਬਾਤ ਆ ਸੋ 905-673-3337

ਤੁਸੀਂ ਕੀ ਕਹਿੰਦੇ ਹੋ ਜਦੋਂ ਬਹੁਤ ਕੋਈ ਚੀਜ਼ ਹੱਦ ਤੋਂ ਵੱਧ ਹੋ ਜੇ, ਫਿਰ ਤੁਸੀਂ ਕੀ ਕਹਿੰਦੇ ਹੋ ਕਿ ਜਿਵੇਂ ਅੱਜ ਗਰਮੀ ਸੀ ਬਹੁਤ ਜ਼ਿਆਦਾ, ਅਤੇ ਤੁਸੀਂ ਕੀ ਕਹੋਗੇ ਵੀ ਅੱਜ ਤਾਂ ਗਰਮੀ ਨੇ ਕੀ ਕਰਤਾ, ਅੱਜ ਤਾਂ ਬਈ ਉਹ ਸੀ, ਅੱਜ ਤਾਂ ਆਹ ਕਰਤਾ ਰੱਬ ਨੇ? ਸੋ ਕੀ ਕਹੋਗੇ ਤੁਸੀਂ, ਕਿਹੜੇ ਕਿਹੜੇ ਸ਼ਬਦ ਯੂਜ਼ ਕਰਦੇ ਹੋ ਯਾਰਾਂ ਦੋਸਤਾਂ ਨਾਲ, ਬੇਲੀਆਂ ਮਿੱਤਰਾਂ ਨਾਲ ਜਦੋਂ ਤੁਸੀਂ ਮਿਲਦੇ ਹੋ ਕਿ ਅੱਜ ਤਾਂ ਬਈ ਫੱਟੇ ਚੱਕਤੇ ਰੱਬ ਨੇ ਗਰਮੀ ਵਾਲੇ? ਸੋ ਕਿਹੜੇ ਕਿਹੜੇ ਤੁਸੀਂ ਸ਼ਬਦ ਮੋਸਟਲੀ ਯੂਜ਼ ਕਰਦੇ ਹੋ? 905-673-3337 ਪਰ ਸਭਿਅਕ ਤੋਂ 905-673-3337।

0: ਬਿਲਕੁਲ ਜੀ, ਗਾਨੀ ਵਾਲੇ ਕਾਲੇ ਮਣ ਕੇ ਬਾਅਦ ਚ ਆਪਾਂ ਗਿਣਾਂਗੇ, ਪਰ ਸਭ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਰਸ਼ਮੀਤ ਜੀ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੌਰਗੇ ਦੇ ਬਾਬਾ ਸੁਹਾਵਾਂ ਦਿੰਦੇ ਨੇ। ਮੌਰਗੇ ਦੀ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦੀਆਂ ਉਲਝਣ 'ਚ ਫਸੇ ਹੋਏ ਹੋ, ਤੁਹਾਡੇ ਭੈਣ ਭਰਾ ਯਾਰ ਦੋਸਤ ਸੱਜਣ ਮਿੱਤਰ ਕੋਈ ਵੀ ਮੌਰਗੇਜ ਵਾਲੇ ਕਿਸੇ ਚੰਗੇ ਵਧੀਆ ਪ੍ਰਿੰਸੀਪਲ ਬ੍ਰੋਕਰ ਦਾ ਨੰਬਰ ਲੱਭ ਰਹੇ ਸੀ ਤਾਂ ਤੁਹਾਨੂੰ ਤੁਹਾਡੀ ਜਿਹੜੀ ਭਾਲ ਆ ਉਹ ਖਤਮ ਕਰ ਦਿੰਦੇ ਹਾਂ। ਤੁਸੀਂ ਇਹ ਨੰਬਰ ਜ਼ਰੂਰ ਪਾਸ ਔਨ ਕਰਿਆ ਕਰੋ ਫੈਮਿਲੀ ਫਰੈਂਡ ਦੇ ਵਿੱਚ, ਰਸ਼ਮੀਤ ਕੌਰ ਅਕਾਲ ਮੌਰਗੇ ਤੋਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਹਾਂ, ਸਮੇਂ ਸਿਰ ਪਹੁੰਚ ਜਾਓ, ਉਹ ਨਾ ਹੋਵੇ ਕਿ ਪਹਿਲਾਂ ਹੀ ਪੇਪਰ ਆਪਣੇ ਕਾਲੇ ਕਰਾ ਕੇ ਅਤੇ ਜਦੋਂ ਕੋਈ ਜਮ੍ਹਾਂ ਤੁਹਾਡੇ ਫਾਈਲ ਤੁਹਾਡੀ ਆਈ ਸੀ ਯੂ 'ਚ ਹੋਵੇ ਅਤੇ ਫਿਰ ਤੁਸੀਂ ਆਓ, ਫਿਰ ਆਖਰੀ ਸਾਹਾਂ 'ਤੇ ਤਾਂ ਰਿਸਕੀ ਕੰਮ ਹੋ ਜਾਂਦਾ। ਸੋ ਪਹਿਲਾਂ ਹੀ ਪਹੁੰਚ ਜਾਓ, ਆਪਣਾ ਜੇ ਵਧੀਆ ਟ੍ਰੀਟਮੈਂਟ ਲੈਣਾ ਤਾਂ ਤੁਸੀਂ ਆਪਣੀ ਫਾਈਲ ਨੂੰ ਪਹਿਲਾਂ ਇੱਧਰ ਉੱਧਰੋਂ ਖਰਾਬ ਕਰਨ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਵਿੰਡੋ ਸ਼ੋਪ ਕਰਦੇ ਕਰਦੇ ਆਪਣੇ ਕ੍ਰੈਡਿਟ ਦੀ ਸਾਰੀ ਅਸੀਂ ਨਾ ਐਡਜਸਟਮੈਂਟ ਹਿਲਾ ਲੈਂਦੇ ਹਾਂ। ਸੋ ਰਸ਼ਮੀਤ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤੁਸੀਂ ਫਸਟ ਟਾਈਮ ਹੋਮ ਬਾਇਰ ਦੇ ਨਾਲ ਨਾਲ ਪ੍ਰੀ ਅਪਰੂਵਲ ਤੁਸੀਂ ਲੱਭ ਰਹੇ ਹੋ, ਤਾਂ ਤੁਸੀਂ 647-5449-44-9-4499। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਬਹੁਤ ਬਹੁਤ ਧੰਨਵਾਦ ਸਾਹਿਬ ਜੀ। ਮੈਂ ਤੇ ਪਹਿਲਾਂ ਇਹ ਗੱਲ ਕਰਾਂਗੀ, ਆਈ ਥਿੰਕ ਲਿਸਨਰਸ ਵੀ ਮੇਰੇ ਨਾਲ ਸਹਿਮਤ ਹੋਣਗੇ ਇਸ ਗੱਲ, ਜਿਹੜੇ ਤੁਹਾਨੂੰ ਸਵੇਰੇ ਵੀ ਸੁਣਦੇ ਨੇ
0: ਜੀ।
1: ਸਵੇਰੇ ਅਸੀਂ ਸੁਣਨੇ ਸੀਰੀਅਸ ਪ੍ਰਭ ਜੀ,
0: ਹਾਂਜੀ ਜੀ,
1: ਸ਼ਾਮੀ ਰੌਣਕਾਂ ਲਾ ਕੇ ਤੁਸੀਂ ਬੈਠੇ ਹੁੰਦੇ ਹੈਗੇ।
0: ਹਾਂਜੀ, ਉਹ ਫਿਰ ਉਹ ਆਤਮਾ ਸ਼ਾਮ ਹੋਰ ਆਤਮਾ ਹੁੰਦੀ, ਸਵੇਰੇ ਹੋਰ ਰਹਿੰਦੀ। ਸਵੇਰੇ ਮੈਂ
1: ਸਵੇਰੇ ਨਿਊਜ਼ ਖਬਰਾਂ ਚੱਲ ਰਹੀਆਂ ਹੁੰਦੀਆਂ ਹੈਗੀਆਂ
0: ਜੀ, ਉਹ ਸਵੇਰੇ ਉਹ ਸੰਦਰਭ ਉਦਾਂ ਦਾ ਹੋ ਜਾਂਦਾ ਜੀ, ਤੇ ਪਰ ਉਹ ਦਿਨ ਢਲਦਿਆਂ ਢਲਦਿਆਂ ਕੁਛ ਘੰਟੇ ਪੈ ਜਾਂਦੇ, ਫਿਰ ਹੋਰ ਹੌਲੀ ਹੌਲੀ ਆਪਣੇ

0: ਨਹੀਂ ਆਏ ਮਤਲਬ ਅਗੇਨ ਅਨਫੋਰਚੁਨੇਟਲੀ ਬਟ ਐਟ ਦਾ ਸੇਮ ਟਾਈਮ ਕਿਸੇ ਹੋਰ ਨੇ ਕਿਹਾ ਹੋਣਾ ਕਿ ਬੈਂਕ ਤੋਂ ਕਰਾ ਦਾਂਗੇ। ਅੱਜ ਜਦੋਂ ਉਹਨਾਂ ਦੀ ਕਾਲ ਆਈ ਤੇ ਕਹਿੰਦੇ ਵੀ ਮੇਰੀ ਤੁਸੀਂ ਏਦਾਂ ਕਿਹਾ ਸੀਗਾ ਬੀ ਲੈਂਡਰ ਤੋਂ ਵੀ ਹੋ ਜਾਏਗੀ, ਮੈਂ ਕਿਹਾ ਬਿਲਕੁਲ ਹੋ ਜਾਏਗੀ, ਤੁਸੀਂ ਮੈਨੂੰ ਪੇਪਰ ਵਰਕ ਨਹੀਂ ਦਿੱਤਾ ਤੇ ਕਦੋਂ ਹੈ ਕਲੋਜ਼ਿੰਗ, ਕਹਿੰਦੇ ਕਲੋਜ਼ਿੰਗ ਤੇ ਅੱਜ ਸੀਗੀ। ਸੋ ਅੱਜ ਕਲੋਜ਼ਿੰਗ ਸੀਗੀ ਜਦੋਂ ਕਾਲ ਕਰ ਰਹੇ ਸੀ ਤੇ ਮੋਰਗੇਜ ਨਹੀਂ ਅਰੇਂਜ ਹੋ ਪਾਈ। ਦੇਖੋ ਜਦੋਂ ਇਹੋ ਜਿਹੀ ਚੀਜ਼ਾਂ ਹੋ ਜਾਂਦੀਆਂ ਨੇ ਕੋਈ ਕਹਿ ਰਿਹਾ ਹੈਗਾ, ਫਸਟ ਆਫ ਆਲ ਮੇਰੇ ਕੋਲ ਕੋਈ ਆਉਂਦਾ ਤੇ ਮੇਰੇ ਲਈ ਤੇ ਬਿਜ਼ਨਸ ਹੈ, ਮੇਰੇ ਲਈ ਤੇ ਵਧੀਆ ਚੀਜ਼ ਹੈਗੀ ਹੈ, ਮੈਂ ਕਿਸੇ ਨੂੰ ਮਨਾ ਕਿਉਂ ਕਰਾਂਗੀ, ਕਿਉਂਕਿ ਮੈਂ ਐਜ ਅ ਬ੍ਰੋਕਰ ਸਾਰੀ ਤਰ੍ਹਾਂ ਦੇ ਬੈਂਕਾਂ ਨਾਲ ਕੰਮ ਕਰਦੀ ਹਾਂ, ਮੇਜਰ ਬੈਂਕ, ਬੀ ਲੈਂਡਰ, ਪ੍ਰਾਈਵੇਟ ਲੈਂਡਰ। ਸੋ ਅਗਰ ਆਪਸ਼ਨ ਬਣਦੀ ਹੈ ਤੇ ਵਾਈ ਨੋਟ, ਬਟ ਐਟ ਦਾ ਸੇਮ ਟਾਈਮ ਅਗਰ ਕੋਈ ਤੁਹਾਨੂੰ ਮਨਾ ਕਰ ਰਿਹਾ ਤੇ ਦੂਜਾ ਬੰਦਾ ਹਾਂ ਕਹਿ ਰਿਹਾ, ਹਮੇਸ਼ਾ ਉਹਨੂੰ ਕੁਸ਼ਚਨ ਜ਼ਰੂਰ ਕਰੋ ਕਿ ਕਿੱਦਾਂ ਕਿੱਦਾਂ ਹੋ ਸਕਦੀ ਹੈ ਜੇ ਮੈਨੂੰ ਕਿਸੇ ਨੇ ਮਨਾ ਕੀਤਾ ਤੇ, ਕਿ ਕੋਈ ਤੁਸੀਂ ਪੇਪਰ ਵਰਕ ਤੇ ਨਹੀਂ ਲਗਾਓਗੇ ਜਾਂ ਕੀ ਹੱਲ ਹੈ ਜਾਂ ਕੀ ਆਪਸ਼ਨਸ ਨੇ। ਰੀਜ਼ਨ ਬੀਇੰਗ ਬਹੁਤ ਵਾਰੀ ਕੀ ਹੁੰਦਾ ਹੈਗਾ ਕਿ ਕਲਾਇੰਟ ਨੇ, ਬ੍ਰੋਕਰ ਨੇ ਜਾਂ ਏਜੰਟ ਨੇ ਕਮਿਟ ਤੇ ਕਰਤਾ, ਬਟ ਕਲਾਇੰਟ ਨੂੰ ਨਹੀਂ ਪਤਾ, ਕਲਾਇੰਟ ਨੂੰ ਨਹੀਂ ਪਤਾ ਕਿ ਕੀ ਸਿਚੁਏਸ਼ਨ ਹੈਗੀ ਹੈ, ਜਾਂ ਉਹਨਾਂ ਨੂੰ ਲੱਗਦਾ ਕਿ ਉਹਦੇ ਕੋਲ ਕੋਈ ਡਿਫਰੈਂਟ ਪ੍ਰੋਡਕਟ ਹੋਣਗੇ। ਏਦਾਂ ਨਹੀਂ ਹੈਗਾ ਜੀ, ਰੂਲਸ ਐਂਡ ਰੈਗੂਲੇਸ਼ਨ ਸਾਰਿਆਂ ਵਾਸਤੇ ਸੇਮ ਨੇ। ਤੇ ਹੁਣ ਜਦੋਂ ਕਲਾਇੰਟ ਅੱਜ ਦੇ ਦਿਨ ਚਾਹੇ, ਮੈਂ ਕਿਹਾ ਪਹਿਲਾਂ ਤੇ ਹੁਣ ਇਹ ਪਤਾ ਕਰੋ ਕਿ ਬਿਲਡਰ ਕਿੰਨੀ ਐਕਸਟੈਂਸ਼ਨ ਦਿੰਦਾ, ਉਹਦੇ ਹਿਸਾਬ ਦੇ ਨਾਲ ਅਸੀਂ ਦੇਖਾਂਗੇ ਕਿ ਬੈਂਕ ਕੋਲ ਜਾਣਾ ਕਿ ਨਿਰੀ ਪ੍ਰਾਈਵੇਟ ਮੋਰਗੇਜ ਕਲੋਜ਼ ਕਰਨੀ ਹੈ। ਕਿਉਂਕਿ ਖੜੇ ਪੈ ਜਦੋਂ ਅਸੀਂ ਆਉਂਦੇ ਹਾਂ ਸਿਰਫ ਪ੍ਰਾਈਵੇਟ ਦੀ ਆਪਸ਼ਨ ਰਹਿ ਜਾਂਦੀ ਹੈ ਜੋ ਕਿ ਬਹੁਤ ਮਹਿੰਗੀ ਪੈ ਜਾਂਦੀ ਹੈ। ਸੋ ਜਿੱਦਾਂ ਪ੍ਰਭ ਜੀ ਨੇ ਕਿਹਾ ਕਿ ICU ਵੇਲੇ ਨਹੀਂ ਆਉਣਾ ਹੈਗਾ, ਜਦੋਂ ਅਗਰ ਕਿਸੇ ਨੂੰ ਫਾਇਲ ਦਿੱਤੇ ਹਫ਼ਤਾ 10 ਦਿਨ ਹੋ ਗਏ ਕੋਈ ਜਵਾਬ ਨਹੀਂ ਮਿਲ ਰਿਹਾ, ਹਮੇਸ਼ਾ ਜਿਹੜਾ ਹੈਗਾ ਸੈਕਿੰਡ ਓਪੀਨੀਅਨ ਜ਼ਰੂਰ ਲਓ, ਲਾਸਟ ਮਿੰਟ ਤੱਕ ਵੇਟ ਨਾ ਕਰੋ। ਅਗਰ ਤੁਸੀਂ ਐਸੀ ਸਿਚੁਏਸ਼ਨ 'ਚ ਹੈਗੇ ਹੋ ਜਾਂ ਕੋਈ ਪ੍ਰੀ ਕੰਸਟਰਕਸ਼ਨ ਦੀ ਪ੍ਰੋਪਰਟੀ ਕਲੋਜ਼ਿੰਗ ਤੇ ਆ ਰਹੀ ਹੈਗੀ ਹੈ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
1: ਬਹੁਤ ਸ਼ੁਕਰੀਆ। ਰਸ਼ਮੀਤ ਜੀ, ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੋਵੇ ਫਿਰ ਤੁਸੀਂ ਅੱਕ ਕੇ ਕੀ ਕਹੋਗੇ ਵੀ ਅੱਜ ਤੱਕ ਕੀ ਹੋਇਆ ਸੀ?
0: ਮੈਂ ਕੁਐਸਚਨ ਸੁਣਿਆ, ਮੈਨੂੰ ਆਨਸਰ ਆਇਆ ਨਹੀਂ।
1: ਮਤਲਬ ਤੁਹਾਨੂੰ ਬਹੁਤ ਗਰਮੀ ਲੱਗਦੀ ਹੋਵੇ, ਬਸ ਬੁਰਾ ਹਾਲ ਹੋਵੇ, ਏਸੀ ਚੱਲਦੇ ਨਾ ਹੋਵੇ।
0: ਮੈਂ ਨਾ ਗਰਮੀ ਬਹੁਤ ਪਸੰਦ ਕਰਦੀ ਹਾਂ ਐਕਚੁਅਲੀ। ਓਕੇ, ਬਹੁਤ ਖੁਸ਼ ਸੀ ਅੱਜ ਤੇ, ਮੇਰੇ ਕੋਲ ਹੈ ਨਹੀਂ ਜਵਾਬ ਇਹਦਾ, ਸੀਰੀਅਸਲੀ।
1: ਤੁਸੀਂ ਮੈਨੂੰ ਚੁੱਪ ਹੀ ਕਰਾਤਾ, ਚਲੋ ਠੀਕ ਹੈ ਜੀ, ਥੈਂਕ ਯੂ ਸੋ ਮੱਚ।
0: ਓਕੇ,
1: ਬਹੁਤ ਸ਼ੁਕਰੀਆ ਜੀ। ਸੋ 9056773337 905673333337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ 9056733337, ਬਹੁਤ ਸਾਰੇ ਦੋਸਤਾਂ ਦੀ ਕਾਲ ਆਈ ਸੀ ਵੀ ਦੁਬਾਰਾ ਕਾਲ ਕਰ ਲਓ। ਸੋ ਕਈ ਵਾਰੀ ਸਾਡੇ ਕਾਲਰ ਸਾਹਿਬਾਨ ਲੰਬਾ ਹੋ ਜਾਂਦਾ ਕੰਮ ਅਤੇ ਫਿਰ ਤੁਸੀਂ ਵੇਟ ਨਹੀਂ ਕਰ ਪਾਉਂਦੇ, ਸਬਰ ਤਾਂ ਸਾਡੇ ਕੋਲ ਹੈ ਹੀ ਨਹੀਂ ਆ। ਸੋ 9056773337 ਸਾਡੇ ਸਟੂਡੀਓ ਦੇ ਵਿਹੜੇ ਵਿਕ ਮਠਾਰੂ ਜੀ ਪਹੁੰਚੇ ਨੇ। ਵਿਕ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
2: ਸਤਿ ਸ਼੍ਰੀ ਅਕਾਲ ਭਰਾ ਵੀਰੇ,
1: ਠੀਕ ਠਾਕ ਹੋ?
2: ਬਹੁਤ ਵਧੀਆ ਜੀ,
1: ਚੜ੍ਹਦੀ ਕਲਾ,
2: ਪੂਰੀ ਚੜ੍ਹਦੀ ਕਲਾ ਜੀ,
1: ਬੱਲੇ ਬੱਲੇ
2: ਬੱਲੇ ਬੱਲੇ ਹੋਈ।
1: ਰੀਅਲ ਸਟੇਟ ਚੱਲ ਰਹੀ ਵਧੀਆ?
2: ਰੀਅਲ ਸਟੇਟ ਚੱਲ ਰਹੀ ਹੈ ਜੀ,
1: ਵਧੀਆ,
2: ਮਾਲਕ ਦੀ ਕਿਰਪਾ, ਵਧੀਆ ਚੱਲ ਰਹੀ
1: ਹੈ। ਕੀ ਹੁਣ ਵੈਸੇ ਤਾਂ ਡਰ ਜਾਂਦੇ ਲੋਕ, ਹੁਣ ਰੀਅਲ ਸਟੇਟ ਲੈ ਕੇ ਲੁੱਕ ਜਾਂਦੇ ਵੀ ਸਾਨੂੰ ਘਰ ਨਾ ਦੇ ਦੇ,
2: ਇਹ ਤੁਸੀਂ ਹੁਣ।
1: ਪਰ ਤੁਹਾਨੂੰ ਲੱਗਦਾ ਕਿ ਹੁਣ ਸਹੀ ਟਾਈਮ ਆ?
2: ਭਾਜੀ ਦੇਖੋ, ਰੀਅਲ ਸਟੇਟ ਕਦੀ ਮਾੜੀ ਟਾਈਮ ਨਹੀਂ ਹੁੰਦਾ, ਹੁੰਦਾ ਵੀ ਆਪਾਂ ਨੇ ਕਰਨਾ ਕੀ ਹੈ, ਜਿਹਨਾਂ ਨੇ ਪ੍ਰੋਪਰਟੀਆਂ ਲੈਣੀਆਂ ਉਹਨਾਂ ਵਾਸਤੇ ਬਹੁਤ ਵਧੀਆ ਟਾਈਮ ਹੈ। ਹਾਂ ਵੀ ਜਿਹਨਾਂ ਨੇ,
1: ਮੈਂ ਵੀ ਇਹੀ ਕਹਿਣਾ, ਕਿਉਂਕਿ ਇਹ ਜਿਹੜਾ ਟਾਈਮ ਆ ਨਾ, 6-7 ਸਾਲ ਪਹਿਲਾਂ ਆਇਆ ਸੀਗਾ।
2: ਹਾਂਜੀ ਹਾਂਜੀ,
1: ਉੱਥੇ ਬੈਕ ਆ ਗਿਆ, ਲੈਣਾ ਲੈ ਲਓ, ਇਨਵੈਸਟਮੈਂਟ ਨਾ ਕਰੋ,
2: ਹਾਂ ਫਿਰ ਵੇਸਟ ਕਰੋ ਨਾ, ਸੋਰੀ ਵੇਟ ਕਰੋ ਵੀ, ਜੇ ਤੁਸੀਂ ਲੈਣਾ ਚਾਹੁੰਦੇ ਆ ਦਿਸ ਇਜ਼ ਦਾ ਰਾਈਟ ਟਾਈਮ
1: ਜੀ। ਤੁਸੀਂ 2 ਮਿੰਟ ਮੈਂ ਗੱਲ ਕੀਤੀ, ਫੋਨ ਹੀ ਕੱਟ ਗਏ। ਉਹ ਨਹੀਂ, ਲੰਬੀ ਇੰਟਰਵਿਊ ਨਹੀਂ ਕਰ ਰਿਹਾ, ਮੈਂ ਗੱਲਬਾਤ ਕਰ ਰਿਹਾ, ਵੈਸੇ ਸ਼ੁਗਰ ਲਾ ਰਿਹਾ। ਸੋ 0186, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
3: ਸਤਿ ਸ਼੍ਰੀ ਅਕਾਲ ਸਰਬੀਰ
1: ਜੀ,
3: ਉਹਨੇ ਪੁੱਛਿਆ ਨਾ ਵੀ ਸਾਨੂੰ ਬਈ ਜੇ ਗਰਮੀ ਹੋ ਜਾਏ ਤਾਂ ਕੀ ਕੀ ਕਰੋਗੇ
1: ਜੀ?
3: ਬਹੁਤ ਜ਼ਿਆਦਾ, ਮੈਂ ਨਾ ਇੰਡੀਆ ਗਿਆ ਸੀ ਹੁਣ ਪਿਛਲੇ ਹਫ਼ਤੇ ਮੁੜ ਕੇ ਆਇਆ
1: ਜੀ,
3: ਬੜਾ ਸਭ ਕੁਛ ਸੀਗਾ, ਪਰ ਇੱਕ ਦਿਨ ਬਿਜਲੀ ਚਲੀ ਗਈ ਮੇਰੀਆਂ ਗੋਡੀਆਂ ਲਵਾ ਤੀਆਂ
1: ਇੰਡੀਆ ਦੇ ਵਿੱਚ।
3: ਹਾਂਜੀ, ਤੇ ਫਿਰ ਕੀ ਕੀਤਾ, ਤੇ 15-20 ਮਿੰਟਾਂ ਬਾਅਦ ਬਾਅਦ ਬਾਥਰੂਮ ਚ ਠੰਡਾ ਪਾਣੀ ਉੱਤੇ ਪਾਓ, ਫੇਰ ਬਹਿ ਜਾਓ, ਫੇਰ ਜਾਓ ਠੰਡਾ ਪਾਣੀ ਪੀਓ, ਫੇਰ ਬਹਿ ਜਾ।
1: ਪਰ ਅੱਜ ਵੀ ਓਦਾਂ ਦਾ ਮਾਹੌਲ ਸੀ ਜੇ ਤੁਸੀਂ ਬਾਹਰ ਹੁੰਦੇ ਤਾਂ?
3: ਮੈਂ ਗਿਆ ਸੀ ਬਾਹਰ, ਵੈਸੇ ਇੱਥੇ ਨਾ ਕੈਨੇਡਾ ਚ ਹਜੇ ਫੇਰ ਠੀਕ ਆ, ਤੇ ਮੈਂ ਇੰਨਾ ਚਿਰ ਬਾਹਰ ਜਾਂਦਾ ਨੀ ਗਾ, ਪਰ ਜਦੋਂ ਤੁਸੀਂ ਨਾ ਸੁੱਤੇ ਪਏ ਰਾਤ ਨੂੰ 1 ਵਜੇ ਬਿਜਲੀ ਚਲੀ ਜਾਵੇ, ਫੇਰ ਬੜਾ ਔਖਾ।
1: ਪਰ ਤੁਸੀਂ ਇੰਡੀਆ ਦੇ ਵਿੱਚ ਤਾਂ ਜਿਹੜੀ ਆਪਾਂ ਗੱਲਬਾਤ ਕਰ ਰਹੇ ਇੰਡੀਆ ਨਾਲ ਹੀ ਰਿਲੇਟਡ ਆ, ਪਰ ਜਦੋਂ ਏਦਾਂ ਪੂਰੀ ਗਰਮੀ ਪੈਂਦੀ ਹੋਵੇ ਤੇ ਲਾਈਟ ਨਾ ਹੋਵੇ ਤੇ ਬੰਦਾ ਪਸੀਨੋ ਪਸੀਨੀ ਹੋਇਆ ਤੇ ਫਿਰ ਕੋਈ ਸੱਜਣ ਮਿੱਤਰ ਮਿਲ ਜਾਣ ਤੇ ਫਿਰ ਕੀ ਕਹਿੰਦੇ ਆ?
3: ਸੱਜਣ ਮਿੱਤਰ ਮਿਲਣਾ ਕੀ ਕਹਿੰਦੇ, ਉਹ ਤਾਂ ਚਲੋ ਦਿਲੇ ਤਾਂ ਔਖਾ, ਵੈਸੇ ਪਤਾ ਨੀ ਕੀ ਕਹਿਣਗੇ, ਚੀਕਾਂ ਮਾਰਦੇ ਆ, ਪਰ ਮੈਂ ਤਾਂ ਰਾਤ ਨੂੰ ਸੀ, ਮੈਂ ਤਾਂ

0: ਪੰਦਰਾਂ ਵੀਹਾਂ ਮਿੰਟਾਂ ਬਾਅਦ ਜਿਹਦੇ ਉੱਠ ਕੇ ਵਾਸ਼ ਨੀ ਹੁੰਦਾ ਠੰਡੇ ਪਾਣੀ ਦੇ ਦੋ ਉੱਤੇ ਪਾਣੀਆਂ ਵਧੀਆ ਪਾਣੀ।
1: ਔਖਾ ਆ ਵਾਕੇ ਜਿਹੜੇ ਇੱਥੋਂ ਜਾਂਦੇ ਉਹਨਾਂ ਵਾਸਤੇ ਤਾਂ ਬਹੁਤ
0: ਔਖਾ, ਗਰਮੀ ਹੋਵੇ ਬਹੁਤ ਔਖਾ ਆਪਾਂ ਕਹਿ ਦਿੰਦੇ ਹਾਂ, ਕਿਉਂਕਿ ਆਪਣਾ ਜਿਹੜਾ ਇਮਿਊਨ ਸਿਸਟਮ ਆ ਨਾ ਉਹ ਟੋਲਰੇਟ ਨਹੀਂ ਕਰਦਾ ਉਸ ਤੋਂ ਬਾਅਦ ਗਰਮੀ।
1: ਹਾਂ ਆਪਾਂ ਯੂਜ਼ ਟੂ ਹੋ ਗਏ ਨਾ ਅੰਦਰ ਰਹਿ ਰਹਿ ਕੇ, ਸਾਡੇ ਸਰੀਰ ਵੀ ਉਦਾਂ ਸੋਹਲ ਹੋ ਗਏ।
0: ਪਹਿਲਾਂ ਮੈਂ ਜਿੱਥੇ ਪੜਿਆ ਨਾ ਪਿੰਡ ਦੇ ਵਿੱਚ ਸਾਡੀ ਬਿਜਲੀ ਹੁੰਦੀ ਨਹੀਂ ਸੀਗੀ
1: ਜੀ,
0: ਅਸੀਂ ਲਾਲਟਨ ਹੀ ਪੜੇ ਹੋਏ ਆ।
1: ਹੁਣ ਦੇਖ ਲੋ ਹੁਣ ਸੋਹਲ ਹੋ ਗਏ,
0: ਪੱਖੇ ਹੁੰਦੇ ਸੀ ਨਾ ਬਿਜਲੀ ਹੁੰਦੀ ਸੀ ਨਾ ਕੁਛ ਨਹੀਂ ਸੀ ਹੁੰਦਾ, ਉਦੋਂ ਮਹਿਸੂਸ ਨਹੀਂ ਸੀ ਹੁੰਦਾ
1: ਜੀ।
0: ਹੁਣ ਮੈਂ ਤਕਰੀਬਨ ਇੱਥੇ 55 ਸਾਲ ਹੋ ਗਿਆ ਇਹਨੂੰ
1: ਜੀ,
0: ਤੇ ਲੇਕਿਨ ਹੁਣ ਇੱਥੇ ਸਾਡਾ ਜਿਹੜਾ ਇਮਿਊਨ ਸਿਸਟਮ ਬਦਲੀ ਹੋ ਗਿਆ, ਬਾਡੀ ਦਾ ਸਾਰਾ ਸਿਸਟਮ ਹੀ ਹੋਰ ਹੈਗਾ
1: ਜੀ,
0: ਇਫ ਜੀ ਅਸੀਂ ਉਹਨੂੰ ਨਾ ਮੇਨਟੇਨ ਨਹੀਂ ਰੱਖਦੇ ਤਾਂ ਸਾਡਾ ਫਿਰ ਗਲਤੀ ਹੈ ਸਾਡੀ
1: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ ਗਰੇਵਾਲ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਬਹੁਤ ਪਿਆਰ। 905-673-3337 ਦਾ ਕਾਲ, ਪਤਾ ਨਹੀਂ ਮਿਸ ਕਰ ਲਾ, ਮਿਸ ਕਰਨ ਵਾਲਾ ਜ਼ਮਾਨਾ ਗਿਆ ਹੁਣ ਭਾਈ, ਕਰ ਲਿਆ ਕਰੋ ਕਾਲ, ਪੈਸੇ ਨਹੀਂ ਲੱਗਦੇ ਆਊਟ ਗੋਇੰਗ ਦੇ। ਸੋ 905-673-3337 ਵਿਕ ਭਾਈ ਜੀ, ਫੱਟੇ ਚੱਕੀ ਜਾ ਰਹੇ ਸ਼ੋਅ ਦੇ
2: ਪੂਰੇ,
1: ਮਾੜਾ ਜਿਹਾ ਦੱਸੋ ਕਿ ਮਾਸਟਰ ਸਲੀਮ ਸਾਹਿਬ ਆ ਰਹੇ ਜੀ ਫੱਟੇ ਚੱਕ ਤੇ, ਮੈਂ ਤਾਂ ਕਿਹਾ ਤੁਸੀਂ ਚਾਰੇ ਪਾਸੇ ਬੱਲੇ ਹੋਏ
2: ਜੀ। ਮਾਸਟਰ ਸਲੀਮ ਆ ਨਹੀਂ ਰਹੇ, ਉਹ ਆਏ ਹੋਏ ਨੇ।
1: ਆਏ ਹੋਏ ਨੇ, ਉਹ ਕੀ ਬਾਦਲ ਆਏ ਹੋਏ ਨੇ, ਮੈਂ ਵੀ ਫੋਟੋ ਖਿਚਾਈ ਸੀ ਜੇ ਮੈਂ ਭੁੱਲ ਗਿਆ,
2: ਰਾਤ ਦਾ ਟਾਈਮ ਹੋ ਗਿਆ ਨਾ ਹੁਣ ਥੋੜਾ।
1: ਸੋ ਦੇਖੋ ਮਾਸਟਰ ਸਲੀਮ ਇੱਕ ਉਹ ਗਾਇਕ ਆ ਜਿਹੜਾ ਛੋਟੀ ਜਿਹੀ ਉਮਰ ਤੋਂ ਗਾਉਣ ਲੱਗ ਗਿਆ।
2: ਬਿਲਕੁਲ,
1: ਅੱਜ ਕਿਸੇ ਨੇ ਸਵਾਲ ਪੁੱਛਿਆ ਸੀਗਾ, ਕਹਿੰਦਾ ਮੈਂ ਤਾਂ ਮਾਂ ਦੇ ਢਿੱਡ 'ਚ ਗਾਉਣ ਲੱਗਾ। ਅੱਛਾ ਗੱਲਾਂ, ਅੱਛਾ ਗਾਉਣਗੇ ਵੀ, ਕੱਲ ਮੈਨੂੰ ਕਾਲ ਆਈ ਇੱਕ, ਕਹਿੰਦੇ ਵੀ ਗਾਉਣਗੇ ਕਿ ਸੌਣਗੇ, ਮੈਂ ਕਿਹਾ ਦੋਨੋਂ ਹੀ ਕਰਨਗੇ।
2: ਹਾਂ ਦੋਨੋਂ ਕਰਨਗੇ, ਦੋਨੋਂ ਜੋਨਰ ਹੈ ਮਸ਼ਹੂਰ ਨਾ, ਉਹ ਸੌਂਦੇ ਵੀ ਹੈ ਤੇ ਗਾਉਂਦੇ ਤਾਂ ਚਲੋ ਹੈਗੇ ਹੀ ਹੈਗੇ।
1: ਹਾਂ ਕੀ ਬਾਤ ਹੈ ਜੀ। ਸੋ 24 ਜੁਲਾਈ ਨੂੰ ਤੁਸੀਂ ਟਿਕਟਾਂ ਲੈ ਲਓ, ਮਾਸਟਰ ਸਲੀਮ ਜੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਜਾਣਗੇ। ਸੋ ਐਸੀ ਗਾਇਕੀ, ਚੰਗੀ ਗਾਇਕੀ, ਰੂਹਦਾਰੀ ਵਾਲੀ ਗਾਇਕੀ ਦਾ ਜੇ ਤੁਸੀਂ ਆਨੰਦ ਲੈਣਾ ਤਾਂ ਤੁਸੀਂ ਬਸ ਟਿਕਟਾਂ ਲੈ ਲਓ। ਤੁਸੀਂ ਮਿਲਣਾ tix.com ਤੋਂ ਜਾ ਕੇ ਵੀ ਟਿਕਟਾਂ ਲੈ ਸਕਦੇ ਹੋ, ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ, ਔਰ MC ਰੋਹਨ ਸ਼ਰਮਾ ਦੇ ਪੇਜ 'ਤੇ ਜਾ ਕੇ ਵੀ DM ਕਰ ਸਕਦੇ ਹੋ, ਜਾਂ ਤੁਸੀਂ ਮਿਲਣਾ ਦੇ ਪੇਜ 'ਤੇ ਜਾ ਕੇ ਵੀ, milna.com ਦੇ ਪੇਜ 'ਤੇ ਜਾ ਕੇ ਵੀ, ਇੰਸਟਾਗ੍ਰਾਮ ਦੇ ਪੇਜ 'ਤੇ ਵੀ DM ਕਰ ਸਕਦੇ ਹੋ, ਜਾਂ ਤੁਸੀਂ 437-0001 'ਤੇ ਮੈਨੂੰ ਕਾਲ ਕਰ ਲਿਓ, ਅਤੇ ਤੁਹਾਨੂੰ ਇੱਕ ਡਿਸਕਾਊਂਟ ਕੋਡ ਦਿੰਦੇ ਹਾਂ ਤੁਹਾਨੂੰ। ਤੁਸੀਂ ਜੇ ਟਿਕਟਾਂ milna.com ਤੋਂ ਲੈਣੀਆਂ ਨਾ, ਤਾਂ ਤੁਸੀਂ UDAAN10 ਉਡਾਨ 10 ਕੋਡ ਪਾ ਦਿਓ, ਤੁਹਾਨੂੰ $10 ਐਵਰੀ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ। ਜੇ ਤੁਹਾਨੂੰ 5 ਟਿਕਟਾਂ ਲੈਣੀਆਂ, $50 ਬੋਤਲ ਜੋਗੇ ਪੈਸੇ ਤੁਹਾਡੇ ਬਚ ਗਏ, ਸੋ ਹੋਰ ਕੀ ਚਾਹੀਦਾ। ਸੋ 5-7 ਮਿੱਤਰ ਜਾਓ ਅਤੇ ਬੋਤਲ ਜੋਗੇ ਪੈਸੇ ਬਚਾਓ, ਸ਼ਾਮ ਨੂੰ ਆਉਂਦੇ ਹੁੰਦੇ ਹਾੜਾ ਲਾਓ, ਨਜ਼ਾਰੇ ਲਾਓ, ਜ਼ਿੰਦਗੀ ਜ਼ਿੰਦਾਬਾਦ ਹੈ। 905-673-3337 ਪਰ ਗੱਡੀ ਨਹੀਂ ਚਲਾਉਣੀ ਦਾਰੂ ਪੀ ਕੇ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ। 0-6-9-1 ਤੁਸੀਂ ਆਨਰ ਹੋ।
0: ਸਤਿ
1: ਸ਼੍ਰੀ ਅਕਾਲ ਜੀ,
0: ਗਰਮੀ
1: ਚ ਕਬੂਤਰ ਸਹਿ ਜਾਂਦੇ ਗਰਮੀ?
0: ਇਹ ਤਾਂ ਕੁਛ ਵੀ ਨੀ ਜੀ, ਘੱਟ ਸੀ ਕਬੂਤਰ ਨੂੰ ਅੱਜ ਗਰਮੀ।
1: ਓਕੇ, ਅੱਛਾ ਏਦੋਂ ਵੀ ਜ਼ਿਆਦਾ ਗਰਮੀ ਚ ਉਹ ਡਰ ਭਰ ਲੈਂਦੇ ਆ,
0: ਯਾਨੀ ਆਪਣੇ ਜਦੋਂ 45-46 ਡਿਗਰੀ ਤਾਪਮਾਨ ਹੁੰਦਾ, ਲੂਆਂ ਵਗਦੀਆਂ ਹੁੰਦੀਆਂ
1: ਜੀ,
0: ਉਦੋਂ ਵੀ 10-10 ਘੰਟੇ ਉੱਡ ਜਾਂਦੇ ਲਗਾਤਾਰ ਬਿਨਾਂ ਖਾਧੇ ਪੀਤੇ।
1: ਅੱਛਾ, ਫਿਰ ਉਹ ਕਬੂਤਰ ਇੰਨੀ ਗਰਮੀ ਸਾਰ ਲੈਂਦੇ, ਜਿਹੜੀਆਂ ਬਾਜੀਆਂ ਲੱਗਦੀਆਂ ਪਰ ਗਰਮੀ ਚ ਹੁੰਦੀਆਂ ਜ਼ਿਆਦੀਆਂ ਤਾਈਆਂ।
0: ਹਾਂਜੀ, ਤਾਂ ਹੀ ਫਿਰ ਸਰਦੀ ਤਾਂ ਬੈਂਦੀ ਨਹੀਂ ਜੀ ਇਹ ਫਿਰ
1: ਜੀ। ਬਹੁਤ ਸ਼ੁਕਰੀਆ, ਵੈਸੇ ਕੜਾਲ ਕੱਢਤੇ ਅੱਜ ਵਾਕਈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ 905-673-3337 ਸਾਡੇ ਨਾਲ ਗੁਰਜੀਤ ਕੌਰ ਸੂਰੀ ਜੀ ਵੀ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਮੈਂ ਦੋ ਮੈਸੇਜ ਤੁਹਾਨੂੰ ਦੇ ਦਿਆਂ। ਲਵਾਨਾ ਵੈਲਨੈਸ ਸਪਾ ਦਾ, ਜੇ ਤੁਸੀਂ ਘਰ ਬਹਿ ਬਹਿ ਕੇ ਵਰਕ ਫਰੋਮ ਹੋਮ ਕਰਕੇ ਤੁਸੀਂ ਲੱਕ ਆਪਣਾ ਪੀੜ ਕਰਨ ਲਾ ਲਿਆ, ਡਰਾਈਵਿੰਗ ਕਰਕੇ ਲੱਕ ਨੂੰ ਤੁਹਾਡੇ ਨੂੰ ਕੋਈ ਐਸੇ ਮਸਲ ਪੁੱਲ ਹੋ ਗਏ ਆ, ਤੁਸੀਂ ਜਿੰਮ ਕਰਦੇ ਹਾਂ ਮਸਲ ਪੁੱਲ ਕਰਾ ਲਿਆ, ਪੁਰਾਣੀ ਕੋਈ ਬੈਕ ਪੇਨ ਆ, ਸਿਆਟਕਾ ਪੇਨ ਆ, ਤਾਂ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ। ਇਕੱਲੀਆਂ ਪੇਨਾਂ ਹੀ ਨਹੀਂ, ਇਹ ਬਿਊਟੀ ਸਰਵਿਸ ਵੀ ਦਿੰਦੇ ਨੇ, ਟੌਪ ਦਾ ਇੱਕ ਸਪਾ ਖੁੱਲ੍ਹ ਚੁੱਕਿਆ, ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਆ, ਅਤੇ ਰਜਿਸਟਰਡ ਥੈਰਾਪਿਸਟ ਨੇ ਇਹਨਾਂ ਕੋਲ, ਤੁਸੀਂ ਬਸ ਜਾਣਾ ਆ ਅਤੇ ਰੇਡੀਓ ਉਡਾਨ ਦਾ ਰੈਫਰੈਂਸ, ਇਹਦੇ ਨਾਲ 20% ਡਿਸਕਾਊਂਟ ਮਿਲ ਜਾਣਾ। ਇਹ ਜਿਹੜੇ ਰਜਿਸਟਰਡ ਥੈਰਾਪਿਸਟ, ਮੈਂ ਇਸ ਕਰਕੇ ਕਿਹਾ, ਤੁਹਾਡੀ ਪੇਨ ਦੇ ਅਸਲੀ ਕੌਜ਼ ਨੂੰ ਲੱਭ ਕੇ ਤੁਹਾਡੀ ਪੇਨ ਦਾ ਹੱਲ ਕਰਨਗੇ। ਸੋ ਲਵਾਨਾ ਵੈਲਨੈਸ ਸਪਾ, 416-881-5585, 416-881-5388 'ਤੇ ਤੁਸੀਂ ਲਵਾਨਾ ਵੈਲਨੈਸ ਸਪਾ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਡੇਰੀ ਐਂਡ ਏਅਰਪੋਰਟ ਦੇ ਨਾਲ ਜਾਂਦਿਆਂ ਵਾਓ ਈਟ ਦੇ ਮੋਮੋ ਖਾ ਲਿਓ, ਬਿਲਕੁਲ ਪਿਓਰ ਵੈਜ ਮੋਮੋ ਓਨਲੀ $3.99 ਦੇ ਦਿੱਲੀ ਨਾਲੋਂ ਅਤੇ ਪੰਜਾਬ ਨਾਲੋਂ ਵੀ ਸਸਤੇ ਮੋਮੋ ਅਤੇ ਪਿਓਰ ਵੈਜ ਹਾਈਜੀਨਿਕ ਸੋ $10 ਤੋਂ ਘੱਟ ਇਹਨਾਂ ਦਾ ਸਾਰਾ ਹੀ ਮੈਨਿਊ ਆ ਅਤੇ ਇੱਕ ਟੋਕਰੀ ਭਰ ਕੇ ਦੇ ਦੇਣਗੇ ਤੁਹਾਨੂੰ $3.99 ਦੇ ਵਿੱਚ ਪਿਓਰ ਵੈਜ ਕੀਮਾ ਮੋਮੋ ਅਤੇ ਐਸੇ ਖੂਬਸੂਰਤ ਅੰਦਾਜ਼ ਦੇ ਵਿੱਚ ਬਣਾਉਂਦੇ ਆ ਨਾ ਇੰਨੀ ਸਫਾਈ ਦੇ ਵਿੱਚ ਬਣਾਉਂਦੇ ਤੁਸੀਂ ਕਹਿਣਾ ਯਾਰ $10 ਚੱਕ ਲਓ ਤੁਸੀਂ ਇੱਕ ਵਾਰੀ ਜ਼ਰੂਰ ਜਾਓ WOW ਵਾਓ ਈਟਸ ਅਤੇ ਵੈਜ ਮੋਮੋ ਖਾ ਕੇ ਆਇਓ $3.99 ਦੇ ਸੋ ਵਾਓ ਈਟਸ ਦਾ ਆਰਡਰ ਕਰ ਲਿਓ ਕਿਉਂਕਿ ਭੀੜ ਬਹੁਤ ਹੁੰਦੀ ਹੈ ਉੱਥੇ 905-677-0090 905-677-0090 ਵਾਓ ਈਟਸ

0: ਉਧਰ ਕੋਕਾ ਕਰਕੇ ਦੇ ਲੈ ਗਿਆ ਨਾਲ ਦੀ ਨਾਲ। ਤੁਹਾਨੂੰ ਦੱਸਿਆ ਕਿ ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋਏ ਨੇ। ਬਾਈ ਜੀ ਕਿਵੇਂ ਆ, ਤੁਹਾਨੂੰ ਲੱਗਦਾ ਕਿ ਸੋਲਡ ਆਊਟ ਹੋ ਜਾਣਾ ਜਲਦੀ ਹੈ?
1: ਬਿਲਕੁਲ ਭਾਅ ਜੀ ਬਿਲਕੁਲ, ਬਹੁਤ ਜ਼ਿਆਦਾ ਜ਼ਬਰਦਸਤ ਡਿਮਾਂਡ ਹੈ ਭਾਅ ਜੀ ਦੀ, ਤੁਹਾਨੂੰ ਪਤਾ ਹੀ ਹੈ।
0: ਕੀ ਬਾਤ ਹੈ,
1: ਬਹੁਤ ਸਾਨੂੰ ਡੇਲੀ ਦੇ ਇੰਨੀਆਂ ਕਾਲਸ ਆਉਂਦੀਆਂ, ਮੈਸੇਜ ਆਉਂਦੇ ਆ ਭਾਅ ਜੀ ਨੂੰ ਮਿਲਣ ਵਾਸਤੇ, ਬਹੁਤ ਕਾਲਸ ਆਉਣੀਆਂ ਅਤੇ ਅਸੀਂ ਸਭ ਨੂੰ ਕਹਿੰਦੇ ਵੀ ਸੀ ਮਿਲ ਲਓ, ਪਰ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਸ਼ਾਮ ਨੂੰ 7 ਵਜੇ ਡੋਰ ਖੁੱਲ੍ਹ ਜਾਣੇ ਆ ਜੀ। 7 ਵਜੇ ਹੋਰ ਐਂਟਰਟੇਨਮੈਂਟ ਦੇ ਪ੍ਰੋਗਰਾਮ ਚੱਲਣਗੇ ਅਤੇ 9 ਵਜੇ ਮਾਸਟਰ ਸਲੀਮ ਜਾਬ ਸਟੇਜ 'ਤੇ ਆ ਜਾਣਗੇ। ਤੁਸੀਂ ਉਹਦੀ ਗਾਇਕੀ ਅਤੇ ਤੁਸੀਂ
0: ਮਾਸਟਰ ਸਲੀਮ ਦੀ ਜੋ ਤੁਸੀਂ ਗੱਲ ਕੀਤੀ ਹੈ ਵੀ ਲੋਕ ਮਿਲਣ ਆਉਂਦੇ ਆ, ਦੇਖੋ ਵੀ 12,000 ਦਾ ਇਕੱਠ ਹੋ ਗਿਆ ਸੀਗਾ ਇੱਕ ਛੋਟੇ ਜਿਹੇ ਸੱਦੇ 'ਤੇ ਹਿੰਦੂ ਸਭਾ ਮੰਦਿਰ ਦੇ ਵਿੱਚ।
1: ਬਿਲਕੁਲ ਬਿਲਕੁਲ,
0: ਕਮਾਲ ਹੋ ਗਈ ਸੀ। ਫਿਰ ਤੁਸੀਂ ਐਸੀ ਖੂਬਸੂਰਤ ਗਾਇਕੀ ਨੂੰ ਜੇ ਸੁਣਨਾ ਆ, ਰੂਹਦਾਰੀ ਵਾਲੀ ਗਾਇਕੀ ਨੂੰ ਸੁਣਨਾ ਆ, ਤਾਂ ਤੁਸੀਂ ਟਿਕਟਾਂ ਲੈ ਲਓ ਮਿਲਣਾ tickets.com ਤੋਂ ਜਾ ਕੇ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਜਾਂ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਦੇ ਪੇਜ 'ਤੇ DM ਕਰ ਦਿਓ, ਜਾਂ ਮਿਲਣਾ ਦੇ ਜਿਹੜੇ ਇੰਸਟਾਗ੍ਰਾਮ ਪੇਜ 'ਤੇ ਉੱਥੇ DM ਕਰ ਦਿਓ, ਅਤੇ ਟਿਕਟਾਂ ਲੈ ਲਓ। ਬਾਅਦ 'ਚ ਨਾ ਹੋਣ ਕਿ ਤੁਸੀਂ ਉਹਨੂੰ YouTube 'ਤੇ ਵੇਖਣਾ ਪਵੇ ਸਾਰਾ।

0: ਜੀ ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਜੀ, ਮਾਫ਼ ਕਰਨਾ ਲੰਬਾ ਸਮਾਂ ਹੋਲਡ ਵਾਸਤੇ। ਸੋ ਗੁਰਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦਿੰਦੇ ਨੇ, ਕ੍ਰਿਟੀਕਲ ਲਾਈਫ, ਡਿਸਬਿਲਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੀ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਗੁਰਜੀਤ ਕੌਰ ਸੂਰੀ ਦੇ ਨਾਲ ਤੁਸੀਂ ਰਾਬਤਾ ਕਰ ਲੈਣਾ ਜੀ, 416-627-1111। ਜੀ ਗੁਰਜੀਤ ਜੀ।
1: ਜੀ ਪ੍ਰਭ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਅੱਜ ਦਾ ਜਿਹੜਾ ਸਪੈਸ਼ਲੀ ਮੈਸੇਜ ਦੇਣਾ ਚਾਹੂੰਗੀ ਪ੍ਰਭ ਜੀ, ਕਿ ਹੁਣ ਸਮਰ ਦਾ ਟਾਈਮ ਹੈਗਾ, ਬਹੁਤ ਸਾਰੇ ਸਾਡੇ ਵੀਰ ਹੈਗੇ ਆ ਕਿ ਜਿਹੜਾ ਕੰਸਟਰਕਸ਼ਨ ਦਾ ਕੰਮ ਕਰਦੇ ਹੈਗੇ ਆ, ਕਿ ਹਾਰਡ ਜੋਬ ਕਰਦੇ ਆ, ਟਰੈਕਿੰਗ ਦੇ ਵਿੱਚ ਹੈਗੇ ਆ, ਉਬਰ ਦਾ ਕੰਮ ਹੈਗਾ, ਟੈਕਸੀ ਦਾ ਕੰਮ ਹੈਗਾ, ਕਿ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਜੋਬ ਬਹੁਤ ਹਾਰਡ ਹੈਗੀ ਆ। ਹੁਣ ਨਾਲ ਦੀ ਨਾਲ ਇਹ ਹੈਗਾ ਕਿ ਰਿਸਕ ਵੀ ਓਨਾ ਹੀ ਹੋ ਜਾਂਦਾ ਹੈਗਾ, ਇਸ ਲਈ ਜ਼ਰੂਰੀ ਹੈਗਾ ਕਿ ਜ਼ਰੂਰ ਤੇ ਜ਼ਰੂਰ ਆਪਣੀ ਡਿਸਬਿਲਟੀ ਦੀ ਕਵਰੇਜ ਲੈ ਕੇ ਰੱਖੋ, ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖਣ, ਕਿਉਂਕਿ ਜਦੋਂ ਅਸੀਂ ਸੈਲਫ ਇੰਪਲਾਇਡ ਹੈਗੇ ਹਾਂ, ਨਾ ਤੇ ਸਾਡੇ ਕੋਲ ਕੋਈ EID ਕਹਿ ਲਓ ਕਿ ਕੋਈ ਬੈਨੀਫਿਟ ਹੈਗੇ ਆ, ਨਾ ਕੋਈ WSIB ਦੀ ਕਵਰੇਜ ਹੈਗੀ ਹੈ, ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਇਨਕੇਸ ਕਿਤੇ ਕੋਈ ਇੰਜਰੀ ਹੋ ਜਾਏ, ਕਿਤੇ ਕੋਈ ਸੱਟ ਚੋਟ ਲੱਗ ਜਾਏ, ਕੰਮ ਤੇ ਜਾਣਾ ਸਟੋਪ ਹੋ ਗਿਆ ਤੇ ਸਾਡੀ ਇਨਕਮ ਸਟੋਪ ਹੋ ਜਾਣੀ ਹੈਗੀ ਆ। ਅੱਜ ਦੇ ਟਾਈਮ ਦੇ ਵਿੱਚ ਆਲਰੇਡੀ ਜਿੱਥੇ ਕਹਿ ਲਓ ਕਿ ਥੋੜਾ ਹਾਰਡ ਟਾਈਮ ਚੱਲ ਰਿਹਾ ਹੈਗਾ, ਉੱਥੇ ਹੋਰ ਵੀ ਜ਼ਰੂਰੀ ਹੋ ਜਾਂਦਾ, ਸਪੈਸ਼ਲੀ ਸਾਡੇ ਉਹ ਲਿਸਨਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹ ਮੇਨ ਅਰਨਰ ਹੈਗੇ ਆ, ਕਿ ਸਾਰਾ ਘਰ ਹੀ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਹੈਗਾ, ਉਹਨਾਂ ਦੀ ਇਨਕਮ ਦੇ ਉੱਪਰ ਡਿਪੈਂਡ ਕਰਦਾ। ਇਸ ਲਈ ਕਿ ਜਿੰਨੇ ਵੀ ਸਾਡੇ ਲਿਸਨਰ ਹੈਗੇ ਆ, ਕ੍ਰਿਟੀਕਲ ਦੀ ਆਪਣੀ ਕੋਈ ਕਵਰੇਜ ਲੈਣੀ ਚਾਹੁੰਦੇ ਆ, ਲਾਈਫ ਡਿਸਬਿਲਟੀ ਤਿੰਨਾਂ ਦਾ, ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਵੀ ਲੈਣਾ ਚਾਹੁੰਦੇ ਆ, ਤੇ ਨੰਬਰ ਜੀ 416-627-3311। ਜਿਹੜੇ ਵੀ ਲੋਕਲ ਡਰਾਈਵ ਕਰਦੇ ਆ, ਡਿਸਬਿਲਟੀ ਦਾ ਪਲਾਨ ਲੈਣਾ ਚਾਹੁੰਦੇ ਆ, 2000 ਮੰਥਲੀ ਬੈਨੀਫਿਟ ਵਾਲਾ ਪਲਾਨ ਹੈਗਾ, 30 ਡੇਜ਼ ਵੇਟਿੰਗ ਦੇ ਨਾਲ ਲੈਣਾ, ਤੇ $34 ਤੋਂ ਪਲਾਨ ਸਟਾਰਟ ਹੋ ਜਾਂਦੇ ਆ, 24 ਘੰਟੇ ਕਵਰੇਜ ਆ, ਘਰ ਸੱਟ ਲੱਗੇ ਬਾਹਰ ਸੱਟ ਲੱਗੇ 100% ਕਵਰ ਹੈ। ਪਲੱਸ ਇਹ ਹੈਗਾ ਕਿ ਇਹਦੇ ਵਿੱਚ ਇੱਕ $10,000 ਦਾ ਐਕਸੀਡੈਂਟ ਮੈਡੀਕਲ ਟ੍ਰੀਟਮੈਂਟ ਬੈਨੀਫਿਟ ਵੀ ਇਨਕਲੂਡ ਹੈਗਾ, ਕਿ ਇਨਕੇਸ ਕਿਤੇ ਕੋਈ ਇੰਜਰੀ ਹੋ ਜਾਂਦੀ ਹੈ, ਡਾਕਟਰ ਤੁਹਾਨੂੰ ਕੋਈ ਫਿਜ਼ੀਓ ਕਾਰੀਓ ਮਸਾਜ ਰਿਕਮੈਂਡ ਕਰਦਾ, 100% ਉਹ ਐਕਸਪੈਂਸ ਵੀ ਕਵਰ ਹੁੰਦੇ ਆ। ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਵੀਰ ਭੈਣ US ਨੂੰ ਡਰਾਈਵ ਕਰਦੇ ਆ, ਮੇਕ ਸ਼ੋਰ ਕਿ ਡਿਸਬਿਲਟੀ ਦੇ ਨਾਲ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਐਡ ਆਨ ਕਰਨੀ ਨੀ ਭੁੱਲਣੀ, ਕਿਉਂਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ। ਇਨਕੇਸ ਕਿਤੇ ਕੋਈ ਇੰਜਰੀ ਹੋ ਜਾਵੇ, ਸਾਨੂੰ ਪੇ ਵੀ ਉੱਥੇ ਪ੍ਰਾਜੀ US ਡਾਲਰ ਦੇ ਵਿੱਚ ਕਰਨਾ ਪੈਂਦਾ। ਔਰ ਸਭ ਤੋਂ ਵੱਡਾ ਜਿਹੜਾ ਬਿੱਲ ਬਣਦਾ ਹੈਗਾ ਨਾ, ਕਿ ਜਦੋਂ ਕਈ ਵਾਰੀ ਏਅਰ ਐਂਬੂਲੈਂਸ ਕਰਕੇ ਵਾਪਸ ਲੈ ਕੇ ਆਉਣਾ ਪੈਂਦਾ ਹੈਗਾ, ਇਸ ਲਈ ਮੇਕ ਸ਼ੋਰ ਕਿ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਤੁਸੀਂ ਐਡ ਆਨ ਕਰਨਾ ਹੈਗਾ। ਤੁਹਾਡੀ ਕੋਈ ਟਰੱਕਿੰਗ ਕੰਪਨੀ ਹੈਗੀ ਹੈ, ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰਸ ਦੇ ਲਈ ਤੁਸੀਂ ਹੈਲਥ ਐਂਡ ਡੈਂਟਲ ਦੇ, ਡਿਸਬਿਲਟੀ ਦੇ, ਟਰੈਵਲ ਦੇ ਪਲਾਨ ਲੈਣੇ ਆ, ਜਾਂ ਆਪਣੇ ਲਈ ਕੋਈ ਇਨਵੈਸਟਮੈਂਟ ਵਾਲਾ ਪਲਾਨ ਲੈਣਾ ਹੈਗਾ, ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੀ ਹੈਗੀ ਹੈ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਕੋਈ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ ਕੁਐਸਚਨ ਹੈਗਾ, ਜਾਂ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ, ਤੇ ਨੰਬਰ ਜੀ 416-627-3111। ਵਿਕ ਜੀ ਸਾਡੇ ਨਾਲ ਬੈਠੇ ਨੇ। ਵਿਕ ਜੀ, ਰੀਅਲ ਸਟੇਟ ਦੀ ਆਪਾਂ ਗੱਲਬਾਤ ਕਰ ਰਹੇ ਸੀ, ਪਰ ਜੇ ਆਪਾਂ ਜੇ ਤੁਸੀਂ ਵੱਡੇ ਪੰਗੇ ਨਹੀਂ ਲੈਂਦੇ, ਤੇ ਮੈਨੂੰ ਲੱਗਦਾ ਕਿ ਰੀਅਲ ਸਟੇਟ ਅਜੇ ਵੀ ਤੁਹਾਡੇ ਵਾਸਤੇ ਸਹਾਈ ਹੋ ਸਕਦੀ ਆ, ਜਿਵੇਂ ਫਸਟ ਟਾਈਮ ਹੋਮ ਬੈਰ ਦੀ ਗੱਲ ਕੀਤੀ ਆ, ਤੇ ਤੁਹਾਡੇ ਕੋਲ ਕੋਈ ਐਸੀਆਂ ਪ੍ਰੋਪਰਟੀਆਂ ਹੈਗੀਆਂ ਜਿਹੜੀਆਂ ਅਫੋਰਡੇਬਲ ਹੋਣ, ਕਿਉਂਕਿ ਹੁਣ ਜੇ ਅੱਜ ਕੱਲ੍ਹ ਜੇ ਆਪਾਂ ਅੱਜ ਦੇ ਹਾਲਾਤ ਵੇਖੀਏ, $1,000,000 ਦਾ ਘਰ ਲੈਣਾ ਤਾਂ ਬਹੁਤ ਮੁਸ਼ਕਲ ਆ ਅੱਜ ਦੇ ਹਾਲਾਤ ਦੇ ਹਿਸਾਬ ਨਾਲ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਕਿੰਨੇ ਕੁ ਜ਼ਿਆਦਾ ਪਹਿਲਾਂ ਜਦੋਂ ਪਹਿਲਾਂ ਕਦਮ ਪੁੱਟਣਾ ਤਾਂ ਕਿੱਡਾ ਕੁ ਪੁੱਟੇ, ਅਤੇ ਤੁਹਾਡੇ ਕੋਲ ਕੀ ਉਸ ਰੇਂਜ ਦੇ ਘਰ ਹੁੰਦੇ ਆ?
2: ਭਾਅ ਜੀ, ਤੁਸੀਂ ਬਹੁਤ ਵਧੀਆ ਪੁੱਛਿਆ ਮੈਨੂੰ। ਅੱਜ ਦੀ ਡੇਟ ਜਿਹੜੇ ਮੇਰੇ ਜ਼ਿਆਦਾ ਕਲਾਇੰਟ ਇਹ ਫਸਟ ਟਾਈਮ ਹੋਮ ਬਾਇਰ ਹੀ ਨੇ ਜੀ, ਕਿਉਂਕਿ ਹੁਣ ਪਤਾ ਵੀ ਤੁਹਾਨੂੰ ਗਵਰਨਮੈਂਟ ਦੇ ਜਿਹੜੀ HST ਰਿਬੇਟ ਦੇ ਰਹੀ ਹੈ ਬਿਲਡਰਾਂ ਵੱਲੋਂ, ਉਹਦੇ ਕਰਕੇ। ਅਤੇ ਜਿਹੜਾ ਤੁਸੀਂ ਪੁੱਛਿਆ ਵੀ ਪਹਿਲਾਂ ਜਿਹੜਾ ਘਰ ਲੈਣਾ ਉਹ ਕੀ ਬਜਟ 'ਚ ਹੋਣਾ ਚਾਹੀਦਾ, ਦੇਖੋ ਘਰ ਤਾਂ ਕੋਂਡੋਮੀਨੀਅਮ ਸ਼ੁਰੂ ਹੋ ਜਾਂਦੇ 3-4 lakh ਤੋਂ, ਪਰ ਜੇ ਅਸੀਂ ਘਰ ਲੈਣਾ ਟਾਊਨ ਹਾਊਸ ਬਹੁਤ ਵਧੀਆ ਮਿਲ ਜਾਂਦਾ 6 lakh ਦੀ ਰੇਂਜ 'ਚ, ਜਿਹੜਾ ਕਿ ਫਸਟ ਟਾਈਮ ਹੋਮ ਬਾਇਰ ਦੀ ਪਕੜ 'ਚ ਹੁੰਦਾ। ਤਾਂ ਮੈਂ ਤਾਂ ਇਹੀ ਰੈਕਮੈਂਡ ਕਰਦਾ, ਜੇ ਕੋਈ ਮੇਰੇ ਕੋਲ ਫਸਟ ਟਾਈਮ ਬਾਇਰ ਆਉਂਦਾ ਕਹਿੰਦੀ ਸਾਨੂੰ ਭਾਅ ਜੀ ਅਸੀਂ 8 lakh ਦਾ ਘਰ ਲਏ, ਮੈਂ ਕਿਹਾ ਨਾ, ਤੁਸੀਂ ਪਹਿਲਾਂ ਘਰ ਲੈਣਾ, ਭਾਵੇਂ ਟਾਊਨ ਹਾਊਸ ਤੋਂ ਸਟਾਰਟ ਕਰੋ, ਕਿ ਹਰੇਕ ਬੰਦਾ ਟਾਊਨ ਹਾਊਸ ਤੋਂ ਸੈਮੀ ਡਿਟੈਚ, ਉਸ ਤੋਂ ਬਾਅਦ ਇੱਦਾਂ ਅੱਗੇ ਵੱਧਦਾ। ਅਤੇ ਬਾਕੀ ਇਹ ਜਿਹੜਾ ਟਾਈਮ ਹੈ ਜੀ ਭਾਅ ਜੀ, ਫਸਟ ਟਾਈਮ ਹੋਮ ਬਾਇਰ ਵਾਸਤੇ ਤਾਂ ਬਹੁਤ ਹੀ ਵਧੀਆ, ਕਿ ਗਵਰਨਮੈਂਟ ਵੱਲੋਂ ਰਿਬੇਟ ਮਿਲਦੀ ਹੈ, ਅਤੇ ਬਹੁਤ ਕੁਛ ਵਧੀਆ ਟਾਈਮ ਹੈ ਫਸਟ ਟਾਈਮ ਹੋਮ ਬਾਇਰ ਵਾਸਤੇ।
0: ਸੋ ਨੰਬਰ ਆਪਣਾ ਦੇ ਦਿਓ, ਅਤੇ ਇੱਕ ਮਿੰਟ ਦੱਸੋ ਕਿ ਭਾਅ ਜੀ ਫਸਟ ਟਾਈਮ ਹੋਮ ਬਾਇਰ ਨੂੰ ਕਿੱਡਾ ਕੁ ਵੱਡਾ ਪੰਗਾ ਲੈਣਾ ਚਾਹੀਦਾ? ਜੇ ਹੁਣ ਮੰਨ ਲਓ ਕਿ ਤੁਸੀਂ ਕਹੋਗੇ ਫਸਟ ਟਾਈਮ ਹੋਮ ਬੜੇ ਘਰ ਤਾਂ ਲੈਣਾ ਹੀ ਆ, ਹੁਣ ਇਹ ਕਿ ਹੁਣ ਜੁਰੀ ਮਿਲੀ ਨਾਲ ਕੋਈ ਘਰ ਸਸਤੇ ਵੀ ਹੈਗੇ ਆ ਕਿ ਬਸ ਇਹੀ ਆ ਉਹ ਮਿਲੀਅਨ 12-13 ਵਾਲੇ ਆ?
2: ਨਹੀਂ ਭਾਅ ਜੀ ਬਿਲ ਘਰ ਤਾਂ ਦੇਖੋ 2-2 ਮਿਲੀਅਨ ਦੇ ਹੈਗੇ, ਪਰ ਆਪਾਂ ਫਸਟ ਟਾਈਮ ਦੀ ਗੱਲ ਕਰਦੇ ਹਾਂ, ਫਸਟ ਟਾਈਮ ਵਾਸਤੇ ਜਿਹੜਾ ਸਵੀਟ ਸਪੋਟ ਹੈ ਨਾ ਜੀ ਉਹ ਲੈਗਾ 5 ਲੱਖ ਤੋਂ 7 ਲੱਖ ਦੇ ਵਿੱਚ ਵਿੱਚ।
0: ਕੀ 5 ਲੱਖ 'ਚ ਘਰ ਮਿਲ ਸਕਦਾ?
2: ਬਿਲਕੁਲ ਜੀ ਬਿਲਕੁਲ। ਹਾਂ ਮੈਨੂੰ ਕਾਲ ਕਰ ਲਓ, ਮੈਂ ਤੁਹਾਨੂੰ ਉਹਨਾਂ ਨੂੰ ਲਿਸਟਿੰਗ ਦਿਖਾਊਂਗਾ, ਭੇਜੂਗਾ, ਸਭ ਕੁਝ ਕਰਾਂਗੇ।
0: 5 ਲੱਖ 'ਚ ਘਰ ਮਿਲ ਜੂ?
2: ਮਿਲਦਾ ਬਿਲਕੁਲ, ਪਰ ਏਰੀਆ ਦੇਖਣਾ ਪੈਂਦਾ, ਏਰੀਆ ਦੱਸਾਂਗੇ ਵੀ ਕਿਹੜੇ ਏਰੀਆ 'ਚ ਉਹ ਜਾ ਸਕਦੇ ਨੇ, ਉਹ ਸਾਡੇ ਕੋਲ ਲਿਸਟਿੰਗਸ ਬਹੁਤ ਨੇ ਭਾਅ ਜੀ।
0: ਮਹਾਰਾਜ 5 ਲੱਖ ਟਾਊਨ ਟਾਊਨ ਹਾਊਸ ਮਿਲ ਜੂ ਵੀ ਬਹੁਤ ਵਧੀਆ,
2: ਬਹੁਤ ਵਧੀਆ।
0: ਕਿਸ ਕੋਈ ਟਾਈਮ ਸੀ 9 ਲੱਖ 'ਚ ਵੀ ਨਹੀਂ ਗੱਲ ਕਰਦੇ?
2: ਨਹੀਂ ਬਣਦਾ ਸੀ ਬਿਲਕੁਲ, ਹਾਂ ਨਹੀਂ ਕਰਦਾ ਸੀ।
0: 4 ਲੱਖ ਤਾਂ ਮਤਲਬ ਕਿੱਥੇ ਆ ਗਏ ਆਪਾਂ?
2: ਹਾਂਜੀ ਬਿਲਕੁਲ, ਹਾਂ ਤਾਂ ਹੀ ਕਹਿੰਦਾ ਵੀ ਇਹ ਰਾਈਟ ਟਾਈਮ ਹੈ।
0: ਚਲੋ ਹੁਣ ਬਹੁਤ ਸਾਰੇ ਸਾਡੇ ਦੋਸਤ ਇਸ ਨੂੰ ਸੁਣ ਰਹੇ ਆ, ਉਹ ਬੇਸਮੈਂਟਾਂ 'ਚ ਰਹਿੰਦੇ ਆ, ਘਰ ਰੈਂਟ 'ਤੇ ਲਏ ਆ, ਜੇ 5 ਲੱਖ ਦੀ ਆਪਾਂ ਮੋਰਗੇਜ ਕੈਲਕੂਲੇਟ ਕਰਨੀ ਅੱਜ ਦੇ ਸਮੇਂ ਨਾਲ, ਵੀ ਕੀ ਆਪਾਂ ਜੇ ਹੁਣ ਮੰਨ ਲਓ ਮੈਂ ਕਿਰਾਏ 'ਤੇ ਰਹਿ ਰਿਹਾ, ਮੈਂ $3400 ਕਿਰਾਇਆ ਦਿੰਦਾ,
2: ਹਾਂਜੀ,
0: ਸੋ ਕਿੰਨੀ ਕੁ ਬਣਦੀ 5 ਲੱਖ ਦੀ ਮੋਰਗੇਜ?
2: ਵੀ ਭਾਈ 5 ਲੱਖ ਦਾ ਆਪਾਂ ਪਰਚੇਸ ਪ੍ਰਾਈਜ਼ ਹੁੰਦਾ, 5 ਲੱਖ ਦਾ ਤੁਸੀਂ ਫਸਟ ਟਾਈਮ ਹੋਮ ਬਾਇਰ ਉਹ 5% ਨਾਲ ਘਰ ਲੈ ਸਕਦਾ, 5% ਬਣਿਆ 25,000, 25,000 ਬੰਦੇ ਕੋਲ ਡਾਊਨ ਚਾਹੀਦਾ, ਪਲੱਸ ਕਲੋਜ਼ਿੰਗ ਕੋਸਟ ਤਾਂ ਤੁਸੀਂ 10,000 ਉੱਪਰ ਲਾ ਲਓ, ਕਿਉਂਕਿ 35,000 ਹੈਗਾ ਉਹ 5 ਲੱਖ ਦਾ ਘਰ ਅਫੋਰਡ ਕਰ।
0: ਮੋਰਗੇਜ ਕਿੰਨੀ ਕੁ ਬਣੂਗੀ?
2: ਮੋਰਗੇਜ ਭਾਜੀ ਬਣੂਗੇ ਆਹੀ 2500 ਦੇ ਨੇੜੇ,
0: 2500
2: ਹਾਂ 5 ਲੱਖ ਦੀ,
0: 5 ਲੱਖ ਦੀ,
2: ਹਾਂਜੀ ਬਿਲਕੁਲ।
0: ਤੇ ਫਿਰ ਜਿਹੜੇ ਮੇਰੇ ਵਰਗੇ 3400 ਘਰਾਂ ਦੇ ਰਹੇ ਆ,
2: ਹਾਂਜੀ ਮੈਂ ਤਾਹੀ ਤਾਂ ਕਹਿੰਦਾ ਕਿ ਸਾਨੂੰ ਕਾਲ ਕਰੋ, ਅਸੀਂ ਦੱਸਾਂਗੇ, ਗਾਈਡ ਕਰਾਂਗੇ ਕਿੱਦਾਂ ਰੈਂਟ ਨਾਲੋਂ ਘਰ ਲੈਣਾ ਅੱਜ ਦੀ ਰੇਟ 'ਚ ਜ਼ਿਆਦਾ ਠੀਕ ਹੈ।
0: ਮਹਾਰਾਜ 5-6 ਲੱਖ ਦੀ ਰੇਂਜ ਦੇ ਵਿੱਚ ਘਰ ਲੈਣਾ ਤੇ ਵਿੱਕ ਭਾਜੀ ਨੂੰ ਕਾਲ ਕਰ ਲਓ, ਤੁਹਾਡੇ ਸੁਪਨੇ ਪੂਰੇ ਹੋ ਜਾਣੇ ਆ। ਫਸਟ ਟਾਈਮ ਹੋਮ ਬਾਇਰ, ਇਦੋਂ ਬਿਹਤਰ ਸਮਾਂ ਨਹੀਂ ਆ, ਕਦੇ ਵੀ ਕੁਛ ਵੀ ਹੋ ਸਕਦਾ। ਸੋ ਕੱਲ ਨੂੰ ਇਹ ਵੇਲਾ ਜਿਵੇਂ 2018 'ਚ ਮੈਂ ਪਛਤਾਉਂਦਾ ਸੀ ਕਿ ਲੈ ਲੈਂਦਾ, ਬਾਅਦ 'ਚ ਬੂਮ ਆ ਗਿਆ, ਸੋ ਅੱਜ ਫਿਰ ਉਹ ਮੌਕਾ ਆਇਆ, ਅੱਜ ਫਿਰ ਨਾ ਮੌਕਾ ਉੱਥੋਂ ਨਿਕਲ ਜੇ। ਸੋ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਦੇਖੋ ਇਨਵੈਸਟਮੈਂਟ ਜੇ ਤੁਸੀਂ ਇੰਨੀ ਕੁ ਇਨਵੈਸਟਮੈਂਟ ਵੀ ਕਰਨੀ ਤਾਂ ਮੈਨੂੰ ਲੱਗਦਾ ਕੋਈ ਬੁਰੀ ਗੱਲ ਨਹੀਂ ਆ, ਕਿਉਂਕਿ $2500-2600 ਤਾਂ ਅਸੀਂ ਬੇਸਮੈਂਟ ਦੇ ਕਿਰਾਏ ਦੇਈ ਜਾਂਦੇ, 3-3 ਬੇਸਮੈਂਟ ਦੇ, 3 ਬੈਡਰੂਮ ਵਾਲੀ ਦੇ।
2: ਭਾਅ ਜੀ
0: ਨੰਬਰ ਬੋਲੋ।
2: ਨੰਬਰ ਹੈ ਜੀ ਮੇਰਾ 905-975-8080, 905-975-8080।
0: ਸੋ
2: 905-975-8080
0: ਸੋ 905-975-8080 ਜੇ ਤੁਸੀਂ ਵਾਜਬ ਕੀਮਤਾਂ ਦੇ ਵਿੱਚ ਘਰ ਲੈਣਾ ਨਾ, ਜੇ ਅੱਡੀਆਂ ਚੁੱਕੇ ਫਾਏ ਨਹੀਂ ਲੈਣੇ ਤਾਂ ਵਿੱਕ ਭਾਜੀ ਨਾਲ ਗੱਲ ਕਰ ਲਿਓ, ਤੁਹਾਨੂੰ ਸਲਾਹ ਵੀ ਬੜੀ ਬਿਹਤਰ ਦੇਣਗੇ, ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇਣਗੇ। ਆਹ ਹੁਣ ਕਿਉਂ ਕਿਰਾਏ ਭਰ ਭਰ ਪਰੇਸ਼ਾਨ ਹੋ ਰਹੇ ਹੋ, ਆਪਣੀ ਜਿਹੜੀ ਪ੍ਰਿੰਸੀਪਲ ਅਮਾਊਂਟ ਇਕੱਠੀ ਕਰੋ, ਆਪਣੇ ਕਿਰਾਇਆਂ ਨੂੰ ਵੇਸਟ ਨਾ ਕਰੋ, ਸੋ ਘਰ ਲੈ ਲਓ। ਵਿੱਕ ਭਾਜੀ ਨੂੰ ਕਾਲ ਕਰ ਲਓ। ਭਾਅ ਜੀ ਨੰਬਰ ਇੱਕ ਵਾਰੀ ਹੋਰ।
2: ਨੰਬਰ ਹੈ ਜੀ ਮੇਰਾ 905-975-8080।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਸਮਾਂ ਹੋ ਚੁੱਕਿਆ ਜੀ, ਨਾਲ ਦੀ ਨਾਲ ਫੈਸ਼ਨ ਆਈ ਕਿਉਂ ਨੂੰ ਯਾਦ ਰੱਖਣਾ, ਫੈਸ਼ਨ ਆਈ ਕਿਉਂ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਓ। ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ। $905-453-2200 ਦੀ ਸ਼ੋਪਿੰਗ ਦੇ ਉੱਤੇ ਸਾਡੇ ਵੱਲੋਂ ਇੱਕ ਬਹੁਤ ਪਿਆਰਾ ਜਿਹਾ ਗਿਫਟ ਆ। ਸੋ ਜਦੋਂ ਵੀ ਫੈਸ਼ਨ ਆਈ ਕਿਉਂ 'ਤੇ ਜਾਓ, ਸਾਡਾ ਸੁਨੇਹਾ ਜ਼ਰੂਰ ਦੇ ਦਿਓ ਕਿ ਰੇਡੀਓ ਡਾਂਸ ਸੁਣ ਕੇ ਆਏ ਹਾਂ। ਸੋ 905-453-2225 ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਕੋਟ ਪੈਂਟ ਸੂਟ ਬਲੈਜ਼ਰ ਲੈਣੇ ਆ ਜਾਂ ਸ਼ੇਰਵਾਨੀਆਂ ਵਿਆਹਾਂ ਦੀ ਸ਼ੋਪਿੰਗ ਲਈ ਇੰਡੀਆ ਜਾਣ ਦੀ ਜ਼ਰੂਰਤ ਨਹੀਂ, ਬਸ ਇੱਕੋ ਵਨ ਸਟੋਪ ਸ਼ੋਪ ਫੈਸ਼ਨ ਆਈ ਕਿਊ। 905-453-2225 ਤੇ ਤੁਸੀਂ ਕਾਲ ਕਰ ਲੈਣੀ ਆ। ਨਾਲ ਦੀ ਨਾਲ ਇੱਕ ਵਾਰ ਫਿਰ ਜਾਂਦੇ ਜਾਂਦੇ ਫਰੈਸ਼ ਹੇਅਰ ਟੌਨਿਕ, ਵਾਲ ਝੜ ਰਿਹਾ, ਵਾਲ ਪਤਲੇ ਹੋ ਗਿਆ ਤਾਂ ਫਰੈਸ਼ ਹੇਅਰ ਟੌਨਿਕ ਵਾਲਿਆਂ ਦਾ ਨੰਬਰ ਤੁਹਾਨੂੰ ਦੇ ਦਈਏ, 647-521-5959। ਅਤੇ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਸਵੇਰੇ 7-8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਸੋ ਖੁਸ਼ ਰਹੋ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।

Brampton ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ, ਵੇ

ਜੀ ਦੁਆਰਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਅਤੇ ਰੱਬ ਵਰਗੀਆਂ ਮਾਵਾਂ ਨੂੰ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਜਿਹੜੇ ਜਿਹੜੇ ਦੋਸਤ, ਮਿੱਤਰ, ਭੈਣ ਭਰਾ ਜਿਨ੍ਹਾਂ ਨੇ ਸਾਡਾ ਰੇਡੀਓ ਟਿਊਨ ਕਰ ਲਿਆ, ਦੋਸਤ ਮਿੱਤਰ ਭੈਣ ਭਰਾ ਜਿਹੜੇ ਸਾਡੇ ਨਾਲ ਰੋਜ਼ ਜੁੜਦੇ ਨੇ ਉਹਨਾਂ ਦਾ ਵੀ, ਔਰ ਜਿਨ੍ਹਾਂ ਨੇ ਪਹਿਲੀ ਵਾਰ ਸਾਨੂੰ ਅੱਜ ਜੁਆਇਨ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਪਿਆਰ ਭਰੀ ਤੁਹਾਨੂੰ ਸਤਿ ਸ਼੍ਰੀ ਅਕਾਲ। ਅਤੇ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਤੋਂ 5:30 AM ਦੀ ਫ੍ਰੀਕੁਐਂਸੀ ਲਗਾਤਾਰ ਸਵੇਰੇ 4 ਵਜੇ ਤੋਂ ਲੈ ਕੇ ਤੁਹਾਡਾ ਮਨੋਰੰਜਨ ਕਰਦੀ ਹੈ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੀ ਹੈ, ਔਰ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਤੁਸੀਂ ਸੁਣਦੇ ਹੋ, ਆਪਣਾ ਮਨੋਰੰਜਨ ਵੀ ਕਰਦੇ ਹੋ। ਸੋ ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਐਪ ਡਾਊਨਲੋਡ ਕਰਕੇ, VPS24.CA 24 ਘੰਟੇ ਚੱਲਣ ਵਾਲਾ, 7 ਦਿਨ ਚੱਲਣ ਵਾਲਾ IPTV ਚੈਨਲ ਦੇ ਨਾਲ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਗਰ ਕਿਸੇ ਕਾਰਨ ਇਸ ਵੇਲੇ ਸਾਡੇ ਨਾਲ ਨਹੀਂ ਜੁੜ ਸਕੇ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਫਿਰ ਇਸ ਪ੍ਰੋਗਰਾਮ ਨੂੰ IPTV ਦੇ ਉੱਪਰ ਅਪਲੋਡ ਕਰ ਦਿੰਦੇ ਹਾਂ, ਤੁਸੀਂ ਉੱਥੇ ਸੁਣ ਸਕਦੇ ਹੋ। IPTV ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ VPS24.HD ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਪੰਜਾਬੀ ਦੀਆਂ ਫਿਲਮਾਂ, ਪੰਜਾਬੀ ਦੀਆਂ ਹੋਰ ਗਤੀਵਿਧੀਆਂ, ਵਿਸ਼ਵ ਪੰਜਾਬੀ ਸਭਾ ਵੱਲੋਂ ਜੋ ਜੋ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਉੱਥੇ ਅਪਲੋਡ ਕੀਤਾ ਹੋਇਆ ਤੁਸੀਂ ਦੇਖਦੇ ਹੋ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਸ਼ਵ ਪੰਜਾਬੀ ਭਵਨ, ਜਿਹੜਾ ਗਤੀਵਿਧੀਆਂ ਇੱਥੇ ਹੋਣ ਜਾ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਰਿਕਾਰਡ ਕਰਕੇ ਅਤੇ ਉਹਨਾਂ ਨੂੰ IPTV ਚੈਨਲ ਦੇ ਉੱਪਰ ਵੀ ਅਸੀਂ ਅਪਲੋਡ ਕਰਾਂਗੇ। ਅਤੇ ਤੁਹਾਨੂੰ ਸਾਰਿਆਂ ਨੂੰ ਵੈਸੇ ਉੱਥੇ ਆਉਣ ਦਾ ਵੀ ਖੁੱਲ੍ਹਾ ਸੱਦਾ ਹੈ। ਇੱਕ ਮੈਂ ਤੁਹਾਡੇ ਨਾਲ ਪਹਿਲੇ ਵੀ ਸ਼ੇਅਰ ਕੀਤਾ, 18 ਜੁਲਾਈ ਦਾ ਦਿਨ ਤੁਸੀਂ ਰੱਖੋ ਇਸ ਸੈਟਰਡੇ ਨੂੰ, ਬੜਾ ਖੂਬਸੂਰਤ ਸ਼ਾਮ ਨੂੰ 7 ਵਜੇ ਜਿਹੜਾ ਪ੍ਰੋਗਰਾਮ ਉੱਥੇ ਹੋ ਰਿਹਾ, ਸੂਫੀ ਨਾਈਟ ਇੱਕ ਅਸੀਂ ਆਯੋਜਨ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਨੀਨਾ ਫਿਦਾ ਕਰਾਚੀ ਤੋਂ ਇੱਕ ਬਹੁਤ ਅੱਛੀ ਸਿੰਗਰ ਹੈ, ਲਹਿੰਦੇ ਪੰਜਾਬ ਪਾਕਿਸਤਾਨ ਤੋਂ, ਔਰ ਇੱਕ ਸਾਡੇ ਹੁਸਨੈਨ ਅਕਬਰ ਜੀ ਜਿਨ੍ਹਾਂ ਦੀ ਆਵਾਜ਼ ਤੁਸੀਂ ਮੇਰੇ ਨਾਲ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਸੁਣ ਵੀ ਚੁੱਕੇ ਹੋ, ਲੇਕਿਨ ਲਾਈਵ ਤੁਸੀਂ ਉਹਨਾਂ ਦਾ ਪ੍ਰੋਗਰਾਮ ਸੁਣਨਾ ਹੋਏ, ਉਹਨਾਂ ਦੀ ਆਵਾਜ਼ ਸੁਣਨੀ ਹੋਏ, ਉਹਨਾਂ ਦੇ ਦਰਸ਼ਨ ਕਰਨੇ ਹੋਣ, ਤਾਂ ਤੁਸੀਂ 18 ਜੁਲਾਈ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਸਾਡਾ ਪ੍ਰੋਗਰਾਮ ਹੋਏਗਾ। ਬਹੁਤ ਰੰਗਾਰੰਗ ਪ੍ਰੋਗਰਾਮ ਹੈ, ਬੜਾ ਖੂਬਸੂਰਤ ਪ੍ਰੋਗਰਾਮ ਹੈ, ਅਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ 18 ਨੂੰ। ਲੇਕਿਨ ਉਸ ਤੋਂ ਪਹਿਲੇ 17 ਜੁਲਾਈ ਨੂੰ ਵੀ ਹੁਸਨੈਨ ਅਕਬਰ ਜੀ ਦੀ ਬੁਕਿੰਗ ਹੈ, ਮਲਾਈ ਰੈਸਟੋਰੈਂਟ 4525 ਗੋਰ ਐਂਡ ਐਬਨੀਜ਼ਰ ਰੋਡ ਦੇ ਉੱਪਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਵਾਲੇ ਪਲਾਜ਼ਾ ਦੇ ਵਿੱਚ ਸ਼ਾਮ ਨੂੰ 8 ਵਜੇ ਤੋਂ ਆਨਵਰਡ 10-11 ਵਜੇ ਤੱਕ ਉੱਥੇ ਹੁਸਨੈਨ ਅਕਬਰ ਜੀ ਦਾ ਪ੍ਰੋਗਰਾਮ ਹੈ। ਉੱਥੇ ਵੀ ਉਹਨਾਂ ਨੇ ਇੱਕ ਸੂਫੀ ਨਾਈਟ ਦਾ ਆਯੋਜਨ ਕੀਤਾ ਹੈ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਉਹਨਾਂ ਦਾ ਪ੍ਰੋਗਰਾਮ ਸੁਣ ਲਈ ਉੱਥੇ ਜਾਓ। ਮਲਾਈ ਰੈਸਟੋਰੈਂਟ ਦੇ ਖਾਣੇ ਦਾ ਵੀ ਆਨੰਦ ਮਾਣੋ, ਬਹੁਤ ਵਧੀਆ ਨਾਮ ਹੈ ਮਲਾਈ ਰੈਸਟੋਰੈਂਟ ਦਾ, ਵੈੱਜ ਔਰ ਨੌਨ ਵੈੱਜ ਦੋਨੋਂ ਤਰ੍ਹਾਂ ਦੀਆਂ ਡਿਸ਼ਿਜ਼ ਤੁਹਾਨੂੰ ਉੱਥੇ ਬਹੁਤ ਹੀ ਸਵਾਦਿਸ਼ਟ ਮਿਲਦੀਆਂ ਨੇ, ਤੁਸੀਂ ਉੱਥੇ ਜਾ ਸਕਦੇ ਹੋ, ਹੁਸਨੈਨ ਅਕਬਰ ਜੀ ਨੂੰ ਵੀ ਸੁਣ ਸਕਦੇ ਹੋ 17 ਜੁਲਾਈ ਨੂੰ, ਸ਼ੁੱਕਰਵਾਰ ਨੂੰ। ਇੱਕ ਹੋਰ ਪ੍ਰੋਗਰਾਮ ਹੈ, ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਹੈ, ਬਹੁਤ ਹੀ ਵੰਡਰਫੁੱਲ, ਤੁਸੀਂ ਕਿਤੇ ਯੂਟਿਊਬ 'ਤੇ ਭਰ ਕੇ ਦੇਖ ਲਓ ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ, ਅਤੇ ਉੱਥੇ 4 ਦੋਸਤ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ, ਬੜਾ ਖੂਬਸੂਰਤ, ਔਰ ਬਹੁਤ ਪਿਆਰੇ ਪਿਆਰੇ ਗਾਣੇ ਉਹਨਾਂ ਦੇ ਯੂਟਿਊਬ ਦੇ ਉੱਪਰ ਅਪਲੋਡ ਨੇ, ਤੁਸੀਂ ਸੁਣ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਔਰ ਅਗਰ ਉਹਨਾਂ ਦਾ ਤੁਸੀਂ ਲਾਈਵ ਪ੍ਰੋਗਰਾਮ ਦੇਖਣਾ ਹੈ ਤਾਂ 7 ਅਗਸਤ ਨੂੰ ਰੋਜ਼ ਥੀਏਟਰ ਬ੍ਰਮਟਨ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਸ਼ਾਮ ਨੂੰ 7:30 ਵਜੇ ਫਿਕਸ ਕੀਤਾ ਗਿਆ, ਅਤੇ ਤੁਸੀਂ ਉਸ ਪ੍ਰੋਗਰਾਮ ਦੇ ਬਾਰੇ, ਉੱਥੇ ਟਿਕਟਾਂ ਬੁੱਕ ਕਰਵਾਉਣ ਦੇ ਬਾਰੇ, ਜਾਂ ਉੱਥੇ ਕੋਈ ਤੁਸੀਂ ਸਪੋਂਸਰਸ਼ਿਪ, ਜਾਂ ਕੋਈ ਉੱਥੇ ਸਪੋਂਸਰਸ਼ਿਪ ਦੇ ਤੌਰ 'ਤੇ, ਸਪੋਂਸਰ ਦੇ ਤੌਰ 'ਤੇ ਉਸ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਫੋਨ ਨੰਬਰ ਨੋਟ ਕਰੋ, 6476526596 ਗੁਰਜੋਤ ਦਾ ਨੰਬਰ ਹੈ ਜੀ, ਔਰ 2892057326 ਜਸਪ੍ਰੀਤ ਹੈਰੀ ਦਾ ਨੰਬਰ ਹੈ, 6476526596 ਗੁਰਜੋਤ ਦਾ ਨੰਬਰ ਹੈ, ਔਰ 2992053726 ਜਸਪ੍ਰੀਤ ਹੈਰੀ ਦਾ ਨੰਬਰ ਹੈ। ਅਤੇ ਤੁਸੀਂ ਰੰਗਲੇ ਸਰਦਾਰ ਗਰੁੱਪ, ਜਿਹਦੇ ਵਿੱਚ ਆਜ਼ਮ ਖਾਨ, ਮਨਿੰਦਰ ਬਰਾੜ, ਜਸਕਰਨ ਗਿੱਲ ਅਤੇ ਸਾਬਰ ਸਿੰਘ ਖੋਕਰ, ਬਹੁਤ ਹੀ ਖੂਬਸੂਰਤ ਇਹਨਾਂ ਦੀ ਕੋਆਰਡੀਨੇਸ਼ਨ ਹੈ ਤੇ ਖੂਬਸੂਰਤ ਆਵਾਜ਼ ਹੈ ਇਹਨਾਂ ਦੀ ਤੇ ਖੂਬਸੂਰਤ ਅੰਦਾਜ਼ ਵੀ ਹੈ ਇਹਨਾਂ ਦਾ। ਬਿਲਕੁਲ ਪੰਜਾਬੀ ਫੋਕ ਔਰ ਪਰਿਵਾਰਿਕ ਜਿਹੜਾ ਇਹ ਪ੍ਰੋਗਰਾਮ ਹੋਏਗਾ, ਉਹਨਾਂ ਦੇ ਜਿੰਨੇ ਗਾਣੇ ਤੁਸੀਂ ਯੂਟਿਊਬ ਤੋਂ ਸੁਣੋਗੇ ਸਾਰੇ ਦੇ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਦੇ ਯੋਗ ਨੇ। ਸੋ ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਦਾ ਆਨੰਦ ਮਾਨਣ ਲਈ 7 ਅਗਸਤ ਰੋਜ਼ ਥੀਏਟਰ ਸ਼ਾਮ ਨੂੰ 7:30 ਵਜੇ। ਸੋ ਜੁੜ ਚੁੱਕੇ ਹੋ ਤੁਸੀਂ ਸਾਡੇ ਪ੍ਰੋਗਰਾਮ ਨਾਲ। ਪ੍ਰੋਗਰਾਮ ਦਾ ਜੋ ਨੰਬਰ ਸਾਡਾ ਇੱਕੋ ਇੱਕ ਉਹ ਹੀ ਹੈ ਪੱਕਾ ਹੀ, 647-367-5353, 647-367-5353, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਅੱਜ ਮੌਸਮ ਬਹੁਤ ਖੂਬਸੂਰਤ ਹੈ ਜੀ। 14 ਜੁਲਾਈ ਖੂਬਸੂਰਤ ਕਹਿਣ ਤੋਂ ਮੇਰਾ ਮਤਲਬ ਇਹ ਸੀ ਕਿ ਅੱਜ ਐਕਸਪੀਰੀਅੰਸ ਤੁਸੀਂ ਆਪਣਾ ਸ਼ੇਅਰ ਕਰ ਸਕਦੇ ਹੋ ਕਿ ਕਿੰਨਾ ਕੁ ਖੂਬਸੂਰਤ ਮੌਸਮ ਸੀ ਅੱਜ। ਮੈਕਸੀਮਮ ਮੇਰਾ ਖਿਆਲ ਹੈ ਇਹ ਸੀਜ਼ਨ ਦੀ ਜੋ ਮੈਨੂੰ ਲੱਗਦਾ ਨਾ ਕਿ ਅੱਜ ਜਿਹੜੀ ਹੀਟ ਜਿਹੜੀ ਨਾ ਉਹ ਮੈਕਸੀਮਮ ਸੀ ਕਿ 36 ਡਿਗਰੀ ਟੈਂਪਰੇਚਰ ਅੱਜ ਰਿਹਾ, 36 ਤੋਂ 38 ਡਿਗਰੀ ਤੱਕ। ਇਸ ਵੇਲੇ 29 ਡਿਗਰੀ ਟੈਂਪਰੇਚਰ ਹੈ। ਕੱਲ੍ਹ ਨੂੰ 15 ਤਰੀਕ ਨੂੰ 32 ਡਿਗਰੀ ਟੈਂਪਰੇਚਰ ਰਹੇਗਾ। 5:51 ਤੇ ਸੂਰਜ ਨੇ ਦਰਸ਼ਨ ਦੇਣੇ ਤੇ 8:58 ਤੇ ਉਸਨੇ ਸ਼ਾਮ ਨੂੰ ਆਪਣੇ ਘਰ ਵਾਪਸ ਚਲੇ ਜਾਣਾ। 25 ਤੋਂ 30 ਕਿਲੋਮੀਟਰ ਦੀ ਹਵਾ ਚਲੇਗੀ। ਇਹ ਜਿਹੜੀ ਥੋੜੀ ਜਿਹੀ ਰਾਹਤ ਹੈ, ਕੱਲ੍ਹ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਫਰਾਈਡੇ ਤੱਕ ਇਹ ਥੋੜਾ ਜਿਹਾ ਹੀਟ ਦਾ ਜਿਹੜੀ ਵਾਰਨਿੰਗ ਹੈ, ਬਚਾਅ ਰੱਖੋ ਆਪਣਾ ਵੀ, ਦੋਸਤਾਂ ਮਿੱਤਰਾਂ ਦਾ ਵੀ, ਆਪਣੇ ਪਰਿਵਾਰ ਦਾ ਵੀ, ਬੱਚਿਆਂ ਦਾ ਵੀ, ਤੇ ਇਹਦੇ ਨਾਲ ਹੀ ਤੰਦਰੁਸਤੀ ਦੇ ਨਾਲ ਹੀ ਸਾਰਾ ਕੁਝ ਹੈ। ਉਹ ਕਹਿੰਦੇ ਕਿ ਹੈਲਦੀ ਮਾਇੰਡ ਇਨ ਅ ਹੈਲਦੀ ਬੋਡੀ। ਜੇ ਸਾਡੀ ਬੋਡੀ ਹੈਲਦੀ ਰਹੇਗੀ ਨਾ ਤੇ ਸਾਡਾ ਮਾਇੰਡ ਆਪਣੇ ਆਪ ਹੀ ਤੰਦਰੁਸਤ ਜਿਹੜਾ ਰਹੇਗਾ, ਕਿਉਂਕਿ ਸਰੀਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮੈਂ ਅੱਗੇ ਕਈ ਵਾਰੀ ਦੱਸਦਾ ਹੁੰਦਾ ਕਿ ਅਸੀਂ ਅਕਸਰ ਜਾਂਦੇ ਹਾਂ ਨਾ ਮੌਲਸ ਦੇ ਵਿੱਚ, ਜਾਂਦੇ ਹਾਂ ਵਾਲਮਾਰਟ ਤੇ ਜਾਂਦੇ ਜਾਂ ਹੋਰ ਕਿਸੇ ਵੀ ਸਟੋਰ ਦੇ ਉੱਪਰ ਜਾਂਦੇ ਆਉਣੇ ਹਾਂ, ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਨਾ ਇੱਕ ਇਹ ਮੈਂਡੇਟਰੀ ਹੈ ਗਵਰਨਮੈਂਟ ਵੱਲੋਂ ਹੀ ਕਿ ਚਾਹੇ ਤੁਸੀਂ 2 ਰੁਪਏ ਦੀ ਕੋਈ ਟੋਫੀ ਵੀ ਖਰੀਦੋ ਨਾ ਉਹਦੇ ਉੱਪਰ ਵੀ ਡੇਟ ਆਫ ਮੈਨੂਫੈਕਚਰਿੰਗ ਤੇ ਡੇਟ ਆਫ ਐਕਸਪਾਇਰੀ ਲਿਖੀ ਹੁੰਦੀ ਹੈ ਹਰ ਇੱਕ ਚੀਜ਼ ਦੇ ਉੱਪਰ। ਸੋ ਸਾਡੀ ਜ਼ਿੰਦਗੀ ਦੇ ਵਿੱਚ 3 ਚੀਜ਼ਾਂ ਨਾ ਬਹੁਤ ਇੰਪੋਰਟੈਂਟ ਹੈ। ਨੰਬਰ 1 ਸਭ ਤੋਂ ਸਿਹਤ ਜਿਹੜੀ ਹੈਗੀ ਹੈ, ਉਸ ਤੋਂ ਬਾਅਦ ਸਾਡਾ ਸਮਾਂ ਤੇ ਉਸ ਤੋਂ ਬਾਅਦ ਸਾਡੀ ਸੰਤਾਨ। ਇਹ 3 ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਹੈ। ਸੋ ਜਿਹੜੀ ਚੀਜ਼ ਦੀ ਕੋਈ ਐਕਸਪਾਇਰੀ ਡੇਟ ਨਾ ਹੋਵੇ ਉਹ ਬਹੁਮੁੱਲੀ ਹੁੰਦੀ ਹੈ। ਸੋ ਸਿਹਤ ਵੀ ਉਹਨਾਂ ਬਹੁਮੁੱਲੀਆਂ ਚੀਜ਼ਾਂ ਦੇ ਵਿੱਚੋਂ ਇੱਕ ਹੈ। ਧਿਆਨ ਰੱਖੋ ਇਹਦਾ, ਆਪਣਾ ਵੀ ਰੱਖੋ, ਆਪਣੇ ਪਰਿਵਾਰ ਦਾ ਵੀ ਰੱਖੋ, ਤੇ ਜੇ ਤੁਹਾਡਾ ਪਰਿਵਾਰ ਖੁਸ਼ ਹੈ ਨਾ ਤੇ ਤੁਸੀਂ ਆਪਣੇ ਆਪ ਹੀ ਖੁਸ਼ ਹੋ। ਸਤਿ ਸ਼੍ਰੀ ਅਕਾਲ ਜੀ, 2825 ਸਾਡੇ ਕਾਲਰ ਨੇ ਜੀ ਇੱਕ।
1: ਹੈਲੋ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਜੀ?
0: ਵਧੀਆ ਜੀ, ਵਧੀਆ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ, ਮੈਂ ਤੁਸੀਂ ਗਰਮੀ ਦੀ ਗੱਲ ਕੀਤੀ, ਅੱਜ ਤਾਂ ਪੂਰਾ ਕੀ ਕਹਿੰਦੇ ਹੁੰਦੇ ਕੜਾਲ ਕੱਢਣ ਵਾਲੀ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਕੜਾਲ ਕੱਢਣ ਵਾਲੀ ਗਰਮੀ ਹੈ ਸੀ ਅੱਜ, ਇਹਦੇ ਕੋਈ ਸ਼ੱਕ ਨਹੀਂ। ਤੇ ਇੰਜੋਏ ਕੀਤਾ ਫਿਰ ਤੁਸੀਂ ਅੱਜ ਗਰਮੀ ਚ?
1: ਨਹੀਂ, ਮੈਂ ਡਾਕਟਰ ਸਾਹਿਬ ਐਵੇਂ ਕਹਿੰਦਾ ਥੋੜਾ ਸਿੱਕ ਹੋ ਗਿਆ ਜ਼ਿਆਦਾ ਗਰਮੀ ਕਰਕੇ।
0: ਅੱਛਾ ਅੱਛਾ ਅੱਛਾ, ਚਲੋ ਵੈਸੇ ਨਾ ਮੈਂ ਕੱਲ ਵੀ ਦੋਸਤਾਂ ਨੂੰ ਕਿਹਾ ਸੀ ਵੀ ਕੋਈ ਜ਼ਰੂਰੀ ਅਰਜੈਂਸੀ ਹੈ, ਕੰਮ ਕਰ ਹੈ ਤਾਂ ਬਾਹਰ ਜ਼ਰੂਰ ਜਾਓ ਕਿਉਂਕਿ ਕੰਮ ਕਰ ਤਾਂ ਜਾਣਾ ਹੀ ਪੈਂਦਾ, ਤੇ ਅਦਰਵਾਈਜ਼ ਨਾ ਇਹ ਇੱਕ ਦੋ ਦਿਨ ਅੱਜ ਦਾ ਦਿਨ ਖਾਸ ਤੌਰ ਤੇ ਸੀ, ਮੈਕਸੀਮਮ ਮੇਰਾ ਖਿਆਲ ਅੱਜ ਸੀਗੀ ਹੀਟ ਜਿਹੜੀ।
1: ਹਾਂਜੀ ਹਾਂਜੀ, 45-47 ਡਿਗਰੀ ਹੋ ਗਿਆ।
0: ਹਾਂ ਚਲੋ ਕੋਈ ਗੱਲ ਨੀ, ਕਮਾਈਆਂ ਹੁੰਦੀਆਂ ਰਹਿੰਦੀਆਂ ਜੀ।
1: ਕੀ ਕਹਿੰਦੇ ਹੁੰਦੇ ਆ, ਰਹਿੰਦੇ ਇੱਥੇ ਚੜਦੇ ਆ, ਪਤਾ ਨੀ ਉਹ ਨਾ ਤਾਂ ਜ਼ਿਆਦਾ ਠੰਡ ਸਹੀ ਜਾਂਦੀ ਹੈ ਸਿਆਲ ਨੂੰ, ਜਦੋਂ ਜਨਵਰੀ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇੱਥੇ। ਜਨਵਰੀ ਜਿੱਦਾਂ ਫਰਵਰੀ ਜ਼ਿਆਦਾ ਠੰਡੇ ਹੁੰਦੇ, ਸ਼ਾਇਦ ਤੁਸੀਂ ਵੀ ਆਪਣਾ ਇੱਥੇ ਐਕਸਪੀਰੀਅੰਸ ਕੀਤਾ 2-3 ਸਾਲਾਂ ਦਾ।
0: ਜੀ ਜੀ ਜੀ ਜੀ,
1: ਤੇ ਪਲੱਸ ਹੁਣ ਆ ਵੀ ਗਰਮੀ ਹੋਈ ਇੰਡੀਆ ਦੇ ਵਿੱਚ, ਤੁਸੀਂ ਖਰਾਸ ਹੋਵੋਗੇ। ਮਾੜੀ ਜੀ ਗੱਲ ਮੈਂ ਕਰਦਾ, ਇੰਡੀਆ ਵਿੱਚ ਡਾਕਟਰ ਸਾਹਿਬ ਕਣਕਾਂ ਕੁਣਕਾਂ ਕੁਤਰਦੇ ਰਹੇ ਆ ਉੱਥੇ ਆਪਣੇ ਘਰਾਂ ਚ।
0: ਹਾਂ ਬਿਲਕੁਲ ਬਿਲਕੁਲ,
1: ਮਤਲਬ ਵੱਢਦੇ ਜ ਰਹੇ ਆ, ਆਪਣੇ ਮੰਮੀ ਡੈਡੀ ਦੇ ਨਾਲ ਕੰਮ ਕਰਦੇ ਰਹੇ ਖੇਤਾਂ ਚ।
0: ਵੈਸੇ ਤੁਸੀਂ ਇੱਕ ਚੀਜ਼ ਮਹਿਸੂਸ ਨਹੀਂ ਕੀਤੀ ਕਿ ਇੱਥੇ ਟੈਂਪਰੇਚਰ ਜਿਹੜਾ 36-37 ਵੀ ਹੈ, ਉੱਥੇ ਆਪਾਂ 45-46 ਵੀ, ਉਹ ਇੱਥੇ ਜਿਹੜੀ ਹੀਟ ਜਿਹੜੀ ਜ਼ਿਆਦਾ ਲੱਗਦੀ ਹੈ ਕੰਪੈਰੇਟਿਵਲੀ। ਨੌਰਥ ਤੋਂ ਥੋੜਾ ਜਿਹਾ ਨੇੜੇ ਆ। ਦੂਸਰਾ ਇੱਕ ਮੈਂ ਦੇਖਿਆ ਵੀ ਇੱਥੇ ਪੋਲਿਊਸ਼ਨ ਨਹੀਂ ਹੈਗਾ ਅਸਮਾਨ ਦੇ ਵਿੱਚ, ਸੋ ਰੇਜ਼ ਜਿਹੜੀਆਂ ਸਿੱਧੀਆਂ ਨਾ ਆਪਣੇ ਉਹ ਅੱਧੀ ਇੱਕ ਹੀਟ ਦਾ ਜਿਹੜੀ ਪੋਲਿਊਸ਼ਨ ਹੀ ਰਾਹ ਚ ਰੋਕ ਰੋਕ ਲੈਂਦਾ, ਥੱਲੇ ਪਹੁੰਚਦੀ ਘੱਟ ਹੈ ਹੀਟ ਆਪਣੇ ਉੱਧਰ, ਤੇ ਇੱਥੇ ਡਾਇਰੈਕਟ ਸਿੱਧੀਆਂ ਪਹੁੰਚਦੀਆਂ ਤੇ ਹੀਟ ਜਿਹੜੀ ਜ਼ਿਆਦਾ ਹੁੰਦੀ ਹੈ ਕੰਪੈਰੇਟਿਵਲੀ। ਚਲੋ ਕੋਈ ਗੱਲ ਨੀ, ਵੈਸੇ ਫਿਰ ਹੈ ਤਾਂ 2 ਕੁ ਮਹੀਨੇ ਹੀ ਆ ਨਾ ਇੱਥੇ। ਉੱਥੇ ਤਾਂ ਮੇਰਾ ਖਿਆਲ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਅਗਸਤ ਸਤੰਬਰ ਤੱਕ ਚੱਲਦੀ ਹੈ ਗਰਮੀ।
1: ਹਾਂਜੀ ਹਾਂਜੀ ਹੁਣ ਵੀ ਇੱਥੇ ਵੀ ਅੱਜ ਤਾਂ ਤੁਸੀਂ ਗੱਲ ਕੀਤੀ ਦੋ ਕੁ ਮਹੀਨੇ ਉਹ ਸਤੰਬਰ ਕਈ ਵਾਰ ਤਾਂ ਪਹਿਲੇ ਹਫ਼ਤੇ ਠੰਡੀ ਹਵਾ ਚੱਲਣ ਲੱਗ ਪੈਂਦੀ ਇੱਥੇ ਜਦੋਂ
0: ਹਾਂ ਤੇ ਵੈਸੇ ਤਾਂ ਅਗਸਤ ਦੇ ਵਿੱਚ ਹੀ ਮੌਸਮ ਠੀਕ ਹੋ ਜਾਂਦਾ ਸਵੇਰ ਸ਼ਾਮ ਦਾ ਪਲੈਜ਼ੈਂਟ ਹੋ ਜਾਂਦਾ ਹੈ
1: ਹਾਂਜੀ ਹਾਂਜੀ ਦਿਨ ਛੋਟੇ ਹੋਣ ਲੱਗ ਪੈਂਦੇ ਆ
0: ਚਲੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਗੱਲਬਾਤ ਆਪਾਂ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਸ਼ੁਕਰੀਆ ਸ਼ੁਕਰੀਆ ਸੋ ਦੋਸਤੋ ਤੁਸੀਂ ਵੀ ਜੁੜਿਓ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਸ਼ੁਰੂ ਕਰਦੇ ਹਾਂ ਆਪਾਂ ਪ੍ਰੋਗਰਾਮ ਦੀ ਅੱਜ ਤੇ ਇੱਕ ਗਾਣਾ ਤੁਹਾਨੂੰ ਮੈਂ ਸੁਣਾਉਣਾ ਇਸ ਗਾਣੇ ਦੇ ਵਿੱਚੋਂ ਹੀ ਆਪਾਂ ਕੋਈ ਨਾ ਕੋਈ ਅੱਜ ਦਾ ਵਿਸ਼ਾ ਜਿਹੜਾ ਲੱਭਾਂਗੇ ਤੇ ਸੁਣੋ ਪਹਿਲੇ ਪਿਆਰ ਦੇ ਨਾਲ ਥੋੜਾ ਜਿਹਾ ਗੀਤ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਅੱਗੇ ਸਾਡੇ ਇੱਕ ਪ੍ਰਹਾਰ ਸਾਹਿਬ ਚਰਨ ਪ੍ਰਹਾਰ ਜੀ ਭਾਜੀ ਆ ਗਏ ਕਾਫੀ ਦਿਨਾਂ ਬਾਅਦ ਆਏ ਸਤਿ ਸ਼੍ਰੀ ਅਕਾਲ ਜੀ ਆਪਣੇ ਉਧਰ ਦੀ ਗੱਲ ਕਰ ਰਹੇ ਹੋ
1: ਪੰਜਾਬ ਦੀ ਗੱਲ ਕਰਦਾ ਜੀ ਮੈਂ
0: ਅੱਛਾ ਮੈਂ ਉਹੀ ਬੈਕ ਹੋਮ ਦਾ ਮਤਲਬ ਆਪਣੇ ਪੰਜਾਬ ਦੇ ਵਿੱਚ ਕਿਹਨੂੰ ਹਾਰਟ ਅਟੈਕ ਹੋਏ ਤੁਹਾਡੇ ਕਿਸੇ ਰਿਲੇਟਿਵ ਦੀ ਗੱਲ ਕਰ ਰਹੇ ਅੱਛਾ ਘੋੜੀ ਨੂੰ ਤੇ ਮਤਲਬ ਸਵਰਗ ਸੁਧਾਰ ਗਈ ਵਿਚਾਰੀ
1: ਬਿਲਕੁਲ ਜੀ
0: ਗਰਮੀ ਵੈਸੇ ਨਾ ਜਾਨਵਰਾਂ ਨੂੰ ਵੀ ਗਰਮੀ ਕਹਿੰਦੇ ਇਨਸਾਨ ਨਾਲੋਂ ਜਾਨਵਰ ਜ਼ਿਆਦਾ ਗਰਮੀ ਫੀਲ ਕਰਦੇ ਮਹਿਸੂਸ ਕਰਦੇ ਆ ਫੀਲ ਲਾਈਕ ਇੱਥੇ 40 ਤੋਂ ਉੱਪਰ ਹੈ ਸੀ ਜੀ ਅੱਜ ਫੀਲ ਲਾਈਕ ਜਿਹੜਾ
1: ਮੇਰੀ ਨਾ ਅਪਾਇੰਟਮੈਂਟ ਸੀਗੀ ਫੈਮਿਲੀ ਡਾਕਟਰ ਦੀ ਮੈਂ ਗਿਆ ਤੇ ਬਾਹਰ ਨਿਕਲ ਨਹੀਂ ਹੁੰਦਾ
0: ਵਾਕਿਆ ਅੱਜ ਬਹੁਤ ਗਰਮੀ ਸੀ ਚਲੋ ਕੋਈ ਗੱਲ ਨੀ ਇਹ ਵੀ ਉਹ ਕੁਦਰਤ ਦੀ ਨਿਮਤ ਹੈਗੀ ਇਸ ਨੂੰ ਵੀ ਸਾਨੂੰ ਐਕਸੈਪਟ ਕਰਨਾ ਹੀ ਪੈਣਾ ਆਪਾਂ ਕੁਝ ਨਹੀਂ ਕਰ ਸਕਦੇ ਬਸ ਬਸ ਬਸ ਚਲੋ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ
1: ਗੀਤ ਸੁਣਨਾ ਜੀ ਇੱਕ ਮੈਂ
0: ਦੱਸੋ ਦੱਸੋ ਹੁਕਮ ਕਰੋ
1: ਕੁਲਦੀਪ ਮਾਨਕ ਹੋਣੀ ਗਾਉਂਦੇ ਹੁੰਦੇ ਆ ਬੰਦਾ ਸਿੰਘ ਬਹਾਦਰ ਦੀ ਵਾਰ
0: ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬੰਦਵਾਰ ਬਾਬਾ ਬੰਦਾ ਬਹਾਦਰ ਜਿੱਥੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੁੰਦੇ ਸੀ ਹਰ ਪ੍ਰੋਗਰਾਮ ਦੀ
1: ਅੱਜ
0: ਦਾ ਫਿਰ ਮੈਚ ਹੋ ਗਿਆ ਸੈਮੀ ਫਾਈਨਲ ਇੱਕ
1: ਹਾਂਜੀ ਹਾਂਜੀ ਫਰਾਂਸ ਦਾ ਤਾਂ ਬੁਰਾ ਹੀ ਹਾਲ ਹੋਇਆ
0: ਅੱਛਾ ਅੱਛਾ ਅੱਛਾ ਸਪੇਨ ਜਿੱਤ ਗਿਆ ਇਹਦਾ ਮਤਲਬ ਅੱਜ
1: ਉਹ
0: ਜਿਹੜਾ ਫਰਾਂਸ ਦਾ ਉਹ ਐਮਬਾਪੇ ਕੀ ਨਾ ਪਲੇਅਰ ਇੱਕੋ ਸੁਪਰ ਜਿਹੜਾ ਉਹ ਉੱਥੋਂ ਦਾ ਹੀ ਹੈ ਨਾ ਫਰਾਂਸ ਦਾ ਹੀ
1: ਹਾਂਜੀ ਹਾਂਜੀ
0: ਲਾਸਟ ਈਅਰ ਬੜਾ ਚਮਕਿਆ ਸੀ ਉਹ ਪਿਛਲੇ ਵਰਲਡ ਕੱਪ ਦੇ ਵਿੱਚ ਹੈਨਾ ਲਾਸਟ ਫਾਈਨਲ ਚ ਆਏ ਸੀ ਨਾ ਉਹ ਲਾਸਟ ਈਅਰ ਉਹ
1: ਤੁਹਾਨੂੰ ਮੈਂ ਦੱਸਿਆ ਕਿ ਜਿਹੜੇ ਵਰਲਡ ਕੱਪ ਦੇ ਵਿੱਚ ਇੱਕ ਰੋਨਾਲਡੋ ਉਹਦਾ ਵੀ ਕੰਮ ਖਤਮ ਹੋ ਗਿਆ ਇਹ ਮੋਬਾਬੇ ਦਾ ਹੁਣ ਖਤਮ ਹੋ ਗਿਆ ਕੱਲ ਨੂੰ ਹੋਣਾ ਵਾ ਅਰਜਨਟਾਈਨਾ ਦਾ ਤੇ ਕੱਲ ਨੂੰ ਦੇਖ ਲਿਓ ਕਿ ਇੰਗਲੈਂਡ ਨੇ ਉਹਨੂੰ ਹਰਾ ਦੇਣਾ
0: ਅੱਛਾ ਵੈਸੇ ਮੈਂ ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਨਾ ਆਮ ਲੋਕ ਉਹ ਕਹਿੰਦੇ ਵੀ ਇਹ ਨਾ ਇੱਕ ਅੱਧਾ ਸਟਾਰ ਇਹਨਾਂ ਨੇ ਐਂਡ ਤੱਕ ਰੱਖਣਾ ਹੀ ਹੁੰਦਾ ਫਾਈਨਲ ਤੱਕ ਅਦਰਵਾਈਜ਼ ਇਹਨਾਂ ਨੇ ਟਿਕਟਾਂ ਬਹੁਤ ਘੱਟ ਵੇਖਦੀਆਂ ਹੁਣ ਮੈਸੀ ਸਟਾਰ ਹੈ ਵਰਲਡ ਦਾ ਮੈਸੀ ਸਟਾਰ ਹੈ ਵਰਲਡ ਦਾ ਨੰਬਰ 1 ਹੈ ਇਸ ਵੇਲੇ ਤੇ ਜੇ ਉਹਨੂੰ ਨਾ ਰੱਖਣਗੇ ਫਾਈਨਲ ਤੱਕ ਤੇ ਇਹਨਾਂ ਦੀਆਂ ਟਿਕਟਾਂ ਕਿਵੇਂ ਵਿਕਣਗੀਆਂ ਜਿਹੜਾ ਕੱਲ ਦੂਸਰੇ ਸੈਮੀ ਫਾਈਨਲ ਚ ਹਰੂਗਾ ਤੇ ਇੱਕ ਜਿਹੜਾ ਫਰਾਂਸ ਹਾਰ ਗਿਆ ਜਿਹੜਾ ਇਹਨਾਂ ਦਾ ਹੋਊਗਾ ਫਿਰ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਸਿੰਘ ਚੌਹਾਨ ਜੀ ਤੁਹਾਨੂੰ ਅਪਡੇਟ ਦਿੰਦੇ ਨੇ ਰੋਜ਼ ਫੀਫਾ ਵਰਲਡ ਕੱਪ ਦੇ ਵਿੱਚ ਜੋ ਕੁਝ ਹੋ ਰਿਹਾ ਮੈਚ ਜਿਹੜਾ ਜਿਹੜਾ ਕੋਈ ਜਿੱਤ ਰਿਹਾ ਔਰ ਡਾਕਟਰ ਜਸਬੀਰ ਸਿੰਘ ਚੌਹਾਨ ਜੀ ਹੋਮਿਓਪੈਥੀ ਦੇ ਬੜੇ ਮਾਹਰ ਨੇ ਬੜਾ ਲੰਬਾ ਤਜਰਬਾ ਇਹਨਾਂ ਦਾ ਤੁਹਾਨੂੰ ਕੋਈ ਕਿਸੇ ਕਿਸਮ ਦੀ ਛੋਟੀ ਮੋਟੀ ਕੋਈ ਸਰੀਰਕ ਤਕਲੀਫ ਹੋਏ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਫੋਨ ਨੰਬਰ ਇਹਨਾਂ ਦਾ 647-993-1484 6479934-1484 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ, ਥੈਂਕ ਯੂ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ।

ਹੁੰਦੇ ਨੇ ਜੁਗਾੜੀ ਬੜੇ ਜੱਟ ਕੁੜੀਏ, ਲੈਂਦੇ ਨੇ ਸਕੀਮ ਲਾ ਕੇ ਪੱਟ ਕੁੜੀਏ। ਜੁਗਾੜ ਸ਼ਬਦ ਇਹਦੇ ਵਿੱਚ ਆਇਆ ਯਾਰ ਇੱਕ, ਤੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ। ਉਹ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨਾ, ਉਹ ਜਦੋਂ ਆਉਂਦੀਆਂ ਨਾ ਇਨਸਾਨ ਦੇ, ਤੇ ਮੁਸ਼ਕਲਾਂ ਕੋਈ ਹਰਡਲ ਨਹੀਂ ਕ੍ਰੀਏਟ ਕਰਦੀਆਂ ਇਨਸਾਨ ਦੇ ਅੱਗੇ, ਸਗੋਂ ਉਹਦਾ ਹੌਸਲਾ ਵਧਾਉਣ ਵਾਸਤੇ ਆਉਂਦੀਆਂ। ਕਹਿੰਦੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਜਾਂ ਜ਼ਿੰਦਗੀ ਦੇ ਵਿੱਚ ਚੈਲੰਜਸ ਜਿਹੜੇ ਆ ਨਾ, ਉਹ ਆਉਂਦੇ ਰਹਿਣੇ ਚਾਹੀਦੇ ਆ। ਜੇਕਰ ਮੁਸ਼ਕਲਾਂ ਆਉਣਗੀਆਂ, ਜੇਕਰ ਹਰਡਲ ਆਉਣਗੀਆਂ, ਅਸੀਂ ਜ਼ਿਆਦਾ ਮਿਹਨਤ ਕਰਾਂਗੇ, ਜ਼ਿਆਦਾ ਐਫਰਟਸ ਕਰਾਂਗੇ, ਤੇ ਸਾਡਾ ਤਜਰਬਾ ਜਿਹੜਾ ਨਾ ਜ਼ਿਆਦਾ ਵਧੂਗਾ ਜ਼ਿੰਦਗੀ ਨੂੰ ਜਿਉਣ ਦਾ, ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੇ ਉੱਪਰ ਓਵਰਕਮ ਕਰਨ ਦਾ। ਸੋ ਜੁਗਾੜ ਸ਼ਬਦ ਆਇਆ। ਆਪਣੇ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਹੁੰਦੇ ਸੀ ਸਾਰੇ, ਉੱਥੇ ਬੜਾ ਬੜਾ ਲੰਬਾ ਸਮਾਂ ਆਪਾਂ ਗੁਜ਼ਾਰ ਕੇ ਆਏ ਹਾਂ। ਜਦੋਂ ਵੀ ਕਿਤੇ ਕਿਸੇ ਨਾ ਕਿਸੇ ਕੰਮ ਦਾ ਕੋਈ ਅੜਦਾ ਸੀ ਨਾ ਕਿਤੇ, ਤੇ ਪਿੰਡੂ ਆਪਣੇ ਨਾ ਕਿਸੇ ਉਸ ਕੰਮ ਨੂੰ ਕਰਨ ਦਾ ਕੋਈ ਨਾ ਕੋਈ ਜੁਗਾੜ ਲੱਭ ਲੈਂਦੇ ਸੀ। ਸੋ ਜੁਗਾੜ ਸ਼ਬਦ ਬੜਾ ਆਮ ਚੱਲਦਾ ਆਪਣੇ ਪਿੰਡਾਂ ਦੇ ਵਿੱਚ, ਛੋਟੇ ਛੋਟੇ ਕੰਮਾਂ ਦੇ ਵਿੱਚ ਮੈਂ ਦੇਖਦਾ ਰਿਹਾ। ਮੈਨੂੰ ਇਸ ਵਾਰ ਜਾਣ ਦਾ ਮਿਲਿਆ, ਮੈਨੂੰ ਗੱਲ ਯਾਦ ਕਿਉਂ ਆਈ, ਕਿਉਂਕਿ ਮੈਂ ਕਿਹਾ ਕਿਉਂ ਇਹ ਵਿਸ਼ੇ ਤੇ ਅੱਜ ਆਪਾਂ ਗੱਲਬਾਤ ਕਰੀਏ। ਮੈਂ ਨਾ ਇਸ ਵਾਰ ਜਦੋਂ ਅਸੀਂ ਪਿੰਡ ਗਏ ਤੇ ਉੱਥੇ ਗਿਆ, ਤੇ ਪਿੰਡ ਦੇ ਵਿੱਚ ਨਾ ਸਾਡੇ ਉੱਥੇ ਜਿਹੜੇ ਉਹ ਗੈਸ ਸਿਲੰਡਰ ਨੇ ਘਰਾਂ ਦੇ ਵਿੱਚ, ਜਿਹੜੇ ਅੱਜ ਕੱਲ੍ਹ ਗੈਸ ਕਨੈਕਸ਼ਨ ਤਾਂ ਸਾਰਿਆਂ ਦੇ ਕੋਲ ਹੈ ਪਿੰਡਾਂ ਦੇ ਵਿੱਚ ਵੀ। ਸੋ ਜਿਹੜਾ ਨੇੜੇ ਇੱਕ ਕਸਬਾ ਹੈ ਸੀ, ਉੱਥੋਂ ਉਹ ਕੀ ਕਰਿਆ ਕਰੇ, ਇੱਕ ਆਦਮੀ ਜਿਹੜਾ ਗੈਸ ਡਿਲੀਵਰ ਕਰਦਾ ਸੀ ਪਿੰਡ ਦੇ ਵਿੱਚ ਘਰਾਂ ਨੂੰ, ਉਹਨੇ ਕੀ ਕੀਤਾ, ਸਕੂਟਰ ਲੈ ਕੇ ਨਾ, ਇੱਕ ਸਕੂਟਰ ਉਹਦੇ ਪਿੱਛੇ ਇੱਕ ਰੇਹੜੀ ਜਿਹੜੀ ਉਹਨੇ ਬਣਾ ਲਈ ਹੋਈ, ਦੋ ਟਾਇਰ ਲਗਾ ਕੇ ਨਾ ਉਹਦੇ ਤੇ ਪਿੱਛੇ ਇੱਕ ਟਰਾਲੀ ਜੀ ਟਾਈਪ ਛੋਟੀ ਜੀ, ਜਿਹਦੇ ਵਿੱਚ 5-7 ਸਿਲੰਡਰ ਨਾ 8 ਸਿਲੰਡਰ ਉਹ ਰੱਖ ਲੈਂਦਾ ਸੀ, ਤੇ ਸਕੂਟਰ ਦੀ ਅੱਗੇ ਉਹਨੇ ਉਹਨੂੰ ਜੋੜ ਲਿਆ ਪਿੱਛੇ ਉਹਦੇ ਬੈਕ ਸਾਈਡ ਤੇ, ਤੇ ਉਹ ਸਕੂਟਰ ਦੇ ਉੱਪਰ ਹੀ ਵੇਖੋ ਜੀ ਉਹ ਪਿੰਡ ਦੇ ਵਿੱਚ ਘਰ ਘਰ ਉਹ ਸਿਲੰਡਰ ਆਪਣੇ ਚੁੱਪ ਕਰਕੇ ਵੰਡਦਾ ਫਿਰਿਆ ਕਰੇ। ਸੋ ਇਸ ਤਰ੍ਹਾਂ ਹੋਰ ਛੋਟੇ ਛੋਟੇ ਕੰਮਾਂ ਨੂੰ ਕਰਨ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਅਕਸਰ ਹੀ ਨਾ ਜੁਗਾੜ ਬਣਾ ਲਿਆ ਕਰਦੇ ਸੀ। ਇੱਕ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ, ਇੱਕ ਮੈਨੂੰ ਉੱਥੇ ਬੜਾ ਯਾਦ ਹੈ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਦੋਂ ਸ਼ਾਮ ਨੂੰ ਵਾਹਗਾ ਬਾਰਡਰ ਦੇਖਣ ਜਾਈਦਾ ਨਾ, ਰੀਟਰੀਟ ਸੈਰੇਮਨੀ ਹੁੰਦੀ ਉੱਥੇ, ਉੱਥੇ ਇੱਕ ਨਾ ਉਹਨਾਂ ਨੇ ਹੋਰ ਹੀ ਤਰ੍ਹਾਂ ਦਾ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਸਵਾਰੀ ਜਿਹੜੀ ਤਿਆਰ ਕੀਤੀ, ਉਹਨੂੰ ਨਾਮ ਉਹਦਾ ਲੈਂਦੇ ਹੁੰਦੇ ਸੀ ਮਰੂਤਾ। ਉਹ ਮਗਰ ਉਹ ਟਾਇਰ ਜੇ ਪਾਏ ਹੁੰਦੇ, ਉਹਦੇ ਜੀਪ ਦੇ ਟਾਇਰ ਜੇ ਪਾਏ ਹੁੰਦੇ, ਤੇ ਉੱਤੇ ਉਹਦੇ ਸੀਟਾਂ ਜੀਆਂ ਆਪਣੇ ਆਪ ਹੀ ਲਾ ਕੇ ਨਾ, ਤੇ ਅੱਗੇ ਉਹਦੇ ਸਟੇਅਰਿੰਗ ਉਹਨੇ ਲਾਇਆ ਜੀਪ ਜੀ ਵਾਲਾ, ਤੇ ਉਹਨੂੰ ਮਰੂਤਾ ਸ਼ਬਦ ਉਸਦੇ ਵਾਸਤੇ ਇਸਤੇਮਾਲ ਕੀਤੇ ਹੁੰਦੇ ਸੀ। ਉਹ ਚੱਲਦੇ ਉੱਥੇ ਹੁੰਦੇ ਸੀ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵਾਘੇ ਬਾਰਡਰ ਤੱਕ ਚੱਲਦੇ ਹੁੰਦੇ ਸੀ, ਹੁਣ ਨਹੀਂ ਚੱਲਦੇ, ਇਹ ਮੈਂ ਗੱਲ ਪੁਰਾਣੀ ਕਰਦਾ। ਸੋ ਇੱਦਾਂ ਜੁਗਾੜ ਬਣਾਉਣ ਦੇ ਵਿੱਚ ਨਾ ਅਸੀਂ ਲੋਕ ਬਹੁਤ ਮਾਹਰ ਹਾਂ, ਛੋਟੀਆਂ ਛੋਟੀਆਂ। ਇੱਕ ਹੋਰ ਮੈਨੂੰ ਯਾਦ ਹੈ, ਅਸੀਂ ਪਿੰਡ ਹੁੰਦੇ ਸੀ ਨਾ, ਤੇ ਸਾਡੇ ਕੋਲੇ ਇੱਕ ਦੋਸਤ ਦੇ ਕੋਲੇ ਟਰੈਕਟਰ ਹੁੰਦਾ ਸੀ, ਆਸ਼ਾ ਟਰੈਕਟਰ, ਜਿਹੜਾ ਆਇਸ਼ਰ ਟਰੈਕਟਰ ਜਿਹਨੂੰ ਕਹਿੰਦੇ। ਸੋ ਪਿੰਡ ਦੇ ਵਿੱਚ ਇੱਕ ਵਾਰੀ ਨਾ ਗੋਲਾ ਬੰਨਣਾ ਸੀ, ਸਾਡੇ ਪਿੰਡ ਦੀ ਸੜਕ ਜਿਹੜੀ ਸੀ ਕੱਚੀ, ਉਹ ਕੱਚੀ ਸੜਕ ਜਦੋਂ ਸਰਕਾਰੇ ਦਰਬਾਰੇ ਅਪਰੋਚ ਕੀਤੀ ਨਾ, ਇਲਾਕੇ ਦੇ MLA ਨੂੰ ਅਪਰੋਚ ਕੀਤੀ, ਉਹ ਕਹਿੰਦਾ ਵੀ ਜਿਹੜਾ ਪਿੰਡ ਦਾ ਕੋਈ ਅੱਧਾ ਕੁ ਕਿਲੋਮੀਟਰ ਦਾ ਏਰੀਆ ਹੈਗਾ ਨਾ ਪਿੰਡ ਦੇ ਵਿੱਚੋਂ ਦੀ ਲੰਘਦਾ, ਉਹ ਬੜਾ ਨੀਵਾਂ, ਜਿੱਥੇ ਪਿੰਡ ਦਾ ਪਾਣੀ ਪੂਣੀ ਸਾਰਾ ਰਿੜ ਕੇ ਆਉਂਦਾ ਸੀ, ਉਹ ਕਹਿੰਦਾ ਵੀ ਉੱਥੇ ਤੁਸੀਂ ਗੋਲਾ ਬੰਨ ਦਿਓ ਮਿੱਟੀ ਭਰ ਕੇ, ਅਤੇ ਉਸ ਤੋਂ ਬਾਅਦ ਸੜਕ ਜਿਹੜੀ ਨਾ ਮੈਂ ਤੁਹਾਡੀ ਬਣਵਾ ਦੂੰਗਾ। ਸੋ ਸਾਰੇ ਪਿੰਡ ਨੇ ਇੱਕ ਦਿਨ ਵੰਗਾਰ ਪਾਈ ਕਿ ਪਿੰਡ ਦੇ ਜਿੰਨੇ ਟਰੈਕਟਰ ਸਨ ਸਾਰੇ ਟਰਾਲੀਆਂ ਲੈ ਕੇ ਆਓ ਭਾਈ, ਸਾਰਾ ਪਿੰਡ ਨਾਲ ਲੱਗਿਆ, ਅਤੇ ਉਹ ਗੋਲਾ ਇੱਕ ਦੋ ਦਿਨ ਲਾ ਕੇ ਨਾ ਉੱਥੋਂ ਗੋਲਾ ਬੰਨਿਆ। ਸੋ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਵੀ ਇੱਕ ਦੋਸਤ ਦੇ ਕੋਲ ਆਸ਼ਾ ਟਰੈਕਟਰ ਸੀ, ਸੋ ਆਸ਼ਾ ਟਰੈਕਟਰ ਨਾ ਟਰਾਲੀ ਜਦੋਂ ਜ਼ਿਆਦਾ ਭਰ ਲਿਆ ਕਰੇ ਨਾ, ਉਹ ਆਸ਼ਾ ਟਰੈਕਟਰ ਛੋਟਾ ਹੁੰਦਾ, ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਅੱਗੋਂ ਚੱਕਿਆ ਜਾਂਦਾ ਹੁੰਦਾ ਸੀ, ਜਦੋਂ ਜ਼ਿਆਦਾ ਭਾਰ ਹੋਣਾ ਟਰਾਲੀ ਦੇ ਵਿੱਚ ਉਹਨੇ ਖਿੱਚਣਾ ਅਤੇ ਅੱਗੋਂ ਚੁੱਕਿਆ ਜਾਣਾ। ਉਹਨਾਂ ਨੇ ਕੀ ਕਰਿਆ ਕਰਨਾ ਉਹ ਦੋਸਤ ਨੇ ਕਿ ਅੱਗੇ ਦੋ ਤਿੰਨ ਬੰਦੇ ਅੱਗੇ ਚੜਾ ਲਿਆ ਕਰਨੇ ਆਸ਼ਾ ਟਰੈਕਟਰ ਦੇ, ਵੀ ਭਾਈ ਟਰਾਲੀ ਮੈਂ ਇੰਨੀ ਭਰ ਕੇ ਜਾਣੀ, ਕਿਉਂਕਿ ਜਿੱਦ ਹੁੰਦੀ ਇੱਕ ਦੂਸਰੇ ਦੇ ਨਾਲ, ਕਿ ਉਹ ਇੰਨੀ ਭਰ ਕੇ ਲਗਿਆ, ਉਹ ਇੰਨੀ ਭਰ ਕੇ ਲਗਿਆ, ਅਤੇ ਬੰਦੇ ਉਹਨੇ ਦੋ ਤਿੰਨ ਅੱਗੇ ਚੜਾ ਲੈਣੇ ਟਰੈਕਟਰ ਦੇ ਭਾਈ, ਵੀ ਚੱਕਿਆ ਨਾ ਜਾਵੇ ਅੱਗੋਂ, ਇਹ ਨਾ ਕੁਛ ਪ੍ਰੋਬਲਮ ਆਵੇ, ਲੇਕਿਨ ਟਰਾਲੀ ਭਰ ਕੇ ਲੈ ਕੇ ਜਾਣੀ ਜਾਣੀ ਹੈ। ਸੋ ਇੱਦਾਂ ਦੇ ਜੁਗਾੜ ਜਿਹੜੇ ਆ ਨਾ, ਉਹ ਅਸੀਂ ਲੋਕ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਤੁਹਾਡੀ ਨਜ਼ਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆਏ ਕਿ ਜਿਹੜੀਆਂ ਗੱਲਾਂ ਬਾਤਾਂ ਨੂੰ ਅਸੀਂ ਆਸਾਨ ਬਣਾਉਣ ਵਾਸਤੇ ਆਪਣੇ ਤਰੀਕੇ ਲੱਭ ਲੈਂਦੇ ਸੀ ਨਵੇਂ ਨਵੇਂ, ਉਹਨਾਂ ਗੱਲਾਂ ਬਾਤਾਂ ਆਪਾਂ ਗੱਲਬਾਤ ਕਰਾਂਗੇ ਅੱਜ। 647-5753-53 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਗਾਣੇ ਨੂੰ ਮੈਂ ਪੂਰਾ ਕਰਦਾ, ਉਸ ਤੋਂ ਬਾਅਦ ਗੱਲਬਾਤ ਆਪਾਂ ਕਰਾਂਗੇ ਫਿਰ।

0: ਜੁਗਾੜ ਸ਼ਬਦ ਦੀ ਮੈਂ ਗੱਲ ਕੀਤੀ ਅੱਜ। ਜੁਗਾੜ ਹੁੰਦਾ ਹੈ ਕਿ ਜਿਹੜਾ ਕਿਸੇ ਕੰਮ ਨੂੰ ਕਰਨ ਵਾਸਤੇ ਅਸੀਂ ਕੋਈ ਅਸਥਾਈ ਜਿਹਾ ਅਰੇਂਜਮੈਂਟ ਕਰ ਲਈਏ ਕਿ ਸਾਡਾ ਉਹ ਕੰਮ ਜਿਹੜਾ ਹੋ ਜਾਵੇ, ਲੇਕਿਨ ਉਹ ਅਸੀਂ ਆਪਣੇ ਲੈਵਲ ਤੇ ਹੀ ਉਸ ਦਾ ਕੋਈ ਇੰਤਜ਼ਾਮ ਕਰਕੇ ਨਾ ਉਹਨੂੰ ਕੋਈ ਕੋਸ਼ਿਸ਼ ਕਰਕੇ ਉਹਨੂੰ ਕੰਮ ਨੂੰ ਕਰ ਲਈਏ। ਉਸ ਸ਼ਬਦ ਨੂੰ ਅਸੀਂ ਜੁਗਾੜ ਕਹਿ ਦਿੰਦੇ, ਭਾਈ ਆਪਣਾ ਕੋਈ ਇੰਤਜ਼ਾਮ ਕਰ ਲਿਆ ਉਸਨੇ ਕੰਮ ਨੂੰ ਚਲਾਉਣ ਦਾ। ਪਰ ਕੋਸ਼ਿਸ਼ ਕਰਿਓ ਵੀ ਅਸੀਂ ਇੱਕ ਕੋਈ ਨੈਗੇਟਿਵ ਜੁਗਾੜ ਵੀ ਜਿਹੜੇ ਹੁੰਦੇ ਵੀ ਕਿਸੇ ਦੇ ਖਿਲਾਫ਼ ਕੋਈ ਸਾਜਿਸ਼ ਕਰਕੇ ਕਿਸੇ ਨੂੰ ਕੋਈ ਫਸਾ ਦਿਓ, ਕਿਸੇ ਦੇ ਕੋਈ ਝੂਠਾ ਇਲਜ਼ਾਮ ਲਾ ਕੇ ਕੋਈ ਜੁਗਾੜ ਕਰਕੇ ਵੀ ਜਿਹੜਾ ਕੋਈ ਪਿੰਡ ਦੇ ਵਿੱਚ ਕਿਸੇ ਨਾਲ ਨਹੀਂ ਬਣਦੀ, ਆਪਾਂ ਉਹ ਗੱਲਾਂ ਨਹੀਂ ਕਰ ਰਹੀਆਂ। ਜਿਹੜੇ ਨੈਗੇਟਿਵ ਕਿਸਮ ਦੀਆਂ ਕਿਸੇ ਦਾ ਕੋਈ ਨੁਕਸਾਨ ਕਰਨ ਵਾਲੇ ਜਿਹੜੇ ਜੁਗਾੜ ਕਰਦੇ ਨਾ ਪਿੰਡਾਂ ਦੇ ਵਿੱਚ, ਅਕਸਰ ਲਾਗਦਾਟ ਹੁੰਦੀ ਇੱਕ ਦੂਸਰੇ ਦੇ ਨਾਲ, ਐਵੇਂ ਕਿਸੇ ਤੇ ਝੂਠਾ ਪਰਚਾ ਦੇਤਾ, ਐਵੇਂ ਕਿਸੇ ਤੇ ਝੂਠੀ ਕੋਈ ਚੀਜ਼ ਰੱਖ ਕੇ ਐਵੇਂ ਇਲਜ਼ਾਮ ਲਾਤਾ ਵੀ ਉਹ ਚੱਕ ਕੇ ਲੈ ਗਿਆ, ਇੱਦਾਂ ਦੀ ਗੱਲਬਾਤ ਆਪਾਂ ਨਹੀਂ ਕਰਨੀ। ਅਸਾਂ ਗੱਲਬਾਤ ਕਰਨੀ ਕਿ ਜਿਹੜੇ ਹਾਸੋ ਹੀਣੇ ਜੇ ਛੋਟੇ ਛੋਟੇ ਅਸੀਂ ਇੰਤਜ਼ਾਮ ਕਰਦੇ ਹੁੰਦੇ ਸੀ, ਤੇ ਉਹਨਾਂ ਦੀ ਗੱਲਬਾਤ ਆਪਾਂ ਅੱਜ ਕਰਾਂਗੇ। ਤੇ ਜਸਵਿੰਦਰ ਜੀ, ਮੇਰਾ ਖਿਆਲ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ?
0: ਵਧੀਆ ਵਧੀਆ ਵਧੀਆ, ਬਿਲਕੁਲ ਠੀਕ। ਤੁਹਾਡਾ ਨੰਬਰ ਠੀਕ ਪਹਿਚਾਣਿਆ ਨਾ ਅੱਜ ਮੈਂ?
1: ਅੱਜ ਤੁਸੀਂ ਪਹਿਚਾਣਿਆ ਜੀ, ਸਹੀ ਅੱਜ ਤੁਸੀਂ।
0: ਨਹੀਂ, ਮੈਨੂੰ ਤੁਹਾਡਾ ਨੰਬਰ ਯਾਦ ਹੋ ਗਿਆ, ਤੁਹਾਡਾ 1972 ਨੰਬਰ ਆ ਜਾਂਦਾ, ਮੈਨੂੰ ਪਤਾ ਲੱਗ ਜਾਂਦਾ ਜਸਵਿੰਦਰ ਹੋਣਾ ਦਾ ਨੰਬਰ ਹੈ। ਜੀ ਜੀ ਜੀ ਜੀ ਜੀ
1: ਭਾਜੀ, ਬਹੁਤ ਸੋਹਣਾ ਟੌਪਿਕ ਤੁਸੀਂ ਚੁਣਿਆ, ਇਹ ਸਾਡੇ ਪੰਜਾਬੀ ਦੇ ਵਿੱਚ ਬਹੁਤ ਮਸ਼ਹੂਰ ਹੈ, ਈਵਨ ਮੇਰੇ ਕੈਨੇਡੀਅਨ ਫੋਰਨ ਬੱਚਿਆਂ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ।
0: ਅੱਛਾ,
1: ਤੇ ਉਹਨਾਂ ਨੂੰ ਪਤਾ ਹੈਗਾ ਵੀ ਜਦੋਂ ਕੋਈ ਚੀਜ਼ ਨਹੀਂ ਸੂਤ ਆਉਂਦੀ ਤੇ ਮੇਰਾ ਡੈਡੀ ਕੋਈ ਨਾ ਕੋਈ ਪੰਜਾਬੀ ਜੁਗਾੜ ਲਾ ਹੀ ਲੈਂਦਾ।
0: ਕਿਆ ਬਾਤ ਹੈ, ਮੈਂ ਗਾਣਾ ਵੀ ਤਾਂ ਹੀ ਲਾਇਆ ਨਾ, ਹੁੰਦੇ ਪੰਜਾਬੀ ਜਿਹੜੇ ਜੁਗਾੜੀ ਹੁੰਦੇ, ਕੋਈ ਨਾ ਕੋਈ ਜੁਗਾੜ ਕਿਸੇ ਨਾ ਕਿਸੇ ਕੰਮ ਕਰਦਾ।
1: ਆਪਣਾ ਤਾਂ ਜੀ ਪੰਜਾਬ ਦੇ ਵਿੱਚ ਤਾਂ ਤੁਸੀਂ ਪੁੱਛੋ ਨਾ, ਚੰਗਿਆਂ ਕੰਮਾਂ ਚ ਵੀ ਮਾੜਿਆਂ ਚ ਵੀ ਜੁਗਾੜ ਤਾਂ ਆਪਣੇ ਲੱਗਦਾ ਹੀ ਲੱਗਦਾ 100%। ਮੈਂ ਕਹਿੰਦਾ ਵੀ ਚੱਲ ਚੰਗਿਆਂ ਚ ਰਹੋ, ਮਾੜਿਆਂ ਦੀ ਮੈਂ ਸਿਰਫ ਐਗਜ਼ਾਮਪਲ ਤੁਹਾਨੂੰ ਇਹ ਦੇ ਰਿਹਾ ਵੀ ਜਿਵੇਂ ਉੱਥੇ ਗਲਤ ਕੰਮ, ਕੋਈ ਚੋਰੀ ਪਜੱਕਾ ਹੋਵੇ, ਹੋਰ ਕੰਮ ਕਰਦੇ ਆ ਗੁੰਡੀਆਂ ਕੱਢੀਆਂ ਵਾਲਾ।
0: ਨਹੀਂ, ਉਹ ਮੈਂ ਵੈਸੇ ਪਹਿਲਾਂ ਹੀ ਤਾਂ ਹੀ ਰਿਕੁਐਸਟ ਕਰਤੀ ਕਿ ਆਪਾਂ ਕੋਈ ਨੈਗੇਟਿਵ ਵਾਲੀ ਗੱਲ ਨਹੀਂ ਕਰਨੀ। ਨੈਗੇਟਿਵ ਸਾਡੇ ਨੈਗੇਟਿਵ ਜੁਗਾੜ ਬਹੁਤ ਲੱਗਦੇ, ਨੈਗੇਟਿਵ ਵੀ ਉੱਥੇ ਇੱਕ ਦੂਸਰੇ ਨੂੰ ਬਸਾਉਣ ਵਾਸਤੇ। ਹਾਂਜੀ,
1: ਨੈਗੇਟਿਵ ਬਹੁਤ ਲੱਗਦੇ ਆ। ਹਾਂ, ਘਰੇ ਵੀ ਮੈਂ ਜੀ ਕਾਫੀ ਹੈਂਡੀਮੈਨ ਹੈਗਾ, ਜਦੋਂ ਕੋਈ ਨਹੀਂ ਕੰਮ ਸੂਤ ਆਉਂਦਾ ਫਿਰ ਲਾ ਹੀ ਰਹੀਦਾ ਕੁਝ ਨਾ ਕੁਝ।
0: ਹਾਂ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਸਾਡੇ ਵੀ
1: ਕਰਦੇ ਨੇ।
0: ਹਾਂਜੀ
1: ਹਾਂਜੀ, ਮੈਂ ਤੁਹਾਨੂੰ ਮਾੜੀ ਜਿਹੀ ਐਗਜ਼ਾਮਪਲ ਇਹ ਦੇਣ ਲੱਗਾ ਜੀ, ਵੀਕਐਂਡ ਤੇ ਮੇਰੇ ਕੋਲ ਇੱਕ ਜੀ ਹੈਗਾ ਮਸਾਜਰ ਪੈਰਾਂ ਵਾਲਾ, ਤੇ ਉਹਦੀ ਤਾਰ ਪਹੁੰਚਦੀ ਨਹੀਂ ਸੀ ਜੀ ਪਲੱਗ ਤੇ।
0: ਜੀ ਜੀ,
1: ਤੇ ਮੇਰੀ ਬੇਟੀ ਕਹਿੰਦੀ ਡੈਡੀ ਕੋਈ ਜੁਗਾੜ ਲਾਓ, ਇਹਦੀ ਤਾਰ ਵਧਾਓ। ਮੈਂ ਕਿਹਾ ਮੈਂ ਹੁਣੇ ਲਾਇਆ, ਜਿਹੜੇ ਆਪਾਂ ਪਲੈਸਿਸ ਵਗੈਰਾ ਭਾਜੀ ਬਾਹਰ ਛੱਡ ਦਿੰਦੇ ਹੁੰਦੇ ਨਾ
0: ਸਾਡੇ ਕੋਲੇ, ਬਿਲਕੁਲ ਬਿਲਕੁਲ,
1: ਉਹ ਮੈਂ ਛੱਡ ਦਿੰਦਾ ਉਹਨਾਂ ਦੀ ਤਾਰ ਕੱਟ ਕੇ ਰੱਖ ਲੈਂਦਾ ਆਪਦੇ ਕੋਲੇ।
0: ਬਿਲਕੁਲ ਬਿਲਕੁਲ,
1: ਤੇ ਜਦੋਂ ਫਿਰ ਲੋੜ ਪੈਂਦੀ ਹੈ ਤੇ ਉਹ ਤਾਰ ਯੂਜ਼ ਹੋ ਜਾਂਦੀ, ਉਹਨੂੰ ਮੋਹਰੋਂ ਛਿੱਲ ਲਓ, ਜਿਹੜੇ ਆਪਣੇ ਪਲੱਗ ਹੁੰਦੇ ਇਹਦੇ ਵਿੱਚ ਦੋ ਮੋਰੀਆਂ ਹੁੰਦੀਆਂ,
0: ਬਸ ਬਸ,
1: ਤੇ ਉਹਦੀ ਤਾਰ ਫਿਰ ਉਹ ਮੋਰੀਆਂ ਚ ਪਾ ਕੇ ਤੇ ਇਲੈਕਟ੍ਰਿਕ ਟੇਪ ਲਾ ਦੇ ਤੇ ਪੰਜਾਬੀ ਜੁਗਾੜ ਲੱਗ ਗਿਆ ਉੱਥੇ, ਤੇ ਤੁਹਾਨੂੰ 2-3 ਫੁੱਟ 4 ਫੁੱਟ ਜਿਹੜੀ ਚਾਹੀਦੀ ਹੈਗੀ ਐਕਸਟੈਂਸ਼ਨ, ਉਹ ਤੁਹਾਨੂੰ ਵਧੀਆ ਮਿਲ
0: ਜਾਊ। ਬਸ, ਤੁਹਾਨੂੰ ਬਾਜ਼ਾਰੋਂ ਐਕਸਟੈਂਸ਼ਨ ਲਿਆਉਣ ਦੀ ਜ਼ਰੂਰਤ ਹੀ ਨਹੀਂ, ਉਹ ਤਾਰ ਕੱਟ ਕੇ
1: ਐਕਸਟੈਂਸ਼ਨ ਲਾਉਣ ਦੀ ਲੋੜ ਨਹੀਂ। ਜੇ ਉਹਦੇ ਤੇ ਇਲੈਕਟ੍ਰਿਕ ਟੇਪ ਲੱਗੀ ਹੋਊਗੀ ਕੋਈ ਪ੍ਰੋਬਲਮ ਨਹੀਂ ਉਹਨੂੰ ਜੀ।
0: ਬਿਲਕੁਲ ਬਿਲਕੁਲ,
1: ਹੋਰ ਵੀ ਬੜੀਆਂ ਐਗਜ਼ਾਮਪਲਾਂ ਘਰੇ ਇੱਧਰ ਉੱਧਰ ਜੁਗਾੜ ਕੋਈ ਨਾ ਕੋਈ ਲੱਗਦਾ ਰਹਿੰਦਾ ਜੀ, ਬਸ ਆਪਣੇ ਪੰਜਾਬੀ ਮਸ਼ਹੂਰ ਹੀ ਆ ਇਸ ਕੰਮ।
0: ਲਾ ਲੈਂਦੇ ਵੈਸੇ ਵੈਸੇ ਇਹ ਕੋਈ ਵਧੀਆ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈਗੀ।
1: ਨਹੀਂ ਜੀ, ਬਹੁਤ ਵਧੀਆ ਗੱਲ ਹੈ, ਮਨੀ ਸੇਵਿੰਗ ਵੀ ਹੈਗੀ ਹੈ। ਕਈ ਵਾਰੀ ਉੱਥੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਚੋਂ ਨਹੀਂ ਸੂਤ ਆਉਂਦਾ, ਕੰਮ ਸਸਤਾ ਹੀ ਸਰ ਜਾਂਦਾ ਤੁਹਾਡਾ ਕੰਮ।
0: ਬਿਲਕੁਲ ਸਹੀ,
1: ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜੁਗਾੜ ਕੋਈ ਮਹਿੰਗੇ ਤਰੀਕੇ ਨਾਲ ਹੀ ਆਪਾਂ ਲਾਉਣਾ। ਕਈ ਵਾਰੀ ਬਥੇਰੇ ਘਰੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਬਾਈ ਆਏ ਨੀ, ਆਪਾਂ ਆਏ ਕਰ ਲੈਂਦੇ ਆ, ਤਾਂ ਹੋ ਵੀ ਜਾਂਦਾ ਇਹੋ ਜਿਹੀ ਕੋਈ ਗੱਲ।
0: ਸਾਡੇ ਨਾ ਇੱਥੇ ਸਾਡੇ ਅਸੀਂ ਪਾਰਕ ਚ ਬਹਿੰਦੇ ਆ, ਸਾਡੇ ਦੋ ਦੋਸਤ ਆ, ਉਹਨਾਂ ਨੇ ਨਾ ਸਾਈਕਲ ਲਏ, ਸਾਈਕਲ ਨੀ ਆਪਾਂ ਇੱਥੇ ਲੈ ਲੈਂਦੇ ਆ ਕੇ, ਤੇ ਉਹ ਨਾ ਜਦੋਂ ਉਹਨਾਂ ਨੇ ਕੀ ਕਰਨਾ, ਜਦੋਂ ਘੁੰਮਦੇ ਫਿਰਦੇ ਆ ਜਿੱਥੇ ਕੋਈ ਸਾਈਕਲ ਕਿਸੇ ਦੇ ਕੋਈ ਬਾਹਰ ਸਿੱਟਿਆ ਪਿਆ ਹੋਇਆ ਕਰੇ ਨਾ, ਵੀ ਜਿਹੜਾ ਕਿਸੇ ਨੇ ਬਾਹਰ ਸੁੱਟਤਾ, ਉਹਨਾਂ ਨੇ ਉਹਨੂੰ ਚੁੱਕ ਲੈਣਾ ਤੇ ਉਹਦਾ ਜਿਹੜਾ ਸਹੀ ਪੁਰਜਾ ਆਪਣੇ ਸਾਈਕਲ ਦਾ ਖਰਾਬ ਕੱਢ ਕੇ ਤੇ ਉਹਦਾ ਸਹੀ ਪੁਰਜਾ ਉਹ ਸਾਈਕਲ ਦਾ ਪਾ ਲੈਣਾ, ਉਹਨਾਂ ਨੇ ਨਵੇਂ ਬਣਾ ਲਏ ਆਪਣਾ ਸਾਈਕਲ ਹਿਸਾਬ ਲੈ ਲਓ।
1: ਓਕੇ ਓਕੇ, ਹੁਣ ਮੈਂ ਤੈਨੂੰ ਦਰਸ਼ਕ ਜੀ ਇਹਦੀ ਗੱਲ ਦੱਸਣ ਲੱਗਾ, ਇਹ ਹਾਸੇ ਵਾਲੀ ਗੱਲ ਹੈ ਜਿਹੜੀ ਤੁਸੀਂ ਗੱਲ ਦੱਸੀ ਨਾ ਵੀ ਲੋਕਾਂ ਦੇ ਘਰੋਂ ਚੱਕ ਲੈਣਾ। ਮੈਂ ਵੀ ਦੋ ਵਾਰੀ ਕੀ ਕੀਤਾ ਜੀ, ਜਦੋਂ ਘਰ ਵਿੱਚ ਜਾਂਦਾ ਤੇ ਮੈਂ ਜੀ ਉੱਥੋਂ ਲੋਕਾਂ ਦੇ ਪੱਖੇ ਚੱਕ ਲਿਆ, ਜਿਹੜੇ ਆ ਟੇਬਲ ਫੈਨ ਪੱਖੇ ਹੁੰਦੇ, ਜਿਹੜੇ ਨਹੀਂ ਲੋਕੀ ਯੂਜ ਕਰਦੇ ਅੱਜ ਕੱਲ, ਫੈਂਸੀ ਬਹੁਤ ਆ ਗਏ ਨਾ ਰਿਮੋਟ ਕੰਟਰੋਲ। ਤੇ ਉਹ ਜੀ ਮੈਂ ਪੱਖੇ ਲਿਆ ਘਰੇ, ਤੇ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਉਹ ਮੈਂ ਘਰ ਦੇ ਸਿੱਟਤਾ, ਤੇ ਜਿਹੜਾ ਪੱਖਾ ਕੱਲੇ 2-3 ਫੁੱਟ ਦਾ ਡੰਡੇ ਵਾਲਾ ਰਹਿ ਗਿਆ, ਉਹ ਮੈਂ ਜੀ ਉਹਨੂੰ ਜਿੱਥੇ ਆਪਣਾ ਗਰਾਜ ਡੋਰ ਓਪਨਰ ਲੱਗੇ ਹੁੰਦੇ ਮੈਂ ਉਹਨਾਂ ਦੇ ਨਾਲ ਟੰਗ ਤੇ ਜੀ ਗਰਾਜ ਦੇ ਉੱਤੇ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਤੇ ਉਹ ਹੁਣ ਮੇਰੇ ਜੀ ਦੋਨੇ ਟਾਈਆਂ ਦਾ ਕੱਸੇ ਹੋਏ ਆ, ਪਲੱਗ ਉਹਨਾਂ ਦੇ ਲੱਗੇ ਆ, ਤੇ ਜਦੋਂ ਲੋੜ ਪੈਂਦੀ ਹੈ ਜੀ ਉਹਦਾ ਸਟਿੱਕ ਦੇ ਨਾਲ ਬਟਨ ਪ੍ਰੈਸ ਕਰ ਦੇਈਦਾ,
0: ਜਦੋਂ ਗਰਾਜ ਬਹਿਣਾ ਹੋਵੇ ਪੱਖੇ ਚੱਲਦੇ ਰਹਿੰਦੇ ਆਰਾਮ ਨਾਲ,
1: ਪੱਖੇ ਚੱਲਦੇ ਰਹਿੰਦੇ ਆ ਜੀ ਉੱਤੇ।
0: ਚਲੋ, ਸ਼ੁਕਰੀਆ ਜੀ ਜਸਵਿੰਦਰ ਜੀ, ਬਹੁਤ ਬਹੁਤ
1: ਜੁਗਾੜ ਹੀ ਹੈ ਜੀ, ਇਹ ਹੁਣ ਪੰਜਾਬੀ ਜੁਗਾੜ ਹੀ ਹੈ ਜੀ, ਦੱਸੋ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ, ਅਗਲੇ ਨੇ ਤਾਂ ਗਾਰਬੇਜ ਸੈਟ ਤੇ ਮੈਂ ਚੱਕ ਕੇ ਲਿਆ। ਕੈਨੇਡਾ ਦੇ ਵਿਚ ਨਾ ਜਿਹੜੀ ਬਿਜਲੀ ਆ ਇਲੈਕਟ੍ਰੀਸਿਟੀ ਇਹਦੇ ਪੈਰਾਮੀਟਰ ਤੋਂ ਆਪਾਂ ਨੂੰ ਪਰੇ ਨੀ ਜਾਣਾ ਚਾਹੀਦਾ
0: ਜੀ,
1: ਇਹ ਜਗਾੜ ਗਲਤ ਨੇ, ਉਹ ਮਹਿੰਗੇ ਪੈ ਜਾਂਦੇ ਆ ਜੀ ਬਹੁਤ ਵਾਰੀ।
0: ਚਲੋ ਉਹ ਤੇ
1: ਗਵਰਨਮੈਂਟ ਨੇ ਨਾ,
0: ਹਾਂ ਜੇ ਇਹਤਿਆਤ ਕਰਕੇ ਕੁਝ ਕੀਤਾ ਜਾਵੇ ਤਾਂ ਖੈਰ, ਜਿਵੇਂ ਉਹ ਤਾਰ ਤੂਰ ਲੈਣੀ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ,
1: ਤਾਰ ਉਹ ਪਲੱਗ ਚ ਫਸਾ ਦੇਣੀ ਸਿੱਧੀ ਜਾਂ ਹੋਰ, ਉਹ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਪੈਰਾਮੀਟਰ ਤੋਂ ਦੂਰ ਨੇ। ਉਹਦੇ ਮਤਲਬ ਮੈਂ ਹੱਕ ਚ ਨੀ, ਬਾਕੀ ਤਾਂ ਪਤਾ ਨੀ, ਮੈਨੂੰ ਨੀ ਪਤਾ, ਬਾਕੀ ਲੋਕ ਵੀ ਤੁਹਾਨੂੰ ਦੱਸਣਗੇ।
0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਦੋਸਤ ਮਿੱਤਰ ਆਪਾਂ ਗੱਲ ਕਰਾਂਗੇ। ਵੈਸੇ ਮੈਂ ਤੇ ਅੱਜ ਜੁਗਾੜ ਹੀ ਲਾਇਆ ਵੀ ਏਦਾਂ ਦਾ ਟੌਪਿਕ ਰੱਖ ਕੇ, ਮੈਂ ਕਿਹਾ ਵੀ ਲੋਕਾਂ ਦੀ ਡਿਸਕਸ਼ਨ ਵਧੀਆ ਹੋ ਜਾਊਗੀ।
1: ਤੁਸੀਂ ਵੀ ਜੁਗਾੜ ਲਾਇਆ, ਉਹ ਕਈ ਵਾਰੀ ਜੁਗਾੜ ਨਾ ਰਾਹ ਚ ਕੰਮ ਕਰ ਜਾਂਦਾ, ਕਾਰ ਖਰਾਬ ਹੋ ਗਈ ਜਾਂ ਹੋਰ ਹੋ ਗਿਆ, ਤੇ ਜੁਗਾੜ ਇੱਥੇ ਕੈਨੇਡਾ ਚ ਲਾਏ ਨੇ, ਪਰ ਜਿਹੜਾ ਬਿਜਲੀ ਨਾਲ ਇੱਥੇ ਡਰਾਈਵ ਵਾਲਾ ਆਪਣੀ, ਇਹ ਕਦੇ ਜੁਗਾੜ ਸੋਚਿਆ ਨੀ ਵੀ ਲਾਈਏ, ਨਾ ਹੀ ਸੋਚਾਂਗੇ।
0: ਚਲੋ ਠੀਕ ਹੈ,
1: ਸਾਰਾ ਵਧੀਆ। ਇੱਕ ਮੈਂ ਗਾਣੇ ਦੀ ਸਿਫਾਰਿਸ਼ ਕੀਤੀ ਆ ਤੁਹਾਨੂੰ, ਤੁਹਾਡੇ
0: ਵਟਸਐਪ ਤੇ ਪਾਇਆ, ਉਹ ਗਰਮੀ ਵਾਲਾ ਸੀ, ਦੇਖਿਓ ਜੇ
1: ਟਾਈਮ ਲਗਾ ਲਾਇਓ। ਗਰਮੀ ਨੇ ਜਿੰਦ ਕੱਢ ਲਈ।
0: ਅੱਛਾ, ਇਹ ਹੈ ਕਿਹਦਾ?
1: ਇਹ ਹੈਗਾ ਜੀ, ਪੁਰਾਣਾ ਗਾਣਾ ਜੀ, ਸੁਰਿੰਦਰ ਸੋਨੀਆ।
0: ਅੱਛਾ,
1: ਤੇ ਨਜ਼ੀਰ ਮੁਹੰਮਦ, ਬਹੁਤ ਸੋਹਣਾ ਗਾਣਾ।
0: ਅੱਛਾ, ਗਰਮੀ ਨੇ ਜਿੰਦ ਕੱਢ ਲਈ ਤੇ ਆ ਜਾਣਾ ਮੇਰਾ।
1: ਹਾਂਜੀ ਹਾਂਜੀ, ਮਕਬੂਲ ਹੋਇਆ ਸੀ ਇਹ ਗਾਣਾ।
0: ਚਲੋ ਮੈਂ ਹੁਣੇ ਹੁਣੇ ਕੱਢ ਕੇ ਤੁਹਾਨੂੰ ਸੁਣਾਉਣਾ।
1: ਔਰ ਉਹ ਸਾਫ ਸੁਥਰੀ ਵਾਟ ਹੈ ਜੇ ਤੁਹਾਨੂੰ ਮਿਲ ਗਿਆ ਉਹ।
0: ਠੀਕ ਹੈ ਜੀ, ਥੈਂਕ ਯੂ, ਸ਼ੁਕਰੀਆ।
1: ਓਕੇ, ਥੈਂਕ ਯੂ, ਓਕੇ।
0: ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ।
2: ਵੈਸੇ ਤਾਂ ਉਹ ਕਹਿੰਦਾ ਮੱਛਰ ਰਾਣੀ ਲੈ ਦੇ, ਮੱਛਰ ਨੇ ਖਾ ਲਈ
0: ਹੈ ਨਾ।
2: ਉਹ
0: ਉਹ ਵੇਖੋ ਜੀ, ਮੱਛਰਦਾਨੀ ਵੀ ਆਪਾਂ ਤੋਂ ਮੱਛਰ ਤੋਂ ਬਚਣ ਦਾ ਜੁਗਾੜ ਹੀ ਸੀ ਨਾ।
2: ਹਾਂਜੀ, ਤੇ ਜਿਹੜੀ ਮੈਂ ਗੱਲ ਕਰ ਰਹੀ ਨਾ, ਉਹ ਕਹਿੰਦੇ ਜਿਹੜੀ ਖਾਲਸਾ ਦੀ ਮੂਵੀ ਦਿਖਾ ਰਹੀ ਨੀ ਨਾ, ਮੈਂ ਆਪਣੇ ਪਿੰਡ ਦੇ ਸੋਰੀ ਆਪਣੇ ਘਰ ਦੀ ਫੋਨ ਕੀਤਾ ਬੱਚਿਆਂ, ਕਹਿੰਦੇ ਸਾਡੇ ਪਿੰਡ ਦੇ ਸਾਰੇ ਇਕੱਠੇ ਕਰਕੇ ਬੱਚਿਆਂ ਨੇ ਨਾ, ਮੁੰਡਿਆਂ ਨੇ ਇਕੱਠੇ ਕਰਕੇ ਉੱਥੇ ਗੱਭੇ ਵੱਡੀ ਸਕਰੀਨ ਲਾ ਕੇ ਦਿਖਾ ਲਈ ਆ।
0: ਸਗੋਂ
2: ਹੁਣ ਸਾਰੇ ਪਿੰਡਾਂ ਪਿੰਡਾਂ ਚ ਲੋਕੀ ਦਿਖਾ ਲੈਣਗੇ, ਬੱਚਾ ਬੱਚਾ ਜਾਣੂਗਾ। ਜੇ ਬੰਦ ਨਾ ਕਰੋਗੇ, ਲੋਕਾਂ ਨੇ ਇੰਨਾ ਦੇਖਣਾ ਹੀ ਨਹੀਂ।
0: ਬਿਲਕੁਲ, ਜਿਹੜੀ ਚੀਜ਼ ਕਰ ਤੁਸੀਂ ਬੈਨ ਕਰੋਗੇ ਨਾ, ਉਨੀ ਜ਼ਿਆਦਾ ਉਹ ਹਾਈਲਾਈਟ ਹੋਣੀ। ਇਹ ਤਾਂ ਦੁਨੀਆ ਦੀ ਸੱਚਾਈ ਹੈ।
2: ਜਿੰਨਾ ਬਾਲ ਨੂੰ ਦਬਾਓਗੇ, ਉਨੀ ਜ਼ਿਆਦਾ ਉੱਪਰੋਗੇ, ਜੋ ਉੱਪਰ ਜਾਓਗੇ। ਵੈਸੇ ਇਹ ਜਿਹੜੇ ਮੈਂ ਕਹਿਣਾ ਨੀ ਚਾਹੁੰਦੀ, ਪਤਾ ਨੀ ਕੀ ਗਵਰਨਮੈਂਟ ਨੂੰ ਕੋਈ ਡਰ ਨੀ ਪਤਾ ਜੀ, ਸੱਚਾਈ ਨੂੰ ਬਾਹਰ ਆਉਣਾ। ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, 4171, ਸਤਿ ਸ੍ਰੀ ਅਕਾਲ ਜੀ। ਬਸ ਆਪਣਾ ਕੰਮ ਪੂਰਾ ਕਰੋ, ਵੀ ਤੁਹਾਡਾ ਕੰਮ ਕੋਈ ਅੜਿਆ ਹੈ ਤੇ ਤੁਹਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਉਹ ਨਹੀਂ ਲੱਭਦੀ ਕਿਤੇ, ਤੇ ਤੁਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟੈਂਪਰਲੀ ਅਰੇਂਜਮੈਂਟ ਕਰਕੇ ਨਾ ਆਪਣਾ ਕੰਮ ਕੱਢ ਲਓ ਕਿਸੇ ਤਰੀਕੇ।
3: ਹਾਂਜੀ, ਸਾਡੇ ਕੋਲ ਦਰਸ਼ਨਦੀਪ ਜੀ ਟਰੈਕਟਰ ਹੁੰਦਾ ਹੈ, ਐਸਕੌਰਟ 35 ਚ ਲਿਆ ਮੇਰੇ ਪਾਪਾ ਜੀ ਨੇ
0: ਜੀ,
3: ਤੇ ਉਹਦੀ ਜਦੋਂ ਬੈਟਰੀ ਖਤਮ ਹੋ ਗਈ ਨਾ, ਆਪਾਂ ਨੂੰ ਧੱਕਾ ਲਾ ਕੇ ਸਟਾਰਟ ਕਰਨਾ ਪੈਂਦਾ ਹੁੰਦਾ ਹੈ।
0: ਹਾਂ ਹਾਂ,
3: ਤੇ ਮੇਰੇ ਲਾਗੇ ਬਟਾਲਾ ਜੀ, ਗੁਰਦਾਸਪੁਰ ਡਿਸਟ੍ਰਿਕਟ ਵਿੱਚ ਬਟਾਲੇ ਇੱਕ ਮਿਸਤਰੀ ਹੁੰਦਾ ਹੈਗਾ, ਬੜਾ ਸਿਆਣਾ। ਉਹਨੇ ਕੀ ਕੀਤਾ, ਉਹਨੇ ਇੱਕ ਤਰੀਕਾ ਲੱਭ ਲਿਆ
0: ਜੀ।
3: ਉਹਨੇ ਨਾ ਇੱਕ ਟਰੈਕਟਰ ਦੇ ਅਗਲੇ ਬੰਨੇ ਰਾਡ ਪਾ ਕੇ ਉਹਦੇ ਪੁਲੀ ਬਣਾ ਲਈ, ਉਹਦੇ ਤੇ ਰੱਸਾ ਵਲ ਕੇ ਨਾ ਅਸੀਂ ਚਾਰ ਬੰਦੇ ਤਿੰਨ ਖਿੱਚਣਾ ਤੇ ਸਟਾਰ ਹੋ ਜਾਣਾ ਟਰੈਕਟਰ।
0: ਅੱਛਾ ਅੱਛਾ ਅੱਛਾ, ਕੀ ਬਾਤ।
3: ਤੇ ਉਹ ਮਿਸਤਰੀ ਦਾ ਨਾਂ ਸੀਗਾ ਜੁਗਾੜ। ਉਹਨੂੰ ਕਹਿੰਦੇ ਪੁਲੀ, ਅਗਲੇ ਬੰਨੇ ਪੁਲੀ ਪਾ ਕੇ ਨਾ ਜੀ ਰੱਸੇ ਨਾਲ ਖਿੱਚਦੇ ਸਟਾਰ ਹੋ ਜਾਂਦਾ ਹੈਗਾ। ਪ੍ਰੋਬਲਮ ਕੀ ਹੁੰਦੀ ਸੀ, ਧੱਕੇ ਨਾਲ ਤਾਂ ਆਪਾਂ ਪੱਧਰੇ ਥਾਂ ਤੇ ਸਟਾਰ ਕਰ ਲਈਦਾ, ਪਰ ਜਦੋਂ ਝੋਨਾ ਲਾਉਣ ਨੂੰ ਕੱਦੂ ਵਗੈਰਾ ਕਰੀਦੇ ਸੀ ਨਾ, ਤੇ ਉੱਥੇ ਕੱਦੂ ਵਿੱਚ ਫਿਰ ਧੱਕਾ ਨੀ ਲੱਗ ਸਕਦਾ, ਪੁਲੀ ਬੜੀ ਕਾਮਯਾਬ ਸੀ।
0: ਬਿਲਕੁਲ ਬਿਲਕੁਲ,
3: ਤੇ ਉਹ ਮਿਸਤਰੀ ਨੂੰ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ, ਉਹਦਾ ਨਾਂ ਇਹਨਾਂ ਜੁਗਾੜ ਪਾਤਾ ਸੀ।
0: ਅੱਛਾ, ਮਿਸਤਰੀ ਦਾ ਨਾਂ ਹੀ ਜੁਗਾੜ ਪਾਤਾ ਫਿਰ।
3: ਹਾਂਜੀ, ਨਾਂ ਇਹਨਾਂ ਜੁਗਾੜ ਪਾਤਾ। ਉਸ ਤੋਂ ਬਾਅਦ ਦਰਸ਼ਨਦੀਪ ਪ੍ਰੋਫੈਸਰ ਸਾਹਿਬ, ਉਸ ਤੋਂ ਬਾਅਦ ਜਿੱਦਾਂ ਪਿੰਡਾਂ ਵਿੱਚ ਨਾ ਲੋਡ ਸ਼ੇਅਰਿੰਗ ਹੁੰਦੀ ਆ, ਜਿਹੜੀ ਥ੍ਰੀ ਫੇਸ ਸਪਲਾਈ ਨਾ ਟਿਊਬ ਵਾਲੀ, ਇਹਨੂੰ 8 ਘੰਟੇ ਤੋਂ ਬਾਅਦ ਨਾ ਸਿੰਗਲ ਫੇਸ ਕਰ ਦਿੰਦੇ ਹੈਗੇ ਤਾਂ ਕਿ ਮੋਟਰਾਂ ਨਾਲ ਚੱਲਣ ਤੇ ਪਿੰਡਾਂ ਦੀ ਬਿਜਲੀ ਆਉਂਦੀ ਰਹੇ। ਤੇ ਲੋਕਾਂ ਪਤਾ ਕੀ ਕੀਤਾ, ਲੋਕਾਂ ਨੇ ਉਹਦੇ ਨਾਲ ਕੈਪੈਸਿਟਰ ਲਾ ਕੇ ਤੇ ਉਹਦੇ 3 ਫੇਸ ਬਣਾਤੇ, ਉਹ ਵੀ ਇੱਕ ਜਗਾੜ ਹੀਗਾ।
0: ਇੱਕ ਫੇਸ ਸਿੰਗਲ ਫੇਸ ਦਾ ਵੀ 3 ਫੇਸ ਬਣਾ ਲਿਆ। ਨਾ ਕੰਮ ਕਰਿਆ ਕਰੋ, ਤੇ ਸਾਡੇ ਪੰਜਾਬ ਚ ਦੇਖੋ ਵੀ ਸਿੰਗਲ ਫੇਸ ਨੂੰ 3-3 ਫੇਸ ਬਣਾਉਣ ਦੀ
3: ਜਾਣ ਫਿਰ ਟੈਕਨੋਲੋਜੀ ਬਹੁਤ ਆਪੇ ਘਰ ਘਰ ਮਿਸਤਰੀ ਹੈ ਜੀ ਉਹ ਕੋਈ ਨਾ ਕੋਈ ਜਗਾੜ ਬਾਕੀ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਸੀਂ ਨਾ ਇੱਕ ਏਦਾਂ ਦਾ ਮੁੱਦਾ ਲਿਆਂਦਾ ਜਿਹਦੇ ਬਾਰੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਬੱਚਿਆਂ ਨੂੰ ਬਹੁਤ ਅੱਛਾ
0: ਸ਼ੁਕਰੀਆ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ 4133
4: ਵਾਰੀ ਵਾਰੀ ਪੌੜੀਆਂ ਚੜ੍ਹਨ ਦਾ ਸਾਨੂੰ ਪ੍ਰੋਬਲਮ ਆਉਣੀ ਸੀ ਬਾਲਟੀਆਂ ਭਰ ਭਰ ਕੇ ਚੁੱਕ ਤੇ ਫਿਰ ਅਸੀਂ ਨਾ ਰੱਸੀ ਬੰਨ ਲੈਂਦੇ ਹੁੰਦੇ ਸਿਰ ਬਾਲਟੀ
0: ਨੂੰ
4: ਮਤਲਬ ਥੱਲੇ ਬਾਲਟੀ ਚ ਪਾਣੀ ਕੱਪੜੇ ਨਿਚੋੜ ਨਿਚੋੜ ਕੇ ਬਾਲਟੀ
0: ਉਪਰਲੇ ਫਲੋਰ ਤੇ ਜਦੋਂ ਦੁੱਧ ਵਾਲਾ ਆਉਣਾ ਨਾ ਅਸੀਂ ਇੱਕ ਡੋਲਣੇ ਦੇ ਨਾਲ ਰੱਸੀ ਬੰਨੀ ਹੁੰਦੀ ਸੀ ਥੱਲੇ ਨੀ ਕਦੇ ਉਤਰਨਾ ਉੱਤੋਂ ਹੀ ਰੱਸੀ ਲਮਕਾ ਦੇਣੀ ਡੋਲਣਾ ਉਹਨੇ ਦੁੱਧ ਪਾ ਲੈਣਾ ਤੇ ਉੱਤੇ ਖਿੱਚ ਲੈਣਾ

ਤੇ ਹੁਣ ਮੈਂ ਥੋੜੀ ਜਿਹੀ ਇੱਕ ਬ੍ਰੇਕ ਲਵਾਂਗਾ, ਸਾਡੇ ਜਿਹੜੇ ਸਪਾਂਸਰ ਨੇ ਉਹਨਾਂ ਦੀ ਗੱਲ ਕਰ ਲਈਏ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ ਤੇ ਇਹਦੇ ਮੇਨ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ। ਵਿਲੇਜ ਆਫ ਇੰਡੀਆ ਨੇ ਅੱਜ ਕੱਲ੍ਹ ਇੱਕ ਨਵਾਂ ਸੈਟਅਪ ਜਿਹੜਾ ਲਗਾਇਆ, ਮੈਂ ਤੁਹਾਡੇ ਨਾਲ ਕੱਲ੍ਹ ਵੀ ਗੱਲ ਸ਼ੇਅਰ ਕੀਤੀ ਸੀ ਕਿ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਦੇ ਬਿਲਕੁਲ ਸਾਹਮਣੇ ਓਪਨ ਖੁੱਲੀ ਜਗ੍ਹਾ, ਉੱਥੇ ਤੁਸੀਂ ਆਰਾਮ ਨਾਲ ਆਓ ਆਪਣੀ ਗੱਡੀ ਤੇ, ਗੱਡੀ ਪਾਰਕ ਕਰੋ, ਗਰਮਾ ਗਰਮ ਜਲੇਬੀਆਂ, ਟਿੱਕੀਆਂ, ਗੋਲ ਗੱਪੇ, ਨੂਡਲਸ, ਬਰਗਰ ਤੇ ਹੋਰ 6-7 ਆਈਟਮਾਂ ਜਿਹੜੀਆਂ ਸਟਰੀਟ ਫੂਡ ਦੇ ਵਿੱਚ ਆਉਂਦੀਆਂ ਨੇ ਗਰਮਾ ਗਰਮ ਤੁਹਾਨੂੰ ਉੱਥੇ ਮਿਲਣਗੀਆਂ। ਤੇ ਨਾਲ ਲਾਈਵ ਮਿਊਜ਼ਿਕ ਉੱਥੇ ਚੱਲਦਾ ਹੈ, ਮਾਈਕ ਲੱਗਿਆ ਹੋਇਆ, ਤੁਹਾਡਾ ਆਪਣਾ ਮਨ ਕਰੇ ਗੁਣਗਣਾਉਣ ਦਾ ਤਾਂ ਵੀ ਗਾ ਸਕਦੇ ਹੋ। ਬਾਕੀ ਸਾਡੇ ਹੁਸਨੈਨ ਅਕਬਰ ਜੀ ਉੱਥੇ ਨੇ, ਤੁਸੀਂ ਉਹਨਾਂ ਦੀ ਆਵਾਜ਼ ਵੀ ਸੁਣ ਸਕਦੇ ਹੋ। ਗਰਮਾ ਗਰਮ ਜਲੇਬੀਆਂ ਅੱਜ ਮੈਂ ਤਾਂ ਉੱਥੇ ਸ਼ੁਰੂਆਤ ਕੀਤੀ, ਮੈਂ ਤਾਂ ਖਾ ਕੇ ਵੀ ਆਇਆ ਉੱਥੇ 2 ਜਲੇਬੀਆਂ ਭਾਈ। ਗਰਮਾ ਗਰਮ ਜਲੇਬੀਆਂ, ਟਿੱਕੀਆਂ, ਬਰਗਰ, ਨੂਡਲਸ, ਗੋਲ ਗੱਪੇ ਤੇ ਆਨੰਦ ਮਾਣੋ ਤੁਸੀਂ ਉੱਥੇ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ ਆ ਕੇ। ਟਾਈਮ ਉਹਦਾ 5 ਵਜੇ ਤੋਂ ਲੈ ਕੇ ਰਾਤ ਨੂੰ

0: ਟਰਾਈ ਕਰ ਸਕਦੇ ਹੋ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕਾ। ਅੱਜ ਬਿਲਕੁਲ ਉੱਥੇ ਪੰਜਾਬੀ ਮਾਹੌਲ ਹੈ। ਵਾਨ ਦੇ ਮੰਜੇ ਲਗਾਏ ਗਏ ਨੇ ਉੱਥੇ ਔਰ ਓਪਨ ਟੇਬਲ ਲਗਾਏ ਗਏ ਨੇ, ਕੁਰਸੀ ਕੋਈ ਨਹੀਂ, ਬੈਠਣਾ ਨਹੀਂ, ਜੇ ਬੈਠਣਾ ਮੰਜਿਆਂ 'ਤੇ ਬੈਠੋ ਅਤੇ ਆਓ ਤੁਸੀਂ ਆਨੰਦ ਮਾਣੋ। ਟਿਫਨ ਵਗੈਰਾ ਦਾ ਤੁਸੀਂ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤੁਸੀਂ ਲਗਵਾ ਸਕਦੇ ਹੋ ਮੈਨਿਊ ਡਿਸਾਈਡ ਕਰਕੇ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਅਤੇ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ ਤੁਹਾਡੇ ਘਰ ਦੇ ਗੇਟ ਦੇ ਉੱਪਰ ਗਰਮਾ ਗਰਮ ਚੀਜ਼ ਜਿਹੜੀ ਪਹੁੰਚੇਗੀ। ਕੋਈ 100-125 ਆਦਮੀ ਦੇ ਲਈ ਹਾਲ ਬੁੱਕ ਕਰਵਾਉਣਾ ਹੈ ਤਾਂ ਇਹਨਾਂ ਦਾ ਹਾਲ ਵੀ ਤੁਹਾਨੂੰ ਮਿਲ ਸਕਦਾ ਹੈ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। 100 ਤੋਂ ਲੈ ਕੇ 125 ਗੱਡੀਆਂ ਦੀ ਉੱਥੇ ਪਾਰਕਿੰਗ ਹੈ। ਵਿਆਹ ਸ਼ਾਦੀ ਹੈ, ਘਰ ਦੀ ਭਾਜੀ ਕੋਈ ਬਣਵਾਉਣੀ ਹੈ ਜਾਂ ਮਿਠਾਈ ਲੈਣੀ ਹੈ ਤਾਂ ਬੜੀ ਵਧੀਆ ਡਿਲੀਸ਼ੀਅਸ ਤੁਹਾਨੂੰ ਇੱਥੋਂ ਮਿਠਾਈ ਮਿਲੇਗੀ। ਵਿਆਹ ਦੀ ਭਾਜੀ ਬਣੀ ਬਣਾਈ ਵੀ ਮਿਲ ਸਕਦੀ। ਤੁਸੀਂ ਆਰਡਰ ਦੇ ਉੱਪਰ ਜੋ ਜੋ ਚੀਜ਼ ਬਣਾਉਣੀ ਹੈ ਉਹ ਵੀ ਤੁਸੀਂ ਬਣਾ ਸਕਦੇ ਹੋ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ 9 ਵੱਖਰੀਆਂ ਲੋਕੇਸ਼ਨਸ 'ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ A to Z, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ। ਕੋਈ ਛੋਟੀ ਮੋਟੀ ਤੁਹਾਨੂੰ ਦਵਾਈ ਚਾਹੀਦੀ ਹੋਏ, ਕੋਈ ਤੁਹਾਨੂੰ ਡਿਸਪੋਜ਼ੇਬਲ ਦਾ ਸਮਾਨ ਚਾਹੀਦਾ ਹੋਏ, ਘਰ ਦੀ ਗਰੋਸਰੀ ਚਾਹੀਦੀ ਹੋਏ, ਬਰਤਨ ਚਾਹੀਦੇ ਹੋਏ, ਰੈਸਟੋਰੈਂਟ ਲਈ ਗਰੋਸਰੀ ਚਾਹੀਦੀ ਹੋਏ, ਰੈਸਟੋਰੈਂਟ ਦਾ ਕੋਈ ਵੱਡਾ ਬਰਤਨ ਚਾਹੀਦਾ ਹੋਏ, ਕੋਈ ਪੰਜਾਬੀ ਥੀਮ ਉਸਾਰਨਾ ਘਰ ਦੇ ਵਿੱਚ, ਵਿਆਹ ਸ਼ਾਦੀ ਹੈ ਤਾਂ ਕੋਈ ਵੀ ਪੰਜਾਬੀ ਕਲਚਰ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ, ਮਿੱਟੀ ਦੇ ਬਰਤਨ ਚਾਹੀਦੇ ਹੋਣ। ਗਰਮੀਆਂ 'ਚ ਅਕਸਰ ਅਸੀਂ ਘੜੇ ਯੂਜ਼ ਕਰਦੇ ਹਾਂ, ਪਾਣੀ ਦੇ ਲਈ ਟੂਟੀਆਂ ਲੱਗੀਆਂ ਹੋਈਆਂ। ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4348-0 905-230-488 ਨੰਬਰ ਹੈ। ਗਰਮੀ ਆ ਗਏ ਨੇ, ਘਰ ਨੂੰ ਤੁਸੀਂ ਅਗਰ ਕੋਈ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ। ਫੋਨ ਨੰਬਰ 416-473-4248, 416-473-4258। ਤੁਸੀਂ ਘਰ ਦੀ ਛੱਤ ਅਗਰ ਤੁਹਾਡੀ ਪੌਪਕੋਰਨ ਸਟਾਈਲ ਹੈ ਉਸਨੂੰ ਉਤਾਰਨ ਵਾਸਤੇ ਕੋਈ ਗੰਦ ਪਿਲ ਨਹੀਂ ਪਏਗਾ, ਕੋਈ ਡੈਮੇਜ ਨਹੀਂ ਹੋਏਗਾ, ਨਵੀਂ ਟੈਕਨੀਕ ਹੈ ਇਹਨਾਂ ਕੋਲੇ। ਅਤੇ ਤੁਸੀਂ ਅਗਰ ਕੋਈ ਘਰ ਦੀ ਫੈਂਸ ਨੂੰ, ਡੈੱਕ ਨੂੰ ਜਾਂ ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ ਕਿਚਨ ਦੀ ਕੈਬਨਿਟ ਨੂੰ ਪੇਂਟ ਕਰਵਾਉਣਾ ਹੋਵੇ, ਇੱਕੋ ਇੱਕ ਨਾਮ ਯਾਦ ਰੱਖੋ ਗਿੱਲ ਪੇਂਟਿੰਗ। 416-473-4258। ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਦੀ ਬਦਲੋ ਲੁੱਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ 4791। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ,
0: ਕੀ ਹਾਲ ਚਾਲ ਨੇ ਜੀ?
1: ਵਧੀਆ ਵੀਰੇ ਜੀ, ਮੈਂ ਇੱਕ ਗਾਣਾ ਵੀ ਆਉਂਦਾ ਹੁੰਦਾ ਸੀ, ਜੱਟ ਦੀ ਗਾੜੀ ਹੁੰਦੇ ਆ।
0: ਹਾਂ,
1: ਗਾਣਾ ਹੀ ਲਾ ਦਈਏ।
0: ਹਾਂ ਹਾਂ, ਗਾਣਾ ਮੈਂ ਕੱਢਿਆ ਹੋਇਆ 2-3 ਜੁਗਾੜ ਵਾਲੇ, ਇੱਕ ਸੁਣਾਤਾ ਮੈਂ, ਹੋਰ ਵੀ 2-3 ਗਾਣੇ ਜੁਗਾੜ ਵਾਲੇ ਰੱਖੇ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁਣੇ, ਕੋਈ ਗੱਲ ਨਹੀਂ।
1: ਇੱਥੇ ਮੇਰੇ ਨਾ ਪੋਤੀ ਜੀ ਛੁੱਟੀ, ਤੇ ਉਹਦੇ ਨਾ ਸਿਰ ਵੱਜਦਾ ਆਈਲੈਂਡ ਦਾ, ਤੁਸੀਂ ਦੇ ਵਿੱਚ ਛੁੱਟੀ ਜਿਵੇਂ।
0: ਅੱਛਾ,
1: ਉੱਥੇ ਉਹਨੇ ਜੁਗਾੜ ਲਾਇਆ ਰਿਹਾ ਜਾ ਕੇ।
0: ਅੱਛਾ,
1: ਬੇਟਾ ਕਹਿੰਦਾ ਮੈਂ ਮਿਸਤਰੀ ਨੂੰ ਪੁੱਛਿਆ, ਕਹਿੰਦਾ 1800-2000 ਦਾ ਖਰਚਾ ਵਾ।
0: ਅੱਛਾ,
1: ਮੈਂ ਤੂੰ ਰੁਕ ਯਾਰ, ਮੈਂ ਜੁਗਾੜ ਲਾਉਣਾ ਕੋਈ।
0: ਹਾਂ ਹਾਂ,
1: ਮੈਂ ਫ੍ਰੀ ਜੀ, ਕੰਮ ਸਾਰਤਾ ਜੀ।
0: ਮਸਲਾ ਹੱਲ ਹੋ ਗਿਆ?
1: ਬਿਲਕੁਲ ਜੀ, ਫ੍ਰੀ ਜੀ।
0: ਚਲੋ ਵਧੀਆ ਵਧੀਆ, ਫੇਰ ਇਸ ਤੋਂ ਵੱਡੀ ਹੋਰ ਕੀ ਗੱਲ ਹੈ? ਫਿਰ ਤਾਂ ਜੁਗਾੜ ਕੀ, ਤੁਹਾਡਾ ਉਹਨੇ ਮਸਲਾ ਹੱਲ ਕਰ ਦਿੱਤਾ, ਫਿਰ ਤਾਂ ਬਹੁਤ ਵਧੀਆ ਪੋਜ਼ਿਟਿਵ ਜੁਗਾੜ ਹੈ। ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਜੁੜਿਓ ਤੁਸੀਂ ਸਾਡੇ ਨਾਲ, 647-300-5753 ਸਾਡਾ ਨੰਬਰ ਹੈ, ਤੇ ਇੱਕ ਪਿਆਰਾ ਜਿਹਾ ਜਿਹੜਾ ਗੀਤ ਸੁਣਦੇ, ਫਿਰ ਕੋਈ ਗੱਲ ਕਰਦੇ ਹਾਂ।

ਇੱਕ ਨਾ ਅਸੀਂ ਮੈਨੂੰ ਯਾਦ ਹੈ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਕਈ ਵਾਰੀ ਨਾ ਸਾਡੇ ਜਿਹੜਾ ਬੱਸ ਸਟਾਪ ਸੀ ਉੱਥੇ ਬੱਸ ਵਾਲੇ ਨੇ ਬੱਸ ਨਾ ਰੋਕਣੀ, ਉਹ ਡਰਾਈਵਰ ਨੇ ਆਉਣਾ ਤੇ ਅਸੀਂ ਉੱਥੇ ਤਿਆਰ ਤੂਰ ਹੋ ਕੇ ਖੜੇ ਹੋਇਆ ਕਰਨਾ, ਮੁੰਡੇ 10-15 ਕਾਲਜ ਜਾਣ ਵਾਲੇ ਤੇ ਉਹਨੇ ਬੱਸ ਨਾ ਰੋਕਿਆ ਕਰਨੀ ਤੇ ਅਸੀਂ ਫਿਰ ਉੱਥੇ ਜੁਗਾੜ ਲਾਇਆ ਸੀ ਕਈ ਵਾਰੀ ਕਿ ਜਦੋਂ ਉਹਨੇ ਬੱਸ ਆਇਆ ਕਰਨਾ ਅਸੀਂ ਉੱਥੇ ਕੋਈ ਖੰਭਾ ਖੁੰਭਾ ਜਾਂ ਝਾਪੇ ਝੁਪੇ ਖਿੱਚ ਕੇ ਤੇ ਅੱਗੇ ਰੱਖ ਦਿਆ ਕਰਨੇ ਤੇ ਫਿਰ ਤੁਹਾਨੂੰ ਰੋਕਣੀ ਪੈਣੀ ਹੈ, ਉਹਨੇ ਰੋਕ ਲਿਆ ਕਰਨੀ, ਅਸੀਂ ਉਹ ਪਾਸੇ ਕਰ ਦਿਆ ਕਰਨੇ, ਬੱਸ ਦੇ ਪਿੱਛੇ ਲਮਕ ਜਾਣਾ ਤੇ ਛੱਤ ਤੇ ਚੜ ਕੇ ਬਹਿ ਜਾਣਾ। ਸੋ ਐਦਾਂ ਦੇ ਜੁਗਾੜ ਵੀ ਜਿਹੜੇ ਲੱਗਦੇ। ਇੱਕ ਵਾਰੀ ਮੈਨੂੰ ਇਹ ਯਾਦ ਹੈ ਕਿ ਸਾਡੇ ਪਿੰਡ ਨਾ ਇੱਕ ਵਾਰੀ ਫਲੱਡ ਆਇਆ, ਉਦੋਂ ਸ਼ੁਰੂ ਸ਼ੁਰੂ ਦੇ ਵਿੱਚ, ਇਹ ਕੋਈ ਗੱਲ ਹੈਗੀ ਆ 80 ਤੋਂ ਪਹਿਲਾਂ ਦੀ ਗੱਲ, ਕੋਈ 75-76 ਜੇ ਦੀ ਗੱਲ, ਫਲੱਡ ਆਇਆ ਤੇ ਉੱਥੇ ਸਾਡੇ ਸੇਮਨ ਵਾਲਾ ਸੀ ਪਿੰਡ ਦੇ ਨਾਲ ਤੇ ਉਹ ਪੁਲ ਜਿਹੜਾ ਸੀ ਨਾ ਉਹ ਰੁੜ ਗਿਆ ਪਾਣੀ ਵਗੇ ਉੱਥੋਂ ਪੂਰਾ, ਤੇ ਲੋਕਾਂ ਦਾ ਕਨੈਕਸ਼ਨ ਹੀ ਕੱਟਿਆ ਗਿਆ। ਉਸ ਸੜਕ ਦੇ ਉੱਤੋਂ ਪੁਲ ਬਣਿਆ ਜਿਹੜਾ ਆਉਣ ਜਾਣ ਉਧਰ ਨੂੰ ਸ਼ਹਿਰ ਵੱਲ ਨੂੰ ਜਾਣਾ, ਉਹ ਕਨੈਕਸ਼ਨ ਕੱਟਿਆ ਗਿਆ ਤੇ ਫਿਰ ਕੀ ਕੀਤਾ ਪਿੰਡ ਵਾਲਿਆਂ ਨੇ, ਕੀ ਕੀਤਾ ਉਹਦੇ ਬਿਜਲੀ ਦੇ ਖੰਭੇ ਪਏ ਸੀ, ਬਿਜਲੀ ਦੇ ਖੰਭੇ ਚੱਕ ਕੇ ਨਾ ਤੇ ਇੱਕ ਉਹ ਲੰਬੇ ਸੀ ਖੰਭੇ ਉਧਰ, ਇੱਕ ਉਧਰ ਨੂੰ ਪਤਲਾ ਪਾਸਾ ਉਧਰ ਨੂੰ ਚੌੜੇ ਵਾਲਾ ਪਾਸਾ ਦੂਜੇ ਪਾਸੇ ਨੂੰ, ਤੇ ਦੂਜਾ ਖੰਭਾ ਲਿਆ ਉਹਦੇ ਚੌੜੇ ਵਾਲਾ ਪਾਸਾ ਪਤਲੇ ਵਾਲੇ ਪਾਸੇ ਕਰਤਾ, ਲੰਬਾ ਦੂਜੇ ਪਾਸੇ, ਉਹ ਵਧੀਆ ਇੱਕ ਪਲੇਟਫਾਰਮ ਜਿਹਾ ਵਾਲਾ ਰਸਤਾ ਬਣ ਗਿਆ ਤੇ ਆਰਾਮ ਦੇ ਨਾਲ ਜਿੰਨੀ ਦੇਰ ਤੱਕ, ਕਿਉਂਕਿ ਪਿੰਡਾਂ ਦੇ ਵਿੱਚ ਇਦਾਂ ਥੋੜੇ ਵੀ ਜੇ ਸੇਵਨ ਵਾਲੇ ਦਾ ਪੁਲ ਟੁੱਟ ਗਿਆ ਤੇ ਦੂਜੇ ਚੌਥੇ ਦਿਨ ਹੀ ਬਣ ਜਾਣਾ, ਉਹ ਦੋ ਦੋ ਚਾਰ ਚਾਰ ਮਹੀਨੇ ਲੰਘ ਜਾਂਦੇ ਹੁੰਦੇ ਸੀ ਇਹਨਾਂ ਕੰਮਾਂ ਵਾਸਤੇ, ਉਹ ਜੋ 2-4 ਮਹੀਨੇ ਉੱਥੇ ਖੰਭਾ ਹੀ ਰੱਖਿਆ, ਖੰਭੇ ਦੇ ਉੱਤੋਂ ਹੀ ਨਾਲ ਲੋਕ ਆਪਣੇ ਸਕੂਟਰ ਵੀ ਜਾਇਆ ਕਰਨਾ ਤੇ ਨਾਲ ਨਾਲ ਰੇੜ ਕੇ ਹੌਲੀ ਹੌਲੀ ਹੌਲੀ ਹੌਲੀ ਸਕੂਟਰ ਵੀ ਖੰਭਿਆਂ ਦੇ ਉੱਤੋਂ ਦੀ ਟਪਾ ਲਿਆ ਕਰਨਾ ਤੇ ਪੈਦਲ ਤਾਂ ਸਾਰਾ ਜੁਗਾੜ ਜਿਹੜਾ ਲੋਕਾਂ ਨੇ ਬਣਾਇਆ ਹੀ ਬਣਾਇਆ ਸੀ। ਸੋ ਇਦਾਂ ਦੇ ਬਹੁਤ ਸਾਰੇ ਜੁਗਾੜ ਛੋਟੇ ਛੋਟੇ ਪਿੰਡਾਂ ਦੇ ਵਿੱਚ ਅਸੀਂ ਛੋਟੇ ਛੋਟੇ ਮਸਲਿਆਂ ਨੂੰ ਹੱਲ ਕਰਦੇ ਹੁੰਦੇ ਸੀ। ਮੈਨੂੰ ਇਹ ਵੀ ਯਾਦ ਹੈ ਕਿ ਛੋਟੇ ਛੋਟੇ ਹੁੰਦੇ ਸੀ ਨਾ ਕਈ ਵਾਰ ਪਾਣੀ ਨੂੰ ਕਿਸੇ ਕ੍ਰੋਸ ਕਰਨਾ, ਪਾਣੀ ਉਹ ਡੂੰਘਾ ਹੋਣਾ ਤੁਹਾਡੇ ਬੱਚਿਆਂ ਦੇ ਮਤਲਬ ਲੈਵਲ ਤੋਂ ਡੂੰਘਾ ਹੋਇਆ ਕਰਨਾ ਤੇ ਮੱਝਾਂ ਬੁੱਝਾਂ ਚਾਰਦੇ ਆਉਣਨ ਤੇ ਕਈਆਂ ਨੂੰ ਮਹੀਆਂ ਦੇ ਉੱਤੇ ਬਿਠਾ ਲੈਣਾ ਤੇ ਮਹੀਆਂ ਨੇ ਤਰਕੇ ਜਾਂ ਪੂਛ ਫੜ ਲੈਣੀ ਤੇ ਚੁੱਪ ਕਰਕੇ ਉਹ ਪਾਣੀ ਨਾਲ ਨਿਕਲ ਜਾਣਾ। ਸੋ ਇਦਾਂ ਦੇ ਛੋਟੇ ਛੋਟੇ ਵਧੀਆ ਵਧੀਆ ਜਿਹੜੇ ਜੁਗਾੜ ਅਸੀਂ ਪਿੰਡਾਂ 'ਚ ਕਰਦੇ ਨੇ ਬਚਪਨ ਦੇ ਵਿੱਚ ਤੇ ਜਿਨ੍ਹਾਂ ਨੂੰ ਅੱਜ ਯਾਦ ਕਰੀ ਦੇਣਾ ਤੇ ਹਾਸਾ ਆਉਂਦਾ ਹੈ, ਮਨ ਬੜੀ ਖੁਸ਼ੀ ਹੁੰਦੀ ਕਿ ਯਾਰ ਜ਼ਿੰਦਗੀ ਇਦਾਂ ਦੀ ਖੂਬਸੂਰਤ ਜ਼ਿੰਦਗੀ ਸੀ, ਨਾ ਕੋਈ ਫਿਕਰ ਹੁੰਦਾ ਸੀ, ਨਾ ਕੋਈ ਫਾਕਾ ਹੁੰਦਾ ਸੀ, ਨਾ ਕੋਈ, ਦੇਖੋ ਉਦੋਂ ਯੰਗ ਏਜ ਦੇ ਵਿੱਚ ਕੋਈ ਇਹ ਵੀ ਡਰ ਨਹੀਂ ਹੁੰਦਾ ਸੀ ਯਾਰ ਨੁਕਸਾਨ ਹੋ ਸਕਦਾ ਇਸ ਚੀਜ਼ ਦਾ, ਉਹ ਏਜ ਹੀ ਇੱਦਾਂ ਦੀ ਹੁੰਦੀ ਹੈ ਕਿ ਤੁਸੀਂ ਕੰਮ ਜਿਹੜਾ ਕਰਨਾ ਨਾ ਉਹਨੂੰ ਕਰ ਗੁਜ਼ਰਨਾ, ਉਹਦਾ ਰਿਜ਼ਲਟ ਕੀ ਹੋਣਾ, ਇਹ ਯਾਦ ਚੇਤੇ ਕਿਸੇ ਨੂੰ ਨਹੀਂ ਹੁੰਦਾ ਸੀ। ਹੁਣ ਦੇਖੋ ਜਿਸ ਸਟੇਜ ਦੇ ਉੱਪਰ ਆਪਾਂ ਹੋ ਗਏ ਨਾ, ਹੁਣ ਤਾਂ ਕੰਮ ਕਰਨ ਤੋਂ ਪਹਿਲਾਂ 10 ਵਾਰੀ ਸੋਚੀਦਾ ਯਾਰ ਜੇ ਕੰਮ ਇਹ ਕਰਤਾ ਤਾਂ ਇਹ ਹੋ ਗਿਆ ਫਿਰ ਕੀ ਕਰਾਂਗੇ, ਇਹ ਹੋ ਗਿਆ, ਅਸੀਂ ਉਹਦੇ ਕੌਨਸੀਕੁਐਂਸਸ ਪਹਿਲਾਂ ਸੋਚਦੇ ਹਾਂ। ਲੇਕਿਨ ਉਹ ਜਿਹੜੀ ਏਜ ਸੀ ਨਾ ਉਦੋਂ ਕੌਨਸੀਕੁਐਂਸਸ ਦੀ ਪਰਵਾਹ ਹੁੰਦੀ ਨਹੀਂ ਸੀ, ਕੋਈ ਸਿੱਟਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਸੀ ਵੀ ਹੋਣਾ ਕੀ ਹੈ, ਉਦੋਂ ਤਾਂ ਇਹ ਵੀ ਆ ਕੰਮ ਚੰਗਾ ਲੱਗਦਾ ਯਾਰ, ਸੋਹਣਾ ਲੱਗਦਾ, ਕਰ ਲਓ ਇਹਨੂੰ, ਵੇ ਮਨ ਕਰਦਾ ਇਹਨੂੰ ਕੰਮ ਨੂੰ ਕਰਨ ਤੋਂ, ਬਸ ਚੱਲ ਸੋ ਚੱਲ ਹੋ ਜਾਂਦੀ ਸੀ। ਸੋ 647-367 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਤੁਸੀਂ ਕੋਈ ਗੱਲਬਾਤ ਕਰ ਸਕਦੇ ਹੋ। ਤੁਸੀਂ ਵੀ ਕੋਈ ਬਚਪਨ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ ਕੋਈ ਨਾ ਕੋਈ ਜੁਗਾੜ ਜਗੂੜ ਜਿਹੜਾ ਲਾਉਂਦੇ ਹੋਏ ਸੀ ਕਿਸੇ ਕੰਮ ਨੂੰ ਆਸਾਨ ਕਰਨ ਵਾਸਤੇ, ਈਜ਼ੀ ਕਰਨ ਵਾਸਤੇ, ਜਿਸ ਤਰ੍ਹਾਂ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਆਪਣੇ ਆਪਣੇ ਵਿਚਾਰ ਸ਼ੇਅਰ ਕੀਤੇ ਹੈ ਕਿ ਕਿਸ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅੜੇ ਉੜੇ ਕੰਮ ਆਪਣੇ ਕਿੱਦਾਂ ਆਪਣੇ ਜੁਗਾੜ ਲਾ ਕੇ ਕਰ ਲਏ, ਜਿਨ੍ਹਾਂ ਨੂੰ ਖਰਚਾ 1,000-1,000, 2,000-2,000 ਰੁਪਏ ਵੀ ਸੀ ਜਿਹੜੇ ਲੋਕ ਮੰਗਦੇ, ਮਿਸਤਰੀ ਮੰਗਦੇ ਸਨ, ਜਾਂ ਇਸ 'ਤੇ ਵੀ ਤੁਸੀਂ ਛੋਟਾ ਮੋਟਾ ਘਰ ਦੇ ਵਿੱਚ ਕੰਮ ਜਿਹੜਾ ਤੁਸੀਂ ਇੱਥੇ ਕਿਸੇ ਨੂੰ ਆਵਾਜ਼ ਮਾਰ ਕੇ ਦੇਖੋ, ਇੱਥੇ ਤਾਂ ਮਕੈਨਿਕ ਨੂੰ ਬੁਲਾਓ ਨਾ ਤੁਸੀਂ, ਉਹ ਘੱਟੋ ਘੱਟ ਆਏਗਾ, ਪਹਿਲਾਂ ਵੇਖਣ ਦੇ ਘਰ ਆਉਣ ਦੇ $100-150 ਲੈਣਾ। ਸੋ ਜੇ ਛੋਟਾ ਮੋਟਾ ਕੰਮ ਆਪਣੇ ਆਪ ਮਿਹਨਤ ਕਰਕੇ ਕੋਈ ਜੁਗਾੜ ਲਾ ਕੇ ਹੋ ਸਕਦਾ ਤਾਂ ਉਹ ਕਰਨ 'ਚ ਕੋਈ ਹਰਜ ਨਹੀਂ। ਹਾਂ ਸਾਡੇ ਦੋਸਤ ਉਹਨਾਂ ਦੀ ਵੀ ਗੱਲ ਠੀਕ ਹੈ, ਢੀਂਡਸਾ ਸਾਹਿਬ ਦੀ ਵੀ, ਕਿ ਪ੍ਰਕੋਸ਼ਨ ਮਈਅਰ ਲੈ ਕੇ, ਪ੍ਰਕੋਸ਼ਨਰੀ ਮਈਅਰ ਲੈ ਕੇ, ਜੇ ਕੋਈ ਬਿਜਲੀ ਬੁਜਲੀ ਦਾ ਕੰਮ ਹੈ ਨਾ ਉਹਦੇ ਵਾਸਤੇ ਜਿਹੜਾ ਪ੍ਰਕੋਸ਼ਨਰੀ ਮਈਅਰ ਲੈਣੇ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਖਤਰਾ ਵੀ ਹੋ ਸਕਦਾ ਹੈ। ਬਾਕੀ ਹੋਰ ਕੋਈ ਛੋਟੇ ਮੋਟੇ ਕੋਈ ਔਜ਼ਾਰ ਹੈ, ਕੋਈ ਖਰਾਬ ਹੋ ਜਾਏ, ਕੋਈ ਉਹਨੂੰ ਠੀਕ ਕਰਨਾ ਹੋਏ, ਉਹ ਅਸੀਂ ਘਰੇ ਛੋਟਾ ਮੋਟਾ ਆਪ ਮਾੜਾ ਮੋਟਾ ਜੁਗਾੜ ਲਾ ਕੇ ਕਰਦੇ, ਬੱਚੇ ਦਾ ਕੋਈ ਖਲੋਣਾ ਖਲੋਣਾ ਜਾਂ ਕੋਈ, ਤੇ ਉਹਨੂੰ ਠੀਕ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਇੱਕ ਹੋਰ ਗੀਤ ਸੁਣਦੇ ਹਾਂ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ।

0: ਸਤਿ ਸ਼੍ਰੀ ਅਕਾਲ ਜੀ 4171 ਸਤਿ ਸ਼੍ਰੀ ਅਕਾਲ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਰਸ਼ਨਦੀਪ ਜੀ ਨਾਲ ਗੱਲ ਕਰਨੀ ਚਾਹੁੰਦਾ ਪ੍ਰੋਫੈਸਰ ਸਾਹਿਬ ਨਾਲ
0: ਜੀ ਜੀ ਜੀ ਜੀ ਜੀ ਬੋਲ ਰਿਹਾ ਚੀਮਨ ਸਾਹਿਬ
1: ਹਾਂਜੀ ਹਾਂਜੀ ਮੈਂ ਕਿਹਾ ਦੁਬਾਰਾ ਫੇਰ ਮੈਂ ਆ ਗਿਆ
0: ਕੋਈ ਗੱਲ ਨੀ ਜੀ ਆਇਆਂ ਨੂੰ
1: ਇੱਕ ਮੈਂ ਤੁਹਾਨੂੰ ਨਵਾਂ ਜਗਾਰ ਲੱਗਾ ਦੱਸਣ
0: ਹਾਂਜੀ
1: ਉਹ ਪਹਿਲਾਂ ਨਾ ਆਪਾਂ ਇਹਨੂੰ ਪੱਠੇ ਵਰਦੇ ਹੁੰਦੇ ਜਿੱਦਾਂ ਬਰਸਨ ਵਗੈਰਾ ਬਰਸੀਨ ਦੇ ਅਸੀਂ ਬਹਿ ਕੇ ਦਸਤਰੀ ਨਾਲ ਵਰਦੇ ਹੁੰਦੇ ਸੀ
0: ਨਾ
1: ਤੇ ਅੱਜ ਕੱਲ ਜ਼ਿਆਦਾ ਲੋਕਾਂ ਦੇ ਉੱਥੇ ਗੋਡੇ ਦੋਣ ਡੈ ਪਏ ਜਾਂ ਉਹਨਾਂ ਨੇ ਥੋੜੀ ਲਾਈਫ ਆਸਾਨ ਬਣਾ ਲਈ ਆ ਉਹ ਇੱਕ ਪ੍ਰੋਫੈਸਰ ਸਾਹਿਬ ਇੱਕ ਨਾ ਉਹ ਲੰਮਾ ਜਿਹਾ ਰੋਡ ਆ ਲੋਹੇ ਦੀ ਤੇ ਉਹਦੇ ਥੱਲੇ ਛੁਰੀ ਜੀ ਲੱਗੀ ਆ
0: ਅੱਛਾ
1: ਉਹ ਉਹ ਖਲੋਤਿਆਂ ਦੇ ਨਾਲ ਪੱਠੇ ਵੱਢੀ ਜਾਂਦੇ ਆ
0: ਅੱਛਾ ਪੈਰਾਂ ਭਾਰ ਬੈਠਣ ਦੀ ਲੋੜ ਨਹੀਂ ਹੈ
1: ਨਾ ਨਾ ਨਾ ਨਾ ਖੜੇ ਖੜੇ ਨਾ ਉਹ ਤੁਹਾਨੂੰ ਹੋਰ ਕੋਈ ਸਰੋਤਾਂ ਦੱਸੂਗਾ ਉਹ ਪਾਈਪ ਦੇ ਥੱਲੇ ਉਹਨਾਂ ਲੈ ਕੇ ਛੁਰਾ ਗਿਆ ਉਹਦਾ ਲਾ ਦਿੱਤਾ ਵਾ ਜਿੱਦਾਂ ਉਹਦੀ ਨੀ ਹੁੰਦੀ ਟੋਕੇ ਦੀ ਛੁਰੀ ਹੁੰਦੀ ਜਿੱਦਾਂ
0: ਸਮਝ ਗਿਆ ਸਮਝ ਗਿਆ
1: ਹਾਂਜੀ ਤੇ ਉਹ ਤੋਂ ਖਲੋਤੇ ਇਹਨਾਂ ਨੂੰ ਐ ਮਾਰੀ ਜਾਂਦੇ ਆ ਤੇ ਉਹ ਪੱਖੇ ਜਦੋਂ ਇਕੱਠੇ ਹੋ ਜਾਂਦੇ ਤੇ ਉਹਨੂੰ ਦਾਤਰੀ ਦਾ ਇੱਦਾਂ ਹਿੱਸਾ ਇਕੱਠੇ ਕਰਕੇ
0: ਅੱਛਾ ਅੱਛਾ ਉਹ ਫਿਰ ਨਾ ਮਤਲਬ ਜਿੱਦਾਂ ਉਹ ਘਾਕੂ ਜਾਂ ਕੱਟਦੇ ਹੁੰਦੇ ਨਾ ਦੂ ਮਾਰ ਮਾਰ ਕੇ ਤਲਵਾਰ ਦੇ ਵਾਰ ਨਾਲ ਇੱਦਾਂ ਕੱਟ ਲੈਂਦੇ ਉਹਨੇ ਬਾਅਦ ਚ ਇਕੱਠੇ ਕਰ ਲੈਂਦੇ ਹੋਣੇ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਇਹ ਨਾ ਜੀ ਇੱਕ ਜਿੱਦਾਂ ਮੈਂ ਖਾਣਾ ਦੇ ਮੇਰੇ ਵੱਲੋਂ ਛਾਤੀ ਦੇ ਲੈਵਲ ਤੱਕ ਇੱਕ ਇੰਚ ਮੋਟਾ ਪਾਈਪ ਆ ਉਹਦੇ ਥੱਲੇ ਬੰਨੇ ਛੁਰਾ ਜਾ ਲੱਗਾ ਛੁਰੀ ਜੀ ਤੇ ਉਹਨੂੰ ਐ ਮਾਰੀ ਜਾਂਦੇ ਆ ਤੇ ਉਹ ਅਗਲੇ ਬੰਦੇ ਨਾ ਪੱਠੇ ਡਿੱਗੀ ਜਾਂਦੇ ਬਾਅਦ ਚ ਉਹਨੂੰ ਇਕੱਠੇ ਕਰ ਲੈਂਦੇ ਆ ਇਹ ਨਵਾਂ ਜਗਾਰ ਇੱਥੇ ਮੈਂ ਦੇਖ ਕੇ
0: ਆਇਆ ਸੌਖ ਵਾਸਤੇ ਹੋ ਗਿਆ ਨਾ ਵੀ ਪੈਰਾਂ ਭਾਰ ਅੱਜ ਕੱਲ੍ਹ ਕਿਸੇ ਤੋਂ ਬੈਠਾ ਨੀ ਜਾਂਦਾ
1: ਹਾਂ ਫਿਰ ਜੁਗਾੜ ਬਣਾਤਾ ਨਾ ਉਹਨਾਂ ਨੇ ਬਹਿਣ ਦੀ ਜਗ੍ਹਾ ਉਹਨਾਂ ਨੇ ਫਿਰ ਖੜੇ ਹੋ ਕੇ ਕੰਮ ਕਰਨਾ
0: ਵੈਸੇ ਕਿੱਡਾ ਇਹ ਸਹੂਲਤ ਸੀ ਨਾ ਕਿ ਆਪਣੇ ਗੋਡਿਆਂ ਗੁੱਡਿਆਂ ਨੂੰ ਮਜ਼ਬੂਤ ਰੱਖਣ ਵਾਸਤੇ ਉਹ ਕਿੱਡੀ ਵਧੀਆ ਐਕਸਰਸਾਈਜ਼ ਸੀ ਕਿ ਪੈਰਾਂ ਪਰ ਬਹਿ ਕੇ ਪੱਠੇ ਵੱਢਣੇ ਹਾੜੀ ਵੱਢਣੀ ਲੋਕ ਵੱਢਦੇ ਹੁੰਦੇ ਸੀ ਤੇ ਹੌਲੀ ਹੌਲੀ ਇਹ ਬਿਮਾਰੀਆਂ ਅਸੀਂ ਆਪ ਹੀ ਸੇੜੀਆਂ ਨਾ ਸਾਰੇ ਕੰਮ ਮਸ਼ੀਨਾਂ ਤੋਂ ਲੈਣ ਲੱਗ ਪਏ
1: ਮੈਨੂੰ ਯਾਦ ਆ ਸਕੂਲੋਂ ਆਉਣਾ ਤੇ ਕਮਾਦ ਨੂੰ ਬੰਗੂੜੀਆਂ ਨਾਲ ਗੋੜਦੇ ਹੁੰਦੇ ਸੀ ਬਹਿ ਕੇ ਨਾ ਬੰਗੂੜੀਆਂ ਹੀ ਨਾ ਗੋੜਦੇ ਗਾਹ ਨਿਕਲ ਜਾਣਾ ਬੈਠਿਆ ਤਾਂ ਕੋਈ ਬਹਿ ਕੇ ਵੱਢਣੀ ਹੈ ਨਾ ਹੁਣ ਤੇ ਸਾਰਾ ਕੰਮ ਹੀ ਆਟੋਮੈਟ ਹੋ ਗਿਆ ਤਾਹੀਓ ਤੇ ਇਹ ਹੋ ਗਿਆ ਨਾ ਵੀ ਮਤਲਬ ਜਿੱਦਾਂ ਗੋਡਿਆਂ ਦੀਆਂ ਬਿਮਾਰੀਆਂ
0: ਬਿਲਕੁਲ ਫਿਜ਼ੀਕਲ ਕੰਮ ਨਾ ਕਰਨਾ ਹੀ ਬਿਮਾਰੀਆਂ ਦੀ ਜਿਹੜੀ ਜੜ ਹੈ
1: ਮੈਨੂੰ ਮੈਂ ਥੋੜਾ ਲੇਟ ਆਨ ਕੀਤਾ ਸੀ ਉਸ ਵੇਲੇ ਤੁਹਾਡੇ ਸ਼ਰੋਤੇ ਤੁਹਾਨੂੰ ਦੱਸ ਗਿਆ ਹੁਣ ਜਿੱਦਾਂ ਅੱਜ ਦਾ ਫੁੱਟਬਾਲ ਮੈਚ ਜਿਹੜਾ ਸੀਗਾ ਸਪੇਨ ਨੇ 2-0 ਨਾਲ ਜਿੱਤ ਲਿਆ ਸੀਗਾ
0: ਹਾਂ ਉਹਦੀ ਅਪਡੇਟਸ਼ਨ ਆ ਗਈ ਹੈ ਜੀ ਕਿ ਸੈਮੀਫਾਈਨਲ ਪਹਿਲਾਂ ਇੱਕ ਹੋ ਗਿਆ ਦੂਸਰਾ ਕੱਲ ਨੂੰ ਹੋਣਾ ਤੇ ਫਿਰ ਉਸ ਤੋਂ ਬਾਅਦ ਸੈਟਰਡੇ ਨੂੰ ਫਾਈਨਲ ਜਿਹੜਾ ਹੋਊਗਾ
1: ਹਾਂਜੀ ਅੱਜ ਜਿਹੜਾ ਇੰਡੀਆ ਦਾ ਓਡੀਆਈ ਹੈ ਨਾ ਵਨ ਡੇ ਇੰਟਰਨੈਸ਼ਨਲ ਮੈਚ ਉਹਦੇ ਚ ਵੀ ਇੰਡੀਆ ਨੇ ਇੰਗਲੈਂਡ ਨੂੰ ਹਰਾ ਦਿੱਤਾ 6 ਵਿਕਟਾਂ ਨਾਲ
0: ਚਲੋ ਬਹੁਤ ਵਧੀਆ
1: ਇੰਗਲੈਂਡ ਦੀ ਪੂਰੀ ਟੀਮ ਜਿਹੜੀ ਸੀ 258 ਰਨ ਬਣਾ ਕੇ ਆਊਟ ਹੋ ਗਈ ਸੀ ਤੇ ਇੰਡੀਆ ਨੇ ਉਹ 4 ਵਿਕਟਾਂ ਉੱਪਰ ਉਹ ਟੀਚਾ ਹਾਸਲ ਕਰ ਲਿਆ ਸੀਗਾ 45 ਓਵਰ
0: ਬਹੁਤ ਵਧੀਆ ਜੀ ਢੀਂਡਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਅਪਡੇਸ਼ਨ ਦਿੱਤੀ ਇਹਨਾਂ ਚੀਜ਼ਾਂ ਦੀ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ
1: ਓਕੇ ਥੈਂਕ ਯੂ ਵੈਲਕਮ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਹਾਰ ਸਾਹਿਬ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਆਪਣੇ 2 ਜਗਾਰ ਦੱਸਣ ਲੱਗਾ ਜੀ
0: ਹਾਂ ਦੱਸ ਦਿਓ ਜੀ ਥੋੜਾ ਜਲਦੀ ਟਾਈਮ ਆਪਣੇ ਕੋਲ 5 ਮਿੰਟ ਹੈ ਬਸ ਹੁਣ ਸਿਰਫ 4 ਮਿੰਟ
2: ਮੈਂ 30 ਸੈਕਿੰਡ ਤੋਂ ਵੱਧ ਨਹੀਂ ਲੈਣਾ
0: ਹਾਂਜੀ ਨਹੀਂ 1 ਮਿੰਟ ਲਾਓ ਜੀ ਤੁਸੀਂ ਕੋਈ ਗੱਲ ਨਹੀਂ
2: ਇੱਕ ਤਾਂ ਮੇਰੇ ਕੋਲ ਹਮੇਸ਼ਾ ਮੇਰੀ ਕਾਰ ਚ ਪੋਰਟੇਬਲ ਚਾਰਜਰ ਪਿਆ ਹੁੰਦਾ ਹੈ
0: ਜੀ
2: ਔਰ ਦੂਜਾ 에ਅਰ ਕੰਪਰੈਸ਼ਰ ਹਮੇਸ਼ਾ ਜਿਹੜਾ ਹਵਾ ਵਾਲਾ ਕਿਤੇ ਪੈਂਚਰ ਹੋ ਜਾਵੇ ਨਾ
0: ਹਾਂ ਹਾਂ ਹਾਂ
2: ਇਹ ਹਮੇਸ਼ਾ ਮੇਰੀ ਗੱਡੀ ਚ ਹੁੰਦੇ ਇੱਕ ਤੁਹਾਨੂੰ ਸ਼ੁਗਰ ਦਾ ਆਪਣਾ ਹਾਰਟ ਬੀਟ ਹੀ ਦੱਸੂ ਜਾਣਾ
0: ਜੀ ਜੀ
2: ਇੱਧਰ ਸਾਰਨੀਆਂ ਵੱਲੋਂ ਇੱਕ ਵਾਰੀ ਜਾ ਰਿਹਾ ਮੇਰਾ ਮੇਰੇ ਸਵਾਰੀ ਸੀ ਮੇਰੀ ਗੱਡੀ ਦੇ ਵਿੱਚ
0: ਜੀ ਜੀ
2: ਰੀਅਰ ਟਾਇਰ ਇੱਕ ਫਲੈਟ ਹੋ ਗਿਆ ਜੀ
0: ਅੱਛਾ ਜੀ
2: ਮੈਂ ਟਾਇਰ ਚੇਂਜ ਕੀਤਾ ਤੇ ਚੇਂਜ ਕੀਤਾ ਜਿਹੜੀ ਸਟੇਪਨੀ ਸੀ ਉਹ ਚ ਵੀ ਹਵਾ ਆਣੀ ਸੀਗੀ
0: ਜੀ ਜੀ ਜੀ
2: ਉਹਦੇ ਤੋਂ ਮੈਂ ਕੀ ਮੇਰੇ ਕੋਲ ਕੋਈ ਹੈਂਡ ਪੰਪ ਜਿੱਦਾਂ ਆਪਾਂ ਇੰਡੀਆ ਦੇ ਸਾਈਕਲਾਂ ਦੀ ਹਵਾ ਹਵਾ ਨਹੀਂ ਭਰਦੇ
0: ਜੀ ਜੀ ਜੀ
2: ਮੈਂ ਉਹਨੂੰ ਯੂਜ਼ ਕੀਤਾ ਉਹ 300 ਪੰਪ ਮਾਰਿਆ ਆਪਣੇ ਆਪਣਾ ਟਾਇਰ ਪਾਸ ਭਰ ਕੇ ਤੁਰਦਾ ਹੈ ਇਹ ਜਗਾੜ
0: ਕੀ ਬਾਤ ਮਤਲਬ ਤੁਸੀਂ ਟਾਈਮ ਵੀ ਸੇਵ ਕਰ ਲਿਆ ਤੇ ਆਪਣਾ ਜਿਹੜਾ ਨੁਕਸਾਨ ਹੋਣ ਵਾਲਾ ਉਹਦਾ ਵੀ ਮਸਲਾ ਹੱਲ ਕਰ ਲਿਆ ਤੁਸੀਂ ਸਾਰਾ ਹੀ ਮਸਲਾ
2: $150-$250 ਵੀ ਸੇਵ
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੇ ਸਾਡੇ ਕੋਲੇ ਹੁਸਨੈਨ ਜੀ ਹਾਜ਼ਰ ਹੋ ਗਏ ਨੇ ਹੁਸਨੈਨ ਜੀ ਤੁਸੀਂ ਆਏ ਹੋ ਬਿਲਕੁਲ ਲਾਸਟ ਮੂਮੈਂਟ ਤੇ ਜਾਂਦੇ ਜਾਂਦੇ ਹੁਣ ਟਾਈਮ ਸਾਡੇ ਕੋਲ ਰਹਿ ਗਿਆ 2 ਮਿੰਟ ਤੇ ਤੁਸੀਂ ਦਰਸ਼ਕਾਂ ਦੇ ਨਾਲ ਕੋਈ ਚੀਜ਼ ਸ਼ੇਅਰ ਕਰੋ ਸਾਡੇ ਕਾਲਰ ਆ ਗਏ ਨੇ ਪਹਿਲਾਂ ਇਹਨਾਂ ਦੀ ਕਾਲ ਲੈ ਲਈਏ ਫਿਰ ਹਾਂਜੀ ਖਲੀਲ ਜੀ ਕੀ ਹਾਲ ਚਾਲ
3: ਜੀ ਬਿਲਕੁਲ ਠੀਕ ਹੂੰ ਆਪ ਕੈਸੇ ਹੈਂ ਦਰਸ਼ਨ ਸਾਹਿਬ
0: ਬਹੁਤ ਬੜੀਆ ਅੱਜ ਟਾਈਮ ਸ਼ਾਰਟ ਹੈ ਆਪਨੇ ਲੇਟ ਫੋਨ ਕੀਆ
3: ਜੀ ਮੈਂ ਕਾਫੀ ਦੇਰ ਸੇ ਟ੍ਰਾਈ ਕਰ ਰਹਾ ਹੂੰ ਪਤਾ ਨਹੀਂ ਥਰੋ ਨਹੀਂ ਹੋ ਰਹੀ ਲਾਈਨ ਆਪਕੀ
0: ਆਜ ਕਾਲਰ ਬਹੁਤ ਜੁੜੇ ਹੋਏ ਨਾ ਦੋਸਤ ਮੈਂ ਪਿਆਰ ਕਰਨ ਲੱਗੇ ਆਪਕੀ ਤਰ੍ਹਾਂ
3: हाँ तो फिर यही तो बोल रहा हूँ, फिर जब प्यार करने वालों की लाइन में हम भी तो खड़े हुए, इसलिए देर लग गई।
0: चलो शुक्रिया।
3: एनीवे
0: करे बात,
3: मैं ये कहना चाह रहा था कि ये जो रेडिएटर में जो हाउस पाइप आता देखिए रबर का रहता, वो कभी पट जाए आप ट्रैवल कर रहे हैं वगैरह, तो उसका आसान तरीका ये है, साबुन जो होता अपना उसे कच्चा करके उस जगह जहाँ पटा हुआ लगा दीजिए, 10 मिनट तक ठहरिए, साबुन सूखते ही सीमेंट के जैसा हो जाएगा।
0: चलो
3: ये बड़ी चंगी जुगाड़ है।
0: बढ़िया जी, आपने जुगाड़ बता दिया, बहुत बहुत शुक्रिया, थैंक यू वेरी मच।
3: आप सभी जनाब सत श्री अकाल।
0: सो दोस्तों साडा तुहाडा साथ, बस हुण रह गए 2 मिंट ते मैं एक छोटा जिहा मैसेज दे दिया, जांदे जांदे उस नैन जी अज असीं गाणा नहीं सुनाउणा, जी तुहाडा एक शेयर सुन के ना ते समाप्ति करनी प्रोग्राम
4: जी। जी
0: सो साडे एक प्राउड स्पॉन्सर अमायरा अकैडमी ब्यूटी दी दुनिया दे विच जाणिया पहचाणिया नाम बीबियां भैणां ने, कोई हेयरस दा ट्रीटमेंट लैणा होवे, इस फील्ड दे विच कैरियर बनाउण दे लई कोई डिप्लोमा करना होवे, तां तुसीं इहनां तों जानकारी लै सकदे हो। 905-399-810-9053-99-6110। रीमैक्स गोल्ड दे नाल काम करदे इंदर अरोड़ा रमन कथूरिया, कोई प्रॉपर्टी लैणी है वेचनी है तां इहनां दे नाल तुसीं संपर्क कर सकदे हो, 416-525-7400 4165257400। घर नूं पेंट करवाउणा चाहुंदे हो, गिल पेंटिंग दा नंबर याद रखो 416-473-4258। कल मिलांगे हुण जांदे जांदे सुनैन जी, टाइम 1-1.5 मिंटां ते वधिया जी खूबसूरत जी कोई इक अद्धा रुबाई या इक अद्धा शेयर साडे दोस्तां नाल शेयर कर दिओ तुसीं अज फिर।
5: अखियां नूं अखियां वेखण आईआं किस कजिए नूं फड़ीआं, पानी दे विच जाल जनांदे आखण सड़ियां सड़ियां।
0: वाह वाह
5: सजन जिन्ना दे नित परदेस,
0: वाह
5: पईआं राउडी कण खड़ियां, गुलाम फरीदा ओ सड़ जान अखियां। जेड़ियां

0: ਸਾਡਾ ਹੋ ਗਿਆ ਤੇ ਹੁਣ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: Talk530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800

0: Hey, what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 905-621-4100 ਤੇ ਫੋਨ ਜ਼ਰੂਰ ਕਰੋ

ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

0: ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਤੇ ਗਰਮਾ ਗਰਮ ਪ੍ਰੋਗਰਾਮ ਨਹੀਂ ਨਵੀਂ, ਨਹੀਂ ਨਹੀਂ ਨਹੀਂ ਨਹੀਂ, ਇਹ ਗਰਮ ਸ਼ਬਦ ਛੱਡੋ, ਬਥੇਰੀ ਗਰਮੀ ਹੋ ਗਈ, ਬਥੇਰੀ ਗਰਮੀ ਸਾਰਿਆਂ ਨੇ ਦੇਖ ਲਈ, ਹੁਣ ਹੋਰ ਵੀ ਸਾਰਿਆਂ ਨੂੰ ਗਰਮ ਕਰਤਾ, ਤਾਂ ਬਸ ਪਤਾ ਨਹੀਂ ਖਬਰਾਂ ਕੀ ਹੋਊਗਾ। ਵੈਦਰ ਐਪ ਵੀ ਬੰਦਾ ਖੋਲ ਕੇ ਦੇਖਦਾ ਨਾ, ਤਾਂ ਸੂਈ ਜਿਹੜੀ ਆ ਲਾਲ ਵੱਲ ਨੂੰ ਆ, ਕਦੇ ਨਹੀਂ ਲਾਲ ਵੱਲ ਨੂੰ ਹੁੰਦੀ ਹੈ, ਨਹੀਂ ਤਾਂ ਹੁੰਦੀ ਹੈ ਯੈਲੋ ਜੀ ਜਾਂ ਹਲਕੀ ਫੁਲਕੀ ਜੀ ਔਰੇਂਜ ਹੋ ਜਾਂਦੀ ਹੈ, ਬਟ ਅੱਜ ਤਾਂ ਪੂਰਾ ਮੀਟਰ ਐਨ ਟੌਪ ਦੇ ਆ। ਸੋ ਸਟੇ ਹਾਈਡਰੇਟਿਡ, ਵੱਧ ਤੋਂ ਵੱਧ ਦੇਖੋ, ਪਹਿਲੀ ਗੱਲ ਤਾਂ ਅੰਦਰ ਰੋਜ਼ ਰਹਿ ਸਕਦੇ ਹੋ, ਦੂਜੀ ਗੱਲ ਹਾਈਡਰੇਸ਼ਨ ਇਸ ਕੀ, ਪਾਣੀ ਪੀ ਚਲੋ ਪੀ ਚਲੋ ਪੀ ਚਲੋ ਐਂਡ ਵਧੀਆ ਯਾਰ। ਆਪਾਂ ਤਾਂ ਇੱਥੇ ਲੱਕੀ ਆ, ਇੰਡੀਆ 'ਚ ਤਾਂ ਵੱਖਰੀ ਗੱਲ ਆ, ਬਹੁਤ ਸਾਰੇ ਘਰਾਂ 'ਚ ਏਸੀ ਹੈ ਨਹੀਂ ਗੇ, ਬਾਹਰ ਤਾਂ ਕੰਮ ਕਰਨੇ ਪੈਂਦੇ ਆ, ਇੱਥੇ ਗੱਡੀ ਚਲ ਜਾਓ ਤਾਂ ਏਸੀ ਹੈ, ਦਫ਼ਤਰ ਚਲ ਜਾਓ ਤਾਂ ਏਸੀ ਹੈ, ਘਰਾਂ 'ਚ ਵੜ ਜਾਓ ਤਾਂ ਏਸੀ ਹੈ, ਅਤੇ ਘਰੇ ਵਧੀਆ ਯਾਰ ਬੈਠੋ ਆਰਾਮ ਨਾਲ, ਕੋਈ ਠੰਡੀ ਜਿਹੀ ਡਰਿੰਕ ਬਣਾ ਲਓ ਆਪਣੇ ਮਨ ਪਸੰਦ ਦੀ, ਅਤੇ ਹੈਵ ਅ ਗੁੱਡ ਟਾਈਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ, ਅਤੇ ਨੰਬਰ ਹੈ ਆਪਣਾ 905-673-3337। ਕਿਵੇਂ ਇੰਜੋਏ ਕਰ ਰਹੇ ਹੋ ਯਾਰ ਇੱਥੋਂ ਦੀ ਗਰਮੀ ਨੂੰ? ਦੇਖੋ ਬੜੇ ਲੋਕ ਕਹਿੰਦੇ ਆ ਕਿ ਨਾ ਵੀ ਜਿਹੜੀ ਇੰਡੀਆ ਦੀ ਗਰਮੀ ਹੈ, ਭਾਵੇਂ ਟੈਂਪਰੇਚਰ ਹੁੰਦਾ ਜ਼ਿਆਦੇ ਆ, ਬਟ ਉੱਥੇ ਗਰਮੀ ਇੰਨੀ ਚੁੱਭਦੀ ਨਹੀਂ ਜਿੰਨੀ ਇੱਥੇ ਚੁੱਭਦੀ ਆ। ਪਤਾ ਨਹੀਂ ਗਰਮੀ ਚੁੱਭਦੀ ਵੀ ਹੁੰਦੀ ਹੈ, ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਇਫੈਕਟ ਕਰਦੀ ਹੈ? ਜਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਉਨੇ ਯੂਜ਼ ਟੂ ਨਹੀਂ ਹੁੰਦੇ, 2 ਮਹੀਨੇ ਗਰਮੀ ਪੈਂਦੀ ਹੈ ਫਿਰ ਬੰਦਾ ਭੁੱਲ ਜਾਂਦਾ ਕਿ ਗਰਮੀ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਵੰਸ ਅਗੈਨ ਜਦੋਂ ਸਮਰ ਆਉਂਦੀ ਹੈ ਫਿਰ ਹੁੰਦਾ ਯਾਰ ਇਹ ਕਿੱਥੋਂ ਆ ਗਈ ਇੰਡੀਆ। ਚਲੋ ਫਿਰ ਵੀ ਸਾਲ 'ਚ 5-6 ਮਹੀਨੇ ਤਾਂ ਗਰਮੀ ਰਹਿੰਦੀ ਰਹਿੰਦੀ ਹੈ, ਸੋ ਉੱਥੇ ਥੋੜ੍ਹਾ ਜਿਹਾ ਮੇ ਬੀ ਹੋ ਸਕਦਾ ਲਾਈਫ ਸਟਾਈਲ ਦੇ ਮੁਤਾਬਕ ਆਪਾਂ ਯੂਜ਼ ਟੂ ਵੀ ਹੋ ਜਾਂਦੇ ਹਾਂ। ਸੋ ਕਾਰਨ ਕੀ ਹੈ ਕਿ ਇੱਥੋਂ ਦੀ ਗਰਮੀ ਥੋੜ੍ਹੀ ਜਿਹੀ ਆਪਾਂ ਨੂੰ ਹੋਰ ਵੀ ਅਫੈਕਟ ਕਰਦੀ ਹੈ, ਕਿਤੇ ਨਾ ਕਿਤੇ ਆਪਾਂ ਕਹਿੰਦੇ ਹਾਂ, ਹੁਣ ਬੜੇ ਲੋਕ ਯਾਰ ਕਹਿੰਦੇ ਯਾਰ ਉੱਥੋਂ ਦੀ ਗਰਮੀ ਤੰਗ ਨਹੀਂ ਸੀ ਕਰਦੀ, ਇੱਥੋਂ ਦੀ ਗਰਮੀ ਤੰਗ ਬਹੁਤ ਕਰਦੀ ਹੈ। ਵਟ ਡੂ ਯੂ ਥਿੰਕ ਕਿ ਕਾਰਨ ਕੀ ਹੈ? ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਫੀਨਿਕਸ ਮਿਲਵਰਕ ਵਾਲਿਆਂ ਨੂੰ, ਕਹਿੰਦੇ ਰਹਿੰਦੇ ਹੋ ਨਾ ਭਾਜੀ ਕੰਮ ਨਹੀਂ ਮਿਲਦਾ, ਭਾਜੀ ਵਿਹਲੇ ਬੈਠੇ ਆ, ਉਹ ਹੁਣ ਤੁਹਾਡੇ 'ਤੇ ਆ, ਮੈਂ ਤਾਂ ਕਿੰਨੀਆਂ ਜੌਬਾਂ ਤੁਹਾਨੂੰ ਅਨਾਊਂਸ ਕਰਦਾ। ਸੋ ਜੌਬ ਅਵੇਲੇਬਲ ਹੈ, ਇੱਕ ਤਾਂ ਕੁਝ ਇੱਕ ਮਿਲ ਵਰਕਰਾਂ ਦੀ ਲੋੜ ਹੈ, ਯਾਨੀ ਕਿ ਜਿਹਨਾਂ ਨੂੰ ਟੂਲਸ ਦਾ ਕੰਮ ਆਉਂਦਾ, ਟੇਬਲ ਸੌ ਦਾ ਕੰਮ ਆਉਂਦਾ, ਕੈਬਨਟਰੀ ਜਾਂ ਕਾਰਪੈਂਟਰੀ ਦਾ ਕੋਈ ਕੰਮ ਆਉਂਦਾ, ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਕਾਲ ਕਰੋ, ਟੌਪ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਨਾਲ ਦੀ ਨਾਲ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਵੀ ਚਾਹੀਦੇ ਆ, ਸੋ ਕੰਸਟਰਕਸ਼ਨ ਦਾ ਵੀ ਕੰਮ ਜੇ ਆਉਂਦਾ 416-822-2239 ਕੰਮ ਵਾਧੂ ਹੈ, ਪੇ ਵੀ ਵਾਧੂ ਹੈ 416-822-2239 ਜੀ 0420 ਹਾਂਜੀ ਕਿਵੇਂ ਹੋ?
1: ਹਾਂਜੀ ਨਵੀਂ ਜੀ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਜੀ ਗਰਮੀ ਦੇ।
0: ਅੱਛਾ ਨਜ਼ਾਰੇ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਜ਼ਾਰੇ, ਨਹੀਂ ਤਾਂ ਸਾਰੇ ਲੰਬੇ ਹੀ ਦੇ ਰਹੇ ਆ।
1: ਨਵੀਂ ਜੀ ਇਹ ਇੰਡੀਆ ਵੀ ਰੋਂਦੇ ਰਹੇ, ਸਨੋਹ 'ਚ ਵੀ ਰੋਂਦੇ ਰਹਿਣਾ, ਗਰਮੀ 'ਚ ਤਾਂ ਖੁਸ਼ ਹੋਵੋ,
0: ਗੱਲ ਤੁਹਾਡੀ ਠੀਕ ਹੈ, ਹੁਣ ਜੇ ਬਸ ਰੋਈ ਜਾਣਾ ਰੋਈ ਜਾਣਾ ਉਹਦਾ ਕੀ ਫਾਇਦਾ ਹੈ?
1: ਰੋਈ ਜਾਣਾ ਸਾਰੇ ਮਿਲ ਜਾਣਾ, ਤਾਂ ਕਰਕੇ ਵਧੀਆ ਇੰਜੋਏ ਕਰੋ।
0: ਬਿਲਕੁਲ ਗੱਲ ਤੁਹਾਡੀ ਸਹੀ ਹੈ। ਸੋ ਕਿਵੇਂ ਕਿਵੇਂ ਇੰਜੋਏ ਕਰ ਰਹੇ ਹੋ, ਕਿਵੇਂ ਆਨੰਦ ਲੈ ਰਹੇ ਹੋ ਗਰਮੀ ਦਾ?
1: ਕਿਹੜੀ
0: ਬੀਅਰ ਪੀ ਰਹੇ ਹੋ ਫਿਰ?
1: ਅੱਜ ਮੌਲਸਨ ਪੀਣੀ ਹੈ ਜੀ,
0: ਮੌਲਸਨ ਕੈਨੇਡੀਅਨ ਹੈ,
1: ਮੌਲਸਨ ਕੈਨੇਡੀਅਨ ਹੀ ਅੱਜ ਹੈ।
0: ਕੀ ਬਾਤ ਹੈ, ਚਲੋ ਕੈਨੇਡੀਅਨ ਕੈਨੇਡਾ 'ਚ ਰਹਿ ਰਹੇ ਹੈ, ਸਪੋਰਟ ਕਰਨਾ ਚਾਹੀਦਾ,
1: ਵਧੀਆ ਵੈਦਰ ਆ, ਵਧੀਆ ਵਾ
0: ਹੋਰ
1: ਚੀਜ਼ਾਂ ਨੂੰ ਲੈ ਕੇ ਨਾ ਸਟ੍ਰੈਸ 'ਤੇ ਆ, ਅਸੀਂ ਕੱਢਣਾ ਹੁੰਦਾ ਕਿਸੇ ਤੇ, ਅਸੀਂ ਗਰਮੀ 'ਚ ਕੱਢ ਦੇਈਦਾ ਤੇ ਸਰਿਆਲ 'ਤੇ ਕੱਢ ਦੇਈਦਾ, ਹੋਰ ਕੋਈ ਕਾਰਨ ਨਹੀਂ।
0: ਅੱਛਾ ਤੁਹਾਨੂੰ ਲੱਗਦਾ ਕਿ ਆਪਾਂ ਇੰਨਾ ਕੰਪਲੇਂਟ ਤਾਂ ਕਰਦੇ ਆ ਕਿ ਆਪਾਂ ਸਟ੍ਰੈਸ 'ਚ ਹੀ ਆ ਇੱਥੇ?
1: ਭਾਜੀ ਇੱਥੇ ਹਰ ਦੂਜਾ ਬੰਦਾ ਸਟ੍ਰੈਸ ਆ, ਹਰ ਦੂਜਾ ਬੰਦਾ ਤੁਸੀਂ ਵੇਖ ਲਿਓ ਕੋਈ ਨਾ ਕੋਈ ਚੀਜ਼ ਨੂੰ ਕੰਪਲੇਨ ਕਰੂਗਾ, ਸੋਲੂਸ਼ਨ ਖੁਸ਼ ਹੋ ਜਾਓ, ਗਰਮੀ ਹੈ ਤਾਂ ਕੀ ਇਹ ਕੀ ਕਰ ਦੋਗੇ,
0: ਪਰ ਸੋ ਇੰਡੀਆ ਨਹੀਂ ਸੀ ਤੁਸੀਂ ਗਰਮੀ ਬਾਰੇ ਕੰਪਲੇਨ ਕਰਦੇ ਹੈ,
1: ਇੰਡੀਆ ਕੌਣ ਕਰਦਾ ਭਾਜੀ ਤੁਹਾਨੂੰ ਪਤਾ ਇੱਥੇ ਹੀ ਦੇਖਿਆ ਇੰਡੀਆ ਦਾ
0: ਸਹੀ ਗੱਲ ਹੈ। ਹੁਣ ਦੇਖੋ ਜਾਂ ਤਾਂ ਹੋਵੇ ਨਾ, ਹੁਣ ਮੈਂ ਵੈਸੇ ਹੀ ਮੈਂ ਕਹਿ ਰਿਹਾ ਹੁਣ ਮੈਂ ਤਾਂ ਇੱਥੇ ਜੰਮਿਆ ਪੜਿਆ, ਮੈਂ ਕਦੇ ਗਰਮੀ ਚ ਬੜਾ ਰਿਹਾ ਨੀ, ਸੋ ਜੇ ਮੈਂ ਕੰਪਲੇਨ ਕਰਦਾ ਚਲੋ ਮੈਂ ਨੀ ਕਹਿੰਦਾ ਵੀ ਠੀਕ ਹੈ, ਬਟ ਫਿਰ ਵੀ ਚਲੋ ਓਕੇ, ਬਟ ਹੁਣ ਜੇ ਮੈਂ ਠੰਡ ਦੀ ਕੰਪਲੇਨ ਕਰਾਂ ਫਿਰ ਵੱਖਰੀ ਗੱਲ ਹੈ, ਫਿਰ ਅਗਲੇ ਕਹਿਣਗੇ ਨਾ ਵੀ ਯਾਰ ਤੂੰ ਤਾਂ ਠੰਡ ਚ ਸਾਰੀ ਉਮਰ ਰਿਹਾ, ਬਟ ਹੁਣ ਜੇ ਆਪਾਂ ਗਰਮੀ ਚੋਂ ਆਏ ਹਾਂ ਫਿਰ ਯੂਜ਼ ਟੂ ਤਾਂ ਥੋੜਿਆ ਆਪਾਂ ਨੂੰ ਹੋਣਾ ਚਾਹੀਦਾ ਹੀ ਹੈ,
1: ਹੋਣਾ ਚਾਹੀਦਾ ਸਾਰੇ ਯੂਜ਼ ਟੂ ਆ ਭਾਜੀ, ਬਸ ਹੁਣ ਸੁਣਾ ਕੇ ਕਹਿ ਦਿੰਦੇ ਗਰਮੀ ਬੜੀ
0: ਦੇਖੋ ਪੁਆਇੰਟ ਰੇਜ਼ ਕੀਤਾ ਵੀ ਆਪਾਂ ਕੰਪਲੇਨ ਤਾਂ ਕਰਦੇ ਆ ਕਿਉਂਕਿ ਸਟ੍ਰੈਸ ਦੇ ਵਿੱਚ ਆ, ਕਹਿੰਦੇ ਨਾ ਵੀ ਹੋਰ ਕੋਈ ਗੱਲ ਨੀ, ਬਸ ਗੱਲ ਇਹ ਹੈ ਕਿ ਆਪਾਂ ਟੈਨਸ਼ਨ ਚ ਤੇ ਸਟ੍ਰੈਸ ਦੇ ਵਿੱਚ ਆ, ਸੋ ਆਪਾਂ ਨੂੰ ਆਪਾਂ ਬਸ ਲੱਭਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜਾਂਬੇ ਦਈਏ। ਸੋ ਸਵਾਲ ਮੈਂ ਬਸ ਇਹੀ ਕਰ ਰਿਹਾ ਕਿ ਭਾਵੇਂ ਆਪਾਂ ਇੰਨੇ ਇੱਕ ਗਰਮ ਕੰਟਰੀ ਚੋਂ ਆਏ ਹਾਂ, ਉੱਥੇ ਸਾਰੀ ਉਮਰ ਗਰਮੀ ਆਪਾਂ ਦੇਖੀ ਹੈ, 45-45, 50-50 ਡਿਗਰੀ ਟੈਂਪਰੇਚਰ ਦੇਖਿਆ, ਬਟ ਇੱਥੇ ਆ ਕੇ ਆਪਾਂ ਗਰਮੀ ਜਦੋਂ ਹੁੰਦੀ ਹੈ ਤਾਂ ਕੰਪਲੇਨ ਕਰਦੇ ਹਾਂ, ਕਿਉਂ ਕਾਰਨ ਕੀ ਹੈ? ਕਿਸੇ ਨੂੰ ਪਤਾ ਹੋਵੇ ਵੀ ਸਾਇੰਟਿਫਿਕਲੀ ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਇੰਨੀ ਇਫੈਕਟ ਕਰਦੀ ਹੈ, ਸੋ 905-673-3337। ਗਰਮੀ ਹੈ, ਗਰਮੀ ਚ ਤਾਂ ਬਹੁਤ ਜ਼ਰੂਰੀ ਹੈ ਕਿ ਦੇਖੋ ਪਸੀਨਾ ਆਉਂਦਾ ਹੈ, ਜਿੱਥੇ ਵੀ ਜਾਣਾ ਵਧੀਆ ਜੇ ਪਰਫਿਊਮ ਲਾ ਕੇ ਜਾਓ ਤੇ ਅਗਲਾ ਵੀ ਕਹੇ ਬੱਲੇ ਬੱਲੇ ਯਾਰ ਇੰਨੀ ਗਰਮੀ ਹੈ, ਫਿਰ ਵੀ ਇਸ ਬੰਦੇ ਚੋਂ ਕਿੰਨੀ ਸੋਹਣੀ ਸਮੈਲ ਆਉਂਦੀ ਹੈ। ਸੋ ਰੋਇਲ ਪਰਫਿਊਮਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਹੈ 1 Regent Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਤੁਹਾਨੂੰ ਸਿਰਫ $50 ਚ ਮਿਲ ਰਿਹਾ, ਪਰਫਿਊਮ ਸਿਰਫ 50 ਚ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਫਰੈਗਰੈਂਸ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿਹੜੀਆਂ ਫੈਕਟਰੀ ਚੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ, ਤੇ ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ 1 ਫ੍ਰੀ ਆ, ਠੀਕ ਹੈ, 2 ਪਰਫਿਊਮ ਖਰੀਦੋ 1 ਫ੍ਰੀ, ਤੇ ਦੁਬਈ ਅਤੇ ਦੁਬਈ ਦੇ ਊਦ ਤੇ ਇਤਰ ਵੀ ਮਿਲ ਰਹੇ ਆ ਸਿਰਫ $25 ਤੋਂ। royalperfumes.co royalperfumes.co ਵੈਬਸਾਈਟ 4373150701 ਨੰਬਰ ਹੈ ਇਹਨਾਂ ਦਾ, 437-315-0701 5092। ਹੈਲੋ ਜੀ, ਵੈਲਕਮ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਆ।
0: ਹਾਂਜੀ,
2: ਗਰਮੀ ਸਮਰ ਲਾਈਕ ਕਰਦਾ, ਸਮਰ ਮੇਰੀ ਫੇਵਰੇਟ ਸੀਜ਼ਨ ਹੁੰਦਾ ਹੈ।
0: ਸਮਰ? ਅੱਛਾ, ਸਮਰ ਤੁਹਾਡਾ ਫੇਵਰੇਟ ਸੀਜ਼ਨ ਹੈ?
2: ਹਾਂ, ਮੈਂ ਬਰਥਡੇ ਵੀ ਹੁੰਦਾ ਨਾਲੇ ਮੇਰਾ।
0: ਓ ਵੈਰੀ ਗੁੱਡ, ਕਦੋਂ ਬਰਥਡੇ ਤੁਹਾਡਾ?
2: 26 July
0: ਨੂੰ, ਬਸ ਰਹਿ ਗਏ 10 ਦਿਨ ਹੈ।
2: ਹਾਂ
0: ਚਲੋ, ਵੈਰੀ ਗੁੱਡ। ਹੋਰ ਸੁਣਾਓ,
2: ਹੋਰ ਠੀਕ ਠਾਕ?
0: ਠੀਕ ਹੈ। ਕੋਈ ਗਾਣਾ ਗੁਣਾ ਸੁਣਨਾ?
2: ਲਾ ਦੋ ਯਾਰ।
0: ਕਿਹੜਾ ਗਾਣਾ ਲਾਈਏ?
3: ਬੇਸ਼ਕ ਸਨੋਹ ਪੈਂਦੀ ਆ, ਪਰ ਮੈਂ ਵੈਦਰ ਨੂੰ ਬੜਾ ਇੰਜੋਏ ਕਰਦਾ, ਕੋਈ ਵੀ ਵੈਦਰ ਹੋਵੇ। ਕੱਲ ਗਰਮੀ ਕਰਕੇ ਬਿਮਾਰ ਹੋ ਗਿਆ ਮੈਂ, ਚਲੋ ਮੈਡੀਸਨ ਲਈ, ਇਕਦਮ ਹੌਟ ਵੈਦਰ ਚ ਨਿਕਲਦੇ ਹਨਾ, ਏਸੀ ਬੈਠੇ ਤੇ ਮੈਂ ਕੰਮ ਕਰਦਾ ਮੂਸ ਹੈਡ ਲਈ, ਬੀਅਰ ਫੈਕਟਰੀ ਹੈ ਨਾ ਮੂਸ ਹੈਡ।
0: ਹਾਂਜੀ ਹਾਂਜੀ, ਮੂਸ ਹੈਡ ਬੜੀ ਵਧੀਆ ਬੀਅਰ ਹੈ।
3: ਪੂਰਾ
0: 24 ਦਾ ਪੈਕ ਜਦੋਂ ਗਰਮੀ ਹੁੰਦੀ ਓਦੋਂ ਦਿੰਦੇ ਆ
3: ਬੜੀ
0: ਪੋਪੂਲਰ ਹੈ ਟਵਿਸਟਡ ਟੀ ਇੰਡੀਆ ਚ ਰਹੇ ਹੋ ਉਥੋਂ ਦੀ ਵੀ ਗਰਮੀ ਦੇਖੀ ਆ ਕੀ ਇਥੋਂ ਦੀ ਗਰਮੀ ਉਥੋਂ ਦੀ ਗਰਮੀ ਨਾਲੋਂ ਜ਼ਿਆਦਾ ਤੰਗ ਕਰਦੀ ਆ
3: ਨਹੀਂ ਉੱਥੇ ਜ਼ਿਆਦਾ ਤੰਗ ਕਰਦੀ ਆ ਜੀ ਇੰਡੀਆ ਵਿੱਚ ਇੱਥੇ ਜਿੱਦਾਂ ਹੁਣ ਸੇਮ ਕੀ ਆ ਬਟ ਇੱਥੇ ਸ਼ਾਮ ਨੂੰ ਵੈਦਰ ਬਹੁਤ ਸੋਹਣਾ ਹੋ ਜਾਂਦਾ ਕਿਉਂਕਿ ਇੱਥੇ ਟ੍ਰੀਜ਼ ਬਹੁਤ ਜ਼ਿਆਦਾ ਹੈ ਨਾ ਆਪਣੇ ਉੱਥੇ ਪੋਲੂਸ਼ਨ ਕਰਕੇ ਤੇ ਉਸ ਕਰਕੇ ਸ਼ਾਮ ਨੂੰ ਮੌਸਮ ਠੰਡਾ ਨਹੀਂ ਹੁੰਦਾ ਮੌਸਮ ਤੇ ਇੱਥੇ ਜਿੱਦਾਂ ਹੁਣ ਤੁਹਾਨੂੰ ਹੁਣ ਕੁਛ ਕੁ ਟਾਈਮ ਲਈ ਹੁੰਦਾ 10-15 ਦਿਨਾਂ ਬਾਅਦ ਫਿਰ ਮੌਸਮ ਵਧੀਆ ਹੋ ਜਾਣਾ ਵਾ ਬਚਦੀਆਂ ਮੱਛਰ ਹੈਗਾ ਉੱਥੇ ਵੀ ਸੇਮ ਉੱਥੇ ਜ਼ਿਆਦਾ ਹੁੰਦਾ ਵੇ ਚੀਜ਼
0: ਨਹੀਂ ਪਰ ਭਾਜੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕ ਕੰਪਲੇਨ ਕਰਦੇ ਆ ਕਿ ਇੱਥੋਂ ਦੀ ਗਰਮੀ ਜ਼ਿਆਦਾ ਤੰਗ ਕਰਦੀ ਆ ਡੋਨੋ ਯਾ ਮੈਨੂੰ ਹੀ ਲੱਗਦਾ
3: ਇੱਥੇ ਨਾ ਵੈਦਰ ਜ਼ਿਆਦਾ ਸਾਫ ਆ ਨਾ ਮਤਲਬ ਪ੍ਰੋਪਰ ਕਲੀਨ ਵੈਦਰ ਆ ਨਾ ਉਹ ਜਿਹੜੀ ਸਨਲਾਈਟ ਦੀ ਰੇਸ ਆ ਤੁਹਾਨੂੰ ਪ੍ਰੋਪਰ ਸਾਰੀਆਂ ਥੱਲੇ ਨੀਚੇ ਆਉਂਦੀਆਂ ਨੇ ਉੱਥੇ ਆਪਣੀ ਇੰਡੀਆ ਵਿੱਚ ਪੋਲੂਸ਼ਨ ਹੋਣ ਕਰਕੇ ਪ੍ਰੋਪਰ ਸਨਲਾਈਟ ਨੀਚੇ ਪਹੁੰਚ ਨਹੀਂ ਪਾਉਂਦੀ ਬਟ ਉੱਥੇ ਏਸੀ ਇੰਨੇ ਚੱਲਦੇ ਆ ਕਾਫੀ ਕੁਛ ਆ ਉੱਥੇ ਉਹਦੇ ਕਰਕੇ ਹੀਟ ਆ ਬਹੁਤ ਹੋ ਜਾਂਦਾ ਡੇ ਬਾਏ ਡੇ ਹੈ ਨਾ ਪੋਲੂਸ਼ਨ ਵੱਧ ਰਹੀ ਆ ਗੱਡੀਆਂ ਵੱਧ ਰਹੀਆਂ ਏਸੀ ਵੱਧ ਰਹੇ ਆ ਬਟ ਟ੍ਰੀਜ਼ ਪਲਾਂਟ ਨਹੀਂ ਕਰਦੇ ਲੋਕ ਉਹਦੇ ਕਰਕੇ ਬਹੁਤ ਫੈਕਟ ਆ
0: ਚਲੋ ਠੀਕ ਹੈ ਥੈਂਕ ਯੂ ਵੀਰੇ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕ ਐਨੀਵਰਸਰੀ ਵੀਕ ਦੀਆਂ ਸੇਲਾਂ ਚੱਲ ਰਹੀਆਂ ਐਟ ਗ੍ਰੈਂਡ ਹੋਮ ਫਰਨੀਚਰ ਜੀ ਭਾਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਵੀਕਰ ਦੇ ਉੱਪਰ ਜਿਹੜੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵੀਕਰ ਦੇ ਉੱਪਰ ਤਾਂ ਸਪੈਸ਼ਲ ਲੋਵੈਸਟ ਪ੍ਰਾਈਸ ਮਿਲਣੀ ਹੈ ਇਸ ਵੀਕਰ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਲ ਰੋਡ ਦੇ ਉੱਪਰ 6685 ਟੋਮਗਲ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਪਲੱਸ 6 ਚੇਅਰ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ ਐਨੀਵਰਸਰੀ ਸਪੈਸ਼ਲ ਲੋਐਸਟ ਪ੍ਰਾਈਸ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ ਜਸਟ ਫੋਰ 199 ਜੀ ਹਾਂ 199 199 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਦੋਂ ਤੁਸੀਂ ਡਾਇਨਿੰਗ ਟੇਬਲ ਬਾਏ ਕਰ ਲਿਆ ਫਰੰਟ ਤੇ ਇੱਕ ਬਾਕਸ ਪਿਆ ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕਰਨੀ ਆ ਸੋ ਜੀ ਤੁਹਾਨੂੰ $1100 ਕੈਸ਼ $500 ਕੈਸ਼ $100 ਕੈਸ਼ ਵੀ ਮਿਲ ਸਕਦਾ ਐਪਲ ਦੀ ਸਮਾਰਟ ਵਾਚ 85 ਇੰਚ ਦਾ ਟੈਲੀਵਿਜ਼ਨ ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ ਹਰੇਕ ਬਾਇੰਗ ਦੇ ਨਾਲ ਤੁਸੀਂ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਆਪਣੀ ਕੱਢਣੀ ਹੈ ਤੇ ਜਿਹੜਾ ਇਨਾਮ ਤੁਹਾਡਾ ਨਿਕਲਦਾ ਰਾਈਟ ਵੀ ਆਪਣੀ ਗੱਡੀ ਦੇ ਵਿੱਚ ਗਿਫਟ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ ਇਸ ਵੀਕਨ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ 6685 ਟੋਮਗਨ ਰੋਡ ਦੇ ਅੰਦਰ ਜੋ ਕੂਪਨ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ
0: ਕੀ ਬਾਤ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ GTA ਕ੍ਰੈਡਿਟ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਨਾ ਲਓ ਨਾ ਲਓ ਨਾ ਲਓ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ ਯਾਰ ਸਾਰਿਆਂ ਦਾ ਚਾਹੇ ਕੋਈ ਲਾਈਨ ਆਫ ਕ੍ਰੈਡਿਟਸ ਨੇ ਕੋਈ ਸਟੂਡੈਂਟ ਲੋਨ ਨੇ ਕੋਈ ਵੈਸੇ ਕ੍ਰੈਡਿਟ ਕਾਰਡ ਦੇ ਬਿਲ ਬੁੱਲ ਜ਼ਿਆਦਾ ਹੋ ਗਏ ਤਾਂ 416-650-1100 ਤੇ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਦ ਵਨ ਐਂਡ ਓਨਲੀ ਮਾਸਟਰ ਮਾਸਟਰ ਮਾਸਟਰ ਸਲੀਮ ਜੀ ਪਰਫਾਰਮ ਕਰਨ ਲਈ ਪਹੁੰਚ ਰਿਹਾ 24 ਜੁਲਾਈ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700001।

0: ਕਿਆ ਬਾਤ ਹੈ। ਸੋ ਟਿਕਟਾਂ ਲੈ ਲਓ ਯਾਰ, ਬਹੁਤ ਪਿਆਰੀ ਸ਼ਾਮ ਹੋਊਗੀ, ਸੂਫੀ ਸੂਫੀ ਸ਼ਾਮ। ਤੇ ਜਦੋਂ ਸੂਫੀ ਗਾਇਕੀ ਤੇ ਨਾਲ ਸ਼ਾਮ, ਤੇ ਮੈਂ ਕਹਿੰਦਾ ਅਨਫੋਰਗੇਟੇਬਲ ਇੱਕ ਰਾਤ ਹੋਵੇਗੀ, ਜਦੋਂ ਸਲੀਮ ਸਾਹਿਬ ਆਪਣੇ ਖੁਦ ਦੇ ਬੜੇ ਯਾਰ ਮਸ਼ਹੂਰ ਗੀਤ ਜਿਹੜੇ ਆਪਾਂ ਸਭ ਨੇ ਯੰਗ ਏਜ ਦੇ ਵਿੱਚ ਸੁਣਿਆ, ਤੂੰ ਬਦਲੀ ਸੌ ਵਾਰ, ਦੁੱਖ ਦੇਣੀ ਏ ਨੀ ਕਿਹੜਾ ਦੁੱਖ ਦੇਣ ਆਈ ਏ, ਤੇ ਫਿਰ ਜਦੋਂ ਕਵਾਲੀਆਂ ਗਾਈਆਂ ਜਾਣਗੀਆਂ ਹੈ, ਤੁਸੀਂ ਆਪ ਕਹੋਗੇ ਯਾਰ ਇੰਨੀ ਵਰਸਟੈਲਿਟੀ ਬਸ ਸਲੀਮ ਸਾਹਿਬ ਕੋਲ ਹੀ ਹੈ। ਸੋ ਟਿਕਟਾਂ ਲੈ ਲਓ ਯਾਰ, ਇੰਨੀ ਦੇਰ ਨਾ ਕਰਿਆ ਕਰੋ, ਏਡੇ ਵੱਡੇ ਕਲਾਕਾਰ, ਏਡੀ ਵੱਡੀ, ਏਡੀ ਖੂਬਸੂਰਤ ਆਵਾਜ਼। ਤੇ 6477839873 ਉਹ ਵੀ ਮਿਸੀਸਾਗਾ ਕਨਵੈਨਸ਼ਨ ਸੈਂਟਰ ਚ ਯਾਰ, ਵਾਹ। 6477839873 ਜੀ 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕੀ ਬਣਦਾ?
1: ਡਿਲੀਵਰੀਆਂ ਕਰੀ ਜਾਂਦੇ ਆ,
0: ਕਿਆ ਬਾਤ ਹੈ, ਚੱਕੀਆਂ ਨੇ।
1: ਗਰਮੀ ਦੇ ਨਜ਼ਾਰੇ,
0: ਗਰਮੀ ਦੇ ਨਜ਼ਾਰੇ ਜਾਂ ਗਰਮੀ ਨੇ ਤੰਗ ਕੀਤਾ?
1: ਨਹੀਂ ਨਹੀਂ ਨਹੀਂ, ਤੰਗ ਤਾਂ ਕੀ ਕੀਤਾ ਵੀਰੇ, ਮਸਾਂ ਤਾਂ ਗਰਮੀ ਆਈ ਹੈ ਯਾਰ,
0: ਮਸਾਂ ਆਈ ਹੈ, ਸਹੀ ਗੱਲ ਹੈ।
1: ਹਾਂ, ਬਾਕੀ ਜਿਵੇਂ ਆਪਾਂ ਗੱਲ ਕਰਦੇ ਇੰਡੀਆ ਦੀ ਗਰਮੀ ਤੇ ਉਰੇ ਦੀ ਗਰਮੀ ਦੇ, ਤਾਂ ਬਹੁਤ ਫਰਕ ਆ। ਉਰੇ ਤਾਂ ਯਾਰ ਆਪਣੇ ਲਾਈਕ ਥੋੜੇ ਦਿਨਾਂ ਤਾਂ ਗਰਮੀ ਪੈਂਦੀ, ਆਪਾਂ ਨੂੰ ਇੰਜੋਏ ਕਰਨਾ ਚਾਹੀਦਾ। ਇੰਡੀਆ ਤਾਂ ਗਰਮੀ ਲਾਈਕ ਬਹੁਤ ਜ਼ਿਆਦਾ ਹਾਰਡ ਹੁੰਦੀ ਆ। ਇੱਕ ਚੀਜ਼ ਜਿਵੇਂ ਆਪਣੇ ਉਰੇ ਆ, ਠੀਕ ਹੈ, ਉਰੇ ਜਿਵੇਂ ਆਪਣੇ ਚੱਲ ਅੱਜ ਜਿਵੇਂ ਗਰਮੀ ਹੈਗੀ ਆ ਕਾਫੀ ਜ਼ਿਆਦੇ ਆ, ਪਰ ਜਿਹੜੀ ਹਵਾ ਉਹ ਕਾਫੀ ਹੱਦ ਤੱਕ ਠੰਡੀ ਹੋਈ ਆ, ਯਾਨੀ ਕਿ ਆਪਾਂ ਕਹਿ ਨੀ ਸਕਦੇ ਵੀ ਹਵਾ ਬਾਹਲੀ ਗਰਮ ਆ। ਇੰਡੀਆ ਦੇ ਵਿੱਚ ਤਾਂ ਵੀਰੇ ਇਹ ਹਾਲ ਹੁੰਦਾ, ਜਿਹਾ ਜਿਹਾ ਡਰਾਇਲ ਚਲਾਤੀ ਮੂੰਹ ਤੇ, ਜਿਹੋ ਜਿਹੀ ਹਵਾ ਚੱਲਦੀ ਹੁੰਦੀ ਸੀ, ਗਰਮੀ ਬਹੁਤ ਜ਼ਿਆਦੇ ਆ।
0: ਅੱਛਾ ਅੱਛਾ, ਉੱਥੋਂ ਦੀ ਗਰਮੀ ਤੁਸੀਂ ਕਹਿੰਦੇ ਹੋ ਕਿ ਨਹੀਂ ਉਨੀ ਬਰਦਾਸ਼ਤ ਹੁੰਦੀ ਜਿੰਨੀ ਇੱਥੋਂ ਦੀ ਹੁੰਦੀ ਹੈ?
1: ਹਾਂ ਹਾਂ ਹਾਂ ਹਾਂ, ਉੱਥੇ ਗਰਮੀ ਕਾਫੀ ਜ਼ਿਆਦਾ ਪੈਂਦੀ ਆ, ਤੇ ਨੰਬਰ 2 ਦੇ ਉੱਤੇ ਪੈਂਦੀ ਵੀ ਲੰਬੇ ਟਾਈਮ ਲਈ ਪੈਂਦੀ ਆ, ਤੇ ਹਵਾ ਵੀ ਗਰਮ ਹੁੰਦੀ ਆ ਆਪਣੇ ਵਾਲੀ, ਐਟਲੀਸਟ ਹਵਾ ਤਾਂ ਨੀ ਗਰਮ ਹੁੰਦੀ ਹੈਗੀ, ਗਰਮੀ ਹੁੰਦੀ ਪਈ। ਹੁਣ ਜਿਵੇਂ ਆਪਣੇ ਆ 2-3 ਦਿਨ ਗਰਮੀ ਪਈ ਆ, ਤੁਸੀਂ ਯਕੀਨ ਨੀ ਕਰਨਾ ਨਾ, ਮੈਂ ਗੱਡੀ ਚ ਏਸੀ ਬੰਦ ਕਰ ਦਿੰਦਾ ਵਾ, ਮੈਂ ਕਿਹਾ ਚੱਲ ਨਜ਼ਾਰੇ ਲੈਂਦੇ ਆ ਗਰਮੀ ਗੁਰਮੀ ਸਰੀਰ ਨੂੰ ਆਉਣ ਦੀਏ।
0: ਏਸੀ ਬੰਦ, ਏਸੀ ਬੰਦ ਕਰ ਦਿੰਦੇ ਹੋ?
1: ਏਸੀ ਬੰਦ ਕਰਕੇ ਵਿੰਡੋਆਂ
0: ਬੱਲੇ ਬੱਲੇ ਬੱਲੇ, ਅੱਛਾ
1: ਪਰ
0: ਉੱਥੇ ਹੁਣ ਦੇਖੋ ਤੁਸੀਂ ਕਿੰਨੇ ਸਾਲ ਗਰਮੀ ਚ ਰਹੇ ਹੋ, ਆਈ ਨੀ ਵੀ ਥੋੜਾ ਥੋੜਾ ਸਰੀਰ ਯੂਜ ਟੂ ਹੋ ਜਾਂਦਾ
1: ਇੰਡੀਆ ਦੇ ਵਿੱਚ?
0: ਹਾਂ,
1: ਯੂਜ਼ ਟੂ ਤਾਂ ਹੋ ਜਾਂਦਾ ਇੰਡੀਆ ਦੇ ਵਿੱਚ, ਪਰ ਗਰਮੀ ਤਾਂ ਹੁਣ ਜਿਵੇਂ ਜਿਵੇਂ ਆਪਣੇ ਹੁਣ ਉਰੇ ਲਾ ਲਓ, ਅੱਜ ਆਪਣੇ ਹੋਇਆ 36 ਡਿਗਰੀ ਟੈਂਪਰੇਚਰ ਹੋਇਆ, ਰਾਈਟ? ਤੇ ਉੱਥੇ ਤਾਂ ਵੀਰੇ 40-44, 44-45 ਡਿਗਰੀ ਟੈਂਪਰੇਚਰ ਆਮ ਰਹਿੰਦਾ, ਇੰਨਾ ਆਪਣਾ ਫੀਲਡ ਲਾਈਕ ਹੁੰਦਾ ਉੱਥੇ, ਇੰਨਾ ਆਮ ਹੁੰਦਾ। ਹਾਂ, ਯੂਜ਼ ਟੂ ਤਾਂ ਬੰਦਾ ਹੋ ਜਾਂਦਾ, ਆਹੀ ਤਾਂ ਫਿਰ ਜਿਵੇਂ ਹੁਣ ਕਦੇ ਕਈ ਨੇ ਜਿਹਨਾਂ ਕੋਲੇ ਲਾਈਕ ਸਹੂਲਤਾਂ ਨਹੀਂ ਹੈਗੀਆਂ, ਏਸੀ ਵਗੈਰਾ ਨਹੀਂ ਹੈਗੇ ਨਾ, ਲੋਕ ਓਦਾਂ ਹੀ ਸਰਵਾਈਵ ਕਰਦੇ ਹੀ ਨੇ, ਪਰ ਸਹੂਲਤਾਂ ਮਿਲਣ ਲੱਗ ਗਈਆਂ। ਨਹੀਂ ਪਹਿਲਾਂ ਤਾਂ ਜਿਵੇਂ ਆਪਾਂ ਉਹ ਲਾਉਂਦੇ ਹੁੰਦੇ ਸੀਗੇ ਆਪਣਾ
0: ਕੂਲਰ
1: ਲਾ ਕੇ ਵਿਹੜੇ ਦੇ ਵਿੱਚ ਪਾਣੀ ਪੂਣੀ ਛੱਡ ਕੇ,
0: ਕੂਲਰ ਚ ਬਸ ਉਹਦੇ ਵਿੱਚ ਪਾਣੀ ਪਾ ਦੇਣਾ, ਤੇ ਕੀ ਕਿਵੇਂ ਚੱਲਦਾ ਸੀਗਾ ਉਹ?
1: ਉਹਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਮਗਰ ਕੂਲਰ ਦੇ, ਤੇ ਉਹਨੇ ਨਾ ਉਹ ਪਾਣੀ ਚੱਕ ਕੇ ਲਾਈਕ ਸਾਈਡ ਤੇ ਜਿਵੇਂ ਕੂਲਰ ਦੀਆਂ ਵਿੰਡੋਆਂ ਲਾ ਲਓ ਨਾ, ਉੱਥੇ ਪਾਣੀ ਸਿੱਟਣਾ,
0: ਤੇ
1: ਉੱਥੇ ਇੱਕ ਜਾਲੀ ਟਾਈਪ ਦੀ ਲੱਗੀ ਹੁੰਦੀ ਸੀਗੀ, ਫਿਰ ਉਹ ਗਿੱਲੀ ਹੋ ਜਾਂਦੀ ਸੀਗੀ, ਤੇ ਉਹਨੇ ਹਵਾ ਮਗਰੋਂ ਖਿੱਚ ਕੇ ਠੰਡੀ ਕਰਕੇ ਛੱਡਣੀ ਹਵਾ, ਤੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ।
0: ਚਲੋ ਦੇਖਦੇ ਹਾਂ ਯਾਰ, ਸਾਰੇ ਨਾਲ ਕਰਦੇ ਗੱਲਾਂ ਬਾਤਾਂ। ਤੇ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਨੋਟ ਕਰ ਲਓ। ਬਹੁਤ ਸੋਹਣਾ ਬਾਈ ਜੀ ਹੁਣੇ ਕੰਮ ਕਰਦੇ ਆ,
2: 6477-804-3220
0: ਹੋਰ ਗਰਮੀ ਕਰੀਏ, ਦਿਓ ਕੁਝ ਵਧੀਆ ਡੀਲਾਂ ਤੇ ਕਰ ਦਈਏ ਮੌਸਮ ਨੂੰ 50 ਤੱਕ।
2: ਬਿਲਕੁਲ ਜੀ, ਪੰਜਾਬ ਵੀ ਟਪਾ ਦੇਣਾ ਆਪਾਂ ਨਵੀਂ ਜੀ, ਇਹੋ ਜਿਹੀ ਆਫਰਾਂ ਲੈ ਕੇ ਆਏ ਹਾਂ ਸਾਰਿਆਂ ਲਈ। ਸੋ ਜਿਹੜੇ ਵੀ ਸਾਡੇ ਲਿਸਨਰਸ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਆ ਜਾਂ ਚਾਹੇ ਯੂਜ਼ਡ ਗੱਡੀ ਲੈਣ ਬਾਰੇ ਵੀ ਸੋਚ ਰਹੇ ਆ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਾਰੀ ਡੀਲਸ ਇਸ ਟਾਈਮ ਤੇ ਚੱਲਦੀਆਂ ਪਈਆਂ, ਮੇਡ ਇਨ ਜਪਾਨ ਗੱਡੀਆਂ ਹੁੰਦੀਆਂ ਜੀ ਮਿਤਸੂਬਿਸ਼ੀ ਦੀ ਸਾਰੀਆਂ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਦੇ ਨਾਲ ਸਟੈਂਡਰਡ। 24,998 ਤੋਂ ਗੱਡੀਆਂ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸੋ ਜਿਹੜੀ 24,998 ਵਾਲੀ ਗੱਡੀ ਹੈਗੀ ਹੈ, ਹੈਗੀ ਆ RVR ਜਿਹੜੀ ਕਿ 5-seater ਆਪਸ਼ਨ ਆ। ਜੇ ਤੁਸੀਂ ਫਾਈਨਾਂਸ ਕਰਾਉਣੀ ਆ 3 ਸਾਲਾਂ ਦੇ ਉੱਤੇ 0% ਇਸ ਟਾਈਮ ਤੇ ਅਵੇਲੇਬਲ ਹੈਗਾ। ਜੇ ਤੁਸੀਂ 7 ਸਾਲਾਂ ਤੱਕ ਫਾਈਨਾਂਸ ਕਰਾਉਣੀ ਹੈ ਤਾਂ 1.99% ਵੀ ਅਵੇਲੇਬਲ ਹੈਗਾ। ਸੋ ਵਾਰੰਟੀ ਸੇਮ ਰਹੂਗੀ ਚਾਹੇ 24,998 ਦੀ ਗੱਡੀ ਆ, 10 ਸਾਲ 1,60,000 ਕਿਲੋਮੀਟਰ। ਜਿਹੜਾ ਸਾਡਾ ਸਭ ਤੋਂ ਜ਼ਿਆਦਾ ਸੈੱਲ ਹੁੰਦੀ ਹੈ ਗੱਡੀ ਉਹ ਹੈਗੀ ਆਊਟਲੈਂਡਰ ਜੀ, ਤੁਸੀਂ ਆਮ ਸੜਕਾਂ ਤੇ ਚੱਲਦੀ ਦੇਖੀ ਹੋਊਗੀ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। 5+2-seater ਆਪਸ਼ਨ ਹੈ ਇਹ, ਸੋ ਬੇਸਿਕਲੀ 7-seater ਆਪਸ਼ਨ ਆ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। ਵਾਰੰਟੀ ਸੇਮ ਰਹਿਣੀ ਆ 10 ਸਾਲ 1,60,000 ਕਿਲੋਮੀਟਰ। ਸੋ ਇੱਕ ਵਾਰੀ ਤੁਸੀਂ ਆਓ, ਗੱਡੀਆਂ ਚੈੱਕ ਕਰੋ ਸਾਡੇ ਕੋਲ ਆ ਕੇ, ਫੀਚਰ ਸਾਰੇ ਮਿਲ ਜਾਣਗੇ, ਵਾਰੰਟੀ ਸਟੋਪ ਨੋਚ ਆ, ਤੇ ਇੰਟਰਸਟ ਰੇਟਸ ਜਿਹੜੇ ਆ ਮਾਰਕੀਟ ਨਾਲੋਂ ਕਿਸੇ ਵੀ ਹੋਰ ਬ੍ਰਾਂਡ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਸਾਰਿਆਂ ਨਾਲੋਂ ਘੱਟ ਮਿਲੂਗਾ। ਪੰਜਾਬੀ ਲਹਿਰਾਂ ਦੇ ਸਪੈਸ਼ਲੀ ਜਿਹੜੇ ਵੀ ਲਿਸਨਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਆ ਸਾਡੇ ਕੋਲ। ਤੁਸੀਂ ਇੱਕ ਵਾਰੀ ਆ ਕੇ ਨਵੀਂ ਭਾਈ ਦਾ ਨਾਮ ਲੈ ਦੇਣਾ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦੇਣਾ, ਤੁਹਾਨੂੰ ਵਿੰਟਰ ਟਾਇਰਸ ਦੇ ਨਾਲ ਅਲੋਏ ਵੀਲ ਆਪਾਂ ਬਿਲਕੁਲ ਫ੍ਰੀ ਦੇਵਾਂਗੇ। ਸੋ ਇਹ ਸਿਰਫ ਲਿਮਿਟਡ ਟਾਈਮ ਦਾ ਆਫਰ ਆ, ਤੁਸੀਂ ਇੱਕ ਵਾਰੀ ਆ ਕੇ ਨਾਮ ਜ਼ਰੂਰ ਮੈਂਸ਼ਨ ਕਰਨਾ
0: ਜੀ।
2: ਸੋ ਜੇ ਕਿਸੇ ਕੋਲ ਪੁਰਾਣੀ ਗੱਡੀ ਹੈਗੀ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ। ਪੁਰਾਣੀ ਗੱਡੀ ਦੀ ਕੀਜ਼ ਦੇਣੀ ਆ ਤੁਸੀਂ ਸਿਰਫ ਸਾਨੂੰ, ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਜਿਹੜਾ ਮਰਜ਼ੀ ਈਅਰ ਹੋਵੇ, ਜਿੰਨੀ ਮਰਜ਼ੀ ਤੁਹਾਡੀ ਗੱਡੀ ਚੱਲੀ ਹੋਵੇ। ਸੋ ਗੱਡੀਆਂ ਆਪਾਂ ਟ੍ਰੇਡਿੰਗ ਲੈਂਦੇ ਹਾਂ, ਜਿਹੜੀ ਮਰਜ਼ੀ ਗੱਡੀ ਆ ਤੁਸੀਂ ਲੈ ਕੇ ਆਓ, ਨਵੀਂ ਗੱਡੀ ਆਪਾਂ ਤੁਹਾਨੂੰ ਦੇ ਕੇ ਹੀ ਭੇਜਾਂਗੇ। ਸੋ 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਜੀ। ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਡੀਲਰਸ਼ਿਪ ਪੈਂਦੀ ਹੈ ਸਾਡੀ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 519-942-0101।
0: ਕਿਆ ਬਾਤ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, 6476782754 ਤੇ ਕਾਲ ਕਰੋ। ਡੀਲਾ 6476782754। ਥੈਂਕ ਯੂ ਅਭਿਸ਼ੇਕ, ਬਹੁਤ ਸ਼ੁਕਰੀਆ।
2: ਥੈਂਕ ਯੂ ਨਵੀ ਬਾਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾ ਜੀ 0647। ਹੈਲੋ,
3: ਹਾਂਜੀ ਸਿੱਧਵਾਂ ਸਾਹਿਬ,
0: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਸਿੱਧਵਾਂ ਸਾਹਿਬ ਠੀਕ ਹੋ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਤੁਹਾਡੀ ਸਾਬਣ ਦੇ ਬੋਲੇ ਜੀ, ਤੇ ਜਿਹੜਾ ਟੌਪਿਕ ਚੱਲ ਰਿਹਾ ਤੁਹਾਡਾ ਬਹੁਤ ਵਧੀਆ।
0: ਹਾਂ ਹਾਂ,
3: ਬਾਕੀ ਗਰਮੀ ਜਿਹੜੀ ਹੈਗੀ ਆ ਸਰ, ਸਿੱਧਵਾਂ ਸਾਹਿਬ ਵੀ ਇੰਡੀਆ ਚ ਤਾਂ ਬਹੁਤ ਜ਼ਿਆਦਾ ਤਲਾਅ ਚ ਪੈਂਦੀ ਆ। ਇਹ ਸਾਡੇ ਸੁਭਾਅ ਹੀ ਬਣ ਗਏ, ਮਤਲਬ ਕਿ ਵੀ ਉਹ ਕਰਨ ਦੇ, ਠੀਕ ਆ। ਇਹ ਜਿਹੜਾ ਹੈਗਾ ਵੀ ਇੰਡੀਆ ਚ ਤਾਂ ਬਹੁਤ ਜ਼ਿਆਦਾ, ਤੋਂ ਮਤਲਬ ਕਈ ਗੁਣਾ ਜ਼ਿਆਦਾ ਪੈ,
0: ਠੀਕ
3: ਆ। ਆਪਾਂ ਤਾਂ ਜਿਹੜਾ ਹੈਗਾ ਮਤਲਬ ਕਿ ਇਹ ਗੁਰੂਆਂ ਨੂੰ ਵੀ ਪਰਮਾਤਮਾ ਨੂੰ ਵੀ ਦੇਈ ਜਾਂਦੇ ਆ ਲਾਂਭੇ, ਤਾਂ ਵੀ ਜਿਹੜਾ ਹੈਗਾ ਪਹਿਲਾਂ ਤਾਂ ਨੱਕ ਰਗੜਦੇ ਇੱਥੇ ਆਉਣ ਲਈ, ਫਿਰ ਮੁੜ ਕੇ ਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਆ, ਤੇ
0: ਮੇਰੀ ਅੱਜ 2-4 ਜਣੇ ਨਾਲ ਗੱਲ ਹੋਈ, ਕਹਿੰਦੇ ਨਵੀਂ ਯਾਰ ਪਤਾ ਨੀ ਇੱਥੋਂ ਦੀ ਤੇ ਜ਼ਿਆਦਾ ਤੰਗ ਕਰਦੀ, ਉੱਥੋਂ ਦੀ ਨਹੀਂ ਸੀ ਨੀ ਤੰਗ ਕਰਦੀ।
3: ਦੇਖੋ ਕੁਛ ਜਿਹੜੇ ਬੋਰਨ ਨੇ ਇੱਥੋਂ ਦੇ ਉਹਨਾਂ ਨੂੰ ਤਾਂ ਹੋ ਸਕਦਾ ਹੋਵੇ, ਪਰ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਲਈ ਨਹੀਂ ਕੋਈ ਖਾਸ ਇਹਨੂੰ ਕਿਹਾ ਜਾ ਸਕਦਾ।
0: ਚਾਹੇ ਕੁਛ ਵੀ ਹੋਵੇ,
3: ਅਸੀਂ ਉਹੀ ਪਰਮਾਤਮਾ ਦਾ ਸ਼ੁਕਰ ਕਰੀਏ ਵੀ ਅਸੀਂ ਇੱਥੇ ਇੰਨੀ ਵਧੀਆ ਧਰਤੀ ਆ ਗਿਆ, ਸਾਰਾ ਕੁਛ ਵਧੀਆ। ਤੇ ਜਿਵੇਂ ਪਹਿਲਾਂ ਵਾਲੇ ਭਾਜੀ ਕਹਿ ਕੇ ਗਏ ਆ ਵੀ ਜੇ ਗਰਮੀ ਮਾੜੀ ਮੋਟੀ ਹੈਗੀ ਆ ਤਾਂ ਹਵਾ ਨਾਲ ਠੰਡੀ ਚੱਲਦੀ ਆ, ਕੋਈ ਤਾਂ ਬੜਾ ਉਹ ਨੀ ਹੈਗਾ, ਠੀਕ ਆ। ਇੱਥੇ ਸਹੂਲਤਾਂ ਜ਼ਿਆਦਾ ਹੋਣ ਕਰਕੇ ਲੋਕ ਜ਼ਿਆਦਾ ਮੰਨਣ ਲੱਗ ਗਏ ਆ,
0: ਉੱਥੇ
3: ਇੰਨੀਆਂ ਸਹੂਲਤਾਂ ਵੀ ਹੈ ਨੀ ਗੀਆਂ। ਪਰਮਾਤਮਾ ਦਾ ਸ਼ੁਕਰ ਕਰੋ ਤੇ ਮੈਨੂੰ ਲੱਗਦਾ ਸਾਰਾ ਕੁਛ ਵਧੀਆ ਹੀ ਹੋ
0: ਜਾਣਾ। ਚਲੋ ਠੀਕ ਹੈ ਸਰ, ਬਹੁਤ ਧੰਨਵਾਦ ਤੁਹਾਡਾ। AC ਠੰਡੀ ਹਵਾ ਤੇ ਬੰਦੇ ਨੂੰ ਪਤਾ ਹੀ ਨੀ ਚੱਲਦਾ ਕਿ ਮੌਸਮ ਮਾੜਾ ਹੈ, ਮੌਸਮ ਦਾ ਕੀ ਹਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਨਾਲ ਦੀ ਨਾਲ ਇੱਕ ਤਾਂ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਹੁਣੀ ਟਾਈਮ ਹੈ ਕਿਉਂਕਿ ਮੌਸਮ ਵਧੀਆ ਕਿ ਰੂਫ ਦਾ ਕੰਮ ਕਰਵਾ ਲਵੋ। ਪਲੀਜ਼ ਡਿਲੇ ਨਾ ਕਰੋ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਆ, ਤਾਂ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਕਰ ਲਓ ਫਟਾਫਟ 647-919-9913 ਗੁਰਲਾਲ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ ਪੈਸ਼ਨ ਰੂਫਿੰਗ ਤੋਂ, ਤੇ ਨੰਬਰ ਹੈ 6479194139 6479194139। ਸਮਰ ਤੋਂ ਬਾਅਦ ਵਿੰਟਰ ਆ ਗਈ ਨਾ, ਸਨੋ ਪੈ ਗਈ, ਫਿਰ ਛੱਤ ਲੀਕ ਹੋ ਗਈ, ਪਤਾ ਕਿੱਡਾ ਵੱਡਾ ਨੁਕਸਾਨ ਹੈ ਘਰ ਨੂੰ। ਡਿਲੇ ਨਾ ਕਰਿਆ ਕਰੋ, ਜਿਹੜੇ ਕੰਮ ਕਰਾਉਣ ਵਾਲੇ ਕਰਾ ਲਓ, ਲੱਗ ਜੂ ਥੋੜੇ ਜਿਹੇ ਪੈਸੇ ਲੱਗ ਜਾਣਗੇ, ਇਨਵੈਸਟਮੈਂਟ ਆਇਆ ਤੁਹਾਡੇ ਘਰ ਲਈ, ਮਿਲੀਅਨ ਡਾਲਰ ਦਾ ਘਰ ਲਿਆ, ਤੁਸੀਂ ਥੋੜੇ ਬਹੁਤੇ ਪੈਸੇ ਰੂਫ ਤੇ ਨਹੀਂ ਲਾ ਸਕਦੇ, ਪੰਗਾ ਇੱਥੇ ਪੈਂਦਾ ਆਪਣਾ। ਗਿੱਲ ਫਾਰਮ, ਵਧੀਆ ਔਰਗੈਨਿਕ ਚੀਜ਼ਾਂ ਲਓ ਗਿੱਲ ਫਾਰਮ ਤੋਂ। ਗਿੱਲ ਫਾਰਮ ਦਾ ਚੱਕੀ ਦਾ ਆਟਾ, ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਗਿੱਲ ਫਾਰਮ, ਤੇ ਨਾਲ ਇੱਥੇ ਸਬਜ਼ੀਆਂ, ਮੇਥੇ, ਧਨੀਆ, ਪਾਲਕ ਸਾਗ, ਬਾਥੂ ਸਾਰਾ ਕੁਛ ਅਵੇਲੇਬਲ ਹੈ, ਤੇ ਦੇਸੀ ਆਂਡੇ, ਦੇਸੀ ਸ਼ਹਿਦ, ਫਾਰਮ ਦਾ ਦੁੱਧ। 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ ਤੇ ਪਹੁੰਚ ਜਾਓ। 3651 ਹੈਲੋ
4: ਜੀ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
4: ਬਸ ਵਧੀਆ ਜੀ, ਵਧੀਆ।
0: ਕੀ ਬਣਦਾ?
4: ਅੱਛਾ ਭਾਜੀ, ਮੈਨੂੰ ਕਾਰ ਇੰਸ਼ੋਰੈਂਸ ਦਾ ਕੋਈ ਨੰਬਰ ਦਿਓਗੇ ਤੁਸੀਂ? ਦਿੰਦੇ ਹਾਂ ਨਹੀਂ ਅੱਗੇ ਵੀ
0: ਦੇ ਦਿੰਦੇ ਹਾਂ, ਲਿਖ ਲਓ ਜੀ।
4: ਹਾਂਜੀ,
0: ਨੰਬਰ ਹੈ 416।
4: ਠੀਕ ਹੈ ਜੀ।
0: 876।
4: ਠੀਕ ਹੈ ਜੀ।
0: 4605। 4605। ਕਿਸੇ ਨੂੰ ਵੀ ਚਾਹੀਦੇ ਆ, ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਨੀ, ਨਾ ਤੁਹਾਨੂੰ ਕੋਈ ਆਨਲਾਈਨ ਸੋਸ਼ਲ ਮੀਡੀਆ ਦੇਖਣ ਦੀ ਲੋੜ ਆ, ਸਾਨੂੰ ਪੁੱਛੋ। ਮੈਂ ਦੱਸ ਦਊ ਨਾ, ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ, ਉਹ ਨੰਬਰ ਚਾਹੀਦਾ, ਤੇ ਅਸੀਂ ਤੁਹਾਨੂੰ ਭੇਜ ਦਿਆਂਗੇ, ਠੀਕ ਹੈ? ਸੋ PUNJABILEHRAN ਇੰਸਟਾਗ੍ਰਾਮ। ਸੋ ਕਿਸੇ ਨੂੰ ਵੀ ਅਗਰ ਆਟੋ ਇੰਸ਼ੋਰੈਂਸ ਦੀ ਨੰਬਰ ਚਾਹੀਦਾ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਤੁਸੀਂ ਨੰਬਰ ਨੋਟ ਕਰਨਾ, ਗੁਰਕਰਮ ਢੀਂਡਸਾ ਦਾ। ਗੁਰਕਰਮ ਦਾ ਫੋਨ ਨੰਬਰ ਹੈ 416-876-4605, 416-876-4605, ਤੇ ਘੁਮਾ ਲਓ ਨੰਬਰ ਤੇ ਕਰੋ ਇਹਨਾਂ ਨਾਲ ਗੱਲਬਾਤ। ਉਸ ਤੋਂ ਇਲਾਵਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਨਵੀਂ ਕਿਚਨ ਰੈਡੀ ਕਰਵਾਉਣੀ ਹੈ, ਜਸਪਾਲ ਭਾਜੀ ਨਾਲ ਗੱਲਬਾਤ ਤੁਸੀਂ ਕਰੋ। ਐਂਡ ਜਸਪਾਲ ਰਾਏ ਜੀ ਅੰਡਰਮਾਊਂਟ ਡਬਲ ਸਿੰਕ ਫਰੀ ਦੇ ਰਹੇ ਆ, ਮੇਰਾ ਨਾਲ ਦੇ ਉਹ ਬਹੁਤ ਵੱਡਾ ਡਿਸਕਾਊਂਟ ਹੈ, ਤੇ ਇਹਨਾਂ ਦਾ ਕੰਮ ਦੇਖੋਗੇ ਤੁਸੀਂ, ਆਪ ਕਹੋਗੇ ਵੀ ਵਾਹ। ਮੈਂ ਨਾ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਵੀ ਆਹ ਆਪਣੇ ਨਵੇਂ ਕਲਾਇੰਟ ਨੇ, ਨਵੇਂ ਨਹੀਂ, ਚਲੋ ਪਹਿਲਾਂ ਵੀ ਕਰਦੇ ਰਹੇ, ਮੈਂ ਕਿਹਾ ਵੀ ਆਹ ਸਾਡੇ ਕਲਾਇੰਟ ਨੇ ਆਪਣੇ, ਤੇ ਇਹਨਾਂ ਦਾ ਕੰਮ ਦੇਖੋ। ਉਹਨੇ ਦੇਖਿਆ, ਕਹਿੰਦੀ ਨਵੀਂ ਯਾਰ ਇੰਨੀ ਸੋਹਣੀ ਕਿਚਨ, ਇੰਨਾ ਸੋਹਣਾ ਕੈਬਨਿਟਰੀ ਦਾ ਕੰਮ ਵੀ, ਲਿਸਨਰਸ ਨੂੰ ਤੂੰ ਕਹੀ ਜ਼ਰੂਰ ਕਿ ਦੇਖਣ ਉਹਨਾਂ ਦਾ ਕੰਮ। ਸੋ ਵਾਕਈ ਦੇਖ ਕੇ ਬੰਦਾ ਕਹੂਗਾ ਹਾਂ ਯਾਰ ਕਰਾਉਣਾ ਕੰਮ, ਤਾਂ ਇਹਨਾਂ ਤੋਂ ਕਰਾਉਣਾ। ਸੋ ਨੰਬਰ ਹੈ 416-859-1920, 416-859-1920 ਦੇ ਉੱਤੇ ਕਾਲ ਕਰੋ। ਨਿਊ ਹਾਈਟਸ ਕਿਚਨ ਟੀਵੀ ਯੂਨਿਟ, ਕੋਈ ਇੰਟਰਟੇਨਮੈਂਟ ਯੂਨਿਟ ਟੀਵੀ ਦੇ ਆਲੇ ਦੁਆਲੇ, ਕੋਈ ਬਾਰ, ਕੋਈ ਕੈਬਨਿਟ, ਕੋਈ ਐਸਾ ਕੰਮ ਕਰਾਉਣਾ ਕਿਚਨ ਦਾ, 416-859-1920। ਹਾਂ ਜੀ, 7362। ਹਾਂਜੀ ਇੱਥੋਂ ਦੀ ਗਰਮੀ ਇੰਡੀਆ ਦੀ ਗਰਮੀ ਨਾਲੋਂ ਜ਼ਿਆਦਾ ਬਦਲ ਕਰਦੀ ਹੈ?
5: ਇੰਡੀਆ ਦੀ, ਮੇਰੇ ਪੇਰੈਂਟਸ ਵਗੈਰਾ ਜਦੋਂ ਉਹਨਾਂ ਦੀ ਡੈਥ ਹੋਈ ਹੈ, ਮੈਂ ਗਈ, ਇਟ ਵਾਸ 40 ਟੈਂਪਰੇਚਰ, ਪਰ ਉੱਥੇ ਦੀ ਗਰਮੀ ਹੋਰ ਹੈ, ਇੱਥੇ ਦੀ ਗਰਮੀ ਹੋਰ ਤਰ੍ਹਾਂ ਦੀ ਹੈ।
0: ਬੜੇ ਲੋਕ ਕੰਪੇਅਰ ਜਦੋਂ ਕਰਦੇ ਆ ਨਾ, ਤਾਂ ਕਹਿੰਦੇ ਆ ਕਿ ਜਦੋਂ ਇੱਥੇ ਅੱਜ ਵਰਗਾ ਮੌਸਮ ਹੈ, ਤੇ ਉੱਥੇ ਨਾਲੋਂ ਥੋੜੇ ਜਿਹਾ ਵਰਸ ਹੈ।
5: ਆਈ ਡੋਂਟ ਨੋ, ਕਿਉਂਕਿ ਤੁਸੀਂ ਦੇਖੋ ਇੱਥੇ ਇੰਨੀ ਗਰਮੀ ਪੈ ਰਹੀ ਹੈ, ਸਟਿਲ ਪੀਪਲ ਆਰ ਟਰੈਵਲਿੰਗ ਟੂ ਮੈਕਸੀਕੋ ਐਂਡ ਦਿਸ ਐਂਡ ਦੈਟ ਰਾਈਟ, ਉੱਥੇ ਦੀ ਮਤਲਬ ਗਰਮੀ ਹੋਰ ਤਰ੍ਹਾਂ ਦੀ,
0: ਤੁਸੀਂ ਉੱਥੇ ਬੜਾ ਜਾਂਦੇ ਨਹੀਂ ਹੈ?
5: ਹਾਂਜੀ ਨਹੀਂ ਨਹੀਂ ਮੈਂ ਜਾਂਦੇ ਇੰਡੀਆ ਤੇ ਜਦੋਂ ਪੇਰੈਂਟਸ ਵਗੈਰਾ ਹੈਗੇ ਸੀ ਜਾਂਦੇ ਹੈਗੇ ਸੀ, ਐਸੀ ਗੱਲ ਨਹੀਂ ਹੈ, ਪਰ ਮੈਂ

0: man had the gaps over eyes on the eye. That's what it makes difference. Otherwise, ऐसे जिससे आके बच्चे बंदे ने वैसे ही शुक्र करना चाहिए था उस मालिक का कि शुक्र है कि अगर ऐसे अपन छोटे या किसी नीवे बंदे ने देखी है
1: जी
0: जैसे सोचा करो शुक्र है माल का तू सा फिर भी शुक्र है
1: चलो नहीं वेरी गुड एंड तुसी के थोड़ी की उम्र सी जो इतने आए हो
0: मैं किसी कोई 10 years
1: only 10 years अच्छा वाह चलो जी वेरी नाइस नाइस टॉकिंग टू यू जी बहुत सदा शुक्रिया एंड थैंक्स फॉर योर कॉल
0: या आई एम 72 राइट नाउ
1: यू आर वेरी यंग नहीं ठीक है देखो ये कहते हैं ना वी यू एज लाइक फाइन वाइन
0: Yeah, because I still drive my car.
1: Very good.
0: And tonight I'm just going to watch movie and with my friends and eating out.
1: Very nice. नहीं देखो चाहिए है. You need to enjoy. तो सी इतना काम की तरह retirement enjoy करनी बहुत जरूरी है.
0: नहीं नवी बेटे मैं काम की तरह.
1: तो सी की retire नहीं की तरह जे.
0: नहीं मैं retire. I am a retired person.
1: हाँ.
0: But मैं
1: शिफ्ट लाउनी है हर एक जिंदगी जीउण दा वखरा तरीका हुंदा चलो बेस्ट विशेस एंजॉय योर मूवी एक्सपीरियंस है बड़ी टॉप दी बड़ी कमाल दी मूविंग कंपनी एच के मूवर्स इन्हां नूं तुसीं फोन कर लो 416-524-6704 ਤੁਹਾਡੇ ਸਮਾਨ ਨੂੰ ਬੜਾ ਕੇਅਰਫੁਲੀ ਮੂਵ ਕਰਦੇ ਆ 416-524-6704 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਜੀ 6100 ਹੈਲੋ
2: ਅਸ਼ਕਬਰ ਕੀ ਹਾਲ ਚਾਲ
1: ਹੈ ਵਧੀਆ ਵਧੀਆ ਬਾਈ ਜੀ ਕਿਵੇਂ ਹੋ
2: ਵਧੀਆ ਬਾਈ ਹਫ਼ਤਾ ਬਾਈ ਪਹਿਲਾਂ ਲਾਂਬਾ ਕੋਈ ਨਹੀਂ ਗਾ ਪਰ ਫਰਕ ਤਾਂ ਬਾਈ ਹੈਗਾ ਹੁਣ ਇੱਥੋਂ ਦੀ ਵਿੰਟਰ ਤੇ ਇੰਡੀਆ ਦੀ ਵਿੰਟਰ ਦਾ ਫਰਕ ਹੈਗਾ ਉਹ ਵੀ ਸਮਰ ਦਾ ਫਰਕ ਹੈਗਾ
1: ਬਿਲਕੁਲ
2: ਆਪਾਂ ਜੋ ਸੱਚ ਸੱਚ ਹੈ ਨਾ ਉੱਥੋਂ ਦੀ ਵੀਰੇ ਗਰਮੀ ਆ ਇੱਥੇ ਆਪਾਂ ਕਿਹੜਾ ਬਾਹਰ ਤੇ ਘੱਟ ਹੀ ਨਿਕਲਦੇ ਗੱਡੀਆਂ ਚ ਬਹੁਤ ਕੰਫਰਟ ਆਪਾਂ ਇੱਥੇ ਘਰ ਚ ਵੀ ਸਾਰਾ ਫੁੱਲ ਏਸੀ ਹੈ ਹਨਾ
1: ਜੀ
2: ਤੇ ਜਿੱਦਣ ਗਰਮੀ ਅਸਲ ਗਰਮੀ ਉਹਦੇ ਪੈਂਦੀ ਨੀ ਦੋ ਦਿਨ ਪੈਂਦੀ ਪਰ ਮੀਂਹ ਪੈ ਜਾਂਦਾ ਹਨਾ ਠੀਕ ਹੈ ਜਿਵੇਂ ਪੂਰੀ ਗਰਮੀ ਹੁੰਦੀ ਹੈ ਉਹ ਦਿਨ ਕੰਪੇਅਰ ਕਰੀ ਇੰਡੀਆ ਨਾਲ ਤਾਂ ਇੱਥੇ ਵੱਧ ਪੈਂਦੀ ਤੇ ਸੂਲਾਂ ਚੁੱਭਦੀਆਂ ਜੀ ਘੁਮਾਉਣ ਵਾਸਤੇ ਉਹਨਾਂ ਨੂੰ ਬਹੁਤ ਫੀਲ ਹੋਈ ਉਹ ਤਾਂ ਕਹਿੰਦੇ ਵੀ ਇੱਥੇ ਗਰਮੀ ਬਹੁਤ ਹਾਂ ਕਿ ਉਹ ਇੰਨਾ ਉੱਥੇ ਰਹੇ ਉਹ ਉਹਨਾਂ ਨੇ ਥੋੜੀ ਲਾਂਭਾ ਕਿੰਨਾ ਕਿਸੇ ਚੀਜ਼ ਦਾ
1: ਅੱਛਾ ਉਹਨਾਂ ਨੇ ਇੱਥੇ ਜ਼ਿਆਦਾ ਮਹਿਸੂਸ ਕੀਤੀ ਉੱਥੇ ਨਾਲੋਂ ਹੈ
2: ਹਾਂਜੀ ਹਾਂਜੀ ਹਾਂਜੀ ਜਿੱਦਾਂ ਗਰਮੀ ਪੂਰੀ ਹੋਵੇ ਉਹ ਉਦਾਂ ਨਾਰਮਲ ਡੇ ਨਹੀਂ ਗੱਲ ਕਰ ਰਿਹਾ ਮੈਂ ਜਿੱਦਾਂ ਜਿਵੇਂ ਅੱਜ ਪੂਰੀ ਗਰਮੀ ਫੁੱਲ ਹੈ ਜੇ ਬਾਹਰ ਜਾਣਾ ਹੋਵੇ ਫਿਰ ਗਰਮੀ ਹੈਗੀ ਹੈ ਜੀ ਗਰਮੀ ਨਹੀਂ ਪੈਂਦੀ ਗਰਮੀ ਉੱਥੇ ਵੀ ਪੈਂਦੀ ਆ ਹੁਣ ਵਿੰਟਰ ਵੀ ਆ ਤੇ ਉਹਦਾ ਵੀ ਫਰਕ ਹੈ ਕਿੰਨਾ ਫਰਕ ਹੈ ਇੰਡੀਆ ਵੀ ਠੰਡ ਤਾਂ ਇੰਡੀਆ ਵੀ ਬਹੁਤ ਪੈਂਦੀ ਹੈ
1: ਜੀ ਜੀ
2: ਪਰ ਇੱਥੋਂ ਠੰਡ ਹੋਰ ਸਾਫ਼ ਦੀ ਉੱਥੋਂ ਦੀ ਹੋਰ ਸਾਫ਼ ਦੀ ਉਹ ਵੀ ਗਰਮੀ ਇੱਥੋਂ ਗਰਮੀ ਹੋਰ ਸਾਫ਼ ਦੀ ਹੈ ਇੰਡੀਆ ਦੀ ਗਰਮੀ ਹੋਰ ਸਾਫ਼ ਦੀ ਹੈ
1: ਹੋਰ ਸਾਫ਼ ਦੀ ਹੈ ਚਲੋ ਠੀਕ ਹੈ ਦੇਖਦੇ ਹਾਂ ਥੈਂਕ ਯੂ ਵੈਰੀ ਤੇ ਚਲੋ ਬਹੁਤ ਸ਼ੁਕਰੀਆ ਤੁਹਾਡਾ ਸੋ ਕਹਿੰਦੇ ਡੈਡੀ ਨੂੰ ਡਾਊਨ ਟਾਊਨ ਲੈ ਗਏ ਉਹ ਵੀ ਕਹਿੰਦੇ ਕਿ ਬੱਲੇ ਯਾਰ ਕਿੱਥੇ ਲੈ ਆਏ ਇੱਥੇ ਤਾਂ ਗਰਮੀ ਬਹੁਤ ਜ਼ਿਆਦਾ ਹੈ ਮਿਸਟਰ ਸਿੰਘ ਪੀਜ਼ੇ ਤੇ ਵੀ ਗਰਮੀ ਹੋਈ ਪਈ ਹੈ ਪੂਰੀ ਮਿਸਟਰ ਸਿੰਘ ਪੀਜ਼ਾ ਮੈਗਾ ਡੀਲ 2 ਲਾਰਜ ਪੀਜ਼ੇ 4 ਟੌਪਿੰਗ 4 ਫ੍ਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫ੍ਰੀ ਵਾਹ ਯਾਰ ਸਿਰਫ $40 ਚ ਕਾਲ ਕਰੋ ਫਟਾਫਟ 905-500-4000 ਮਿਸਟਰ ਸਿੰਘ ਪੀਜ਼ਾ ਮਲਟੀਪਲ ਲੋਕੇਸ਼ਨਸ ਨਾਰਥ ਪਾਰਕ ਟੋਰਬ੍ਰਮ ਕੁਈਨ ਮੈਕਲੋਗਲਿਨ ਵੈਨਕਿਰਕ ਮੇਫੀਲਡ ਗੋਰਵੇ ਮੇਫੀਲਡ ਓਰੈਂਡਾ ਡਿਕਸੀ ਰੂਥ ਐਵਨਿਊ ਕੈਨੇ

0: Castlemore McVean, Financial Mississauga Road, Bolton, Hamilton, Guelph, Kitchener, London, Woodstock, ਥਾਂ ਥਾਂ ਤੇ ਲੋਕੇਸ਼ਨ ਨੇ 905-500-4000 ਤੇ ਕਾਲ ਕਰ ਲਓ 7220 ਹੈਲੋ
1: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
1: ਮੈਂ ਠੀਕ ਹੈ ਜੀ ਮੈਂ ਉਹੀ ਲੋਕਾਂ ਨੂੰ ਤੱਤੇ ਠੰਡੇ ਕਰਨ ਦਾ ਹੀ ਕੰਮ ਕਰਦਾ ਜੀ ਤੇ ਜਿਹੜੀ ਤੁਸੀਂ ਕੰਪੇਅਰ ਕਰਦੇ ਹੋ ਨਾ ਇੰਡੀਆ ਤੇ ਇੱਥੇ ਨਾਲ ਉੱਥੇ ਚੋਇਸ ਹੁੰਦੀ ਆ ਕਿ ਗਰਮੀ ਲੱਗੀ ਤੇ ਬਹਿ ਜਾਓ ਇੱਥੇ ਚੋਇਸ ਨਹੀਂ ਹੈਗੀ ਤਾਂ ਜ਼ਿਆਦਾ ਗਰਮੀ ਲੱਗਦੀ ਆ
0: ਅੱਛਾ ਚੋਇਸ ਨਹੀਂ ਹੈਗੀ ਵੀ ਕੰਮ ਕਰਨੇ ਹੀ ਪੈਂਦੇ ਆ
1: ਕਰਨਾ ਹੀ ਪੈਣਾ ਜੀ ਮੈਂ ਮੈਂ ਹੁਣ ਮੈਂ ਉਹੀ ਗੱਲ ਮੈਂ ਦੱਸਿਆ ਕਿ ਮੈਂ ਜਦੋਂ -40 ਹੁੰਦਾ ਉਦੋਂ ਵੀ ਮੈਂ ਕੰਮ ਕਰਨਾ ਜੀ ਤੇ ਹੁਣ ਪਲੱਸ ਅੱਜ 40 ਪਲੱਸ ਸੀਗਾ ਤੇ ਮੇਰਾ ਬਿਜ਼ਨਸ ਆ ਜੀ ਮੈਂ ਉਹੀ ਕੰਮ ਕਰਨ ਦਿਆਂ
0: ਤੇ
1: ਫੀਲਿੰਗ ਦੀ ਗੱਲ ਆ ਜੀ
0: ਬਿਲਕੁਲ
1: ਤੇ ਉੱਥੇ ਲੋਕਾਂ ਨੂੰ ਆਪਾਂ ਇੱਥੇ ਸਾਰੇ ਸਰਦੇ ਪੁੱਜਦੇ ਹੀ ਆਏ ਆ ਨੋ ਬੜੀ ਟੇਕ ਮੀ ਰੋਂਗ ਉੱਥੇ ਇਸ ਕਰਕੇ ਨਹੀਂ ਲੱਗਦੀ ਕਿ ਗਰਮੀ ਅੱਜ ਨਹੀਂ ਜਾਂਦੇ ਕੋਈ ਨੀ ਬਹਿ ਜਾਂਦੇ ਆ
0: ਕੂਲਰ ਲਾ ਲਓ ਤੇ ਠੀਕ ਹੈ ਆਪਾਂ ਘਰਾਂ ਦੇ ਵਿੱਚ ਛਾਵੇਂ ਆ ਇੱਥੇ ਹੁਣ ਜਿਹੜੇ ਬੇਚਾਰੇ ਉਬਰ ਕਰ ਰਹੇ ਆ ਐਮਾਜ਼ੋਨ ਦੀਆਂ ਡਿਲੀਵਰੀਆਂ ਕਰ ਰਹੇ ਆ ਗੱਡੀ 'ਚ ਬਹਿਣਾ ਫਿਰ ਨਿਕਲਣਾ ਬਹਿਣਾ ਨਿਕਲਣਾ ਉਹ ਤਾਂ ਹੁਣ ਕੰਮ ਕਰਨਾ ਹੀ ਪੈਣੇ ਆ
1: ਕਲਚਰ ਡਿਫਰੈਂਟ ਸੀਗਾ
0: ਤੇ
1: ਆਪਣਾ ਉੱਥੇ ਕੋਈ ਗੱਲ ਨੀ ਜੀ ਗਰਮੀਆਂ ਨਹੀਂ ਜਾਂਦੇ ਅੱਜ ਜੀ ਹੋ ਗਿਆ ਕੋਈ ਗੱਲ ਨੀ ਨਹੀਂ ਜਾਂਦੇ ਹਨਾ ਲੋਕੀ ਵੀ ਮਤਲਬ ਇੱਥੇ ਇੱਥੇ ਤੁਸੀਂ ਕਹਿੰਦੇ ਹੁਣ ਜੇ ਮੈਂ ਕਵਾਂ ਕਿ ਬਾਹਰ ਸਲੋ ਪਈ ਆ ਕਹਿੰਦੇ ਭਾਈ ਸਲੋ ਲਈ ਤੇ ਸਾਡੇ ਸੰਗੀਤ ਨੀ ਚੱਲਣ ਦੇ ਤੂੰ ਕਿੱਥੇ ਫਿਰਦਾ
0: ਹੁਣ ਮੈਂ ਠੀਕ ਹੈ
1: ਹੁਣ ਮੈਂ ਉਹਨੂੰ ਕਵਾਂ ਜੀ ਇਸ ਕਰਕੇ ਜੀ ਉੱਥੋਂ ਵਾਲੇ ਜਿਹੜੇ ਲੋਕੀ ਕੰਪੈਰੀਜ਼ਨ ਕਰਦੇ ਆ ਨਾ ਉੱਥੇ ਹਾਂ ਜੀ ਕੋਈ ਗੱਲ ਨੀ ਹੋ ਜੂ ਬਹਿ ਗਏ ਹਾਂ ਉਹ ਵੱਖਰੀ ਗੱਲ ਆ ਪਰ ਇੱਥੇ ਤਾਂ ਲੱਗਦੀ ਆ ਵੀ ਕਰਨਾ ਹੀ ਪੈਣਾ ਆ ਭਾਵੇਂ ਗਰਮੀ ਆ ਠੰਡ ਆ ਸਨੋ ਆ ਸਨੋ ਸਟੋਰਮ ਆ ਜਾਣਾ ਹੀ ਪੈਣਾ
0: ਠੀਕ ਹੈ ਬਹੁਤ ਸ਼ੁਕਰੀਆ ਸਰ ਬਹੁਤ ਧੰਨਵਾਦ ਤੁਹਾਡਾ ਨਹੀਂ ਗੱਲ ਠੀਕ ਹੈ ਵੀ ਇੱਥੇ ਹੁਣ ਕੰਮ ਤਾਂ ਕਰਨੇ ਪੈਣੇ ਓਕੇ ਸੋ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਗਲੋਬਲ ਕੰਫਰਟ ਏਅਰ ਵਾਲੇ ਨੂੰ ਫੋਨ ਕਰ ਲਓ ਏਸੀ ਨਹੀਂ ਚੱਲ ਰਿਹਾ ਫਰਨੇਸ ਦੀ ਕੋਈ ਪ੍ਰੋਬਲਮ ਕਦੇ ਵੀ ਆਉਂਦੀ ਹੈ ਮੈਂ ਤਾਂ ਕਹਿੰਦਾ ਨਵਾਂ ਏਸੀ ਲਵਾਓ ਤੇ ਨਵੀਂ ਫਰਨੇਸ ਲਵਾਓ ਤੇ ਤੁਸੀਂ $1800 ਦਾ ਰੀਬੇਟ ਪਾਓ ਪੈਸੇ ਵਾਪਸ ਤੁਹਾਡੀ ਜੇਬ 'ਚ ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ 905-790-9080 905-790-9080 905-790-9080 905-790-9080 ਤੇ ਸਾਡੇ ਨਾਲ ਸਰਾਸ਼ ਜੁੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਦੇਖੋ ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ ਇਹੋ ਪੈਸੇ ਆ ਵਾਪਸ ਨਹੀਂ ਕਰਨੇ ਪੈਣੇ ਤੁਹਾਡੇ ਜਿੰਨੇ ਘਰ ਦੇ ਖਰਚੇ ਆ ਸਾਰੇ ਪੂਰੇ ਕਰੋ ਤੇ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ ਸੋ ਜਲਦੀ ਇਹ ਗ੍ਰਾਂਟਸ ਖਤਮ ਹੋ ਜਾਣੀ ਹੈ ਸੋ ਹੁਣੇ ਫਾਇਦਾ ਲੈ ਲਓ ਤੇ ਸਰਸ਼ ਕੀ ਹਾਲ ਆ ਤੁਹਾਡਾ
2: ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਵੈਲਕਮ ਵੈਲਕਮ ਸਰਸ਼ ਸੋ ਕਿੰਨੇ ਕੁ ਬੈਚੇਸ ਬਚੇ ਆ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਰਹੀ ਹੈ
2: ਸਿਰਫ ਇੱਕ ਬੈਚ ਬਚਾ ਹੈ ਸੋ ਦਿਸ ਇਜ਼ ਦ ਲਾਸਟ ਵੀਕ आप इस वीक एनरोलमेंट कराएंगे तो आपको ग्रांट्स मिलेंगे स्किल डेवलपमेंट करने के लिए लाइक अभी जब मैं आज सुबह ऑफिस एंटर करा तो फिर एक अंकल आंटी ने मुझे रोका मतलब कहते मैंने बोला अंकल आपको जानता हूँ मैं उन्होंने खुद ही बोला कि मतलब थैंक यू वेरी मच मैंने बोला आपको ही देखा है
0: हाँ।
2: तो मतलब वो पहले एक साल का कोर्स कर चुके हैं हमारे से तो कहते हैं वाइफ पकड़ाने आया हूँ सेकंड कोर्स
0: अच्छा।
2: तो मतलब जिनको पता है वो सेकंड कोर्स में एनरोल करके बेनिफिट ले रहे हैं स्किल डेवलप कर रहे हैं और साथ में 30,000-100,000 ये फंडिंग हासिल कर रहे हैं जिसका मेजर पोर्शन आज की डेट में इस हफ्ते तक ग्रांट से क्योंकि गवर्नमेंट की पॉलिसी चेंज हो रही है हमारे हाथ में नहीं है गवर्नमेंट की पॉलिसी अब चेंज हो रही है तो इसलिए एनरोल कराएं कॉल करें
0: वेरी गुड एंड सराज का नंबर है 437-264-3175 and so jinhne enroll karta oh bade lucky reh gaye kyunki ohna vich ohna nu benefit hi bahut hoya
2: बिल्कुल जी बिल्कुल एंड लाइक यही बात है हम इस बारे में लकी रहे कि आपके साथ हमने 1.5 साल पहले शुरू कर दिया था मैसेज देना सो बहुतों को बेनिफिट कर पाए लोग ब्लेसिंग्स देते हैं अभी लाइक वो इतने कॉफी आए हमारे ऑफिस में इतने कॉफी लाइक ठंडे जो कोल्ड कॉफी होता है हम तो पीते नहीं मैं तो नहीं पीता बट हाँ लाइक पीपल लव अस क्योंकि हमने बिल्कुल चलाकी के बिना ठगी के बिना कागज हिलाए बिना लोगों को इतना हमने वी आर वेरी लकी उनका असिस्ट कर पाए इतना, तो इसमें कुछ चलाकी नहीं है सर, कंफर्ट जोन से बाहर निकले, आपके ऑलरेडी सारे फ्रेंड्स बेनिफिट ले चुके हैं, आपको बता नहीं रहे, अगर नहीं बता रहे तो कॉल करें, ऑफिस आए, स्किल डेवलप करें, फंडिंग ले।
0: एंड जिहड़े कुछ नवे लिसनर ने उन्होंने नहीं पता इस बारे, उन्होंने लिखी मैसेज है।
2: हाँ जी, सो आप ओंटारियो में कहीं भी रहते हैं, चाहे बैरी रहते हैं, नाइग्रा, हैमिल्टन, कहीं भी, आसान से फुली ऑनलाइन कोर्सेज करें, पीआर सिटीजन प्रोटेक्टेड पर्सन है, आपका रिफ्यूजी का केस अप्रूव हो चुका है, एंड आपकी इनकम 2024 के नोटिस ऑफ असेसमेंट पे लेस देन $70,000 है, आपको सिर्फ तभी इसका फायदा है। तो लाइक जितना फैमिली साइज ज्यादा है उतनी ज्यादा फंडिंग आपके खाते में आती है, हमारे खाते में नहीं आती। फैमिली ऑफ फोर को अप टू 80,000 की फंडिंग आती है, जिसमें से $40,000 ग्रांट है, टैक्स फ्री, वापस नहीं करना पैसा आपने, वो ग्रांट का मीनिंग होता है जो पैसे वापस नहीं करना। जो रेस्ट पोर्शन है 40,000 ऑप्शनल लोन एट 0%, हर एक की फैमिली साइज पे फंडिंग डिपेंड करती है। तो आप कॉल करें, ऑफिस आए, एस्टीमेट लें, कोई एज लिमिट नहीं है, पेंशन पे है, एलिजिबल है, कोई क्रेडिट चेक इसके अंदर नहीं है।
0: ते नंबर है 4372643175। ते तुसी जो फीस लेने हो 199 या 499, ਇਹ ਕੰਮ ਹੋਣ ਤੋਂ ਬਾਅਦ ਤੁਸੀਂ ਲੈਂਦੇ ਹੋ ਤੇ ਕਈ ਵਾਰ ਹੁੰਦਾ ਕਿ ਕੁਝ ਲੋਕ ਫੀਸ ਨਹੀਂ ਦਿੰਦੇ ਹੈ।
2: ਬਿਲਕੁਲ ਜੀ, ਐਸਾ ਇਸਕਾ ਇਹ ਫਾਇਦਾ ਹੈ ਕਿ ਲੋਕ ਇਹ ਨਹੀਂ ਕਹਿ ਸਕਦੇ ਸਰਾਜ ਨੇ ਪੈਸੇ ਦਿੰਦੇ ਹੈ, लोग ये कह सकते हैं कि हमने सराज के पैसे मार लिए, 200-400 फायदा करा दी तभी मार लिए, क्योंकि लास्ट वीक लाइक 29 बंदों की फंडिंग गिरी है, 25 के आगे चार फोन नहीं उठा रहे। तो इसमें लाइक हम इतनी ऑनेस्टी से काम कर रहे हैं, 8 साल हो गए, बहुतों को असिस्ट कर चुके हैं, इतना फेयर रखा है हमने फीस हमारी काम होने के बाद, आपने अपनी ईमानदारी से देनी है। तो कॉल करें, 218 एक्सपर्ट बॉलीवुड ऑफिस में आए, इस हफ्ते तक ग्रांट्स आ रही है, ये नहीं कि अब अगले हफ्ते आएंगे सर आपने ये कहा था, क्योंकि गवर्नमेंट की पॉलिसी है, हमारी पॉलिसी नहीं है, हमारे घर की बात नहीं है। तो कॉल करें, ये जो चीज है वैलिड है, ग्रांट्स आज आ रहे हैं आपके पास, ह्यूज ग्रांट्स, एक हफ्ते बाद करेंगे तो नहीं आएंगे ग्रांट्स आपके पास।
0: वेरी गुड, 4372643175 नंबर है, 4372643175। ऑफिस एड्रेस से नंबर एक बार तुसी दे दियो।
2: हाँ जी, नंबर जी 437-264-31-75, 437-264-31-75, हुणे कॉल करो ते एस्टीमेट लो, हुणे कॉल करो तुसी कर सकदे हो जी, 437-264-31-75, 218 एक्सपोर्ट बुलेवर्ड हर एंटारियो डेयरी पे, कल भी आप आ सकते हैं, वेलकम।
0: 437-264-31-75, 437-264-31-75, बहुत शुक्रिया सरांश, थैंक यू,
2: थैंक यू,
0: थैंक यू जी। ओह भले 0956 थोड़ी कॉल में लैनी लग गया सी, बट ਤੁਸੀਂ ਕੱਟ ਗਏ, ਕੋਈ ਗੱਲ ਨਹੀਂ, ਦੁਬਾਰਾ ਤੋਂ ਕਰ ਲਓ, ਏਡੀ ਕਿਹੜੀ ਗੱਲ ਹੈ, ਕੋਲਾਂ ਕੱਟੀਆਂ ਜਾਂਦੀਆਂ ਤਾਂ ਫਿਰ ਤੋਂ ਕਰ ਲਓ। ਸਬਜ਼ੀ ਮਾਰਕੀਟ 'ਤੇ ਆ ਜਾਓ, ਗਰੋਸਰੀ ਕਰਨੀ ਹੈ ਤਾਂ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ, ਬਹਿ ਜਾ ਬਹਿ ਜਾ, ਬੱਲੇ ਬੱਲੇ ਆ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਸਬਜ਼ੀ ਮਾਰਕੀਟ ਤੋਂ ਮਿਲ ਰਹੀਆਂ ਨੇ। ਖੂਬੀ ਇਹ 24 ਘੰਟੇ 7 ਦਿਨ ਖੁੱਲਦੇ ਨੇ, ਠੀਕ ਹੈ। ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ, ਕਹੋਗੇ ਕਿ ਆਹ ਵੀ ਚੱਕ ਲਈ, ਉਹ ਵੀ ਚੱਕ ਲਈਏ, ਨਾਲੇ ਰੈਸਟੋਰੈਂਟ ਇਹਨਾਂ ਦਾ, ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਇੱਕ ਲੋ ਦੂਜਾ ਫਰੀ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ, ਗੇੜਾ ਲਾਓ ਅਤੇ ਚੱਕ ਦਿਓ ਫੱਟੇ। ਸਾਡੇ ਪ੍ਰਦੀਪ ਭਾਅ ਜੀ ਜੋ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਰਿਪੇਅਰ ਕਰਦੇ ਆ, ਪ੍ਰਦੀਪ ਜੀ ਨੂੰ ਵੀ ਯਾਦ ਰੱਖੋ ਯਾਰ, ਪ੍ਰਦੀਪ ਭਾਅ ਜੀ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਅਪਲਾਇੰਸਿਸ ਨਹੀਂ ਚੱਲ ਰਹੇ, ਟੈਨਸ਼ਨ ਨਾ ਲਓ, 647-622-3203, 647-622-3203। ਸੋ ਇਹ ਗਾਣਾ ਲਾਉਂਦੇ ਹਾਂ ਤੁਹਾਡੇ ਲਈ, ਬਹੁਤ ਵਧੀਆ, ਬਟ ਉਸ ਤੋਂ ਪਹਿਲਾਂ ਲਵਾਨਾ ਵੈਲਨੈਸ ਸਪਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਓਪਨ ਹੈ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ, 341 ਪਾਰਕਰ ਸਕੁਏਅਰ। ਦੇਖੋ ਸਮਰ ਹੈ, ਫੰਕਸ਼ਨਾਂ ਤੇ ਜਾ ਰਹੇ ਹੋ, ਪਾਰਟੀਆਂ ਤੇ ਜਾ ਰਹੇ ਹੋ, ਫੇਸ਼ੀਅਲ ਕਰਾਓ, ਵੈਕਸਿੰਗ ਕਰਾਓ, ਬਾਡੀ ਦੀ ਲੇਜ਼ਰ ਹੇਅਰ ਰਿਮੂਵਲ ਕਰਵਾਓ, ਤੇ ਥੋੜੇ ਜਿਹਾ ਹੁੰਦਾ ਨਾ ਵੀ ਜਦੋਂ ਬੰਦਾ ਪ੍ਰੋਪਰ ਆਪਣੇ ਆਪ ਨੂੰ ਨਿਖਾਰ ਲਵੇ, ਫਿਰ ਜਾਣ ਵੇਲੇ ਇੱਕ ਕੌਨਫੀਡੈਂਸ ਵੀ ਹੁੰਦੀ ਹੈ। ਸੋ ਗਾਣਾ ਨਹੀਂ ਜਦੋਂ ਲਾਵਾਂਵੇਂ ਸ਼ਕੀਨੀ ਮੇਰਾ ਰਾਹ ਰੋਕਦੇ, ਰਾਹ ਵੀ ਤਾਂ ਹੀ ਰੋਕਣਗੇ ਜੇ ਵਾਕਈ ਕੋਈ ਸੋਹਣਾ ਸੋਹਣੀ ਲੱਗੂਗਾ ਤਾਂ। ਸੋ ਸਾਡੇ ਨਾਲ ਲਵਾਨਾ ਵੈਲਨੈਸ ਸਪਾ ਦੀ ਟੀਮ ਹਾਜ਼ਰ ਹੈ, ਤੇ ਜੀ ਵੈਲਕਮ, ਕਿਵੇਂ ਹੋ?
3: ਹੈਲੋ, ਹਾਂਜੀ ਜੀ ਭਾਜੀ, ਵਧੀਆ ਭਾਈ, ਤੁਸੀਂ ਸੁਣਾਓ ਕਿਵੇਂ?
0: ਬਹੁਤ ਵਧੀਆ, ਬਹੁਤ ਵਧੀਆ ਵੀਰੇ, ਬੱਲੇ ਬੱਲੇ। ਸੋ ਦੱਸੋ ਫਿਰ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
3: ਭਾਈ ਸਪੈਸ਼ਲ ਭਾਈ ਆਪਣੇ ਚੱਲਦੇ ਪਏ ਆਪਣੇ ਮਸਾਜ ਹੈਗੇ ਆਪਣੇ ਜਿਹੜੀ ਚੱਲਦੀ ਪਈ ਆ $80 ਦੀ ਆ ਨੋਨ ਆਰਐਮਟੀ ਐਂਡ ਆਪਣੇ ਕੋਲ ਆਰਐਮਟੀ ਵੀ ਹੈਗੇ ਨੇ ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆ ਆਪਾਂ ਉਹ ਵੀ ਕਵਰ ਕਰਦੇ ਆ ਡਾਇਰੈਕਟ ਬਿਲਿੰਗ ਕਰਦੇ ਆ ਆਪਾਂ ਉਹ ਹੈਗੀ 130+ ਟੈਕਸ ਦੀ ਜੀ
0: ਠੀਕ ਹੈ ਸੋ ਜਿਹੜੀ ਤੁਹਾਡੀ $80 ਦੀ ਮਸਾਜ ਹੈ ਉਹ ਨੋਨ ਆਰਐਮਟੀ $80 ਦੀ ਮਸਾਜ ਪੰਜਾਬੀ ਲਹਿਰਨ ਦੇ ਲਿਸਨਰਸ ਲਈ $75 ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਹ ਮਸਾਜ 1 ਘੰਟੇ ਦੀ ਹੁੰਦੀ ਹੈ
3: ਹਾਂਜੀ ਹਾਂਜੀ ਵੀਰ ਜੀ 1 ਘੰਟੇ ਦੀ ਹੁੰਦੀ ਹੈ ਤੇ ਆਪਾਂ ਨਵੀਂ ਸਰਵਿਸ ਵੀ ਐਡ ਕੀਤੀ ਆ ਹੇਅਰ ਪੀਆਰਪੀ ਆਪਾਂ ਨੈਕਸਟ ਵੀਕ ਤੋਂ ਲੈ ਰਹੇ ਆ ਫੇਸ ਪੀਆਰਪੀ ਲਿਪ ਫਿਲਰ ਡਰਮਾ ਫਿਲਰ
0: ਸੋ ਇਹ ਜੋ ਹੇਅਰ ਪੀਆਰਪੀ ਹੈ ਇਹ ਦੱਸੋ ਥੋੜਾ ਇਹ ਕੀ ਹੁੰਦਾ
3: ਇੰਜੈਕਟ ਕਰਦੇ ਆ ਤਾਂ ਗ੍ਰੋਥ ਵਾਪਸ ਆ ਜਾਂਦੀ ਆ
0: ਠੀਕ ਹੈ ਸੋ ਜਿਨ੍ਹਾਂ ਦੇ ਕੁਝ ਏਰੀਆਜ਼ ਨੇ ਹੁਣ ਤੁਹਾਡੇ ਸਿਰ ਦੇ ਪਿਛਲੇ ਪਾਸੇ ਮੂਹਰਲੇ ਪਾਸੇ ਸਾਈਡ ਤੇ ਕੁਝ ਵਾਲ ਨਹੀਂ ਆ ਰਹੇ ਪੀ ਆਰ ਪੀ ਹੈ ਤੇ ਬਹੁਤ ਇਫੈਕਟਿਵ ਹੈ ਹੇਅਰ ਗਰੋਥ ਦੇ ਲਈ ਸੋ ਤੁਹਾਨੂੰ ਲੱਗਦਾ ਯਾਰ ਕਿ ਸਾਡੇ ਵਾਲ ਕਿਤੇ ਨਾ ਕਿਤੇ ਪੈਚੀ ਲੱਗ ਰਹੇ ਆ ਤਾਂ ਪੀ ਆਰ ਪੀ ਵੀ ਕਰਵਾਓ ਠੀਕ ਹੈ ਤੇ ਹੋਰ
3: ਹਾਂਜੀ ਤੇ ਇੱਕ ਹੈਗੀ ਆਪਣੇ ਜੀ ਆਪਣੇ ਕੋਲ ਜੀ ਫੇਸ ਪੀ ਆਰ ਪੀ ਹਨਾ ਕਈ ਵਾਰੀ ਆਪਣਾ ਦਾ ਜਿਹੜਾ ਆਪਣਾ ਫੇਸ ਆ ਪ੍ਰੋਪਰ ਲਾਈਕ ਡਬਲ ਸ਼ੇਡਡ ਹੁੰਦਾ ਕਿ ਰਾਈਟ ਉਹਦੇ ਵਿੱਚ ਸੇਮ ਉਹਦੇ ਵਿੱਚ ਵੀ ਆਪਾਂ ਬਲੱਡ ਹੀ ਕੱਢਦੇ ਤੁਹਾਡਾ ਬਲੱਡ ਹੀ ਹੁੰਦਾ ਤੁਹਾਡੇ ਬਲੱਡ ਦੇ ਪਲਾਜ਼ਮਾ ਬਣਾ ਕੇ ਤੁਹਾਡੇ ਫੇਸ ਇੰਜੈਕਟ ਕਰਦੇ ਆ ਤੁਹਾਡੇ ਫੇਸ ਗਲੋ ਸਕਿਨ ਟਾਈਟਨਿੰਗ ਸਾਰਾ ਕੁਝ ਹੋ ਜਾਂਦਾ ਉਹਨਾਂ
0: ਕੀ ਬਾਤ ਹੈ
3: ਫਿਰ ਆਪਾਂ ਮਾਈਕਰੋ ਨੀਡਲਿੰਗ ਵੀ ਕਰਦੇ ਆ ਆਪਾਂ ਉਹ ਵੀ ਆਪਾਂ ਸਟਾਰਟ ਕੀਤੀ ਹੁਣ ਹਨਾ ਤਾਂ ਜਿਹੜੀ ਇਹ ਸਭ ਕੁਝ ਕਰ ਰਿਹਾ ਉਹ ਨਰਸ ਕਰ ਰਹੀ ਹੈ ਸ਼ੀ ਇਜ਼ ਹੈਵ ਲਾਈਕ 70 ਇਅਰ ਆਫ ਐਕਸਪੀਰੀਅੰਸ
0: ਵਾਹ ਸੋ ਇਹ ਜੋ ਵੀ ਕੰਮ ਹੋ ਰਿਹਾ ਇਹ ਨਰਸਿਸ ਕਰ ਰਹੀਆਂ ਨੇ ਆਈ ਨਹੀਂ ਵੀ ਕੋਈ ਆਮ ਹੀ ਬੰਦਾ ਕਰ ਰਿਹਾ ਸੋ 17 ਸਾਲ ਦੇ ਐਕਸਪੀਰੀਅੰਸ ਵਾਲੀ ਨਰਸ ਤੁਹਾਡੇ ਲਈ ਮਾਈਕਰੋ ਨੀਡਲਿੰਗ ਪੀ ਆਰ ਪੀ ਕਰ ਰਹੇ ਨੇ ਸੋ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੋ 341 Parkhurst Square ਤੇ ਨੰਬਰ ਵੀ ਦੇ ਦਿਓ
3: ਭਾਈ ਆਪਣੇ ਕੋਲ ਉਹ ਲਿਪ ਫਿਲਰ ਵੀ ਹੈਗੇ ਆ ਆਪਣੇ ਕੋਲ ਡਰਮਾ ਫਿਲਰ ਜੇ ਅੰਡਰਾਈ ਫਿਲਰ ਜੇ ਕਿਸੇ ਦਾ ਹੁੰਦਾ ਨਾ ਡਾਰਕ ਸਰਕਲ ਹੁੰਦੇ ਕਈਆਂ ਦੇ ਲਈ ਸੋ ਉਹਦੇ ਉਹ ਵੀ ਇੰਜੈਕਟ ਕਰਕੇ ਆਪਾਂ ਉਹ ਵੀ ਠੀਕ ਕਰ ਸਕਦੇ ਆ ਪੂਰਾ ਨਿਖਾਰ ਕੇ ਵੀ ਜਾਗੇ ਏਦਾਂ ਨਹੀਂ ਹੈਗਾ
0: ਤੁਸੀਂ ਇੱਕ ਵਾਰ ਬਹੁਤ ਕਮਾਲ ਦੀ ਬੜੀ ਹਾਈ ਐਂਡ ਲਗਜ਼ਰੀ ਸਪਾ ਲਵਾਨਾ ਵੈਲਨੈਸ ਸਪਾ ਏਅਰਪੋਰਟ ਐਂਡ ਸਟੀਲਸ 341 ਪਾਰਕਹਰਸਟ ਸਕੁਆਇਰ ਤੇ ਫੋਨ ਨੰਬਰ ਇੱਕ ਵੇ ਕਹਿਣ ਦਾ 416-881-5385 416-881-5385 ਥੈਂਕ ਯੂ ਸੋ ਮਚ ਬ੍ਰਦਰ
3: ਠੀਕ ਹੈ ਭਾਈ ਥੈਂਕ ਯੂ
0: ਬਹੁਤ ਸ਼ੁਕਰੀਆ ਸਰ 5505 ਹੈਲੋ
4: ਹਾਂਜੀ ਬਾਨ ਸਾਹਿਬ ਦਾ ਗਾਣ ਸੁਣਾ ਦੇਣਾ ਵੀ
0: ਕਿਹੜਾ ਜੀ ਪਤਾ ਨੀ ਤੁਹਾਨੂੰ ਕੀ ਇਸ਼ਕ ਚੜਿਆ ਹੋਇਆ ਇਹ ਗਾਣਾ ਹਰ ਵਾਰ ਹੈ ਨਹੀਂ ਤੁਸੀਂ ਤੁਸੀਂ ਕੁਛ ਹੋਰ ਨੀ ਸੁਣਦੇ
4: ਨਹੀਂ ਮੈਂ ਮਾਨ ਸਾਹਿਬ ਦੇ ਗਾਣੇ ਬਹੁਤ ਸੁਣਦਾ
0: ਅੱਛਾ ਸਿਰਫ ਗੁਰਦਾਸ ਮਾਨ ਜੀ ਨੂੰ ਸੁਣਦੇ ਹੋ ਹੈ ਤੁਸੀਂ
4: ਨਹੀਂ ਸੁਣਦੇ ਤਾਂ ਹੋਰ ਵੀ ਪਰ ਮੈਂ 1 ਨੰਬਰ ਹੋ
0: ਆ 1 ਨੰਬਰ ਨਹੀਂ ਹੈਗੀ 1 ਨੰਬਰ ਹੈ ਯਾਰ ਉਹਨਾਂ ਵਰਗੀ ਗਾਇਕੀ
5: ਚੌੜੀਆਂ
6: ਛਾਤੀਆਂ ਵਾਲੇ ਗੱਭਰੂਆਂ ਨੂੰ
7: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब दे अमीर विरसे दी बुक्कल चो यादां दे संतूरी सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
0: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਮਿਸ ਕਰਨਾ ਚਾਹੋਗੇ?
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਰਹੇ ਨੇ ਦਿਨ ਜੋ ਅੱਗੇ ਬਹੁਤੇ ਚੰਗੇ ਨਹੀਂ। ਕਹਿੰਦਾ ਆ ਰਹੇ ਨੇ ਦਿਨ ਜੋ ਅੱਗੇ ਬਹੁਤੇ ਚੰਗੇ ਨੇ, ਕਿਹੜਾ ਸ਼ਹਿਰ ਗ੍ਰਾਂ ਹੈ ਜਿੱਥੇ ਹੁੰਦੇ ਦੰਗੇ ਨਹੀਂ। ਕੀਤਾ ਸੀ ਐਤਵਾਰ ਜਿਨ੍ਹਾਂ 'ਤੇ ਚੰਗੇ ਦਿਨਾਂ ਦਾ, ਕੀਤਾ ਸੀ ਐਤਵਾਰ ਜਿਨ੍ਹਾਂ 'ਤੇ ਚੰਗੇ ਦਿਨਾਂ ਦਾ, ਨਿਕਲੇ ਸਾਡੇ ਉਹ ਸੱਜਣ ਵੀ ਮਾੜੇ ਚੰਗੇ ਨਹੀਂ। ਬਲਾਤਕਾਰ ਤੋਂ ਬਾਅਦ ਹੁੰਦਾ ਕਤਲ ਸ਼ਰੇਆਮ, ਲੁੱਕ ਲੁੱਕ ਤੰਦੂਰ ਭਖਾਉਂਦੇ ਬਿੱਲੇ ਰੰਗੇ ਨਹੀਂ। ਕਹਿੰਦਾ ਧਰਮ ਦੇ ਨਾਂ 'ਤੇ ਗੰਦ ਪਾਉਂਦੇ ਨੇ ਜਿਹੜੇ ਲੋਕ, ਉਹਨਾਂ ਨੂੰ ਵੀ ਕਰਦਾ ਕੋਈ ਇੱਥੇ ਨੰਗੇ ਨਹੀਂ। ਹਾਸਿਆਂ ਵਿੱਚ ਝੂਠ ਨੂੰ ਆਪਣੇ ਟਾਲ ਦਿੰਦੇ ਨੇ, ਹਾਸਿਆਂ ਵਿੱਚ ਝੂਠ ਨੂੰ ਆਪਣੇ ਟਾਲ ਦਿੰਦੇ ਨੇ। ਜੁੱਤੀਆਂ ਖਾਣ ਤੋਂ ਬੇਹਿਆ ਕਦੇ ਸੰਗੇ ਨਹੀਂ। ਰੰਗਦਾਰੀ, ਭ੍ਰਿਸ਼ਟਾਚਾਰੀ, ਗੋਲੀਬਾਰੀ ਅਤੇ ਚਿੱਟਾ ਪਹਿਚਾਣ ਬਣੇ ਪੰਜਾਬ ਦੀ ਇਹ ਪੰਗੇ ਨਹੀਂ। ਕਹਿੰਦਾ ਮੰਗੀ ਸੀ ਇੱਕ ਛੱਤ ਸਿਰ ਛਪਾਉਣ ਲਈ, ਮੰਗੀ ਸੀ ਇੱਕ ਛੱਤ ਸਿਰ ਛਪਾਉਣ ਲਈ, ਮਦਹੋਸ਼ ਨੇ ਮਹਿਲ ਮੁਨਾਰੇ ਤਿੱਥੋਂ ਮੰਗੇ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਤੇਰਾ ਹਾਸਾ ਬੜਾ ਕੀਮਤੀ ਹੈ, ਕਿਸੇ ਬੇਗੈਰਤ ਪਿੱਛੇ ਗੁਆ ਨਾ ਬੈਠੀ। ਇਹ ਦੁਨੀਆ ਝੂਠ ਦੀ ਨਗਰੀ ਹੈ, ਕਿਸੇ ਝੂਠੇ ਨਾਲ ਦਿਲ ਲਾ ਨਾ ਬੈਠੀ। ਪਿਆਰ ਵਫਾ ਸਭ ਧੋਖਾ ਹੈ, ਤੂੰ ਧੋਖਾ ਕਿਤੇ ਖਾ ਨਾ ਬੈਠੀ। ਇੱਥੇ ਜਿਸਮਾਂ ਦੇ ਸਭ ਬਣਜਾਰੇ ਨੇ, ਇੱਥੇ ਜਿਸਮਾਂ ਦੇ ਸਭ ਬਣਜਾਰੇ ਨੇ, ਤੂੰ ਰੂਹ ਨੂੰ ਦਾਗ ਲਵਾ ਨਾ ਬੈਠੀ। ਅੱਜ ਕੋਈ ਕਿਸੇ ਲਈ ਮਰਦਾ ਨਹੀਂ, ਅੱਜ ਕੋਈ ਕਿਸੇ ਲਈ ਮਰਦਾ ਨਹੀਂ, ਤੂੰ ਐਵੇਂ ਆਪਣਾ ਆਪ ਗਵਾ ਨਾ ਬੈਠੀ। ਇਹ ਇਸ਼ਕ ਸਮੁੰਦਰ ਡੂੰਘਾ ਹੈ, ਇਸ ਵਿੱਚ ਤਾਰੀ ਲਾ ਨਾ ਬੈਠੀ। ਕਹਿੰਦਾ ਰਿਸ਼ਤੇ ਠੀਕ ਰਹਿਣਗੇ, ਬਸ ਕਾਬੂ 'ਚ ਰੱਖਿਓ ਆਪਣੀ ਜ਼ੁਬਾਨ ਨੂੰ। ਰਿਸ਼ਤੇ ਠੀਕ ਰਹਿਣਗੇ, ਬਸ ਕਾਬੂ 'ਚ ਰੱਖਿਓ ਆਪਣੇ ਜਵਾਨ ਨੂੰ, ਕਿਉਂਕਿ ਸ਼ਬਦ ਹੀ ਮੋਹ ਲੈਂਦੇ ਆ ਅਤੇ ਸ਼ਬਦ ਹੀ ਸਭ ਕੁਝ ਖੋ ਲੈਂਦੇ ਆ। ਨਹੀਂ ਤਾਂ ਬੜਾ ਔਖਾ ਸਮਝਾਉਣਾ ਇਸ ਜਹਾਨ ਨੂੰ, ਮਰਿਆਦਾ 'ਚ ਰਹਿ ਕੇ ਹੀ ਗੁੱਸੇ ਗਿਲੇ ਠੀਕ ਨੇ। ਲੋਕ ਕਰਦੇ ਸਲਾਮ ਸੁਰਜੀਤ ਸੋਚ ਮਹਾਨ ਨੂੰ। ਕਿਆ ਬਾਤ ਹੈ, ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਪ੍ਰਸਾਰ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੰਜੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਮਿਡ ਵੀਕ, ਬੁੱਧ ਕੰਮ ਸੁੱਧ ਲੈ ਲਿਆ, ਕੰਮ ਗੇੜ ਚੱਦ ਜੀ ਚ ਆ ਗਏ। 15 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 25 ਟੈਂਪਰੇਚਰ ਆ ਮੈਸੇਜ ਅੱਗ 'ਚ ਮਾਲਟਨ 'ਚ, ਅਤੇ ਫੀਲ ਲਾਈਕ ਵੀ 25 ਆ, ਅਤੇ 29 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 29, ਰਾਤ ਨੂੰ 25, ਅਤੇ 5:51 ਦਾ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, 8:58 'ਤੇ ਸ਼ਾਮ ਨੂੰ ਅਲੋਪ ਹੋ ਜਾਣਾ। ਤੁਸੀਂ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ, ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਨਿਰਵਿਘਨ ਰੋਡ ਕੋਈ ਬਲੋਕ ਹੋਇਆ ਹੋਇਆ, ਕੋਈ ਟ੍ਰੈਫਿਕ ਦੀ ਗੱਲਬਾਤ ਸੱਚੀ ਨਹੀਂ ਕਦੇ ਕੋਈ ਕਰਦਾ, ਹੈ ਨਾ। ਚਲੋ ਹੋਇਆ ਤਾਂ ਭਾਈ, ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਤਾਂ ਜਾਂ ਕੋਈ 401 ਇੱਧਰੋਂ ਉੱਧਰੋਂ 410 ਕੋਈ ਵੀ 404, ਕਿਉਂਕਿ ਕਾਫੀ ਦੂਰ ਤੱਕ ਚੱਲਦਾ ਆਪਣਾ ਪ੍ਰੋਗਰਾਮ ਫਰੀਕੁਐਂਸੀ, ਅਤੇ ਫਿਰ 905-673-3337। ਅਤੇ ਅੱਜ ਜੇ ਹੱਥ ਜੋੜ ਕੇ ਇੱਕ ਮਿੰਨਤ ਵਾਲੀ ਗੱਲ ਆ ਮੇਰੀ, ਬੇਨਤੀ ਜੇ ਸਾਰੇ ਸਵੀਕਾਰ ਕਰ ਲਓ, ਵੀ ਜਿਹੜੇ ਨਵੇਂ ਕਾਲਰ ਅੱਜ ਜਾਂ ਜਿਹੜੇ ਰੋਜ਼ ਸੁਣਦੇ ਆ ਪ੍ਰੋਗਰਾਮ ਨੂੰ, ਹੈ ਨਾ, ਸਮਝ ਗਏ ਹੁਣ ਮੇਰਾ ਇਸ਼ਾਰਾ, ਵੀ ਜੇ ਉਹ ਕਾਲ ਕਰਨ ਅੱਜ ਕਿੰਨਾ ਵਧੀਆ ਲੱਗੇ ਆਪਾਂ ਨੂੰ ਸਾਰਿਆਂ ਨੂੰ, ਉਹਨਾਂ ਦੀ ਆਵਾਜ਼ਾਂ ਸੁਣ ਲਈਏ, ਕੰਨ ਤਾਂ ਆਪਣੀਆਂ ਆਵਾਜ਼ਾਂ ਤਾਂ ਉਹਨਾਂ ਦੇ ਕੰਨ ਸੁਣਦੇ ਆ, ਅਤੇ ਅੱਜ ਉਹਨਾਂ ਦੀ ਆਵਾਜ਼ ਵੀ ਆਪਣੇ ਕੰਨਾਂ 'ਚ ਪੈਣੀ ਚਾਹੀਦੀ ਕਿ ਨਹੀਂ ਪੈਣੀ ਚਾਹੀਦੀ, ਹੋ ਸਕਦਾ ਇੱਦਾਂ। ਲੈ ਵੀ ਦੇਖਦੇ ਆ ਜੇ ਨਵੇਂ ਕਿੰਨੇ ਕੁ ਕਾਲ ਕਰਦੇ ਆ, ਸੁਣਦੇ ਤੁਸੀਂ ਰੋਜ਼, ਚਾਹੇ ਕੀਤੀ ਇੱਕ ਦੋ ਵਾਰ ਪਹਿਲਾਂ ਗੱਲ, ਮੰਨ ਲਓ ਆ ਰੋਜ਼ ਦੀ ਰੂਟੀਨ ਵਾਲਿਆਂ ਨੂੰ, ਅੱਜ ਆਪਾਂ ਛੁੱਟੀ ਦੇ ਦਿੰਦੇ ਵਿੱਚ ਰੈਸਟ ਕਰ ਲਓ, ਅੱਜ ਛੁੱਟੀ ਕਰ ਲਓ ਤੁਸੀਂ। ਕੱਲ੍ਹ ਵੀ ਮੈਨੂੰ 2 ਕਾਲਾਂ ਆਈਆਂ, ਮੈਨੂੰ ਕਹਿੰਦੇ ਯਾਰ ਵੀ ਠੀਕ ਆ, ਹੈ ਨਾ, ਕਿਤੇ ਕਿਤੇ ਚਲੋ ਵਧੀਆ ਗੱਲ ਆ ਜੇ ਇੱਦਾਂ ਕਰ ਲਿਆ ਕਰੋ। ਫਿਰ ਮੈਨੇ ਮਨ ਦੇ ਵਿੱਚ ਕੱਲ੍ਹ ਸੀ, ਮੈਂ ਕਿਹਾ ਚੱਲ ਭਾਈ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਦਿੰਦੇ ਹਾਂ ਵੀ ਜੇ ਕਾਲ ਕਰਨ ਅੱਜ, ਸਤਿਕਾਰ ਦੇ ਨਾਲ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਪਿਆਰ ਨਾਲ ਵੀ ਸਾਨੂੰ ਵੀ ਆਵਾਜ਼ਾਂ ਸੁਣਾ ਦਿਓ, ਚਾਹੇ ਕੋਈ ਭੈਣਾਂ ਵੀ ਹੋ ਸਕਦੀਆਂ, ਆਂਟੀਆਂ, ਚਾਚੀਆਂ, ਤਾਈਆਂ, ਕੋਈ ਵੀ ਹੋ ਸਕਦੀਆਂ, ਜੇ ਤੁਸੀਂ ਮੰਨ ਲਓ ਸੁਣਦੇ ਰੋਜ਼ ਪ੍ਰੋਗਰਾਮ, ਕਦੇ ਕਾਲ ਨਹੀਂ ਕੀਤੀ, ਕਰਿਓ ਯਾਰ ਅੱਜ ਕੱਲ੍ਹ, 905-600-7333 ਸਿੰਧੀ ਸੰਘਿਓ ਨਾ ਬਸ ਸੰਘ ਸੁੰਘ ਜੀ ਲਾ ਕੇ ਨਾ ਪਾਸੇ ਰੱਖ ਦਿਉ, ਕੋਈ ਗੱਲ ਨਹੀਂ, ਸੰਘਾਂ ਸੁੰਘਾਂ ਫਿਰ ਚੱਕ ਲਾਂਗੇ ਆਪਾਂ ਜਾ ਕੇ ਮੁੜ ਕੇ, ਐਂ ਚੱਲਦੀਆਂ ਰਹਿਣੀਆਂ। ਦੇਖੀ ਅੱਜ ਕਿੰਨੇ ਕੁ ਜਾਣੇ ਸੁਣਦੇ ਹੋ, 905-600-7333 ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ। ਵੱਖ ਵੱਖ ਜਿੰਨੇ ਵੀ ਪ੍ਰੋਗਰਾਮ ਚੱਲਦੇ ਆ ਤੁਸੀਂ 530 ਅਤੇ 19 ਪ੍ਰੋਗਰਾਮਾਂ ਦਾ ਤੁਸੀਂ ਸਾਰਿਆਂ ਦਾ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਪਾਉਣੇ ਆ ਵਟਸਐਪ ਕਰਨਾ 647-5254-6475-5524 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ ਵਟਸਐਪ ਦੇ ਜ਼ਰੀਏ ਬਤ ਹੋ ਸਕਦੀ ਹੈ। ਮੈਨੂੰ ਪਤਾ ਤੁਸੀਂ ਇਸ ਟਾਈਮ PTIਆਂ ਬਹੁਤ ਸਾਰੇ ਕਰ ਰਹੇ ਹੋ ਅਤੇ ਜਾਂ ਤੁਸੀਂ ਘਰਾਂ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਹੋ ਜਾਂ ਚੱਲ ਜਾ ਰਹੇ ਹੋ, ਕੋਈ ਆ ਰਿਹਾ ਕੰਮਾਂ 'ਤੇ। ਇਸ ਵੇਲੇ ਸਵੇਰੇ ਸਵੇਰੇ ਮੈਨੂੰ ਪਤਾ ਵੀ ਥੋੜ੍ਹਾ ਜਿਹਾ ਹੁੰਦਾ, ਪਰ ਫਿਰ ਵੀ ਯਾਰ ਖੋਲੋ ਮੜੀਆਂ ਅੱਖਾਂ ਔਖਾਂ, ਹੱਥ ਹੱਥ ਖੋਲੋ, ਮੈਨੂੰ ਵੀ ਸੌਣਾ, ਹੌਂਸਲਾ ਜਿਹਾ ਹੋ ਜਾਵੇ। ਮੈਂ ਵੀ ਰਾਤ ਲਾ ਕੇ ਆਇਆ, ਸਿੱਧਾ ਹੀ ਘਰੋਂ ਬਸ ਚਾਹ ਦਾ ਕੱਪ ਬਣਾਇਆ ਅਤੇ ਭੱਜਿਆ, ਅੱਜ ਪਾਣੀ ਜਿਹਾ ਨਹੀਂ ਬਣਾਇਆ ਮੈਂ ਜਿਹੜਾ ਬਣਾਉਣਾ ਹੁੰਦਾ, ਅਤੇ ਅੱਜ ਫਿਰ ਚਾਹ ਬਣਾਉਣੀ ਪਈ ਕਿਉਂਕਿ ਟਾਈਮ ਥੋੜ੍ਹਾ ਸੀ। ਅਤੇ ਅੱਜ ਚਲੋ ਅੱਜ ਮੈਨੂੰ ਸੱਚੀ ਤੁਹਾਡੇ ਫੋਨਾਂ 'ਤੇ ਡਿੱਗ ਰਹੋਗੀ, ਮੇਰੀਆਂ ਅੱਖਾਂ ਨਾ ਫੋਨ ਦੀ ਸਕਰੀਨ ਬੰਨ ਲੈ ਵੀ ਕਿਹਦਾ ਨੰਬਰ ਮੈਂ ਜਾਣਿਆ ਨਾ ਹੋਵੇ ਉਹ ਨੰਬਰ ਵੱਜੇ ਹੁਣ, ਨਹੀਂ ਤਾਂ ਨੰਬਰ ਤੋਂ ਪਛਾਣ ਲੈਂਦਾ ਹੈ ਨਾ। ਮੇਰੀ ਆਵਾਜ਼ ਵੀ ਜਾਂਦੀ ਹੈ, ਪਰ ਜਾਂਦੀ ਆ ਆਹੋ, ਕਿਤੇ ਮੈਨੂੰ ਐਂ ਲੱਗੇ ਵੀ ਆਵਾਜ਼ ਹੀ ਨਹੀਂ ਜਾਂਦੀ, ਕਿਤੇ ਮੈਂ ਹੀ ਦੁਵਿਧਾ ਦੇ ਵਿੱਚ ਹੋਵਾਂ, ਇਹ ਵੀ ਹੋ ਸਕਦਾ ਨਾ, ਪਰ ਨਹੀਂ। ਅੱਜ ਦੇਖਦੇ ਹਾਂ ਕਿੰਨੇ ਕੁ ਜਾਣੇ ਕਰਦੇ। ਫਰੈਸ਼ ਹੇਅਰ ਟੋਨਿਕ ਕਰ ਲਿਓ ਸੰਪਰਕ ਜਾਫਰ ਮਲਿਕ ਸਾਹਿਬ ਨਾਲ 647-551-5159। ਜੇ ਤੁਸੀਂ ਤੇਲ ਲੈਣਾ ਵਾਲਾਂ ਦਾ, ਝੜਨਾ ਰੋਕਣਾ ਅਤੇ ਵਾਲ ਵੂਲ ਝੜਦੇ ਨਹੀਂ ਗੇ, ਫਿਰ ਚੱਕ ਲਿਓ ਗੱਲਬਾਤ ਕਰ ਲਿਓ 647-551-5159 ਦੇ ਉੱਪਰ। ਅਤੇ ਨਾਲ ਦੀ ਨਾਲ ਐਮਿਸ਼ਨ ਕਰਾਉਣਾ ਟਰੱਕਾਂ ਦਾ ਤੁਸੀਂ ਆਪਣੇ ਜਾੜ ਦੇ ਵਿੱਚ ਸੱਦ ਕੇ, ਤਾਂ 647-919-9946 ਸ਼ਿਵ ਸਿੱਧੂ ਸਾਹਿਬ ਸਰਟੀਫਾਈਡ ਮਿਸ਼ਨ ਇੰਸਪੈਕਟਰ ਨੇ। ਇੱਕ ਕਾਲ ਆਈ ਆ, ਹਲੇ ਕਾਲਾਂ ਚਾਰ ਮੇਰੇ ਕੋਲ ਹੋਰ ਆ ਸਕਦੀਆਂ, ਇੱਕ ਦੋ ਤਿੰਨ ਤਿੰਨ ਆ ਸਕਦੀਆਂ, ਚਾਰ ਹੀ ਲੈਣਾ ਨਾ, ਕਈ ਜਣੇ ਕਰਦੇ ਹੁੰਦੇ ਪੰਜ ਲੈਣਾ ਛੇ ਲੈਣਾ ਹੋ ਗਈਆਂ, ਸਾਡੇ ਤਾਂ ਉਰੇ ਚਾਰ ਨੇ ਯਾਰ, ਮੈਂ ਵੀ ਸੱਚੀ ਅੱਜੇ ਗੌਰ ਜੀ ਕੀਤੀ ਹੈ। ਹੈਂ ਚਲੋ ਦੇਖਿਓ ਕਰਿਓ, ਹੈਗੇ ਹੋ ਕਿੱਧਰ ਚੱਲ ਗਏ ਪਤਾ ਨਹੀਂ, ਆ ਜਾਓ ਕਰਾ 905-600-7333 93-45 ਸਤਿ ਸ਼੍ਰੀ ਅਕਾਲ ਜੀ, ਆ ਨੂੰ
1: ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਹੈ,
0: ਕਿਰਪਾ ਤੁਸੀਂ ਸੁਣਾਓ।
1: ਗੁੱਡ ਮਾਰਨਿੰਗ,
0: ਕੀ ਸ਼ੋਭ ਨਾਮ ਤੁਹਾਡਾ?
1: ਮੇਰਾ ਨਾਮ ਬਲਦੇਵ ਬਰਾੜ ਹੈ ਭਾਈ।
0: ਬਲਦੇਵ ਬਰਾੜ ਸਾਹਿਬ,
1: ਹਾਂਜੀ,
0: ਕੀ ਬਾਤ ਹੈ,
1: ਪ੍ਰੋਗਰਾਮ ਤੁਹਾਡਾ ਭਾਈ ਕਦੇ ਕਦੇ ਸੁਣਨ ਦਾ ਮੌਕਾ ਮਿਲਦਾ ਕਿਉਂਕਿ ਤੁਹਾਡਾ ਅਰਲੀ ਹੁੰਦਾ ਨਾ,
0: ਹਾਂਜੀ,
1: ਅਸੀਂ ਤੁਹਾਡਾ ਲੇਟ ਸ਼ੁਰੂ ਕਰਦੇ ਹਾਂ, ਫਿਰ ਕਦੇ ਕਦੇ ਸੁਣ ਲਈਦਾ, ਹੁਣ ਥੋੜਾ ਇੱਕ ਦੋ ਦਿਨ ਹੋ ਗਿਆ ਅਰਲੀ ਸ਼ੁਰੂ ਕੀਤਾ, ਤੇ ਹੁਣ ਸੁਣਿਆ ਤੇ ਇੱਕ ਪ੍ਰੋਬਲਮ ਆਉਂਦੀ ਆ, ਕਈ ਵਾਰੀ ਟਰੱਕ ਚ ਹੋਈ ਨਾ ਉੱਥੇ 530 ਵਾਲੀ ਫ੍ਰੀਕੁਐਂਸੀ ਘੱਟ ਚੱਲਦੀ ਸਾਡੇ।
0: ਅੱਛਾ ਜੀ, ਕਿਹੜੇ ਏਰੀਆ ਚ?
1: ਨਹੀਂ ਏਰੀਆ ਨੂੰ ਟਰੱਕ ਜੀ ਉੱਧਰ,
0: ਅੱਛਾ ਟਰੱਕ ਚ ਘੱਟ ਚੱਲਦੀ ਆ,
1: ਹਾਂਜੀ ਹਾਂਜੀ, ਤੇ ਕਾਰ ਕੂਰ ਸੁਣ ਲਈ ਨਾ, ਬਸ ਬਹੁਤ ਵਧੀਆ ਲੱਗਿਆ, ਹੁਣ ਥੋੜਾ ਹੋਇਆ ਦੋ ਤਿੰਨ ਵੀਕਾਂ ਹੀ ਆ, ਉਰਲੀ ਉੱਠ ਖੜ ਕੇ ਤੇ ਸੈਸ਼ਨ ਵਾਕ ਕਰ ਲਈ ਦੀ
0: ਆ, ਚੱਕ
1: ਸਵਾਗ ਤੇ ਚੱਲਾ ਹੀ, ਮੈਂ ਕਿਹਾ ਭਾਈ ਹੁਣ ਕਰ ਲੈਣੇ ਕਾਲ।
0: ਨਹੀਂ ਨਹੀਂ, ਧੰਨ ਭਾਗ, ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਉਦਘਾਟਨ ਕੀਤਾ, ਬਹੁਣੀ ਕੀਤੀ ਪੰਜਾਬੀ ਚ ਆ ਗਿਆ
1: ਪ੍ਰੋਗਰਾਮ, ਮੈਂ ਕਦੇ ਕਦੇ ਸੁਣਦਾ ਉਹਨੇ, ਬਸ ਵਧੀਆ, ਪਰ ਹੁਣ ਮੈਨੂੰ ਲੱਗਦਾ ਰੈਗੂਲਰਲੀ ਸੁਣਾ ਕਰਾਂਗੇ।
0: ਨਹੀਂ ਬਣਦਾ ਇੰਨਾ ਕੁ, ਨਹੀਂ ਕੋਈ ਚੱਕਰ ਨੀ ਬਾਈ, ਮੈਂ ਤੁਹਾਨੂੰ 647-5954-6495-5954 ਤੁਸੀਂ ਕੋਈ ਵੀ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ, ਕਿਉਂਕਿ ਉੱਥੇ ਨਵੀਆਂ ਕੋਈ ਗੱਲਾਂ ਬਾਤਾਂ ਸੁਣਨ ਨੂੰ ਇੱਕ ਦੂਜੇ ਦੇ ਮਿਲਦੀਆਂ, ਅਤੇ ਫਿਰ ਮੈਨੂੰ ਵੀ ਵਧੀਆ ਲੱਗਦਾ ਹੈ ਨਾ, ਅਤੇ ਚੰਗਾ ਲੱਗਦਾ। ਅਤੇ ਉਹ ਮੇਰੀਆਂ ਵੀਡੀਓ ਐਡਿਟ ਹੋ ਗਈਆਂ ਦੋ ਤਿੰਨ ਕੁ, ਅਤੇ ਦੋ ਤਿੰਨ ਕੁ ਰਹਿ ਗਈਆਂ, 6 ਨੇ ਉਹਦੇ ਪਾਰਟ, ਦੋ ਦੋ ਮਿੰਟ ਦੇ ਆ, ਢਾਈ ਮਿੰਟ ਦੇ ਉਹ ਬਣਾਏ ਆ, ਅਤੇ ਬਸ ਉਮੀਦ ਆ ਵੀ ਅੱਜ ਕੱਲ੍ਹ 'ਚ ਆਪਾਂ ਪੋਸਟ ਕਰਾਂਗੇ। ਬਹੁਤ ਵਧੀਆ ਵੀਡੀਓ ਬਣੀ ਆ ਉਹ ਕੌਂਸਲੇਟ ਜਨਰਲ ਸਾਹਿਬ ਨਾਲ ਜਿਹੜੀ ਆਪਣੀ ਇੰਟਰਵਿਊ ਹੋਈ ਆ, ਉਹਦਾ ਹਰੇਕ ਤਕਰੀਬਨ ਹਰੇਕ ਬੰਦੇ ਦੇ ਕੰਨ 'ਚ ਪੈਣੀ ਚਾਹੀਦੀ ਹੈ, ਸੱਚੀ ਮੈਂ ਕਹਿੰਦਾ ਦਿਲੋਂ। ਜਿੱਥੇ ਵੀ ਤੁਸੀਂ ਸੁਣੋਗੇ, ਜਿਹੜੇ ਮਰਜ਼ੀ ਪਲੇਟਫਾਰਮ 'ਤੇ, ਉਹਨੂੰ ਸ਼ੇਅਰ ਜ਼ਰੂਰ ਕਰਿਓ, ਰਾਈਟ, ਕਿਉਂਕਿ ਉਹ ਹਰ ਬੰਦੇ ਦੀ ਲੋੜ ਆ ਉਹ ਚੀਜ਼ਾਂ, ਹਰ ਬੰਦੇ ਦੇ ਨਾਲ ਮੇਰੇ ਰਿਲੇਟਡ, ਤੁਹਾਡੇ ਰਿਲੇਟਡ, ਕਿਸੇ ਹੋਰ ਦੇ ਰਿਲੇਟਡ ਜੁੜੀਆਂ ਹੋਈਆਂ ਉਹ ਗੱਲਾਂ, ਅਤੇ ਫਿਰ ਕਿਉਂ ਨਾ ਭਾਈ ਜਾਣਕਾਰੀ ਮਿਲੀ ਜਾਵੇ। ਇੰਡੀਆ ਦੇ ਨੁਮਾਇੰਦੇ ਨੇ ਸਰਕਾਰ ਦੇ, ਅਤੇ ਫਿਰ ਆਪਾਂ ਇੱਥੇ ਤਾਂ ਹੁਣ ਬਣਦੀ ਹੈ ਇੰਨੀ ਕੁ ਗੱਲ। ਚਲੋ ਆਹ ਵੀ ਨੰਬਰ ਨੰਬਰੀਆਂ 42-30 ਵੀ ਖੜ ਜਾਓ, ਆਉਂਦੇ ਨੇ ਉਹ, ਸੋਚਣ ਨੂੰ ਕੀ ਹੋ ਗਿਆ, ਲੈ ਦੇ। ਹਾਂਜੀ 42-30 ਭਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ, ਤੁਸੀਂ ਜਣਾਓ, ਕੀ ਸ਼ੋਭ ਨਾਮ ਤੁਹਾਡਾ?
2: ਮੇਰਾ ਗੁਰਸ਼ਿੰਦਰ ਭਾਈ,
0: ਗੁਰਸ਼ਿੰਦਰ ਸਿੰਘ। ਕਿਆ ਬਾਤ, ਤੁਸੀਂ ਵੀ ਅੱਜ ਸੁਣਦੇ ਹੋ ਅੱਗੇ ਪ੍ਰੋਗਰਾਮ ਨੂੰ?
2: ਹਾਂਜੀ ਬਾਈ, ਮੈਂ ਰੋਜ਼ ਸੁਣਦਾ, ਮੈਂ ਨਾ ਕੰਮ ਸ਼ੁਰੂ ਕਰਦਾ 4 ਵਜੇ, ਉਹ ਫਿਰ ਪੀਟੀ ਵਗੈਰਾ ਕਰਦਿਆਂ ਕੋਲ 11:30 ਹੋ ਜਾਂਦੇ, ਮੈਂ ਫਿਰ ਅੱਧਾ ਹੀ ਸੁਣਿਆ ਜਾਂਦਾ ਉਹ ਤੋਂ ਬਾਅਦ।
0: ਓ ਅੱਛਾ,
2: ਹਾਂਜੀ।
0: ਨਹੀਂ ਕੰਨ ਨੂੰ ਟੂਟਰੀ ਜੀ ਲਾ ਲਿਆ ਕਰੋ।
2: ਕੰਨ ਨੂੰ ਟੂਟਰੀ ਲਾਉਂਦਾ ਤਾਂ ਮੈਂ ਘਰੋਂ ਨਿਕਲਦਾ 3:45, 4:45, ਉਹ ਫਿਰ 15 ਮਿੰਟ ਉਦੋਂ ਉਹ ਚੱਲਦੇ ਹੁੰਦੇ ਸ਼ਬਦ, ਫਿਰ ਜਦੋਂ ਉਹਨੂੰ ਤੁਹਾਡਾ ਪ੍ਰੋਗਰਾਮ ਸ਼ੁਰੂ ਜੜ ਪਹੁੰਚਾਈਦਾ ਬਸ,
0: ਜਦੋਂ ਜੜ 'ਚ ਪਹੁੰਚ ਜਾਂਦੇ ਹੋ।
2: ਹਾਂਜੀ
0: ਸਹੀ ਗੱਲ, ਸਹੀ ਗੱਲ। ਇੱਥੇ ਲੋਕਲ ਹੋਗੇ 519 ਦਾ ਮਤਲਬ ਕਿਚਨ ਦਾ ਨੰਬਰ? ਦਰਸ਼ਨ ਕਰ ਲੈ ਬਣਾਉਣੇ ਆ ਦਿਨਾਂ ਜਿਹਾ ਪ੍ਰੋਗਰਾਮ, ਕਿਸੇ ਦਿਨ ਦੇਖਦੇ ਆ, ਕਿਸੇ ਸੈਚਰਡੇ ਸੰਡੇ ਨੂੰ ਮਾਰਾਂਗੇ ਗੇੜਾ ਉਧਰ ਨੂੰ। ਚਲੋ ਥੈਂਕ ਯੂ ਭਾਜੀ, ਥੈਂਕ ਯੂ, ਲਵ ਯੂ, ਬਹੁਤ ਵਧੀਆ, ਥੈਂਕ ਯੂ। ਸੱਚੀ ਜੀ, ਅੱਜ ਹੋ ਸਕੇ ਤਾਂ ਪੁਰਾਣੇ ਕਾਲਰ ਨਾ ਕਾਲ ਕਰੋ, ਹੱਥ ਜੋੜ ਕੇ ਬੇਨਤੀ ਆ ਜੀ, ਨਵਿਆਂ ਨੂੰ ਮੌਕਾ ਦੇ ਲੈਂਦੇ ਹਾਂ। ਮੈਂ ਵੀ ਦੇਖਣਾ ਚਾਹੁੰਦਾ ਵੀ ਕਿੰਨੇ ਕੁ ਜਾਣੇ ਨਵੇਂ ਜੁੜਦੇ ਆ। ਠੀਕ ਆ, ਸਾਰੇ ਜਾਣੇ ਸਤਿਕਾਰਯੋਗ ਆ, ਅਤੇ ਪੁਰਾਣੇ ਤਾਂ ਪਹਿਲਾਂ ਸਤਿਕਾਰਯੋਗ ਆ, ਐਂ ਨਾ ਕਹਿ ਦਿਓ, ਪਰ ਨਵਿਆਂ ਨੂੰ ਅੱਜ ਥੋੜ੍ਹੀ ਜਿਹੀ ਤਰਜੀਹ ਦੇਈਏ। ਦੇਖੀ ਤਾਂ ਸਹੀ ਵੀ ਸੁਣਦੇ ਵੀ ਆ ਕਿ ਉੱਦਾਂ ਹੀ ਆਪਾਂ ਕਹੀ ਜਾਂਦੇ ਹਾਂ ਵੀ ਸਾਨੂੰ ਬਹੁਤ ਦੁਨੀਆ ਸੁਣਦੀ, ਸਾਨੂੰ ਬਹੁਤ ਦੁਨੀਆ ਸੁਣਦੀ ਆ, ਪਤਾ ਲੱਗਿਆ ਜੀ ਕਿੰਨੇ ਕੁ ਜਾਣੇ ਸੁਣਦੇ ਆ। ਜੱਸੀ ਵਾਂਗਟ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ। ਹੈਲੋ, ਗੁੱਡ ਮਾਰਨਿੰਗ ਭਾਈ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਬਹੁਤ ਵਧੀਆ ਵੀਰੇ, ਚੜ੍ਹਦੀ ਕਲਾ।
0: ਆ ਤੁਹਾਡਾ ਨੰਬਰ ਵੀ ਮੈਂ ਅੱਜ ਪਹਿਲੀ ਵਾਰ ਦੇਖਿਆ।
3: ਹਰਜੀਤ, ਮੈਂ ਸੁਣਦਾ ਇਹਨੂੰ ਡੇਲੀ ਆ, ਮੈਂ ਗਾਰਬੇਜ ਤੇ ਟਰੱਕ ਚਲਾਉਣਾ।
0: ਹਾਂਜੀ,
3: ਮੈਂ ਹੁਣ ਖੜਾ ਸੀ, ਮੈਂ ਤਾਂ ਇਹਨੂੰ ਫੋਨ ਲਾ ਲਿਆ, ਮੈਂ ਚੱਲਦੇ ਟਰੱਕ ਦੇ ਫੋਨ ਨਹੀਂ ਯੂਜ਼ ਕਰਦਾ, ਮੇਰੇ ਕੋਲ ਬਲੂਟੁੱਥ ਵੀ ਹੈ ਨਹੀਂ।
0: ਆ ਚੱਕ, ਇਹ ਤਾਂ ਬਹੁਤ ਵਧੀਆ ਗੱਲ ਆ। ਪਰ ਤੁਸੀਂ
3: ਨਹੀਂ, ਮੈਂ ਇੰਡੀਆ ਵੀ ਵੀਰੇ 18-19 ਸਾਲ ਟਰੱਕ ਤੇ ਬੱਸ ਚਲਾ ਕੇ ਆਇਆ।
0: ਅੱਛਾ ਜੀ,
3: ਮੈਂ ਇਹਦੋਂ ਮੈਨੂੰ ਨਾ ਫਰਦਾ, ਇਹਦੋਂ ਮੇਰਾ ਫੋਨ ਚਾਹੇ ਤੂੰ ਕੋਲੇ ਰੱਖ ਲਾ, ਮੈਨੂੰ 2-3 ਫੋਨ ਆਉਣੇ ਦਿਹਾੜੀ ਦਾ, ਤੀਜਾ ਮੈਨੂੰ ਫੋਨ ਨਹੀਂ ਆਉਣਾ।
0: ਆ ਚੱਕ, ਅੱਛਾ
3: ਫੋਨ ਤੋਂ ਮੈਨੂੰ ਬਹੁਤ ਨਾ ਫਰਦਾ ਜੀ।
0: ਸੱਚੀ ਗੱਲ ਆ, ਸੱਚੀ ਗੱਲ।
3: ਮੈਂ ਜਾਂ ਕਰਵਾਣੀ ਚੱਲਦੀ ਹੁੰਦੀ ਆ, ਜਾਂ ਤੁਸੀਂ 4 ਵਜੇ ਤੁਸੀਂ ਆ ਜਾਂਦੇ ਵੀਰੇ, ਹਨਾ।
0: ਹਾਂ,
3: ਤੇ ਮੈਂ ਸੁਣਦਾ ਤੁਹਾਨੂੰ ਡੇਲੀ ਆ।
0: ਆ ਚੱਕ, ਨਹੀਂ ਨਹੀਂ ਵਧੀਆ ਲੱਗਦਾ ਨਾ ਫਿਰ ਜਦੋਂ ਏਦਾਂ ਤੁਸੀਂ ਸੁਣਦੇ ਹੋ, ਕਹਿੰਦੇ ਹੋ ਤਾਂ ਗੱਲਬਾਤ ਕਰਦੇ ਹੋ ਜਦੋਂ, ਹਨਾ। ਹੁਣ ਮੈਨੂੰ ਪਤਾ ਵੀ ਬਾਹਰ 50 ਜਾਣੇ ਸੁਣਦੇ ਆ, 500 ਬੰਦਾ ਬਾਹਰ ਸੁਣਦਾ, 5 ਜਾਣੇ ਸੁਣਦੇ ਆ, ਪਰ ਇਹ ਨਹੀਂ ਪਤਾ ਵੀ ਕੌਣ ਸੁਣਦੇ ਆ। ਤੁਸੀਂ ਮੈਨੂੰ ਮੈਸੇਜ ਪਾ ਦਿਆ ਕਰੋ, ਮਾੜਾ ਜਿਹਾ ਤੁਰਨ ਲੱਗੇ ਪਾਸਾ ਇਧਰੋਂ।
3: ਠੀਕ
0: ਹੈ, ਫਿਰ ਗੱਲ ਵੀ ਸਹੀ ਆ ਵੀ ਮੈਂ ਨੀ ਚੱਕਣਾ,
3: ਵੀ ਮੈਂ ਚੱਕਣਾ ਨੀ ਗਾ ਬਈ, ਮੇਰੇ ਕੋਲ ਬਲੀਵੁੱਡ ਉੱਥੇ ਨੀ। ਹੁਣ ਮੈਂ ਆਪਣੇ ਸ਼ਾਸਨ ਤੇ ਆਪਣੇ ਉਹਦੇ ਬੈਂਚ ਤੇ ਲਾਉਂਦਾ ਸੀਗਾ, ਤਾਂ ਮੈਂ ਕਿਹਾ ਭਾਈ ਵਾਲਾ ਪ੍ਰੋਗਰਾਮ ਆ ਗਿਆ, ਅੱਜ ਤੱਕ ਨਵੇਂ ਬੰਦੇ ਕਾਲ ਕਰਿਓ, ਮੈਂ ਤਾਂ ਕਰਦਾ।
0: ਅੱਜ ਮੈਂ ਸੱਚੀ ਕਹਿ ਰਿਹਾ, ਬੇਨਤੀ ਹੋ ਅੱਜ ਮੇਰੀ, ਦੇਖਦੇ ਹਾਂ ਅੱਜ ਕਿੰਨੇ ਕੁ ਜਾਣੇ ਕਰਦੇ।
3: ਓਕੇ ਵੀਰੇ, ਬਹੁਤ ਵਧੀਆ,
0: ਥੈਂਕ ਯੂ ਮਾਨ ਦਾ, ਥੈਂਕ ਯੂ, ਬਹੁਤ ਵਧੀਆ, ਲਵ ਯੂ, ਥੈਂਕ ਯੂ। 3574, ਹਾਂਜੀ ਸਤਿ ਸ਼੍ਰੀ ਅਕਾਲ ਜੀ ਆਨੂੰ। ਹੈਲੋ,
4: ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਚ ਬੁੱਕ ਇੰਗਲਿਸ਼ ਚ ਬੋਲਦੇ, ਮੈਂ ਪੰਜਾਬੀ ਨੇਪਾਲ ਦੀ ਨੰਬਰ ਆਉਂਦੇ।
0: ਅੱਛਾ, 3574,
4: ਹਾਂਜੀ ਮੇਰਾ ਹੀ ਆ।
0: ਹਾਂਜੀ ਭਾਈ, ਸਤਿ ਸ਼੍ਰੀ ਅਕਾਲ, ਕੀ ਸ਼ੋਭ ਨਾਮ ਤੁਹਾਡਾ?
4: ਗੁਰਪ੍ਰੀਤ ਸਿੰਘ ਸਿੱਖੋਂ।
0: ਸਿੱਖੋਂ ਸਾਹਿਬ,
4: ਹਾਂਜੀ,
0: ਠੀਕ ਆ, ਠੀਕ ਆ। ਸਿੱਖੋਂ ਸਾਹਿਬ, ਹੋਰ ਕਿੱਦਾਂ, ਸੁਣਦੇ ਹੁੰਦੇ ਰੋਜ਼?
4: ਵਧੀਆ, ਰੋਜ਼ ਸੁਣਦਾ, ਕੰਮ ਤੋਂ ਆ ਕੇ ਤੁਹਾਡਾ ਘਰੇ ਬਲੂਟੁੱਥ ਲਾ ਲਈਦਾ, ਘਰੇ ਸੁਣੀ ਜਾਈਦਾ ਐਪ ਤੋਂ, ਤੇ ਘਰ ਵਾਲੇ ਸੁੱਤੇ ਪਏ, ਹੁਣ ਬਾਹਰ ਆ ਕੇ ਫੋਨ ਕਰ ਰਿਹਾ ਤੁਹਾਨੂੰ।
0: ਆ ਚੱਕ, ਘਰੇ ਘਰੇ ਵੀ ਸੱਚੀ ਫਿਰ ਸੁਣ ਕੇ ਪ੍ਰੋਗਰਾਮ ਸੁਣ ਕੇ ਸੁਣਦੇ ਹੋ?
4: ਹਾਂਜੀ, ਪੰਜ ਵਜੇ ਮੈਨੂੰ ਚਾਹ ਪੀਂਦੇ ਨੂੰ ਤੋਂ ਸੁਣ ਕੇ, ਤੇ 5 ਵਜੇ ਸੌ ਜਾਈਦਾ
0: ਉਹ ਤੁਹਾਡੀ। ਨਹੀਂ ਨਹੀਂ, ਆ ਤਾਂ ਥੈਂਕ ਯੂ ਸੋ ਮਚ, ਤੁਹਾਡਾ ਦਿਲੋਂ ਪਿਆਰ ਆ ਸਾਨੂੰ।
4: ਹਾਂ, ਹਰੋ ਸੁਣੀਦਾ ਭਾਜੀ, ਉਹ ਪਲੰਬਰ ਦਾ ਨੰਬਰ ਬੋਲਦੇ ਨਾ, ਤੁਸੀਂ ਨੰਬਰ ਦੇ ਦੋਗੇ ਮੈਨੂੰ?
0: ਕਿਹੜਾ ਜੀ?
4: ਇੱਕ ਪਲੰਬਰ ਦਾ ਨੰਬਰ ਬੋਲਿਆ ਸੀਗਾ।
0: ਅੱਛਾ, ਪਲੰਬਰ ਦਾ, ਜਗਤਾਰ ਸਿੰਘ ਰੋਕੇ ਸਾਹਿਬ।
4: ਹਾਂਜੀ, ਪਲੰਬਰ ਦਾ ਨੰਬਰ ਦੇ ਦਿਓ,
0: ਲਿਖ ਲਓ 416,
4: ਇੰਗਲਿਸ਼ ਚ ਬੋਲਿਓ।
0: ਅੱਛਾ, 416,
4: ਹਾਂਜੀ,
0: 820, 9346, 416, 820, 9346, ਜਗਤਾਰ ਰੋਕੇ ਸਾਹਿਬ ਉਹਨਾਂ ਦਾ ਨਾਮ।
4: ਜਗਤਾਰ ਜੀ, ਓਕੇ, ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਭਾਜੀ,
0: ਥੈਂਕ ਯੂ ਭਾਜੀ, ਠੀਕ ਹੋ, ਥੈਂਕ ਯੂ, ਥੈਂਕ ਯੂ। 2884, ਲੈ ਵੀ ਅੱਜ ਕਿੰਨਾ ਵਧੀਆ ਲੱਗਦਾ ਹਨਾ, ਵੱਖਰੀਆਂ ਵੱਖਰੀਆਂ ਕਾਲਾਂ ਲੈਣੀਆਂ। ਸਤਿ ਸ਼੍ਰੀ ਅਕਾਲ ਆਂਟੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਕਿੱਦਾਂ?
5: ਅਮਰਤ ਵੇਲੇ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਟਾ।
0: ਪਿਆਰ ਭਰੀ ਆਂਟੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ।
5: ਮੈਂ ਪ੍ਰੋਗਰਾਮ ਤੁਹਾਡਾ ਰੋਜ਼ ਸੁਣਦੀ ਆ, ਮੇਰਾ ਬੇਟਾ ਇਸ ਵੇਲੇ ਕੰਮ ਤੇ ਜਾਂਦਾ, ਫੋਨ ਨਹੀਂ ਕਰਦੀ, ਅੱਜ ਮੈਂ ਫੋਨ ਕਰ ਲਵਾਂ। ਮੈਂ
0: ਨਹੀਂ ਨਹੀਂ ਧੰਨ ਭਾਗ ਤੁਸੀਂ ਤਾਂ ਦਿਨ ਬਣਾਤਾ ਮੇਰਾ ਅੱਜ
5: ਜੀ। ਰਵੋ ਜੀ।
0: ਨਹੀਂ ਨਹੀਂ ਥੈਂਕ ਯੂ ਸੋ ਮਚ ਆਂਟੀ, ਥੈਂਕ ਯੂ, ਲਵ ਯੂ। ਤੇ ਚਲੋ ਆ ਜਾਓ ਬਸ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
6: ਜੀ ਤਾਂ ਸਾਡਾ ਵੀ ਕਰਦਾ ਫੋਨ ਕਰੀਏ, ਪਰ ਸਰਕਾਰ ਲੱਗ ਗਈ ਸੁੱਤੀ ਨੂੰ, ਫਿਰ ਬੇਸਮੈਂਟ ਲਾ ਕੇ ਕਰੀਦਾ।
0: ਬੇਲ ਨੂੰ ਉਹ ਕਹਿੰਦੇ ਨੀ ਹੁੰਦੇ, ਬੇਲ ਨੂੰ ਕੀ ਇੱਕ ਲੱਗਦਾ ਹੁੰਦਾ, ਕੀੜਾ ਕੀ ਲੱਗਦਾ ਹੁੰਦਾ, ਉਹ ਕਹਿੰਦੇ ਹੁੰਦੇ ਬੇਲ ਨੂੰ ਫਲਾਨੀ ਚੀਜ਼ ਲੱਗ ਗਈ। ਅੱਜ ਮੈਂ ਨਵਿਆਂ ਨੂੰ ਮੌਕਾ ਦੇਣਾ ਸੀ, ਨਵੀਂ ਬੇ ਲਗਾਉਣੀ ਸੀ, ਆ ਪੁਰਾਣੀ ਦੰਦੀ ਫੇ ਵੱਢ ਗਈ ਵਿੱਚ।
6: ਜੀ ਤਾਂ ਸਾਡਾ ਵੀ ਕਰਦਾ, ਪਰ ਲੱਗ ਗਿਆ ਸਰਕਾਰ ਸੁੱਤੀ ਹੁੰਦੀ, ਚੋਰੀ ਆ ਕੇ
0: ਬੇਸਮੈਂਟ। ਚਲੋ ਥੈਂਕ ਯੂ, ਥੈਂਕ ਯੂ, ਬਹੁਤ ਸੋਹਣਾ, ਲਵ ਯੂ। ਬਿਲਕੁਲ ਜੀ, ਸਨੀ ਭਾਈ ਨਾਲ ਸੰਪਰਕ ਕਰ ਲਿਆ। ਸਨੀ ਭਾਈ ਦਾ ਦੋ ਜਣਿਆਂ ਨੇ ਕੱਲ੍ਹ ਮੈਂ ਤੋਂ ਨੰਬਰ ਲਿਆ, ਗਰਾਜ ਡੋਰ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ, ਅਤੇ ਬਾਈ ਹੁਣੇ ਕਹਿੰਦੇ ਯਾਰ ਮੈਂ ਕਹਿੰਦੇ ਡੋਰ ਇੱਦਾਂ ਚੱਕਣ ਲੱਗਿਆ ਕੱਲ੍ਹ, ਕਹਿੰਦੇ ਕਹਿੰਦੇ ਸਪਰਿੰਗ ਟੁੱਟ ਗਿਆ, ਕਹਿੰਦਾ ਮੈਂ ਕਿਹਾ ਕਮਾਲ ਹੋ ਗਈ ਵੀ ਇਹ ਕੀ ਹੋਇਆ ਚੱਕਰ, ਜਦ ਦੇਖਿਆ ਕਹਿੰਦਾ ਤਾਂ ਉਹ ਭਾਈ ਥੱਲੇ ਡਿੱਗਿਆ ਪਿਆ ਸਪਰਿੰਗ ਯਾਰ। ਅਤੇ ਕਰਿਓ ਗੱਲਬਾਤ 647-470-1245 'ਤੇ, ਗਰਾਜ ਦੀ ਰਿਪੇਅਰ ਤੁਸੀਂ ਕਰਾਉਣੀ ਚਾਹੁੰਦੇ ਹੋ ਡੋਰ ਦੀ, ਅਤੇ ਕੋਈ ਓਪਨਰ ਨਵਾਂ ਲਗਾਉਣਾ, ਤਾਂ ਵੀ ਤੁਸੀਂ 647-470-1245 'ਤੇ ਸੰਪਰਕ ਕੀਤਾ ਜਾ ਸਕਦਾ। ਆਪਣੇ ਸ਼ਹਿਰ ਦੇ ਵਿੱਚ ਇਹਦੀ ਵੀਡੀਓ ਬਣਾਈਏ, ਹਾਂ ਚੀਜ਼ ਦੀ ਵੀਡੀਓ ਬਣਾਉਂਦੇ ਹਾਂ, ਚਲੋ ਦੇਖਦੇ ਹਾਂ ਜੇ ਬਣ ਗਈ, ਨਾਲੇ ਤੁਹਾਨੂੰ ਸੁਣਾਉਣਾ ਨਾਲੇ ਮੈਂ ਵੀਡੀਓ ਬਣਾਉਣਾ, ਜੇ ਬਣ ਗਈ ਤਾਂ ਪੱਕਾ ਨਹੀਂ, ਮੈਂ ਕਹਿੰਦਾ ਵੀ ਮੇਰੇ ਤੋਂ ਵੀਡੀਓ ਬਣੂ ਸਹੀ ਜਾਂ ਨਹੀਂ। ਉਹ ਭਾਈ ਕਿੱਧਰ ਹਾਂ ਮੈਂ, ਇੱਧਰ ਹਾਂ ਮੈਂ, ਹੈਂ ਇੱਦਾਂ ਇੱਦਾਂ ਪੰਗੇ ਤਾਂ ਚਲ ਮੈਂ ਲੈਂਦਾ ਰਹਿੰਦਾ ਹੈ ਨਾ ਤੁਹਾਡੇ ਨਾਲ। ਕਰਿਓ ਯਾਰ ਕਾਲ, ਮੈਂ ਤਾਂ ਤੁਹਾਨੂੰ ਉਡੀਕੀ ਜਾਂਦਾ, ਤੁਸੀਂ ਕਿੱਧਰ ਚੱਲ ਗਏ, ਮੈਨੂੰ ਐਂ ਸੀ ਵੀ ਚੱਲ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ, ਪਰ ਮੈਨੂੰ ਲੱਗਦਾ ਨਹੀਂ ਤੁਸੀਂ ਗੱਲਾਂ ਬਾਤਾਂ 'ਚ ਮੇਰੇ ਨਾਲ ਕਰਨੀਆਂ ਨਵੇਂ ਬੰਦਿਆਂ ਨੇ। ਚਲੋ ਕੋਈ ਨਹੀਂ, ਹੈਂ ਕੀ ਕਰ ਸਕਦੇ ਹਾਂ ਭਾਈ, ਹੁਣ ਨਹੀਂ ਤੁਸੀਂ ਕਰਨੀਆਂ ਤਾਂ ਇੱਦਾਂ ਕਰ ਲੈਂਦੇ ਫਿਰ ਆਪਾਂ ਗੱਲਬਾਤ। ਚਲੋ ਕੋਈ ਨਹੀਂ, ਫਿਰ ਪਰਮਿੰਦਰ ਨੂੰ ਲਾਈਏ ਕਾਲ, ਫਿਰ ਅੱਜ ਗੱਲਾਂ ਬਾਤਾਂ ਉੱਧਰ ਵੀ ਆਪਾਂ ਕਾਫੀ ਕਰਨੀਆਂ ਨੇ। ਮਾਸਟਰ ਸਲੀਮ ਜੀ ਦਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ 24 ਜੁਲਾਈ ਨੂੰ, ਦਿਨ ਸ਼ੁੱਕਰਵਾਰ ਆਉਂਦਾ, ਸ਼ਾਮੀ 7 ਵਜੇ ਡੋਰਾਂ ਓਪਨ ਹੋ ਜਾਣੀਆਂ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਤੁਸੀਂ ਸ਼ੋਅ ਦੀਆਂ ਟਿਕਟਾਂ ਲੈਣੀਆਂ, ਕੋਈ ਗੱਲਬਾਤ ਕਰਨੀ ਆ, ਪ੍ਰਭ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 437-870-3301। ਰੋਹਾਨ ਸ਼ਰਮਾ ਸਾਹਿਬ 647-783-9893 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਮਾਸਟਰ ਸਲੀਮ ਦਾ ਚਰਖੇ ਦੀ ਘੂਕ ਗੀਤ ਆ, ਹੋਰ ਬਹੁਤ ਸਾਰੇ ਗੀਤ ਨੇ, ਬਹੁਤ ਸਾਰੇ ਗੀਤ ਨੇ। ਮੈਨੂੰ ਕੱਲ੍ਹ ਕਿਸੇ ਦੀ ਕਾਲ ਆਈ, ਜਦ ਮੈਂ ਕੋਈ ਗੱਲਬਾਤ ਇੱਦਾਂ ਆਪਾਂ ਜਿਵੇਂ ਹੁਣ ਰੋਜ਼ ਕਰਦੇ ਹੀ ਹਾਂ, ਉਹ ਕਹਿੰਦੇ ਵੀ ਤੁਸੀਂ ਰੋਜ਼ ਐਡਵਰਟਾਈਜ਼ਮੈਂਟ ਕਰਦੇ ਹੋ ਮਾਸਟਰ ਸਲੀਮ ਦੇ ਸ਼ੋਅ ਦੀ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਵੀ ਉੱਥੇ ਭੇਟਾਂ ਗਾਉਣੀਆਂ ਉਹਨਾਂ ਨੇ ਜਾਂ ਮਤਲਬ ਗੀਤ ਗਾਉਣੇ ਆ। ਭੇਟਾਂ ਚਲੋ ਵੱਖਰੀ ਚੀਜ਼ ਆ, ਹੈ ਨਾ, ਮਾਤਾ ਦੀਆਂ ਭੇਟਾਂ ਹੁੰਦੀਆਂ, ਬਾਬਾ ਜੀ ਦੀਆਂ ਭੇਟਾਂ ਹੁੰਦੀਆਂ, ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਗੁਰ ਮੰਦਰ ਵਾਲੇ ਦੇ ਵਿੱਚ ਜਾ ਕੇ ਆਪਣਾ ਕੀ ਕਹਿੰਦੇ ਹੁੰਦੇ ਆ ਭਜਨ ਕੀਤਾ ਸੀ ਕਹਿ ਸਕਦੇ ਹਾਂ, ਜਾਂ ਜਗਰਾਤਾ ਕੀਤਾ ਸੀ, ਜਗਰਾਤਾ ਲਾਇਆ। ਅਤੇ ਪਰ ਇੱਥੇ ਉਹਨਾਂ ਨੇ ਗੀਤ ਸੰਗੀਤ ਪੂਰਾ ਗਾਉਣਾ, ਨੱਚਣਾ ਨਚਾਉਣਾ ਆਪਾਂ ਸਾਰਿਆਂ ਨੇ ਆ। ਅਤੇ ਤੁਸੀਂ ਕਰ ਲਓ ਟਿਕਟਾਂ ਦੀ ਜਾਣਕਾਰੀ, ticketmaster.ca ਦੇ ਉੱਪਰੋਂ ਵੀ ਟਿਕਟ ਲੈ ਸਕਦੇ ਹੋ। ਕੋਈ ਜਾਣਕਾਰੀ ਲੈਣੀ ਹੈ ਟਿਕਟਾਂ ਦੀ, ਹਾਰਡ ਕਾਪੀਆਂ ਲੈਣੀਆਂ ਚਾਹੁੰਦੇ ਹੋ, ਤਾਂ ਪ੍ਰਭ ਸੰਧੂ ਸਾਹਿਬ 437-870-3301-437-870-0001 ਦੇ ਉੱਪਰ ਸੰਪਰਕ ਕਰ ਲਿਓ। ਰੋਹਨ ਸ਼ਰਮਾ ਸਾਹਿਬ 647-783-9893 647-783-9873 'ਤੇ ਸੰਪਰਕ ਕੀਤਾ ਜਾ ਸਕਦਾ ਮਾਸਟਰ ਸਲੀਮ ਦਾ ਸ਼ੋਅ ਦੇਖਣ ਲਈ। ਅਤੇ ਨਾਲ ਦੀ ਨਾਲੇ ਜੇ ਆਪਾਂ ਗੱਲਬਾਤ ਕਰ ਲਈਏ, ਤਾਂ 25 ਤਰੀਕ ਨੂੰ ਆਉਣ ਵਾਲੇ ਸ਼ਨੀਵਾਰ ਨੂੰ, ਆਉਣ ਵਾਲੇ ਨਹੀਂ ਉਹ ਤੋਂ ਅਗਲੇ ਨਹੀਂ, ਸ਼ਨੀਵਾਰ ਨੂੰ ਪੰਜਾਬੀ ਵਿਰਸਾ ਸ਼ੋਅ 25 ਜੁਲਾਈ, ਇਹ ਵੀ ਸ਼ਾਮ ਨੂੰ 7 ਵਜੇ ਡੋਰਾਂ ਓਪਨ ਹੋ ਜਾਣੀਆਂ ਨੇ, ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ। 647-400-6862 'ਤੇ ਸੰਪਰਕ ਕੀਤਾ ਜਾ ਸਕਦਾ ਹਰਜਿੰਦਰ ਗਿੱਲ ਸਾਹਿਬ ਨਾਲ, ਜਿਹਦੇ ਨੇ ਮਨਮੋਹਣ ਵਾਰ ਸੁਣੀ, ਸੰਗਤਾਰ ਭਾਅ ਜੀ ਹੋਣੀ, ਕਮਲ ਹੀਰ ਹੋਣੀ, ਅਤੇ ਇਹਨਾਂ ਨੇ ਸਾਰਿਆਂ ਨੇ ਪਰਫੋਰਮੈਂਸ ਕਰਨੀ ਹੈ ਪੰਜਾਬੀ ਵਿਰਸਾ 2026। ਮਿਸ ਨਾ ਕਰਿਓ, ਪੰਜਾਬੀ ਬੋਲੀ ਨੂੰ ਪ੍ਰਮੋਟ ਕੀਤਾ ਜਾ ਸਕਦਾ, ਕੀਤਾ ਜਾਂਦਾ ਇਹਨਾਂ ਵੱਲੋਂ ਵੀ, ਆਪਣੇ ਸਾਰਿਆਂ ਵੱਲੋਂ ਵੀ ਕੀਤਾ ਜਾਂਦਾ ਅਤੇ ਕੀਤਾ ਜਾਣਾ ਵੀ ਚਾਹੀਦਾ। ਅਤੇ ਸ਼ੋਅ ਨੂੰ ਭੁੱਲਿਓ ਨਾ, ਲਾਈਵ ਰਿਕਾਰਡਿੰਗ ਵੀ ਪ੍ਰੋਗਰਾਮ ਦੀ ਹੋਣੀ ਆ ਪੰਜਾਬੀ ਵਿਰਸਾ। 647-400-6862 647-400-6862 'ਤੇ ਹਰਜਿੰਦਰ ਗਿੱਲ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਨਾਲ ਦੀ ਨਾਲ ਜੇ ਆਪਾਂ ਗੱਲਬਾਤ ਕਰ ਲਈਏ ਦਾਣਾ ਮੰਡੀ ਵਾਲਿਆਂ ਦੀ, ਹੁਣ ਤੁਸੀਂ ਕਾਲ ਨਹੀਂ ਕਰਦੇ, ਮੈਂ ਫਿਰ ਇੱਧਰੋਂ ਹੋ ਗਿਆ, ਮੈਂ ਹੁਣ ਕੀ ਕਰਾਂ ਫਿਰ ਦੱਸੋ ਭਾਈ ਹੁਣ। ਚਲੋ ਮੇਰਾ ਤਾਂ ਕੋਈ ਕਸੂਰ ਨਹੀਂ। ਦਾਣਾ ਮੰਡੀ ਵਾਲੇ ਕਹਿੰਦੇ ਨੇ ਵੀ ਤੁਸੀਂ ਗਰੋਸਰੀ ਕਰ ਲਓ, ਕਿਸੇ ਪ੍ਰਕਾਰ ਦੀ ਵੀ ਕੋਈ ਗਰੋਸਰੀ ਕਰਨੀ ਆ ਉੱਥੋਂ, ਤੁਸੀਂ ਕੱਚੀਆਂ ਪੱਕੀਆਂ ਦਾਲਾਂ ਲੈਣੀਆਂ ਚਾਹੁੰਦੇ ਹੋ, ਗੰਢੇ ਗੁੰਢੇ ਲੈਣੇ ਆ, ਅਤੇ ਜਾਂ ਫਿਰ ਤੁਸੀਂ ਆਟੇ ਲੈਣੇ ਆ, ਦੁੱਧ ਲੈਣੇ ਆ, ਕਾਫੀ ਸੇਲ ਲੱਗੀ ਹੁੰਦੀ ਆ ਹਰ ਵਕਤ ਉੱਤੇ, ਬੈਠ ਕੇ ਖਾ ਲਿਓ ਜਾਂ ਘਰ ਜਾ ਕੇ ਖਾ ਲਿਓ। ਚਿਕਨ ਲੈਣਾ ਤੁਸੀਂ, ਗੋਟ ਲੈਣਾ, ਜਾਂ ਤੁਸੀਂ ਫਿਸ਼ ਲੈਣੀ ਆ, ਤਾਂ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, 905-286-9957, 905-286-9957 ਕੁਈਨ ਐਂਡ ਬ੍ਰੈਮਲੀ ਦਾ ਏਰੀਆ। ਚਲੋ ਆਪਾਂ ਕਰਦੇ ਹਾਂ ਗੱਲਬਾਤ, ਪਰਮਿੰਦਰ ਜੀ ਨੂੰ ਮੈਂ ਕਾਲ ਲਾ ਲਵਾਂ, ਤੁਸੀਂ ਜਦ ਤੱਕ ਆ ਦੋ ਬੋਲ ਗੀਤ ਦੇ ਸੁਣਿਓ।

0: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए। सर्विंग सिंस 1992, फाइनेंसिंग ऑप्शन अवेलेबल। टू लोकेशन टू सर्व यू, 2575 स्टील एवेन्यू ईस्ट ब्रैम्पटन, 9057900560, 6 Marconi Court, Bolton, 9059519394। स्टीफन फर्नीचर की धमाकेदार फेस्टिवल सीजन से।
1: पाजी अज करे तंदूरी बनाओ, पर जो स्वाद तंदूरी बॉयज दे आना ओ करे नहीं बन पाउना।
2: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
1: सांझा विरसा रेडियो दा रेफरेंस देन ते पाओ 10% डिस्काउंट। पाठ जागो अते वेडिंग ले अज ही कैटरिंग बुक करो 9059562111, 9054519200। सर्विंग यू फ्रॉम 3 लोकेशंस।
3: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761, 416-618-2761।
5: ਨਾਲੇ ਚੋਪੜੀਆਂ ਨਾਲੇ ਦੋ ਦੋ।
6: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
7: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ। ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
6: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
7: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
6: ਕਾਲ ਗਗਨ ਔਰ ਗੁਰਿੰਦਰ ਐਟ 9052869257।
8: ਬਿਲਕੁਲ ਜੀ, ਸਵਾਗਤ ਆ ਫਿਰ ਤੋਂ ਤੁਹਾਡਾ। ਮਨਜੀਤ ਆਈਡੀਆ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਨੋ,
9: ਸਤਿ ਸ਼੍ਰੀ ਅਕਾਲ ਵੀਰ ਜੀ,
8: ਸਤਿ ਸ਼੍ਰੀ ਅਕਾਲ ਭਾਈ।
9: ਕਿੱਦਾਂ ਸੁਣਨ ਵਾਲੇ ਰੇਡੀਓ ਪ੍ਰੋਗਰਾਮ ਦੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ,
8: ਸਤਿ ਸ਼੍ਰੀ ਅਕਾਲ ਭਾਈ।
9: ਤੁਹਾਡਾ ਪ੍ਰੋਗਰਾਮ ਸੁਣੀਦਾ ਆ, ਮੈਂ ਕਿਹਾ ਅਸੀਂ ਵੀ ਇੱਕ ਚੁੰਗੀ ਕੱਢਦੇ ਹੀ ਨਵੇਂ ਕਾਲ ਵਿੱਚ।
8: ਨਹੀਂ ਨਹੀਂ, ਧੰਨ ਭਾਗ, ਧੰਨ ਭਾਗ, ਤੁਹਾਡੀ ਆਵਾਜ਼ ਰਸ ਭਰੀ ਸਾਡੇ ਕੰਨਾਂ 'ਚ ਪੈ ਜਾਵੇ, ਇਦੋਂ ਉੱਪਰ ਕੀ ਚਾਹੀਦਾ।
9: ਹਾਂਜੀ, ਮੈਂ ਕਿਹਾ ਛੋਟੇ ਵੀਰ, ਤੁਹਾਡਾ ਪ੍ਰੋਗਰਾਮ ਸੁਣੀ ਦਾ ਬਹੁਤ ਦੇਰ ਤੋਂ ਆ, ਪਰ ਔਨ ਐਂਡ ਆਫ, ਕਿਉਂਕਿ ਮੇਰਾ ਕੰਮ ਹੀ ਡਿਫਰੈਂਟ ਤਰੀਕੇ ਦਾ। ਮੈਂ ਏਅਰਕ੍ਰਾਫਟ ਪਾਰਟਸ ਦਾ ਕੰਮ ਕਰਦਾ ਆ, ਤੇ ਔਨ 24 ਆਵਰ ਮੈਂ ਔਨ ਕਾਲ ਹੁੰਦਾ।
8: ਅੱਛਾ, ਬਸ ਗੁੱਡ।
9: ਹਾਂਜੀ, ਕਦੀ ਕਿਸੇ ਟਾਈਮ, ਕਦੀ ਕਿਸੇ ਟਾਈਮ। ਹੁਣ ਮੈਂ ਕਿੰਗਸਟਨ ਨੂੰ ਜਾ ਰਿਹਾ, ਤੇ ਰਾਤੀ 9 ਵਜੇ ਕਿੰਗਸਟਨ ਤੋਂ ਆਇਆ, 10 ਵਜੇ ਸੁੱਤਾ, ਤਾਂ 2:30 ਵਜੇ ਫੇਰ ਕਾਲ ਆ ਗਈ। ਤਾਂ ਉੱਠ ਕੇ ਪਹਿਲਾਂ ਇੱਕ ਲੋਕਲ ਕਾਲ ਕੀਤੀ, ਏਅਰ ਕੈਨੇਡਾ ਏਅਰ ਟ੍ਰਾਂਸ ਹੈ, ਤੇ ਹੁਣ ਏਅਰ ਟ੍ਰਾਂਸਿਟ ਦਾ ਪਾਰਟਸ ਲੈਣ ਜਾ ਰਿਹਾ ਕਿੰਗਸਟਨ, ਕਿਉਂਕਿ ਮੌਂਟਰੀਅਲ ਤੋਂ ਪਾਰਟਸ ਆ ਰਿਹਾ ਔਰ ਡਰਾਈਵਰ ਨੇ ਮੈਨੂੰ ਕਿੰਗਸਟਨ ਦੇਣਾ, ਤਾਂ ਮੈਂ ਵਾਪਸ ਲੈ ਕੇ ਆਉਣਾ।
8: ਅੱਛਾ ਅੱਛਾ।
9: ਔਰ ਛੋਟੀ ਜੀ ਆਪਣੀ ਉਮਰ ਆ 71 ਸਾਲ ਦੀ।
8: ਬਸ
9: ਹਾਂਜੀ,
8: ਛੋਟੀ
9: ਜਿਹੀ
8: ਚੜ੍ਹਦੀ
9: ਜਦੋਂ ਤੱਕ ਬਾਡੀ ਚੱਲਣੀ ਉਦੋਂ ਤੱਕ ਕੰਮ ਕਰਨਾ।
8: ਚੱਕ, ਏਦਾਂ ਹੀ ਹੁੰਦਾ, ਆਹੀ ਸਵਾਲ ਆ ਬਸ।
9: ਜਦੋਂ ਅੰਦਰੋਂ ਅੰਦਰੋਂ ਇੱਕ ਇੰਡੀਕੇਸ਼ਨ ਆਈ ਨਾ ਕਿ ਹੁਣ ਰੁਕ ਜਾਓ, ਉਸ ਦਿਨ ਰੁਕਾਂਗੇ।
8: ਏਦਾਂ ਹੀ ਚਾਹੀਦਾ, ਆਹ ਹੱਲਾਸ਼ੇਰੀ ਚਾਹੀਦੀ ਹਰ ਬੰਦੇ ਦੇ ਵਿੱਚ।
9: ਹਾਂਜੀ, ਕਿਉਂਕਿ ਹੁਣ ਪਾਰਟਸ ਲੈ ਕੇ ਮੈਂ ਤਕਰੀਬਨ 8:30-9 ਵਜੇ ਤੱਕ ਵਾਪਸ ਆ ਜਾਣਾ ਆ, ਤੇ ਆ ਕੇ ਇਸ਼ਨਾਨ ਪਾਣੀ ਕਰਕੇ ਫਿਰ ਬਾਅਦ ਨੂੰ ਆਪਣਾ ਕੰਮ।
8: ਬਿਲਕੁਲ ਬਿਲਕੁਲ, ਨਹੀਂ ਨਹੀਂ ਤੁਹਾਡੀ ਭਾਜੀ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਵਧੀਆ।
9: ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਨਵੇਂ ਸਰੋਤਿਆਂ ਨੂੰ ਬੂਸਟ ਦੇਣ ਲਈ ਨਾ ਆਪਣੇ ਸਰਨਾਮੀ ਲਾਭ ਜੰਜੂਏ ਦਾ ਗਾਣਾ ਲਾ ਦਿਓ, ਇੱਕ ਤੇਜ਼ ਵਾਲਾ ਜਿਹੜਾ ਜਿਹੜਾ ਉਹ ਕਹਿੰਦਾ ਕਹਿੰਦੀ ਪੌਂ ਪੌਂ ਪੌਂ।
8: ਚੱਕ, ਪੌਂ ਪੌਂ ਮੇਰੇ ਪਿੰਡੋਂ ਹੀ ਸੀਗਾ ਉਹ।
9: ਹਾਂਜੀ, ਬਸ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹਰਜੀਤ ਜੱਜੂ ਨੂੰ ਕਹੀਏ ਕਿ ਆਪ ਲੋਕਾਂ ਨੂੰ ਬੂਸਟ ਦਿਓ ਸਵੇਰੇ ਸਵੇਰੇ।
8: ਸੱਚੀ ਗੱਲ, ਨਹੀਂ ਲਾਉਣਾ, ਮੈਂ ਲਾਉਣਾ
9: ਜ਼ਰੂਰ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
8: ਇੱਦਾਂ
9: ਹੀ ਕਿਸੇ ਦਿਨ ਇਸ ਵੇਲੇ ਦੀ ਕਾਲ ਹੋਈ ਤਾਂ ਜ਼ਰੂਰ ਤੁਹਾਡਾ ਰੇਡੀਓ ਮੈਂ, ਪਹਿਲਾਂ ਮੈਨੂੰ ਬਹੁਤ ਆਉਂਦੀਆਂ ਸੀ ਰਾਤ ਦੀਆਂ ਕਾਲਾਂ, ਤਾਂ ਪਹਿਲਾਂ ਮੈਂ ਸੁਣਦਾ ਰਿਹਾ। ਪਹਿਲਾਂ ਇੱਕ ਇਹਦੇ ਤੇ 12:00-4 ਨਹੀਂ ਹੁੰਦਾ ਸੀ ਉਹ ਮੁਸਲਮਾਨ ਦਾ ਪ੍ਰੋਗਰਾਮ ਰਾਜਾ।
8: ਹਾਂਜੀ ਰਾਜਾ ਸਾਹਿਬ, ਬਿਲਕੁਲ ਬਿਲਕੁਲ, ਹਾਂਜੀ ਹਾਂ।
9: ਆਈ ਡੋਂਟ ਨੋ ਕਿ ਉਹ ਹੈ ਕਿ ਨਹੀਂ, ਬਿਮਾਰ ਸੀਗਾ,
8: ਥੋੜਾ ਜਿਹਾ ਬਿਮਾਰ ਸੀ ਉਹ, ਟਿੱਲੇ ਚੱਲਦੇ ਸੀ ਪਿੱਛੇ।
9: ਤੇ ਉਹਦਾ ਪ੍ਰੋਗਰਾਮ ਵੀ ਸੁਣਦਾ ਹੁੰਦਾ ਸੀ। ਕਈ ਵਾਰੀ ਮੈਂ ਮੌਂਟਰੀਅਲ ਨੂੰ ਜਾਣਾ, ਰਾਤੀ 9 ਵਜੇ ਜਾਣਾ, ਤਾਂ ਫਿਰ ਉਹ 12 ਘੰਟੇ ਦਾ ਸਫ਼ਰ ਸੀਗਾ, ਤਾਂ ਫਿਰ ਉਦੋਂ ਫਿਰ ਸਾਰੀ ਰਾਤ ਸੁਣੀਦੇ ਸੀਗੇ।
8: ਬਿਲਕੁਲ ਬਿਲਕੁਲ,
9: ਜਿੱਥੇ ਤੁਹਾਡੀ ਫ੍ਰੀਕੁਐਂਸੀ ਆਫ ਹੁੰਦੀ ਸੀ, ਫਿਰ ਮੈਂ ਫੋਨ ਤੇ ਲਾ ਕੇ ਬਲੂਟੂਥ ਤੇ ਸੁਣਦਾ ਜਾਂਦਾ ਸੀ। ਮੌਂਟਰੀਅਲ ਦਾ ਬਹੁਤ ਅੱਛਾ ਲੱਗਾ ਜੀ, ਜਿੰਦੇ ਰਹੋ, ਚੜ੍ਹਦੀ ਕਲਾ ਚ ਰਹੋ,
8: ਬਹੁਤ ਵਧੀਆ, ਥੈਂਕ ਯੂ, ਲਵ ਯੂ,
9: ਮਿਹਰਬਾਨੀ,
8: ਥੈਂਕ ਯੂ ਸਰ, ਥੈਂਕ ਯੂ। ਪਰਮਿੰਦਰ ਜੀ ਰੰਗਿਆ, ਸਤਿ ਸ੍ਰੀ ਅਕਾਲ ਜੀ ਇਹਨਾਂ ਨੂੰ
10: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
8: ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਦੇਖੀਏ ਕੀ ਕਹਿੰਦੇ ਨੇ ਹੁਣ ਪੁਰਾਣੇ। ਚਲੋ ਆ ਜਾਓ ਆਪਣੇ ਸਰ ਸਾਹਿਬ ਜੀ, ਲੰਘਿਆ ਸਤਿ ਸ੍ਰੀ ਅਕਾਲ।
11: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
8: ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਿੰਦਰ ਜੀ।
11: ਪਰਮਿੰਦਰ ਜੀ, ਇਹ ਜਿਹੜੀ ਸਰਕਾਰ ਆ, ਇਹ ਤਾਂ ਕਹਿੰਦੀ ਅਸੀਂ ਹੁਣ ਜਿਹੜਾ ਨੱਥ ਪਾਉਣੀ ਆ ਗੈਂਗਸਟਰ ਨੂੰ, ਇਹਨਾਂ ਤੇ ਹੁਣ ਗੈਂਗਸਟਰ ਨੂੰ ਹੈਲਪ ਕਰ ਰਹੇ ਨੇ। ਜੱਗੂ ਭਗਵਾਨਪੁਰੀ ਦਾ ਚੇਅਰਮੈਨ ਆ, ਉਹਦੀ ਕਹਿੰਦੇ ਹੈਲਪ ਕੌਣ ਕਰ ਰਿਹਾ? ਆਮ ਆਦਮੀ ਪਾਰਟੀ ਚੇਅਰਮੈਨ ਉਹਨਾਂ ਨੇ ਬਣਾਇਆ, ਇਹਨਾਂ ਨੇ ਪਿੱਛੇ ਰਹਿ ਕੇ ਹੈਲਪ ਕੀਤੀ ਹੈ, ਪਲੀਜ਼ ਦੱਸੋਗੇ ਸਰ?
8: ਥੈਂਕ ਯੂ।
11: ਫਿਰ ਇਹ ਕਿਵੇਂ ਕਹਿ ਸਕਦੇ ਆ ਵੀ ਅਸੀਂ ਉਹਨੂੰ ਗੈਂਗਸਟਰਾਂ ਨੂੰ ਨੱਥ ਪਾਵਾਂਗੇ? ਦੱਸੋਗੇ ਸਰ? ਮੈਂ ਆਪਦੀ
8: ਥੈਂਕ ਯੂ ਸੁਣ ਲਿਓ। ਪ੍ਰੇਮ ਭਾਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ।
12: ਤੁਹਾਡੇ
8: ਨਾਲ ਇੰਨਾ ਪਿਆਰ ਨਾ
12: ਆਪਣੇ ਸੋਚਿਆਂ ਦਾ ਕਿ ਮੈਨੂੰ ਲੱਗਦਾ 10 ਘੰਟੇ ਦਾ ਪ੍ਰੋਗਰਾਮ ਹੀ ਘੱਟ ਪੈ ਜੂਗਾ।
8: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
12: ਲਵ ਯੂ,
8: ਧੰਨਵਾਦ
12: ਜੀ, ਬਸ ਇਹੀ ਕਹਿਣਾ ਜੀ,
8: ਲਵ ਯੂ, ਥੈਂਕ ਯੂ, ਥੈਂਕ ਯੂ। ਚਲੋ ਬਿਲਕੁਲ ਜੀ, ਅਮਨਦੀਪ ਕੌਰ ਨਾਲ ਸੰਪਰਕ ਕਰਿਓ ਤੁਸੀਂ, ਕਾਰਾਂ ਦੀ ਇੰਸ਼ੋਰੈਂਸ ਲੈਣੀ ਆ, 416-618-2761 ਦੇ ਉੱਪਰ ਸੰਪਰਕ ਕਰ ਲਿਓ ਤੁਸੀਂ। ਟਰੱਕਾਂ ਦੀ ਫਲੀਟ ਆ ਤੁਹਾਡੇ ਕੋਲ, 5 ਟਰੱਕ ਆ, 10 ਆ 2 ਆ 1 ਆ, ਤਾਂ ਵੀ ਤੁਸੀਂ ਸੰਪਰਕ ਕੀਤਾ ਜਾ ਸਕਦਾ 416-618-2761। ਜੇ 1 ਘਰ ਆ, 2 ਘਰ ਨੇ, 5-4 ਘਰ ਨੇ, 5-4 ਕਾਰਾਂ ਨੇ, 2 ਕਾਰਾਂ ਨੇ, ਨਵੇਂ ਲਾਇਸੈਂਸ ਦਾ ਐਡ ਕਰਾਉਣਾ ਇੰਸ਼ੋਰੈਂਸ ਦੇ ਵਿੱਚ ਤੁਸੀਂ ਕਿਸੇ ਬੱਚੇ ਦਾ ਜਾਂ ਬਜ਼ੁਰਗ ਦਾ, 416-618-2761 416-618-2768। ਜੇ ਕਈ ਵਾਰ ਤੁਹਾਡਾ ਨੰਬਰ ਨਾ ਲਿਖ ਹੋਵੇ ਨਾ, ਤਾਂ ਮੈਨੂੰ ਮੈਸੇਜ ਪਾ ਦਿਓ, ਜਾਂ ਫਿਰ ਤੁਸੀਂ ਮੈਨੂੰ ਮਤਲਬ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ, ਅਤੇ ਫਿਰ ਮੈਂ ਉਹਦਾ ਨੰਬਰ ਤੁਹਾਨੂੰ ਦੇ ਦਿੱਤਾ ਜਾ ਸਕਦਾ। ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਆਪਣੇ ਸ਼ਹਿਰ ਦੇ ਵਿੱਚ 17, 18, 19 ਤਰੀਕ ਨੂੰ, ਅੱਜ 15 ਹੋ ਗਈ, ਜਾਣੀ ਪਰਸੋਂ ਤੋਂ ਸ਼ੁੱਕਰਵਾਰ ਤੋਂ ਸਟਾਰਟ ਆ, ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਪੰਜਾਬ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ, ਆਪਾਂ ਵੀ ਜਾਵਾਂਗੇ ਸਾਰੇ, ਮੈਂ ਸ਼ਾਇਦ ਸ਼ਨੀਵਾਰ ਅਤੇ ਐਤਵਾਰ 2 ਦਿਨ ਜਾਊਂਗਾ, ਕਿਉਂਕਿ ਫਰਾਈਡੇ ਨੂੰ ਨਹੀਂ ਜਾਣਾ, ਦਿਹਾੜੀ ਲਾਉਣ ਜਾਣਾ। ਸਰਦੂਲ ਥਿਆੜਾ ਸਾਹਿਬ ਨਾਲ ਸੰਪਰਕ ਕਰ ਲਿਓ, ਜਗਤਾਰ ਪ੍ਰੈਜੀਡੈਂਟ ਨੇ ਜਗਤ ਪੰਜਾਬੀ ਸਭਾ ਕੈਨੇਡਾ ਦੇ, 905-330-2237, ਜਾਂ ਫਿਰ ਸੰਤੋਖ ਸਿੰਘ ਸੰਧੂ ਸਾਹਿਬ 416-587-7000, ਅਜੈਬ ਸਿੰਘ ਚੱਠਾ ਸਾਹਿਬ ਨਾਲ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਨੇ, ਇਹ 647-403-1299 647-403-1299 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਤੁਸੀਂ ਆਪਣੀਆਂ ਕੋਈ ਗੱਲਾਂ ਬਾਤਾਂ ਕਰਨੀਆਂ, ਕੋਈ ਕਵਿਤਾ ਪੜ੍ਹਨੀ ਆ, ਤਾਂ ਜ਼ਰੂਰ ਸੰਪਰਕ ਕਰ ਲਿਓ, ਮੈਥੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਅਤੇ ਪਰਮਿੰਦਰ ਹੋਲਡਰ, ਇੱਕ ਮਿੰਟ ਕਾਲ ਇੱਕ ਲੈ ਕੇ ਫਿਰ ਆਪਾਂ ਕਰਦੇ ਹਾਂ ਖਬਰਾਂ ਆਪਣੀਆਂ, ਖਬਰ ਹੀ ਨਹੀਂ ਖਬਰਾਂ ਦੇ 23-58 ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਹੈਲੋ 2359
11: ਬਾਕੀ ਬੰਦੇ ਬਹੁਤ ਲੜਦੇ ਜੁੜੇ ਨਵੇਂ, ਖੁਸ਼ੀ ਹੋਈ, ਮੈਂ ਕਿਹਾ ਵੀ ਨਹੀਂ ਹੈਗੇ ਨੇ ਬੰਦੇ, ਉਹ ਪੁਰਾਣੇ ਹੀ ਹੈਗੇ ਆਪਣੇ।

0: ਗੈਰੀ ਭਾਈ ਦਾ, ਗੈਰੀ ਭਾਈ ਥੈਂਕ ਯੂ ਸੋ ਮੱਚ, ਧੰਨਵਾਦ। ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ, ਆਂਟੀ ਕੱਲ੍ਹ ਕਹਿੰਦੇ ਨਾ ਮੈਨੂੰ ਪ੍ਰੋਗਰਾਮ ਕਹਿੰਦੇ ਅੱਧਾ ਸੁਣ ਨਹੀਂ ਹੋਇਆ, ਮੈਨੂੰ ਮੈਸੇਜ ਆਇਆ ਅਤੇ ਕੱਲ੍ਹ ਜਾਣੀ ਕੱਲ੍ਹ ਦਾ ਜਿਹੜਾ ਲੰਘ ਗਿਆ ਸੀ ਅਤੇ ਬਾਅਦ 'ਚ ਸੁਣਿਆ, ਕਹਿੰਦੇ ਡੇਟ ਤਾਂ ਨਹੀਂ ਅਨਾਊਂਸ ਕੀਤੀ, ਮੈਂ ਕਿਹਾ ਨਹੀਂ, ਕਹਿੰਦੇ ਚੱਲ ਕੋਈ ਨਹੀਂ ਫਿਰ ਠਹਿਰ ਕੇ ਕਰ ਲਿਓ। ਅਤੇ ਜਸਪ੍ਰੀਤ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ, ਅਤੇ ਸਤਨਾਮ ਭਾਅ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਪਿਆਰ ਭਰੀ ਤੁਹਾਨੂੰ ਵੀ, ਅਤੇ 34-34 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ, ਅਤੇ 10-37 ਤੋਂ ਵੀ ਕੰਗ ਸਾਹਿਬ ਦਾ ਮੈਸੇਜ ਗੁੱਡ ਮੋਰਨਿੰਗ ਦਾ, ਅਤੇ ਸੰਧੂ ਸਾਹਿਬ ਦਾ ਹੀ ਮੈਸੇਜ ਆ। ਪਰਮਿੰਦਰ ਜੀ ਕੀ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਕਿਹੜੀ ਖਬਰ ਕਰਕੇ? ਮੈਂ ਦੇਖੀ ਨਹੀਂ ਹਜੇ ਤੱਕ, ਮੈਂ ਕੱਢਦਾ ਕਾਢ ਜੀ ਖਬਰ ਲੱਭਦਾ, ਕੀ ਕਹਿੰਦੇ ਹੋ?
1: ਦੇਖੋ ਜੀ, ਪਨੇਸਰ ਸਾਹਿਬ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ ਵੱਖ ਗੈਂਗਸਟਰ, ਚਾਹੇ ਉਹ ਜੱਗੂ ਭਗਵਾਨਪੁਰੀਆ ਹੋਵੇ ਜਾਂ ਹੋਰ ਗੈਂਗਸਟਰ ਹੋਵੇ, ਉਹਨਾਂ ਦਾ ਸਿਆਸਤ ਦੇ ਵਿੱਚ ਅਸਰ ਬਾਰੇ ਗੱਲ ਕੀਤੀ ਆ। ਹੋ ਸਕਦਾ ਕੋਈ ਇਲਾਕੇ ਦੇ ਵਿੱਚ ਮਦਦ ਕੀਤੀ ਹੋਵੇ, ਪਰ ਹਰਜੀਤ ਜੀ ਅਸਾਮ ਦੀ ਸਿਲਚਰ ਜੇਲ੍ਹ ਚ ਬੰਦ ਆ ਜੱਗੂ ਭਗਵਾਨਪੁਰੀਆ, ਪਰ ਕੰਮ ਕਿੱਥੇ ਚੱਲਦਾ? ਅਮਰੀਕਾ ਚ। ਹੁਣੇ ਹੁਣੇ ਫਾਈਲਾਂ ਆਈਆਂ ਨੇ, 17 ਮੈਂਬਰ ਗ੍ਰਿਫਤਾਰ ਹੋਏ ਨੇ, ਔਰ ਅਮਰੀਕਾ ਦੇ ਵਿੱਚ ਜਿਹੜੀ ਡਰੱਗ ਟਰਾਂਸਪੋਰਟ ਹੋਣੀ ਆ ਉਹ ਅਸਾਮ ਦੀ ਸਿਲਚਰ ਜੇਲ੍ਹ ਚ ਆਰਡਰ ਜਾਂਦਾ, ਤੇ ਉਹਦੇ ਹਿਸਾਬ ਨਾਲ ਕਿਲੋ ਦੇ ਹਿਸਾਬ ਨਾਲ $1600 ਖਾਤੇ ਚ ਪੈ ਜਾਂਦੇ ਨੇ। ਸੋ ਪੰਜਾਬ ਦੀ ਸਿਆਸਤ ਤਾਂ ਬਹੁਤ ਨੇੜੇ ਆ, ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਆ। ਹਰ ਪਾਰਟੀ ਨੇ ਅੱਜ ਕੱਲ੍ਹ ਤਾਂ ਜਿਹੜੀਆਂ ਅੰਦਰਲੀਆਂ ਖਬਰਾਂ ਨੇ ਕਿ ਹਰ ਪਾਰਟੀ ਦੀ ਮਦਦ ਕਰਦੇ ਆ, ਕਿਸੇ ਪਾਰਟੀ ਨੂੰ ਬਲੇਮ ਨਹੀਂ ਕਰ ਸਕਦੇ। ਸੋ ਜੱਗੂ ਭਗਵਾਨਪੁਰੀਏ ਦਾ ਤਾਂ ਬਹੁਤ ਅਸਰ ਦੇਖਿਆ ਜਾ ਰਿਹਾ ਮਾਝੇ ਦੇ, ਖਾਸ ਤੌਰ ਤੇ ਗੁਰਦਾਸਪੁਰ ਦੇ ਇਲਾਕੇ ਚ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਪ੍ਰੋਫੈਸਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ। ਹਾਂ, ਨਵੀਂ ਗੱਲ ਇਹ ਹੋ ਸਕਦੀ ਹੈ ਕਿ ਆਉਣ ਵਾਲੇ ਸਮਾਂ 'ਚ, ਹੁਣ ਤਾਂ ਅੱਜ ਆਪਾਂ ਦੇਖਿਆ ਕਿ ਬਹੁਤ ਸਾਰੇ, ਚਾਹੇ ਉਹ ਅਕਾਲੀ ਟਿਕਟਾਂ ਦੇ ਜਿੱਤ ਕੇ ਵੀ ਆ ਗਏ ਨੇ ਸਾਬਕਾ ਗੈਂਗਸਟਰ। ਸੋ ਇਹ ਹੁਣ ਨਵਾਂ ਸੈਗਮੈਂਟ ਆ ਪੰਜਾਬ ਦੇ ਗੈਂਗਸਟਰ, ਹੁਣ ਪੰਜਾਬ ਦੀ ਸਿਆਸਤ 'ਚ ਹਰ ਤਰ੍ਹਾਂ ਪ੍ਰਭਾਵੀ ਨੇ ਜੀ।
0: 71-72 ਤੋਂ ਰਾਜ ਭਾਅ ਜੀ ਦਾ ਮੈਸੇਜ ਆ, ਤੇ ਰਾਜ ਭਾਅ ਜੀ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਅੱਜ ਉਹਨਾਂ ਦਾ ਹੈਪੀ ਬਰਥਡੇ ਅਵਤਾਰ ਧਾਰਿਆ ਸੀ ਉਹਨਾਂ ਨੇ ਅੱਜ ਦੇ ਦਿਨ। ਚਲੋ ਭਾਅ ਜੀ ਥੈਂਕ ਯੂ ਸੋ ਮੱਚ, ਕਿੰਨੇ ਸਾਲ ਦੇ ਹੋ ਗਏ? ਆ ਮੇਰੇ ਤਾਂ ਉਦਣ ਪਰਮਿੰਦਰ ਨੇ ਦੱਸਤਾ, ਅਤੇ ਹੁਣ ਤੁਸੀਂ ਵੀ ਦੱਸ ਦਿਓ ਸਾਰੇ ਜਣੇ ਕਿੰਨੇ ਕਿੰਨੇ ਦੇ ਹੋ ਗਏ? ਮੈਥੋਂ ਕੋਈ ਛੋਟੇ ਹੋਣ ਕਿ ਵੱਡੇ ਹੋ? ਵੱਡੇ ਹੋਣੇ ਤੁਸੀਂ ਸਾਰੇ ਮੈਥੋਂ, ਮੈਨੂੰ ਪਤਾ ਆ ਪਰਮਿੰਦਰ ਛੋਟੇ ਆ ਮੈਥੋਂ, ਬਸ ਇੰਨਾ ਕੁ ਮੈਨੂੰ ਪਤਾ। ਪਰਮਿੰਦਰ ਜੀ ਤੁਸੀਂ ਤਾਂ ਬਾਹਲੇ ਹੀ ਛੋਟੇ ਹੋ ਮੈਥੋਂ।
1: ਜੀ ਬਿਲਕੁਲ,
0: ਹਾਂ ਤੁਸੀਂ ਛੋਟੇ ਹੀ ਰਹਿਣਾ, ਤੁਸੀਂ ਵੱਡੇ ਹੋਣਾ ਹੀ ਨਹੀਂ ਕਦੇ।
1: ਭਾਈ ਸਾਹਿਬ ਕਹਿ ਕੇ ਗਏ ਨੇ ਕਿ ਮੈਂ ਐਫੀਡੈਵਿਟ ਲਿਖਾਇਆ ਹੋਇਆ ਹਰਜੀਤ ਜੀ, ਮੈਂ ਵੀ ਮਤਲਬ ਐਫੀਡੈਵਿਟ ਲਿਖਾਇਆ ਹੋਇਆ, 99 ਸਾਲ 364 ਦਿਨ ਹੋ ਕੇ ਮਰਨਾ ਮੈਂ ਜੀ।
0: ਉਹ ਤਾਂ ਰਮਨਦੀਪ ਵੀ ਸੁਣਦੇ ਸਵੇਰੇ ਸਵੇਰੇ ਪ੍ਰੋਗਰਾਮ, ਕਹਿੰਦੇ ਗੁੱਡ ਮੋਰਨਿੰਗ, ਚੱਕ ਦੋ ਫੱਟੇ, ਕਹਿੰਦੇ ਗ੍ਰੇਟ ਜੋਬ ਰਮਨਦੀਪ ਜੀ, ਥੈਂਕ ਯੂ ਸੋ ਮੱਚ, ਲਵ ਯੂ। ਬਿਲਕੁਲ ਜੀ, ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕਰ ਲਿਓ ਤੁਸੀਂ, ਲਾਇਸੈਂਸ ਲੈਣਾ ਨਵਾਂ ਜਾਂ ਲਿਆ ਹੋਇਆ, 647-237-3131 ਤੇਈ 'ਤੇ ਸੰਪਰਕ ਕੀਤਾ ਜਾ ਸਕਦਾ। 200 ਬਿਲਕੰਸਲ ਰੋਡ ਯੂਨਿਟ ਨੰਬਰ 7 ਆਫਿਸ ਦੇ ਵਿੱਚ ਵੀ ਗੇੜਾ ਮਾਰਿਆ ਜਾ ਸਕਦਾ, ਜਾਂ ਤੁਸੀਂ ਮੇਰੇ ਨਾਲ ਐਨੀ ਟਾਈਮ ਸੰਪਰਕ ਕਰ ਲਿਓ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, RESP ਕਰਾਉਣੀ ਆ, ਜਾਂ RRSP TFS ਦਾ ਅਕਾਊਂਟ ਖੁਲਾਉਣਾ, ਤਾਂ 647-835-5294 ਜਾਂ ਫਿਰ 647-237-3131 'ਤੇ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ, ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਕਾਫੀ ਕੁਛ ਵਾਪਰ ਰਿਹਾ, ਕਹਿੰਦੇ ਬ੍ਰੇਕਿੰਗ ਨਿਊਜ਼, ਇੱਕ ਨਵੀਂ ਸਨਸਨੀਖੇਜ਼ ਖੁਲਾਸਾ, ਕੀ ਹੋ ਗਿਆ ਹੁਣ ਇੱਥੇ?
1: ਹਰਜੀਤ ਜੀ, ਬੇਅੰਤ ਸਿੰਘ ਕਤਲ ਕਾਂਡ ਜਿਹਨੂੰ ਵਾਪਰੇ ਨੂੰ 31 ਸਾਲ ਹੋ ਗਏ, 31 ਅਗਸਤ 1995 ਨੂੰ ਚੰਡੀਗੜ੍ਹ ਦੇ ਪੰਜਾਬ ਹਰਿਆਣਾ ਜਿਹੜੀ ਸਿਵਲ ਸੈਕਟਰੀਏਟ ਆ ਉਹਦੇ VIP ਗੇਟ ਦੇ ਅੱਗੇ ਸ਼ਾਮ ਨੂੰ 5 ਵਜੇ ਧਮਾਕਾ ਹੋਇਆ ਸੀ। ਬੇਅੰਤ ਸਿੰਘ ਸਮੇਤ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸੀ, 17 ਬੰਦੇ ਸਿਕਿਉਰਿਟੀ ਵਾਲੇ ਜਾਂ ਹੋਰ ਮਾਰੇ ਗਏ ਸੀ। ਔਰ ਇਹਦੇ ਵਿੱਚ ਹਾਲੇ ਤੱਕ ਤਾਂ ਆਪਾਂ ਇਹੀ ਮੰਨ ਕੇ ਆਉਂਦੇ ਹਾਂ ਕਿ ਦਿਲਾਵਰ ਸਿੰਘ ਨਾਂ ਦੇ ਜਿਹੜੇ ਖਾੜਕੂ, ਉਹਨਾਂ ਨੇ ਆਪਣੇ ਆਪ ਨੂੰ ਬੰਬ ਨਾਲ ਉਡਾਰਿਆ ਸੀ। ਇਸੇ ਮਾਮਲੇ ਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋਈ, ਜਗਤਾਰ ਸਿੰਘ ਹਵਾਰਾ ਨੂੰ ਉਮਰ ਕੈਦ ਹੋਈ ਆ, ਪਰ ਅੱਜ ਇਸ ਮਾਮਲੇ ਚ ਨਵਾਂ ਟਰਨ ਦੇਖਿਆ ਜਾ ਰਿਹਾ, ਔਰ ਉਹ ਵੀ ਇੱਕ ਬਹੁਤ ਵੱਡੇ ਅਧਿਕਾਰੀ ਜਿਹੜੇ ਸੈਂਟਰ ਦੇ ਹੋਮ ਮਿਨਿਸਟਰੀ ਦੇ ਅਧਿਕਾਰੀ ਨੇ, ਸਾਬਕਾ ਅਧਿਕਾਰੀ ਨੇ, MHA ਮਿਨਿਸਟਰੀ ਆਫ ਐਕਸਟਰਨਲ ਐਂਡ ਅਫੇਅਰਸ ਜਿਹੜੇ ਅੰਡਰ ਸੈਕਟਰੀ ਨੇ RVS ਮਣੀ, ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਇਹ ਜਿਹੜਾ ਕਤਲਕਾਂਡ ਸੀ ਇਹ ਪੰਜਾਬ ਦੀ ਕਾਂਗਰਸ ਦੀ ਇੱਕ ਮਹਿਲਾ ਆਗੂ ਜਿਹੜੀ ਬੇਅੰਤ ਸਿੰਘ ਦੀ ਜੂਨੀਅਰ ਸੀ, ਉਹਦੇ ਮਤਲਬ ਕੋਈ ਖਹਿਬਾਜ਼ੀ ਦੇ ਨਾਲ ਜਾਂ ਦੁਸ਼ਮਣੀ ਕਾਰਨ ਕਰਾਇਆ ਸੀ। ਸੋ ਇਹ ਇੱਕ ਬਹੁਤ ਵੱਡਾ ਦਾਵਾ, ਜਿਹੜੇ ਪਹਿਲਾਂ ਤੱਤ ਆਪਾਂ 31 ਸਾਲ ਹੋ ਗਏ ਮੰਨੀ ਆਉਂਦੇ ਹਾਂ, ਇਹ ਤਾਂ ਨਵਾਂ ਟਰਨ ਆਊਟ। ਹੁਣ ਸਵਾਲ ਇੱਥੇ ਇਹ, ਜੇਕਰ ਆਪਾਂ ਆਰ ਵੀ ਐਸ ਮਣੀ ਦੇ ਦਾਅਵੇ

0: ਯਕੀਨ ਕਰੀਏ ਤਾਂ ਪੰਜਾਬ ਦੀ ਕਿਹੜੀ ਮਹਿਲਾ ਆਗੂ ਆ ਜਿਹਨੇ ਇਹ ਕਤਲ ਕੀਤਾ? ਸੋ ਹੁਣ ਮੈਨੂੰ ਲੱਗਦਾ ਹਰਜੀਤ ਜੀ ਕਿ ਜਸਵੰਤ ਸਿੰਘ ਖਾਲੜਾ ਦੀਆਂ ਜਿਵੇਂ ਪਰਤਾਂ ਖੁੱਲੀਆਂ ਨੇ, ਕਿਤੇ ਬੇਅੰਤ ਸਿੰਘ ਕਤਲਕਾਂਡ ਦੀਆਂ ਪਰ ਨਵੀਆਂ ਪਰਤਾਂ ਨਾ ਖੁੱਲ ਜਾਣ। ਸੋ ਇੱਕ ਬਹੁਤ ਵੱਡਾ ਖੁਲਾਸਾ ਆ, ਦੇਖਦੇ ਹਾਂ ਇਸ ਮਾਮਲੇ ਤੇ ਹੁਣ ਕੀ ਸਿਆਸੀ ਟਿੱਪਣੀਆਂ ਆਉਂਦੀਆਂ ਨੇ, ਜਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਨਵਾਂ ਇਨੀਸ਼ੀਏਟਿਵ ਲੈ ਪਾਊਗੀ, ਜਾਂ ਸਿਰਫ ਦਾਅਵੇ ਦੇ ਦਾਅਵੇ ਰਹਿ ਜਾਣਗੇ ਜੀ।
1: ਇੱਕ ਖਬਰ ਆ, ਜਿੱਦਾਂ ਆਪਣੇ ਫਿਲਮ ਆਈ ਆ ਸਤਲੁਜ, ਉਹਦੀ ਕਾਫੀ ਚਰਚਾ ਸਭ ਕਿਤੇ ਵਰਲਡ ਵਾਈਡ ਆ ਅਤੇ ਹੋਣੀ ਵੀ ਚਾਹੀਦੀ ਆ। ਜਿਹੜੇ ਗਰਮ ਪੱਖੀ ਖਿਆਲੀ ਗਰਮ ਖਿਆਲੀ ਸੀਗੇ ਬੰਦੇ, ਆਪਾਂ ਨਾਮ ਹੀ ਲੈ ਦਿੰਦੇ, ਚਲੋ ਖਾਲਿਸਤਾਨੀ ਕਹਿ ਸਕਦੇ ਹਾਂ ਭਰਾ ਹੋਣੀ ਸਾਰੇ ਜਾਣੇ ਜੋ ਵੀ ਨੇ, ਉਹ ਦਲਜੀਤ ਦੁਸਾਂਝ ਦੇ ਸਟੇਜਾਂ ਦੇ ਉੱਤੇ ਜਾ ਕੇ ਭੰਗੜੇ ਪਾਉਂਦੇ ਸੀ, ਆਪਣਾ ਆਪਣਾ ਝੰਡਾ ਦਿਖਾਉਂਦੇ ਸੀ ਖਾਲਿਸਤਾਨ ਦਾ, ਹੈ ਨਾ, ਇੰਡੀਆ ਨੂੰ ਮਾੜਾ ਕਹਿੰਦੇ ਸੀ ਅਤੇ ਦਲਜੀਤ ਦੁਸਾਂਝ ਨੂੰ ਵੀ ਬਹੁਤ ਮਾੜਾ ਚੰਗਾ ਕਿਹਾ ਗਿਆ। ਹੁਣ ਜਿੱਦਣ ਦੀ ਫਿਲਮ ਆਈ ਆ ਉਹਨਾਂ ਦਾ ਕਿਸੇ ਦਾ ਇੱਕ ਅੱਧੇ ਦਾ ਵੀ ਬਿਆਨ ਆਇਆ, ਜਾਂ ਉਹਨਾਂ ਨੇ ਕਿਸੇ ਨੇ ਹੁਣ ਸਟੇਜ 'ਤੇ ਕਿਤੇ ਭੰਗੜੇ ਪਾਏ ਆ, ਜਾਂ ਕੋਈ ਆਪੇ ਉਹਨਾਂ ਨੇ ਕੋਈ ਮਤਲਬ ਕੋਈ ਜਥੇਬੰਦੀ ਦਾ ਪ੍ਰਧਾਨ ਹੋ ਸਕਦਾ, ਉਹਨਾਂ ਦਾ ਕੋਈ ਛੋਟਾ ਨੁਮਾਇੰਦਾ ਹੋ ਸਕਦਾ, ਵੱਡਾ ਨੁਮਾਇੰਦਾ ਹੋ ਸਕਦਾ, ਕਿਸੇ ਦਾ ਕੋਈ ਦਲਜੀਤ ਦੇ ਪੱਖ 'ਚ ਜਾਂ ਦਲਜੀਤ ਦੇ ਖਿਲਾਫ 'ਚ ਕੋਈ ਬਿਆਨ ਆਇਆ ਹੁਣ ਤੱਕ ਇਹੋ ਜਿਹਾ? ਦੱਸਿਓ ਮਾੜਾ ਜਿਹਾ ਜੇ ਕਿਸੇ ਨੂੰ ਪਤਾ ਹੋਵੇ।
0: ਹਰਜੀਤ ਜੀ, ਮੈਨੂੰ ਲੱਗਦਾ ਉਦਣ ਮੰਡੇ ਸੀ ਜਿੱਦਣ ਇਹ ਫਿਲਮ ਜਿਹੜੀ ਬਾਰੇ ਆਪਾਂ ਚਰਚਾ ਕੀਤੀ ਸੀ, ਔਰ ਨਾਲ ਦੀ ਨਾਲ ਇਹ ਵੀ ਸਵਾਲ ਉਠਾਇਆ ਸੀ ਔਰ ਆਪਾਂ ਲਿਸਨਰ ਨੂੰ ਵੀ ਬੇਨਤੀ ਕੀਤੀ ਸੀ ਕਿ ਇਸ ਫਿਲਮ 'ਚ ਦਲਜੀਤ ਦੁਸਾਂਝ ਦੀ ਭੂਮਿਕਾ ਜਾਂ ਉਹਨਾਂ ਦੀ ਦੇਣ ਬਾਰੇ ਤੁਸੀਂ ਕੀ ਸੋਚਦੇ ਹੋ, ਖਿਲਾਫ਼ ਵੀ ਹੋ ਸਕਦਾ ਸਮਰਥਨ 'ਚ ਵੀ ਹੋ ਸਕਦਾ, ਪਰ ਹੈਰਾਨੀਜਨਕ ਤਰੀਕੇ ਨਾਲ ਸਾਨੂੰ ਇੱਕ ਵੀ ਕਾਲ ਨਹੀਂ ਆਈ। ਵੱਡੀਆਂ ਜਥੇਬੰਦੀਆਂ ਨੂੰ ਵੀ ਜਿਹੜੀਆਂ ਚੁਕਧਾਰੀ ਬੈਠੀਆਂ ਨੇ, ਸਿਕਸ ਫਾਰ ਜਸਟਿਸ ਤੇ ਗੁਰਪਤਵੰਤ ਪੰਨੂ, ਜਿਹੜੇ ਇੱਥੇ ਕੀੜਾ ਵੀ ਮਰ ਜਾਂਦਾ ਵੀਡੀਓ ਪਾ ਦਿੰਦੇ ਨੇ, ਸੋ ਉਹਨਾਂ ਲਈ ਵੀ ਇੱਕ ਚੁੱਪੀ ਆ। ਸੋ ਆਪਣਿਆਂ ਦੇ ਵਿੱਚ ਹੈਰਾਨੀਜਨਕ ਆ ਕਿ ਕੁਝ ਦਿਨ ਪਹਿਲਾਂ ਕੈਨੇਡਾ ਅਮਰੀਕਾ 'ਚ ਇੰਨਾ ਵਿਰੋਧ ਤੇ ਹੁਣ ਚੁੱਪੀ, ਆਪਣੇ ਆਪ ਦੇ ਬਹੁਤ ਵੱਡੇ ਸਵਾਲ ਨੇ। ਮੈਨੂੰ ਲੱਗਦਾ ਕਲਾ ਨੂੰ ਕਲਾ ਤੱਕ ਸੀਮਿਤ ਰੱਖਣਾ ਚਾਹੀਦਾ, ਜਦੋਂ ਆਪਾਂ ਨਿੱਜੀ ਵਿਰੋਧ ਤੇ ਉਤਰੇ ਆਉਂਦੇ ਹਾਂ ਤਾਂ ਕਈ ਵਾਰੀ ਸਾਨੂੰ ਫਿਰ ਮਜਬੂਰੀ ਬਸ ਚੁੱਪ ਵੀ ਰਹਿਣਾ ਪੈਂਦਾ ਜੀ।
1: ਚਲੋ ਇੱਕ ਮਿੰਟ, ਮੈਂ ਇੱਧਰਲੀਆਂ ਖਬਰਾਂ ਦੇਖਦਾ ਸੀਗਾ, ਮੈਨੂੰ ਇੱਧਰਲੀ ਖਬਰ ਨਹੀਂ ਮਿਲੀ ਕੋਈ ਆਈ ਮੇਰੇ ਕੋਲ, ਇੱਥੇ ਚੱਲ ਗਈਆਂ ਖਬਰਾਂ ਮੇਰੀਆਂ ਪੱਖ 'ਚ। ਹਾਂ ਦੇ ਸਾਬਕਾ MP ਰਾਜ ਗਰੇਵਾਲ ਦੀਆਂ ਵੱਧ ਗਈਆਂ ਮੁਸ਼ਕਲਾਂ, ਧੋਖਾਧੜੀ ਦੇ ਦੋਸ਼ਾਂ ਵਿਚਾਲੇ ਵਕਾਲਤ ਲਾਇਸੈਂਸ ਖਤਰੇ 'ਚ ਪੈ ਗਿਆ ਜੀ ਉਹਨਾਂ ਦਾ। ਕਹਿੰਦੇ ਬਹੁਤ ਪੈਸੇ ਬਣਾਏ ਆ ਇਹਨੇ ਬੰਦੇ ਨੇ, ਚੱਕ ਦੋ ਫੱਟੇ। ਫਾਰਮਰ ਹੈਲਥ ਮਿਨਿਸਟਰ ਕਮਲ ਖਹਿਰਾ ਨੂੰ ਬਣਾਤਾ ਜੀ ਲੋਸ ਏਂਜਲਸ ਦਾ ਡਿਪਲੋਮੈਂਟ ਕੀ ਕਹਿ ਸਕਦੇ ਹਾਂ ਆਪਾਂ, ਕੌਂਸਲੇਟ ਜਰਨਲ ਐਂ ਕਹਿ ਲਓ, ਕੌਂਸਲੇਟ ਜਰਨਲ ਬਣਾਤਾ ਜੀ। ਚਲੋ ਫਿਰ ਮਿਨਿਸਟਰ ਅਨੀਤਾ ਨੰਦ ਨੇ ਸਾਬਕਾ ਸਿਹਤ ਮੰਤਰੀ ਕਮਲ ਖਹਿਰਾ ਨੂੰ ਲੋਸ ਏਂਜਲਸ ਵਿੱਚ ਕੈਨੇਡਾ ਦੀ ਕੌਂਸਲ ਜਰਨਲ ਨਿਯੁਕਤ ਕੀਤਾ ਗਿਆ ਅਤੇ ਇਸ ਡਿਪਲੋਮੈਟ ਨਿਯੁਕਤੀ ਦੀ ਐਲਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤਾ ਗਿਆ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਵਿਭਾਗ ਤੋਂ 25 ਡਿਪਲੋਮੈਂਟ ਬਰਖਾਸਤ ਕਰਤੇ, 11 ਨੇ ਦਿੱਤੇ ਅਸਤੀਫੇ, ਚੱਕ ਦੋ ਫੱਟੇ। ਅਤੇ ਕੈਨੇਡਾ ਦੇ ਮੰਤਰੀ ਮਨਿੰਦਰ ਸਿੱਧੂ 1 ਅਕਤੂਬਰ 'ਚ ਵਪਾਰਕ ਵਫਦ ਨਾਲ ਭਾਰਤ ਆਉਣਗੇ, ਵਪਾਰਕ ਸੰਬੰਧਾਂ ਨੂੰ ਮਿਲ ਸਕਦੀ ਹੈ ਨਵੀਂ ਰਫਤਾਰ। ਜਦ ਇਹ ਪ੍ਰਧਾਨ ਮੰਤਰੀ ਸਾਹਿਬ ਨਾਲ ਆਏ ਜੀ ਕਾਰਨੀ ਸਾਹਿਬ ਨਾਲ, ਪਰਮਿੰਦਰ ਜੀ ਜਦ ਨਹੀਂ ਸੀ ਰਫਤਾਰ ਮਿਲੀ, ਜਦ ਵੀ ਤਾਂ ਨਾਲ ਹੀ ਸੀਗੇ।
0: ਅਜੀਤ ਜੀ ਖਬਰ ਵੀ ਪੜਾਉਣੀ ਹੁੰਦੀ ਆ, ਤੁਸੀਂ ਤਾਂ ਬਿਲਕੁਲ ਕਰ ਦਿੰਦੇ
1: ਆ। ਅਮਰੀਕੀ ਏਜੰਸੀ FBI ਦਾ ਭਾਰਤੀ ਗੈਂਗਸਟਰਾਂ ਤੇ ਵੱਡਾ ਐਕਸ਼ਨ, ਜੱਗੂ ਭਗਵਾਨ ਵਰਗੀਆਂ ਦਾ ਕਰੀਬੀ ਨਤੀਸ਼ ਕੌਂਸਲ ਮੋਸਟ ਵਾਂਟਡ ਐਲਾਨ ਹੋ ਗਿਆ। ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਨੂੰ 5 ਸਾਲ ਦੀ ਕੈਦ, ਸੜਕ ਹਾਦਸੇ 'ਚ 3 ਲੋਕਾਂ ਦੀ ਲਈ ਗਈ ਸੀ ਜਾਨ, ਜਿਹੜੇ ਉਹ ਮੁੰਡਾ ਆਪਣੇ ਜਸ ਕੀ ਸੀ ਉਹਦਾ ਨਾਮ ਮੁੰਡੇ ਦਾ, ਭੁੱਲ ਗਿਆ ਮੈਂ, ਜਸ਼ਨਦੀਪ। ਹਾਂ, ਅਲਬਰਟਾ ਆਟਵਾ ਤੇ ਆਇਲਸ ਸੈਡਜ ਕੰਪਨੀਆਂ ਵਿੱਚ ਅਰਬਾਂ ਡਾਲਰ ਦੇ ਪਾਥਵੇਜ਼ ਕਾਰਬਨ ਕੈਪਚਰ ਪ੍ਰੋਜੈਕਟ ਲਈ ਸਮਝੌਤਾ ਹੋ ਗਿਆ, ਚਲੋ ਵਧੀਆ ਗੱਲ ਆ। ਓਨਟਾਰੀਓ ਕੋਲ ਸਟਾਕ ਕੀਤੀ ਅਮਰੀਕਾ ਦੀ 80 ਮਿਲੀਅਨ ਸ਼ਰਾਬ ਬਾਰੇ, 80 ਮਿਲੀਅਨ ਸ਼ਰਾਬ ਬਾਰੇ ਸਰਕਾਰ ਦੀ ਨਹੀਂ ਹੈ ਕੋਈ ਸਪਸ਼ਟ ਨੀਤੀ। ਸੈਲਫਾਂ 'ਤੇ ਲਾਂਭੇ ਕੀਤੀ ਸ਼ਰਾਬ ਨੂੰ ਸਾਂਭਣ 'ਚ ਹੁਣ ਤੱਕ ਆ ਚੁੱਕਾ $8 ਮਿਲੀਅਨ ਦਾ। ਆਪਾਂ ਪਰਮਿੰਦਰ ਜਿਵੇਂ ਓਬਜ਼ਰਵ ਕਰਦੇ ਸੀ ਵੀ ਕਿਉਂ ਨਹੀਂ ਇਹ ਇੱਥੇ ਵਰਤਾ ਦੇਣ, ਤਾਂ $5 ਔਫ ਲਾ ਦੇਣ, ਮਹਿੰਗੀ ਲਾ ਦੇਣ।
0: ਡਾਗਫੋਰਡ
1: ਦੀ ਸਰਕਾਰ ਪੰਜਾਬੀ ਦੀ ਕਿਹਦੀ ਸਲਾਹ ਲੈ ਦੇਵੇ, ਸਾਡੇ ਮੇਰੇ ਵਰਗੇ ਦੀ ਤੁਹਾਡੇ ਵਰਗੇ ਦੀ, ਹੈਨਾ, ਬਾਸੀ ਸਾਹਿਬ ਦੀ ਸਲਾਹ ਲੈ ਲੈਣ, ਹੈ ਨਹੀਂ ਆਪਣੇ ਸਿੱਧੂ ਸੰਧੂ ਸਾਹਿਬ ਨੇ, ਜਤਿੰਦਰ ਸੰਧੂ ਸਾਹਿਬ, ਇਹਨਾਂ ਦੀ ਸਲਾਹ ਲੈਣ, ਕੱਲ ਤੱਕ ਜਦੇ ਨਿਲ ਹੋ ਜੂ ਕੰਮ, ਇੱਕ ਠੇਕੇ ਤੇ ਵੀ ਰਹਿ ਗਈ ਕੋਈ ਬੋਤਲ ਲਾ ਦਿਓ ਨਾਲੇ ਰੁਪਈਆ ਬਣਾਓ, ਨਹੀਂ ਉਹਨਾਂ ਨੂੰ ਕੀ ਫਰਕ, ਤੁਸੀਂ ਪੁਰਾਣੀ ਮੁੱਲ ਲਈ ਹੋਈ ਆ, ਤੁਸੀਂ ਮੁੱਲ ਜਿਹੜੀ ਲਈ ਹੋਈ ਖਰੀਦੀ ਉਹਨੂੰ ਵੇਚ ਕੇ ਪਰੇ ਕਰੋ, ਨਵੀਂ ਨਾ ਲਓ। ਨਾਲੇ ਬਿਜਲੀ ਕੱਟਣ ਨੂੰ ਕਹਿੰਦੇ ਸੀ, ਕੱਟਤੀ ਬਿਜਲੀ ਇਹਨਾਂ ਨੇ, ਉਹ ਤਾਂ ਨੀ ਕਦੇ ਮੁੜ ਕੇ ਮੁੜ ਕੇ ਹਾਈਵੇ ਵੀ ਸਾਡਾ ਚੁੱਪ ਜਿਹਾ ਹਾਈਵੇ ਦੀ ਵੀ ਕਦੇ ਗੱਲ ਹੋਈ
0: ਹਜੇ ਜੀ $8 million ਤਾਂ ਇਹਦੀ ਸੰਭਾਲ ਤੇ ਖਰਚ
1: ਸੰਭਾਲ ਤੇ ਖਰਚ ਨਾ ਤਾਂ ਸਾਡੇ ਹਸਪੀਟਲ ਬਣਿਆ ਬਰੈਂਪਟਨ ਚ ਕੋਈ ਨੀ ਪੱਥਰ ਨੀ ਕੋਈ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆਉਣੇ ਵਾਲਾ ਭਾਈ ਰੱਖ ਲਓ ਪੈਸੇ ਤਿਆਰ ਉੱਧਰ ਫੇਰ ਜਾਣੇ ਆ ਪੈਸੇ ਇਕੱਠੇ ਹੋਣੇ ਆ ਹੁਣ ਦੋ ਤਿੰਨ ਜਾਣਿਆਂ ਨੇ ਕਰਨੇ ਆ ਕਰ ਲਓ ਕੋਈ ਨੀ ਕਿਸੇ ਨੇ 113 ਕਿਸੇ ਨੇ ਇਕੱਲੇ ਤੇਰਾਂ ਨਹੀਂ ਇਕੱਲੇ ਤੇਰਾਂ ਤਾਂ ਨਹੀਂ ਕੋਈ ਦਿੰਦਾ ਫਿਰ ਬੇਇੱਜ਼ਤੀ ਹੋ ਜਾਂਦੀ ਆ 213 513 1013 1113 ਪੈਸੇ ਦੇਣੇ ਹੁਣ ਲੋਕਾਂ ਨੇ ਸਾਡਿਆਂ ਨੇ ਸ਼ਾਬਾਸ਼ ਮਿਹਨਤ ਦੀ ਕਮਾਈ ਦੇਣੀ ਚਾਹੀਦੀ ਆ ਨਜਾਇਜ਼ ਇਹ ਲੋਕਾਂ ਨੂੰ ਅਤੇ ਨਾ ਸਾਡੇ ਹਾਈਵੇ ਜਿਹੜਾ ਉਹਦੀ ਕੋਈ ਗੱਲਬਾਤ ਮੁੜ ਕੇ ਚੱਲੀ ਆ ਅਤੇ ਨਾ ਭਾਈ ਬਿਜਲੀ ਕੱਟ ਹੋਈ ਆ ਉੱਧਰਲੀ ਨਿਊਯਾਰਕ ਵਾਲੀ ਤਰਨ ਤਰਨ ਦੀ ਮੁਟਿਆਰ ਦਾ ਇੰਗਲੈਂਡ 'ਚ ਕਤਲ ਹੋ ਗਿਆ ਜੀ ਪਰਿਵਾਰ ਦੇ ਟੁੱਟਿਆ ਦੁੱਖਾਂ ਦਾ ਪਹਾੜ ਮਾੜੀ ਖਬਰ ਆ ਅੱਛਾ ਪ੍ਰਬੰਧ ਇੱਕ ਜਿਹੜਾ ਹਰੀਕੇ ਪੱਤਨ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸ਼ਹੀਦਾਂ ਨੂੰ ਯਾਦਗਾਰ 'ਚ ਅਰਦਾਸ ਕੀਤੀ ਆ ਕਹਿੰਦੇ ਗੜਗੱਜ ਸਾਹਿਬ ਲਈ ਨਹੀਂ ਲੋਕ ਗਏ ਤਾਂ ਫਿਰ ਜਸਵੰਤ ਸਿੰਘ ਖਾਲੜਾ ਸਾਹਿਬ ਲਈ ਨੇ ਕਾਫੀ ਲੋਕ ਗਏ
0: ਬਿਲਕੁਲ ਬਹੁਤ ਚਰਚਿਤ ਜਿਹੜਾ ਇਹ ਸਮਾਗਮ ਸੀ ਕੱਲ ਨੇਪਰੇ ਚੜਿਆ ਸੁੱਖ ਸਵੇਲੀ ਦੇ ਨਾਲ ਆਪਾਂ ਕਹਿ ਸਕਦੇ ਹਾਂ ਇਸ ਮੌਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਬੋਲੇ ਨੇ ਔਰ ਉਹਨਾਂ ਨੇ ਹਰੀਕੇ ਪੱਤਣ ਜਿਹੜਾ ਉਹਨੂੰ ਇੱਕ ਨਵਾਂ ਨਾਂ ਦੇ ਦਿੱਤਾ ਕਿ ਇੱਥੇ ਸ਼ਹੀਦੀ ਪੱਤਣ ਇਹਨੂੰ ਕਿਹਾ ਜਾਵੇ ਚੰਗੀ ਗੱਲ ਆ ਐਸ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਿੰਘ ਨੂੰ ਵੀ ਉਹਨਾਂ ਨੇ ਹੁਕਮ ਦਿੱਤਾ ਕਿ ਸ਼ਹੀਦਾਂ ਦੀ ਯਾਦ 'ਚ ਇੱਥੇ ਸ਼ਾਨਦਾਰ ਯਾਦਗਾਰ ਬਣਨੀ ਚਾਹੀਦੀ ਆ ਔਰ ਸ਼ਹੀਦਾਂ ਦਾ ਇਤਿਹਾਸ ਮੁੜ ਕੇ ਲਿਖਣ ਲਈ ਵੀ ਉਹਨਾਂ ਨੇ ਕਿਹਾ ਨਾਲ ਦੀ ਨਾਲ ਗੜਗੱਜ ਸਾਹਿਬ ਨੇ ਕੇ ਪੀ ਐਸ ਗਿੱਲ ਅਜੀਤ ਸੰਧੂ ਔਰ ਭਗਵੰਤ ਮਾਨ ਸਰਕਾਰ ਦੇ ਹੁਣੇ ਹੁਣੇ ਛੱਡੇ ਡੀ ਐਸ ਪੀ ਜਸਪਾਲ ਸਿੰਘ ਤੇ ਉਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਪਰ ਹਰਜੀਤ ਜੀ ਹੈਰਾਨੀ ਜਨ ਕਿਹਾ ਕਿ 15 ਸਾਲ ਉਹਨਾਂ ਮੌਕਿਆਂ 'ਚ ਅਕਾਲੀ ਭਾਜਪਾ ਸਰਕਾਰ ਵੀ ਰਹੀ ਆ ਕੋਈ ਜ਼ਿਕਰ ਨਹੀਂ ਔਰ ਖਾਸ ਤੌਰ ਤੇ ਬਾਦਲ ਪਰਿਵਾਰ ਨੂੰ ਤਾਂ ਉਹਨਾਂ ਨੇ ਚਿਮਟੀ ਨਾਲ ਨਹੀਂ ਚੱਕਿਆ ਇਸ ਮੌਕੇ ਮੁਹੰਮਦ ਮੁਸਤਫਾ ਜਾਂ ਸੁਮੇਧ ਸੈਣੀ ਜਾਂ ਹੋਰ ਵੱਡੇ ਵੱਡੇ ਆਗੂ ਜਿਹੜੇ ਪ੍ਰਮੋਟ ਅਫਸਰ ਪ੍ਰਮੋਟ ਹੋਏ ਸੀ ਵੱਖ ਵੱਖ ਜਿਹੜੇ ਖਾੜਕੂਆਂ ਨੂੰ ਮਾਰਨ ਦੇ ਮਾਮਲੇ 'ਚ ਬਦਨਾਮ ਵੀ ਸੀ ਉਹਨਾਂ ਦਾ ਜ਼ਿਕਰ ਵੀ ਨਹੀਂ ਕੀਤਾ ਸੋ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਤਰੀਕੇ ਨਾਲ
1: ਜਿਹੜੇ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਨਾਲ ਕੋਈ ਬੰਦਾ ਸੀ ਕਹਿੰਦੇ ਉਹ ਭਾਰਤ ਸਰਕਾਰ ਦੀ ਏਜੰਸੀਆਂ ਦਾ ਬੰਦਾ ਸੀ ਉਹਦੇ ਤੇ
0: ਚਰਚਾ 'ਚ ਇਹ ਵੀ ਹੈ ਕਿ ਰਜੀਵ ਸਿੰਘ ਉਹਨੂੰ ਅੱਜ ਕੱਲ੍ਹ ਉਹਨੇ ਨਵਾਂ ਨਾਂ ਰੱਖ ਲਿਆ ਉਸ ਨੂੰ ਹੀ ਸੰਬੋਧਨ ਕਰਨ ਦਿੱਤਾ ਗਿਆ ਔਰ ਇਹ ਰਜੀਵ ਸਿੰਘ ਨੀ ਰਜੀਵ ਕੁਮਾਰ ਆ ਔਰ ਇਹ ਵੀ ਮੈਂ ਦੱਸਦਾ ਜਾਵਾਂ ਕਿ ਜਿਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਾ ਜਾਂਦਾ ਤਾਂ ਇਹ ਰਜੀਵ ਕੁਮਾਰ ਉਰਫ ਰਜੀਵ ਸਿੰਘ ਉਸ ਵੇਲੇ ਮੌਕੇ ਤੇ ਹਾਜ਼ਰ ਸੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਰਜੀਵ ਦੀ ਭੂਮਿਕਾ ਸ਼ੱਕੀ ਨਜ਼ਰ ਆਉਂਦੀ ਆ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਸੈਂਟਰ ਨੇ ਪਲਾਂਟ ਕੀਤਾ ਹੋਇਆ ਸੀ ਜਸਵੰਤ ਸਿੰਘ ਖਾਲੜਾ ਦੇ ਨਾਲ ਅਟੈਚ ਕੀਤਾ ਹੋਇਆ ਸੀ ਸੋ ਕਿੰਨਾ ਕੁ ਸੱਚ ਕਿੰਨਾ ਕੁ ਝੂਠ ਆਪਾਂ ਕਹਿ ਨਹੀਂ ਸਕਦੇ ਪਰ ਇੱਕ ਬੰਦੇ ਨੂੰ ਸੰਬੋਧਨ ਕਰਨ ਦਿੱਤਾ ਗਿਆ ਔਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਬੋਲਣ ਨਹੀਂ ਦਿੱਤਾ ਗਿਆ
1: ਕੁਆਲਿਟੀ ਲੌਜਿਸਟਿਕਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ 416-717-2939 ਤੇ ਸੰਪਰਕ ਕਰ ਲਿਓ ਤੁਸੀਂ ਕੋਈ ਸਿਟੀ ਦੇ ਵਿੱਚ ਟਰੱਕ ਚਲਾਉਣਾ ਚਾਹੁੰਦੇ ਹੋ ਕੰਟੇਨਰਾਂ ਦਾ ਕੰਮ ਆ CN ਨਾਲ CAP ਨਾਲ ਜ਼ਿਆਦਾ 416-455-9311 ਤੇ ਜਗਤਾਰ ਸਿੰਘ ਚੱਠਾ ਸਾਹਿਬ ਜਸਵੀਰ ਭਾਈ ਉਹਨਾਂ ਨਾਲ ਸੰਪਰਕ ਹੋ ਸਕਦਾ ਜਾਂ ਫਿਰ ਗੁਰਬਖਸ਼ ਭਾਅ ਜੀ ਉਹਨੇ 1497 ਬੁਲੇਵਰਡ ਯੂਨਿਟ ਨੰਬਰ 4 ਇਟੋਬਿਕੋ ਦੇ ਵਿੱਚ ਨੇ ਮੌਂਟਰੀਅਲ ਨੂੰ ਡੈਡੀਕੇਟਡ ਰਹਿਣ ਨਾਲ ਤੁਸੀਂ ਉੱਥੇ ਵੀ ਗੇੜੇ ਲਾ ਸਕਦੇ ਹੋ 416-717-2939 ਕੁਆਲਿਟੀ ਲੌਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੰਦੂਰੀ ਬੋਇਜ 4 ਲੋਕੇਸ਼ਨਾਂ ਤੋਂ ਸਰਵ 905-956-1111 ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ ਵੀਡੀਓ ਫੋਟੋਗ੍ਰਾਫੀ ਡੀਜੀ ਦੇ ਸੁਭਾ ਮਿਲਣੇ 416-930-1251 ਅਤੇ ਭਾਈ ਨਾਵੇਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਫਿਰ ਏਸੀ ਫਰਨਸ ਕੋਈ ਰਿਪੇਅਰ ਦਾ ਕੰਮ ਆ 647-7646-4640 ਡਾਕਟਰ ਰਜਿੰਦਰ ਗੁਰਾਇਆ ਸਾਹਿਬ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਸ਼ੋਲਡਰ ਪੇਨ ਆ ਮੋਢਿਆਂ 'ਚ ਕਿਤੇ ਦਰਦ ਆ 416-884-5486 'ਤੇ ਸੰਪਰਕ ਕੀਤਾ ਜਾ ਸਕਦਾ ਸਨ ਆਪਣੇ ਪਰਮਿੰਦਰ ਜੀ ਆਉਣ ਤੋਂ ਸਾਡੇ ਲੈਣ 30 ਸਕਿੰਟ 'ਚ ਨਿਬੇੜ ਦਿਓ ਕੰਮ ਨਾਲ ਹੀ ਹੋ ਹੈਲੋ ਪਰਮਿੰਦਰ ਜੀ ਕਿੱਧਰ ਵੱਜ ਗਏ ਨਹੀਂ ਲੱਗਦੀ ਨਹੀਂ ਗੱਲ ਬਣਦੀ ਆਪਣੀ ਚਲੋ ਕੋਈ ਨਹੀਂ ਪੰਜਾਬ ਦੀਆਂ ਬੀਬੀਆਂ ਦੇ ਬੈਂਕ ਖਾਤਿਆਂ 'ਚ 1 ਅਗਸਤ ਨੂੰ ਕਹਿੰਦੇ ਮੁੜ ਹੋਵੇਗੀ ਟੂਟੂ CM ਭਗਵੰਤ ਮਾਨ ਨੇ ਮੱਕੇ ਦੀਆਂ ਰੈਲੀ 'ਚ ਐਲਾਨ ਕਰਤਾ ਚਲੋ ਕੋਈ ਨਹੀਂ ਅਤੇ PM ਮੋਦੀ 17 ਜੁਲਾਈ ਨੂੰ ਆਉਣਗੇ ਜਲੰਧਰ ਖੁਦ ਕਰਨਗੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਜਦਕਿ ਮੋਹਾਲੀ ਸ਼੍ਰੀ ਮੁਕਤਸਰ ਸਾਹਿਬ ਅਨੰਦਪੁਰ ਸਾਹਿਬ ਅਤੇ ਵਿਕਸਤ ਰੇਲਵੇ ਸਟੇਸ਼ਨਾਂ 'ਚ ਵਰਚੁਅਲੀ ਕੀਤਾ ਜਾਵੇਗਾ ਲੋਕ ਅਰਪਣ ਅਤੇ ਨਾਲ ਦੀ ਨਾਲ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਕਹਿੰਦੇ ਵੱਧ ਗਿਆ ਕਾਫੀ SIR 'ਚ 25,000 ਵੋਟਾਂ ਕਟਵਾਓ ਭਾਜਪਾ ਦਾ MLA ਕਹਿੰਦੇ ਬਣਾਓ ਤੇ ਪੰਜਾਬੀ ਗਾਇਕ ਕਰਨ ਔਜਲਾ ਦਾ ਮੈਨੇਜਰ ਬਦਮਾਸ਼ੀ ਵਾਲੀ ਫੀਲਿੰਗ ਲੈ ਕੇ ਸਿੱਖਾਂ ਪਿੱਛੇ ਹੋ ਗਿਆ ਜੀ। ਜੰਮੂ ਕਸ਼ਮੀਰ 'ਚ ਵਾਪਰਿਆ ਹੈਰਾਨਕੁੰਨ ਵਾਕਿਆ, ਅੰਤਮ ਸੰਸਕਾਰ ਲਈ ਜਾਂਦੇ ਸਮੇਂ ਰਸਤੇ 'ਚ ਆਇਆ ਫੋਨ, ਕਹਿੰਦਾ ਮੈਂ ਜਿੰਦਾ ਹਾਂ। ਚਲੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘਾਟਾ ਬੋਲਿਆ ਗਿਆ ਕਰਦੇ ਮਾਮ, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ, ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ ਚੱਲੀਏ ਘਰ ਨੂੰ, ਚੱਲਦੇ ਹਾਂ ਫਿਰ ਕੱਲ੍ਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੀ ਹਾਂ ਦੋਸਤੋ, ਤੁਸੀਂ ਹੁਣ ਜੁੜੇ ਹੋਏ ਹੋ ਸੱਜਣੀ ਸਵੇਰ ਵਿਦ ਸ਼ੰਮੀ ਭੱਟਲ ਦੇ ਨਾਲ, ਤੇ ਸਾਡੇ ਨਾਲ ਆ ਚੁੱਕੇ ਨੇ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ। ਮੋਰਗੇ ਬਾਬਤ ਕੋਈ ਵੀ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਤਾਂ ਰਸ਼ਮੀਤ ਜੀ ਹੋਰਾਂ ਦੇ ਨਾਲ ਸਹੀ ਜੈਨੂਅਨ ਐਡਵਾਈਸ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਨੰਬਰ ਹੈ ਜੀ 6475394499, 647-539-4499। ਰਸ਼ਮੀ ਕੌਰ ਜੀ, ਵੈਲਕਮ ਜੀ ਆਇਆਂ ਨੂੰ, ਵੈਰੀ ਗੁੱਡ ਮਾਰਨਿੰਗ ਜੀ।
1: ਬਹੁਤ ਬਹੁਤ ਧੰਨਵਾਦ ਸ਼ਮੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀ ਜੀ। ਰਸ਼ਮੀ ਜੀ, ਅੱਜ ਥੋੜੀ ਆਪਾਂ ਗੱਲ ਕਰਾਂਗੇ ਅਪਰੇਜ਼ਲ ਵੈਲਿਊ, ਪਰਚੇਜ਼ ਵੈਲਿਊ। ਸੋ ਇਹ ਟਰਮਸ ਹੈ ਜਿਹੜੀਆਂ ਵੱਖੋ ਵੱਖਰੀਆਂ ਨੇ ਤੇ ਕਿੱਦਾਂ ਇਹ ਵਰਕ ਕਰਦੀਆਂ ਨੇ?
1: ਬਿਲਕੁਲ ਜੀ, ਪਹਿਲਾਂ ਗੱਲ ਕਰਦੇ ਹਾਂ ਪਰਚੇਜ਼ ਪ੍ਰਾਈਸ ਦੀ। ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਹਾਂ, ਜਿਸ ਪ੍ਰਾਈਸ ਤੇ ਬਾਏ ਕਰਦੇ ਹਾਂ ਉਹਨੂੰ ਅਸੀਂ ਕਹਿ ਦਈਦਾ ਪਰਚੇਜ਼ ਪ੍ਰਾਈਸ। ਬਟ ਜਦੋਂ ਅਸੀਂ ਬੈਂਕ ਕੋਲੋਂ ਲੋਨ ਲੈਣ ਜਾਣਾ, ਉਸ ਵੇਲੇ ਬੈਂਕ ਕੀ ਕਰਦਾ, ਇੱਕ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ ਆਪਣੀ ਪ੍ਰਾਪਰਟੀ ਦਾ, ਕਿ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਪ੍ਰਾਪਰਟੀ ਵੈਲਿਊ ਕਿੰਨੀ ਹੈਗੀ ਹੈ, ਉਹਨੂੰ ਕਹਿ ਦਈਦਾ ਅਸੀਂ ਅਪਰੇਜ਼ਡ ਵੈਲਿਊ। ਸੋ ਇਹ ਹੁੰਦਾ ਜੀ ਡਿਫਰੈਂਸ ਕਿ ਪਰਚੇਜ਼ ਪ੍ਰਾਈਸ ਕੀ ਹੈ, ਅਪਰੇਜ਼ਡ ਵੈਲਿਊ ਕੀ ਹੈਗੀ ਹੈ। ਸੋ ਅਪਰੇਜ਼ਡ ਵੈਲਿਊ ਬੇਸਿਕਲੀ ਡਿਫਰੈਂਟ ਵੀ ਹੋ ਸਕਦੀ ਹੈ ਐਸ ਕੰਪੇਅਰ ਟੂ ਸਾਡਾ ਜਿਹੜਾ ਪਰਚੇਜ਼ ਪ੍ਰਾਈਸ ਹੈਗਾ
0: ਜੀ। ਜੇ ਤਾਂ ਜਿੱਦਾਂ ਤੁਸੀਂ ਦੱਸਿਆ ਅਪਰੇਜ਼ਲ ਵੈਲਿਊ ਹੈ, ਜੇ ਵੱਧ ਆ ਜਾਵੇ ਪ੍ਰੋਪਰਟੀ ਉਹ ਤਾਂ ਚਲੋ ਵਧੀਆ ਗੱਲ ਹੈ, ਪਰ ਅੱਜ ਕੱਲ ਜੋ ਇਸ ਟਾਈਮ ਗਰਾਊਂਡ ਰਿਐਲਿਟੀ ਹੈ, ਜਿਹੜੇ ਪਹਿਲਾਂ ਪ੍ਰੋਪਰਟੀਆਂ ਪ੍ਰੀਕੋਨ ਪ੍ਰੋਜੈਕਟਸ ਹੈ ਜਿਹੜੇ, ਜਾਂ ਪ੍ਰੋਪਰਟੀਜ਼ ਹੈ ਜਿਹੜੀਆਂ ਬਾਏ ਕੀਤੀਆਂ ਹੋਈਆਂ, ਅੱਜ ਕੱਲ ਉਹਨਾਂ ਦੀ ਜਿਹੜੀ ਅਪਰੇਜ਼ਲ ਵੈਲਿਊ ਹੈ ਜਿਹੜੀ ਉਹ ਘੱਟ ਆ ਰਹੀ ਹੈ ਜੀ। ਰਸ਼ਮੀ ਜੀ, ਜੀ
1: ਬਿਲਕੁਲ ਜੀ, ਵੈਰੀ ਟਰੂ ਕਿ ਇਹ ਜਿਹੜਾ ਕਾਫੀ ਇਸ਼ੂ ਆ ਰਿਹਾ ਹੈਗਾ ਰੀਸੈਂਟਲੀ ਵੇਖਣ ਚ ਆ ਰਿਹਾ, ਜਿੱਦਾਂ ਤੁਸੀਂ ਕਿਹਾ ਜੇ ਤੇ ਵੈਲਿਊ ਵੱਧ ਕੇ ਆਏ, ਉਹੋ ਜਿਹੀ ਵੀ ਮਾਰਕੀਟ ਸੀਗੀ, ਹੁਣ ਵੀ ਅਗਰ ਓਦਾਂ ਹੁੰਦਾ ਹੈ ਤੇ ਪ੍ਰੋਡਕਟ ਹੈਗੇ ਨੇ ਕਿ ਕੁਝ ਬੈਂਕ ਕੀ ਕਰਦੇ ਨੇ, ਇਗਜ਼ਾਮਪਲ ਦੇ ਤੌਰ ਤੇ ਕਿ 8 ਲੱਖ ਦਾ ਘਰ ਕਿਸੇ ਨੇ ਬੁੱਕ ਕੀਤਾ ਸੀ, $1 million ਦੀ ਮੇਰੀ ਵੈਲਿਊ ਆਈ, ਤੇ ਅਸੀਂ $1 million ਦੇ ਹਿਸਾਬ ਦੇ ਨਾਲ 80% ਲੋਨ, ਮਤਲਬ 8 ਲੱਖ ਤੱਕ ਦਾ ਲੋਨ ਲੈ ਦਿੱਤਾ, 100% ਇੱਕ ਤਰ੍ਹਾਂ ਨਾਲ ਲੋਨ ਕੀਤਾ ਸੀਗਾ ਕਲਾਇੰਟ ਵਾਸਤੇ। ਬਟ ਅੱਜ ਕੱਲ ਜਿਵੇਂ ਮਾਰਕੀਟ ਡਾਊਨ ਹੈਗੀ ਹੈ ਤੇ ਅਪਰੇਜ਼ਲ ਜਿਹੜੇ ਨੇ ਘੱਟ ਕੇ ਆ ਰਹੇ ਨੇ, ਬਹੁਤ ਹੀ ਜਿਹੜਾ ਕਾਮਨ ਹੋਇਆ ਹੋਇਆ। ਕਈ ਵਾਰ ਦੇਖਣ ਚ ਆਉਂਦਾ ਹੈਗਾ ਕਿ ਕਲਾਇੰਟ ਜਿਹੜਾ ਆਪਣੇ ਘਰ ਵੀ ਜਿਹੜਾ ਕਲੋਜ਼ ਨਹੀਂ ਕਰ ਰਹੇ ਹੈਗੇ ਨੇ, ਆਪਣਾ ਡਿਪੋਜ਼ਿਟ ਲੂਜ਼ ਕਰ ਰਹੇ ਨੇ। ਸੋ ਅਗਰ ਇਹੋ ਜਿਹੀ ਸਿਚੁਏਸ਼ਨ ਵਿੱਚ ਹੈਗੇ ਹੋ ਤੇ ਹਮੇਸ਼ਾ ਇੱਕ ਸਲਾਹ ਲਓ ਇਹ ਵੇਖਣ ਵਾਸਤੇ ਕਿ ਕੀ ਆਪਸ਼ਨਸ ਬਣ ਸਕਦੀਆਂ। ਹੁਣ ਆਪਸ਼ਨਸ ਕੀ ਹੋ ਸਕਦੀਆਂ ਸ਼ਮੀ ਜੀ, ਕਿ ਜੇ ਤੇ ਸਾਡੇ ਕੋਲ ਐਗਜ਼ਿਸਟਿੰਗ ਘਰ ਹੈਗਾ ਔਰ ਉਸ ਘਰ 'ਚ ਐਕੁਇਟੀ ਹੈਗੀ ਹੈ, ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਸਕਦੇ ਹਾਂ ਜਾਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਕੇ ਰੱਖ ਸਕਦੇ ਹਾਂ ਕਿ ਉਸ ਘਰ 'ਚੋਂ ਪੈਸੇ ਕੱਢ ਲਈਏ ਤਾਂ ਕਿ ਦੂਜੇ ਘਰ 'ਚ ਪਾ ਸਕੀਏ। ਬਟ ਇਹ ਵੀ ਆਪਸ਼ਨ ਤਾਂ ਹੋ ਸਕਦੀ ਹੈ ਜੇ ਸਾਡੇ ਕੋਲ ਆਲਰੇਡੀ ਘਰ ਹੈਗਾ। ਇਸ ਵੇਲੇ ਦੂਜੀ ਚੀਜ਼ ਕੀ ਦੇਖਣ ਚ ਆ ਰਹੀ ਹੈਗੀ ਹੈ ਕਿ ਕਾਫੀ ਬਿਲਡਰ ਬੈਂਕਾਂ ਨਾਲ ਕੋਲੈਬੋਰੇਟ ਕਰ ਰਹੇ ਨੇ ਕਿ ਬੈਂਕ ਕੀ ਹੈਗਾ, ਈਵਨ ਇਫ ਤੁਹਾਡਾ ਘਰ ਦੀ ਵੈਲਿਊ ਘੱਟ ਆ ਰਹੀ ਹੈ ਅਪਰੇਜ਼ਲ ਵੈਲਿਊ, ਉਹ ਪਰਚੇਜ਼ ਪ੍ਰਾਈਸ ਨੂੰ ਓਨਰ ਕਰਨਗੇ ਤੇ ਤੁਹਾਨੂੰ ਜਿਹੜਾ ਹੈਗਾ ਮੌਰਗੇਜ ਦੇਣਗੇ। ਬਟ ਉਹਦੇ ਵਿੱਚ ਕੀ ਹੈ ਕਿ ਮੇਕ ਸ਼ੋਰ ਕਰਨਾ ਪਏਗਾ ਕਿ ਕਲਾਇੰਟ ਉਹਨਾਂ ਬੈਂਕ ਦੀ ਟਰਮਸ ਐਂਡ ਕੰਡੀਸ਼ਨਸ ਦੇ ਨਾਲ ਕੁਆਲੀਫਾਈ ਕਰਦਾ ਹੈਗਾ। ਜੇ ਆਪਸ਼ਨ ਨਹੀਂ ਬਣਦੀ ਫਿਰ ਆਪਣੇ ਐਗਜ਼ਿਸਟਿੰਗ ਘਰ ਚੋਂ ਅਗਰ ਅਸੀਂ ਪੈਸੇ ਕੱਢ ਸਕਦੇ ਹਾਂ, ਅਗਰ ਇਹ ਆਪਸ਼ਨ ਵੀ ਨਹੀਂ ਹੈਗੀ ਹੈ ਤੇ ਪਹਿਲੀ ਗੱਲ ਤੇ ਅਗਰ ਤੁਹਾਨੂੰ ਪਤਾ ਇਹੋ ਜਿਹੀ ਸਿਚੁਏਸ਼ਨ ਆ ਸਕਦੀ ਹੈ, ਹਮੇਸ਼ਾ ਸਲਾਹ ਕਰੋ ਤਾਂ ਕਿ ਅਗਰ ਤੁਸੀਂ ਕਿਸੇ ਤੋਂ ਗਿਫਟ ਲੈਣਾ ਹੈਗਾ, ਬੈਕ ਹੋਮ ਤੋਂ ਪੈਸੇ ਮੰਗਾਣੇ ਹੈਗੇ ਨੇ, ਤੇ ਤੁਸੀਂ ਮੌਰਗੇਜ ਰੈਡੀ ਰਹੋ ਸਾਰੇ ਪ੍ਰੋਸੈਸ ਦੇ ਨਾਲ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499, 647-539-4499। ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ?
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheeler ਅਤੇ 18-wheeler ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 9054595533,
3: 9054595533
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਨਿਊਜ਼ ਵਿਊਜ਼ ਕੋਈ ਅਪਡੇਟ ਦੇਣੀ ਹੈ ਜਾਂ ਫਿਰ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ, ਅਪਡੇਟ ਦੇਣਾ ਚਾਹੁੰਦੇ ਹੋ। ਅੱਜ ਕੱਲ੍ਹ ਕੰਸਟਰਕਸ਼ਨ ਹੈ ਜਿਹੜੀ ਕਾਫੀ ਜਗ੍ਹਾ ਤੇ ਚੱਲ ਰਹੀ ਹੈ, ਡੀਟੂਰ ਲੱਗਾ ਹੋਇਆ, ਟ੍ਰੈਫਿਕ ਬੈਕ ਟੂ ਬੈਕ ਚੱਲ ਰਿਹਾ, ਤਾਂ ਤੁਸੀਂ ਇਸੇ ਨੰਬਰ ਤੇ ਕਾਲ ਕਰਕੇ ਅਪਡੇਟ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 ਤੇ ਜ਼ਰੂਰ ਹੈ ਜਿਹੜਾ ਉਹ ਕਾਲ ਕਰ ਸਕਦੇ ਹੋ, ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਆ ਜਿਹੜਾ ਆਪਣੇ ਰੇਡੀਓ ਸੈੱਟ ਤੇ ਤਾਂ ਤੁਸੀਂ ਸੁਣ ਹੀ ਰਹੇ ਹੋ, ਬਾਕੀ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ ਆਪਣੇ ਫੋਨ ਜ਼ਰੀਏ। ਉਹਦਾ ਨੰਬਰ 416-477-2040 416-477-2040 ਜਾਂ ਫਿਰ ਤੁਸੀਂ ਸਾਨੂੰ ਪੰਜਾਬੀ ਲਹਿਰਾਂ ਦੀ ਐਪ ਹੋ ਗਈ ਜਾਂ ਫਿਰ ਸਿੰਪਲ ਰੇਡੀਓ ਤੇ AM 530 ਮਲਟੀ ਕਲਚਰਲ ਰੇਡੀਓ ਆ ਜਿਹੜਾ ਉੱਥੇ ਦੀ ਜਾ ਕੇ ਵੀ ਸਾਨੂੰ ਲੱਭ ਸਕਦੇ ਹੋ। ਸੋ ਹੁਣ ਜਿੱਥੇ ਆਪਾਂ ਇਸ ਪ੍ਰੋਗਰਾਮ ਰਾਹੀਂ ਵੱਖ ਵੱਖ ਵਿਸ਼ਿਆਂ, ਇਸ਼ੂ ਜਾਂ ਫਿਰ ਕੋਈ ਹੈਡਲਾਈਨਸ ਹੋ ਗਈ ਉਹਨਾਂ 'ਤੇ ਆਪਾਂ ਗੱਲਬਾਤ ਕਰਦੇ ਹਾਂ, ਅਤੇ ਨਾਲ ਦੀ ਨਾਲ ਹਲਕਾ ਹਲਕਾ ਜਿਹੜਾ ਗੀਤ ਸੰਗੀਤ ਹੈ ਜਿਹੜਾ ਉਹ ਵੀ ਪ੍ਰੋਗਰਾਮ ਦਾ ਸ਼ਿੰਗਾਰ ਬਣਦਾ ਹੈ। ਦੋਸਤੋ, ਇਸ ਵਕਤ ਹੈ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ 27 ਡਿਗਰੀ, ਫੀਲ ਲਾਈਕ 34 ਡਿਗਰੀ ਹੈ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਮਹਿਸੂਸ ਹੈ ਜਿਹੜਾ 37 ਡਿਗਰੀ ਹੋਵੇਗਾ, ਅਤੇ ਉਹੀ ਯੈਲੋ ਅਲਰਟ ਵਾਰਨਿੰਗ ਅਲਰਟ ਹੈ ਜਿਹੜਾ ਹਜੇ ਵੀ ਹੈ ਜਿਹੜਾ ਮੌਸਮ ਵਿਭਾਗ ਵੱਲੋਂ ਜਾਰੀ ਹੈ। ਸੋ ਆਪਣੇ ਆਪ ਨੂੰ ਹਾਈਡਰੇਟਡ ਰੱਖੋ। ਕਹਿੰਦੇ ਜਦੋਂ ਤੱਕ ਅਸੀਂ ਆਪਣੀ ਮਰਜ਼ੀ ਨੂੰ ਉੱਪਰ ਰੱਖਦੇ ਹਾਂ ਅਸੀਂ ਮਾਨਸਿਕ ਤਣਾਅ ਅਤੇ ਦੁੱਖ ਵਿੱਚ ਰਹਿੰਦੇ ਹਾਂ, ਪਰ ਜਿਵੇਂ ਹੀ ਅਸੀਂ ਉਹਦੀ ਰਜ਼ਾ ਨੂੰ ਮੰਨ ਲੈਂਦੇ ਹਾਂ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ। ਜਿਸ ਘਰ ਦੇ ਵਿੱਚ ਗੁਰਬਾਣੀ ਦੀ ਆਵਾਜ਼ ਗੂੰਜਦੀ ਹੈ ਸ਼ਾਂਤੀ ਉੱਥੇ ਆਪਣੇ ਆਪ ਆ ਜਾਂਦੀ ਹੈ। ਸਿਮਰਨ ਸਿਰਫ ਸ਼ਬਦਾਂ ਦਾ ਉਚਾਰਨ ਨਹੀਂ ਸਗੋਂ ਹਰ ਆਉਂਦੇ ਜਾਂਦੇ ਸਾਹ ਨਾਲ ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ। ਅੱਜ 15 ਜੁਲਾਈ ਹੈ। ਅੱਜ ਦਾ ਦਿਨ ਆਪਣੇ ਇਤਿਹਾਸ ਦੇ ਵਿੱਚ ਕੀ ਕੁਝ ਸਮੋਈ ਬੈਠਾ, ਆਓ ਦੇਖੀਏ। 15 ਜੁਲਾਈ 1752 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਨਿਯੁਕਤ ਕੀਤਾ ਸੀ। 15 ਜੁਲਾਈ 1871 ਨੂੰ ਨਾਮਧਾਰੀ ਸਿੱਖਾਂ ਨੇ ਰਾਏਕੋਟ ਦੇ ਬੁੱਚੜ ਖਾਨੇ 'ਤੇ ਅੱਧੀ ਰਾਤ ਨੂੰ ਹਮਲਾ ਕੀਤਾ ਅਤੇ 3 ਬੁੱਚੜਾਂ ਨੂੰ ਕਤਲ ਕੀਤਾ ਸੀਗਾ। 15 ਜੁਲਾਈ 1932 ਨੂੰ ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਰਤਨ ਸਿੰਘ ਰੱਕੜ ਨੇ ਰੁੜਕੀ ਵਿੱਚ ਅੰਗਰੇਜ਼ ਪੁਲਿਸ ਨਾਲ ਕਈ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਅਤੇ ਅੱਜ ਦੇ ਦਿਨ 15 ਜੁਲਾਈ 1948 ਨੂੰ ਪੈਪਸੂ ਦਾ ਰਸਮੀ ਉਦਘਾਟਨ ਭਾਰਤ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਪਟਿਆਲਾ ਦੇ ਦਰਬਾਰ ਹਾਲ ਦੇ ਵਿੱਚ ਕੀਤਾ ਸੀ। ਸੋ ਇਹ ਸੀਗਾ ਅੱਜ ਦਾ ਇਤਿਹਾਸ। ਅੱਜ ਦੀ ਸ਼ੁਰੂਆਤ ਹੈ ਜੇ ਮੈਂ ਇੱਕ ਬੁਝਾਰਤ ਤੋਂ ਜਿਹੜਾ ਕਰਨਾ ਚਾਹੁੰਦਾ, ਅਤੇ ਅੱਜ ਕਿਉਂਕਿ ਉੱਦਾਂ ਵੀ ਬੁੱਧਵਾਰ ਹੈ, ਕੋਸ਼ਿਸ਼ ਹੁੰਦੀ ਹੈ ਬੁੱਧਵਾਰ ਵਾਲੇ ਦਿਨ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ 'ਤੇ ਗੱਲਬਾਤ ਕਰੀਏ। ਸੋ ਅੱਜ ਇੱਥੋਂ ਦੀ ਸ਼ੁਰੂਆਤ ਕਰਦੇ ਹਾਂ, ਫਿਰ ਉਸ ਤੋਂ ਬਾਅਦ ਕੁਝ ਕੁ ਜਿਹੜੀਆਂ ਮੇਰੇ ਤੱਕ ਖਬਰਾਂ ਹੈਡਲਾਈਨਸ ਹੈਗੀਆਂ ਨੇ ਫਿਰ ਉਹਨਾਂ 'ਤੇ ਗੱਲਬਾਤ ਕੀਤੀ ਜਾਵੇਗੀ, ਕਿਉਂਕਿ ਇਸ ਕਈ ਬੁਝਾਰਤਾਂ ਜਿਹੜੀਆਂ ਨੇ ਇਹ ਇੱਕ ਚੰਗਾ ਸਿੱਖਿਆ ਦਾ ਉਪਰਾਲਾ ਹੁੰਦੀਆਂ ਸੀ। ਬੁਝਾਰਤਾਂ ਰਾਹੀਂ ਇੱਕ ਮਨ ਦੀ ਕਸਰਤ ਹੋ ਜਾਂਦੀ ਸੀ ਅਤੇ ਤੁਹਾਨੂੰ ਆ ਜਿਹੜਾ ਬਹੁਤ ਕੁਛ ਇਹਨਾਂ ਰਾਹੀਂ ਸਿੱਖਣ ਨੂੰ ਵੀ ਮਿਲਦਾ ਸੀ। ਕਹਿੰਦੇ ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ। ਸੋ ਇਹ ਅੱਜ ਦੀ ਬੁਝਾਰਤ ਹੈ ਵੀ ਇਹਦਾ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ, ਸ਼ਾਇਦ ਬਹੁਤੇ ਨੂੰ ਨਾ ਪਤਾ ਹੋਵੇ ਮੇਰੇ ਵਾਂਗ, ਪਰ ਕਈ ਜਿਹੜੇ ਹੈ ਸਾਡੇ ਉਹਨਾਂ ਨੂੰ ਬੁਝਾਰਤਾਂ ਬਾਬਤ ਹੈ ਜਿਹੜੀ ਬਹੁਤ ਜਾਣਕਾਰੀ ਹੁੰਦੀ ਹੈ। ਸੋ ਤੁਸੀਂ ਇਹ ਜਿਹੜਾ ਕੋਸ਼ਿਸ਼ ਕਰਿਓ ਜੇ ਲੱਭ ਸਕੇ ਵੀ ਇਹਦਾ ਜਵਾਬ ਹੈ ਜਿਹੜਾ ਕੀ ਹੋ ਸਕਦਾ। ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ, ਇਹਦਾ ਜਿਹੜਾ ਜਵਾਬ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਹੋ ਸਕਦਾ। ਕੱਲ੍ਹ ਦੋਸਤੋ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਆ ਜਿਹੜਾ ਫਰਾਂਸ ਨੂੰ ਹਰਾ ਦਿੱਤਾ। ਲਗਾਤਾਰ ਸਪੇਨ ਹੈ ਜਿਹੜੀ ਉਹਦੀ ਕਹਿ ਲਓ ਵੀ ਦਬਦਬਾ ਜਿਹੜਾ ਖੇਡ ਦੇ ਵਿੱਚ ਬਰਕਰਾਰ ਸੀਗਾ। ਮਬਾਪੇ ਜੋ ਕਿ ਇਸ ਵਾਰ ਫੀਫਾ ਵਰਲਡ ਕੱਪ ਦੇ ਬੜੇ ਹਰਮਨ ਪਿਆਰੇ ਵੀ ਸੀਗੇ, ਕਈਆਂ ਨੂੰ ਆਸ ਵੀ ਸੀਗੀ ਵੀ ਮਬਾਪੇ ਨੂੰ ਹੈ ਜਿਹੜਾ ਇਸ ਵਾਰ ਜਿਹੜਾ ਪਹਿਲਾ ਫੀਫਾ ਦੀ ਟਰੋਫੀ ਹੈ ਉਹਨਾਂ ਦੀ ਝੋਲੀ ਦੇ ਵਿੱਚ ਪੈ ਸਕਦੀ ਹੈ, ਪਰ ਸਪੇਨ ਦੀ ਲਗਾਤਾਰ ਅਤੇ ਖੂਬਸੂਰਤ ਖੇਡ ਕਰਕੇ ਅਤੇ ਉਹਨਾਂ ਦੇ ਗੋਲਕੀਪਰ ਵੱਲੋਂ ਕਈ ਜਿਹੜੇ ਸੇਵਸ ਕੀਤੇ ਗਏ ਉਹਦੇ ਕਰਕੇ ਸਪੇਨ ਹੈ ਜਿਹੜਾ ਹੁਣ ਫਾਈਨਲ ਦੇ ਵਿੱਚ ਐਂਟਰ ਕਰ ਚੁੱਕਾ ਹੈ। ਸੋ ਹੁਣ ਜਿਹੜਾ ਦੇਖਦੇ ਹਾਂ ਵੀ ਇਸ ਵਾਰ ਜਿਹੜਾ ਵੱਡਾ ਦਾਅਵੇਦਾਰ ਹੈ ਜਿਹੜਾ ਇਸ ਫੀਫਾ ਵਰਲਡ ਕੱਪ ਦਾ ਕੌਣ ਹੋਵੇਗਾ। ਹੁਣ ਕਈ ਲੋਕ ਹੈ ਜਿਹੜੇ ਉਹ ਸਪੇਨ ਨੂੰ ਕਹਿ ਰਹੇ ਨੇ, ਹਾਂਜੀ, ਅਤੇ ਬਾਕੀ ਹੈ ਜਿਹੜਾ ਇੱਕ ਮੇਰੇ ਖਿਆਲ ਅੱਜ ਮੁਕਾਬਲਾ ਹੋਣਾ ਅਤੇ ਉਹਦੇ ਵਿੱਚੋਂ ਵੀ ਜਿਹੜਾ ਜਿੱਤੇਗਾ ਉਹ ਵੀ ਹੈ ਜਿਹੜਾ ਫਾਈਨਲ ਦੇ ਵਿੱਚ ਪਹੁੰਚ ਜਾਵੇਗਾ। ਸੋ ਦੇਖਦੇ ਹਾਂ ਵੀ ਇੰਗਲੈਂਡ, ਹਾਂਜੀ, ਅਤੇ ਦੂਸਰਾ ਮੇਰੇ ਖਿਆਲ ਬੈਲਜੀਅਮ ਹੈ, ਮੇਰੇ ਦਿਮਾਗ 'ਚੋਂ ਨਿਕਲ ਗਿਆ। ਸੋ ਇਹਨਾਂ ਦੇ ਵਿੱਚ ਜਿਹੜਾ ਮੁਕਾਬਲਾ ਹੋਊਗਾ ਉਹ ਹੈ ਜਿਹੜਾ ਫਿਰ ਫਾਈਨਲ ਦੇ ਵਿੱਚ, ਫਾਈਨਲ ਦੀ ਦੌੜ ਦੇ ਵਿੱਚ ਜਿਹੜਾ ਪਹੁੰਚੇਗਾ। ਸੋ ਲੈਟਸ ਸੀ ਕੌਣ ਹੈ ਜਿਹੜਾ ਇਸ ਫੀਫਾ ਵਰਲਡ ਕੱਪ ਟਰੋਫੀ ਦਾ ਦਾਅਵੇਦਾਰ ਹੋਵੇਗਾ। ਸੋ ਇੱਕ ਬੁਝਾਰਤ ਪਾਈ ਹੈ, ਦੱਸਿਓ ਜੇ ਤੁਹਾਨੂੰ ਆ ਜਿਹੜਾ ਇਸ ਦਾ ਜਵਾਬ ਹੈ ਜਿਹੜਾ ਆਉਂਦਾ ਹੋਵੇ। ਸਾਉਣ ਭਾਦੋ ਇੱਕ ਰੁੱਤ ਦੋ ਬੁੱਢੀਆਂ ਦੀ ਇੱਕ ਗੁੱਤ। ਸੋ ਇਸ ਦਾ ਜਿਹੜਾ ਜਵਾਬ ਹੈ ਜਿਹੜਾ ਉਹ ਕੀ ਹੋ ਸਕਦਾ। ਸੋ ਸਟੂਡੈਂਟ ਨੰਬਰ 905-673-3337 9056733337 ਮੈਂ ਮਾਫ਼ੀ ਚਾਹੁੰਦਾ। ਫਰਾਂਸ, ਅਰਜਨਟੀਨਾ, ਇੰਗਲੈਂਡ, ਸਪੇਨ, ਇਹ ਚਾਰ ਹੈ ਜਿਹੜੇ ਕੁਆਟਰ ਫਾਈਨਲ 'ਚ ਪਹੁੰਚਿਆ ਸੀਗਾ, ਅਤੇ ਫਰਾਂਸ ਅਤੇ ਸਪੇਨ ਦਾ ਹੋਇਆ, ਅਤੇ ਹੁਣ ਅਰਜਨਟੀਨਾ ਅਤੇ ਇੰਗਲੈਂਡ, ਹਾਂਜੀ। ਸੋ ਇਹਨਾਂ ਦੇ ਵਿੱਚ ਜਿਹੜਾ ਕੌਣ ਅੱਗੇ ਜਾਵੇਗਾ, ਸੋ ਇਹਦੇ 'ਚੋਂ ਪਤਾ ਚੱਲੇਗਾ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਆ ਫਾਈਨਲ ਮੁਕਾਬਲਾ ਹੋਵੇਗਾ। ਸੋ ਲੈਟਸ ਸੀ ਸਟੂਡੈਂਟ ਨੰਬਰ 905-673-3337 ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਮਨਵੀਰ ਸਿੰਘ ਹੋਣਾ ਵੱਲੋਂ। ਹੋਮ ਆਟੋ ਇੰਸ਼ੋਰੈਂਸ ਦੇ ਕੋਈ ਪ੍ਰੀਮੀਅਮ ਲੈਣਾ ਜਾਂ ਫਿਰ ਤੁਹਾਨੂੰ ਲੱਗਦਾ ਕੋਟ ਲੈਣਾ, ਤੁਹਾਨੂੰ ਲੱਗਦਾ ਪਿਆ ਤੁਹਾਡੇ ਜਿਹੜੇ ਹੈ ਹੋਮ ਆਟੋ ਇੰਸ਼ੋਰੈਂਸ ਹੈ ਜਿਹੜੀ ਕੰਪਨੀ ਨੇ ਜਿਹੜਾ ਰਿਨਿਊਅਲ ਵੇਲੇ ਵਧਾ ਦਿੱਤਾ ਹੈ ਉਹਦਾ ਪ੍ਰੀਮੀਅਮ, ਤਾਂ ਇੱਕ ਵਾਰ ਜਿਹੜਾ ਕੋਟ ਲੈਣ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਹੈ ਜਿਹੜੀ ਬੱਚਤ ਕਰਾ ਸਕਦੇ ਹੈ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੈ ਜੀ 647-249-2870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਇੱਕ ਕਾਲ ਆਈ ਹੈ 6075 ਜੀ, ਸਵਾਗਤ ਹੈ ਜੀ। ਹਾਂਜੀ 6075 ਜੀ, ਸਵਾਗਤ ਹੈ ਜੀ। ਹੈਲੋ, ਮੈਨੂੰ ਲੱਗਦਾ ਸ਼ਾਇਦ ਕਾਲ ਕਰਕੇ ਉਹ ਭੁੱਲ ਗਏ। ਹਾਂਜੀ, ਚਲੋ ਕੋਈ ਨਾ। ਅਤੇ ਇੱਕ ਕਈ ਵਾਰ ਜਿਹੜੀਆਂ ਸਤਰਾਂ ਹੁੰਦੀਆਂ ਨਾ, ਕੁਝ ਮੇਰਾ ਦਿਲ ਕਰਦਾ ਹੁੰਦਾ ਕਈ ਵਾਰ ਤੁਹਾਡੇ ਨਾਲ ਸਾਂਝ ਪਾਉਣ ਨੂੰ। ਅੱਜ ਕੱਲ੍ਹ ਦਾ ਜਿਹੜਾ ਸੱਭਿਆਚਾਰ ਹੈ ਜਿਹੜਾ ਬਦਲ ਚੁੱਕਾ, ਸੱਭਿਆਚਾਰ ਹੌਲੀ ਹੌਲੀ ਬਦਲ ਗਿਆ ਪੰਜਾਬ ਦਾ ਸੱਭਿਆਚਾਰ। ਨਾ ਹੁਣ ਕੱਤਿਆ ਜਾਵੇ ਸੂਤਰ, ਨਾ ਚਰਖੇ ਦੀਆਂ ਕੂਕਾਂ, ਨਾ ਧੀਆਂ ਦੇ ਵਿੱਚ ਗਿੱਧੇ ਪੈਂਦੇ, ਨਾ ਪਿੰਗਾਂ ਦੀਆਂ ਛੂਕਾਂ, ਨਾ ਪਿੰਡ ਆਉਂਦੀਆਂ ਮੇਰੇ ਵੱਲੋਂ ਸ਼ਾਹ ਵੇਲੇ ਦੀਆਂ ਕੂਕਾਂ, ਨਾ ਦਿਲਾਂ ਵਿੱਚ ਤੰਗ ਆ ਰਹੀਆਂ, ਨਾ ਰਹੇ ਯਾਰ ਮਸ਼ੂਕਾਂ, ਨਾ ਕੈਂਠਾ ਨਾ ਝਾਂਜਰ ਦਿਸੇ, ਨਾ ਸੁਰਮੇ ਦੀ ਧਾਰ, ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ। ਨਾ ਸ਼ਗਨਾਂ ਦੀ ਰਹੀ ਫੁਲਕਾਰੀ, ਨਾ ਰਹੇ ਚੌਂਕ ਕਲੀਰੇ, ਨਾ ਘੁੰਡ ਵਾਲੀ ਵੋਟੀ ਦਿਸੇ, ਨਾ ਮੁੰਡਿਆਂ ਸਿਰ ਚੀਰੇ, ਨਾ ਲੜ ਛੱਡ ਕੋਈ ਚਾਦਰ ਬੰਨਦਾ, ਨਾ ਕੁੜਤੇ ਨੂੰ ਤੀਰੇ, ਗੁੜ ਦੀ ਰੋੜੀ ਸ਼ਗਨ ਰੁਪਈਆ, ਨਾ ਉਹ ਰਹੇ ਵਤੀਰੇ, ਨਾ ਕਿਸੇ ਮੁਟਿਆਰ ਦੀ ਡੋਲੀ ਚੁੱਕਣ ਚਾਰ ਕਹਾਰ, ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ, ਹੌਲੀ ਹੌਲੀ ਬਦਲ ਗਿਆ ਮੇਰਾ ਪੰਜਾਬ ਦਾ ਸੱਭਿਆਚਾਰ। ਅੱਛਾ ਦੋਸਤੋ, ਪਿਛਲੇ ਸਮਿਆਂ ਦੇ ਵਿੱਚ ਬਰਾਤਾਂ ਜਾਂਦੀਆਂ ਸਨ, ਜੰਜਾ ਜਾਂਦੀਆਂ ਸਨ, ਅਤੇ ਮੈਂ ਨਾ ਇੱਕ ਮੂਵੀ ਆਈ ਸੀਗੀ ਅਤੇ ਉਹਦੇ ਵਿੱਚ ਜਿਹੜਾ ਇਹ ਚੀਜ਼ ਨੋਟ ਕੀਤਾ। ਪਹਿਲਾਂ ਮੈਨੂੰ ਪਤਾ ਨਹੀਂ ਸੀਗਾ, ਪਹਿਲਾਂ ਇਸ ਬਾਰੇ ਨਾ ਮੈਨੂੰ ਕੋਈ ਇਲਮ ਸੀਗਾ ਨਾ ਮੈਨੂੰ ਪਤਾ ਸੀਗਾ, ਪਰ ਜਦੋਂ ਕਈ ਵਾਰ ਜਿਹੜਾ ਫਿਲਮਾਂ ਦੇ ਵਿੱਚ ਜਦੋਂ ਸੱਭਿਆਚਾਰ ਜਾਂ ਪੁਰਾਣੇ ਵੇਲਿਆਂ ਦੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ, ਬਹੁਤ ਕੁਛ ਕਈ ਵਾਰ ਸਿੱਖਣ ਨੂੰ ਵੀ ਮਿਲਦਾ। ਅਤੇ ਉਹਦੇ ਵਿੱਚ ਜਿਹੜੇ ਮੈਂ ਇੱਕ ਚੀਜ਼ ਜਿਹੜੀ ਮੈਨੂੰ ਪਹਿਲੀ ਵਾਰ ਪਤਾ ਚੱਲੀ ਵੀ ਇੱਕ ਜਗ੍ਹਾ ਜੰਜ ਗਈ ਹੋਈ ਸੀ, ਹਾਂਜੀ, ਵਿਆਹਣ ਵਾਸਤੇ, ਅਤੇ ਉੱਥੇ ਜਿਵੇਂ ਹੀ ਹੈ ਜਿਹੜੀ ਉਹ ਬਰਾਤ ਹੈ ਜਿਹੜੀ ਰੋਟੀ ਟੁੱਕ ਹੈ ਜਿਹੜੀ ਛਕਣ ਲੱਗੀ, ਉਦੋਂ ਹੀ ਅਗਲਿਆਂ ਨੇ ਜਿਹੜੀ ਉਹ ਬਰਾਤ ਬੰਨ੍ਹ ਦਿੱਤੀ, ਜੰਜ ਬੰਨ੍ਹ ਦਿੱਤੀ। ਤੁਹਾਨੂੰ ਇਹਦਾ ਮਤਲਬ ਪਤਾ ਵੀ ਬਰਾਤ ਨੂੰ ਬੰਨ੍ਹ ਦੇਣਾ, ਬੰਨ੍ਹ ਇੱਦਾਂ ਨਹੀਂ ਵੀ ਉਹਨਾਂ ਦੇ ਹੱਥ ਪੈਰ ਬੰਨ੍ਹ ਦੇਣੇ, ਨਾ, ਇਹ ਇੱਕ ਉਸ ਵਕਤ ਦਾ ਰੀਤੀ ਰਿਵਾਜ਼ ਹੁੰਦਾ ਸੀਗਾ, ਹੁਣ ਤਾਂ ਹੈ ਨਹੀਂ ਗਾ, ਹੁਣ ਤਾਂ ਮੈਂ ਕਿਤੇ ਵੀ ਨਹੀਂ ਦੇਖਿਆ, ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੈਂ ਕਦੇ ਸੁਣਿਆ ਵੀ ਨਹੀਂ ਸੀਗਾ ਵੀ ਜੰਜਾਂ ਬੰਨ੍ਹ ਦਿੱਤੀਆਂ ਜਾਂ ਬਰਾਤਾਂ ਬੰਨ੍ਹ ਦਿੱਤੀਆਂ। ਕੀ ਤੁਹਾਨੂੰ ਪਤਾ ਹੈ ਵੀ ਇਹ ਜਿਹੜਾ ਰਿਵਾਜ਼ ਹੈ ਜਿਹੜਾ ਇਹਦਾ ਮਕਸਦ ਕੀ ਸੀ, ਅਤੇ ਕਿਸ ਤਰ੍ਹਾਂ ਜਿਹੜੀਆਂ ਬਰਾਤਾਂ ਜਿਹੜੀਆਂ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀਆਂ ਬੰਨੀਆਂ ਜਾਂਦੀਆਂ ਸੀਗੀਆਂ। ਸੋ ਦੱਸਿਓ ਜਰਾ 905-673-3337 ਇੱਕ ਮੈਂ ਬੁਝਾਰਤ ਪਾਈ ਹੈ, ਅਤੇ ਦੂਸਰਾ ਮੈਂ ਤੁਹਾਡੇ ਲਈ ਆਹ ਸਵਾਲ ਰੱਖ ਦਿੱਤਾ, ਤੁਸੀਂ ਆ ਜਿਹੜਾ ਆਪਣੀ ਸੁਰਤ ਦੇ ਵਿੱਚ ਇਹੋ ਜਿਹਾ ਕੁਛ ਰੀਤੀ ਰਿਵਾਜ਼ ਹੈ ਜਿਹੜਾ ਦੇਖਿਆ ਹੋਵੇ ਜਾਂ ਸੁਣਿਆ ਹੋਵੇ ਆਪਣੇ ਬਜ਼ੁਰਗਾਂ ਤੋਂ, ਆਪਣੇ ਸਿਆਣਿਆਂ ਤੋਂ, ਤਾਂ ਜ਼ਰੂਰ ਦੱਸਿਓ। ਅਤੇ ਇਸ ਚੀਜ਼ ਦਾ ਮੰਤਵ ਕੀ ਹੁੰਦਾ ਸੀ, ਕੀ ਮਤਲਬ ਹੁੰਦਾ ਸੀਗਾ ਵੀ ਜੰਜ ਨੂੰ ਬੰਨ ਦਿੱਤਾ ਜਾਂ ਬਰਾਤ ਨੂੰ ਬੰਨ ਦਿੱਤਾ? ਹਾਂਜੀ, ਸਟੂਡੀਓ ਨੰਬਰ 905-673-3337 'ਤੇ ਤੁਸੀਂ ਇਹ ਜਿਹੜਾ ਕਾਲ ਕਰਕੇ ਇਹਦੇ 'ਤੇ ਹੋਰ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਦੇ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਐਨੂਅਲ ਸੇਫਟੀ ਐਮਿਸ਼ਨ ਟੈਸਟ ਹੈ ਜਿਹੜਾ ਤੁਸੀਂ ਕੋਈ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਡੀ ਪੀ ਐਫ ਸਿਸਟਮ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਮਹਾਰਤ ਟੀਮ, ਨੰਬਰ ਹੈ ਜੀ 519-490-6 519-400-9061 'ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਫਿਰ ਤੁਸੀਂ ਹੈ ਜਿਹੜਾ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ, ਤੁਸੀਂ ਹੈ ਜਿਹੜਾ ਉੱਥੇ ਵਿਜ਼ਿਟ ਕਰ ਸਕਦੇ ਹੋ। ਫੁੱਲੀ 24 ਆਵਰ ਸਕਿਉਰਟੀ ਹੈ ਦੇ ਨਾਲ ਹੈ ਜਿਹੜਾ ਇਹ ਯਾਰਡ ਹੈ। ਬਾਕੀ ਕੁਆਲਿਟੀ ਸਰਵਿਸ ਤਾਂ ਦਿੱਤੀ ਜਾਂਦੀ ਹੈ ਅਤੇ ਜੋ ਤੁਹਾਨੂੰ ਚਾਰਜ ਕੀਤਾ ਜਾਂਦਾ ਬਿਲਕੁਲ ਤੁਹਾਡੇ ਬਜਟ ਫਰੈਂਡਲੀ, ਭਾਵੇਂ ਸ਼ੋਪ ਅਰਾਊਂਡ ਕਰਕੇ ਦੇਖ ਦਿਓ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਦੋਸਤੋ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸੋ ਮੈਨੂੰ ਦੱਸਿਓ, ਪੁਰਾਣੇ ਵੇਲਿਆਂ ਦੇ ਵਿੱਚ, ਪੁਰਾਣੇ ਸਮਿਆਂ ਦੇ ਵਿੱਚ ਜਦੋਂ ਘਰ ਕੱਚੇ ਹੁੰਦੇ ਸੀ, ਰਿਸ਼ਤੇ ਮਜ਼ਬੂਤ ਹੁੰਦੇ ਸੀਗੇ, ਉਦੋਂ ਜੰਝਾਂ ਜਦੋਂ ਜਾਂਦੀਆਂ ਹੁੰਦੀਆਂ ਤੇ ਉਹਨਾਂ ਨੂੰ ਬੰਨ ਲਿਆ ਜਾਂਦਾ ਸੀਗਾ। ਬਰਾਤਾਂ ਜਦੋਂ ਜਾਂਦੀਆਂ ਸੀ ਕਈ ਵਾਰ ਉਹਨਾਂ ਨੂੰ ਬੰਨ ਲਿਆ ਜਾਂਦਾ ਸੀਗਾ। ਹਾਂਜੀ, ਤਾਂ ਇਹ ਜਿਹੜਾ ਰਿਵਾਜ ਹੈ ਇਹਦਾ ਮਤਲਬ ਕੀ ਹੈ, ਕਿਉਂ ਇਹ ਕਿਸ ਤਰ੍ਹਾਂ ਫਿਰ ਉਹ ਇਹ ਜੰਝਾਂ ਬੰਨੀਆਂ ਜਾਂਦੀਆਂ ਸੀਗੀਆਂ? ਸੋ ਮੈਨੂੰ ਦੱਸਿਓ ਇਹਦੇ 'ਤੇ, ਸ਼ਾਇਦ ਮੈਨੂੰ ਵੀ ਅਤੇ ਹੋਰ ਜਿਹੜੇ ਸੁਣਨ ਵਾਲੇ ਆ ਉਹਨਾਂ ਦੀ ਜਾਣਕਾਰੀ ਦੇ ਵਿੱਚ ਵੀ ਇਹ ਸ਼ਾਇਦ ਹੋਰ ਇਜ਼ਾਫਾ ਹੋ ਜਾਵੇ, ਇਹਦੇ ਬਾਬਤ ਪਤਾ ਚੱਲੇ ਵੀ ਇਹ ਕੀ ਚੀਜ਼ ਹੈ ਅਤੇ ਇਸ ਰੀਤੀ ਰਿਵਾਜ ਦਾ ਜਿਹੜਾ ਅਕਸਦ ਦੇ ਵਿੱਚ ਮਕਸਦ ਹੈ ਜਿਹੜਾ ਉਹ ਕੀ ਸੀਗਾ। ਹਾਂਜੀ, ਸੋ ਸਟੂਡੀਓ ਨੰਬਰ 905-673-3337 'ਤੇ ਲਓ ਜੀ ਫਿਰ ਮੈਂ ਕਾਲਸ ਹੈ ਜਿਹੜੀਆਂ ਮੇਰੀਆਂ ਕੁਛ ਕੁ ਲਾਈਨਸ ਹੈ ਜਿਹੜੀਆਂ ਫਲੈਸ਼ ਕਰਨ ਲੱਗ ਪਈਆਂ। ਲਓ ਸੁਣਦੇ ਹਾਂ ਤੁਹਾਡੀ ਜਵਾਨੀ ਕੁਛ ਕੁ ਇਹ ਚੀਜ਼ਾਂ ਅਤੇ ਪੁਰਾਣੇ ਵੇਲੇ ਆਓ ਚਲੀਏ, 3-4 ਦਹਾਕੇ ਆ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। ਉਹਨਾਂ ਨੂੰ ਆ ਜਿਹੜਾ ਹੁਣ ਅਸੀਂ ਸੱਤ ਯੁੱਗ ਕਹਿੰਦੇ ਹਾਂ, ਅੱਜ ਦੇ ਜ਼ਮਾਨੇ ਨੂੰ ਕੱਲ ਯੁੱਗ ਕਹਿੰਦੇ ਹਾਂ। ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਭਾਅ ਜੀ,
1: ਬਾਈ ਹੁਣ ਰੀਵੰਜਾ ਕੱਟਣ ਕਟਾਈ ਬੋਲਦੇ ਆ ਜੀ, ਉਦੋਂ ਫਿਰਨੀ ਤੇ ਬਰਾਤ ਆ ਜਾਂਦੀ ਸੀਗੀ ਜੀ ਪਹਿਲੇ ਜਮਾਨੇ ਚ।
0: ਅੱਛਾ ਜੀ,
1: ਫਿਰਨੀ ਤੇ ਆ ਕੇ ਖੜ ਜਾਣਾ, ਉਹਨਾਂ ਜੰਨ ਬੰਨ ਦੇਣੀ ਜੀ।
0: ਅੱਛਾ,
1: ਬੰਨ ਦੇਣੀ, ਬੋਲੀ ਜੀ ਪਾ ਦਿੰਦੇ ਸੀ ਉਹ ਆ ਕੇ। ਫਿਰ ਗਾਹਾਂ ਵਾਲਿਆਂ ਦਾ ਬੰਦਾ ਜਵਾਬ ਦਿੰਦਾ ਸੀ, ਜਿਵੇਂ ਹੁਣ ਕਈ ਬੁੜੀਆਂ ਰੋਣ ਮਸ਼ਹੂਰ ਹੁੰਦੀਆਂ ਜੀ, ਉਵੇਂ ਪ੍ਰੋਗਰਾਮ ਚੱਲਦੇ ਹੁੰਦੇ ਸੀ ਉਹਨਾਂ ਦੀ, ਉਹਦੇ ਜੰਨ ਛਡਾਉਣੀ, ਫਿਰ ਰੋਟੀ ਪਾਣੀ ਮਿਲਦਾ ਸੀ ਉਹਨਾਂ ਨੂੰ ਜੀ।
0: ਇਹ ਭਾਜੀ ਰਿਵਾਜ ਬਾਕੀ ਹੁੰਦੇ ਸੀਗੇ ਹੈ ਪੁਰਾਣੇ ਜ਼ਮਾਨੇ?
1: ਬਿਲਕੁਲ ਬਿਲਕੁਲ ਰਿਵਾਜ ਸੀਗੇ ਜੀ, ਸਾਰੇ ਪਿੰਡ ਚ ਉਦੋਂ ਬੋਤਿਆਂ ਤੇ ਕਹਿੰਦੇ ਜਾਂਦੀਆਂ ਸੀ ਜਦੋਂ ਜੰਨ ਬੰਨਦੇ ਸੀਗੇ,
0: ਠੀਕ
1: ਹੈ, ਚਾਰ ਸਵੇਰੇ ਫਿਰਦੇ ਰਹਿੰਦੇ ਸਾਰੇ ਫਿਰਨੀ ਤੇ। ਹਾਂਜੀ ਹਾਂਜੀ, ਹੁਣ ਤਾਂ ਫਰਕ ਹੀ ਬੜਾ ਪੈ ਗਿਆ
0: ਜੀ। ਜੀ ਬਹੁਤ, ਉਹ ਤਾਂ ਬਹੁਤ ਭਾਜੀ ਬਹੁਤ, ਕਈ ਚੀਜ਼ਾਂ ਜਿੱਦਾਂ ਹੁਣ ਤੇਲ ਚੋਇਆ ਜਾਂਦਾ ਹਨਾ, ਪਹਿਲਾਂ ਕੋਈ ਹੋਰ ਕਾਰਨ ਹੁੰਦਾ ਸੀਗਾ ਤੇਲ ਚੋਇਆ ਜਾਂਦਾ, ਪਰ ਕਈ ਜਿਹੜੇ ਰਸਮੋ ਰਿਵਾਜ ਹੈ ਇਸੇ ਤਰ੍ਹਾਂ ਤੁਰੇ ਆ ਰਹੇ ਨੇ ਸ਼ਗਨ ਦੇ ਤੌਰ।
1: ਉਦੋਂ ਹੁਣ ਤੁਸੀਂ ਸੱਚ ਨੀ ਮੰਨਣਾ, ਕੋਰਿਆਂ ਦੇ ਬਿਠਾ ਕੇ ਰੋਟੀ ਖਵਾਉਂਦੇ ਸੀ ਕੋਰਿਆਂ ਦੇ ਜੀ, ਇੱਕ ਬੰਦੇ ਨੂੰ ਦੋ ਲੱਡੂ ਮਿਲਦੇ ਹੁੰਦੇ ਸੀਗੇ ਤੇ ਕੜਾਹ ਦਿੰਦੇ ਹੁੰਦੇ ਸੀ, ਕੋਰੇ ਕਹਿੰਦੇ ਚਿੱਟੇ ਕੱਪੜੇ ਨੂੰ ਕੋਰਾ ਵਿਛਾਣਾ ਥੱਲੇ।
0: ਅੱਛਾ ਅੱਛਾ ਜੀ,
1: ਫਿਰ ਪੱਟੀਆਂ ਆ ਗਈਆਂ, ਪੱਟੀ ਕਹਿੰਦੇ ਖੱਦਰ ਜਿਹਾ ਬਣਿਆ ਹੁੰਦਾ ਸੀ।
0: ਇਹ ਤੁਸੀਂ ਬਰਾਤਾਂ ਦੀ ਗੱਲ ਕਰ ਰਹੇ ਹੋ ਜਦੋਂ ਜਾਂਦੀਆਂ?
1: ਬਰਾਤਾਂ।
0: ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ।
1: ਹੁਣ ਹੁਣ ਥੋੜੇ ਅੱਗੇ ਤਾਈਆਂ ਲਾ ਕੇ ਜਾਂਦੇ ਆ ਪੈਲਸ ਚ, ਪਹਿਲਾਂ ਪੇਪਰ ਫੜਦੇ ਹੱਥ ਚ ਗਲਾਸ ਚ।
0: ਅੱਛਾ, ਹੱਡ ਬੀਤੀ ਸੁਣਾ
1: ਰਹੇ
0: ਆ, ਗੱਲ ਸਹੀ ਹੈ ਭਾਈ।
1: ਹੁਣ ਟਾਈਆਂ ਹੱਥ ਚ ਪੇਪਰ ਫੜਦਾ।
0: ਓਕੇ ਜੀ, ਥੈਂਕ ਯੂ ਭਾਜੀ, ਥੈਂਕ ਯੂ। ਅੱਛਾ, ਜਿੱਦਾਂ ਭਾਜੀ ਹੁਣਾਂ ਨੇ ਕਿਹਾ ਵੀ ਪਹਿਲਾਂ ਜਿੱਦਾਂ ਹੁਣ ਰੀਬਨ ਕਟਾਈ ਹੁੰਦੀ ਸੀਗੀ ਤੇ ਪਹਿਲਾਂ ਜਿਹੜੀਆਂ ਸੀਗੀਆਂ ਜੰਝਾਂ ਬੰਨੀਆਂ ਜਾਂਦੀਆਂ ਸੀ ਹਨਾ ਜੀ, ਬਰਾਤਾਂ ਬੰਨੀਆਂ ਜਾਂਦੀਆਂ ਸੀਗੀਆਂ। ਸੋ ਇਹ ਉਸ ਉਹ ਜਿਹੜੀ ਰਸਮ ਹੈ ਉਹਨੇ ਰੀਬਨ ਕਟਾਈ ਦੀ ਰਸਮ ਹੈ ਜਿਹੜੀ ਉਹ ਲੈ ਲਈ ਹੈ। ਸੋ ਕੀ ਇਹ ਗੱਲ ਸਹੀ ਹੈ ਵੀ ਇਹੀ ਚੀਜ਼ ਹੁੰਦੀ ਸੀਗੀ ਵੀ, ਜਾਂ ਫਿਰ ਉਹ ਰਸਮ ਅੱਡ ਹੁੰਦੀ ਸੀਗੀ, ਰੀਬਨ ਕਟਾਈ ਦੀ ਜਿਹੜੀ ਆ ਰਸਮ ਹੈ ਜਿਹੜੀ ਉਹ ਅੱਡ ਹੁੰਦੀ ਸੀਗੀ? ਦੱਸਿਓ ਜਿਹੜਾ। ਅਗਲੀ ਕਾਲ ਤੇ ਚੱਲਦਾ ਮੈਂ। ਸੁਦਾਗਰ ਜੀ, ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸੂਲਾਂ ਕਿੱਕਰ ਦੀਆਂ,
1: ਉਹ ਸੂਲਾ ਨੇ ਤੇ ਜਿਹੜੇ ਮਗਰ ਦੀ ਪੀ ਪਾਈ ਜਦੋਂ ਜੰਨ ਜਾਂਦੀ ਨਾ ਰੋਟੀ ਖਾਣ ਰਾਤ, ਤੇ ਉਦੋਂ ਕੁੜੀਆਂ ਕੋਈ ਬੋਲੀ ਜੀ ਪਾਉਂਦੀਆਂ ਹੁੰਦੀਆਂ ਸੀ, ਉਹ ਬੰਨ ਹੁੰਦੀਆਂ, ਫਿਰ ਜੰਨ ਵਾਲੇ ਸਿਲਾਉਂਦੇ ਹੁੰਦੇ ਬੋਲ ਕੇ।
0: ਅੱਛਾ ਜੀ।
1: ਉਹਨੇ ਤੇ ਰੋਟੀ ਨੀ ਖਾਂਦੇ ਸੀ। ਮੈਂ ਗਿਆ ਸੀ ਤੇਰਾ ਨਿੱਕਾ ਹੁੰਦਾ, ਹੁਣ ਤਾਂ ਮੈਂ 25 ਸਾਲ ਦਾ ਹੋਣ ਵਾਲਾ।
0: ਕਿਆ ਬਾਤ ਹੈ।
1: ਮੋਮਾ ਗਹਿਣਾ ਅਸੀਂ ਗਏ ਸੀ ਜੰਨ।
0: ਅੱਛਾ ਜੀ।
1: ਉੱਥੇ ਕੁੜੀਆਂ ਨੇ ਬੰਨਤੇ ਸੀ ਤੇ ਥੱਲੇ ਬੈਠੇ ਪੱਖਲ ਗਿਆ ਵਿਛਾਈਆਂ ਹੋਈਆਂ ਸੀਗੀਆਂ ਤੇ ਥਾਲ ਵੱਡੇ ਵੱਡੇ ਰੱਖੇ ਸੀ ਪਿੱਤਲ ਦੇ, ਵੱਡੇ ਵੱਡੇ ਗਲਾਸ ਹੁੰਦੇ ਸੀਗੇ ਤੇ ਥੱਲੇ ਬੈਠੇ ਰੋਟੀ ਖਾਂਦੇ। ਉਹਨਾਂ ਚਿਰ ਕਿਸੇ ਨੇ ਪੁਰਸੀ ਨੀ ਤੋੜੀ ਜਿੰਨੇ ਚਿਰ ਜੰਨ ਛੁਡਾਈ ਨੀ।
0: ਬਿਲਕੁਲ ਕਿਆ ਬਾਤ ਹੈ ਸੌਦਾਗਰ ਜੀ, ਕਿਆ ਬਾਤ ਹੈ। ਬਹੁਤ ਪੁਰਾਣੀ ਯਾਦ ਤੁਸੀਂ ਸਾਂਝੀ ਕੀਤੀ, ਥੈਂਕ ਯੂ ਜੀ, ਥੈਂਕ ਯੂ ਭਾਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਰਵਿੰਦਰ ਜੀ ਸਤਿ ਸ੍ਰੀ ਅਕਾਲ ਜੀ, ਇਹਨੂੰ ਭਾਜੀ
2: ਸ਼ਮੀ ਭਾਈ ਸਤਿ ਸ੍ਰੀ ਅਕਾਲ ਜੀ,
0: ਕਿੱਦਾਂ ਹਾਲ ਚਾਲ ਭਾਜੀ?
2: ਕਿਤੇ ਜੀ ਕਹਿੰਦੇ ਬਰਾਤ ਕਿਤੇ ਜਾਣੀ ਸੀਗੀ ਤੇ ਉਹਨਾਂ ਨੇ ਕਹਿ ਦਿੱਤਾ ਜੀ ਵੀ ਕੱਲੇ ਮੁੰਡੇ ਆਉਣੇ ਚਾਹੀਦੇ ਆ, ਬਜ਼ੁਰਗ ਦੀ ਵਿੱਚ ਆਉਣਾ ਚਾਹੀਦਾ ਕੋਈ ਵੀ।
0: ਇਹ ਮੈਨੂੰ ਏਦਾਂ ਕਿਉਂ ਲੱਗਦਾ, ਮੈਂ ਦੇਖਿਆ ਦੇਖਿਆ ਲੱਗਦਾ ਇਹ ਚੀਜ਼ ਕੁਛ। ਹਾਂਜੀ ਹਾਂਜੀ।
2: ਉਹ ਕਹਿੰਦੇ ਜੀ ਕੱਲੇ ਮੁੰਡੇ ਆਉਣੇ ਚਾਹੀਦੇ, ਬਜ਼ੁਰਗ ਨੀ ਆਉਣਾ ਚਾਹੀਦਾ ਤੁਹਾਡੇ ਨਾਲ ਕੋਈ ਵੀ।
0: ਠੀਕ ਹੈ ਜੀ।
2: ਉਹ ਬੇਬੀ ਹੈ ਨਾ ਜਾਣ ਲੱਗੇ, ਇੱਕ ਤਾਂ ਬਜ਼ੁਰਗ ਪਿੱਛੇ ਜੇ ਲਕੋ ਕੇ ਲੈ ਹੀ ਗਏ।
0: ਠੀਕ ਹੈ ਜੀ।
2: ਤੇ ਉਹ ਜਿਹੜਾ ਬਰਾਤੀ ਸੀਗਾ ਲਾੜਾ ਸੀਗਾ ਤੇ ਜਿਹੜਾ ਨਾਲ ਸਵਾਲਾ ਸੀਗਾ, ਇੱਕ ਦਾ ਨਾਂ ਸੀ ਰਾਮ ਤੇ ਇੱਕ ਦਾ ਨਾਂ ਸੀ ਗੋਪਾਲ।
0: ਅੱਛਾ ਜੀ।
2: ਉਹ ਬੀਬੀ ਦਾ ਸਿਆਣੀ ਜੀ ਨੇ ਪਰ ਬੋਲੀ ਪਾਈ, ਕਹਿੰਦੀ ਮੇਰੀ ਗੁੱਤ ਦੇ ਦੋ ਦੋ ਗਿੱਠਾਂ ਲੰਮੇ ਵਾਲ, ਪਹਿਲਾਂ ਰਾਮ ਤੇ ਗੋਪਾਲ। ਕਹਿੰਦੇ ਬੜਾ ਜਬ ਪੈ ਗਿਆ ਵੀ ਯਾਰ ਹੁਣ ਕਿੱਦਾਂ ਕਰੀਏ, ਇਹਦਾ ਜਵਾਬ ਕੀ ਦਈਏ। ਪਿੱਛੇ ਬਾਬੇ ਨੂੰ ਆ ਮਾਰੇ, ਕਹਿੰਦੇ ਬਾਬਾ ਤੁਸੀਂ ਬੋਲੋ। ਉਹ ਕਹਿੰਦਾ ਵੀ ਮੈਂ ਮਾਰਾਂ ਸੱਟਾਂ ਟੁੱਟਣ ਵਾਲ, ਛੁੱਟਣ ਰਾਮ ਤੇ ਗੋਪਾਲ, ਰੋਟੀ।
0: ਕਿਆ ਬਾਤ ਹੈ।
2: ਇਹੋ ਜਿਹੀਆਂ ਬੁਝਾਰਤਾਂ ਆਉਂਦੀਆਂ ਸੀਗੀਆਂ, ਸਮਝਣ ਵਾਲੇ ਸਮਝ ਗਏ। ਗੱਲ ਇਹ ਆ ਵੀ ਇਹ ਬੁਝਾਰਤਾਂ ਨਹੀਂ, ਫਿਰ ਇੱਦਾਂ ਦੇ ਉਹ ਕਹਿੰਦੇ ਬਜ਼ੁਰਗ ਜਿਹੜਾ ਬੰਦਾ ਵਾ ਉਹ ਸੱਚੀ ਗੱਲ ਹੀ ਇਹੋ ਜਿਹੀ ਬੁਝਾਰਤ ਕਰੂਗਾ ਵੀ ਮੁੰਡੇ ਖੁੰਡੇ ਉਹਨਾਂ ਨੂੰ ਵੀ ਪਤਾ ਵੀ ਇਹ ਬਾਤਾਂ ਕਿੱਦਾਂ ਛਡਾਉਣੀਆਂ, ਹਨਾ।
0: ਸਹੀ ਗੱਲ ਹੈ, ਸਹੀ ਗੱਲ ਹੈ।
2: ਕਈ ਵਾਰੀ ਇੱਕ ਤੁਸੀਂ ਕੱਢ ਕੇ ਦੇਖਿਓ ਕਹਿੰਦੇ ਆ ਛਿੰਦੇ ਦੇ ਗਾਣੇ ਬੜੇ ਸੋਹਣੇ, ਹਨਾ।
0: ਦੱਸੋ ਇੱਕ ਕੋਈ ਗੀਤ, ਕੋਈ ਗੀਤ ਹੀ ਦੱਸ ਦੋ ਇੱਕ।
2: ਹਾਂਜੀ,
0: ਕੋਈ ਇੱਕ ਗੀਤ ਦੱਸ ਦੋ ਛਿੰਦੇ ਦਾ ਜਿਹੜਾ ਤੁਹਾਨੂੰ ਲੱਗਦਾ ਵੀ ਬੜਾ ਪਿਆਰਾ ਆ, ਉਹ ਆਪਾਂ ਸ਼ਾਮਿਲ ਕਰਦੇ। ਇੱਕ ਹੋਰ ਮੈਨੂੰ ਨਾਲ ਹੀ ਚੀਜ਼ ਦੱਸਿਓ ਵੀ ਇੱਕ ਪਿੰਡ ਦੇ ਵਿੱਚ ਨੰਬਰਦਾਰ ਜਾਂ ਫਿਰ ਲੰਬੜਦਾਰ, ਹਨਾ, ਇਹ ਹੁੰਦੇ ਸੀਗੇ, ਕੀ ਇਹ ਸਰਪੰਚ ਤੋਂ ਵੱਖਰੇ ਹੁੰਦੇ ਸੀ ਤੇ ਇਹਨਾਂ ਦੀ ਭੂਮਿਕਾ ਕੀ ਹੁੰਦੀ ਸੀ? ਅੱਜ ਕੱਲ੍ਹ ਵੀ ਇਹ ਜਿਹੜੇ ਹੁਣ ਸ਼ਾਇਦ ਇਹ ਘੱਟ ਜਿਹੜੇ ਸੁਣਨ ਦੇ ਵਿੱਚ ਆਉਂਦੇ ਆ, ਪਹਿਲਾਂ ਬੜਾ ਅਸੀਂ ਛੋਟੇ ਹੁੰਦੇ ਸੁਣਦੇ ਸੀਗੇ ਵੀ ਭਾਈ ਉਹ ਲੰਬੜਦਾਰ ਦੇ ਘਰ ਜਾਣਾ, ਨੰਬਰਦਾਰ ਦੇ ਘਰ ਜਾਣਾ, ਹਨਾ। ਸੋ ਇਹ ਕੀ ਸੀਗੇ ਇਹਨਾਂ ਦੇ ਵਿੱਚ, ਫਰਕ ਕੀ ਸੀਗਾ ਇਹਨਾਂ ਦੇ ਵਿੱਚ?
2: ਸ਼ਮੀ ਭਾਜੀ ਮੈਂ ਵੀ ਤੁਹਾਡੇ ਨਾਲ ਤੁਹਾਡੀ ਕੀ ਇਦਾਂ ਹੀ ਆ ਬਾਲਾ, ਮੈਂ ਵੀ ਪੁਰਾਣਾ ਨੀਗਾ, ਠੀਕ ਆ, ਮੈਂ ਵੀ 70-80 ਸਾਲ ਦਾ, ਮੈਂ ਵੀ ਇਦਾਂ ਨੀਗਾ ਕੁਛ, ਮੈਂ ਵੀ ਤੁਹਾਡੇ ਵਰਗਾ ਹੁੰਦਾ ਜੀ। ਤੇ ਇਸ ਕਰਕੇ ਸਾਨੂੰ ਇਹ ਪਤਾ ਹੁੰਦਾ ਵੀ ਲੰਬੜਦਾਰ ਪੈਸੇ ਜੇ ਕਿਸੇ ਘਰ ਦਾ ਹੁੰਦਾ ਜੀ, ਮਾਂ ਬਾਪ ਦੇ ਕੇ ਆਉਣਾ ਨਾ
0: ਜੀ,
2: ਬਾਕੀ ਤੇ ਮੇਰਾ ਵੀਰ ਪਤਾ ਨੀਗਾ, ਹਨਾ। ਬਾਕੀ ਆ ਜਿਹੜੀਆਂ ਬੁਝਾਰਤਾਂ ਜਾਂ ਛਿੰਦੇ ਦੇ ਗਾਣੇ ਤਾਂ ਬਹੁਤ ਚੱਕਵੇਂ ਜੇ, ਜਾਂ ਜੇ ਇੱਥੇ ਆਪਾਂ ਸੁਣਾਉਣ ਲੱਗ ਪਏ ਫੇਰ ਤਾਂ ਬੀਬੀਆਂ ਨੇ ਆਪਣਾ ਪ੍ਰੋਗਰਾਮ ਨੀ ਸੁਣਨਾ ਭਾਜੀ,
0: ਬ੍ਰੇਕਫਾਸਟ ਹੁਣ ਕਰਦੇ ਆ ਜੀ, ਬਰਾਤ ਕਹਿੰਦੇ ਛਡਾਤੀ ਆਪਾਂ। ਸੁਰਿੰਦਰ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਇਹ ਜਿਹੜੀ ਬਜ਼ੁਰਗਾਂ ਵਾਲੀ ਗੱਲ ਆ ਜੀ, ਉਹਨਾਂ ਰਲਦੀ ਮਿਲਦੀ ਇੱਕ ਹੋਰ ਆ।
0: ਹਾਂਜੀ,
3: ਤੇ ਉਹ ਵੀ ਮੇਰੇ ਖਿਆਲ ਤਾਂ ਜਨ ਬੰਨਣ ਵਾਲੀ ਗੱਲ ਆ, ਪਰ ਅਸੀਂ ਕਿਤੇ ਸੁਣੀ ਸਾਨੀ ਨੀ, ਦੇਖੀ ਨੀ, ਸੁਣੀ ਜ਼ਰੂਰ ਆ। ਤੇ ਉਹ ਚ ਵੀ ਇੱਦਾਂ ਸੀ, ਕਹਿੰਦੇ ਜੀ ਮੁੰਡੇ ਖੁੰਡੇ ਆਈਓ ਵਿਆਹ ਚ ਤੇ ਬੁੱਢਾ ਕੋਈ ਨਾ ਆਵੇ।
0: ਅੱਛਾ ਜੀ।
3: ਤੇ ਉਹ ਘਰ ਦਾ ਬਾਬਾ ਦਾਦਾ ਸੀ ਕੋਈ, ਉਹ ਕਹਿੰਦਾ ਯਾਰ ਇੱਦਾਂ ਨੀ ਹੋਣਾ, ਤੁਸੀਂ ਉੱਥੇ ਵਿਪਤਾ ਚ ਫਸ ਜਾਣਾ ਤੇ ਲੈ ਚਲੋ ਮੈਨੂੰ ਕਿਤੇ ਲਕੋ ਲਕੂ ਕੇ। ਉਹਨੂੰ ਏਦਾਂ ਲੈ ਗਏ ਤੇ ਉੱਥੇ ਜਾਂਦੇ ਉਹ ਫਿਰ ਹੁਣ ਜੰਨ ਬੰਨਣ ਵਾਲੀ ਗੱਲ ਹੋਣੀ ਆ। ਉਹ ਕਹਿੰਦੇ ਜੀ ਤੁਹਾਡਾ ਕਿੰਨਾ ਬੰਦਾ ਆ? ਬਰਾਤ ਚ 100 ਬੰਦਾ। ਤੇ ਕਹਿੰਦਾ ਅਸੀਂ ਤੁਹਾਨੂੰ 100 ਬੱਕਰਾ ਖਿਲਾਣਾ ਆ, ਜੇ 100 ਬੱਕਰਾ ਖਾਓਗੇ ਤੇ ਤੁਹਾਨੂੰ ਰੋਟੀ ਮਿਲਣੀ ਆ ਜਾਂ ਕਿੱਦਾਂ ਅੱਗੇ ਤੁਹਾਡੀ ਆਓ ਭਗਤ ਹੋਣੀ ਆ, ਨਹੀਂ ਤਾਂ ਸੁੱਕੇ ਮੁੜ ਜਾਓ ਏਦਾਂ ਹੀ। ਉਹ ਹੁਣ ਸੋਚਣ ਲੱਗ ਪਏ ਤੁਸੀਂ ਦੱਸੋ ਇੱਕ ਬੰਦਾ 100 ਬੱਕਰੇ ਇੱਕ ਬੱਕਰਾ ਕਿੱਦਾਂ ਖਾ ਲੂਗਾ ਕਿ ਬੱਕਰਾ ਕਿੱਡਾ ਵੱਡਾ
0: ਹੁੰਦਾ। ਹਾਂਜੀ ਹਾਂਜੀ ਬਿਲਕੁਲ।
3: ਉਹਨਾਂ ਨੂੰ ਕੋਈ ਜਵਾਬ ਨੀ ਆਇਆ ਤੇ ਛਸ਼ੋ ਪੰਜ ਪੈ ਗਏ। ਫਿਰ ਉਹ ਬੁੱਢੇ ਨੂੰ ਮਰੀ ਲੈ ਤੇ ਕਹਿੰਦੇ ਬਾਬਾ ਆ ਬਾਹਰ ਜਰਾ। ਤੇ ਬਾਬਾ ਜੀ ਕਹਿੰਦੇ ਲੈ ਵੀ ਹਾਂ ਬੱਕਰਾ ਖਾਵਾਂਗੇ 100 ਬੱਕਰਾ ਹੀ ਖਾਵਾਂਗੇ 100 ਬੰਦਾ ਅਸੀਂ, ਪਰ ਸਾਡੀ ਵੀ ਇੱਕ ਸ਼ਰਤ ਹੈ ਬੱਕਰਾ ਕੱਲਾ ਕੱਲਾ ਆਉਣਾ ਚਾਹੀਦਾ ਬਣ ਕੇ। ਉਹ ਫਿਰ ਹੁਣ ਤੁਹਾਨੂੰ ਪਤਾ ਇੱਕ ਬੱਕਰਾ 100 ਬੰਦੇ ਨੂੰ ਕੀ ਕਹਿੰਦਾ, ਉਹਦਾ ਮਾੜੀ ਮਾੜੀ ਜੀਵਨੀ ਆਈ, ਉਹ ਅਗਲਿਆਂ ਨੇ ਖਤਮ ਕੀਤਾ, ਦੂਜਾ ਆ ਗਿਆ, ਤੀਜਾ ਆ ਗਿਆ, 100 ਬੱਕਰਾ ਖਾ ਗਿਆ ਉਹ ਮਾਰਿਆ ਤੇ ਜਿਹੜੀ ਜਨ ਵਰਜੀ ਜਿਹੜੀ ਛੁੱਟ ਗਈ ਤੇ ਵਿਆਹ ਸੰਪੂਰਨ ਹੋ ਗਿਆ ਜੀ।
0: ਕਿਆ ਬਾਤ ਹੈ, ਕਿਆ ਬਾਤ। ਸੋ ਇਸ ਤਰ੍ਹਾਂ ਟਿਚਰਾਂ ਵੀ ਚੱਲਦੀਆਂ ਹੁੰਦੀਆਂ ਸੀ, ਇਹੋ ਜਿਹੇ ਖੇਡ ਵੀ ਚੱਲਦੇ ਹੁੰਦੇ ਸੀ ਉਸ ਵੇਲੇ। ਹਾਂਜੀ ਕਿਆ ਬਾਤ ਹੈ ਸੁਰਿੰਦਰ ਭਾਈ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਖੂਬ, ਬਹੁਤ ਮਜ਼ਾ ਆ ਰਿਹਾ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ। 36 ਬਾਈ 3622 ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ,
4: ਬਹੁਤ ਵਧੀਆ ਰੋਚਕ ਗੱਲਾਂ ਨੇ, ਬਸ ਜਾਣਕਾਰੀ ਵਾਲੀਆਂ ਜੀ।
0: ਜੀ ਜੀ ਬਿਲਕੁਲ ਭਾਜੀ,
4: ਪੁਰਾਣੀਆਂ ਗੱਲਾਂ ਨੇ, ਪਰ ਇਹ ਹਿਸਟਰੀ ਹੈ ਜੀ ਇਹ ਆਪਣੀ,
0: ਇਤਿਹਾਸ ਵਿਰਸਾ ਸਭਿਆਚਾਰ ਜੋ ਮਰਜ਼ੀ ਕਹਿ ਲਈਏ ਇਹਨੂੰ, ਸਹੀ ਗੱਲ ਹੈ ਜੀ।
4: ਹਾਂਜੀ ਹਾਂਜੀ, ਇੱਕ ਆਹ ਮਤਲਬ ਜਿਹੜਾ ਦੰਬੜਦਾਰ ਤੇ ਲੰਬੜਦਾਰ, ਇਹਦਾ ਕੀ ਫਰਕ ਆ,
0: ਇਹਦਾ ਕੀ ਫਰਕ ਹੈ, ਹਾਂਜੀ ਦੱਸੋ।
4: ਹਾਂਜੀ ਮੈਂ ਨਾ ਸੁਣਿਆ ਸੀ, ਸ਼ਾਇਦ ਮੈਂ ਉਹਨਾਂ ਦੀ ਸ਼ਾਇਦ ਸਹੀ ਹੋਵਾਂ ਜਾਂ ਗਲਤ ਹੋਵਾਂ, ਦੰਬੜਦਾਰ ਤਾਂ ਹੁੰਦਾ ਸੀ ਅੰਗਰੇਜ਼ਾਂ ਵੇਲੇ ਬਣਾਏ ਸੀ ਮਾਲੀਆ ਕਰਾਉਣ ਲਈ ਨਾ।
0: ਅੱਛਾ ਜੀ,
4: ਤੇ ਉਹਨਾਂ ਨੂੰ ਸੂਹ ਸਾਹ ਵਗੈਰਾ ਦੇਣ ਲਈ ਉਹਨਾਂ ਨੂੰ ਨਾ ਜਿਹੜੀ ਵਗੈਰਾ ਦਿੰਦੇ ਸੀ ਉਹ ਬਣਾਏ ਹੋਏ ਸੀ।
0: ਅੱਛਾ ਜੀ,
4: ਪਿੰਡ ਦੇ ਵਿੱਚ ਪੱਤੀਆਂ ਦੇ ਮੂਜਬ ਹੁੰਦੇ ਨੀ, ਹਰੇਕ ਪੱਤੀ ਦੇ ਇੱਕ ਨੰਬਰਦਾਰ ਹੁੰਦਾ ਸੀ, ਮੁਕਾਬਲਾ ਕਰਾਉਣ ਦੀ ਜ਼ਿੰਮੇਵਾਰੀ ਸੀ, ਉਹ ਜਿਹੜੀ ਜੱਦੀ ਬਸਤੀ ਵੱਲ ਚੱਲਿਆ ਹੁੰਦਾ ਸੀ ਅੱਗੇ ਦਾ।
0: ਠੀਕ ਹੈ, ਰੈਵਨਿਊ ਮਤਲਬ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਦੇ ਨਾਲ ਜੋ ਸੀਗਾ ਉਹ ਇਕੱਠਾ ਕਰਦੇ,
4: ਪੰਚਾਇਤ ਤੋਂ ਬਿਨਾਂ ਹੁੰਦਾ ਸੀ ਜੀ ਇਹ। ਪੰਚਾਇਤ ਤਾਂ ਜਦੋਂ ਚੋਣ ਹੁੰਦੀ ਆ ਜਿਹੜੀ ਹੁੰਦੀ ਸੀ ਇਹ ਪਰਿਵਾਰ ਵਿੱਚ ਹੀ ਜਾਂਦੀ ਹੁੰਦੀ ਸੀ ਅੱਗੇ ਨੰਬਰਦਾਰੀ, ਹੁਣ ਤਾਂ ਚਲੋ ਕੋਈ ਵੀ ਬਣ ਸਕਦਾ।
0: ਠੀਕ ਹੈ ਜੀ,
4: ਲੰਬੜਦਾਰ ਜਿਹੜਾ ਹੁੰਦਾ ਉਹ ਘਰ ਦੇ ਜਿਹੜੇ ਚੌਧਰੀ ਘਰ ਦਾ ਹੁੰਦਾ ਉਹਨੂੰ ਕਹਿ ਦਿੰਦੇ ਸੀ।
0: ਅੱਛਾ, ਘਰ ਦਾ ਚੌਧਰੀ।
4: ਹਾਂਜੀ,
0: ਪਰ ਇੱਕ ਚੌਧਰੀ ਵੀ ਹੁੰਦਾ ਸੀਗਾ ਕੋਈ ਪਿੰਡ ਦੇ ਵਿੱਚ, ਕਹਿ ਦਿੰਦੇ ਵੀ ਉਹ ਚੌਧਰੀ ਹੈ।
4: ਅੱਛਾ, ਚੌਧਰੀਆਂ ਦੇ ਪਰਿਵਾਰ ਵੀ ਵੱਜਦੇ ਸੀ ਕਈ ਚੌਧਰੀਆਂ ਦੇ।
0: ਹਾਂਜੀ ਹਾਂਜੀ,
4: ਉਹ ਹੁੰਦੇ ਸੀ ਨਾ ਜੀ।
0: ਹਾਂਜੀ
4: ਹਾਂਜੀ ਹਾਂਜੀ, ਉਸ ਤਰ੍ਹਾਂ ਹੁੰਦੇ ਸੀ, ਚੌਧਰੀ ਮੁਖੀ ਬੰਦੇ ਨੂੰ ਕਹਿੰਦੇ ਸੀ ਚੌਧਰੀ ਵੀ।
0: ਅੱਛਾ ਜੀ, ਠੀਕ ਹੈ।
4: ਹਾਂਜੀ, ਤੇ ਇਹ ਲੰਬੜਦਾਰ ਜਿਹੜੀ ਘਰ ਦੇ ਜਿਹੜੀ ਜਿਹੜੀ ਚੌਧਰ ਜ਼ਿਆਦਾ ਚੱਲਦੀ ਹੋਵੇ ਜਿਹਦੇ ਸਾਰੇ ਮੰਨਦੇ ਹੋਣ ਗੱਲ, ਉਹਨੂੰ ਕਹਿੰਦੇ ਲੰਬੜਦਾਰ ਕਹਿੰਦੇ ਸੀ। ਬਾਕੀ ਹੁਣ ਆਪਣੇ ਭਾਈ ਸਾਹਿਬ ਹੁਣ ਹੋਰ ਕੋਈ ਕੋਈ ਇਹਦੇ ਬਾਰੇ ਕਲੀਅਰ ਕਰ ਦੇਣਗੇ। ਮੇਰੇ ਤਾਂ ਨੌਲੇਜ ਵਿੱਚ ਇੰਨੀ ਕੁ ਸੀ ਗੱਲ ਵੀ, ਇਸ ਤਰ੍ਹਾਂ ਦੋਨੋਂ ਦਾ ਫਰਕ ਹੈਗਾ ਦੁੰਬੜਦਾਰ ਤੇ ਲੰਬੜਦਾਰ ਦਾ।
0: ਨਹੀਂ ਨਹੀਂ ਭਾਜੀ, ਚਲੋ ਤੁਸੀਂ ਆ ਜਿਹੜੀ ਜਾਣਕਾਰੀ ਸਾਂਝੀ ਕੀਤੀ, ਕਿਉਂਕਿ ਇਹ ਵਰਡ ਅਸੀਂ ਸੁਣੇ ਬਹੁਤ ਹੈ। ਹਾਂਜੀ, ਪਰ ਅਸਲ ਦੇ ਵਿੱਚ ਇਹਨਾਂ ਦਾ ਕੰਮ ਕੀ ਸੀਗਾ ਤੇ ਕੀ ਕਿਰਦਾਰ ਸੀਗਾ, ਕਿੱਦਾਂ ਕੀ ਇੱਦਾਂ ਵਿਚਰਦੇ ਸੀਗੇ, ਕਿਹਦੇ ਨਾਲ ਕਿੱਥੋਂ ਇਹਨਾਂ ਨੂੰ ਤਨਖਾਹ ਮਿਲਦੀ ਸੀਗੀ, ਇਹਦੇ ਬਾਰੇ ਇੰਨਾ ਕੁਛ ਜਾਣਕਾਰੀ ਨਹੀਂ ਸੀ। ਕਈ ਤਾਂ ਲੰਬੜਦਾਰ ਨੂੰ ਸਰਪੰਚ ਹੀ ਸਮਝਦੇ ਸੀਗੇ।
4: ਤਨਖਾਹ ਵੀ ਮਿਲਦੀ, ਹੁਣ ਤਾਂ ਇਹਨਾਂ ਨੂੰ ਸਰਕਾਰ ਨੇ ਲਾਈ ਹੋਈ ਆ।
0: ਅੱਛਾ, ਪਹਿਲਾਂ ਨਹੀਂ ਸੀ? ਹਾਂਜੀ,
4: ਨਹੀਂ ਪਹਿਲਾਂ ਨੀ ਸੁਣੀ, ਨੰਬਰਦਾਰ ਨੂੰ ਤੇ ਸਰਪੰਚ ਨੂੰ ਵੀ ਮਿਲਦੀ ਆ ਹੁਣ ਤਾਂ ਅੱਜ ਕੱਲ੍ਹ।
0: ਹਾਂਜੀ ਹਾਂਜੀ, ਪਿੱਛੇ ਜਿਹਾ ਐਲਾਨ ਵੀ ਹੋਇਆ ਸੀਗਾ, ਬਿਲਕੁਲ।
4: ਹਾਂਜੀ ਹਾਂਜੀ
0: ਜੀ ਜੀ ਜੀ, ਥੈਂਕ ਯੂ।
4: ਓਕੇ ਜੀ, ਓਕੇ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਬੜੀਆਂ ਮਜ਼ੇਦਾਰ ਜਿਹੜੀਆਂ ਇਹ ਗੱਲਾਂ ਦੋਸਤੋ ਚੱਲਦੀਆਂ ਪਈਆਂ। ਪਹਿਲਾਂ ਆਪਾਂ ਇਹ ਸ਼ੁਰੂਆਤ ਕੀਤੀ ਸੀਗੀ ਵੀ ਬਰਾਤਾਂ ਕਿਸ ਤਰ੍ਹਾਂ ਬੰਨੀਆਂ ਜਾਂਦੀਆਂ ਸੀਗੀਆਂ ਤੇ ਕਿਸ ਤਰ੍ਹਾਂ ਛੁਡਾਈਆਂ ਜਾਂਦੀਆਂ ਸੀ। ਅੱਛਾ, ਮੈਂ ਜੋ ਤੁਹਾਡੀ ਗੱਲਬਾਤ ਹੈ ਨਾ, ਜੋ ਜੰਜ ਬੰਨੀ ਜਾਂਦੀ ਸੀਗੀ ਕਿੱਦਾਂ ਛੁਡਾਈ ਜਾਂਦੀ ਸੀ, ਮੈਂ ਇਹੀ ਸੁਣਿਆ, ਇਹੀ ਜੋ ਮੈਨੂੰ ਹੁਣ ਤੱਕ ਤੁਸੀਂ ਦੱਸਿਆ ਵੀ ਉਹ ਜੋ ਛੁਡਾਉਂਦਾ ਹੁੰਦਾ ਸੀ ਨਾ, ਕੋਈ ਸਿਆਣਾ ਬੰਦਾ ਹੀ ਛੁਡਾਉਂਦਾ ਸੀ। ਤਾਂ ਹੀ ਕਹਿੰਦੇ ਸਿਆਣਿਆਂ ਕੋਲੋਂ ਜਿਹੜਾ ਮੌਖਿਕ ਗਿਆਨ ਸਾਨੂੰ ਮਿਲ ਸਕਦਾ ਨਾ, ਉਹ ਕਈ ਵਾਰ ਕਿਤਾਬਾਂ ਦੇ ਵਿੱਚੋਂ ਨਹੀਂ ਮਿਲ ਸਕਦਾ। ਤਾਂ ਹੀ ਕਹਿੰਦੇ ਸਿਆਣਿਆਂ ਦੇ ਨਾਲ ਸਮਾਂ ਬਤੀਤ ਕਰਨਾ ਚਾਹੀਦਾ, ਜ਼ਿੰਦਗੀ ਦਾ ਤਜਰਬਾ ਨਿਚੋੜ ਆ ਜਿਹੜਾ ਉਹਨਾਂ ਦੇ ਕੋਲ ਹੁੰਦਾ, ਅਤੇ ਉਹਨਾਂ ਦੇ ਵਿੱਚੋਂ ਬਹੁਤ ਕੁਛ ਹੈ ਜਿਹੜੀ ਸਿੱਖ ਹੈ ਸਾਨੂੰ ਮਿਲ ਸਕਦੀ ਹੈ। ਸ਼ਾਇਦ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਹੁੰਦੀਆਂ, ਉਹ ਸ਼ਾਇਦ ਅਸੀਂ ਉਹਨਾਂ ਗਲਤੀਆਂ ਨੂੰ ਕਰਨ ਤੋਂ ਆ ਜਿਹੜਾ ਦੋਸਤੋ ਬਚ ਸਕਦੇ ਹਾਂ। ਇੱਕ ਚੀਜ਼ ਹੋਰ ਹੈ, ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦਾ, ਇੱਕ ਕਾਲ ਲੈਣਾ। 4693 ਜੀ ਸਵਾਗਤ ਹੈ ਜੀ।
5: ਹਾਂਜੀ ਸ਼ਮੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ ਜੀ, ਐਨੂ ਜੀ।
5: ਸਰਪੰਚ ਦਾ ਜਿੱਦਾਂ ਆਪਣੇ ਪ੍ਰੀਮੀਅਰ ਸਾਹਿਬ ਡਗਹੋੜ ਸਰਪੰਚ ਦਾ ਕੰਮ ਇਹ ਹੁੰਦਾ, ਤੇ ਲੰਬਰ ਦਾ ਜਿੱਦਾਂ ਆਪਣੇ ਮੇਅਰ ਬਣੇ ਹੋ।
0: ਹਾਂਜੀ, ਅੱਛਾ,
5: ਲੰਬਰਦਾਰ ਦਾ ਕੰਮ ਇਹ ਹੁੰਦਾ ਸੀਗਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਪ੍ਰੈਕਟੀਕਲ ਐਗਜ਼ਾਮਪਲ ਆ ਗਈ ਆ ਤਾਂ।
5: ਹਾਂਜੀ ਹਾਂਜੀ,
0: ਅੱਛਾ ਚੌਧਰੀ, ਚੌਧਰੀ ਕੌਣ ਹੈ ਜੀ ਹੁਣ?
5: ਹਾਂਜੀ
0: ਚੌਧਰੀ,
5: ਚੌਧਰੀ ਪੰਚ ਇਕੱਲੇ ਹੁੰਦਾ ਸੀਗਾ ਜਿਹੜਾ ਕੰਮ ਚਿੱਟੇ ਕੱਪੜੇ ਪਾ ਕੇ ਫਿਰਦਾ ਰਹਿੰਦਾ ਹੁੰਦਾ ਸੀਗਾ।
0: ਅੱਛਾ, ਤੇ ਕੌਣ ਲੱਗਦਾ ਤੁਹਾਨੂੰ? ਤੁਸੀਂ ਹੁਣ ਪ੍ਰੀਮੀਅਰ ਵੀ ਰਗੜਤਾ, ਮੇਅਰ ਵੀ ਰਗੜਤਾ, ਹੁਣ ਚੌਧਰੀ ਵੀ ਦੱਸੋ ਕੌਣ ਲੱਗਦਾ ਇਹਦਾ ਏਦਾਂ ਦਾ? ਫਿਰ स्वागत है जी
6: बिलकुल अच्छा जेड़ा ये लंबड़दार है असली हैगा ये लंबड़दार
0: ठीक है जी
6: आम लोग जेड़े पिंडा च जां सीधा कहंदे लंबड़दार जो चीजा बीज दे वखरा वखरा हुंदा सी बहुत ना मात्र इकट्ठा करके सरकार को पहुंचाउंदा सी
0: ठीक है जी अच्छा ये काम हुंदा सीगा ते इना दा रोल ये हुंदा सी मेन है ना जी
6: हाँ जी जेड़ा जिदा भाई साहब ने दस्या लंबड़दारी जल्दी पुश्ती हुंदी सी हुण ये चेंज करन लग गए जी
0: अच्छा जी अच्छा अच्छा
6: ये भी चलदी है जल्दी पुश्ती पर जे कई बारी लोग नहीं चाहुंदे फिर ओ कुसे नु होर भी दे दे
0: ठीक है ठीक है ठीक है क्या बात है जी
6: इतनी रजिस्ट्री हुंदी है जमीना दी पिंडा दी शहरां दा तां पता नहीं लंबड़दार तो बिना नहीं जी हुंदी
0: अच्छा जी
6: साइन होंगे जिदा हम फर्ज कर लो इत लोग रहने अपना बुजुर्ग चढ़ाई कर गया जो थोड़े जमीन ना चढ़नी है तो लंबड़दार नाल ले जाना पड़ेगा
0: ठीक है जी
6: फिर थोड़ा चढ़नी इंतकाल होंगे
0: सो बड़ी अहम भूमिका इना दी है जिहड़ी हैगी है हां जी पिंडा दे विच
6: स्टिल
0: भी हैगी हां जी हां जी बिल्कुल
6: हौली हौली खत्म करन नूं फिरदे आ है ना
0: सो इना दी जगह फिर कौन लै रहा जिदा तुसीं कहा खत्म करन नूं फिरदे आ
6: देखो सरकार फिर की करूगी जिहड़ी इहनां नूं खत्म करना चाहुंदा पर अजे स्टिल हैगी जिवें हुण सरपंच दी तनखाह सीगी जी पहलां 3000
0: जी जी
6: हुण भगवंत मान ने करी आ राइट नाल 10000 महीना
0: जी ठीक है जी
6: क्योंकि सरपंच नु खर्चा बहुत है जो किसी ने जाना है उत्थे ही जाना है रोटी पानी चाह पानी सारा सरपंच ने ही
0: अच्छा सरपंचा नु भाजी किन्नी कि ग्रांट मिलदी है जिदा पिंडा दे विच कोई भी काम करवाना ते किन्ना किन्ना ते जिदा एमपी एमपीपी इन्हां नु आपां पता है भी इक कैप है
6: इहदे विच समझ साहब चलदा पक्षपात जे तां कांग्रेस दी सरकार है कोई कांग्रेस दी सरपंच है जो भी हैगा मिल जांदा जां तुहाडी नेड़ता किसे नहीं बहुता कुछ नहीं एहदे विच जिवें अकाली आ गए कांग्रेस नूं नहीं दिंदे कांग्रेस आ गई अकाली नूं नहीं दिंदे अज दा हुण भगवंत मान आया इह तकरीबन सब नूं सिमिलर दे रहे जी चाहे कोई कांग्रेस दी है चाहे कोई आम आदमी है चाहे कोई अकाली है सारे पिंडां च दे रहे है
0: तो तुसीं इहनां दे भगवंत मान जां आम आदमी पार्टी दी सरकार तो तुहानूं लगदा भी लोक खुश ने भी आउण वाले समें दे विच सॉरी इह रिपीट करनगे सरकार थैंक यू भाजी बहुत वधिया जानकारी तुसी दित्ती धन्नवाद जी थैंक यू जी बहुत बहुत धन्नवाद सो सारयां दा बहुत बहुत धन्नवाद मैं एक एक करके उहदा कॉल सा जिहड़ी तुहाडी उह एयर ते कर रिहा सो दोस्तो एक सिटी ऑफ ब्रैम्पटन की भी है जी खबर आई भी है वो तुहाडे नाल जी मैं चलो थोड़ी देर बाद जी शेयर करदा अहम जानकारी है वो एक सुचेत या जागरूकता के तौर पर भी तुसी लै लो ओहो जी गलती ना करो क्योंकि सिटी ऑफ ब्रैम्पटन इस वक्त है जी बहुत सख्त है वो ते गल करदे आ ते दंदा की कोई भी तुसी ओरल हैल्थ बाबत कोई भी तुसी सेहत संभाल तो करनी करनी है ज कोई होर कोई तकलीफ आ चुकी है तुहानू हाँ जी या फिर तुसी क्लीनिंग करनी है बच्चों के ब्रेसिस पवाने हैं तो कितने जान की लड़ नहीं समाइल्स ऑन व्हील्स दे बलबीर कौर जी उन्होंने तुम कॉल कर लो उन्होंने अपना मोबाइल डेंटल ट्रक थोड़े एंड ड्राइवे ते ला देना फिर एक एक करके जो सारा परिवार अपनी ओरल हैल्थ का जो ख्याल रख सकता कल वीरवार वाले दिन असी जो सैगमेंट लैके आने तुम बड़ा भरपूर है जो इस हुंगारा दे रहे हो बड़ा प्यार कर रहे हो जी चीज़ा जिड़िया शायद मैनू भी नहीं पता सगिया वो बलबीर कौर जी होनी दस के जाते हैं प्रैक्टिकल एग्जाम्पल के नाल दस के जाते हैं सो स्माइल्स ऑन व्हील्स के मोबाइल डेंटल हाइजीन केयर बलबीर कौर जी होना संपर्क कर सकते हो नंबर 6479699

0: ਉਤੇ ਦਾ ਭੰਗੜਾ ਅਕੈਡਮੀ ਨੂੰ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਹਾਂਜੀ 3645 ਜੀ ਸਵਾਗਤ ਹੈ ਜੀ।
1: ਹਾਂਜੀ ਸ਼ਮੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ?
1: ਠੀਕ ਹੈ ਠੀਕ ਹੈ ਜੀ। ਸ਼ਮੀ ਜੀ ਜਾਣੀ ਮੈਂ ਮੈਨੂੰ ਇਹ ਪਤਾ ਨੀ ਵੀ ਮੈਂ ਰੈਡੀ ਹੁਣੇ ਲਾਇਆ ਸੀ, ਵਿਸ਼ਾ ਚੱਲ ਥੋੜਾ ਜਿਹਾ ਮੈਂ ਸੁਣਿਆ
0: ਜੀ।
1: ਦੇਖੋ ਜੀ, ਇਹ ਜਿਹੜਾ ਆਪਣੇ ਉੱਥੇ ਦਾ ਸੀਗਾ ਨਾ, ਆਪਾਂ ਗਿੱਧੇ ਭੰਗੜੇ ਉੱਥੇ ਆਪਾਂ ਸਭ ਕੁਛ ਕਰਦੇ ਹੁੰਦੇ ਸੀ ਜੀ, ਤੇ ਉੱਥੇ ਦਾ ਆਪਣਾ ਹਿਸਾਬ ਕਿਤਾਬ ਏਦਾਂ ਦਾ ਸੀ ਆਪਣੇ, ਕਿਉਂਕਿ ਇੱਥੇ ਜਿੱਦਾਂ ਹੁਣ ਇੱਥੇ ਆਪਣੇ ਖਰਚੇ ਹੋਣ ਤਾਂ ਇਸ ਵੇਲੇ ਤਾਂ ਫਾਈਨੈਂਸ ਜਿਹੜੀ ਆਪਣੀ ਹਾਲਤ ਇੰਨੀ ਖਰਾਬ ਆ, ਭਾਵੇਂ ਕੋਈ ਉੱਤੋਂ ਕਹੇ ਜੀ ਤੁਸੀਂ ਸਟੋਰ ਉੱਥੇ ਜਾ ਕੇ ਗ੍ਰੋਸਰੀ ਸਟੋਰ ਚ ਚੱਲ ਜਾਓ, ਫੇਰ ਸਾਨੂੰ ਪਤਾ ਲੱਗਦਾ ਵੀ ਕਿੱਥੇ ਤੁਸੀਂ ਕਿੱਦਾਂ ਤੁਸੀਂ ਬਿੱਲ ਦੇਣੇ ਆ ਤੇ ਕਿੱਦਾਂ ਤੁਸੀਂ ਆਪਣੇ ਆਪ ਨੂੰ ਸਾਂਭਣਾ। ਉੱਥੇ ਦਾ ਕਲਚਰ ਹੋਰ ਸੀ, ਉੱਥੇ ਦਾ ਉਸ ਮੁਤਾਬਕ ਤੁਸੀਂ ਕੋਈ ਬਿੱਲ ਨੀ ਦੇਣਾ, ਕੋਈ ਖਰਚੇ ਨੀ, ਭੰਗੜੇ ਸਭ ਕੁਛ ਚੱਲਦੇ ਆ। ਇੱਥੇ ਹੁਣ ਸਾਰਾ ਕੁਛ ਤਾਂ ਹੀ ਚੰਗਾ ਲੱਗਦਾ ਜੀ ਜੇ ਤੁਹਾਡੀ ਫਾਈਨੈਂਸ਼ੀਅਲ ਹਾਲਤ ਤੁਹਾਡੀ ਚੰਗੀ ਚੱਲਦੀ ਆ। ਜੇ ਤੁਸੀਂ ਵਿਆਹ ਦੇਖ ਲਓ, ਹੁਣ ਅੱਗੇ ਵਿਆਹ ਲੋਕ ਅਸੀਂ ਹੱਸ ਹੱਸ ਕੇ ਪਾਰਟੀਆਂ ਤੇ ਜਾਂਦੇ ਹੁੰਦੇ ਸੀ, ਹੁਣ ਜੀ ਜੇ ਤੁਸੀਂ 50 ਨੂੰ ਸੱਦੋ 20 ਬੰਦੇ ਆਉਂਦੇ ਨੀ, ਵਿਆਹ ਤੇ ਨੀ ਆਉਂਦੇ ਜੋ ਪਾਉਣ ਦੇ ਬਾਰੇ ਪੈਸਿਆਂ ਦੀ। ਇਹ ਸੱਚੀ ਮੈਂ ਤੁਹਾਨੂੰ ਗੱਲ ਦੱਸਦਾ, ਇਹ ਜਿਹੜੇ ਹਾਲਾਤ ਆ ਜੀ। ਫਿਰ ਦੇਖ ਲਓ ਅੱਗੇ ਗਰਮੀਆਂ ਨੂੰ 5-5, 6-6, ਅੱਜ ਦਸ਼ਿੰਦੇ ਦੀ ਤੁਸੀਂ ਗੱਲ ਕਰਦੇ, 6-6 ਸ਼ੋਅ ਹੁੰਦੇ ਸੀ। ਹੁਣ ਕੋਈ ਸ਼ੋਅ ਤਾਂ ਹੀ ਚੰਗਾ ਲੱਗਦਾ ਜੇ ਤੁਹਾਡੇ ਕੋਲ ਪੈਸੇ ਹੋਣ ਚਾਰਜ ਦਾ, ਰੋਟੀ ਕੱਪੜਾ ਔਰ ਮਕਾਨ। ਹੁਣ ਦੀ ਗੱਲ ਉੱਥੇ ਆ ਗਈ
0: ਜੀ, ਬਿਲਕੁਲ।
1: ਪਹਿਲਾਂ ਆਪਣਾ ਤੁਸੀਂ ਰੋਟੀ ਕੱਪੜੇ ਨੈਸੈਸਰੀ ਇੱਕ ਚੀਜ਼ਾਂ ਹੁੰਦੀਆਂ, ਇੱਕ ਹੁੰਦੀ ਆ ਲਗਜ਼ਰੀ। ਜਿਹੜੀ ਨੈਸੈਸਰੀ ਰੋਟੀ ਕੱਪੜਾ ਔਰ ਮਕਾਨ ਉੱਥੇ ਆ ਗਈ, ਜਿਹੜੇ ਹੁਣ ਦਾ ਸ਼ੋਅ ਆ ਜਾਂ ਹੋਰ ਤੁਸੀਂ ਵਿਆਹਾਂ ਤੇ ਖਰਚ ਕਰ ਜਿਹੜੇ ਇਹ ਲਗਜ਼ਰੀ, ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਤਾਂ ਖਰਚ ਲਓ, ਨਹੀਂ ਤਾਂ ਫਿਰ ਇੱਥੇ ਲੋਕਾਂ ਦੇ ਇੰਨੇ ਹਾਲਾਤ ਖਰਾਬ ਹੋ ਗਏ ਜੀ, ਇੰਨੇ ਇਸ ਵੇਲੇ ਬਹੁਤ ਔਖੇ ਆ ਲੋਕ ਜੀ, ਤਾਂ ਬਹੁਤ ਹਿਸਾਬ ਨਾਲ ਚੱਲਣਾ ਪੈਂਦਾ
0: ਵੇਲੇ ਜਿਹੜਾ। ਬਿਲਕੁਲ ਬਿਲਕੁਲ ਬਿਲਕੁਲ
1: ਜੀ। ਬਾਕੀ ਆਪਣੇ ਸ਼ਮੀ ਜੀ, ਆ ਜਿਹੜੀ ਕੁੜੀ ਬਲਬੀਰ ਕੌਰ ਸੋਹੀ, ਇਹ ਪਹਿਲਾਂ ਸਕੂਲ ਟਰਸਟੀ ਇਹ ਹੁੰਦੀ ਸੀ?
0: ਹਾਂਜੀ ਹਾਂਜੀ ਹਾਂਜੀ ਹਾਂਜੀ, ਸਾਬਕਾ ਟਰਸਟੀ।
1: ਹਾਂਜੀ, ਬਸ ਮੈਂ ਜਾਣਦਾ ਵਾ ਸੀ ਇੱਥੇ ਥੋਰਨਡੇਲ ਕਲੱਬ ਵੱਲੋਂ ਇਹਨਾਂ ਨੂੰ ਸੱਦੇ, ਬਹੁਤ ਗੁੱਡ ਕੁੜੀ ਆ।
0: ਹਾਂਜੀ ਹਾਂਜੀ, ਬਹੁਤ ਇਨਫੋਰਮੇਸ਼ਨ ਹੈ, ਨੌਲੇਜੇਬਲ ਅਲੇਨ ਥਾਨ
1: ਜੀ, ਬਹੁਤ ਚੰਗੀ ਆ
0: ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਲੈਣਾ 5005 ਜੀ, ਸਵਾਗਤ ਹੈ ਜੀ।
2: ਹਾਂਜੀ, ਗੁੱਡ ਮਾਰਨਿੰਗ ਸੁਮੀ ਸਾਹਿਬ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
2: ਹਾਂਜੀ, ਉਹ ਦਿਨ ਪਹਿਲਾਂ ਆਪਣੇ ਇਸ ਤੋਂ ਪਹਿਲਾਂ ਇੱਕ ਆਏ ਸੀ, ਉਹਨਾਂ ਨਾਮ ਭੁੱਲ ਗਿਆ, ਉਹਨਾਂ ਨੇ ਜਿੱਦਾਂ ਸਰਪੰਚ ਦੀ ਗੱਲ ਕਰੀ ਸੀਗੀ ਹਨਾ
0: ਜੀ,
2: ਤੇ ਉਹਨਾਂ ਦੀ ਤਨਖਾਹ ਵਧਾ ਦਿੱਤੀ। ਪਰ ਸਾਡੇ ਨਾਲ ਜੀ ਇੱਕ, ਉਹ ਮੈਂ ਤੁਹਾਨੂੰ ਇਨਫੋਰਮੇਸ਼ਨ ਇਸ ਕਰਕੇ ਗੱਲ ਕਰਿਆ ਤਾਂ ਮੈਨੂੰ ਯਾਦ ਆ ਗਿਆ, ਕੁੜੀ ਸਾਡੇ ਨਾਲ ਕੰਮ ਕਰਦੀ ਆ।
0: ਅੱਛਾ ਜੀ।
2: ਤੇ ਉਹਦਾ ਡੈਡੀ ਨੇ ਜਿੱਦਾਂ ਸਰਪੰਚ ਦਾ ਇਲੈਕਸ਼ਨ ਜਿੱਤਿਆ ਸੀਗਾ।
0: ਅੱਛਾ ਜੀ।
2: ਤੇ ਉਹਨੇ ਜਿੱਦਾਂ ਜਿਵੇਂ ਜੋ ਵੀ ਸਾਡੇ ਹੱਥੇ ਲੈ ਕੇ ਆਈ ਸੀ ਮਿਠਾਈ ਮੁਠੀ ਜੋ ਵੀ ਹੈ, ਤੇ ਉਹਨੇ ਕਿਹਾ, ਸਾਨੂੰ ਉਹਨੇ ਦੱਸਿਆ ਕਿ ਉਹਦੇ ਡੈਡ ਦਾ 1 ਕਰੋੜ ਰੁਪਇਆ ਲੱਗ ਗਿਆ ਜੀ ਇਲੈਕਸ਼ਨ ਵਿੱਚ।
0: ਲੱਗ ਜਾਂਦਾ ਜੀ, ਲੱਗ ਜਾਂਦਾ।
2: ਅਸੀਂ ਉਹਨੂੰ ਪੁੱਛਿਆ ਵੀ 1 ਕਰੋੜ ਲਾ ਕੇ ਇਲੈਕਸ਼ਨ ਜਿੱਤਣ ਦਾ ਕੀ ਫਾਇਦਾ? ਉਹ ਕਹਿੰਦੇ ਗਰਾਂਟਾਂ ਬਹੁਤ ਜਲਦੀ ਮਿਲ ਜਾਂਦਾ।
0: ਅੱਛਾ, ਉਹ ਫਿਰ ਪਰਸਨਲ ਗਰਾਂਟਾਂ ਮਿਲ ਜਾਂਦੀਆਂ ਭਾਜੀ? ਪਰਸਨਲ ਗਰਾਂਟਾਂ ਮਿਲਦੀਆਂ ਜਾਂ ਪਿੰਡ ਵਾਸਤੇ ਗਰਾਂਟਾਂ ਮਿਲਦੀਆਂ?
2: ਹਰ ਪਿੰਡ ਨੂੰ ਗਰਾਂਟਾਂ ਮਿਲਦੀਆਂ ਜੀ।
0: ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ, ਡਰੀਮ ਹੋਮ ਅਪਲਾਈਸਸ ਤੇ ਤੁਸੀਂ ਜਾ ਸਕਦੇ ਹੋ, ਟੌਪ ਆਫ ਦਾ ਲਾਈਨ ਅਪਲਾਈਸਸ ਹੈ ਜਿਹੜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਡਰੀਮ ਹੋਮ ਅਪਲਾਈਸਸ ਦੀ ਟੀਮ, ਤੁਸੀਂ ਘਰ ਹੈ ਰੈਨੋਵੇਟ ਕਰਾਇਆ ਜਾਂ ਫਿਰ ਨਵੇਂ ਅਪਲਾਈਸਸ ਹੈ ਜਿਹੜੇ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਹੋ, 30% ਤੋਂ ਵੱਧ ਜਿਹੜੀ ਬੱਚਤ ਹੈ ਤੁਸੀਂ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਜਿੰਨੇ ਵੀ ਸਪੋਂਸਰਸ ਨੇ, ਪਹਿਲਾਂ ਭਾਵੇਂ ਆਪਣੀ ਡੀਲ ਬਣਾ ਲਿਓ, ਉਸ ਤੋਂ ਬਾਅਦ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫਿਰ ਦੇਖਿਓ ਕਮਾਲ, ਤੁਹਾਡੀ ਵੱਧ ਤੋਂ ਵੱਧ ਸੇਵਿੰਗਸ ਹੈ ਜਿਹੜੀ ਅਸੀਂ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਡਰੀਮ ਹੋਮ ਅਪਲਾਈਸਸ ਤੇ ਕਹਿੰਦੇ ਭਾਵੇਂ ਕੈਨੇਡਾ ਦੇ ਵਿੱਚੋਂ ਕੋਈ ਵੀ ਡੀਲ ਸਾਡੇ ਤੱਕ ਲਿਓ, ਅਸੀਂ ਉਸ ਨੂੰ ਬੀਟ ਕਰਦੇ ਹਾਂ। ਸੋ 3915 ਅਰਜਨਟੀਆ ਰੋਡ, ਮਿਸੀਸਾਗਾ, ਯੂਨਿਟ ਨੰਬਰ 2 ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਰੀਮ ਹੋਮ ਅਪਲਾਈਸਸ ਦੀ ਟੀਮ ਨੂੰ। ਸੋ ਸੰਪਰਕ ਕਰਨ ਵਾਸਤੇ ਨੰਬਰ ਹੈ ਜੀ 905-805-3000, 905-805-3000 ਤੇ ਜੈਨੀਅਰ ਜਾਂ ਕਿਚਨ ਏਡ ਵਰਗੇ ਟੌਪ ਆਫ ਦਾ ਲਾਈਨ ਅਪਲਾਈਸਸ ਹੈ ਜਿਹੜੇ ਇੱਥੇ ਤੁਹਾਨੂੰ ਬਹੁਤ ਹੀ ਡਿਸਕਾਊਂਟਡ ਪ੍ਰਾਈਸ 'ਤੇ ਹੈ ਜੋ ਉਸ ਤੋਂ ਮਿਲ ਸਕਦੇ ਨੇ। ਬਾਕੀ ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ, ਜੈ ਅਤੇ ਗੈਰੀ ਭਾਅ ਜੀ ਹੁਣੀ ਸਭ ਤੋਂ ਪਹਿਲਾਂ ਫਰੰਟ ਐਂਡ ਸਸਪੈਂਸ਼ਨ ਜਾਂ ਸਪਰਿੰਗਾਂ ਦੀ ਗਰਾਜ ਹੈ ਜਿਹੜੀ ਉਹ ਭਾਅ ਜੀ

0: ਉਹਨਾਂ ਨੇ ਖੋਲੀ ਸੀਗੀ। ਤੁਸੀਂ ਕਿੰਗ ਪਿੰਨ ਦਾ ਕੰਮ ਕਰਾਉਣਾ, ਬੁਸ਼ਿੰਗਸ ਦਾ ਕੰਮ, ਆਇਲ ਚੇਂਜ, ਵੈਲਡਿੰਗ ਦਾ ਕੰਮ ਕਰਾਉਣਾ, ਨਾਮ ਯਾਦ ਰੱਖੋ PNJ ਸਪਰਿੰਗ ਵੀਲ ਅਲਾਈਨਮੈਂਟ, ਤੁਸੀਂ ਆ ਜਿਹੜਾ ਗੂਗਲ ਵੀ ਕਰ ਸਕਦੇ ਹੋ ਅਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ PNJ ਸਪਰਿੰਗ ਵੀਲ ਅਲਾਈਨਮੈਂਟ ਵੱਲੋਂ ਤੁਹਾਨੂੰ ਮਿਲੇਗਾ। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬੱਠਲ ਸਾਹਿਬ
0: ਜੀ। ਸਤਿ ਸ਼੍ਰੀ ਅਕਾਲ ਭਾਜੀ।
1: ਜਿਹੜਾ ਲਾਣੇਦਾਰ ਹੈ ਉਹ ਲਾਣੇ ਦਾ ਮੁਖੀ, ਮੋਹਤਬਾਰ, ਜਿਹੜਾ ਲਾਣੇ ਨੂੰ ਖਿੱਚੀ ਫਿਰਦਾ ਫਿਰਦਾ ਤੁਰਦਾ ਬੰਦਾ, ਜਿਹਨੂੰ ਗੱਲ ਕਰਨ ਦੀ ਅਕਲ, ਉਹਨੂੰ ਲਾਣੇਦਾਰ ਕਹਿੰਦੇ ਸੀ ਨਾ
0: ਜੀ ਜੀ।
1: ਤੇ ਬਾਕੀ ਦਾ ਭਾਈ ਜਿਹੜੇ ਆਮ ਕਰਕੇ ਉਹ ਖੇਤਾਂ 'ਚ ਕੰਮ ਕਰਨ ਵਾਲੇ ਹੁੰਦੇ ਸੀ, ਕੋਈ ਘਾਹ ਖੋਤ, ਗੋਹਾ ਪੱਥ, ਏਦਾਂ ਦੇ ਸਿਧਰੇ ਹੁੰਦੇ ਸੀ ਬਹੁਤੇ ਲੋਕੀ
0: ਜੀ, ਬਿਲਕੁਲ।
1: ਉਹਨਾਂ ਦਾ ਕੰਮ 'ਚ ਰੁੱਝੇ ਰਹਿਣਾ, ਇੱਕੋ ਹੀ ਬੰਦਾ ਹੁੰਦਾ ਸੀ ਫਿਰਨ ਤੁਰਲੇ ਰੱਖਿਆ, ਵਿਆਹ ਜਾਣਾ, ਕਿਤੇ ਜਾਣਾ, ਰਿਸ਼ਤੇਦਾਰੀ ਜਾਣਾ, ਉਹਨੇ ਕੰਮ ਕੁੰਮ ਦੱਸ ਜਾਣਾ, ਕਰ ਲਓ ਮੇਰੇ ਆਉਂਦੇ ਨੂੰ, ਇਕੱਲੇ ਉਹਨੇ ਕਰੀ ਜਾਣਾ, ਉਹ ਬਸ ਘਰੋਂ ਖੇਤ ਤੇ ਖੇਤੋਂ ਘਰੇ ਹੀ, ਇਹੀ ਉਹਨਾਂ ਦਾ ਸਫ਼ਰ ਹੁੰਦਾ ਸੀ।
0: ਸਹੀ ਗੱਲ।
1: ਤੇ ਹੁਣ ਤਾਂ ਘਰ ਘਰ ਲਾਣੇਦਾਰ ਹੈ, ਇਕੱਲਾ ਇਕੱਲਾ
0: ਇਕੱਲਾ ਇਕੱਲਾ ਹੀ
1: ਜੀ ਲਾਣੇਦਾਰ, ਹਾਂ ਰਿਵਾਜ ਹੀ ਮੁੱਕ ਗਿਆ ਨਾ।
0: ਸਹੀ ਗੱਲ।
1: ਤੇ ਉਹ ਹੁੰਦਾ ਸੀ ਨਾ, ਕਹਿੰਦਾ ਮੈਨੂੰ ਕਹਿੰਦਾ ਲਾਣੇਦਾਰ ਨੀ ਹੈ, ਚਾਹ ਦੀ ਘੁੱਟ ਪਿਆ
0: ਜੀ ਜੀ।
1: ਤੇ ਜਿਹੜੀ ਜੰਨ ਬੰਨਦੇ ਹੁੰਦੇ ਸੀ ਨਾ, ਉਹ ਰੋਟੀ ਵੇਲੇ ਬੰਨਦੇ ਸੀ, ਉਹ ਬਰਾਤ ਦੀ ਅਕਲ ਦੀ ਉਹ ਨਿਰਖ ਪਰਖ ਕਰਨ ਲਈ ਬੰਨਦੇ ਹੁੰਦੇ ਸੀ। ਉੱਥੇ ਪਹਿਲਾਂ ਜਿਹੜਾ ਮੌਕੇ ਤੇ ਹੁੰਦਾ ਸੀ ਸਾਰਾ ਕੁਛ, ਪਹਿਲਾਂ ਤਾਂ ਆਉਣ ਜਾਣ ਹੁੰਦਾ ਹੀ ਨਹੀਂ ਸੀ, ਨਾ ਮੁੰਡੇ ਦਾ ਨਾ ਕੁੜੀ ਦਾ।
0: ਸਹੀ ਗੱਲ।
1: ਉਸ ਵੇਲੇ ਉਹ ਲਾੜੇ ਦੀ ਵੀ ਅਕਲ
0: ਜਾਂ ਬਰਾਤ ਕਿੰਨੇ ਸਿਆਣੇ, ਕਿੰਨੀ ਸੂਝ ਬੂਝ ਹੈ, ਬਿਲਕੁਲ,
1: ਤੇ ਕਿਵੇਂ ਉਹ ਅਕਲਮੰਦ ਵੀ ਹੈ, ਮਾੜੇ ਮੋਟੇ ਕੇ ਝੁੱਡੋ ਹੀ ਹੈ, ਫਿਰ ਉਹ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਹੁੰਦਾ ਸੀ। ਜਿਹੜਾ ਰਾਜਾ ਜਾਂ ਨਾਈ ਰਿਸ਼ਤਾ ਪੱਕਾ ਕਰੇ ਆਉਂਦੇ ਹੁੰਦੇ, ਹੁਣ ਤਾਂ ਦੋ ਦੋ ਚਾਰ ਚਾਰ ਸਾਲ ਘਰੇ ਆਉਂਦੇ ਜਾਂਦੇ, ਫੇਰ ਵਿਆਹ ਹੁੰਦਾ। ਹੁਣ ਤਾਂ ਰਿਵਾਜ ਇੱਕ ਤਰ੍ਹਾਂ ਦੇ ਉਹ ਜਿਹੜਾ ਉਹ ਰਿਵਾਜ ਹੀ ਬਣ ਕੇ ਰਹਿ ਗਿਆ, ਓਦਾਂ ਉਹਦਾ ਮੈਂ ਨਾ ਹੁਣ ਕੋਈ ਨੀ, ਜਿਹੜਾ ਹੁਣ ਆਪਾਂ ਓਦਾਂ ਹੀ ਬਸ ਉਹ ਰਸਮ ਹੀ ਕਰਦੇ ਹਾਂ ਨਾ।
0: ਜੀ ਜੀ ਬਿਲਕੁਲ ਜੀ ਬਿਲਕੁਲ ਭਾਈ।
1: ਹਾਂ, ਤੇ ਜਦੋਂ ਜਿਹੜੇ ਉਹ ਕਈ ਵਾਰੀ ਉਹ ਰੋਟੀ ਉਹ ਫਿਰ ਜਦੋਂ ਬਰਾਤੀਆਂ ਦੀ ਬੰਨ ਦਿੰਦੇ ਸੀ ਨਾ, ਕਈਆਂ ਨੂੰ ਆਉਂਦਾ ਉਹਨਾਂ ਕੱਖ ਨਾ ਸੀ, ਉਹ ਹਾਫੜੇ ਉਦਾਂ ਹੀ ਪੈ ਜਾਂਦੇ ਸੀ, ਫਿਰ ਉਹਨਾਂ ਨੂੰ ਸਿੱਠਣੀਆਂ ਵੀ ਦਿੰਦੀਆਂ ਸੀ ਕੁੜੀਆਂ, ਹਨਾ, ਕਹਿੰਦਾ ਜਾਂਜੀ ਠੇਠਾਂ ਦੇ ਠੇਠ, ਭੈਣਾਂ ਦੇ ਜੇਠ, ਬੱਝੀ ਰੋਟੀ ਖਾ ਨੀ ਗਏ, ਜਿਹੜੇ ਜਵਾਬ ਦਿੰਦੇ ਨਾ ਸੀ, ਜਾਂ ਕੋਈ ਆਉਂਦਾ ਨੀ ਸੀ, ਕਹਿੰਦੇ ਸੀ ਤਾਂ ਰੋਟੀਆਂ ਪਾੜਨੀਆਂ, ਸਾਡੇ ਕੋਈ ਜਵਾਬ ਨੀ।
0: ਅੱਛਾ, ਇਸ
1: ਤਰ੍ਹਾਂ ਦੇ ਬੰਦੇ ਹੁੰਦੇ ਸੀ ਨਾ।
0: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਕਿਆ ਬਾਤ
1: ਜੀ, ਮਿਹਰਬਾਨੀ,
0: ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀਆਂ ਜਿਹੜੀਆਂ ਤੁਸੀਂ ਦੋਸਤੋ ਗੱਲਾਂ ਕਰਦੇ। ਅੱਛਾ, ਅੱਜ ਜਿਹੜਾ ਆ ਮੈਚ ਹੈ ਅਰਜਨਟੀਨਾ ਤੇ ਇੰਗਲੈਂਡ ਦਾ, ਅੱਜ ਮੈਚ ਹੈ, ਅੱਜ ਹੈ, ਸੋ ਜਿਹੜਾ ਵੀ ਅੱਜ ਜਿੱਤੂਗਾ ਫਿਰ ਉਹ ਫਾਈਨਲ ਦੇ ਵਿੱਚ ਸਪੇਨ ਦੇ ਨਾਲ ਭਿੜੇਗਾ। ਆਪਣੇ ਹਰਮਨਜੀਤ ਭਾਅ ਜੀ, ਥੈਂਕ ਯੂ ਜੀ, ਤੁਸੀਂ ਆ ਜਿਹੜਾ ਅਪਡੇਟ ਮੈਨੂੰ ਦਿੱਤੀ, ਤੁਹਾਡੇ ਕਈ ਮੈਸੇਜ ਆਏ, ਸੋਰੀ ਮੈਂ ਹਜੇ ਉਹਨਾਂ ਨੂੰ ਸ਼ਾਮਿਲ ਨਹੀਂ ਕਰ ਸਕਿਆ। ਦੋਸਤੋ, ਮੈਂ ਤੁਹਾਨੂੰ ਇਹ ਜਿਹੜੀ ਪ੍ਰੈਕਟੀਕਲ ਕੱਲ੍ਹ ਦੀ ਇੱਕ ਹੋਰ ਐਗਜ਼ਾਮਪਲ ਦੇਣ ਲੱਗਾ। ਇਹ ਐਗਜ਼ਾਮਪਲ ਇੱਦਾਂ ਹੈ, ਮੇਰੇ ਕੋਲ ਆ ਜਿਹੜਾ ਕੱਲ੍ਹ ਇੱਕ ਪਰਿਵਾਰ ਆਫਿਸ 'ਚ ਮਿਲਣ ਆਇਆ, ਯੰਗ ਪਰਿਵਾਰ, ਹਾਂਜੀ, ਦੋ ਉਹਨਾਂ ਦੇ ਬੱਚੇ, ਅਤੇ ਕਹਿੰਦੇ ਭਾਅ ਜੀ ਸਾਨੂੰ ਨਾ ਬੜੀ ਮਹਿੰਗੀ ਅਕਲ ਆਈ। ਮੈਂ ਕਿਹਾ ਮਹਿੰਗੀ ਅਕਲ ਦਾ ਕਿੱਦਾਂ ਮਤਲਬ? ਕਹਿੰਦੇ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹੋ? ਮੈਂ ਕਿਹਾ ਹਾਂਜੀ ਕਰਦੇ ਹੋ। ਅਤੇ ਕਹਿੰਦੇ ਵੀ ਅੱਜ ਤੋਂ 2-2.5 ਸਾਲ ਪਹਿਲਾਂ ਮੈਂ ਕਿਸੇ ਬੇਸਮੈਂਟ ਦੇ ਵਿੱਚ ਰਹਿੰਦਾ ਸੀਗਾ, ਅਤੇ ਉਸ ਘਰ ਦੇ ਵਿੱਚ ਕਿਤੇ ਮੋਲਡ ਲੱਗਾ ਹੋਇਆ ਸੀਗਾ। ਹੁਣ ਬੇਸਮੈਂਟ ਦੇ ਵਿੱਚ ਦੇਖੋ, ਪਰ ਕੀ ਪਤਾ ਹੁੰਦਾ ਵੀ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਮੋਲਡ ਕਿੱਥੇ ਲੱਗਾ। ਮੋਲਡ ਦੇ ਨਾਲ ਜਿਹੜੀ ਏਅਰ ਕੁਆਲਿਟੀ ਆ ਜਿਹੜੀ ਉਹ ਖਰਾਬ ਹੋ ਗਈ, ਅਤੇ ਕਹਿੰਦੇ ਵੀ ਇਹਦੇ ਨਾਲ ਕੀ ਹੋਇਆ ਵੀ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ, ਅਤੇ ਮੈਂ ਜੇ 4 ਕਦਮ ਵੀ ਤੁਰਦਾ ਸੀਗਾ ਅਤੇ ਮੈਨੂੰ ਸਾਹ ਚੜ੍ਹ ਜਾਂਦਾ ਸੀਗਾ। ਅਤੇ ਕਹਿੰਦੇ ਵੀ ਇਹ ਦਿਨ ਬ ਦਿਨ ਆ ਜਿਹੜੀ ਇਸ ਤਰ੍ਹਾਂ ਮੇਰੀ ਸਿਹਤ ਖਰਾਬ ਹੁੰਦੀ ਰਹੀ। ਮੈਂ ਡਾਕਟਰ ਕੋਲ ਗਿਆ, ਡਾਕਟਰ ਨੇ ਬਲੱਡ ਟੈਸਟ ਆ ਜਿਹੜਾ ਮੇਰਾ ਲਿਖਿਆ, ਅਤੇ ਬਲੱਡ ਟੈਸਟ ਤੋਂ ਬਾਅਦ ਆ ਜਿਹੜਾ ਉਹਨਾਂ ਨੇ ਕਿਹਾ ਵੀ ਮੈਨੂੰ ਆ ਜਿਹੜੀ ਇੱਕਦਮ ਆ ਜਿਹੜੀ 3-4 ਮਹੀਨੇ ਰੈਸਟ, ਅਤੇ ਮੇਰੀ ਆ ਜਿਹੜਾ ਇੱਕ ਸਰਜਰੀ ਵੀ ਹੋਈ ਹੈ। ਸੋ ਤੁਸੀਂ ਇਹ ਦੇਖ ਲਓ ਅੱਜ ਕੱਲ੍ਹ ਕਿੱਦਾਂ ਕਿੱਦਾਂ ਦੀਆਂ ਜਿਹੜੀਆਂ ਇਲਨੈਸ ਆ ਜਿਹੜੀਆਂ ਉਹ ਲੱਗ ਰਹੀਆਂ ਨੇ। ਸੋ ਮੇਰੇ ਕੋਲ ਆ ਜਿਹੜੇ ਉਹ ਇੰਸ਼ੋਰੈਂਸ ਕਰਵਾਉਣ ਵਾਸਤੇ ਆਏ ਸੀਗੇ ਬੱਚਿਆਂ ਦੀਆਂ, ਜਿੱਥੇ ਉਹਨਾਂ ਨੇ RESP 2 ਉਹ ਆ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਲਿੱਤੀ ਮੈਂ, ਅਤੇ ਨਾਲ ਦੀ ਨਾਲ ਉਹ ਜੀਆਂ ਨੇ ਆਪਣੀ ਦੋਨਾਂ ਨੇ ਲਾਈਫ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਦੀ ਇੰਸ਼ੋਰੈਂਸ ਆ ਜਿਹੜੀ ਉਹ ਬਾਈ ਕੀਤੀ। ਸੋ ਦੋਸਤੋ, ਮੈਂ ਇਹੀ ਕਹਿੰਦਾ ਵੀ ਕੋਈ ਪਤਾ ਨਹੀਂ ਹੁੰਦਾ ਵੀ ਆਪਾਂ ਨੂੰ ਆ ਜਿਹੜੀ ਇਲਨੈਸ ਕਿਹੜੀ ਆ ਜਾਵੇ, ਸੋ ਇਸ ਕਰਕੇ ਇਹ ਪ੍ਰੋਟੈਕਸ਼ਨ ਆ ਜਿਹੜੀ ਐਜ਼ ਏ ਪੀਸ ਆਫ ਮਾਈਂਡ ਜ਼ਰੂਰ ਲਓ। ਕ੍ਰਿਟੀਕਲ ਇਲਨੈਸ ਜੇ ਤੁਹਾਨੂੰ ਲੱਗਦਾ ਲਾਈਫ ਇੰਸ਼ੋਰੈਂਸ ਆ ਜਿਹੜੀ ਪਰਮਾਨੈਂਟ ਨਹੀਂ ਲੈ ਸਕਦੇ, ਤਾਂ ਤੁਸੀਂ ਆ ਜਿਹੜਾ ਇੱਕ ਟਰਮ ਪਲੈਨ ਲੈ ਲਓ, $30-25 'ਚ ਜਿਹੜਾ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ, 10-20 ਸਾਲ ਦੀ ਕਵਰੇਜ ਜਿੱਦਾਂ ਦੀ ਹੈ ਤੁਸੀਂ ਸਟਾਰਟ ਕਰ ਲਓ, ਬਾਅਦ ਦੇ ਵਿੱਚ ਉਹਨੂੰ ਕਨਵਰਟੀਬਲ ਕੀਤਾ ਜਾ ਸਕਦਾ। ਐਟਲੀਸਟ ਤੁਹਾਡੇ ਕੋਲ ਆ ਜਿਹੜੀ ਪ੍ਰੋਟੈਕਸ਼ਨ ਤਾਂ ਹੈਗੀ ਹੈ ਇੱਕ ਤਾਂ ਇੱਕ, ਜਾਂ ਤੁਸੀਂ ਮਿਕਸ ਐਂਡ ਮੈਚ ਵੀ ਕਰ ਸਕਦੇ ਹੋ, ਟਰਮ ਦੇ ਵਿੱਚ ਨਾਲ ਆ ਜਿਹੜੀ ਥੋੜ੍ਹੀ ਟਰਮ ਲੈ ਲਈ ਅਤੇ ਨਾਲ ਆ ਜਿਹੜੀ ਤੁਸੀਂ ਪਰਮਾਨੈਂਟ ਇੰਸ਼ੋਰੈਂਸ ਤੁਸੀਂ ਹੈ, ਸੋ ਮਿਕਸ ਐਂਡ ਮੈਚ ਕਰਕੇ ਵੀ ਆ ਜਿਹੜੇ ਇੱਦਾਂ ਦੇ ਟੇਲਰਡ ਪਲੈਨ ਆ ਜਿਹੜੇ ਉਹ ਬਣਾਏ ਜਾ ਸਕਦੇ ਨੇ। ਸੋ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਾਉਣੀ ਹੈ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਇਹ ਪ੍ਰੈਕਟੀਕਲ ਇਗਜ਼ਾਮਪਲ ਤਾਂ ਸ਼ੇਅਰ ਕਰਦਾ ਦੋਸਤੋ, ਤਾਂ ਕਿ ਆਪਾਂ ਇਸ ਨੂੰ ਹੈ ਜਿਹੜਾ ਐਜ਼ ਏ ਇੱਕ ਸਿੱਖ ਦੇ ਤੌਰ 'ਤੇ ਲੈ ਸਕੀਏ। ਜਿਹੜੇ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੈ ਜਿਨ੍ਹਾਂ ਨੇ ਇਹ ਇੰਸ਼ੋਰੈਂਸ ਵੱਲ ਜਾਂ ਬੀਮੇ ਵੱਲ ਜਮੀ ਨਹੀਂ ਦੇਖਦੇ, ਉਹਨਾਂ ਦੇ ਮਨ ਦੇ ਵਿੱਚ ਇੱਕ ਇਹੀ ਹੁੰਦਾ ਵੀ ਯਾਰ ਇਹ ਤਾਂ ਜਦੋਂ ਅਸੀਂ ਤੁਰ ਗਏ ਉਸ ਤੋਂ ਬਾਅਦ ਹੈ। ਪਰ ਇਹਦੇ ਨਾਲ ਲਿਵਿੰਗ ਬੈਨੀਫਿਟਸ ਵੀ ਹੈਗੇ ਨੇ। ਮੈਂ ਜ਼ਿਆਦਾਤਰ ਫੋਕਸ ਲਿਵਿੰਗ ਬੈਨੀਫਿਟਸ 'ਤੇ ਕਰਦਾ। ਤੁਹਾਡੇ ਜੀਂਦੇ ਜੀ ਕੁਛ ਵੀ ਹੈ, ਜੇ ਤੁਹਾਨੂੰ ਹੋ ਜਾਂਦਾ, ਤੁਹਾਨੂੰ 3-4 ਮਹੀਨੇ ਬੈੱਡ ਰੈਸਟ ਮਿਲ ਜਾਂਦੀ ਹੈ, ਅਤੇ ਉਸ ਵਕਤ ਦੇ ਫਾਈਨੈਂਸ਼ੀਅਲ ਹਾਲਾਤ ਕੀ ਹੋ ਸਕਦੇ ਨੇ ਪਰਿਵਾਰ ਦੇ। ਸੋ ਇਸ ਕਰਕੇ ਦੋਸਤੋ ਆਪਣੇ ਆਪ ਨੂੰ ਥੋੜ੍ਹਾ ਜਿਹਾ ਪ੍ਰੋਟੈਕਟ ਕਰੋ। ਹਰ ਇੱਕ ਤਰ੍ਹਾਂ ਦੇ ਪਲੈਨ ਹੈਗੇ ਆ, ਬਜਟ ਫਰੈਂਡਲੀ ਪਲੈਨ ਹੈਗੇ ਆ। ਸੋ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਮੈਂ ਤੁਹਾਡਾ ਆਪਣਾ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ, 416-9167 4167776 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੰਸ਼ੋਰੈਂਸ ਵਾਸਤੇ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ, ਜਾਂ ਫਿਰ ਤੁਸੀਂ ਟਰੈਵਲ ਕਰ ਰਹੇ ਹੋ ਕਿਤੇ ਵੀ ਅੰਟਾਰੀਓ ਪ੍ਰੋਵਿੰਸ ਤੋਂ ਬਾਹਰ ਜਾ ਰਹੇ ਹੋ, ਤਾਂ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਭਾਵੇਂ 10 ਦਿਨਾਂ ਵਾਸਤੇ ਜਾ ਰਹੇ ਹੋ, 15 ਦਿਨਾਂ ਵਾਸਤੇ, 2 ਮਹੀਨਿਆਂ ਵਾਸਤੇ, ਸੋ ਇੱਥੋਂ ਦੀ ਹੈ ਜਿਹੜੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ। ਓਕੇ, ਸੋ ਨੰਬਰ ਮੇਰਾ 416-9167 4164176 9177763। ਸੰਧੂ ਸਾਹਿਬ ਹੈ ਸਾਡੇ ਨਾਲ ਲਾਈਨ 'ਤੇ, ਉਹਨਾਂ ਨੂੰ ਏਅਰ 'ਤੇ ਕਰਦੇ। ਉਸ ਤੋਂ ਪਹਿਲਾਂ ਰੁਦਰਾ IPTV ਘਰ ਦੇ ਵਿੱਚ ਲਵਾਉਣਾ ਚਾਹੁੰਦੇ ਹੋ? ਹਾਂਜੀ, ਅਤੇ ਕੁਛ ਕੁ ਪਰਿਵਾਰਾਂ ਨੇ ਆ ਜਿਹੜਾ ਇਹ ਬੋਕਸ ਘਰ ਦੇ ਵਿੱਚ ਲਾਇਆ ਅਤੇ ਕਹਿੰਦੇ ਵੀ ਸਰਵਿਸਿਜ਼ ਹੈ ਜਿਹੜੀ ਬੜੀ ਬਾ ਕਮਾਲ ਹੈ ਜਿਹੜੀ ਸਾਨੂੰ ਮਿਲੀ ਹੈ। ਸੋ ਰੁਦਰਾ IPTV ਬੋਕਸ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਲ ਆਲਰੇਡੀ ਬੋਕਸ ਹੈ ਪਰ ਤੁਸੀਂ ਉਸ ਸਰਵਿਸਿਜ਼ ਤੋਂ ਖੁਸ਼ ਨਹੀਂ ਹੋ, ਤੁਹਾਨੂੰ ਨਹੀਂ ਲੱਗਦਾ ਵੀ ਉਹ ਅਪਡੇਟ ਹੁੰਦਾ ਪਿਆ, ਤਾਂ ਸੇਮ ਬੋਕਸ ਰਾਹੀਂ ਸਿਰਫ $75 ਦੇ ਕੇ ਤੁਸੀਂ ਰੁਦਰਾ IPTV ਦੀ ਸਰਵਿਸਿਜ਼ ਹੈ ਜਿਹੜੀ ਉਹ ਲੈ ਸਕਦੇ ਹੋ। ਸੋ ਨੰਬਰ 437-236-4700 ਤੇ ਰੁਦਰਾ IPTV ਬੋਕਸ ਵਾਲਿਆਂ ਦੇ ਨਾਲ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ। $200 ਦੇ ਵਿੱਚ ਸਾਲ ਦੇ ਵਿੱਚ ਹੈ ਜੇ ਤੁਸੀਂ ਇਹ ਜਿਹੜਾ ਪਹਿਲਾ ਸਾਲ, ਉਸ ਤੋਂ ਬਾਅਦ ਹੈ ਐਨ ਡਰਾਸਟਿਕਲੀ ਪ੍ਰਾਈਸ ਤੁਹਾਡਾ ਘੱਟ ਜਾਂਦਾ। ਉਹਦੇ ਵਿੱਚ ਤੁਹਾਨੂੰ ਇਹ ਜਿਹੜਾ ਇਹ ਨਵਾਂ ਬੋਕਸ ਵੀ ਦਿੰਦੇ ਆ, ਕ੍ਰਿਸਟਲ ਕਲੀਅਰ ਆਵਾਜ਼ ਕੁਆਲਿਟੀ ਅਤੇ ਵੋਇਸ ਦੇ ਨਾਲ ਹੈ ਜਿਹੜਾ ਤੁਸੀਂ ਆਪਣੇ ਮਨਪਸੰਦ ਦੇ ਚੈਨਲ ਜਾਂ ਮੈਚ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਰੁਦਰਾ IPTV 'ਤੇ। 437-236-4700 ਤੇ ਰੁਦਰਾ IPTV ਬੋਕਸ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਸੰਧੂ ਸਾਹਿਬ ਜੀ ਆਇਆਂ ਨੂੰ ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ ਜੀ।
2: ਮੈਂ ਦੇਖੋ ਸੁਣ ਰਿਹਾ ਸੀ ਸੁਰਤ ਦੀ ਗੱਲ, ਬਿਲਕੁਲ ਸਹੀ ਗੱਲ ਆ। ਜਿਹੜਾ ਬੰਦਾ ਹੁਣ 1 ਕਰੋੜ ਰੁਪਇਆ ਲਾਉਂਦਾ ਜਾਂ 10 ਲੱਖ 20 ਲੱਖ 25 ਲੱਖ, ਕੀ ਤੁਹਾਨੂੰ ਲੱਗਦਾ ਕਿ 5 ਜਾਂ 3 ਸਾਲ ਹੀ ਲਾਉਂਦਾ?
0: ਸਹੀ ਗੱਲ,
2: ਬਿਲਕੁਲ ਗਲਤ ਗੱਲ ਆ ਜੀ। ਮੈਂ ਉੱਥੇ ਸਰਕਾਰੀ ਠੇਕੇਦਾਰੀ ਕੀਤੀ ਆ 13 ਸਾਲ।
0: ਅੱਛਾ ਜੀ।
2: ਤੇ ਉੱਥੇ ਕੀ ਹੁੰਦਾ ਸੀ ਸਿਸਟਮ ਕਿ ਮੰਡੀ ਬੋਰਡ ਦੀਆਂ ਸੜਕਾਂ ਬਣਦੀਆਂ ਸੀ, ਲੋਕਲ SGO ਖਾਜਦਾ ਸੀ, ਬਜਰੀ ਅਸੀਂ ਖਾਜਦੇ ਹੁੰਦੇ ਹਾਂ। ਏਦਾਂ ਹੀ ਸਰਪੰਚੀ ਚ ਭੱਠੇ ਤੋਂ ਕਿੱਥੋਂ ਇੱਟਾਂ ਲੈਣੀਆਂ, ਉਹ BDO ਨੇ, ਉਹ ਕਮਿਸ਼ਨ ਵਧੀ ਹੁੰਦੀ ਆ। ਉੱਥੇ ਬਹੁਤ ਵਧੀਆ 2 ਨੰਬਰ 1 ਨੰਬਰ ਦਾ ਸਿਸਟਮ ਚੱਲਦਾ ਵਾ। ਬਾਕੀ ਹਰਦੀਪ ਭਾਜੀ ਕਹਿ ਕੇ ਵਿਆਹਾਂ ਤੇ ਲੋਕੀ ਜਾਂਦੇ ਨੀ ਆ। ਸਿਮਰ ਜੀ, ਮੈਂ ਸੂਟ ਵੀ ਮੇਰੇ ਕੋਲ ਹੈਗਾ, ਟੈਪ ਵੀ ਹੁੰਦਾ, ਮੈਂ ਸ਼ਗਨ ਵੀ ਭਾਗ ਨੂੰ ਭੰਗੜਾ ਭੁੰਗੜਾ ਪਾਉਣਾ ਹੁੰਦਾ, ਤੇ ਮੈਨੂੰ ਕੋਈ ਸੱਦ ਲਿਆ ਕਰੇ, ਸੱਦਦਾ ਹੀ ਕੋਈ ਨੀ ਵਿਆਹ।
0: ਕਿਆ ਬਾਤ ਹੈ। ਲਓ ਜੀ, ਸੰਧੂ ਸਾਹਿਬ ਖੁਸ਼ ਮਿਜਾਜ ਇਨਸਾਨ ਹੈ, ਕਹਿੰਦੇ ਮੈਨੂੰ ਸਾਦ ਲਿਆ ਕਰੋ, ਆਪਾਂ ਰੌਣਕਾਂ ਬੰਨਦਿਆ ਕਰਨੀਆਂ ਵਿਆਹ ਦੇ ਵਿੱਚ। ਕਿਆ ਬਾਤ ਹੈ, ਥੈਂਕ ਯੂ ਸੰਧੂ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਕਾਲ ਬਟ ਨਾਟ ਦਾ ਲੀਸਟ, ਮੁਲਤਾਨੀ ਸਾਹਿਬ ਜੀ ਆਏ ਨੂੰ ਜੀ।
3: ਹਾਂਜੀ ਭਾਜੀ, ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ, ਰੇਸ਼ਮ ਬਰਾੜ ਸਾਹਿਬ, ਸਾਰੇ ਭਰਾਵਾਂ ਨੂੰ ਜੀ।
0: ਜੀ ਸਤਿ ਸ੍ਰੀ ਅਕਾਲ
3: ਭਾਜੀ। ਕੱਲ ਮੈਂ IPL ਜਿਹੜਾ ਚੈਨਲ ਲਵਾਇਆ ਨਾ ਜੀ, ਉਹਦੇ ਚ ਹੋਰ ਵੀ ਚੈਨਲ ਉਹਨਾਂ ਨੇ ਕਾਫੀ ਐਡ ਕੀਤੇ ਨੇ, $75 ਨਥਿੰਗ ਕੁਛ ਵੀ ਨੀ ਭਾਜੀ।
0: ਬਿਲਕੁਲ ਬਿਲਕੁਲ ਜੀ, ਸਹੀ ਗੱਲ।
3: ਅੱਗੇ ਮੈਂ $150 ਭਰਦਾ ਸੀ, ਯਾਨੀ ਕਿ $150 ਭਰਦਾ ਸੀ ਭਾਜੀ ਮੈਂ, ਤੇ ਚੈਨਲ ਵੀ ਜ਼ਿਆਦਾ, ਕੁਆਲਿਟੀ ਵੀ ਟੋਪ ਸੀ।
0: ਕਿਆ ਬਾਤ ਹੈ, ਕਿਆ ਬਾਤ,
3: ਧੰਨਵਾਦ ਭਾਜੀ ਤੁਹਾਡਾ
0: ਜੀ। ਥੈਂਕ ਯੂ ਮੁਲਤਾਨੀ ਸਾਹਿਬ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੋਸਤੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-9167 4164176 9177763। ਇੱਥੇ ਦਿਓ ਜਾਜਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ। ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਰਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹਿਕਮਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ। 5:30 AM ਡਾਇਲ 'ਤੇ ਜੰਜੂਆ ਸਾਹਿਬ, ਸ਼ਮੀ ਭੱਠਲ ਸਾਹਿਬ, ਅਤੇ ਹੁਣ ਸਾਡੀ ਵਾਰੀ ਆ ਗਈ ਆ। ਇਸੇ ਤਰ੍ਹਾਂ ਵਾਰੀ ਵਾਰੀ ਪ੍ਰੋਗਰਾਮ ਕਰੀ ਜਾਣੇ ਆਪਾਂ, ਜਿੱਦਾਂ ਜਿੱਦਾਂ ਵਾਰੀ ਆਈ ਜਾਂਦੀ ਆ। ਇੱਕ ਹੋਰ ਦਿਨ ਚੜ੍ਹ ਗਿਆ, ਗੁੱਡ ਮੋਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬੁੱਧਵਾਰ ਦਾ ਦਿਨ ਆ ਅਤੇ 15 ਤਰੀਕ ਹੋ ਗਈ ਹੈ ਜੁਲਾਈ ਮਹੀਨੇ ਦੀ। 530 AM ਡਾਲ ਦੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਸਵੇਰ ਤੋਂ ਸ਼ਾਮ ਤੱਕ ਰੌਣਕਾਂ ਲੱਗੀਆਂ ਰਹਿੰਦੀਆਂ ਹਨ, ਵੱਖਰੇ ਵੱਖਰੇ ਹੋਸਟ ਬੈਠਦੇ ਹਨ, ਕਾਫੀ ਸਾਰੀ ਜਾਣਕਾਰੀ ਛੱਡ ਜਾਂਦੇ ਹਨ ਤੁਹਾਡੇ ਵਾਸਤੇ। ਤੁਸੀਂ ਬਹੁਤ ਸਾਰੇ ਫੋਨ ਕਾਲ ਕਰਕੇ ਬਹੁਤ ਨੌਲੇਜ ਰੱਖਦੇ ਹੋ, ਸਿੱਖਿਆ ਦੇ ਜਾਂਦੇ ਹੋ, ਅਤੇ ਕਮਿਊਨਿਟੀ ਨੂੰ ਸਾਂਭਣ ਦੀ ਕੋਸ਼ਿਸ਼ ਕਰੀਦੀ ਹੈ। ਤੁਹਾਡਾ ਆਪਣਾ ਹੀ ਇਹ ਕੈਨੇਡਾ ਹੈਗਾ, ਆਪਣੀ ਹੀ ਪ੍ਰੋਵਿੰਸ ਹੈਗੀ ਆ, ਅਤੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰਹਿੰਦੇ ਹੋ, ਦੁਨੀਆ ਭਰ ਵਿੱਚ ਸੁਣਿਆ ਜਾਂਦਾ। ਧੰਨਵਾਦ ਤੁਹਾਡਾ, ਚਲੋ ਮਿਲਦੇ ਹੋ, ਜੋ ਚਾਹੁੰਦੇ ਹੋ ਉਹੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਹੱਲਾਸ਼ੇਰੀ ਦਿੰਦੇ ਰਿਹਾ ਕਰੋ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹਾਂ। ਅਤੇ ਸਪੋਂਸਰ ਵੀਰਾਂ ਭੈਣਾਂ ਦਾ ਵੱਧ ਤੋਂ ਵੱਧ ਧੰਨਵਾਦ ਕਿਹਾ ਕਰੋ। ਮੈਂ ਸਦਾ ਹੀ ਕਹਿੰਦਾ, ਕੋਈ ਵੀ ਪ੍ਰੋਗਰਾਮ ਹੋਵੇ, ਕੋਈ ਵੀ ਫੰਕਸ਼ਨ ਹੋਵੇ, ਜਿੱਥੇ ਸਪੋਂਸਰਾਂ ਦਾ ਯੋਗਦਾਨ ਹੁੰਦਾ, ਤੁਹਾਡਾ ਹੀ ਬਹੁਤ ਵੱਡਾ ਯੋਗਦਾਨ ਹੁੰਦਾ, ਉੱਥੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਟੇਕ ਕੇਅਰ ਹੋ ਜਾਂਦੇ ਹਨ, ਅਤੇ ਬਹੁਤ ਸਾਰੇ ਪ੍ਰੋਗਰਾਮ ਸਸਤੇ ਹੋ ਜਾਂਦੇ ਹਨ, ਚਾਹੇ ਕੋਈ ਮੇਲੇ ਹੋਣ, ਚਾਹੇ ਕੋਈ ਸ਼ੋਅ ਹੋਣ, ਜਾਂ ਟਿਕਟਾਂ ਸਸਤੀਆਂ ਹੋ ਜਾਂਦੀਆਂ, ਜਦੋਂ ਸਪੋਂਸਰਸ਼ਿਪ ਲੱਗ ਜਾਂਦੀ ਹੈਗੀ ਆ, ਅਤੇ ਜਾਂ ਫਰੀ ਵਿੱਚ ਕਰਵਾ ਦਿੰਦੇ ਹਨ। ਇਸੇ ਤਰ੍ਹਾਂ ਕਬੱਡੀ ਦੇ ਮੈਚ ਫਿਰ ਆ ਰਹੇ ਹਨ ਇਸ ਵੀਕਐਂਡ 'ਤੇ, ਸ਼ਨੀਵਾਰ ਨੂੰ। ਕਾਫੀ ਸਾਰੀ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਥੋੜ੍ਹੀ ਜਿਹਾ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਖਬਰਾਂ ਲੈ ਕੇ ਆਉਣਗੇ ਤੁਹਾਡੇ ਲਈ। ਕੱਲ੍ਹ ਮੈਂ ਰਿਕਾਰਡਡ ਪ੍ਰੋਗਰਾਮ ਲਾ ਦਿੱਤਾ ਸੀ ਕਿਉਂਕਿ ਥੋੜ੍ਹਾ ਗਲਾ ਸਾਥ ਨਹੀਂ ਦੇ ਰਿਹਾ ਸਾ, ਪਰ ਅੱਜ ਠੀਕ ਠਾਕ ਹੋ ਰਹੇ ਹਾਂ, ਠੀਕ ਠਾਕ ਤੁਹਾਡੇ ਲਈ ਬੈਠੇ ਹਾਂ ਇੱਥੇ। ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, 416-816-1515 ਹੈਗਾ। ਜੇ ਬਾਅਦ ਵਿੱਚ ਕਦੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ, 416-451-2222 'ਤੇ ਕਰ ਸਕਦੇ। ਹਾਟ ਐਂਡ ਹਿਊਮਿਡ, 26 ਡਿਗਰੀ ਟੈਂਪਰੇਚਰ ਆਲਰੇਡੀ ਹੋ ਗਿਆ ਇਸ ਵੇਲੇ, ਫੀਲਸ ਲਾਈਕ 33, ਪਰ 32 ਡਿਗਰੀ ਤੱਕ ਪਹੁੰਚ ਜਾਵੇਗਾ, ਅਤੇ ਧੁੱਪ ਅਤੇ ਬੱਦਲ ਛਾਏ ਰਹਿਣਗੇ ਤੁਹਾਡੇ ਸ਼ਹਿਰ ਦੇ ਵਿੱਚ। ਸੋ ਮੌਸਮ ਚੇਂਜ ਹੁੰਦਾ ਰਹਿੰਦਾ, ਕੈਨੇਡਾ ਬਹੁਤ ਵੱਡਾ ਹੈਗਾ, ਕਈ ਵਾਰੀ ਇੱਥੇ ਕੈਲਡਾਊਨ ਵਿੱਚ ਮੀਂਹ ਪੈਂਦਾ ਹੁੰਦਾ, ਸਾਡੇ ਸਾਊਥ ਆਫ ਬਰੈਂਪਟਨ ਬਿਲਕੁਲ ਸਾਫ਼ ਸੁਥਰਾ ਹੁੰਦਾ ਹੈਗਾ ਆ। ਸੋ ਅੱਜ ਕੱਲ੍ਹ ਤਾਂ ਮੌਸਮ ਬੜੀ ਜਲਦੀ ਨਾਲ ਚੇਂਜ ਹੁੰਦਾ, ਪਰ ਜੋ ਦੱਸ ਰਹੇ ਹਨ ਕਹਿੰਦੇ ਵੀ ਕਲਾਉਡੀ ਐਂਡ ਸਨੀ ਐਂਡ ਹਿਊਮਿਡ ਐਂਡ ਹੀਟ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ, ਸਪੈਸ਼ਲੀ ਬਜ਼ੁਰਗਾਂ ਵਾਸਤੇ। ਕਹਿੰਦੇ ਅੰਕੜੇ ਮੈਂ ਲੈ ਕੇ ਆਵਾਂਗਾ, ਇਨਫੋਰਮੇਸ਼ਨ ਲੈ ਕੇ ਆਵਾਂਗਾ। ਹੀਟ ਦੇ ਵਿੱਚ 65+ ਬਜ਼ੁਰਗਾਂ ਦੀ ਬਹੁਤ ਮੌਤ ਹੁੰਦੀ ਆ, ਜਦੋਂ ਹੀਟ ਵਿੱਚ ਹੁੰਦੇ ਹਨ ਸਟ੍ਰੋਕ ਹੋ ਜਾਂਦੀ ਹੈਗੀ ਆ, ਬੋਡੀ ਉਹ ਟੇਕ ਉਨਾ ਸਾਂਭ ਨਹੀਂ ਸਕਦੀ ਜਿੰਨਾ ਆਪਾਂ ਸੋਚਦੇ। ਕਈ ਵਾਰੀ ਆਪਾਂ ਧੱਕਾ ਸਟਾਰਟ ਕਰ ਲਈਦਾ, ਪਰ ਬਾਅਦ 'ਚ ਪਤਾ ਲੱਗਦਾ ਵੀ ਕਿਹਦੇ ਕਿਹਦੇ ਗੇਅਰ ਅੜ ਨਾ ਜਾਵੇ। ਸੋ ਖਿਆਲ ਰੱਖਿਓ ਆਪਣਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ। ਗੈਸ ਪ੍ਰਾਈਸ ਸੱਚ ਆ ਸੈਡ ਸਟੋਰੀ, ਫੇਰ ਵੱਧ ਰਹੀਆਂ ਹਨ, 8 ਸੈਂਟ ਤੋਂ ਲੈ ਕੇ ਥੋੜ੍ਹੀਆਂ ਹੋਰ ਵੱਧ ਵੀ ਹੋ ਸਕਦੀਆਂ ਹਨ। ਡੀਜ਼ਲ ਜਿੱਥੇ ਅੱਗੇ ਸਸਤਾ ਹੁੰਦਾ, ਡੀਜ਼ਲ ਵਾਲੀ ਕਾਰ ਲੈ ਲਓ, ਬੜੀ ਲੰਬਾ ਲਾਸ ਕਰਦੀ ਆ, ਅਤੇ ਡੀਜ਼ਲ ਦੀਆਂ ਪ੍ਰਾਈਸਾਂ ਅੱਗੇ ਸਸਤੀਆਂ ਹੁੰਦੀਆਂ, ਅੱਜ ਡੀਜ਼ਲ ਦੀ ਅੱਜ ਕੱਲ੍ਹ ਡੀਜ਼ਲ ਦੀਆਂ ਪ੍ਰਾਈਸਾਂ ਗੈਸ ਨਾਲ ਵੀ ਮਹਿੰਗੀਆਂ ਹਨ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਇਸ ਵੇਲੇ, ਬਹੁਤ ਸਾਰੇ ਨਾ ਸਪੋਂਸਰ ਜਿਹੜੇ ਹਨ ਵੱਖ ਵੱਖ ਫੀਲਡ ਦੇ ਵਿੱਚ, ਚਾਹੇ ਟਰੱਕਿੰਗ ਸਪੋਂਸਰ, ਚਾਹੇ ਗਰੋਸਰੀ ਸਪੋਂਸਰ, ਸਬਜ਼ੀ ਬਾਜ਼ਾਰ ਤੋਂ ਸਬਜ਼ੀਆਂ ਲੈਣ ਤੁਰੇ ਹੋਏ ਹਨ, 1:30 ਵਜੇ ਪਹੁੰਚ ਜਾਂਦੇ ਹਨ, ਤਾਜ਼ੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਵਾਸਤੇ ਰੱਖਦੇ ਹਨ। ਇਸੇ ਤਰ੍ਹਾਂ ਇੰਡੀਆ ਬਾਜ਼ਾਰ ਹੈਗਾ, ਰੈਕਸਡੇਲ ਚੌੜਾ ਬਾਜ਼ਾਰ ਜਿਹਨੂੰ ਕਹਿੰਦੇ, ਉੱਥੇ ਇੱਕ ਇਹਨਾਂ ਦਾ ਸਟੋਰ ਹੈਗਾ ਆ, ਜੈਨ ਸਿੰਘ ਬੋਲਾ ਸਾਹਿਬ ਨੇ ਉੱਥੋਂ ਸ਼ੁਰੂ ਕੀਤੀ ਸੀ, ਅਤੇ ਕਰਦੇ ਕਰਦੇ ਕੈਂਡੀ ਰੋਡ ਵਾਲਾ ਪਰਚੇਸ ਕੀਤਾ, ਬਹੁਤ ਵਧੀਆ ਜਗ੍ਹਾ ਪਰਚੇਸ ਕੀਤੀ ਸੀ, ਸਾਰੇ ਹੀ ਕਹਿੰਦੇ ਹਨ, ਮੈਂ ਇਕੱਲਾ ਨਹੀਂ ਕਹਿ ਰਿਹਾ। ਸੋ ਦੋ ਸਟੋਰ ਹਨ ਗਰੋਸਰੀ ਦੇ, ਜਿੱਥੇ ਤੁਸੀਂ ਸਪੈਸ਼ਲੀ ਬ੍ਰੈਂਪਟ ਦੇ ਵਿੱਚ ਬਹੁਤ ਵਧੀਆ ਰੈਸਟੋਰੈਂਟ ਵੀ ਹੈਗਾ, ਜਿੱਥੇ ਡਾਈਨਿੰਗ ਟੇਕ ਆਊਟ ਅਤੇ ਨਾਲ ਦੀ ਨਾਲ ਟਿਫਨ ਸਰਵਿਸ ਵੀ ਲੈ ਸਕਦੇ, ਗਰੋਸਰੀ ਤਾਂ ਤੁਸੀਂ ਕਰਨੀ ਹੁੰਦੀ ਆ। ਸੋ ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਰੈਕਸਟਲ ਵਿੱਚ 2645 ਇਜ਼ਲਿੰਗਟਨ ਐਵਨਿਊ ਦੇ ਹੈਗਾ, ਥੋਫਕੋ ਦੇ ਵਿੱਚ, ਇਸਦੇ ਨਾਲ ਨਾਲ ਥੋਫਕੋ ਵੀ ਕਹਿ ਦੇਦਾ, ਰੈਕਸਟਲ ਵੀ ਕਹਿ ਦੇਦਾ, ਅਤੇ ਬ੍ਰੈਂਪਟਨ ਵਿੱਚ ਕੈਨੇਡੀ ਰੋਡ 'ਤੇ ਆ, ਨੌਰਥ ਆਫ ਬਵੇਡ, ਸਾਊਥ ਆਫ ਸੈਂਡਲਵੁੱਡ ਔਨ ਕੈਨੇਡੀ ਰੋਡ, ਅਤੇ ਅਬੀ ਧਾਲੀਵਾਲ ਜੀ ਫਰੀਵੇ ਗਰੁੱਪ ਤੋਂ ਜਿੱਥੇ ਬਹੁਤ ਤਕੜੀ ਬਿਜ਼ਨਸ ਵੀ ਕਰਦੇ, ਹੁਣ ਮੇਅਰ ਦੀ ਸੀਟ ਲਈ ਖੜੇ ਹਨ ਬ੍ਰੈਂਪਟਨ ਦੇ ਵਿੱਚ, ਇਜ਼ ਰਨਿੰਗ ਫੋਰ ਆ ਮੇਅਰ, ਦੇਖਦੇ ਹਾਂ ਇਹਨੂੰ ਤੁਸੀਂ ਜਿਤਾਉਂਦੇ ਹੋ। ਸਾਰਿਆਂ ਦਾ ਹੱਕ ਹੁੰਦਾ ਰਜਿਸਟਰ ਕਰਨਾ, ਪਰ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਤੁਸੀਂ ਵੋਟ ਪਾ ਕੇ ਕਰ ਸਕਦੇ ਹੋ। ਕਿੰਨਾ ਵੇਰ ਕੰਫਰਟ ਤੋਂ, ਕਿਆ ਬਾਤ ਹੈ, ਮੈਂ ਨਹੀਂ ਦੇਖਿਆ ਫੋਨ ਵੱਲ ਨੂੰ। ਜਤਿੰਦਰ ਸੰਧੂ ਸਾਹਿਬ ਪਹੁੰਚ, ਸਭ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਮੈਂ ਕੱਲ ਗੱਲਾਂ ਕਰਦਾ ਰਹਿ ਗਿਆ ਤੇ ਦੱਸਿਆ ਕਰੋ ਤੁਹਾਡਾ ਕਿ ਰਾਜ ਗੋਈਏ ਨਾਲ ਗਾ ਕੇ ਤੇ
0: ਕਈ ਵਾਰੀ ਮੈਂ
1: ਗਲਾ ਕਿੱਦਾਂ ਤਾਨਾ
0: ਮੈਂ ਸੋਚਿਆ ਮੈਂ ਵੀ ਰਜਾਈ ਚੋਣਾ ਨਿਕਲਾਂ। ਸੰਤ ਸਾਹਿਬ ਤੁਸੀਂ ਵੀ ਮਿਲੇ ਸੀ ਵੀਕਰ ਦੇ ਕਬੱਡੀ ਦੇ ਵੱਖ ਵੱਖ ਫੰਕਸ਼ਨ ਤੇ ਬਹੁਤ ਸਾਰੇ ਲੋਕ ਮਿਲਦੇ ਹਨ, ਪਿਆਰ ਕਰਦੇ ਹਨ, ਕਈ ਵਾਰੀ ਆਪਾਂ ਬੋਲ ਵੀ ਵੱਧ ਹੋ ਜਾਂਦਾ ਗਲਾ ਫਿਰ ਸਾਫ ਨਹੀਂ ਦਿੰਦਾ, ਤੇ ਇਸ ਕਰਕੇ ਮੈਂ ਕਿਹਾ ਚਲੋ ਇੱਕ ਦਿਨ ਦੀ ਰੈਸਟ ਕਰਕੇ ਤੇ ਥੋੜਾ
1: ਵਧੀਆ। ਮੈਂ ਬੜਾ ਮਹਿਸੂਸ ਕੀਤਾ ਬਾਅਦ ਚ, ਮੈਂ ਕਿਹਾ ਮੈਂ ਕਾਲਾ ਕਰਦਾ, ਮੈਨੂੰ ਤਾਂ ਫਿਰ ਬਾਅਦ ਚੋਂ ਹੈ ਨਹੀਂ ਰਹੇ। ਅੱਛਾ ਗੱਲ ਸਤਿਮਰ ਸਾਹਿਬ, ਇੱਦਾਂ ਕਿ ਅੱਜ ਦੇਖੋ ਗਰਮੀ ਬਹੁਤ ਪੈ ਰਹੀ ਆ, ਮੈਂ ਤੁਹਾਡੇ ਦੋਸਤਾਂ ਨੂੰ ਦੋ ਚਾਰ ਟਿਪ ਦੇਣੇ ਚਾਹੁੰਦਾ
0: ਜੀ।
1: ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਨਾ ਆਪਣਾ ਨੁਕਸਾਨ ਜ਼ਿਆਦਾ ਹੁੰਦਾ। ਇੱਕ ਤੇ ਆਪਣੇ ਜਿੰਨੇ ਸਰੋਤੇ ਆ, ਕੋਸ਼ਿਸ਼ ਕਰਨ ਕਿ ਆਪਣੇ ਫਰਨਸ ਦਾ ਫਿਲਟਰ ਜਿਹੜਾ ਜ਼ਰੂਰ ਚੈੱਕ ਕਰਨ, ਔਰ ਮਹੀਨੇ ਪਿੱਛੋਂ ਬਦਲ ਦੇਣ, ਗਾਏ ਬਗਾਏ ਕੋਈ ਚੱਕਰ ਨਹੀਂ ਪੈਂਦਾ। ਦੋ ਕਾਫੀ ਦੀ ਕੀਮਤਾਂ ਸਿਰ ਆਉਂਦਾ ਡਾਲਰ ਦਾ।
0: ਸੰਧੂ ਸਾਹਿਬ, ਕਈ ਫਿਲਟਰ ਐਸੇ ਹੁੰਦੇ ਜਿਹੜੇ ਕਹਿੰਦੇ ਵੀ ਸਾਲ ਬਾਅਦ ਚੇਂਜ ਕਰੋ, ਇੱਧਰ ਵੀ ਕਈ ਹੈ ਕਹਿੰਦੇ ਇਲੈਕਟ੍ਰੋਨਿਕ ਫਿਲਟਰ ਆ।
1: ਚੇਂਜ ਨਹੀਂ, ਸਾਲ ਬਾਅਦ ਕਰੋ, ਵਾਸ਼ੇਬਲ ਹੁੰਦੇ ਆ,
0: ਵਾਸ਼ੇਬਲ
1: ਯਾਨੀ ਕਿ ਤੁਸੀਂ ਉਹਨਾਂ ਨੂੰ, ਹਾਂ ਵਾਸ਼ੇਬਲ ਥੋੜਾ ਮਹਿੰਗਾ ਹੁੰਦਾ, ਆਈ ਥਿੰਕ 110-120 ਡਾਲਰ ਦਾ। ਤੁਸੀਂ ਉਹਨੂੰ ਕੱਲੋ ਕੱਢੋ ਬਾਹਰ, ਉਹਨੂੰ ਪ੍ਰੋਪਰ ਉਹਦੇ ਆਪਣੇ ਤੁਹਾਡੇ ਜੈੱਟ ਵਾਸ਼ਰ ਵਾਸ਼ ਕਰਕੇ ਦੁਬਾਰੇ ਪਾ ਦਿਓ ਨਾਲ ਬੈਡ। ਪਰ ਉਹਨੇ ਕਿ ਦੂਜਾ, ਜੇ ਤੁਸੀਂ 12 ਫਿਲਟਰ ਲਾਓ, 72 ਡਾਲਰ ਦੇ ਆਉਂਦੇ ਵਧੀਆ, ਜਿਹੜੇ 8-10 ਗ੍ਰੇਡ ਜਿਹੜੇ ਚੰਗੇ ਹੁੰਦੇ ਆ, ਉੱਥੇ ਗੱਲ ਆ ਜਾਂਦੀ ਨਾਟ ਬੈਡ।
0: ਤੁਸੀਂ ਚੰਗਾ ਕਿੱਦਾਂ ਦੱਸ ਸਕਦੇ ਵਧੀਆ ਵਧੀਆ ਤੁਸੀਂ ਚੰਗਾ ਕਿੱਦਾਂ, ਜਿਹੜੇ ਜਿਹੜੇ ਫਿਲਟਰ ਲੋਕੀ ਖਰੀਦਦੇ ਆ ਨਾ, ਕਈ ਕਈ ਪ੍ਰਾਈਸ ਦੇ ਪਏ ਹੁੰਦੇ, ਚੰਗਾ ਕਿੱਦਾਂ ਦੱਸ ਸਕਦੇ ਉਹਦੇ ਵਿੱਚ ਕੀ ਗ੍ਰੇਡਿੰਗ ਹੁੰਦੀ ਆ?
1: ਗ੍ਰੇਡਿੰਗ ਇਹ ਹੁੰਦੀ, ਮੰਨ ਲਓ ਫਾਰ ਐਗਜ਼ਾਮਪਲ ਕਿਸੇ ਦਾ ਡੋਗ ਆ, ਜਾਂ ਕੋਈ ਬਹੁਤੀ ਕਿਰਾਏ ਦੇ ਘਰਾਂ ਚ ਬੱਚੇ ਜੁੱਤੀਆਂ ਨੀ ਲਾਉਂਦੇ
0: ਜੀ,
1: ਆਪਾਂ ਜਿਹੜੇ ਘਰਾਂ ਵਾਲੇ ਆ ਸਾਡੇ ਕਲਚਰ ਸ਼ੂ ਬਾਹਰ ਲਾਉਂਦੇ ਆ, ਪ੍ਰੋਪਰ ਵੈਕਿਊਮ ਦਾ ਯਕੀਨ ਕਰੋ। ਤੰਬੜ ਸਾਹਿਬ, ਮੈਂ ਨਾ ਕਿਹੜੀ ਘਰ ਗੱਲ ਕਰਦਾ ਨਾ ਕਿ ਸਾਡਾ ਫਿਲਟਰ ਗੰਦਾ ਕਿਉਂ, ਕਿਆਰਨ ਕੀ ਆ? ਇੱਕ ਤੇ ਉਹ ਗਜੀਬੋ ਕੀ ਹੁੰਦਾ, ਜਿਹੜਾ ਘੁੰਮਦਾ ਰਹਿੰਦਾ, ਆਪੇ ਸਫਾਈ ਕਰਦਾ, ਫਿਰ ਦੋ ਟਾਈਮ ਵੈਕਿਊਮ ਹੀ ਹੁੰਦਾ, ਸੈਂਟਰ ਵੈਕਿਊਮ ਲੱਗਾ ਵਾ, ਫਿਰ ਚਲੋ ਸਫਾਈ ਵੀ ਹੁੰਦੀ ਰਹਿੰਦੀ ਆ। ਪਰ ਕੋਸ਼ਿਸ਼ ਕਰੋ ਜਿੱਥੇ ਤੁਹਾਡੇ ਡੋਗ ਨੇ, ਜਿੱਥੇ ਤੁਹਾਡੇ ਕਿਤੇ ਕਿਰਾਏ ਦੇ ਘਰ ਆ, ਉੱਥੇ ਫਿਲਟਰ ਦਾ ਗ੍ਰੇਡ 10 MRV ਹੁੰਦਾ, ਉਹਨੂੰ ਮਰਬ ਬੋਲ ਦਿੰਦੇ ਆ, MERV, ਉਹ ਇਸਤੇਮਾਲ ਕਰੋ। ਇੱਕ ਆ ਜਿਹੜਾ ਤੁਹਾਡਾ ਏਸੀ ਆ, ਉਹਦੀ ਡਰੇਨ ਨੂੰ ਖੋਲੋ, ਖੋਲ ਕੇ ਤੇ ਆਪਣੇ ਸਿੰਕ ਜਾ ਕੇ ਕਲੀਨ ਕਰੋ। ਈਵਨ ਕਿ ਜਿਹੜੀ ਤੁਹਾਡੇ ਡਰੇਨ ਨਿਕਲਦੀ ਆ ਏਸੀ ਚੋਂ ਬਾਹਰ, ਉਹਨੂੰ ਖੋਲ ਕੇ ਉਹਨਾਂ ਉਂਗਲ ਨਾਲ ਜਾ ਕੇ ਚੀਨਾ ਸਾਰ, ਬਹੁਤ ਸਾਰੀ ਲਿਡ ਫਸੀ ਹੁੰਦੀ ਆ। ਔਰ ਅੱਜ ਕੱਲ੍ਹ ਏਸੀ ਲਗਾਤਾਰ ਚੱਲ ਰਿਹਾ, ਆਲਮੋਸਟ 24 ਘੰਟੇ ਆ, ਜੋ ਮੈਨੂੰ ਲੱਗਦਾ ਕਿ 16 ਘੰਟੇ ਏਸੀ ਚੱਲ ਰਿਹਾ, ਜਿੱਥੇ ਜ਼ਿਆਦਾ ਥੋੜਾ ਹੀਟ ਲੋਸ ਆ, ਹੀਟ ਲੋਸ ਜਿੱਥੇ ਜ਼ਿਆਦਾ ਵਾ, ਜਿੱਥੇ ਕੂਲਿੰਗ ਲੋਸ ਜ਼ਿਆਦਾ, ਉਹ ਲਈ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਗਰਾਮ ਆ, ਜਿੱਦਾਂ ਆਪਾਂ ਅਕਸਰ ਗੱਲ ਕਰ ਦਿੰਦੇ ਹਾਂ, ਗਵਰਨਮੈਂਟ ਪੂਰੀ ਗ੍ਰਾਂਟ ਦੇ ਰਹੀ ਆ, ਤੁਹਾਡਾ ਕੋਈ ਖਰਚਾ ਨਹੀਂ ਆਉਂਦਾ। ਜਸਟ ਤੁਸੀਂ ਸਾਨੂੰ ਕਾਲ ਕਰੋ, ਤੁਹਾਡਾ ਘਰ ਪੂਰਾ ਅਪਡੇਟ ਹੋਏਗਾ। 96% ਘਰਾਂ ਦੇ ਵਿੱਚ ਇੰਨੀ ਘੱਟ ਹੀਟ ਲੋਸ ਆ, ਕੂਲਿੰਗ ਲੋਸ ਆ, ਉਹ ਚ 5,000 ਦੀ ਰੇਟ ਵੀ ਆ, 10,000 ਵੀ ਆ, ਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ, ਤੁਹਾਡਾ ਕੋਈ ਵੀ ਸੋਟਾ ਮੈਨੂੰ ਕਾਲ ਨੰਬਰ ਤੁਸੀਂ ਬੋਲਦੇ, ਬਾਕੀ ਸੁਣਦਾ ਪਿਆ, ਮੈਂ ਜਾ ਰਿਹਾ ਸਾਂਗਾ ਬੀਜ ਨੂੰ।
0: ਨੰਬਰ ਤਾਂ ਬੋਲਦਾ ਨਾ, ਇੱਕ ਗੱਲ ਦੱਸ ਦੇਵੋ ਵੀ ਕਿਸੇ ਨੇ ਕਿਹਦੇ ਨਾਲ, ਮੈਂ ਤਾਂ ਕਹਿੰਦਾ ਜਿਹੜੀ ਲੋਕਾਂ ਦਾ ਫਾਇਦਾ ਹੋ ਜਾਵੇ ਨਾ, ਤੇ ਆਪਾਂ ਵੀਡੀਓ ਰਿਕਾਰਡ ਕਰੀਏ ਤੇ ਲੋਕਾਂ ਨੂੰ ਸਮਝਾ ਦੇ, ਫਿਲਟਰ ਇਸ ਤਰ੍ਹਾਂ ਖੋਲਣਾ, ਇਸ ਤਰ੍ਹਾਂ ਕਲੀਨ ਕਰਨਾ, ਤੇ ਇਹਦੇ ਵਿੱਚ
1: ਬਹੁਤੀ ਵਾਰੀ ਦੇਖੋ ਆਪਣੇ ਭੈਣਾਂ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਮੇਨ ਵਾਟਰ ਸ਼ੈਡ ਵੱਲ ਕਿੱਥੇ ਆ, ਸਾਡਾ ਗੈਸ, ਇਹ ਚੀਜ਼ਾਂ ਤੁਹਾਡੇ ਘਰ 'ਚ ਹਰ ਮੈਂਬਰ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਸਾਡੇ ਘਰ ਦੀਆਂ ਯੂਟਿਲਿਟੀ ਦੇ ਮੇਨ ਸ਼ੈਡ ਵੱਲ ਕਿੱਥੇ ਆ। ਇਹ ਨਿੱਕੀ ਨਿੱਕੀ ਚੀਜ਼ਾਂ ਨੇ, ਜਿੱਦਾਂ ਫਾਇਰ ਅਲਾਰਮ ਨੇ, ਸਮੋਕ ਅਲਾਰਮ ਨੇ, ਇਹ ਚੀਜ਼ਾਂ ਨਿੱਕੇ ਨਿੱਕੇ ਹੈਪਨ ਵਾਪਰੇ ਆਪਣੀ ਕਮਿਊਨਿਟੀ 'ਚ, ਡਰਾਇਰ ਨਹੀਂ ਸਾਫ਼ ਕੀਤਾ, ਘਰ ਨੂੰ ਅੱਗ ਲੱਗ ਗਈ, ਸਾਨੂੰ ਥੋੜ੍ਹਾ ਬਹੁਤ ਐਜੂਕੇਟ ਹੋਣਾ ਪਊਗਾ। ਆਪਾਂ ਕਹਿੰਦੇ ਵੀਡੀਓ ਬਣਾਉਂਦੇ ਹਾਂ ਤੇ ਡੈਫੀਨੇਟਲੀ ਤੁਹਾਡੇ ਸਰੋਤਾਂ ਨੂੰ ਐਜੂਕੇਟ ਕਰਾਂਗੇ, ਜੋ ਵੀ ਤੁਹਾਡੇ ਕੋਲ ਜਾਣ। ਵੈਸੇ ਮੈਨੂੰ ਤੁਹਾਡਾ ਸਰੋਤਾ ਸਿੱਧੀ ਕਾਲ ਕਰੇ, ਮੈਨੂੰ ਕੋਈ ਦਿੱਕਤ ਨਹੀਂ ਫੋਨ ਚੱਕਣ, ਮੇਰਾ ਪਰਸਨਲ ਫੋਨ ਆ, ਤੁਸੀਂ ਨੰਬਰ ਦੇ ਦਿਓ, ਮੈਂ ਖੁਦ ਗੱਲ ਕਰਨ ਨੂੰ ਤਿਆਰ ਹਾਂ।
0: 4777066640 ਤੇ ਕਾਲ ਕਰ ਲਿਓ। ਸੰਧੂ ਸਰ, ਬਹੁਤ ਬਹੁਤ ਧੰਨਵਾਦ, ਬੜੇ ਜ਼ਰੂਰੀ ਟਿਪ ਹੁੰਦੇ ਹਨ, ਕਈ ਵਾਰੀ ਸਾਨੂੰ ਨਾ ਬੋਰਿੰਗ ਲੱਗ ਜਾਂਦੇ ਹਨ, ਫਿਰ ਬਾਅਦ ਸੋਚੀਦਾ ਯਾਰ ਉਹ ਗੱਲ ਕਰਦੇ ਸੀਗੇ। ਸੋ ਜਿੱਦਾਂ ਨਾ ਜਿਹੜਾ ਥੋੜ੍ਹਾ ਪਾਣੀ ਦਾ ਵਾਲਵ ਹੁੰਦਾ ਨਾ, ਮੋਸਟਲੀ ਬੇਸਮੈਂਟ ਦੇ ਵਿੱਚ ਹੁੰਦਾ, ਉਹ ਪਤਾ ਹੋਣਾ ਚਾਹੀਦਾ ਕਿੱਥੇ ਹੈਗਾ, ਜੇ ਰੱਬ ਨਾ ਕਰੇ ਬੰਦ ਕਰਨਾ ਪਵੇ। ਅੱਜ ਕੱਲ੍ਹ ਪ੍ਰੋਬਲਮ ਨਹੀਂ ਆਉਂਦੀ, ਜਦੋਂ ਆ ਜਾਂਦੀ ਉਦੋਂ ਬੰਦਾ ਮੁਸ਼ਕਿਲ ਵਿੱਚ ਫਸ ਜਾਂਦਾ। ਇਸੇ ਤਰ੍ਹਾਂ ਜਿਹੜੀਆਂ ਕਾਰਾਂ ਹਨ, ਤੁਹਾਡਾ ਜਿਹੜਾ ਸਪੇਅਰ ਟਾਇਰ ਕਿੱਥੇ ਪਿਆ ਅੱਧੇ ਨੂੰ ਪਤਾ ਨਹੀਂ ਹੋਣਾ, ਜਾਂ ਜੈਕ ਕਿੱਥੇ ਪਿਆ, ਲੋੜ ਪਵੇ ਨਾ ਪਵੇ ਪਰ ਪਤਾ ਜ਼ਰੂਰ ਹੋਣਾ ਚਾਹੀਦਾ। ਸੋ ਖਿਆਲ ਰੱਖਿਆ ਕਰੋ, ਅਸੀਂ ਤੁਹਾਡੇ ਵਾਸਤੇ 2-4 ਵੀਡੀਓ ਬਣਾਵਾਂਗੇ ਜਸਿੰਦਰ ਸੰਧੂ ਸਾਹਿਬ ਨਾਲ, ਅਤੇ ਵੀਡੀਓ ਬਣਾ ਕੇ ਪਾ ਦੇਵਾਂਗੇ ਆਪਣੇ ਸੋਸ਼ਲ ਮੀਡੀਆ 'ਤੇ, ਤੁਸੀਂ ਵੀ ਦੇਖ ਸਕਦੇ ਹੋ ਅਤੇ ਪਤਾ ਕਿ ਕਿਸ ਤਰ੍ਹਾਂ ਫਿਲਟਰ ਆਪਣਾ ਕਲੀਨ ਕਰਨਾ, ਫਿਲਟਰ ਕਿਸ ਤਰ੍ਹਾਂ ਚੇਂਜ ਕਰ, ਕਿਸ ਤਰ੍ਹਾਂ ਬੈਠੋ, ਤੁਹਾਡੇ ਲਈ ਬੈਠੇ ਆਪਾਂ, ਤੁਹਾਡੇ ਵਾਸਤੇ ਬੈਠੇ। ਧੰਨਵਾਦ ਸੰਧੂ ਸਾਹਿਬ ਨੇ ਕਾਲ ਕਰਕੇ ਦੱਸਿਆ, ਟਿਪ ਦਿੱਤੇ ਹਨ, ਪਰ ਫਿਰ ਵੀ ਤੁਹਾਡੇ ਘਰ ਵਿੱਚ ਕੀ ਕੁਛ ਗਵਰਨਮੈਂਟ ਦੇ ਗਰੈਂਟ ਦੇ ਨਾਲ ਲੱਗ ਸਕਦਾ ਹੈਗਾ, ਕਿਉਂਕਿ ਗਵਰਨਮੈਂਟ ਚਾਹੁੰਦੀ ਹੈ ਇਨਵਾਇਰਮੈਂਟ ਕਲੀਨ ਹੋਵੇ, ਤਾਂ ਬਹੁਤ ਸਾਰੇ ਪੈਸੇ ਰੱਖੇ ਹੁੰਦੇ ਆ, ਤਾਂ ਤੁਸੀਂ ਕਿੱਦਾਂ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਜੇ ਲੋੜ ਪਵੇ ਤਾਂ 6477066640 ਤੇ ਸੰਧੂ ਸਾਹਿਬ ਨਾਲ ਨਾ ਫਿਰ ਕੰਫਰਟ ਦੇ ਇਹਨਾਂ ਨਾਲ ਗੱਲਬਾਤ ਕਰ ਲੈਣੀ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤਾਂ ਤੁਸੀਂ ਬੜਾ ਪਸੰਦ ਕੀਤਾ, ਮਲਟੀਗ੍ਰੇਨ ਆਟਾ ਪਹੁੰਚਿਆ ਹੋਇਆ ਹੈ ਵੱਖ ਵੱਖ ਸਟੋਰਾਂ ਦੇ ਵਿੱਚ, ਕੈਨੇਡਾ ਦੇ ਵਿੱਚ ਬਣਦਾ ਅਤੇ ਕੈਨੇਡਾ ਦੀ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ। ਇਸੇ ਤਰ੍ਹਾਂ ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਹਨ, 1136 ਮੈਡਸਨ ਬੁਲਵਰਡ ਤੇ, ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ, ਅਤੇ ਨਾਲ ਦੀ ਨਾਲ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ। ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਸਟੇਨਲੈਸ ਸਟੀਲ ਬੰਪਰ, ਏਅਰ ਟੈਂਕ ਬੈਗਸ, ਡੀ ਪੀ ਐਫ ਕਿੱਟ, ਬਲਕਾਰ ਜਾਂ ਸੁਰਜੀਤ ਨਾਲ 905-212-9900 ਦੇ ਸੰਪਰਕ ਕਰਨਾ। ਐਡ ਮਿਊਰਾ ਕ੍ਰੀਏਟਿਵ ਏਜੰਸੀ ਹੈਗੀ ਹੈ, ਸੋਸ਼ਲ ਮੀਡੀਆ ਮੈਨੇਜ ਕਰਦੀ ਤੁਹਾਡਾ, ਜੇ ਤੁਸੀਂ ਸੋਸ਼ਲ ਮੀਡੀਆ ਨਹੀਂ ਮੈਨੇਜ ਕਰ ਸਕਦੇ ਨਾ, ਇਹ ਤੁਹਾਡੀ ਸੋਸ਼ਲ ਮੀਡੀਆ ਮੈਨੇਜ ਕਰਨਗੇ, ਤੁਹਾਡਾ ਹੀ ਬ੍ਰਾਂਡ ਇਹ ਅੱਗੇ ਲੈ ਕੇ ਆਉਣਗੇ, ਤੁਹਾਡੇ ਵਾਸਤੇ ਹੀ ਜਿਹੜੇ ਵਿਊਜ਼ ਜਾਂ ਕਲਿੱਕਸ ਲੈ ਕੇ ਆਉਣਗੇ। 2895000667 ਦੇ ਗੱਲ ਕਰਨੀ ਆ। ਜਸ ਭੁੱਲੋ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਮੋਰਗੇਜ ਚਾਹੀਦੇ, ਫਸਟ ਸੈਕਿੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਤਾਂ ਤੁਸੀਂ 416-732-2611 ਤੇ ਸੰਪਰਕ ਕਰਨਾ। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ ਰਿਟਰਨ ਦੇ ਫਾਈਲਿੰਗ, 205 ਐਡਵਾਂਸ ਬੁਲਵਰਡ ਤੇ ਹਨ। ਬੀ ਕੇ ਟੈਕਸ, ਪਾਲ ਬਾਂਗਰ ਸਾਹਿਬ ਦਾ ਨੰਬਰ 905-455-1414, ਜਸਪਾਲ ਗੋਣੀਆ ਸਾਹਿਬ ਦਾ ਨੰਬਰ 416-676-7070, ਰੈਕਸਟੇਲ ਫਾਈਨੈਂਸ਼ੀਅਲ, ਜਸਪਾਲ ਗੋਣੀਆ ਸਾਹਿਬ ਜੀ। ਐਲ ਪੀ ਰੂਫਿੰਗ, ਰੂਫਿੰਗ ਸ਼ਿੰਗਲ ਚੇਂਜ ਕਰਵਾਉਣੇ ਹੋਣ, ਰਿਪੇਅਰ ਕਰਵਾਉਣੇ ਹੋਣ, ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ, ਕੌਂਕਰੀਟ ਦਾ ਕੰਮ ਵੀ ਕਰਕੇ, ਕੌਂਕਰੀਟ ਦਾ ਕੰਮ ਵੀ ਕਰਕੇ ਦਿੰਦੇ ਹਨ। 416-602-7216 ਤੇ ਸੰਪਰਕ ਕਰਨਾ। ਛੋਟੀ ਜਿਹੀ ਬ੍ਰੇਕ ਲੈਂਦੇ, ਮੈਨੂੰ ਟੈਕਸਟ ਮੈਸੇਜ ਕਾਫੀ ਆ ਰਹੇ ਹਨ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹੋ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਜੀ।
2: ਸੀਸੀਏ ਲਈ ਕਰਜ਼ਾ ਮਾਫ ਕਰਵਾਉਣਾ, ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24-hour towing service available hai. Har tarah de insurance claims nal deal kar dene. Complete collision repair and car painting. Top Auto Collision.

0: फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुन तीन लोकेशंस तो सर्व कर देने, 2 इन ब्रैम्पटन, 1850 एल्बन रोड, ईटोबी को। वधेरे जानकारी ले कॉल करो 416-213-1165
1: ओहो, सर्दी चे हीट नहीं चलती ते गर्मी चे एसी।
2: ले आपा हुने कर दे संतू साहब ना गल ते कर दे मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जितेंद्र संधू नु कॉल लाओ ते लाइफ चे कंफर्ट पाओ। कॉल 647-706-6640
3: 647-706-6640
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दही मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਬੂਟਾ ਧਾਲੀਵਾਲ ਸਾਹਿਬ ਪ੍ਰੋਗਰਾਮ ਸੁਣ ਰਹੇ ਹਨ ਸਟਾਰਗੇਟ ਲੈਜੈਸਟਰ ਦੀ ਸ਼ਾਨ। ਬਹੁਤ ਸਾਰੇ ਤੁਹਾਡੇ ਟੈਕਸਟ ਮੈਸੇਜ ਆ ਰਹੇ ਹਨ, ਧੰਨਵਾਦ ਮੈਂ ਕਰਨਾ ਚਾਹੁੰਦਾ ਤੁਹਾਡਾ। ਅਤੇ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਲਾਈਨ ਜੁੜ ਗਈ ਆ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
8: ਜੀ। ਤੰਬਰ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
7: ਸਤਿ ਸ੍ਰੀ ਅਕਾਲ। ਆਵਾਜ਼ ਬਹੁਤ ਵਧੀਆ ਆ ਰਹੀ ਹੈ, ਆਪਾਂ ਖਬਰਾਂ ਤੇ ਨਜ਼ਰ ਰੱਖਦੇ ਹਾਂ। ਪਹਿਲਾਂ ਪੰਜਾਬ ਦਾ ਹੀ ਟੈਂਪਰੇਚਰ ਦੱਸ ਦਿਓ, ਕਿਸ ਤਰ੍ਹਾਂ ਚੱਲ ਰਿਹਾ ਹੈਗਾ?
8: ਇਹ ਨਾਰਮਲ ਮੰਨਿਆ ਜਾਂਦਾ ਜੀ,
7: ਤੁਹਾਡੀ ਪਹਿਲਾਂ ਆਵਾਜ਼ ਸੇ ਬਹੁਤ ਵਧੀਆ ਕ੍ਰਿਸਟਲ ਕਲੀਅਰ ਆਈ ਸੀ, ਜਦੋਂ ਸਤਿ ਸ੍ਰੀ ਅਕਾਲ ਬੁਲਾਈ ਸੀ। ਹੁਣ ਥੋੜੀ ਗੜਬੜ ਆ ਰਹੀ ਹੈਗੀ ਆ, ਜੇ ਤੁਸੀਂ ਦੁਬਾਰਾ ਡਾਇਲ ਕਰ ਲਵੋ, ਰਾਈਟ ਵੇ ਲੈ ਕੇ ਆਊਂਗਾ ਤੁਹਾਨੂੰ ਜ਼ਰੂਰ। ਮੈਂ ਕੱਲ੍ਹ ਨੂੰ ਇੱਕ ਹੋਰ ਪ੍ਰੋਬਲਮ ਫੇਸ ਕਰ ਦੇਵਾਂਗਾ, ਦੁਬਾਰਾ ਡਾਇਲ ਕਰ ਲਵੋ, ਰਾਈਟ ਵੇ ਤੁਹਾਨੂੰ ਲੈ ਕੇ ਆਵਾਂਗੇ। ਇਹ ਤੇ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਵਾਰੀਆ ਸਾਹਿਬ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣਗੇ ਤੁਹਾਡੇ ਵਾਸਤੇ। ਮੈਂ ਦੱਸ ਦੇਵਾਂ, ਸਟਾਰਲੇਨ ਪੇਂਟਿੰਗ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਹੋਟਲ ਮੋਟਲ ਬਿਜ਼ਨਸ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪੇਂਟਿੰਗ ਦਾ ਕੰਮ ਹੋਵੇ ਨਾ, ਤੇ ਤੁਹਾਡਾ ਡੈਕ ਵੀ ਪੇਂਟ ਕਰਕੇ ਦਿੰਦੇ ਨੇ, ਬ੍ਰਿਕ ਪੇਂਟ ਕਰਦੇ ਹਨ। ਗੋਰਾ ਧਨੋਵਾ 416-230-4000 ਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ਼ ਮੋਰਗੇਜ ਸਲਿਊਸ਼ਨਸ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ 6479888731। ਜਿੰਨੀ ਛੇਤੀ ਲਾਈਨ ਮਿਲ ਗਈ ਉਨੀ ਛੇਤੀ ਮਿਲਾਵਾਂਗੇ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਨੇ, ਖਬਰਾਂ ਲੈ ਕੇ ਆਉਣਗੇ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ, ਵਾਇਰਿੰਗ, DPF ਕਲੀਨਿੰਗ ਐਂਡ ਰਿਪੇਅਰਸ, ਇੰਜਨ ਡਾਇਗਨੋਸ ਕਰਕੇ ਦਿੰਦੇ ਹਨ। ਤੇ 347-271-3334 ਬਾਰੀਆ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਜੀ ਤੰਬਰ ਸਾਹਿਬ,
7: ਵੈਰੀ ਗੁੱਡ,
8: ਇੱਕ ਵਾਰੀ ਦੁਬਾਰਾ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਤਾਂ ਬਿਲਕੁਲ ਆਪਾਂ ਇਸ ਵਕਤ ਪੂਰੀ ਗਰਮੀ ਚ ਹੈਗੇ ਆ ਜੀ, ਪਰ ਫਿਰ ਵੀ ਇੰਜੋਏ ਕਰਦੇ ਆ ਜੀ ਇੱਥੋਂ ਦੀ ਗਰਮੀ ਨੂੰ ਲੋਕ। ਮੈਂ ਇਹ ਵੇਖਿਆ ਹੈਗਾ ਆ, ਕੋਈ ਬਾਹਲੀ ਪਰਵਾਹ ਨੀ ਹੈਗੀ ਲੋਕਾਂ ਨੂੰ, ਬਾਹਰਲੇ ਖੁੱਲੇ ਵੈਦਰ ਚ ਬਿਨਾਂ ਏਸੀ ਤੋਂ ਵੀ ਇੰਨੀ ਜਨਤਾ ਤੁਰੀ ਫਿਰਦੀ ਆ ਜੀ। ਪੈਦਲ ਵੀ ਜਾਂਦੀ ਆ, ਸਾਈਕਲਾਂ ਤੇ ਵੀ ਜਾਂਦੀ ਆ, ਹਾਲੇ ਵੀ ਮੋਟਰਸਾਈਕਲ ਵਹੀਕਲ ਹੈਗੇ ਆ, 2-axle ਵਹੀਕਲ ਹੈਗੇ ਆ, ਉਹਦੇ ਤੇ ਵੀ ਲੋਕੀ ਸਫ਼ਰ ਕਰਦੇ ਆ। ਸੋ ਆਪਣੇ ਤਰੀਕੇ ਦੀ ਧਰਤੀ ਤੇ ਆਪਣੇ ਤਰੀਕੇ ਦਾ ਵੈਦਰ ਆ ਜੀ। ਜਦੋਂ ਆਪਾਂ ਵੀ ਇੱਥੇ ਆਉਂਦੇ ਹੈਗੇ ਆ ਤੇ ਮੈਂ ਖੁਦ ਇਹਨੂੰ ਚੀਜ਼ ਨੂੰ ਇੰਜੋਏ ਕਰਦਾ ਹੈਗਾ, ਬਹੁਤ ਜ਼ਿਆਦਾ ਸੋਹਲ ਆਪਣੇ ਆਪ ਨੂੰ ਉਹਦੇ ਅਕੋਰਡਿੰਗਲੀ ਨਹੀਂ ਰੱਖੀਦਾ। ਸੋ ਇਹਦੇ ਨਾਲ ਹੀ ਆਪਾਂ ਕੁਝ ਖਾਸ ਇਸ ਧਰਤੀ ਦੀਆਂ ਤੇ ਕੋਰਲੇਟ ਕਰਦੀਆਂ ਕੈਨੇਡਾ ਦੀਆਂ ਕੁਝ ਖ਼ਬਰਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ ਜੀ। ਤੇ ਜਿਵੇਂ ਆਪਾਂ ਕੁਝ ਗੱਲ ਖ਼ਬਰਾਂ ਸਾਂਝੀਆਂ ਕਰਕੇ ਗਏ ਸੀ ਕਿ ਸਾਡੇ ਇੱਥੇ ਮੁੱਖ ਰੂਪ ਦੇ ਅੱਜ ਮੁੱਦਾ ਜਿਹੜੀ ਬਣੀ ਹੋਈ ਸੀ ਕਿ ਕੱਲ ਇਕੱਠ ਸੀਗਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਕਿਹੜਾ ਸੱਦਾ ਦਿੱਤਾ ਗਿਆ ਸੀਗਾ ਹਰੀ ਕੇ ਪੱਤਣ ਵਿਖੇ ਅਰਦਾਸ ਸਮਾਗਮ ਸੀਗਾ ਜੀ। ਉਸ ਅਰਦਾਸ ਸਮਾਗਮ ਕੁਛ ਖਾਸ ਨੁਕਤੇ ਤੇ ਕੁਛ ਸਵਾਲ ਮੈਂ ਆਪਣੇ ਸਰੋਤਿਆਂ ਨਾਲ ਸਾਂਝੇ ਛੱਡ ਕੇ ਜਾਣੇ ਆ ਕਿ ਸਮਾਗਮ ਦੇ ਵਿੱਚ ਠੀਕ ਹੈ ਸੰਗਤਾਂ ਦਾ ਕਾਫੀ ਇਕੱਠ ਹੋਇਆ, ਖਾਸ ਤੌਰ ਤੇ ਮੈਂ ਕੁਛ ਤਸਵੀਰਾਂ ਉੱਥੇ ਦੇਖੀਆਂ ਜੀ, ਜਿਹੜੇ ਕਿ ਪੀੜਤ ਪਰਿਵਾਰ ਸੀ, ਬਹੁਤ ਲੰਬੇ ਸਮੇਂ ਤੋਂ ਉਹਨਾਂ ਨੇ ਆਪਣੇ ਪੁੱਤਾਂ ਧੀਆਂ ਦੇ ਜਿਹੜੇ ਸੀ ਸਕੇ ਸੰਬੰਧੀਆਂ ਦੀਆਂ ਫੋਟੋਆਂ ਫੜੀਆਂ ਹੋਈਆਂ ਸੀ, ਉਹ ਲੋਕ ਪਹਿਲਾਂ ਉੱਥੇ ਪਹੁੰਚੇ ਹੋਏ ਸੀ 2 ਵਜੇ ਦੇ ਕਰੀਬ। ਬਾਕੀ ਸੰਗਤ ਜਿਹੜੀ ਸੀ ਉਹ ਤੋਂ ਬਾਅਦ ਚ ਆਈ ਹੈ ਜੀ, ਤਾਂ ਹਾਲਾਂਕਿ ਇਹ ਆਪਾਂ ਕਹਿ ਸਕਦੇ ਕਿ ਸੰਗਤ ਉਸ ਤਰ੍ਹਾਂ ਨਹੀਂ ਆਈ ਜਿਸ ਤਰ੍ਹਾਂ ਨਾਲ ਸੱਦਾ ਦਿੱਤਾ ਗਿਆ ਸੀਗਾ, ਉਹਦੇ ਕਾਰਨ ਹੈ ਕੁਛ ਜੀ ਉਹ ਵੀ ਆਪਾਂ ਸਾਂਝੇ ਕਰਾਂਗੇ, ਲੇਕਿਨ ਮੈਂ ਕੁਛ ਨੁਕਤੇ ਜਿਹੜੇ ਸੀ ਉਹ ਸਾਂਝੇ ਕਰ ਦੇਣਾ ਕਿ ਹਰੀਕੇ ਪੱਤਣ ਵਿਖੇ ਜਦੋਂ ਸ਼ਹੀਦੀ ਸਮਾਗਮ ਹੋਇਆ ਪਹਿਲਾਂ ਅਰਦਾਸ ਹੋਈ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਰਗਾਜ ਜਿਹੜੇ ਆ ਉਹਨਾਂ ਕੁਛ ਸੰਦੇਸ਼ ਕਹਿ ਲਓ ਜਾਂ ਆਪਣੇ ਪ੍ਰੋਗਰਾਮ ਦਿੱਤੇ ਆ ਜੀ, ਜਿਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਸ਼ਹੀਦੀ ਪੱਤਣ, ਉਹਨਾਂ ਦੱਸਿਆ ਜੀ ਹਰੀਕੇ ਪੱਤਣ ਦੀ ਬਜਾਏ ਵੀ ਇਹਨੂੰ ਸਿੱਖ ਕੌਮ ਸ਼ਹੀਦੀ ਪੱਤਣ ਦੇ ਵਜੋਂ ਯਾਦ ਕਰੇ, ਤਾਂ ਇੱਥੇ ਇੱਕ ਯਾਦਗਾਰ ਸਾਰਨ ਲਈ ਸ਼੍ਰੋਮਣੀ ਕਮੇਟੀ ਜਿਹੜੀ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਜਿਹੜਾ ਅਗਲਾ ਕਾਰਜ ਜਿਹੜਾ ਸ਼ੁਰੂ ਕਰੇ ਜੀ। ਇੱਕ ਨਾਮ ਪਲੇਟ ਦੀ ਗੱਲ ਕਰ ਕੀਤੀ ਗਈ ਆ ਕਿ ਜਿੰਨੇ ਵੀ ਸ਼ਹੀਦ ਜਬਰ ਦਾ ਜਿਹੜਾ ਸ਼ਿਕਾਰ ਹੋਇਆ ਉਹਨਾਂ ਦੇ ਨਾਵਾਂ ਦੀ ਪਲੇਟ ਜਿਹੜੀ ਆ ਇੱਥੇ ਲਾਈ ਜਾਊਗੀ ਜੀ। ਜਿਹੜੇ ਪੁਲਿਸ ਤੇ ਸੁਰੱਖਿਆ ਫੋਰਸਾਂ ਵੱਲੋਂ ਸ਼ਹੀਦ ਕੀਤੇ ਗਏ ਜਾਂ ਅਲੋਪ ਕੀਤੇ ਗਏ, ਅਗਵਾਹ ਕੀਤੇ ਗਏ ਜਿਹੜੇ ਪਰਿਵਾਰ ਸੀਗੇ, ਉਹਨਾਂ ਦਾ ਇੱਕ ਰਿਕਾਰਡ ਬਣਾਉਣ ਦੀ ਗੱਲਬਾਤ ਵੀ ਕੀਤੀ ਗਈ ਆ ਕਿ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਸੰਗਤਾਂ ਤੋਂ ਰਿਕਾਰਡ ਜਿਹੜਾ ਮੰਗਿਆ ਗਿਆ ਕਿ ਜਿਹਦੇ ਕੋਲ ਜੋ ਵੀ ਕੁਛ ਹੈ ਇਹਦੇ ਸੰਬੰਧੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼੍ਰੀ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਕਰਾਏ, ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਇਹਦਾ ਰਿਕਾਰਡ ਆਪਣੇ ਕੋਲ ਰੱਖੂਗਾ ਕਿ ਕਿੰਨੀਆਂ ਜਿਹੜਾ ਜਬਰ ਜਿਹੜਾ ਹੋਇਆ ਉਹਦੇ ਵਿੱਚ ਜਿਹੜੀਆਂ ਸ਼ਹੀਦੀਆਂ ਪਾ ਗਏ ਜਾਂ ਹਾਲੇ ਅਲੋਪ ਹੈਗੇ ਆ, ਕਿੰਨੇ ਲੋਕ ਜਿਹੜੇ ਆ ਉਹ ਹੈਗੇ ਆ ਜੀ। ਤੇ ਮੁੱਖ ਰੂਪ ਜਿਹੜਾ ਬੀਬੀ ਖਾਲੜਾ ਵੱਲੋਂ ਸੱਦਾ ਦਿੱਤਾ ਗਿਆ ਸੀ ਜਾਂ ਅਪੀਲ ਕੀਤੀ ਗਈ ਸੀ ਉਹਦੇ ਉੱਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਚੁੱਪ ਰਹੇ ਜੀ। ਆਪਾਂ ਕਹਿ ਸਕਦੇ ਹਾਂ ਕਿ ਬਹੁਤਾ ਕੁਛ ਕਿਸੇ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ, ਸਿਵਾਏ ਇੱਕ ਮੁੱਖ ਗਵਾਹ ਜਿਹੜੇ ਰਜੀਵ ਸਿੰਘ ਸੀਗੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਪਰ ਇਸ ਮੌਕੇ ਤੇ ਅਕਾਲ ਤਖ਼ਤ ਜਥੇਦਾਰ ਵੱਲੋਂ 2022 ਤੋਂ ਬਾਅਦ ਜਿਹੜੀ ਆਪ ਸਰਕਾਰ ਹੈ ਉਹਦੇ ਵੱਲੋਂ ਡੀਐਸਪੀ ਜਸਪਾਲ ਸਿੰਘ ਤੇ ਹੋਰ ਕੁਛ ਜਿਹੜੇ ਦੋਸ਼ੀ ਸੀਗੇ ਭਾਈ ਖਾਲੜਾ ਕੇਸ ਦੇ ਵਿੱਚ ਉਹਨਾਂ ਦੇ ਭੱਜ ਜਾਣ ਜਾਂ ਭਜਾ ਦੇਣ ਦੇ ਮਾਮਲੇ 'ਚ ਕੋਈ ਸਵਾਲ ਉਠਾਏ ਜੀ ਮੌਜੂਦਾ ਸਰਕਾਰ ਦੇ ਉੱਪਰ। ਪਰ ਇਹ ਤੋਂ ਪਹਿਲਾਂ 10 ਸਾਲ ਅਕਾਲੀ ਸਰਕਾਰ ਰਹੀ ਆ ਜੀ, ਉਸ ਸਮੇਂ ਦਰਮਿਆਨ ਜਿਹੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਕੇਸ ਕਿੱਦਾਂ ਚੱਲਿਆ, ਉਹਦੇ ਵਿੱਚ ਅਕਾਲੀ ਦਲ ਦਾ ਰੋਲ ਕੀ ਰਿਹਾ, ਜਾਂ ਫਿਰ ਅਕਾਲੀ ਦਲ ਦਾ ਪਰਿਵਾਰ ਨੂੰ ਕੀ ਸਾਥ ਰਿਹਾ, ਜਾਂ ਫਿਰ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਤਾਂ ਉਹਦਾ ਪਰਿਵਾਰ ਜਿਹੜਾ ਇਲੈਕਸ਼ਨਾਂ 'ਚ ਆਇਆ ਉਹਦੇ ਖਿਲਾਫ ਕੈਂਡੀਡੇਟ ਖੜੇ ਕੀਤੇ ਗਏ, ਭਾਵ ਹੈ ਕਿ ਜਿਹੜਾ ਅਕਾਲੀ ਦਲ ਦਾ ਰੋਲ ਸੀਗਾ ਸਰਕਾਰ ਦਾ ਉਹਦੇ ਉੱਪਰ ਜਥੇਦਾਰ ਸਾਹਿਬ ਨੇ ਕੋਈ ਵੀ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਜੀ। 15 ਸਾਲ ਜਿਹੜਾ ਅਕਾਲੀ ਦਲ ਜਦੋਂ ਸੱਤਾ 'ਤੇ ਰਿਹਾ ਤਾਂ ਜਿਹੜੀਆਂ ਤਰੱਕੀਆਂ
7: ਬਾੜੀਆ ਸਾਹਿਬ ਉੱਥੇ ਦਰਿਆ ਦੇ ਕੰਢੇ ਦੇ ਖੜੇ ਦੇ ਲੱਤਾਂ ਕੰਬਦੇ, ਕਿਤੇ ਪਿੱਛੇ ਉੱਥੇ ਲੁਕਣਾ ਜਾਂਦੇ, ਡਰਦੇ ਆ ਨਾ, ਕੀ ਕਰੀਏ। ਇਹ ਜਥੇਦਾਰ ਸਾਹਿਬ ਜਿਹਨਾਂ 'ਚ ਹਿੰਮਤ ਹੋਣੀ ਚਾਹੀਦੀ ਆ ਬੋਲਣ ਦੀ, ਕੁਝ ਕਹਿਣ ਦੀ, ਵਿਚਾਰ ਸਾਂਝੇ ਕਰਨ ਦੀ, ਇਹ ਖੁਦ ਆਪ ਭੱਜੇ ਹੋਏ ਹਨ। ਮੈਂ ਸੋ ਸੋਰੀ ਟੂ ਸੇ, ਦੇਖਿਆ ਜੇ ਪਲੇਟ ਲਾ ਦੇਵੋ, ਸਾਨੂੰ ਦੱਸੋ ਕਿੰਨਾ ਕੀ ਹੋਇਆ। ਉਹ 1984 ਵਿੱਚ ਜੋ ਕੁਝ ਹੋਇਆ, ਸਰਕਾਰ ਕਹਿੰਦੀ ਆ ਅਸੀਂ ਬਹੁਤ ਸਾਰਾ ਸਮਾਨ ਵਾਪਸ ਕਰ ਦਿੱਤਾ, ਬਾਕੀ ਸਾਨੂੰ ਰਸੀਦ ਦੇਵੋ, ਆਪਾਂ ਜਿਹੜਾ ਨਹੀਂ ਮਿਲਿਆ ਵਾਪਸ ਕਰੀਏ। ਇਹਨਾਂ ਨੇ ਖੁਦ ਵੇਚਿਆ ਹੋਇਆ ਉਹ ਵੀ ਸਮਾਨ। ਇਹ ਲੋਕਾਂ ਨੂੰ ਕੀ ਡਰਾਮੇ ਦਿਖਾਉਣ ਲੱਗੇ ਹੋਏ ਹਨ। ਹੁਣ ਪਤਾ ਵੀ ਉੱਪਰ ਭਾਰੀ ਪਈ ਹੋਈ ਹੈਗੀ, ਅਰਦਾਸ ਕਰਨ ਪਹੁੰਚ ਗਏ, ਉਹ ਕਿਉਂ ਲੋਕਾਂ ਦਾ ਕੰਮ ਟਾਈਮ ਖਰਾਬ ਕਰਦੇ? ਤੁਸੀਂ ਖੁਦ ਕੰਮ ਕਰਨਾ ਸ਼ੁਰੂ ਕਰੋ। ਤੁਸੀਂ ਖੁਦ ਆਪ ਕਹੋ ਵੀ ਸਾਡਾ ਸਪੈਸ਼ਲ ਦਫ਼ਤਰ ਖੋਲ੍ਹਿਆ ਜਾਵੇਗਾ, ਜਿਹਨਾਂ ਨਾਲ ਪਰਿਵਾਰਾਂ ਨਾਲ ਹੋਇਆ ਵੀਡੀਓ ਰੂਪ ਦੇ ਵਿੱਚ ਪਹੁੰਚੋ, ਤੁਹਾਨੂੰ ਦਿਖਾ ਲਿਆ ਜਾਵੇਗਾ, ਤੁਹਾਡੇ ਰੈਕਰਡ ਰੱਖੇ ਜਾਣਗੇ, ਸਵਾਲ ਪੁੱਛਣ ਕਰਨਗੇ, ਅਸੀਂ ਤੁਹਾਡੇ ਵਾਸਤੇ ਤੁਹਾਡੇ ਕੇਸ ਲੜਾਂਗੇ, ਤੁਹਾਡੇ ਵਾਸਤੇ ਤੁਹਾਡੇ ਪਰਿਵਾਰ ਵਾਸਤੇ ਪੈਸੇ ਦੇਵਾਂਗੇ। ਯਾਰ ਪਲੇਟ ਲਗਵਾ ਕੇ ਕੀ ਕੁਝ ਹੋ ਜਾਣਾ ਹੈਗਾ? ਲੋਕ ਤਾਂ ਖੁਦ ਅੱਗੇ ਕਿਤਾਬਾਂ ਨਹੀਂ ਪੜ੍ਹ ਕੇ ਰਾਜੀ, ਕੀ ਪੜ੍ਹਨਗੇ ਤਾਂ ਵੀਡੀਓ ਦੇਖ ਕੇ ਰਾਜੀ ਆ, ਜਾਂ ਟਿਕਟੋਕ 'ਤੇ ਸਕੋਲ ਕਰਕੇ ਰਾਜੀ ਆ। ਹੁਣ ਤੱਕ ਤਾਂ ਕਿਤਾਬਾਂ ਵਿਕੀਆਂ ਹੋਣੀਆਂ ਚਾਹੀਦੀਆਂ, ਸੋਲਡ ਹੋਣੇ ਚਾਹੀਦੇ ਆ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਦੇ ਉੱਪਰ, ਪਰ ਨਹੀਂ, ਅਸੀਂ ਵੀ ਬਹੁਤ ਪਿੱਛੇ ਪੈ ਗਏ ਹਾਂ, ਪਿੱਛੇ ਰਹਿ ਗਏ ਹਾਂ। ਮੈਂ ਇੱਕ ਕਾਲ ਲੈ ਲਵਾਂ ਫਿਰ ਤੁਹਾਨੂੰ ਵਾਰੀ ਦਿੰਦਾ। ਗੁਰੂ ਸਿੰਘ ਬਾਰੀ ਸਾਹਿਬ, ਹਰਵਿੰਦਰ ਪਨੇਸਰ ਜੀ ਆ ਜਾਓ ਜੀ।
3: ਹਾਂਜੀ,
7: ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸਾਦੀ ਨੂੰ ਪੁੱਛਣਾ ਸੀ, ਮੈਂ ਨਾ ਯੂਟਿਊਬ ਤੇ ਦੇਖਿਆ ਸੀ ਵੀ ਨਾ ਜੱਗੂ ਭਗਵਾਨ ਪੁਰੀਏ ਦਾ ਚੇਅਰਮੈਨ ਬਣਾਇਆ ਕਿਤੇ, ਉਹਨੂੰ ਨਾ ਹੈਲਪ ਮਗਰੋਂ ਕੀਤੀ ਆਮ ਆਦਮੀ ਪਾਰਟੀ ਨੇ, ਉਹ ਕਿੱਥੇ ਦਾ ਬਣਾਇਆ ਪਲੀਜ਼ ਦੱਸੋਗੇ? ਜੇ ਤੁਹਾਡੇ ਕੋਲ ਕੋਈ ਖਬਰ ਆ ਮੈਂ ਆਪੇ ਸੁਣਦਾ ਸਰ। ਥੈਂਕ ਯੂ,
7: ਧੰਨਵਾਦ। 416-837-1515 ਸਾਡੇ ਸਟੂਡੀਓ ਨੰਬਰ ਆ, 416-837-1515। ਵਾਰੀ ਸਾਹਿਬ ਗੋ ਅਹੈਡ
8: ਜੀ। ਬਿਲਕੁਲ, ਏਦਾਂ ਦੀ ਕੋਈ ਵੀ ਅਫੀਸ਼ੀਅਲ ਖਬਰ ਨਹੀਂ ਹੈਗੀ ਕਿ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮਵਾਰ ਆਪਾਂ ਕਹਿ ਸਕਦੇ ਹਾਂ ਕਿ ਇੱਕੋ ਉਸ ਦੁਨੀਆਂ ਦਾ ਗੈਂਗਸਟਰ ਮੰਨਿਆ ਜਾਂਦਾ ਹੈਗਾ ਜੀ, ਤਾਂ ਇਹੋ ਜਿਹੇ ਬੰਦੇ ਨੂੰ ਸਰਕਾਰਾਂ ਜਿਹੜੀਆਂ ਨੇ ਉਹ ਕੋਈ ਪ੍ਰਧਾਨਗੀ ਦਿੰਦੀਆਂ ਨੇ? ਅਫੀਸ਼ੀਅਲ ਤੌਰ 'ਤੇ ਇਹ ਮੇਰਾ ਮੰਨਣਾ ਨਹੀਂ ਹੁੰਦਾ ਜੀ, ਹਾਲਾਂਕਿ ਫੈਸਿਲੀਟੇਟ ਕੀ ਕੀਤਾ ਜਾਂਦਾ ਅੰਦਰ ਖਾਤੇ ਦਾ ਪਤਾ ਨਹੀਂ ਹੈਗਾ, ਪਰ ਕੋਈ ਵੀ ਇੱਦਾਂ ਦੀ ਖਬਰ ਜਿਹੜੀ ਆ ਮੇਰੇ ਕੋਲ ਨਹੀਂ ਹੈਗੀ। ਸੋਸ਼ਲ ਮੀਡੀਆ 'ਤੇ ਖਬਰ ਇੱਦਾਂ ਦੀ ਹੋ ਸਕਦੀ ਆ, ਉਹਦੇ 'ਤੇ ਆਪਾਂ ਕੋਈ ਰਿਲਾਈ ਨਹੀਂ ਕਰਦੇ ਜੀ। ਤਾਂ ਇਹਦੇ ਨਾਲ ਜਿਹੜੇ ਤੁਹਾਡੇ ਸਵਾਲ ਸੀਗੇ ਤੰਬੜ ਸਾਹਿਬ, ਜਿਹੜੇ ਤੁਸੀਂ ਹੁਣ ਉਠਾਏ ਆ, ਜਿੰਨੇ ਵੀ ਇਹ ਸਵਾਲ ਮੈਂ ਸੁਣੇ ਹੈਗੇ ਜੀ ਇੱਥੇ ਹਰੀਕੇ ਪੱਤਾਂ ਦੇ ਉੱਪਰ ਜਿਹੜੇ 1-to-1 ਇੰਟਰਵਿਊ ਕੀਤੇ ਗਏ ਚੈਨਲਾਂ ਵੱਲੋਂ ਕੁਛ ਇੱਕ ਪਰਿਵਾਰਾਂ ਦੇ ਤੇ ਕੁਛ ਜਿਹੜੇ ਐਕਟਿਵਿਸਟ ਉੱਥੇ ਆਏ ਹੋਏ ਸੀ ਜਿਹੜੇ ਜਿਹੜੀ ਸੰਗਤਾਂ ਨੂੰ ਪ੍ਰਵਾਨ ਹੋਵੇ ਤਾਂ ਏਦਾਂ ਦੀਆਂ ਗੱਲਾਂ ਤਾਂ ਪਹਿਲਾਂ ਵੀ ਬੜੀਆਂ ਵਾਰੀ ਹੋ ਚੁੱਕੀਆਂ। ਪ੍ਰੋਗਰਾਮ ਦਿੱਤੇ ਜਾਂਦੇ ਆ ਜੀ, ਉਹਦੇ ਵਿੱਚ ਇੱਕ ਫਾਰਮੈਲਿਟੀ ਪੂਰੀ ਕੀਤੀ ਜਾਂਦੀ ਆ। ਕਮੇਟੀਆਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਬੜੀਆਂ ਬਣਾਈਆਂ ਸੀਗੀਆਂ, ਤੁਹਾਨੂੰ ਪਤਾ ਹੋਣਾ ਕਈ ਮਾਮਲਿਆਂ ਦੇ ਉੱਪਰ ਉਹ ਕਮੇਟੀਆਂ ਹੀ ਬਣ ਕੇ ਰਹਿ ਗਈਆਂ। ਸੋ ਕੁੱਲ ਮਿਲਾ ਕੇ ਖਬਰ ਵਾਂਗ ਖਬਰ ਸਾਂਝੀ ਕੀਤੀ ਆ ਮੈਂ ਕਿ ਉੱਥੇ ਸੰਗਤਾਂ ਦਾ ਪ੍ਰਭਾਵ ਜਿਹੜਾ ਆ ਜਾਂ ਮੰਨਣਾ ਜਾਂ ਉਹਨਾਂ ਦਾ ਕਿੱਦਾਂ ਦੇ ਵਿਚਾਰ ਸੀਗੇ। ਤਾਂ ਇਹਦੇ ਨਾਲ ਹੀ ਮੈਂ ਕੁਛ ਅਹਿਮ ਖਬਰਾਂ ਜਿਹੜੀਆਂ ਕੈਨੇਡਾ ਦੀ ਜਿਹੜੀ ਪਹੁੰਚੀਆਂ ਹੈਗੀਆਂ ਆਪਾਂ ਉਹ ਦੱਸ ਦਿੰਦੇ ਹਾਂ
7: ਜੀ।
8: ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਵੱਲੋਂ 25 ਡਿਪਲੋਮੈਟ ਬਰਖਾਸਤ ਕੀਤੇ ਗਏ ਸੀ, 11 ਜਿਹੜੇ ਅਸਤੀਫੇ ਲਏ ਗਏ ਸੀ। ਇਹ ਮਾਮਲਾ ਇੱਕ ਲਾਈਮਲਾਈਟ ਹੋਇਆ ਜੀ, ਸਾਹਮਣੇ ਆਇਆ ਹੈਗਾ। ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਹੈਗੇ ਸੀਗੇ, ਉਹਨਾਂ ਦੇ ਵਿਭਾਗ ਦੇ ਵਿੱਚ 25 ਡਿਪਲੋਮੈਟਸ ਏਦਾਂ ਦੇ ਸੀਗੇ ਜਿਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਜਾਂ ਫਿਰ 11 ਨੇ ਉਹਨੂੰ ਆਪਣੇ ਆਪ ਤੋਂ ਅਸਤੀਫਾ ਦਿੱਤਾ। ਤੇ ਜਾਣਕਾਰੀ ਮੁਤਾਬਕ ਜਿਹੜੇ ਡਿਪਲੋਮੈਟਾਂ 'ਚ ਇੱਕ ਅਜਿਹਾ ਵੀ ਸੀ ਜਿਹੜਾ ਵਿਦੇਸ਼ੀ ਸਰਕਾਰਾਂ ਦੇ ਨਾਲ ਗੁਪਤ ਅਤੇ ਗੈਰ ਚ ਸੰਪਰਕ ਜਿਹੜੇ ਰੱਖਣ ਦੇ ਦੋਸ਼ ਉਹਦੇ ਉੱਪਰ ਲੱਗੇ ਹੋਏ ਸੀ। ਇਹ ਪਹਿਲਾ ਮਾਮਲਾ ਨਹੀਂ ਹੈਗਾ ਜੀ। ਕੱਲ ਇਹ ਖਬਰ ਜਿਹੜੀ ਆਪਣੀ ਸਾਂਝੀ ਕਰਨ ਤੋਂ ਆਪਾਂ ਆਪਣਾ ਪ੍ਰੋਗਰਾਮ ਨਹੀਂ ਸੀਗਾ ਜੀ, ਆਪਾਂ ਲਾਈਵ ਲਾਇਆ ਸੀਗਾ। ਸੋ ਉਹਦੇ ਵਿੱਚ ਵੀ ਖਬਰ ਸੀਗੀ ਕਿ RCMP ਨੇ ਕੱਲ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਉਹਦੇ ਵਿੱਚ ਜਿਹੜੇ ਵੱਡੇ FBI ਤਾਂ ਜਿਹੜੇ ਕੈਨੇਡਾ ਦੇ ਖੁਫੀਆ ਏਜੰਸੀਆਂ ਨੇ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਕਿ ਕੈਨੇਡਾ ਦਾ ਇੱਕ CBSA ਅਧਿਕਾਰੀ ਜਿਹੜਾ ਡਰੱਗ ਤਸਕਰੀ ਹੈਗੀ ਆ, ਡਰੱਗ ਤਸਕਰਾਂ ਨੂੰ ਜਾਣਕਾਰੀ ਪਹੁੰਚਾਉਂਦਾ ਲਿਆ ਲੰਮਾ ਸਮਾਂ ਬਾਰਡਰ ਤੋਂ ਉੱਪਰੋਂ, ਤਾਂ ਉਹਦੇ ਜ਼ਰੀਏ ਡਰੱਗ ਤਸਕਰੀ ਹੁੰਦੀ ਰਹੀ। ਉਹਦਾ ਨਾਮ RCMP ਨੇ ਗੱਲ ਕਹੀ ਕਿ ਸਾਡੇ ਇਹ ਮਾਮਲਾ ਧਿਆਨ 'ਚ ਹੈਗਾ, ਸਾਡੇ ਕੋਲ ਸਾਰੀ ਜਾਣਕਾਰੀ ਹੈਗੀ, ਤਾਂ ਅਸੀਂ ਇਹਨੂੰ ਚਾਰਜ ਇੱਥੇ ਲਾਵਾਂਗੇ, ਤਾਂ ਉਸ ਤੋਂ ਬਾਅਦ ਉਹਦਾ ਨਾਂ ਜਿਹੜਾ ਦਰਜ ਕਰਾਂਗੇ। ਸੋ ਕੁੱਲ ਮਿਲਾ ਕੇ ਜੇ ਖਬਰ ਦੇ ਵਿੱਚ ਮੈਂ ਦੇਖਣਾ ਹੋਵੇ ਆਪਾਂ ਤੁਸੀਂ ਵੀ ਵਿਚਾਰ ਦੇ ਸਕਦੇ ਕਿ ਅੱਜ ਇਹ ਹੁਣ ਪਹਿਲਾ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆ ਗਿਆ ਕਿ ਜਿਹੜਾ ਕੈਨੇਡਾ ਦਾ ਕੋਰ ਸਿਸਟਮ ਹੈਗਾ ਉਹਦੀ ਏਦਾਂ ਦੀ ਇਨਵੋਲਵਮੈਂਟ ਏਦਾਂ ਦੀਆਂ ਗੱਲਾਂ 'ਚ ਆਉਣੀ ਵਿਦੇਸ਼ੀ ਦਖਲਦਾਸੀ ਦੇ ਮਾਮਲਿਆਂ ਦੇ ਵਿੱਚ ਜਾਂ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ CBSA ਅਧਿਕਾਰੀਆਂ ਦੀ ਸ਼ਮੂਲੀਅਤ ਦਾ ਏਦਾਂ ਨਾਂ ਸਾਹਮਣੇ ਆਉਣੇ, ਹਾਲਾਂਕਿ ਚਾਰ ਜਿਹੜੇ ਸਾਰੇ ਸਾਬਤ ਹੋਣੇ ਬਾਕੀ ਆ, ਪਰ ਇਹ ਪਹਿਲਾਂ ਬਹੁਤ ਘੱਟ ਸੀਗਾ। ਤੰਬਰ ਸਾਹਿਬ ਜਦੋਂ ਏਦਾਂ ਦੀਆਂ ਗੱਲਾਂ ਹੋ ਜਾਣ ਤੇ ਫਿਰ ਕੈਨੇਡਾ ਦਾ ਇੱਕ ਜਿਹੜੇ ਸਿਸਟਮ ਜਿਹੜੇ ਥੰਮ ਹੁੰਦੇ ਆ ਪਿੱਲਰ ਹੁੰਦੇ ਆ ਉਹਦੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੁੰਦਾ ਜੀ ਉਹ ਡੋਲਣਾ ਸ਼ੁਰੂ ਹੁੰਦਾ। ਸੋ ਕੁੱਲ ਮਿਲਾ ਕੇ ਸਰਕਾਰਾਂ ਨੂੰ ਆਪਣੀ ਕਾਰਗੁਜ਼ਾਰੀ ਦੇ ਉੱਪਰ ਜਿਹੜਾ ਧਿਆਨ ਦੇਣ ਦੀ ਲੋੜ ਆ। ਤਾਂ ਇਹਦੇ ਨਾਲ ਹੀ ਮੈਂ ਕੋਈ 2 ਮਿੰਟਾਂ ਦੇ ਵਿੱਚ ਹੋਰ ਲਾਈਮਲਾਈਟ ਜੀ ਤੰਬਰ ਸਾਹਿਬ
7: ਇੱਕ ਕਾਲ ਮੈਂ ਲੈ ਲਵਾਂ। ਅਮਰਜੀਤ ਜੀ ਤੁਸੀਂ ਆ ਜਾਓ ਫਿਰ ਆਪਾਂ ਖਬਰਾਂ ਵੱਲ ਜਾਣਾ ਜੀ।
9: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ, ਸਾਰੇ ਭੈਣ ਭਰਾਵਾਂ ਨੂੰ ਜੀ
7: ਸਤਿ ਸ੍ਰੀ ਅਕਾਲ ਜੀ।
9: ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਭਾਈ। ਤੰਬੜ ਸਾਹਿਬ ਇੱਕ ਹੀ ਰਿਕੁਐਸਟ ਹੈ ਮੇਰੀ, ਲੈਸਰ ਸਾਹਿਬ ਨੂੰ ਸਵੇਰ 4 ਵਜੇ ਤੋਂ ਇਹੀ ਖਬਰ ਫੜੀ ਫਿਰਨਗੇ ਸ਼ਾਮ ਤੱਕ ਨਾ ਜੀ, ਇਹਦੇ ਬਾਰੇ ਦੱਸ ਦਿਓ ਜੀ, ਇਹਨੂੰ ਭੇਜ ਦਿਓ ਜੀ ਆਮ ਪਾਰਟੀ ਕੋਲ, ਕੋਈ ਅਪਡੇਟ ਕੋਈ ਇਹਦੀ ਹੋ ਜਾਏਗੀ ਜੀ, ਡਾਇਰੈਕਟਰ ਲੈਣ ਕਰਾ ਦਿਆ ਕਰੋ ਜੀ।
7: ਚਲੋ ਉਹਨਾਂ ਦਾ ਧੰਨਵਾਦ, ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਪੁੱਛ ਲਓ
9: ਮੇਰਾ ਕੋਈ ਨਹੀਂ। ਧੰਨਵਾਦ ਸਾਰਾ ਕੁਝ, ਬਹੁਤ ਸੋਹਣੀਆਂ ਖਬਰਾਂ, ਥੈਂਕ ਯੂ ਭਾਈ, ਬਹੁਤ ਧੰਨਵਾਦ,
7: ਬਹੁਤ ਬਹੁਤ ਧੰਨਵਾਦ। ਸੋ ਮੈਂ ਹੋਰ ਪ੍ਰੋਗਰਾਮ ਤਾਂ ਨਹੀਂ ਸੁਣ ਸਕਦਾ, ਸਾਡੇ ਪ੍ਰੋਗਰਾਮ ਵਿੱਚ ਪਹਿਲੀ ਵਾਰੀ ਅੱਗੇ ਵੀ ਕੁਐਸਚਨ ਪਾਇਆ ਹੈਗਾ ਉਹਦਾ ਆਪਾਂ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਦੇ ਵੀ ਦਿੱਤਾ ਹੈਗਾ। ਬਾਰੀ ਸਾਹਿਬ ਤੁਸੀਂ ਖਬਰਾਂ ਤੇ ਨਜ਼ਰ ਰੱਖ ਦਿਓ ਪਲੀਜ਼।
8: ਅਮਰ ਸਾਹਿਬ ਅੰਟਾਰੀਓ ਦੇ ਵਿੱਚ ਜਿਹੜੀ 80 ਮਿਲੀਅਨ ਦੇ ਕਰੀਬ ਸ਼ਰਾਬ ਜਿਹੜੀ ਆ ਜਾਂ ਆਪਾਂ ਕਹਿ ਸਕਦੇ ਹਾਂ ਅਮੈਰੀਕਨ, ਉਹ ਸਟੋਰ ਕੀਤੀ ਹੋਈ ਹੈ ਜੀ, ਸਟੋਕ ਕੀਤੀ ਹੋਈ, ਸਾਲ ਭਰ ਤੋਂ ਉੱਪਰ ਹੋ ਗਿਆ ਜਾਂ ਉਹਦਾ ਟੈਰਫ ਲੱਗੇ ਆ ਜੀ। ਉਹ ਪਹਿਲਾਂ ਵੀ ਆਪਾਂ ਖਬਰਾਂ ਦਿੱਤੀਆਂ ਸੀ, ਹੁਣ ਖਬਰਾਂ ਸਾਹਮਣੇ ਆਈ ਕਿ 8 ਮਿਲੀਅਨ ਖਰਚਾ ਜਿਹੜਾ ਹੁਣ ਤੱਕ ਜਿਹੜਾ ਆ ਟੈਕਸ ਪੇਅਰ ਉਹਨਾਂ ਦਾ ਆ ਚੁੱਕਾ, ਲੇਕਿਨ ਗਵਰਨਮੈਂਟ ਕੋਲ ਅਜੇ ਤੱਕ ਪਾਲਿਸੀ ਰੀਸ਼ੇਪ ਨਹੀਂ ਕੀਤੀ ਕਿ ਐਟਲੀਸਟ ਜਿਹੜੀ ਜਿਹੜਾ ਤੁਸੀਂ ਸਟੋਕ ਕੀਤੀ ਹੋਈ ਆ ਉਹਨੂੰ ਤਾਂ ਸੈਲ ਕਰ ਦਿਓ, ਜੇ ਨਵੀਂ ਤੁਸੀਂ ਨਹੀਂ ਮੰਗਾਉਣੀ ਉਹ ਆਰਡਰ ਨਾ ਕਰੋ ਜਾਂ ਉਹ ਰੋਕ ਦਿਓ, ਉਹਦੇ ਤੇ ਟੈਰਫ ਲਾ ਦਿਓ, ਆਪੇ ਰੁਕ ਜਾਊਗੀ। ਪਰ 8 ਮਿਲੀਅਨ ਦੇ ਕਰੀਬ ਜਿਹੜਾ ਖਰਚਾ ਜੀ ਉਹ ਟੈਕਸ ਪੇਅਰ ਦਾ ਇਹਨੂੰ ਸਟੋਰ ਕਰਨ 'ਚ ਆ ਚੁੱਕਿਆ ਜੀ। ਹਾਲੇ ਤੱਕ ਅੰਟਾਰੀਓ ਗਵਰਨਮੈਂਟ ਜਿਹੜੀ ਹੈਗੀ ਆ ਉਹ ਇਹਦੇ ਤੇ ਪਾਲਿਸੀ ਨਹੀਂ ਲਿਆ ਸਕੀ। ਆਪਣੇ ਸਰੋਤਿਆਂ ਜਾਣਕਾਰੀ ਦੱਸ ਦਿੰਦੇ ਕਿ ਰਫਲੀ 2.6 ਮਿਲੀਅਨ ਵਰਥ ਜਿਹੜੇ ਸਟੈਂਡਰਡ ਅਮੈਰੀਕਨ ਅਲਕੋਹਲ ਹੈਗੀ ਆ ਉਹ ਐਕਸਪਾਇਰ ਟੂ ਡੇਟ ਵੀ ਜਿਹੜੀ ਆ ਉਹ ਪਹੁੰਚ ਚੁੱਕੀ ਹੈਗੀ ਆ, ਜਿਹੜੀ 3% ਦਾ ਓਰੀਜਨਲ ਸਟਾਕ ਜਿਹੜਾ ਸਟਾਕ ਪਾਈਲ ਹੈ। ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤੇ ਪੈਸਾ ਜਿਹੜਾ ਆ ਉਹ ਟੈਕਸਪੇਅਰ ਦਾ ਵੇਸਟ ਹੋ ਰਿਹਾ। ਸੋ ਇਹਦੇ ਤੇ ਪਾਲਿਸੀ ਗਵਰਨਮੈਂਟ ਦੀ ਕੀ ਰਹਿੰਦੀ ਆ, ਸਾਡੇ ਸਰੋਤੇ ਵੀ ਜਿਹੜਾ ਸਵਾਲ ਕਰ ਸਕਦੇ ਆ ਆਪਣੇ ਜਿਹੜੇ ਨੁਮਾਇੰਦੇ ਹੈਗੇ ਉਹਨਾਂ ਕੋਲੋਂ।
7: ਵੱਖ ਵੱਖ ਇਵੈਂਟ ਦੇ ਪੁੱਛ ਲਿਆ ਕਰੋ, ਜੇ ਸ਼ਰਾਬ ਦਾ ਕੀ ਕੀਤਾ, 4 ਕਪੇਟੀਆਂ ਕਬੱਡੀ ਦੇ ਚੱਕ ਲੈਣੀ ਸੀ ਜਾਂ ਹੋਰ ਵੱਖ ਵੱਖ ਇਵੈਂਟ ਦੇ ਉਦੇ ਬਣ ਦਿੰਦੇ। ਪੈਸੇ ਦਿੱਤੇ ਹੋਏ ਹਨ, ਖਰੀਦੀ ਹੋਈ ਸ਼ਰਾਬ ਹੈਗੀ ਆ, ਇਹ ਫਿਰ ਵੀ ਜੇ ਕੋਈ ਕਿਸਮਾਂ ਵਿੱਚ ਚੇਂਜ ਆ ਗਈ, ਵੇਚਣੀ ਤਾਂ ਪੈਣੀ ਹੈਗੀ ਆ, ਐਕਸਪਾਇਰ ਹੋਈ ਜਾਂਦੀ ਆ, ਲੋਕਾਂ ਦੇ ਪੈਸੇ ਖਰਾਬ, ਟੈਕਸ ਦੇ ਪੈਸੇ ਖਰਾਬ ਹੋ ਜਾਂਦੇ ਆ, ਤੋ ਕਿੰਨੀ ਕੁ ਸਿਆਣਪ ਹੈਗੀ ਆ, ਪੈਸੇ ਦਿੱਤੇ ਹੋਏ ਆ, ਫਿਰ ਵੀ ਕਹਾ ਇਹਨਾਂ ਨੇ ਖਰੀਦੀ ਹੈਗੀ, ਹੁਣ ਜਿਹੜੀ ਹੈਗੀ ਆ ਉਹੀ ਤਾਂ ਸ਼ੈਲਫਾਂ 'ਤੇ ਰੱਖ ਦੇਵੋ, ਬਾਅਦ ਵਿੱਚ ਨਾ ਖਰੀਦੇ ਹੋਵੇ ਸੋਕੇ, ਐਲੀਜਰ ਹੈਗੀ ਆ, ਉਹਦਾ ਸਟੋਰੇਜ ਦਾ ਪੈਸਾ ਕਿੰਨਾ ਲੱਗ ਰਿਹਾ ਹੈਗਾ, ਐਕਸਪਾਇਰ ਹੋ ਰਹੀ ਹੈਗੀ ਆ, ਉਹਨੂੰ ਵੇਚ ਕੇ ਪੈਸੇ ਆਪਣੇ ਪੂਰੇ ਕਰੋ ਅਤੇ ਬਾਅਦ 'ਚ ਨਾ ਖਰੀਦਿਓ, ਪਰ ਦਿਸ ਇਜ਼ ਆਲ ਪੋਲੀਟਿਕਸ, ਇਹ ਜਿਹੜੇ ਵੇਅਰ ਹਾਊਸ ਵਿੱਚ ਰੱਖੀ ਹੋਈ ਉਹ ਪਤਾ ਨਹੀਂ ਕਿਹਦਾ ਹੋਊਗਾ। ਚਲੋ ਮੈਂ ਛੱਡੋ, ਮੈਂ ਤੁਹਾਡੇ 'ਤੇ ਛੱਡ ਦਿੰਦਾ ਹੁਣ, ਗੋ ਹੈਡ ਬਾਰੀ ਸਾਹਿਬ।
9: ਜੀ ਬਿਲਕੁਲ, ਤਾਂ ਇਹਦੇ ਨਾਲ ਹੀ ਜਿਹੜੇ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਉਹਨੇ ਸੂਬ ਕੀਤਾ ਸੀ, ਆਰ ਸੀ ਐਮ ਪੀ ਦੇ ਖਬਰਾਂ ਸਾਹਮਣੇ ਆਈਆਂ ਸੀਗੀਆਂ, ਲੇਕਿਨ ਹੁਣ ਦੁਬਾਰਾ ਜਿਹੜੀ ਲਾ ਸੋਸਾਇਟੀ ਆਫ ਓਨਟਾਰੀਓ ਆ ਉਹਦੇ ਵੱਲੋਂ ਇਹ ਖਬਰ ਆਈ ਹੈਗੀ ਆ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਆ ਉਹ ਸ਼ਾਇਦ ਸਸਪੈਂਡ ਕਰਨ ਦੀ ਕਾਰਵਾਈ ਇਹ ਉਹਨਾਂ ਨੂੰ ਫੇਸ ਕਰਨੀ ਪੈ ਸਕਦੀ ਆ। ਅਲੈਜਿੰਗ ਉਹੀ ਹੈਗੀ ਆ ਫਰੋਡ ਔਰ ਮਿਸ ਯੂਜ਼ ਆਫ ਟਰੱਸਟ ਫੰਡਸ, ਜਿਹੜੇ ਟਰੱਸਟ ਦੇ ਫੰਡ ਹੈਗੇ ਉਹਨਾਂ ਦਾ ਮਿਸ ਯੂਜ਼ ਅਤੇ ਮਿਸ ਕੰਡਕਟ ਜਿਹੜੀ ਆ ਮਿਲੀਅਨ ਡਾਲਰ ਦੀ, ਇਹ ਜਿਹੜਾ ਆ ਲਾਈਮਲਾਈਟ ਹੋਇਆ। ਹਾਲਾਂਕਿ ਇਹ ਸਾਰੇ ਦੋਸ਼ ਜਿਹੜੇ ਆ ਕਦੇ ਵੀ ਕੋਰਟ ਵਿੱਚ ਸਾਬਤ ਨਹੀਂ ਹੋਏ, ਪਰ ਇਹ ਜਿਹੜੀ ਲਾ ਸੋਸਾਇਟੀ ਆਫ ਓਨਟਾਰੀਓ ਦੇ ਕੀ ਇਨਪੁੱਟ ਆਈ ਹੈ ਕਿ ਦੁਬਾਰਾ ਉਹਦੇ ਵੱਲੋਂ ਇਹ ਖਬਰ ਆਈ ਹੈਗੀ ਕਿ ਉਹਨਾਂ ਦੀ ਸਸਪੈਂਸ਼ਨ ਜਿਹੜੀ ਆ ਆਉਣ ਵਾਲੇ ਸਮੇਂ 'ਚ ਆ ਸਕਦੀ ਆ। ਪਰ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਕਿ 2023 ਦੇ ਵਿੱਚ ਉਹਨਾਂ ਦੇ ਖਿਲਾਫ਼ ਇੱਕ ਮਾਮਲਾ ਖੋਲਿਆ ਸੀ, 2018 ਦੇ ਵਿੱਚ ਫੈਡਰਲ ਪੋਲੀਟਿਕਸ ਤੋਂ ਰਿਜਾਇਨ ਕਰ ਗਏ ਸੀ, ਅਤੇ 2023 ਦੇ ਵਿੱਚ ਆਰ ਸੀ ਐਮ ਪੀ ਨੇ ਬ੍ਰੀਚ ਆਫ ਟਰੱਸਟ ਅਤੇ ਫਰੋਡ ਦੇ ਜਿਹੜੇ ਇਲਜ਼ਾਮ ਲਾਏ ਸੀ ਉਹਦੇ ਵਿੱਚੋਂ ਕੁਇਟ ਵੀ ਹੋ ਗਏ ਸੀ, ਪਰ ਹਾਲੇ ਤੱਕ ਉਹਨਾਂ ਦੇ ਕੁਛ ਜਿਹੜੇ ਵਿਵਾਦ ਹੈਗੇ ਆ ਉਹਨਾਂ ਤੋਂ।
7: ਜੀ ਤੁਹਾਡੀ ਲਾਈਨ ਥੋੜੀ ਕਲੀਅਰ ਕਰੋ, ਮੈਂ ਜਿੱਥੇ ਬਲਦੇਵ ਸਿੰਘ ਨੂੰ ਏਅਰ ਤੇ ਲੈ ਗਿਆ। ਬਲਦੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
10: ਬੱਲੇ ਬੱਲੇ ਗੱਲ, ਮੈਂ ਜੀ ਇੰਨਾ ਤਕੜਾ ਹੋਇਆ,
7: ਬਾਕੀ ਮੈਂ ਸੋਕਰ ਦਾ ਮੈਚ ਹੋ ਗਿਆ ਜੀ ਸਰ। ਜੀ ਗੋ ਹੈਡ।
10: ਸਾਰੇ ਕਹਿੰਦੇ ਫਰਾਂਸ ਜਿੱਤੂ, ਮੈਂ ਕਹਿੰਦਾ ਸਪੇਨ ਜਿੱਤੂ, ਬੰਨ ਗਏ ਨਾ ਫਿਰ
7: ਜੀ। ਇੱਕ
10: ਮੇਰੀ ਗੱਲ ਸੁਣੋ, ਤੁਹਾਡਾ ਵਧੀਆ ਪ੍ਰੋਗਰਾਮ ਚੱਲੀ ਜਾਂਦਾ ਹੁੰਦਾ ਕਿ ਭਾਈ ਆਹ ਦੱਸਿਓ ਆਮ ਆਦਮੀ ਪਾਰਟੀ ਨੇ ਫਲਾਣਾ ਲਾ ਦੋ ਧਮਕਾ ਲਾ ਦੋ, ਉਹ ਸਾਰੇ ਪ੍ਰੋਗਰਾਮ ਇੱਕੋ ਗੱਲ ਕਰਦਾ ਰਹਿੰਦਾ ਹਨਾ, ਵੀ ਭਾਈ ਤੂੰ ਉੱਥੇ ਜਾ ਵੜਦਾ ਇੱਥੇ ਲੀੜੇ ਪਾਉਂਦਾ ਕਿ ਨਹੀਂ ਪਾਉਂਦਾ, ਤੇ ਬਾਕੀ ਖਬਰਾਂ ਤੁਹਾਡੀਆਂ ਬਹੁਤ ਵਧੀਆ।
7: ਖਬਰਾਂ ਲੱਗਦਾ ਦੁਬਾਰਾ ਕਾਲ ਕਰ ਲਿਓ ਬਾਰੀ ਸਾਹਿਬ, ਮੈਂ ਦੱਸ ਦੇਵਾਂ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਹਾਨੂੰ, ਫਲੈਟ ਬੈਡ ਦਾ ਟ੍ਰੇਲਰ ਚਾਹੀਦਾ, ਡਰੋਪ ਡੈਕ ਡਰੋਪ ਡੈਕਸ ਦਾ ਟ੍ਰੇਲਰ ਚਾਹੀਦਾ, ਕੋਇਲ ਵੈਲ ਦਾ ਟ੍ਰੇਲਰ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਫਰੋਮ ਸਕਰੈਚ ਬਣਾ ਕੇ ਦਿੰਦੇ ਹਨ ਕੌਣ? ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਿੰਦਾਬਾਈ ਜੀ, ਗੁਰਮਿੰਦਰ ਤਨੇਸਰ ਸਾਹਿਬ ਜੀ, ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ 1170 ਫੀਸਟੋ ਡਰਾਈਵ 'ਤੇ, 905-219-0080 'ਤੇ ਗੱਲਬਾਤ ਕਰਨੀ ਹੈ, ਜੇ ਤੁਹਾਨੂੰ ਖੁਦ ਪਰਸਨਲਾਈਜ਼ ਟ੍ਰੇਲਰ ਵੀ ਚਾਹੀਦਾ ਬਣਾ ਕੇ ਦਿੰਦੇ ਹਨ। ਇੰਡੀਅਨ ਪੰਜਾਬੀ ਵੀ ਆ ਰਿਹਾ, 115 ਫਾਦਰ ਟੋਮਨ ਰੋਡ 'ਤੇ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਡਾਈ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਵੀ ਹੈਗੀ ਆ ਵੱਖਰੀ, ਤੁਸੀਂ ਫਰੈਸ਼ ਫਰੂਟਸ ਐਂਡ ਵੈਜੀਟੇਬਲ ਖਰੀਦਣਾ ਚਾਹੁੰਦੇ ਹੋ ਤਾਂ ਫਾਦਰ ਟੋਮਨ ਟੋਬਰਮ 'ਤੇ ਪਹੁੰਚ ਸਕਦੇ ਹੋ। ਐਲ ਏ ਟਰੱਕ 'ਤੇ ਰਾਜਾ ਬਾਈ ਜੀ ਨੇ ਸਪੋਂਸਰ ਕੀਤਾ, ਐਲ ਏ ਟਰੱਕ ਟਾਇਰ ਐਂਡ ਲੂਬ ਵਾਸ਼ ਵਾਲੇ ਰਾਜਾ, ਐਲ ਏ ਵਾਲੇ 416-953-9162। ਅਤੇ ਮਨਮੋਹਨ ਵਾਰਸ ਕਮਲ ਹੀਰ ਸੰਤਾਰ ਭਾਅ ਜੀ ਦਾ ਸ਼ੋਅ ਆ ਰਿਹਾ ਸੈਚਰਡੇ ਜੁਲਾਈ ਦੀ 25 ਤਰੀਕ ਨੂੰ, ਪੰਜਾਬੀ ਵਿਰਸਾ 2026, ਤੋਂ ਟਿਕਟਾਂ ਲੈਣੀਆਂ ਹੁਣ 416-303-4444 ਜਾਂ 647-468-62 'ਤੇ ਗੱਲਬਾਤ ਕਰ ਲੈਣੀ ਆ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਮਨਜੀਤ ਚੀਮਾ ਜੀ ਤੁਹਾਡੀ ਮਦਦ ਕਰ ਸਕਦੇ ਹਨ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ, ਕਮਿਟਡ ਟੂ ਹੈਲਪਿੰਗ ਬਾਇਰ ਸੈਲਰਸ ਐਂਡ ਇਨਵੈਸਟਰਸ, ਅਤੇ ਰੀਅਲ ਸਟੇਟ ਵਿੱਚ ਕਾਫੀ ਨੌਲੇਜ ਰੱਖਦੇ ਹਨ ਕਿਉਂਕਿ ਫੁੱਲ ਟਾਈਮ ਕੰਮ ਕਰਦੇ ਹਨ। 416-357-9965 'ਤੇ ਤੁਸੀਂ ਗੱਲਬਾਤ ਕਰ ਲਈ। ਖਬਰਾਂ ਮੇਰੇ ਕੋਲ ਹੋਰ ਬਹੁਤ ਸਾਰੀਆਂ, ਟੈਕਸਟ ਮੈਸੇਜ ਤੁਹਾਡੇ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਤੋਂ ਬਾਰੀਆ ਸਾਹਿਬ ਆਊਟ ਆਫ ਥੋੜ੍ਹਾ ਏਰੀਆ ਪਹੁੰਚ ਗਏ ਹਨ, ਮੈਂ ਇੱਕ ਲੈਂਦਾ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਦੇ, ਵਿਰਾਸਤ ਦੀ ਬਹੁਤ ਸਾਰੀਆਂ ਖਬਰਾਂ ਤੁਹਾਡੇ ਲੈ ਤੁਹਾਡੇ ਵਾਸਤੇ ਲੈ ਕੇ ਆਏ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।
11: ਇੰਡੀਅਨ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
12: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
13: ਹੋ ਜੇ ਇਸ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
14: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-500-9992 905-564-9292।
13: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ ਸੱਤੋ ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
7: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਡੇ ਕਾਫੀ ਸਾਰੇ ਟੈਕਸਟ ਮੈਸੇਜਸ ਆ ਰਹੇ ਹਨ, ਬਹੁਤ ਬਹੁਤ ਧੰਨਵਾਦ। ਮੈਂ ਇੱਕ ਕਾਲ ਨਾਭਰ ਕੰਫਰਟ ਮੇਰੇ ਵੀਰ ਸੰਧੂ ਸਾਹਿਬ ਦੁਆਰਾ ਆਏ ਹਨ। ਸੰਧੂ ਸਾਹਿਬ ਜੀ ਆਇਆਂ ਨੂੰ
15: ਦੇਖੋ, ਤੰਬੜ ਸਾਹਿਬ ਮੈਂ ਦਿਲ ਨਹੀਂ ਕਰਦਾ ਕੁਛ ਕਿਹਾ ਜਾਵੇ। ਦੇਖੋ ਮੈਂ ਸਿਰਫ ਪੇਪਰ ਪੜ੍ਹਦਾ, ਰਾਜ ਗ੍ਰਹਿਪਰ ਬਾਰੇ ਪੜ੍ਹ ਰਿਹਾ ਸੀ, ਆਪਾਂ ਨੂੰ ਐਮ ਪੀ ਬਣਾ ਕੇ ਭੇਜਿਆ, ਸਾਡਾ ਨੁਮਾਇੰਦਾ ਸੀ। ਮੈਂ ਪੜ੍ਹਦਾ ਹੀ 6.5 million ਦੇ ਫਰੋਡ ਚੈੱਕ ਆ, ਜਿਹਨਾਂ ਚੋਂ 3.3 ਦੇ ਜਿਹੜੇ ਚੈੱਕ ਆ ਮਿਲੀਅਨ ਦੇ ਇਹਦੀ ਫਰਮ ਨੂੰ ਗਏ ਆ। ਔਰ ਬਹੁਤ ਸਾਰੇ ਵੱਡੇ ਇਲਜ਼ਾਮ ਆ, ਇਹ ਸਾਡੇ ਨੁਮਾਇੰਦੇ ਨੇ। ਈਵਨ ਕਿ ਮੈਨੂੰ ਇੱਥੋਂ ਤੱਕ ਇਹ ਲੱਗਦਾ ਕਿ ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ ਇਹਨਾਂ ਦੇ ਨਿੱਧੀ ਫਾਦ ਆ। ਜੇ ਮੈਂ ਖਾਸ ਕਰ ਇੰਡੀਆ ਦੀ ਗੱਲ ਕਰਾਂ, ਉੱਥੇ 63 ਲੋਕ ਤੁਹਾਡੀ ਨੁਮਾਇੰਦਗੀ ਕਰਦੇ ਆ, ਜਿਹਨਾਂ ਨੂੰ ਲੋਕਾਂ ਨੇ ਦੁੱਖ ਦਰਦ ਬਾਰੇ ਕੁਛ ਨੀ ਪਤਾ। ਜਿੱਦਾਂ ਹੁਣ ਬਾਰੀ ਸਾਹਿਬ ਕਹਿ ਕੇ ਗਏ ਆ ਵੀ ਜਿੱਥੇ ਕਲਦਾ ਦਾ ਨਾਂ ਆਉਂਦਾ ਉੱਥੇ ਕਲਦਾ ਚੁੱਪ ਰਹਿੰਦਾ ਵਾ, ਤੇ ਮੈਨੂੰ ਤਾਂ ਸਾਡੀ ਤ੍ਰਾਸਦੀ ਆ ਕਿ ਇਹੋ ਜਿਹੀਆਂ ਮੂਰਤੀਆਂ ਨੀ ਸਾਨੂੰ ਚਾਹੀਦੀਆਂ। ਸਾਨੂੰ ਉਹੋ ਜਿਹੇ ਲੋਕ ਚਾਹੀਦੇ ਜਿਹੜੇ ਵਾਕਈ ਆਪਣੀ ਨਿੱਜੀ ਵਫਾਲ ਛੱਡ ਕੇ ਸਾਡੀ ਗੱਲ ਕਰਨ ਤੇ ਸਾਡੇ ਵਾਸਤੇ ਬਿਹਤਰ ਭਵਿੱਖ ਜਿਹੜੀਆਂ ਵਾ ਉਹਦੇ ਲਈ ਉਸਾਰਿਆ ਜਾਵੇ। ਤੇ ਬਾਕੀ ਤੇ ਆ ਕਿ ਬਲਦੇਵ ਸਾਹਿਬ ਤੇ ਮੁਫਲੀ ਕਹੀ ਆ, ਬਹੁਤ ਛੋਟੀ ਗੱਲ ਆ। ਉਹ ਐਰਕੀ ਡਰਾਈ ਫਰੂਟ ਦਾ ਕਾਫੀ ਵੱਡਾ ਲੈ ਕੇ ਆ ਰਹੇ ਆ, ਤੇ ਆਪਾਂ ਤੇ ਉਹਨਾਂ ਦੀ ਉਡੀਕ ਕਰਾਂਗੇ ਮੇਲੇ ਤੇ। ਤੁਸੀਂ ਮੁਫਲੀ ਨਾ ਕਿਹਾ ਕਰੋ, ਬੜੀ ਵੱਡੀ ਹਸਤੀ ਨੇ, ਬੜਾ ਨਾਂ ਮੀਡੀਆ ਚ ਉਹਨਾਂ ਦਾ ਜੀ। ਬਾਕੀ ਸੁਣਦੇ ਤੁਹਾਨੂੰ ਜੀ,
7: ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇੱਕ ਨਾ ਮੂਰਤੀ ਦੀ ਗੱਲਬਾਤ ਕੀਤੀ ਹੈ, ਮੈਂ ਹੀ ਕਹਿੰਦਾ ਦੇਖੋ ਜੀ ਅਕਾਲ ਤਖ਼ਤ ਦੇ ਜਿਹੜਾ ਅਹੁਦਾ ਹੈਗਾ ਨਾ ਉਹਦੇ ਉੱਪਰ ਪੂਰੀ ਰਿਸਪੈਕਟ ਹੈਗੀ ਆ। ਜਿਹੜੇ ਨੂੰ ਇਸ ਵੇਲੇ ਚਲਾ ਰਹੇ ਹਨ, ਜ਼ੀਰੋ ਗੈਟ ਨਥਿੰਗ ਫਰੋਮ ਮੀ, ਐਬਸੋਲੂਟਲੀ ਜ਼ੀਰੋ। ਐਡੀ ਵੱਡੀ ਟ੍ਰੈਜਡੀ ਹੋਵੇ, ਸਾਨੂੰ ਤਾਂ ਵੱਡੀ ਸਟੇਜ ਲਾਉਣੀ ਚਾਹੀਦੀ ਸੀ, ਉੱਥੇ ਸਟੇਜ ਲਾ ਕੇ ਉੱਥੇ ਵਿਚਾਰ ਦਿੰਦੇ, ਸਵਾਲਾਂ ਦੇ ਜਵਾਬ ਦਿੰਦੇ, ਯਾਰ ਤੁਹਾਡੇ ਕੋਲ ਕੰਮ ਕੀ ਹੋਰ ਹੈਗਾ। ਬੀਬੀਆਂ ਵੀ ਸੋਨੇ ਦੇ ਮੁੰਦਰਾਂ ਕੜੇ ਲਾ ਲਾ ਕੇ ਸਿੱਟੀ ਜਾਂਦੀ ਹੈ ਹਰਿਮੰਦਰ ਸਾਹਿਬ, ਇਹ ਲੋਕ ਕਿੱਧਰ ਵਾ। ਇਹ ਪੈਸਾ ਸਾਡੇ ਵਾਸਤੇ ਸੀਗਾ, ਪੰਜਾਬ ਵਾਸਤੇ ਸੀਗਾ, ਸਿੱਖਾਂ ਵਾਸਤੇ ਸੀਗਾ, ਪਰ ਨਹੀਂ, ਆਪੋ ਕੰਮ ਨਹੀਂ ਕਰ ਰਹੇ। ਮੈਂ ਤਾਂ ਹੀ ਗੱਲਬਾਤ ਕੀਤੀ ਸੀਗੀ ਵੀ 1984 ਦੇ ਜਿਹੜਾ ਸਮਾਨ ਸੀਗਾ ਮਿਲਟਰੀ ਲੈ ਗਏ ਸੀਗੀ, ਉਹਨਾਂ ਨੇ ਵਾਪਸ ਕਰ ਦਿੱਤਾ ਸੀਗਾ, ਤੇ ਬੇ ਕਹਿੰਦੇ ਸਾਡਾ ਪੂਰਾ ਵਾਪਸ ਨਹੀਂ ਹੋਇਆ, ਮਿਲਟਰੀ ਕਹਿੰਦੇ ਲਿਸਟ ਭੇਜੋ ਕਿਹੜਾ ਵਾਪਸ ਨਹੀਂ ਹੋਇਆ, ਤੋ ਲਿਸਟ ਵਿੱਚ ਐਸਾ ਸਮਾਨ ਹੈ ਜੇ ਕਈਆਂ ਦੇ ਘਰ ਬਹਿ ਪਿਆ ਹੈਗਾ ਆ, ਇੰਗਲੈਂਡ ਵਿੱਚ ਵੀ ਖਰੇ ਵੇਚਿਆ ਗਿਆ। ਦਿਸ ਦੀਜ਼ ਆਰ ਸਮ ਆਫ ਅਵਰ ਲੀਡਰਸ ਸੋ ਕਾਲਡ ਜਥੇਦਾਰ, ਆਈ ਡੋਨਟ ਕਾਲ ਮਾਈ ਹੀ ਇਜ਼ ਨਾਟ ਮਾਈ ਲੀਡਰ ਔਰ ਐਨੀਥਿੰਗ, ਬਟ ਦਿਸ ਇਜ਼ ਵਾਟਸ ਹੈਪਨਿੰਗ। ਸੋ ਉੱਥੇ ਤਾਂ 24 ਘੰਟੇ ਦਾ ਪ੍ਰੋਗਰਾਮ ਰੱਖਣਾ ਚਾਹੀਦਾ ਸੀਗਾ ਵੀ ਅਸੀਂ ਤੁਹਾਡੇ ਲਈ ਖੜੇ ਹਾਂ, ਜਿੰਨੇ ਵੀ ਪਰਿਵਾਰ ਆਏ ਹਨ ਆਪਣੀ ਉੱਥੇ ਹੱਡ ਬੀਤੀ ਦੱਸ ਕੇ ਜਾਵੋ ਯਾਰ, ਆਵੋ ਸਾਨੂੰ ਦੱਸੋ ਕਿੰਨਾ ਕੀ ਹੋਇਆ, ਅਸੀਂ ਪਲੇਟ ਬਣਾ ਦੇਵਾਂਗੇ। ਪਲੇਟ ਦੀ ਕੀਮਤ ਵੀ ਤੁਸੀਂ 1000 ਰੁਪਏ ਵਾਲੀ 10 ਹਜ਼ਾਰ ਵਿੱਚ ਕਰਦੇ ਜੀ, ਮੈਨੂੰ ਪਤਾ ਪੈਸੇ ਕਿੱਧਰ ਜਾਣੇ ਆ। ਸੋ ਸੰਧੂ ਸਾਹਿਬ ਬਥੇਰਾ ਵਧੀਆ ਕਹਿ ਗਏ ਹਨ, ਮੂਰਤੀਆਂ ਬਣ ਕੇ ਰਹਿ ਗਏ, ਇਹ ਲੋਕ ਕੰਮ ਨਹੀਂ ਕਰ ਰਹੇ ਪ੍ਰੋਪਰਲੀ। ਲਓ ਜੀ ਪ੍ਰੋਪਰ ਕਬੱਡੀ ਹੋ ਰਹੀ ਹੈਗੀ ਆ, ਪਰ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਦੀ ਜਿਹੜੀ ਇਹ ਦੇਖ ਰੇਖ ਥੱਲੇ ਚੜ੍ਹਦੀ ਕਲਾ ਕਬੱਡੀ ਕਲੱਬ, ਬਹੁਤ ਨਾਂ ਰੱਖਿਆ ਚੜ੍ਹਦੀ ਕਲਾ ਕਬੱਡੀ ਕਲੱਬ ਵਾਲੇ ਟੂਰਨਾਮੈਂਟ ਰੱਖਣਾ ਇਸ ਵੀਕਐਂਡ ਦੇ ਸ਼ਨੀਵਾਰ ਨੂੰ 18 ਤਰੀਕ ਨੂੰ। ਸੋ ਇਸ ਵੀਕ ਸ਼ਨੀਵਾਰ ਹੈ, ਪਿਛਲੇ ਵੀਕ ਐਤਵਾਰ ਸੀਗਾ ਟੂਰਨਾਮੈਂਟ, ਐਤਕੀ ਸ਼ਨੀਵਾਰ ਰੱਖਿਆ ਹੋਇਆ ਟੂਰਨਾਮੈਂਟ। ਸੈਚਰਡੇ CA ਸੈਂਟਰ ਦੀਆਂ ਗਰਾਊਂਡਾਂ ਵਿੱਚ ਕਬੱਡੀ ਆਊਟਸਾਈਡ ਹੁੰਦੀ ਹੈ, ਤੁਹਾਡੇ ਵਾਸਤੇ ਟੈਂਟ ਲਗਾਏ ਜਾਂਦੇ ਹਨ, ਕਬੱਡੀ ਦੇ ਮੈਚ ਦਿਖਾਲੇ ਜਾਂਦੇ ਹਨ, ਅਤੇ ਪਹੁੰਚੋ ਕਬੱਡੀ ਦੀਆਂ ਗਰਾਊਂਡਾਂ ਵਿੱਚ, ਮੈਚ ਦੇਖੋ, ਇੰਜੋਏ ਕਰੋ। ਐਕਸਟ੍ਰੀਮ ਹੀਟ ਕੈਨ ਕਿਲ ਕੋਜ਼ਿੰਗ ਹੀਟ ਸਟ੍ਰੋਕਸ, ਸੋ ਯੂਰਪ ਦੇ ਵਿੱਚ ਰੈਕਰਡ ਇਕੱਠੇ ਕੀਤੇ ਗਏ ਸੀਗੇ ਅਤੇ ਡੂਰਿੰਗ ਲੇਟ ਜੂਨ ਜਿਹੜੀ ਹੀਟ ਵੇਵ ਆਈ ਸੀ ਨਾ, ਕਹਿੰਦੇ ਵੀ 10,000 ਤੋਂ ਵੱਧ ਮੌਤਾਂ ਹੋਈਆਂ ਸੀਗੀਆਂ ਉੱਥੇ, ਅਜੇ ਕੈਨੇਡਾ ਵਿੱਚ ਰੈਕਰਡ ਨਹੀਂ ਰੱਖੇ ਜਾ ਰਹੇ, ਕਹਿੰਦੇ ਕੋਸ਼ਿਸ਼ ਕਰਦੇ ਕੁਝ ਨਾ ਕੁਝ ਕਰਨ ਦੀ। ਤਾਂ ਵਾਸਟ ਮਜੋਰਟੀ ਵਾਲੇ ਜਿਹੜੇ ਮਰੇ ਸੀ 9,000 ਤੋਂ ਵੱਧ, ਉਹ ਏਜ 65 ਐਂਡ ਪਲੱਸ ਸੀਗੇ। ਸੋ ਏਜ 65 ਐਂਡ ਪਲੱਸ ਵਾਲਿਆਂ ਨੂੰ ਬੇਨਤੀ ਹੈਗੀ ਆ, ਪਲੱਸ ਸਾਨੂੰ ਬੇਨਤੀ ਹੈ ਠੀਕ ਠਾਕ ਰਹੋ, ਪਰ ਹੀਟ ਦੇ ਵਿੱਚ ਨਾ ਜਾਇਓ, ਐਕਸਟ੍ਰੀਮ ਹੀਟ ਦੇ ਵਿੱਚ ਹੈਗੀ ਆ, ਮੌਤਾਂ ਬਹੁਤ ਸਾਰੇ ਹੋ ਰਹੀਆਂ, ਹਾਰਟ ਅਟੈਕ ਹੋ ਜਾਂਦੇ ਹਨ ਅਤੇ ਹੋਸਪਿਟਲ ਵਿੱਚ ਵੀ ਕਾਫੀ ਰਸ਼ ਪੈ ਜਾਂਦਾ ਹੈਗਾ ਆ। ਸੋ ਜੇ ਤੁਸੀਂ ਘਰ ਬੈਠ ਕੇ ਇੰਜੋਏ ਕਰ ਸਕਦੇ ਹੋ, ਵਾਈ ਨੋਟ, ਸਾਡਾ ਵਿਰਾਸਤ TV ਦੇਖ ਲਿਆ ਕਰੋ, ਬਹੁਤ ਸਾਰੇ ਪੁਰਾਣੇ ਸ਼ੋਅ ਅਤੇ ਨਵੇਂ ਸ਼ੋਅ ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਹੁੰਦੇ ਹਨ। ਇੰਗਲੈਂਡ ਵਰਸਿਸ ਅਰਜਨਟੀਨਾ 3 PM ਟੂਡੇ, ਮੈਚ ਵੀ ਦੇਖਣਾ ਜ਼ਰੂਰ। ਸੋ ਅਨਸਰਟੀ ਇਨ ਗਲੋਬਲ ਓਇਲ ਮਾਰਕੀਟ, ਗੈਸ ਪ੍ਰਾਈਸਿਸ ਆਰ ਗੋਇੰਗ ਅਪ, ਅਤੇ ਕੈਨੇਡੀਅਨ ਰੀਅਲਸ ਐਸੋਸੀਏਸ਼ਨ ਵਾਲੇ ਕਹਿ ਰਹੇ ਹਨ ਵੀ ਜਿਹੜੀ ਸੇਲ ਫੋਰਕਾਸਟ ਆ ਘਰਾਂ ਦੀ ਉਹ ਡਾਊਨਵਰਡ ਆ, 1.4% ਡਿਕਲਾਈਨ ਹੋਵੇਗੀ ਘਰਾਂ ਦੀ ਵਿਕਰੀ ਕੰਪੇਅਰ ਟੂ 2025। ਗੁਰਮੇਲ ਸੰਧੂ ਸਾਹਿਬ GN ਪ੍ਰੋਗਰਾਮ ਦੇ ਵਿੱਚ।
16: ਤੰਬੜ ਸਾਹਿਬ ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ, ਮੈਂ ਵੀ ਕੰਮ ਤੋਂ ਆ ਰਿਹਾ, ਤੁਹਾਡਾ ਪ੍ਰੋਗਰਾਮ ਹਰ ਵਾਰੀ ਸੁਣੀ ਦਾ, ਬਹੁਤ ਸੋਹਣੀਆਂ ਇਨਫੋਰਮੇਸ਼ਨ ਤੁਸੀਂ ਦਿੰਦੇ ਹੋ, ਜਿਹੜਾ ਤੁਸੀਂ ਕਬੱਡੀ ਦੇ ਮੈਚ ਬਾਰੇ ਦੱਸਿਆ ਬਹੁਤ ਵਧੀਆ ਗੱਲ ਆ। ਮੈਂ ਵੀ ਆਪਣੇ ਸਾਰੇ ਜਿੰਨੇ ਭੈਣ ਭਰਾ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰ ਰਿਹਾ ਕਿ SHD ਨੂੰ ਤੁਸੀਂ ਜ਼ਰੂਰ ਉੱਥੇ CA ਸੈਂਟਰ ਵਿੱਚ ਆਓ ਅਤੇ ਕਬੱਡੀ ਦਾ ਆਨੰਦ ਮਾਣੋ, ਜਿਵੇਂ ਕਿ ਪਿਛਲੇ 2 ਵੀਕਐਂਡ ਤੇ ਆਪਾਂ ਕਬੱਡੀ ਦਾ ਮੈਚ ਕਰਾਉਂਦੇ ਰਹੇ, ਪਹਿਲਾਂ 4 ਤਰੀਕ ਨੂੰ ਸੀ, ਪਿਛਲਾ ਸੰਡੇ ਨੂੰ ਸੀਗਾ
7: ਜੀ,
16: SHD ਨੂੰ ਹੋਣਾ ਤਾਂ ਨੈਕਸਟ SHD ਨੂੰ ਫੇਰ ਹੋਣਾ 25 ਤਰੀਕ ਨੂੰ। ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਆਨੰਦ ਮਾਣੀਏ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਾਂ ਅਸੀਂ ਜੀ, ਰਲ ਮਿਲ ਕੇ ਤੁਹਾਡੀ ਸਹਾਇਤਾ ਦੇ ਨਾਲ ਹੀ, ਅੰਬਰ ਸਾਹਿਬ ਵੀ ਉੱਥੇ ਹੁੰਦੇ ਆ, ਅਸੀਂ ਸਾਰੇ ਉੱਥੇ ਹੁੰਦੇ ਹਾਂ। ਦੇਖੋ ਬਹੁਤ ਵਧੀਆ ਪ੍ਰੋਗਰਾਮ ਅਰੇਂਜ ਕੀਤਾ ਗਿਆ, ਜਿੰਨੇ ਵੀ ਬਲੀਚਰ ਲਾਏ ਸਾਰੇ ਉੱਥੇ ਸ਼ੇਡਡ ਨੇ, ਕਿਸੇ ਨੂੰ ਧੁੱਪ ਨਾ ਲੱਗੇ, ਇਸ ਕਰਕੇ ਅਸੀਂ ਬਹੁਤ ਵਧੀਆ ਅਰੇਂਜਮੈਂਟ ਕੀਤਾ। ਮੈਂ ਵੀ ਆਪਣੇ ਵੱਲੋਂ ਵੀ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਕਿ ਸਾਰੇ ਹਮਾ ਮਾ ਕੇ SHD ਨੂੰ ਉੱਥੇ ਪਹੁੰਚੋ
7: ਜੀ,
16: ਕਬੱਡੀ ਦਾ ਆਨੰਦ ਮਾਣੋ। ਥੈਂਕ ਯੂ ਜੀ,
7: ਬਹੁਤ ਬਹੁਤ ਕਬੱਡੀ ਦਾ ਆਨੰਦ ਮਾਣੋ ਜ਼ਰੂਰ। ਸੋ ਡਰੱਗ ਸਮਗਲਿੰਗ ਚਾਰਜਸ, ਪੋਸੀਬਲ ਲਾਈਫ ਸੈਂਟੈਂਸ ਥਰੋਨ ਆਊਟ। ਸੋ ਡਰੱਗ ਸਮਗਲਿੰਗ ਸੀਗੀ ਜਿਸ ਹਿਸਾਬ ਨਾਲ ਫੜੀ ਗਈ ਸੀਗੀ, ਲਾਈਫ ਜੇਲ੍ਹ ਵਿੱਚ ਕੱਟ ਸਕਦੇ ਸੀਗੇ, ਪਰ ਜੱਜ ਨੇ ਨਾ ਕੇਸ ਚੱਕ ਕੇ ਬਾਹਰ ਮਾਰਿਆ। ਦ ਹਾਈਸਟ ਕੋਰਟ ਰੂਲਡ, ਕਹਿੰਦੇ ਜਿਹੜੀ ਸਟ੍ਰਿਪ ਸਰਚ ਆ ਉਹ ਕੰਡਕਟ ਨਹੀਂ ਹੋਣੀ ਚਾਹੀਦੀ ਸੀਗੀ, ਵੀ ਜਿਹੜਾ ਸਸਪੈਕਟ ਆ ਉਹ ਫੁੱਲੀ ਨਿਊਡ ਐਟ ਐਨੀ ਟਾਈਮ ਉਹਨੂੰ ਕੰਡਕਟ ਨਹੀਂ ਕਰ ਸਕਦੇ। ਸੋ ਸੈਣੀ ਵਾਜ਼ ਟੋਲਡ ਟੂ ਗੈਟ ਫੁੱਲੀ ਅਨਡ੍ਰੈਸਡ ਇਨ 2001, ਸੁਪਰੀਮ ਕੋਰਟ ਆਫ ਕੈਨੇਡਾ ਰੂਲ ਕੀਤਾ ਸਾ ਦੇਰ ਇਜ਼ ਹਾਈ ਬਾਰ ਫੋਰ ਆਫਿਸਰ ਟੂ ਪਰਫੋਰਮ ਸਕ੍ਰਿਪਚਰਸ, ਕਹਿੰਦੇ ਸਿੰਪਲੀ ਕੈਨਡ ਆਟੋਮੈਟਿਕਲੀ ਵੈਨ ਸਮਵਨ ਇਜ਼ ਅਰੈਸਟ, ਕਹਿੰਦੇ ਸਿੰਪਲੀ ਆਟੋਮੈਟਿਕ ਨਹੀਂ ਕਰ ਸਕਦੇ ਤੁਸੀਂ, ਤੁਸੀਂ ਇਹ ਸਕ੍ਰਿਪਚਰਸ ਕੀਤੀ ਹੈ ਗਲਤੀ ਨਾ ਕੀਤੀ ਆ। ਸੋ ਡਰੱਗ ਜਿਹੜੀ ਹੈਗੀ ਆ ਗਈ, ਚਾਰਜਸ ਗਏ, ਦਿਸ ਇਜ਼ ਅ ਕੈਨੇਡੀਅਨ ਲਾ ਯਾਰ, ਕੀ ਕਰਾਂ ਤੁਹਾਨੂੰ। ਸਖਰਾਜ ਸੰਧੂ ਤੇ 3645 ਤੇ ਬਲਦੇਵ ਸਿੰਘ ਜੀ ਆ ਗਏ ਜੀ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਐਨ ਪ੍ਰੋ ਦੇ ਵਿੱਚ।

0: ਹੈ ਨਹੀਂ ਸੀ ਵੇਅਰ ਹਾਊਸ ਚ, ਤੇ ਉਹ ਸ਼ਾਇਦ ਅਲਾਊਡ ਵੀ ਨਹੀਂ ਕਰਦੇ ਸੀਗੇ ਅੰਦਰ ਜਾਣਾ ਜਾਂ ਦੂਰ ਸੀ। ਸੋ ਜਿਨ੍ਹਾਂ ਦੇ ਜੇ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ, ਹੈਸੀਟੇਟ ਨਾ ਕਰਿਆ ਕਰੀਏ ਆਪਾਂ, ਕੋਈ ਆਪਣੇ ਜਿਹੜੇ ਉੱਤੇ ਹੋਰ ਭੈਣ ਭਰਾ ਹੈਗੇ ਆਪਾਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ, ਜੇ ਵੇਟਿੰਗ ਪੈ ਰਹੀ ਹੈ ਉੱਥੇ ਬੈਠਣ ਲਈ, ਜੇ ਜਿਨ੍ਹਾਂ ਦੇ ਏਸੀ ਚੱਲਦੇ ਆ ਟਰੱਕਾਂ ਦੇ ਉਹ ਨਾਲ ਆਪਣੇ ਬਿਠਾ ਲਿਆ ਕਰਨ
1: ਜੀ,
0: ਤੇ ਜਾਂ ਫਿਰ ਆਪਾਂ ਪ੍ਰੀਕੋਸ਼ਨਸ ਚੱਲ ਸਕਦੇ ਹਾਂ ਵੀ ਚਲੋ ਕਈ ਵਾਰ ਮਜਬੂਰੀ ਹੁੰਦੀ ਆ ਜਾਂ ਏਸੀ ਇੱਕ ਦੋ ਦਿਨ ਪਹਿਲਾਂ ਖਰਾਬ ਹੋ ਚੁੱਕਾ ਹੁੰਦਾ ਆ, ਵੈਸੇ ਤਾਂ ਸਭ ਅਪਡੇਟ ਕਰਕੇ ਰੱਖਦੇ ਟਰੱਕਟ ਸਾਰੇ। ਤੇ ਤੁਸੀਂ ਛੋਟੀਆਂ ਛੋਟੀਆਂ ਜਿਹੜੀਆਂ ਟਿਪਸ ਆ, ਤੁਸੀਂ ਸ਼ੂਗਰ ਫ੍ਰੀ ਗੈਟਰੋਇਡ ਜਿਹੜਾ ਹੈਗਾ ਆ ਫਰੀਜ਼ ਕਰਕੇ ਘਰੋਂ ਲਿਆ ਸਕਦੇ ਆ, ਤੇ ਉਹ ਕਾਫੀ ਤੁਹਾਨੂੰ ਹਾਈਡਰੇਟ ਰੱਖਦਾ ਆ। ਤੇ ਦੂਸਰਾ ਤੁਸੀਂ ਇੰਸਟੈਡ ਆਫ ਕੇ ਕਾਫੀ ਪੀਣ ਨਾਲ ਤੁਸੀਂ ਲੈਮਨੇਡ ਜਿਹੜਾ ਹੈਗਾ ਡੈਮੋਟਨ ਤੋਂ ਲੈ ਕੇ ਸਾਲਟ ਪਾ ਕੇ ਜਾਂ ਪੈਪਰ ਪਾ ਕੇ ਤੁਸੀਂ ਪੀ ਸਕਦੇ ਆ। ਗਿੱਲੇ ਕੱਪੜਾ ਤੁਸੀਂ ਲੈ ਕੇ ਕਸਟਮਰ ਤੋਂ ਤੁਸੀਂ ਕੁਛ ਕਰ ਸਕਦੇ ਹੋ। ਸੋ ਵੀ ਪ੍ਰਿਪੇਅਰ, ਕੱਲ ਉਹ ਬ੍ਰਦਰ ਆਪਣਾ ਉੱਥੇ ਫੇਂਟ ਹੋ ਗਿਆ ਤੇ ਉਹ ਫਿਰ ਐਂਬੂਲੈਂਸ ਵਗੈਰਾ ਕਾਲ ਕਰਨੀ ਪਈ, ਉਹਦੇ ਨਾਲ ਫਿਰ ਥੋੜੀ ਹੈਸਲ ਹੁੰਦੀ ਆ।
1: ਜਿਹੜੇ ਇਹਨਾਂ ਨੂੰ ਅੰਦਰ ਵੜ ਨੀ ਦਿੰਦੇ ਜਾਂ ਕਹਿੰਦੇ ਵਾਸ਼ਰੂਮ ਨੀ ਵਰਤ ਸਕਦੇ ਯਾਰ, ਨੇਚਰ ਕਾਲਜ ਆ। ਹੁਣ ਟਰੱਕਰ ਜੇ ਉੱਥੇ ਟਰੱਕ ਲਾ ਕੇ ਖੜ ਗਿਆ, ਬੈਕਅਪ ਕਰਕੇ ਖੜ ਗਿਆ ਹੈਗਾ, ਉਹ ਬੇਚਾਰੇ ਨੂੰ ਕਈਆਂ ਨੂੰ ਵੱਧ ਆਉਂਦਾ, ਕਈਆਂ ਨੂੰ ਘੱਟ ਆਉਂਦਾ, ਕਈ ਰੋਗ ਰੋਕਣ ਵਾਲੀ ਬਿਮਾਰੀਆਂ ਬਹੁਤ ਪੈਦਾ ਹੁੰਦੀਆਂ। ਪਰ ਜੇ ਉਹ ਚਾਹੁੰਦੇ ਆ ਵੀ ਅਸੀਂ ਵਾਸ਼ਰੂਮ ਵਰਤ ਲਈਏ, ਜਿਹੜਾ ਬਿਲੀਅਨਸ ਆਫ ਡਾਲਰ ਆਪਾਂ ਡੋਨੇਟ ਕਰ ਰਹੇ ਹੈਗੇ ਆ ਆਊਟ ਆਫ ਦਿਸ ਕੰਟਰੀ, ਸੋ ਆਪਣੇ ਲੋਕਾਂ ਨੂੰ ਸੰਭਾਲਣ ਵਾਸਤੇ ਇਹਨਾਂ ਨੂੰ ਫੰਡਿੰਗ ਦੇ ਦੇਣੀ ਚਾਹੀਦੀ ਹੈ ਕੰਪਨੀਆਂ ਨੂੰ ਵੀ ਇੱਦਾਂ ਕਰੋ, ਆਹ ਗਵਰਨਮੈਂਟ ਵੱਲੋਂ 10,000 ਦੀ ਫੰਡਿੰਗ ਇੱਕ ਵਾਸ਼ਰੂਮ ਬਣਾ ਲਓ ਜਿਹੜੇ ਟਰੱਕਰਸ ਵਰਤ ਸਕਣ। ਸੋ ਕਹਿਣ ਦਾ ਸਰਕਾਰ ਇਜ਼ ਨਿਲ ਐਟ ਦਿਸ ਮੂਮੈਂਟ। ਤੁਹਾਡੇ ਆਪਣੇ ਹੀ ਜਿਹੜੇ ਕੰਮ ਕਰਨ ਵਾਲੇ ਲੋਕ ਆ ਵਾਸ਼ਰੂਮ ਜਾਣ ਨੂੰ ਤਰਸ ਰਹੇ ਹਨ, ਜੇ ਬਾਹਰ ਕਰਦੇ ਫਿਰ ਕਹਿੰਦੇ ਉਹ ਬਜ਼ੁਰਗ ਪਾਰਕ ਵਿੱਚ ਵਾਸ਼ਰੂਮ ਕਰ ਰਿਹਾ, ਉਹ ਟਰੱਕ ਨੇ ਟਰੱਕ ਡਰਾਈਵਰ ਨੇ ਇੱਦਾਂ ਕੀਤੀ। ਯਾਰ ਵਾਸ਼ਰੂਮ ਹੀ ਕੀਤਾ, ਹੋਰ ਕੀ ਕੀਤਾ, ਜੇ ਆ ਗਿਆ ਤਾਂ ਕਰਨਾ ਪੈ ਗਿਆ। ਗੋ ਹੈਡ।
0: ਹਾਂਜੀ, ਇਸ ਗੱਲ ਦੇ ਸੰਦਰਭ ਦੇ ਵਿੱਚ ਜਿਹੜਾ ਵਾਸ਼ਰੂਮ ਤੁਸੀਂ ਵਧੀਆ ਵਿਸ਼ਾ ਛੇੜਿਆ, ਕੋਵਿਡ ਤੋਂ ਬਾਅਦ ਬੜੀ ਵੱਡੀ ਪ੍ਰੋਬਲਮ ਆਈ ਸੀ ਟਰੱਕਰਸ ਨੂੰ
1: ਜੀ
0: ਫੈਸਿਲਿਟੀ ਤੇ ਵਾਸ਼ਰੂਮ ਕਰਨ ਨੂੰ, ਔਰ ਏਜ਼ਡ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਨੂੰ ਇਸ ਗੱਲ ਦਾ ਮਾਣ ਆ ਕਿ ਉਸ ਟਾਈਮ ਦੇ ਵਿੱਚ ਅਸੀਂ ਅੰਟਾਰੀਓ ਦੇ ਵਿੱਚ, ਅੰਟਾਰੀਓ ਨਾਰਥ ਅਮਰੀਕਾ ਦਾ ਇੱਕੋ ਇੱਕ ਸੂਬਾ ਆ ਜਿੱਥੇ ਪਹਿਲੀ ਵਾਰ ਇਹ ਵਾਈ ਲਾਅ ਬਣਿਆ ਸੀਗਾ ਕਿ ਡਿਲੀਵਰੀ ਮੈਨ, ਟਰੱਕ ਡਰਾਈਵਰਸ ਜਿਸ ਵੀ ਕਿਸੇ ਵੇਅਰ ਹਾਊਸ ਫੈਸਿਲਿਟੀ ਨੂੰ ਅਪਰੋਚ ਕਰੂਗਾ ਦੇ ਮਸਟ ਪ੍ਰੋਵਾਈਡ ਨੀਟ ਐਂਡ ਕਲੀਨ ਔਰ ਅਕੋਰਡਿੰਗ ਟੂ ਦਾ ਵੈਦਰ ਵਾਸ਼ਰੂਮ ਪ੍ਰੋਵਾਈਡ ਕਰਨਗੇ। ਬਟ ਸਟਿਲ ਹਜੇ ਬਹੁਤ ਸਾਰੀਆਂ ਕਈ ਫੈਸਿਲਿਟੀਜ਼ ਦੇ ਉੱਤੇ ਮਨਮਾਨੀ ਕਰਦੇ ਆ ਆਪਣੀ, ਬਟ ਇਸ ਬਾਈ ਲਾਅ ਪ੍ਰੋਵਾਈਡ ਕਰਨਾ ਹੀ ਪੈਣਾ ਆ। ਉਹ ਥੋੜ੍ਹੀ ਜਿਹੀ ਜ਼ਿੰਮੇਵਾਰੀ ਆਪਾਂ ਵੀ ਆਪਣੀ ਦਿਖਾਈਏ। ਕਈ ਵਾਰ ਆਪਣੇ ਟਰੱਕਰ ਵੀਰ ਕਸਟਮਰ ਦੇ ਜਾ ਕੇ ਹੈਸੀਟੇਟ ਕਰਦੇ ਆ ਕਿ ਉੱਥੇ ਲਿਖਿਆ ਹੁੰਦਾ ਆ, ਆਪਾਂ ਬਹੁਤ ਵਾਰ ਇਹ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਐਸੋਸੀਏਸ਼ਨ ਦੇ ਪੇਜਾਂ ਦੇ ਉੱਤੇ ਇਹ ਪਾਇਆ ਆ ਕਿ ਜੇ ਕਿਸੇ ਨੂੰ ਕੋਈ ਇੱਦਾਂ ਦੀ ਫੈਸਿਲਿਟੀ ਦੀ ਉਹਦੀ ਫੋਟੋ ਸ਼ੇਅਰ ਕੀਤੀ ਜਾਵੇ। ਤੇ ਬਹੁਤ ਸਾਰੇ ਇਸ ਗੱਲ ਦਾ ਵੀ ਮਾਣ ਆ ਕਿ ਮੈਂ ਖੁਦ ਆਪ ਵਾਸ਼ਰੂਮ ਬਹੁਤ ਸਾਰੇ ਖੁਲਾਏ ਆ ਉੱਥੇ, HR ਨਾਲ ਗੱਲ ਕਰਕੇ ਪ੍ਰੋਪਰ ਚੈਨਲ ਹੁੰਦਾ ਆ। ਕਈ ਵਾਰ ਡਾਕਟਰ ਸਾਹਿਬ ਜਿਹੜੇ ਥੁੱਲੜੇ ਲੈਵਲ ਦੇ ਲੋਕ ਹੁੰਦੇ ਆ, ਹਰੇਕ ਬੰਦੇ ਦੀ ਪ੍ਰਵਿਰਤੀ ਆਪੋ ਆਪਣੀ ਹੁੰਦੀ ਆ ਤੇ ਉਹ ਮਨ ਮਰਜ਼ੀਆਂ ਕਰਦੇ ਆ, ਲੇਕਿਨ ਜਦੋਂ ਤੁਸੀਂ ਰਾਈਟ ਤੇ ਸਹੀ ਅਪਰੋਚ ਕਰਦੇ ਆ ਤੇ ਫਿਰ ਉਹ ਚੀਜ਼ਾਂ ਹੱਲ ਹੁੰਦੀਆਂ। ਮੈਂ ਇੱਕ ਵਾਰ ਫਿਰ ਆਪਣੇ ਟਰੱਕਰ ਨੂੰ ਕਹਿਣਾ ਚਾਹੁੰਦਾ ਕਿ ਅੰਟਾਰੀਓ ਸਟੇਟ ਦੇ ਵਿੱਚ ਇੱਕੋ ਇੱਕ ਨਾਰਥ ਅਮਰੀਕਾ ਦੀ ਸਟੇਟ ਆ ਜਿੱਥੇ ਬਾਈ ਲਾਅ ਆ ਬਾਈ ਵਾਸ਼ਰੂਮ। ਜੇ ਤੁਹਾਨੂੰ ਕਦੀ ਵੀ ਆਪਾਂ ਬਹੁਤ ਵਾਰ ਜਿਹੜਾ ਮਿਨਿਸਟਰੀ ਆਫ ਲੇਬਰ ਜਿਹੜੀ ਇਹਦੇ ਨਾਲ ਰਿਲੇਟਡ ਹੈਗੀ ਆ, ਉਹਦੇ ਅਸੀਂ ਜਿਹੜੇ ਟੋਲ ਫਰੀ ਨੰਬਰਸ ਵੀ ਪਾਉਂਦੇ ਰਹਿੰਦੇ ਹਾਂ ਕਿ ਤੁਹਾਨੂੰ ਜੇ ਇੱਦਾਂ ਦੀ ਫੈਸਿਲਿਟੀ ਤੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਯੂ ਮਸਟ ਰਿਪੋਰਟ। ਜਿੱਤੋਗੇ ਆਪਾਂ ਕਈ ਵਾਰ ਆਪਣੀ ਜ਼ਿੰਮੇਵਾਰੀ ਤੋਂ ਬਹੁਤ ਪਿੱਛੇ ਹਟਦੇ ਹਾਂ ਤੇ ਆਪਾਂ ਕਈ ਵਾਰ ਉਹਨਾਂ ਨੰਬਰਾਂ ਦੇ ਉੱਤੇ ਕਾਲ ਨਹੀਂ ਕਰ ਪਾਉਂਦੇ ਤੇ ਤਾਂ ਕਰਕੇ ਕਈ ਵਾਰ ਸਾਨੂੰ ਪ੍ਰੋਬਲਮ ਨਹੀਂ। ਵੈਸੇ ਆਲਮੋਸਟ ਹੁਣ 90% ਤੋਂ ਵੀ ਅਬਵ ਮੈਂ ਕਹਿ ਸਕਦਾ ਕਿ ਫੈਸਿਲਿਟੀ ਜਿਹੜੀਆਂ ਪ੍ਰੋਵਾਈਡ ਕਰਦੀਆਂ ਵਾਸ਼ਰੂਮ। ਜੇ ਕੋਈ ਨਹੀਂ ਕਰਦੀਆਂ ਕੈਨੇਡੀਅਨ ਟਰੱਕਰ ਐਸੋਸੀਏਸ਼ਨ ਜਾਂ ਮੈਨੂੰ ਕਦੀ ਵੀ ਕੰਟੈਕਟ ਕੀਤਾ ਜਾ ਸਕਦਾ ਤੇ ਆਪਾਂ ਰਲ ਮਿਲ ਕੇ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਔਰ ਅਸੀਂ ਇੱਕ ਵੱਡਾ ਪਲੇਟਫਾਰਮ ਜਿਹੜਾ ਇੱਕ ਵੱਡਾ ਆਪਾਂ ਇਕੱਠ ਜਿਹੜਾ ਹੈਗਾ ਅਰਾਊਂਡ ਸਪਤੰਬਰ 12 ਸਪਤੰਬਰ ਜੇ ਮੈਂ ਭੁੱਲਦਾ ਨਾ ਹੋਵਾਂ ਤੇ ਹਜੇ ਵਰਕ ਹੋ ਰਿਹਾ ਇਹਨਾਂ ਡੇਟਸ ਦੇ ਉੱਤੇ, ਇੱਕ ਵੱਡੀ ਰੈਲੀ ਕਹਿ ਲਈਏ, ਇੱਕ ਵੱਡਾ ਆਪਾਂ ਟਰਕਿੰਗ ਇੰਡਸਟਰੀ ਦੇ ਵਿੱਚ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ, ਬੇਸ ਸਟੈਪ ਨੂੰ ਕਹਿ ਰਹੀਏ ਜਾਂ ਮਿਸ ਕਲਾਸੀਫਿਕੇਸ਼ਨ ਜਿਹੜੀ ਬਹੁਤ ਹੋ ਰਹੀ ਆ, ਸਪੈਸ਼ਲੀ ਜਿਹੜਾ ਹੈਗਾ ਆ ਸੀ ਆਰ ਏ ਦੇ ਵੱਲੋਂ ਜਿਹੜਾ ਹੈਗਾ ਆ ਆਡਿਟਸ ਜਿਹੜੇ ਓਨਰ

0: ਆਪਰੇਟਰਸ ਨੂੰ ਵੀ ਆ ਰਹੇ ਆ, ਡਰਾਈਵਰਸ ਨੂੰ ਵੀ ਆ ਰਹੇ ਆ, ਉਸੋ ਰਲ ਮਿਲ ਕੇ ਬੈਠ ਕੇ ਜੇ ਆਪਾਂ ਯੂਨਿਟੀ ਦੇ ਨਾਲ ਇੱਕ ਗੁੱਡ ਸਟਰੈਂਥ ਦਿਖਾ ਕੇ, ਆਪਾਂ ਇੱਕ ਗੁੱਡ ਗੈਟ ਟੂਗੈਦਰ ਦਿਖਾ ਕੇ, ਫਿਰ ਹੀ ਇਹ ਡੈਮੋਕ੍ਰੇਸੀ ਦੇ ਵਿੱਚ ਮਸਲੇ ਹੱਲ ਹੁੰਦੇ ਆ। ਸੋ ਲੈਟਸ ਗੋ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਇੰਟਰਵਿਊਜ਼ ਐਂਡ ਪ੍ਰੋਪਰ ਜਿਹੜੀਆਂ ਵੈਨਿਊਜ ਸਾਰਾ ਕੁਝ ਸ਼ੇਅਰ ਕਰਾਂਗੇ ਟੱਕਰ ਨਾਲ। ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਰਲ ਮਿਲ ਕੇ ਆਪਾਂ ਇਸ ਇੰਡਸਟਰੀ ਨੂੰ ਇੱਕ ਚੰਗੀਆਂ ਲੀਹਾਂ ਦੇ ਉੱਤੇ ਕੇ ਅਤੇ ਇੱਕ ਚੰਗਾ ਵਧੀਆ ਮਾਹੌਲ ਸਾਰੇ ਰਲ ਮਿਲ ਕੇ ਬਣਾਵਾਂਗੇ। ਅੰਮ੍ਰਿਤ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ।
1: ਬਹੁਤ ਬਹੁਤ ਧੰਨਵਾਦ। ਸੋ ਕਹਿ ਦਿਆ ਕਰੋ ਆਈ ਨੀਡ ਟੂ ਮੂਵ ਵਾਸ਼ਰੂਮ ਜਾਣਾ ਯਾਰ, ਇਹ ਨੈਚੁਰਲ ਕੋਜ਼ ਹੈਗੀ ਆ, ਆ ਜਾਂਦਾ ਹੈਗਾ। ਦੇ ਦਿਆ ਕਰੋ ਇੱਕ ਵਾਰੀ ਹੋਰ ਹੱਥ ਜੋੜ ਕੇ ਬੇਨਤੀ ਆ, ਜੇ ਜਾਂਦੇ ਹੋ ਸਫਾਈ ਕਰਕੇ ਵਾਪਸ ਬਾਹਰ ਆ ਜਾਇਆ ਕਰੋ, ਫਰੈਸ਼ ਕਰਕੇ ਆ ਜਾਇਆ ਕਰੋ। ਮੈਂ ਇਹ ਕਹਿੰਦਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਕੀਪ ਅਪ ਦ ਗੁੱਡ ਵਰਕ। 3645 ਬਹੁਤ ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ, ਹੋਲਡ 'ਤੇ ਰੱਖੋ। ਬਲਦੇਵ ਸਿੰਘ ਵੀ ਹੋਲਡ 'ਤੇ, ਚਾਰ ਲਾਈਨਾਂ ਮੇਰੀਆਂ ਹੋਲਡ 'ਤੇ ਹਨ। ਨੰਬਰ ਜਾਂ ਅਨਾਊਂਸ ਕਰੋ ਟੈਕਸ, ਨੰਬਰ ਅਨਾਊਂਸ ਕਰ ਦਿਓ ਲਓ ਜੀ, 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ, 416-837-1515। ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451 ਬਾਈ ਬਾਈ 'ਤੇ ਕਰ ਸਕਦੇ ਹੋ। ਵੈਸਟ ਫਲਾਈਟ ਅਟੈਂਡੈਂਟਸ ਕੁੱਡ ਗੋ ਔਨ ਸਟ੍ਰਾਈਕ ਆਗਸਟ ਲੌਂਗ ਵੀਕਐਂਡ, ਤੋਂ ਆਪਣੀਆਂ ਟਿਕਟਾਂ ਆਪਣਾ ਸਕੇਜੂਲ ਚੈੱਕ ਕਰ ਲਿਓ। ਵਿਆਹ ਸ਼ਾਇਦ ਬਹੁਤ ਸਾਰੇ ਲੋਕ ਪਹੁੰਚ ਜਾਣ, ਕਈਆਂ ਨੇ ਡੈਸਟੀਨੇਸ਼ਨ ਵੈਡਿੰਗ ਕਰਨੀ ਹੁੰਦੀ ਹੈ, ਜੇ ਕਿਤੇ ਕੰਮ ਖਰਾਬ ਹੋ ਗਿਆ ਤਾਂ ਪ੍ਰੋਬਲਮ ਬੜੀ ਪੈ ਸਕਦੀ। ਜਸਟ ਬੀ ਕੇਅਰਫੁਲ। ਲਓ ਜੀ, ਸਿਟੀ ਬਰੈਂਪਟਨ, ਜੇ ਹਾਏ ਬਰੈਂਪਟਨ ਦੀ ਖਬਰ ਮੈਂ ਕੀ ਕਰਾਂ। ਸਿਟੀ ਆਫ ਬਰੈਂਪਟਨ ਨੇ $8 million ਦੇ ਫਾਈਨ ਇਸ਼ੂ ਕੀਤੇ ਆ ਸੋ ਫਾਰ ਦਿਸ ਈਅਰ। ਅਕਤੂਬਰ ਦੀ ਇਲੈਕਸ਼ਨ ਤੋਂ ਬਾਅਦ ਪਤਾ ਨਹੀਂ ਕੀ ਕੁਛ ਹੋਣਾ, ਦੇਖ ਲਿਓ, ਖਿਆਲ ਰੱਖਿਓ। ਸੋ ਮੋਰ ਦੈਨ ਡਬਲ ਦਾ ਰੇਟ ਦੈਨ ਲਾਸਟ ਈਅਰ। ਪੈਸਾ ਮੁੱਕ ਗਿਆ, ਇੱਧਰ ਛੇਤੀ ਕਮਾ ਲਵੋ। ਸਿਟੀ ਇਸ਼ੂਡ ਜਸਟ ਓਵਰ 81,300 ਪਾਰਕਿੰਗ ਟਿਕਟਸ ਬਿਟਵੀਨ January 1st ਐਂਡ June 30th, ਬ੍ਰਿੰਗਿੰਗ ਇਨ ਨੀਅਰਲੀ 7.9 million ਇਨ ਫਾਈਨਸ। 7.9 million ਕਲੈਕਟ ਕੀਤਾ ਫਾਈਨ ਦੇ ਵਿੱਚ, ਬਹੁਤ ਸਾਰੀਆਂ ਗੱਡੀਆਂ ਟੋ ਵੀ ਕੀਤੀਆਂ ਗਈਆਂ, ਸੋ ਕਾਫੀ ਪੈਸਾ ਕਲੈਕਟ ਹੋ ਰਿਹਾ। ਜੇ ਤੁਸੀਂ ਰੂਲ ਨਹੀਂ ਫਾਲੋ ਕਰਨੇ ਫਿਰ ਕਲੈਕਟ ਹੋਣਾ ਹੀ ਆ। ਇਹਨਾਂ ਨੇ ਅਲਾਓ ਕੀਤਾ ਤਾਂ ਆ ਜਾਓ ਸਾਰੇ, ਆ ਜਾਓ ਸਾਰੇ ਬਰੈਂਪਟਨ ਵਿੱਚ, ਆ ਜਾਓ ਸਟੂਡੈਂਟ, ਤੁਸੀਂ ਵੀ ਆ ਜਾਓ। ਇੱਕ ਬੈਡਰੂਮ ਗਰਾਜ ਵਿੱਚ ਬਣਾ ਲਵੋ ਤੁਸੀਂ ਬੈਡਰੂਮ, ਉਦੋਂ ਕੁਛ ਨਹੀਂ ਕਿਹਾ, ਅਤੇ ਹੁਣ ਬਣਾਈਆਂ ਹੋਈਆਂ ਬੇਸਮੈਂਟ ਵੀ ਢਾਣ ਲੱਗੇ ਹੋਏ ਹਨ। ਢਾਣ ਦਾ ਮਤਲਬ ਟਿਕਟਾਂ ਦੇਣ ਲੱਗੇ ਹੋਏ ਹਨ। ਪਹਿਲਾਂ ਕਿੱਥੇ ਸੀਗੇ, ਇਨਫਰਾਸਟ੍ਰਕਚਰ ਤੁਸੀਂ ਸਹੀ ਨਹੀਂ ਕੀਤਾ ਪਹਿਲਾਂ, ਅਤੇ ਹੁਣ ਤੁਸੀਂ ਟਿਕਟਾਂ ਦੇਣ ਲੱਗੇ ਹੋਏ ਹਨ। ਲਓ ਜੀ, ਜਿਹੜਾ ਲਾਈਨਾਂ ਬਿਜ਼ੀ ਹਨ, 9000 ਲਾਸਟ ਨੰਬਰ ਆ, ਆਇਓ ਜੀ। ਸਤਿ ਸ਼੍ਰੀ ਅਕਾਲ ਜੀ,
2: ਇੱਕ ਤਾਂ ਇਹ ਪਤਾ ਕਰਨਾ ਸੀ, ਸ਼ਾਇਦ ਕਿਸੇ ਨੂੰ ਪਤਾ ਹੋਵੇ, ਕਿਉਂਕਿ ਹੁਣ ਜੇ 3 ਘੰਟੇ ਤੁਸੀਂ ਸਟਰੀਟ ਤੇ ਦਿਨ ਚ ਵੀ ਪਾਰਕ ਲਾ ਰਹੇ ਹੋ ਤਾਂ ਟਿਕਟ ਲੱਗਦੀ ਆ।
1: ਯਾ ਹਰੇਕ ਸਿਟੀ ਦਾ ਵੀਰੇ ਵੱਖਰਾ ਵੱਖਰਾ ਰੂਲ ਹੈ। ਇਨ ਦਾ ਡੇ ਟਾਈਮ ਜੇ
2: ਬਰੈਂਪਟਨ ਦੇ ਵਿੱਚ ਪਹਿਲਾਂ 2 ਵਜੇ ਤੋਂ ਬਾਅਦ ਲੱਗਦੀ ਸੀ ਰਾਤ ਨੂੰ, ਤੇ ਹੁਣ ਦਿਨ ਚ ਵੀ ਲੱਗਦੀ ਹੈ, ਜਦੋਂ ਮਰਜ਼ੀ ਲਾ ਦੋ 3 ਘੰਟੇ ਤੁਹਾਡੀ ਕਾਰ ਲੱਗਦੀ ਆ ਤਾਂ ਟਿਕਟ ਲੱਗਦੀ ਆ।
1: ਸਾਡੇ
2: ਦੂਜੀ ਗੱਲ
1: ਜਿਹੜੇ ਰੂਲ ਹੈਗਾ, ਕੈਲਡੋਨ ਵਿੱਚ ਇਹ ਰੂਲ ਹੈਗਾ, 3 ਘੰਟੇ ਵੱਧ ਲਾਓਗੇ ਤਾਂ ਟਿਕਟ ਲੱਗ ਜਾਂਦੀ ਹੈ ਜੀ।
2: ਦਿਨ ਦੇ ਵਿੱਚ ਹਨਾ ਜੀ, ਪਹਿਲਾਂ ਨੀ ਸੀ ਬਰੈਂਪਟਨ ਦੇ ਵਿੱਚ, ਪਹਿਲਾਂ ਨੀ ਸੀ ਹੈਗਾ ਬਾਈ ਜੀ, ਹੁਣ ਆਇਆ ਤਾਂ ਸ਼ਾਇਦ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਦਾ। ਤੇ ਦੂਜੀ ਗੱਲ ਜਿਹੜੀ ਆਪਾਂ ਵਾਸ਼ਰੂਮਾਂ ਦੀ ਕਰਦੇ ਹਾਂ ਨਾ, ਜਿਵੇਂ ਆਪਣੇ ਇੰਟਰ ਮਾਡਲ ਦੇ ਵਾਸ਼ਰੂਮ ਆ, ਉੱਥੇ ਜ਼ਿਆਦਾਤਰ ਆਪਣੇ ਭਾਈ ਜਾਂਦੇ ਆ, ਤੁਸੀਂ ਉੱਥੇ ਜਾ ਨਹੀਂ ਸਕਦੇ ਬਾਈ ਜੀ, ਬੋਤਲੇ ਬੋਤਲ ਪਈ ਹੁੰਦੀ ਹੈ। ਜੇ ਆਪਾਂ ਸਫਾਈ ਰੱਖਦੇ ਹਾਂ ਤਾਂ ਲੋਕ ਮੂਹਰੇ ਵਾਲੇ ਵੀ ਆਪਾਂ ਨੂੰ ਨਾ ਥੋੜ੍ਹਾ ਜਿਹਾ ਰਿਸਪੋਂਸ ਦਿੰਦੇ ਆ ਨਾ
1: ਜੀ।
2: ਇਹੀ ਸੀ ਤੇ ਬਾਕੀ ਤੁਹਾਡੇ ਕੋਲ ਟਾਈਮ ਹੈ ਨਹੀਂ, ਬਾਕੀ ਗੱਲ ਫੇਰ।
1: ਧੰਨਵਾਦ ਵੀਰੇ। ਸੋ ਸਫਾਈ ਵੀ ਰੱਖਿਆ ਕਰੋ। ਕਮਲਜੀਤ ਸਿੰਘ ਤੁਸੀਂ ਆ ਗਏ, ਫਿਰ ਬਲਦੇਵ ਜੀ ਤੁਹਾਡੀ ਵਾਰੀ ਆ।
3: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ। ਦੇਖੋ ਗੱਲ ਦਾ ਬਈ, ਆਪਾਂ ਹਰ ਇੱਕ ਬੰਦੇ ਨੂੰ ਅੱਗੇ ਵੀ ਗੱਲ ਇਹ ਕੀਤੀ ਆ ਵੀ ਤੁਸੀਂ ਜਾ ਕੇ ਭਾਈ ਜਿੱਥੇ ਵੀ ਤੁਸੀਂ ਜਾਂਦੇ ਹੋ, ਜਿੱਥੇ ਵੀ ਗੱਲਬਾਤ ਕਰਦੇ ਹੋ, ਤੁਸੀਂ ਗੱਲਬਾਤ ਕਰੋ ਉਹਨਾਂ ਦੇ ਨਾਲ ਜਾ ਕੇ ਕਿ ਜੋ ਬਰੈਂਪਟਨ ਦੇ ਵਿੱਚ ਇਸ ਵੇਲੇ ਚੱਲ ਰਿਹਾ ਇਹ ਸਹੀ ਹੈ। ਦੈਟਸ ਰੇਡੀਓ ਤੇ ਵੀ ਗੱਲ ਕਰੋ, ਇਹ ਇੱਕ ਮਿਸ਼ਨ ਬਣਾ ਲਓ ਆਪਣਾ, ਨਹੀਂ ਤੇ ਇਹਨਾਂ ਸਰਕਾਰਾਂ ਨੇ ਸਾਨੂੰ ਕਿਸੇ ਪਾਸੇ ਜੀਣ ਜੋਗੇ ਨਹੀਂ ਚੱਲਣਾ। ਵਿੱਚੇ ਡਰੱਗ ਬੋਰਡ ਨੇ ਤੇ ਵਿੱਚੇ ਸਾਡੀ ਬਰੈਂਪਟਨ ਦੀ ਕੌਂਸਲ ਨੇ, ਆਹ ਕਿੰਨੀ ਦਾਰੂ ਪਈ ਹੈ ਅਮਰੀਕਾ ਦੀ ਯਾਰ, ਇਹਨੂੰ ਵੇਚ ਕੇ ਚੱਕ ਕੇ ਤੇ ਉਹਨੂੰ ਦਫਾ ਕਰ ਆਰਾਮ ਨਾਲ $10 ਸਸਤੀ ਲਾ ਕੇ ਤੇ ਦਿਨੋਂ ਦਿਨ ਵੇਚ ਕੇ ਕਿੰਨਾ $8 million ਕਿੰਨਾ ਦਾ ਉਹਦਾ ਰੈਂਟ ਦੇਤਾ ਜਾਂ ਦੇ ਰਹੇ ਆ ਬੰਦੇ, ਇਹ ਕਿੱਥੇ ਆ ਜੀ। ਇਹ ਲੋਕੋ ਤੁਸੀਂ ਜਾਗ ਜਾਓ, ਨਹੀਂ ਤੇ ਤੁਹਾਨੂੰ ਇਹਨਾਂ ਨੇ ਘਰ ਸਿਰਫ ਨਹਾਉਣ ਆਉਣ ਦਾ ਟਾਈਮ ਦੇਣਾ, ਬਾਕੀ ਟਾਈਮ ਕੰਮਾਂ ਤੇ ਗੁਜ਼ਾਰਾਂਗੇ। ਟੈਕਸ ਲੱਗ ਰਹੇ ਆ ਪ੍ਰੋਪਰਟੀਆਂ ਦੇ ਵੀ, ਔਰ ਸਿਟੀ ਦੀਆਂ ਜਿੰਨੀਆਂ ਪ੍ਰੋਪਰਟੀਆਂ ਤੁਸੀਂ ਇਹ ਦੇਖ ਲਓ, ਜਿੰਨੀਆਂ ਇਹਨਾਂ ਨੇ ਅੰਡਰ ਘਾਹ ਕੱਟਣਾ ਚਾਹੇ ਪਾਰਕਾਂ ਦੇ ਵਿੱਚ ਆ, ਉਹ ਜਿਹੜੀ ਇੱਕ ਲੱਕੜ ਦੀ ਮਲਾਸ਼ੇ ਹੀ ਪਾਉਂਦੇ ਆ, ਮੁੜ ਕੇ ਥੱਲਿਓ ਕਾਲਾ ਜਿਹਾ ਕਾਰਪੇਟ ਨਿਕਲਿਆ, ਮੁੜ ਕੇ ਦੇਖਦਾ ਕੋਈ ਨੀ ਆ, ਐਂਡ ਦੇ ਸਿਟਿੰਗ 2 ਆਵਰ ਨੇ ਦੀ ਬ੍ਰੇਕ ਹੁੰਦੀ ਆ ਕਿਹੜੀ।
1: ਧੰਨਵਾਦ ਤੁਹਾਡਾ। ਲਾਈਨ ਸੋਰੀ ਲਾਈਨ ਹੋਲਡ ਬੜੀ ਕੱਟੀ ਗਈ ਹੈਗੀ, ਟਾਈਮ ਵੀ ਮੇਰਾ ਸਮਾਪਤੀ ਵੱਲ ਜਾ ਰਿਹਾ ਹੈਗਾ। ਤੁਹਾਨੂੰ ਦੱਸਣਾ ਚਾਹੁੰਦਾ ਬਈ ਰੂਲ ਹੁੰਦੇ ਹਨ ਫਾਲੋ ਕਰੋ, ਜਦੋਂ ਲਿਆਉਂਦੇ ਹਨ ਉੱਤੇ ਵਿਚਾਰ ਕਰੋ ਵੀ ਰੂਲ ਕੱਲੇ ਲੈ ਕੇ ਆਉਂਦਾ ਹੁਣ ਆਪਾਂ ਕਰੀਏ ਤਾਂ ਕੀ ਕਰੀਏ ਵੀ ਘਰ ਜਿਹੜੇ ਬਣਾਏ ਇਸ ਹਿਸਾਬ ਨਾਲ ਬਣਾਓ। ਘਰ ਸਿੰਗਲ ਫੈਮਿਲੀ ਹੋਮ ਹੁੰਦੇ ਆ, ਜੇ ਤੁਸੀਂ ਇੱਕ ਘਰ ਵਿੱਚ ਇੱਥੇ ਸਾਡੇ ਫਾਰਮ ਹਾਊਸ ਏਰੀਆ 'ਚ ਦੇਖ ਲਓ ਕੈਲਡਾਊਨ ਦੇ ਵਿੱਚ 25-25 ਕਈ ਵਾਰੀ ਕਾਰਾਂ ਖੜੀਆਂ ਹੁੰਦੀਆਂ, ਕਈਆਂ ਰਲ ਮਿਲ ਕੇ ਘਰ ਲਏ ਹੋਏ ਹਨ। ਸੋ ਜੇ ਗਲਤ ਤਰੀਕੇ ਨਾਲ ਪਾਰਕ ਕਰੋਗੇ ਟਿਕਟ ਤਾਂ ਮਿਲਣੀ ਹੈਗੀ ਆ, ਟਿਕਟ ਲਗਾਈ ਕੱਲੇ ਜਾਂਦੀ ਆ, ਉਸ ਸੜੀ ਨਾਲ ਵਿਚਾਰ ਕਰ ਸਕਦੇ ਹੋ। ਬਲਦੇਵ ਸਿੰਘ ਤੁਹਾਡੇ ਕੋਲ 30 ਸਕਿੰਟ ਆ ਜਾਓ ਜੀ।
4: ਬ੍ਰਹਮਟ ਦੇ ਵੱਖਰੇ ਰੂਲ ਆ, ਕਿਤੇ ਟਿਕਟ ਟੂਟ ਲੱਗਦੀ, ਬਾਕੀ ਜਿਹੜਾ ਜਥੇਦਾਰ ਫਿਰਦਾ ਨਾ ਅਕਾਲੀ ਦਲ ਨੂੰ ਬਚਾਉਂਦਾ, ਇੰਨਾ ਚਿਰ ਇਹਨਾਂ ਚੇਤਾ ਹੀ ਨੀ ਆ ਉਹ ਖਾਲੜੇ ਦਾ, ਹੁਣ ਮੂਵੀ ਆ ਗਈ ਸਾਰਾ ਕੁਛ ਚੇਤੇ ਆ ਗਿਆ, ਇਹ ਅਕਾਲੀ ਦਲ ਬਚਾਉਣ ਨੂੰ ਫਿਰਦਾ। ਬਾਕੀ ਦੂਜਾ ਸੰਧੂ ਸਾਹਿਬ ਵੀ ਵਿਚਾਰ ਹੋਏ ਵਧੀਆ ਸੀ, ਜਿਹੜਾ ਦੂਜਾ ਸੰਧੂ ਸਾਹਿਬ ਏ ਸੀ ਆ, ਮੈਂ ਉਹਨੂੰ ਕਹਿੰਦੀ ਮੈਂ ਤਾਂ ਆਪੇ ਏ ਸੀ ਬੰਨਣਾ, ਆਪੇ ਖੋਲਣਾ। ਧੰਨਵਾਦ
1: ਧੰਨਵਾਦ, ਡਰਦੇ ਗਏ ਤੁਹਾਨੂੰ ਨਾ ਬਣ ਜਾਣਾ, ਕਿਆ ਬਾਤ ਆ। 15 ਸਾਲ ਦਾ ਮੁੰਡਾ ਸਾ ਜਿਨ ਰਿਪੀਟਲੀ ਇੱਕ ਔਰਤ ਨੂੰ ਸਟੈਬ ਕੀਤਾ ਸੀਗਾ, ਤਾਂ ਉਹਦੀ ਜਿਹੜੀ ਸਜ਼ਾ ਹੈਗੀ ਆ 10 ਸਾਲ ਤੱਕ ਸੈਂਟੈਂਸ ਮੈਕਸੀਮਮ ਯੂਥ ਸਿੱਖਰ ਚਾਹੁੰਦੇ ਹਨ, ਅਤੇ ਜੱਜ ਨੇ ਅੱਜ ਉਹਦੀ ਸਜ਼ਾ ਡਿਲੀਵਰ ਕਰਨੀ ਆ। 2010 ਦੇ ਵਰਲਡ ਕੱਪ ਚੈਂਪੀਅਨ ਸਪੇਨ ਵਾਲੇ, ਇਹਨਾਂ ਨੇ ਸੰਡੇ ਫਾਈਨਲ ਵਿੱਚ ਖੇਲਣਾ, ਇੰਗਲੈਂਡ ਵਰਸਰ ਅਰਜਨਟੀਨਾ 3 PM ਟੂਡੇ, ਜਿਹੜਾ ਜਿੱਤੂਗਾ ਉਹ ਸੰਡੇ ਖੇਲੂਗਾ, ਜਿਹੜਾ ਹਾਰੂਗਾ ਉਹ ਫਰਾਂਸ ਵਰਸਿਸ ਹਾਰੂਗਾ ਨਾਲ ਮੈਚ ਹੋਣਾ ਆ। ਅਤੇ ਨਾਈਟ ਆਫ ਮਿਊਜ਼ਿਕ ਡਾਂਸ ਸੈਲੀਬ੍ਰੇਸ਼ਨ ਲੈਟਿਨ ਕਲਚਰ ਜਿਹੜਾ ਫੈਸਟੀਵਲ ਸੀਗਾ ਜਿੱਥੇ ਗੋਲੀਆਂ ਚੱਲੀਆਂ ਸੀਗੀਆਂ, ਅਤੇ ਉਹ ਹੁਣ ਵਿਚਾਰ ਕਰ ਰਹੇ ਹਨ ਪੁਲਿਸ ਵੀ ਕਰੇ ਤਾਂ ਕੀ ਕਰੇ, ਐਡੀ ਵੱਡੀ ਸਟਰੀਟ ਨੂੰ ਤੁਸੀਂ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ। ਪਰ ਕੈਨੇਡਾ ਵਿੱਚ ਆਏ ਸੀ ਇੱਦਾਂ ਦੇ ਕੰਮ ਨਹੀਂ ਹੋਣੇ, ਆਪਾਂ ਜਿੱਥੇ ਮਰਜ਼ੀ ਖੁੱਲ੍ਹੇ ਬੈਠ ਕੇ ਆਪਣਾ ਆਨੰਦ ਮਾਣੀਏ, ਪਰ ਇੱਥੇ ਬਹੁਤ ਸਾਰੇ ਗੰਦੇ ਕੰਮ ਹੋ ਰਹੇ ਹਨ, ਲੋਕ ਗੋਲੀਆਂ ਚਲਾ ਰਹੇ ਹਨ, ਲੋਕਾਂ ਨੂੰ ਇੰਜੋਏ ਕਰਨ ਵੀ ਨਹੀਂ ਦਿੰਦੇ। ਅਤੇ ਖ਼ਬਰਾਂ ਮੇਰੇ ਕੋਲ ਬਹੁਤ ਸਾਰੀਆਂ ਹਨ, ਹਜੇ ਡਰਿੰਕਿੰਗ ਵਾਟਰ ਇਹਨਾਂ ਕੋਲ ਪਹੁੰਚਿਆ ਫੈਡਰਲ ਸਰਕਾਰ ਨੂੰ ਉਹਨਾਂ ਲੋਕਾਂ ਪਾਸੇ, ਪਰ ਕੈਨੇਡਾ ਨੇ $95 billion ਇੰਟਰਨੈਸ਼ਨਲ ਅਸਿਸਟੈਂਸ ਦਿੱਤਾ 10 ਸਾਲਾਂ ਦੇ ਵਿੱਚ, ਬਾਹਰ ਪੈਸੇ ਦੇ ਤੇ, ਪਰ ਆਪਣੇ ਲੋਕਾਂ ਨੂੰ ਪਾਣੀ ਵੀ ਨਹੀਂ ਪਹੁੰਚਾ ਸਕਦੇ। ਦਸ ਸਾਲਾਂ ਗੱਲ ਸੀ, ਸੋ $157 million ਤਾਂ ਇੰਟਰਨੈਸ਼ਨਲ ਅਸਿਸਟੈਂਸ ਇਹ ਡੈਮੋਕਰੈਟ ਰਿਪਬਲਿਕ ਕੋਂਗੋ ਨੂੰ, $157 million ਬਿਟਵੀਨ 24 and 25, ਔਰਤਾਂ ਵਾਸਤੇ ਸਮਾਨ ਦਿੱਤਾ, ਹੈਲਥ ਕੇਅਰ ਦਾ ਸਮਾਨ ਦਿੱਤਾ ਸੀਗਾ। ਇੱਥੇ ਪੋਸੀਬਲ ਜਗ੍ਹਾ ਹੈ ਨਹੀਂ, ਕਿਆ ਬਾਤ ਆ। ਅਤੇ ਫਰੋਮ ਫਾਰਮਰ ਬ੍ਰੈਂਪਟਨ ਲਿਬਰਲ ਐਮ ਪੀ ਰਾਜ ਗਰੇਵਾਲ ਫੇਸਿੰਗ ਏ $137 million ਲਾਸੂਟ ਫਾਇਲਡ ਬਾਏ ਏ ਗਰੁੱਪ ਆਫ ਪ੍ਰਾਈਵੇਟ ਲੈਂਡਰਸ ਇਨ ਅੰਟੇਰੀਓ, ਇਹ ਪੁਆਇੰਟਰ ਦੀ ਖਬਰ ਹੈਗੀ ਆ। ਤਾਂ ਲਾਸੂਟ ਨੇਮਸ ਰਾਜ ਗਰੇਵਾਲ, ਹਿਜ ਵਾਈਫ, ਹਿਜ ਫਾਦਰ ਐਂਡ ਹਿਜ ਲੇਟ ਮਦਰ ਸਟੇਟਸ ਅਲੋਂਗ ਵਿਦ ਡਜ਼ਨਸ ਆਫ ਅਦਰ ਡਿਫੈਂਡਰਸ, ਇਹ ਖਬਰ ਸਾਨੂੰ ਪੁਆਇੰਟਰ ਤੋਂ ਮਿਲੀ ਹੈਗੀ ਆ। ਖਬਰਾਂ ਬਹੁਤ ਸਾਰੀਆਂ ਪਈਆਂ ਹਨ, ਤੁਸੀਂ ਰਾਜ ਗਰੇਵਾਲ ਟਾਈਪ ਕਰਦੇ ਹੋ ਸਭ ਕੁਛ ਤੁਸੀਂ ਵੀ ਪੜ੍ਹ ਸਕਦੇ ਹੋ। ਅਤੇ ਖਬਰ ਮੈਂ ਹੋਰ ਪੜ੍ਹਨੀ ਤੁਹਾਡੇ ਵਾਸਤੇ, ਪਹਿਲਾਂ ਦੱਸ ਦੇਵਾਂ ਸਪੋਂਸਰ ਵੀਰਾਂ, ਪਹਿਲਾਂ ਧੰਨਵਾਦ ਆਪਾਂ ਨੂੰ ਸਪੋਂਸਰ ਕਰਦੇ ਹਨ, ਅਤੇ ਜਿੱਥੇ ਕਟਾਰੀਆ ਟੂਰਸ ਐਂਡ ਟਰੈਵਲ, ਉੱਥੇ ਨਾਲ ਢਿੱਲੋ ਵੀਡੀਓ ਵਾਲੇ 4K ਵਿੱਚ ਸੌਕਰ ਦੇ ਮੈਚ ਫਾਈਨਲ ਦੇਖ ਸਕਦੇ ਹੋ। ਇੱਕ ਹੋਰ ਖਬਰ ਆਈ ਸੀ ਬਾਹਰ, ਟੋਰਾਂਟੋ ਏਰੀਆ PC MPPs ਟੈਕਸਪੇਅਰ ਨੂੰ ਬਿੱਲ ਕੀਤਾ 1 ਲੱਖ ਤੋਂ ਵੱਧ ਪਲੱਸ ਓਵਰਨਾਈਟ ਸਟੇਜ਼ ਇਨ ਟੋਰਾਂਟੋ ਸਾਰੇ ਰਲ ਕੇ, ਅਤੇ ਸਭ ਤੋਂ ਵੱਧ ਪਤਾ ਕਿਹਨੇ ਕੀਤਾ, ਸਭ ਤੋਂ ਵੱਧ MPP ਗ੍ਰੇਟਰ ਟੋਰਾਂਟੋ ਏਰੀਆ ਕਲੇਮਡ ਕੰਬਾਈਨ 1,07,118, ਅਤੇ ਅੰਡਰ ਇੰਟੀਰੀਅਰ ਰੂਲਸ MPP ਕਹਿੰਦੇ ਜੇ 50 ਕਿਲੋਮੀਟਰ ਤੋਂ ਦੂਰ ਰਹਿੰਦੇ ਆ ਫਿਰ ਤੁਸੀਂ ਕਲੇਮ ਕਰ ਸਕਦੇ, ਜੇ 50 ਕਿਲੋਮੀਟਰ ਘੱਟ ਹੈਗੇ ਆ ਤਾਂ ਫਿਰ ਐਮਰਜੈਂਸੀ ਵਾਸਤੇ ਕਲੇਮ ਕਰ ਸਕਦੇ ਹੋ। ਬ੍ਰੈਂਪਟਨ ਈਸਟ MPP ਹਰਦੀਪ ਗਰੇਵਾਲ ਨੇ ਕਲੇਮ ਕੀਤਾ ਹਾਈਸਟ ਅਮਾਊਂਟ, More than 28,000 since 2022, ਇਹ ਖਬਰ ਛਪੀ ਹੋਈ ਆ ਬਾਹਰ। ਸੋ ਖਬਰਾਂ ਸਾਨੂੰ ਵੱਖ ਵੱਖ ਇੰਟਰਨੈਸ਼ਨਲ ਏਜੰਸੀ ਤੋਂ, ਲੋਕਲ ਏਜੰਸੀ ਤੋਂ ਮਿਲਦੀਆਂ ਹਨ, ਅਤੇ ਅਸੀਂ ਤੁਹਾਡੇ ਨਾਲ ਸਾਂਝ ਪਾ ਦੇਣੀ ਹੈਗੀ ਆ। ਜੇਕਰ ਸਾਡੇ ਕੋਲ ਇੱਧਰ ਉੱਧਰ ਗਲਤ ਹੋ ਗਿਆ ਤਾਂ ਇੱਥੇ ਆ ਸੀਟ ਬੈਠੀ ਆ, ਅਸੀਂ ਤੁਹਾਡੇ ਲਈ ਬੈਠੇ ਆ, ਕਮਿਊਨਿਟੀ ਦਾ ਪ੍ਰੋਗਰਾਮ, ਤਾਂ ਇਹ ਇੱਥੇ ਬੈਠ ਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕਾਂ ਨਾਲ 416-451-2222 'ਤੇ ਕਰ ਸਕਦੇ ਹੋ। ਜਾਂਦਾ ਜਾਂਦਾ ਦੱਸ ਦੇਵਾਂ, ਸਰਦਾਰ ਬਲਦੇਵ ਸਿੰਘ ਸੈਣੀ ਦੀ ਮੌਤ ਹੋ ਗਈ ਸੀਗੀ, ਲੱਖੀ ਅਤੇ ਸੁੱਖੀ ਸੈਣੀ ਸਾਹਿਬ ਦੇ ਫਾਦਰ ਸਾਹਿਬ ਹਨ। ਸ਼ਨੀਵਾਰ ਇਸ ਵੀਕਐਂਡ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੋਂ ਬ੍ਰਹਮਪੁਰ ਕ੍ਰਿਪਟੋਰੀਅਮ ਬਿਜ਼ਨਸ ਸੈਂਟਰ ਇਹਨਾਂ ਦਾ ਫਿਊਨਰਲ ਦੀਆਂ ਸੇਵਾਵਾਂ ਹਨ, ਅਤੇ ਮੇਰੇ ਨਾਲ ਕਰੀ ਸੰਪਰਕ ਨਾਲ ਬਾਅਦ ਵਿੱਚ 416-451-2222 'ਤੇ ਕਰ ਸਕਦੇ ਹੋ। ਮੇਰੇ ਵੱਲੋਂ ਸਾਰੀ ਟੀਮ ਆਪ ਸਭ ਨੂੰ ਪੰਜਾਬ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।
5: कमाल का कैच था यार, यकीन ही नहीं आ रहा।
6: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं, अगर तुम्हारे घर में इलेक्ट्रिक या ऑयल हीटिंग है।
5: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
6: तुम्हें ये सब कैसे पता?
5: क्योंकि मैंने भी पिछले साल ये लगवाया है।
6: अच्छा, वो क्या वेबसाइट थी?
5: save onenergy.ca/EAP
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
8: ਚਰਖਾ ਕੱਤਦੀਆਂ ਤੇ ਪੀਂਗਾਂ ਝੂਟਦੀਆਂ ਮੁਟਿਆਰਾਂ ਨੂੰ
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
8: ਪ੍ਰੋਗਰਾਮ ਪੰਜਾਬੀ ਲਹਿਰਾਂ
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: Milna events leke aa rahe ne tuhate waste Roo ka Safar Tour. Ji haan, live Master Saleem concert in Toronto. 24 July no, Mississauga Convention Center de vich. ਇੱਕ ਇਹ ਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
12: ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ
11: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਮਿਲਣਾ ਇਵੈਂਟਸ ਦੇ ਨਾਲ ਤਾਂ ਫਿਰ ਦੇਰ ਕਿਸ ਗੱਲ ਦੀ ਤਾਰੀਖ ਨੋਟ ਕਰ ਲਓ 24 ਜੁਲਾਈ ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ ਲੌਗ ਆਨ ਕਰੋ www.milnatickets.com ਤੇ ਸਪਾਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

ਸਤਿਗੁਰੂ ਹੋਏ ਦਿਆਲ ਤੇ ਸਰਦਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸਵੇਰ ਨੂੰ ਜੀ ਆਇਆਂ ਆਖ ਰਹੇ ਹੋਵੋਗੇ ਅਤੇ ਅਸੀਂ ਹਰ ਵਾਰ ਦੀ ਤਰ੍ਹਾਂ ਰੋਜ਼ ਤੁਹਾਡੇ ਨਾਲ ਮਿਲਣ ਦੀ ਤਾਂਘ, ਖਬਰਾਂ ਦੀ ਤਾਂਘ, ਗੱਲਬਾਤ ਦੀ ਤਾਂਘ ਨੂੰ ਰੋਜ਼ ਮੇਰੇ ਕੋਲ ਗੱਲ ਕਹਿੰਦਾ ਹੁੰਦਾ ਕਿ ਥੋੜ੍ਹਿਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ, ਸਮਾਂ ਬਹੁਤ ਹੋਵੇ ਅਤੇ ਹੋਰ ਜੁੜਨ ਨੂੰ ਦਿਲ ਕਰਦਾ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਦੇ ਵਿੱਚ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਤੇ ਗੁੱਡ ਗੁੱਡ ਗੁੱਡ ਮੋਰਨਿੰਗ। ਅਤੇ ਨਾਲ ਦੀ ਨਾਲ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਰਮੇਸ਼ ਹੁਸ਼ਿਆਰਪੁਰ ਦਾ, ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ, ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ ਆ, ਮੱਲੀ ਟੈਂਟ ਸਰਵਿਸਿਸ, 6479925269। ਟੈਂਟ ਰੈਂਟਲ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ ਆ। ਸੋ ਸਟੂਡੀਓ ਦਾ ਨੰਬਰ 905-673-3337 905-673-3337।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਹੁਤ ਸ਼ੁਕਰੀਆ ਜੀ, ਜੁੜ ਚੁੱਕੇ ਹਾਂ ਜੀ ਪੰਜਾਬੀ ਲਹਿਰਾਂ ਦੇ ਵਿੱਚ, ਖੂਬਸੂਰਤ ਖਬਰਾਂ ਦਾ ਦੇਸ਼ ਦੁਨੀਆ ਦੇ ਨਾਲ ਹਾਲ ਚਾਲ ਜਾਣਨ ਦਾ ਸਮਾਂ ਸ਼ੁਰੂ ਹੋ ਗਿਆ ਜੀ। 7:07 ਹੋ ਚੁੱਕੇ ਨੇ, ਰਮੇਸ਼ ਜੀ ਸਾਡੇ ਨਾਲ ਜੁੜੇ ਹੋਏ ਨੇ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਔਰ ਪਹਿਲੀ ਖਬਰ ਵੱਲ ਚੱਲਦੇ ਹਾਂ। ਸੋ ਇਸ ਪਹਿਲੀ ਖਬਰ ਨੂੰ ਮੈਂ ਥੋੜ੍ਹਾ ਜਿਹਾ ਹੋਰ ਐਡ ਔਨ ਕਰੂੰਗਾ ਕਿਉਂਕਿ ਕੱਲ੍ਹ ਮੈਂ ਕੁਝ ਕਾਲਸ ਲਈਆਂ ਸੀ ਤੁਹਾਡੇ ਜਾਣ ਤੋਂ ਬਾਅਦ। ਸੋ ਉਹਨਾਂ ਦੇ ਵਿੱਚੋਂ ਇਹ ਸਵਾਲ ਆ ਅਤੇ ਅੱਜ ਦੀ ਖਬਰ ਦੇ ਨਾਲ ਵੀ ਇਹ ਰਲਦਾ ਮਿਲਦਾ ਸਵਾਲ ਆ। ਸਤਲੁਜ ਬਿਆਸ ਦਰਿਆ ਦੇ ਕਿਨਾਰੇ ਹੁਣ ਹਜ਼ਾਰਾਂ ਲੋਕਾਂ ਦਾ ਸ਼ਹੀਦੀ ਸਮਾਰਕ ਬਣੂਗਾ। ਪਰ ਨਾਲ ਮੈਂ ਇਹਦੇ ਇੱਕ ਹੋਰ ਖਬਰ ਐਡ ਕਰਦੇ ਹਾਂ। ਕੱਲ੍ਹ ਇੱਕ ਸਰੋਤੇ ਨੇ ਇਹ ਵੀ ਐਡ ਕੀਤਾ ਸੀ, ਕਹਿੰਦੇ ਕਿ ਰਮੇਸ਼ ਜੀ ਤੋਂ ਪੁੱਛਣਾ ਕਿ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਾਡੇ ਜਥੇਦਾਰ ਸਾਹਿਬ ਵੱਲੋਂ ਜਾਂ ਸਾਡੇ ਪੂਰੇ ਪੰਥ ਵੱਲੋਂ ਜਾਂ ਸਾਡੇ ਲੋਕਾਂ ਵੱਲੋਂ ਕਿ ਉਹਨਾਂ ਲੋਕਾਂ ਦੀ ਬਾਂਹ ਫੜੀ ਜਾਊਗੀ ਜਿਨ੍ਹਾਂ ਲੋਕਾਂ ਨੂੰ ਨਿਰਦੋਸ਼ ਮਾਰਿਆ ਗਿਆ, ਜਿਨ੍ਹਾਂ ਲੋਕਾਂ ਨੂੰ ਅਣਪਛਾਤੇ ਕਹਿ ਕੇ ਸਾੜਿਆ ਗਿਆ, ਦਰਿਆਵਾਂ 'ਚ ਰੋੜਿਆ ਗਿਆ, ਕਿ ਉਹਨਾਂ ਦੀ ਬਾਂਹ ਵੀ ਫੜੀ ਜਾਊ ਜਾਂ ਸਿਰਫ ਸਮਾਰਕ ਹੀ ਬਣਨਗੇ?
1: ਪ੍ਰਭ ਸੰਧੂ ਜੀ, ਇਸ ਵੇਲੇ ਸਤਲੁਜ ਮੂਵੀ ਦਾ ਰਿਲੀਜ਼ ਹੋਣਾ, ਬਾਅਦ ਵਿੱਚ ਉੱਤੇ ਰੋਕ ਲੱਗਣੀ, ਹਾਲਾਂਕਿ ਰੋਕ ਲੱਗਣ ਤੋਂ ਬਾਅਦ ਉਹ ਮੂਵੀ ਦੇਖੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ। ਜਿੱਦਾਂ ਦੀ ਇੱਕ ਨਵੇਂ ਢੰਗ ਦਾ ਸਨੈਰੀਓ ਜਿਹਾ ਕ੍ਰੀਏਟ ਹੋਇਆ ਹੈ, ਬਹੁਤ ਸਾਰੀਆਂ ਤਬਦੀਲੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ, ਉਹ ਸਿਆਸੀ ਵੀ ਹੈ, ਸਮਾਜਿਕ ਵੀ ਹੈ। ਉਹ ਚਰਚਾ ਜਿਹੜੀ ਦੱਬੀ ਗਈ ਸੀ ਲੰਬੇ ਸਮੇਂ ਤੋਂ, ਉਹ ਚਰਚਾ ਇੱਕ ਵਾਰ ਫਿਰ ਸ਼ੁਰੂ ਹੋਈ ਹੈ। ਇਹ ਸਾਰਾ ਕੁਝ ਵੱਖਰੇ ਢੰਗ ਦਾ ਤੇ ਇੱਕ ਵਿਸ਼ੇਸ਼ ਸਨੈਰੀਓ ਬਣ ਚੁੱਕਾ ਹੈ। ਦੋ ਢੰਗ ਦੀ ਰਾਏ ਵੱਖਰੀ ਵੱਖਰੀ, ਇੱਕ ਉਹ ਧਰਮ ਤੇ ਇੱਕ ਉਹ ਧਰਮ, ਹਿੰਦੂ ਸਿੱਖ ਦਾ ਵੀ ਇਸ ਵਿੱਚ ਏਜੰਡਾ ਕਿਤੇ ਨਾ ਕਿਤੇ ਆਇਆ। ਹਾਲਾਂਕਿ ਆਪਣਾ ਆਪਣਾ ਢੰਗ ਹੈ, ਆਪਣਾ ਆਪਣਾ ਅੰਦਾਜ਼ ਹੈ, ਹਰੇਕ ਸਿਆਸੀ ਪਾਰਟੀ ਜਾਂ ਹਰੇਕ ਸਿਆਸੀ ਪਾਰਟੀ ਨਾਲ ਜੁੜਿਆ ਵਿਅਕਤੀ ਜਿੱਦਾਂ ਦਾ ਉਹਨੂੰ ਬਿਆਨ ਮਾਫਕ ਬੈਠਦਾ, ਜਿਹੜਾ ਉਹਨੂੰ ਸੂਤ ਬੈਠਦਾ ਹੈ, ਜਿਹਦੇ ਨਾਲ ਉਹਨੂੰ ਪੂਰਾ ਸਿਆਸੀ ਫਾਇਦਾ ਹੋਵੇਗਾ, ਉਦਾਂ ਦਾ ਬਿਆਨ ਦੇ ਰਿਹਾ। ਸੱਚ ਦੇ ਨੇੜੇ ਤੇੜੇ ਤੇ ਸ਼ਾਇਦ ਕੋਈ ਟਾਮਾਈਆ ਵਿਅਕਤੀ ਜਿਹੜਾ ਲੰਘ ਰਿਹਾ ਹੋਵੇ। ਗੱਲ ਆਪਾਂ ਸ਼ੁਰੂ ਕਰਦੇ ਹਾਂ ਹਰੀਕੇ ਪੱਤਣ ਤੋਂ। ਹੁਣ ਪਹਿਲਾਂ ਤੇ ਮੈਂ ਸਤਲੁਜ ਮੂਵੀ ਤੋਂ ਬਾਅਦ ਜਿਹੜੀ ਕੱਲ੍ਹ ਦੇ ਵਿੱਚ ਜੋ ਅਸੀਂ ਅਰਦਾਸ ਸਮਾਗਮ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਦੇ ਵਿੱਚ ਹੋਇਆ, ਜੋ ਐਲਾਨ ਹੋਏ ਨੇ, ਹਰੀ ਕੇ ਪੱਤਨ ਵਿਖੇ ਉਹ ਅਰਦਾਸ ਸਮਾਗਮ ਹੋਇਆ। ਮੈਂ ਸਰੋਤਿਆਂ ਨੂੰ ਯਾਦ ਕਰਾ ਦਾਂ ਕਿ ਹਰੀ ਕੇ ਪੱਤਨ ਕੀ ਚੀਜ਼ ਹੈ। ਹਰੀ ਕੇ ਪੱਤਨ ਸੰਧੂ ਸਾਹਿਬ ਇੱਕ ਪਿੰਡ ਹੈ ਹਰੀ ਕੇ, ਇਸ ਕਰਕੇ ਉੱਥੇ ਜਦੋਂ ਬਿਆਸ ਤੇ ਸਤਲੁਜ ਦਰਿਆ ਪੰਜਾਬ ਦੇ ਮੁੱਖ ਦਰਿਆ ਆ, ਅੱਜ ਦੇ ਉਦੋਂ ਤੇ ਪੰਜਾਂ ਦਰਿਆਵਾਂ ਦਾ ਪੰਜਾਬ ਬਣਿਆ ਸੀ, ਕਦੇ ਹੁਣ ਤੇ ਮੁੱਖ ਤੌਰ ਤੇ ਦੋ ਹੈ ਤੇ ਤੀਸਰਾ ਪਰੇ ਪਰੇ ਰਹਿੰਦਾ ਹੈ ਰਾਵੀ। ਰਾਵੀ ਦਾ ਘੱਟ ਹਿੱਸਾ ਜਿਹੜਾ ਪੰਜਾਬ ਦੇ ਵਿੱਚ ਹੈ, ਥੋੜਾ ਜਿਹਾ ਹੈ ਬਿਆਸ ਤੇ ਸਤਲੁਜ ਤੇ ਸੁੱਖ ਦੇ ਨਾਲ, ਬਹੁਤ ਵੱਡੇ ਪੱਧਰ ਤੇ ਜਿਹਨੂੰ ਅਸੀਂ ਆਖਦੇ ਹਾਂ ਕਿ ਪੰਜਾਬ ਦੀ ਹਰੇਕ ਢੰਗ ਦੀ ਇੱਕ ਯੋਜਨਾ ਦਾ ਹਿੱਸਾ ਆ, ਚਾਹੇ ਉਹ ਬਿਜਲੀ ਦੀ ਗੱਲ ਹੈ ਤੇ ਚਾਹੇ ਖੇਤੀਬਾੜੀ ਦੀ ਗੱਲ ਹੈ। ਉਹ ਸਤਲੁਜ ਤੇ ਬਿਆਸ ਦਾ ਜਿੱਥੇ ਜਾ ਕੇ ਸੰਗਮ ਹੁੰਦਾ ਹੈ ਉਹ ਥਾਂ ਆ ਇੱਕ ਪਿੰਡ ਹਰੀਕੇ, ਜਿਹੜਾ ਤਹਿਸੀਲ ਪੱਟੀ ਹੈ, ਜ਼ਿਲ੍ਹਾ ਤਰਨ ਤਾਰਨ ਹੈ, ਉੱਥੇ ਉਹ ਹਰੀਕੇ ਪੱਤਣ ਤਾਂ ਉਹਨੂੰ ਆਖਿਆ ਜਾਂਦਾ, ਇੱਕ ਵਿਸ਼ੇਸ਼ ਪੱਤਣ ਬਣ ਗਿਆ। ਉਹ ਜਿਹੜਾ ਡੈਮ ਬਣਾਇਆ ਗਿਆ ਸੀ ਉਹਦਾ ਕਾਰਨ ਇਹ ਵੀ ਸੀ ਕਿ ਉੱਥੇ ਪਾਣੀ ਦਾ ਬੰਨ ਲਾ ਕੇ ਰਾਜਸਥਾਨ ਤੇ ਸਰਹੰਦ ਫੀਡਰ ਤੋਂ ਨਹਿਰਾਂ ਨੂੰ ਪਾਣੀ ਛੱਡਿਆ ਗਿਆ, ਇਹ ਵੀ ਇੱਕ ਕਾਰਨ ਸੀ। ਹੁਣ ਦੂਜੇ ਪਾਸੇ ਜਿਹੜਾ ਅੱਜ ਦੀ ਗੱਲ ਹੈ, ਉਸ ਹਰੀਕੇ ਪੱਤਣ ਚ ਜਦੋਂ ਅਰਦਾਸ ਹੋਈ ਤੇ ਵਿੱਚ ਵਿਚਾਲੇ ਦਾ, ਕਿਉਂਕਿ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਉਹ ਸੰਨ 1953 ਦੀ ਹੈ, ਸੰਨ 1953 ਦੇ ਵਿੱਚ ਇਹ ਹਰੀਕੇ ਪਿੰਡ ਜਿਹੜਾ ਹਰੀਕੇ ਪੱਤਣ ਬਣ ਗਿਆ, ਤੇ 1953 ਤੋਂ ਬਾਅਦ ਸੰਨ 1995 ਦੇ ਵਿੱਚ ਇਹ ਲਹੂ ਲਹਾਣ ਪੱਤਣ ਬਣ ਗਿਆ। ਹਾਲਾਂਕਿ ਉਸ ਵੇਲੇ ਤੇ ਲੰਬਾ ਸਮਾਂ ਕਈਆਂ ਨੇ ਸੀ ਵੀ ਨਾ ਕੀਤੀ, ਆਵਾਜ਼ ਨਾ ਕੱਢੀ, ਮਾਫ ਕਰਨਾ ਅੱਜ ਤੱਕ ਨਾ ਕੱਢੀ, ਕਿਸੇ ਨੇ ਉਦਮ ਕੀਤਾ, ਇੱਕ ਫਿਲਮ ਤਿਆਰ ਕਰ ਲਈ, ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜੇ ਦਾ ਜ਼ਿਕਰ ਆ ਗਿਆ ਤੇ ਜਸਵੰਤ ਸਿੰਘ ਖਾਲੜੇ ਦੇ ਨਾਲ ਪੰਜਾਬ ਦਾ ਇੱਕ ਉਹ ਵੀ ਦੌਰ ਦਿਖਾ ਦਿੱਤਾ ਗਿਆ ਜਿਹਨੂੰ ਕਾਲਾ ਦੌਰ ਆਖਦੇ ਆ। ਉਹ ਤੋਂ ਬਾਅਦ ਮੇਰੇ ਵਰਗੇ ਕਈ ਜਾਗ ਪਏ, ਕਈਆਂ ਨੂੰ ਜਸਵੰਤ ਸਿੰਘ ਖਾਲੜੇ ਦੀ ਯਾਦ ਆ ਗਈ, ਕਈਆਂ ਨੂੰ ਸ਼ਹੀਦਾਂ ਦੀ ਯਾਦ ਆ ਗਈ, ਕਿਸੇ ਨੂੰ ਹਿੰਦੂਆਂ ਦੀ ਯਾਦ ਆ ਗਈ, ਕਿਸੇ ਨੂੰ ਸਿੱਖਾਂ ਦੀ ਯਾਦ ਆ ਗਈ, ਕਿਸੇ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੀ ਯਾਦ ਆ ਗਈ, ਬਹੁਤ ਕੁਛ ਹੋਇਆ। ਅੱਜ ਇੱਕ ਨਵਾਂ ਹੀ ਚੀਜ਼ ਪੰਜਾਬ 'ਚ ਚੱਲ ਰਹੀ ਹੈ, ਪ੍ਰਭ ਸੰਧੂ ਜੀ ਇੱਕ ਭਾਰਤ ਸਰਕਾਰ ਦਾ ਜਿਹਨੂੰ WHA ਕਹਿੰਦੇ ਆ, ਮਿਨਿਸਟਰੀ ਕਹਿੰਦੇ ਆ ਆਪਾਂ, ਉਸ ਮਿਨਿਸਟਰੀ ਦਾ ਕੋਈ ਸਾਬਕਾ ਅੰਡਰ ਸੈਕਟਰੀ, ਉਹ ਪੁੱਠਾ ਜਿਹਾ ਹੀ ਚਰਚਾ ਉਹਨੂੰ ਛੇੜ ਦਿੱਤੀ ਜੀ, ਬੇਅੰਤ ਸਿੰਘ ਦਾ ਜਿਹੜਾ ਕਤਲ ਸੀ ਉਹ ਤੇ ਇੱਕ ਝਗੜੇ ਚੋਂ ਹੋਇਆ ਸੀ, ਉਹਦੀ ਜੂਨੀਅਰ ਅਫਸਰ, ਮਾਫ ਕਰਨਾ, ਜੂਨੀਅਰ ਇੱਕ ਪੋਲੀਟੀਸ਼ੀਅਨ ਸੀ ਉਹਨੇ ਕਰਾਇਆ ਸੀ, ਉਹਦੇ ਨਾਲ ਕੋਈ ਝਗੜਾ ਸੀ, ਏਦਾਂ ਦੀਆਂ ਚੀਜ਼ਾਂ ਵੀ ਹੁਣ ਨਵਾਂ ਹੀ ਕੁਛ ਇੱਥੇ ਬਣੀ ਜਾਂਦਾ। ਜਦੋਂ ਹੁਣ ਕੱਲ ਉਸ ਹਰੀਕੇ ਪੱਤਣ ਚ ਅਕਾਲ ਤਖ਼ਤ ਸਾਹਿਬ SGPC ਨੂੰ ਯਾਦ ਆਈ ਤੇ ਬਹੁਤ ਵੱਡੇ ਐਲਾਨ ਕੀਤੇ ਗਏ, ਜਥੇਦਾਰ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਇਹਨੂੰ ਹੁਣ ਨਾਮ ਹਰੀਕੇ ਪੱਤਣ ਨਹੀਂ ਦੇਣਾ, ਸ਼ਹੀਦੀ ਪੱਤਣ ਦੇਣਾ। ਮੈਂ ਧੰਨਵਾਦੀ ਹਾਂ ਜਥੇਦਾਰ ਸਾਹਿਬ ਨੂੰ, ਯਾਦ ਆਈ ਹੈ, ਅਰਦਾਸ ਕੀਤੀ ਹੈ, ਚੰਗੀਆਂ ਗੱਲਾਂ ਕਰਕੇ ਆਏ ਆ ਉੱਥੇ। ਪਰੰਤੂ ਇਹ ਨਾਰਾਜ਼ਗੀ ਸਦਾ ਹੀ ਰਹਿਣੀ ਹੈ ਕਿ ਇੰਨੇ ਸਾਲਾਂ ਬਾਅਦ ਤੁਹਾਨੂੰ ਯਾਦ ਕਿਉਂ ਆਈ ਹੈ, ਪਹਿਲਾਂ ਕਿਉਂ ਨਾ ਯਾਦ ਆਈ, ਇਹ ਇੱਕ ਨਾਰਾਜ਼ਗੀ ਸਦਾ ਹੀ ਰਹਿਣੀ ਹੈ। SGPC ਦੇ ਨਾਲ ਵੀ ਰਹਿਣੀ ਹੈ, ਜਿਹੜਾ ਜਿਹੜਾ ਵੀ ਆਪਣੇ ਆਪ ਨੂੰ ਪੰਥ ਦਾ ਪਹਿਰੇਦਾਰ ਕਹਾਉਂਦਾ ਹੈ, ਪੰਥ ਦੀ ਪਹਿਰੇਦਾਰ ਸੰਸਥਾ ਕਹਾਵੇਗੀ, ਉਹਦੇ ਨਾਲ ਇਹ ਨਾਰਾਜ਼ਗੀ ਸਦਾ ਰਹਿਣੀ ਹੈ। ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਨਾਰਾਜ਼ਗੀ ਖਿੜੇ ਮੱਥੇ ਪ੍ਰਵਾਨ ਵੀ ਕਰਨੀ ਚਾਹੀਦੀ ਹੈ। ਇੱਕ ਤੇ ਐਲਾਨ ਕੀਤਾ ਕਿ ਉਹਨੂੰ ਨਾਮ ਦੇਣਾ ਸੀ ਸ਼ਹੀਦੀ ਪੱਤਣ, ਦੂਜਾ ਉੱਥੇ ਕਹਿੰਦੇ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੈ, ਉੱਥੇ ਆਪਾਂ ਬਕਾਇਦਾ ਇੱਕ ਸੂਚੀ ਲਾਉਣੀ ਜਿਹੜੇ ਸ਼ਹੀਦ ਹੋਏ ਹੈ। ਹਾਲਾਂਕਿ ਇੱਕ ਗੱਲ ਜਥੇਦਾਰ ਜੀ ਨੇ ਚੰਗੀ ਕੀਤੀ ਹੈ, ਜਿਹੜੀ ਪੰਜਾਬ ਦੇ ਵਿੱਚ ਕੁਛ ਲੋਕਾਂ ਨੇ ਚਰਚਾ ਦਾ ਵਿਸ਼ਾ ਬਣਾਈ ਸੀ, ਹਿੰਦੂ ਸਿੱਖ, ਉਹਨਾਂ ਨੇ ਅਰਦਾਸ ਕੀਤੀ, ਉਹ ਚ ਕੋਈ ਇਹ ਨਹੀਂ ਸੀ ਕਿ ਸਿੱਖਾਂ ਦੀ ਅਰਦਾਸ ਹੈ, ਅਰਦਾਸ ਉਹਨਾਂ ਲਈ ਹੈ ਜਿਹੜੇ ਬੇਦੋਸ਼ੇ ਮਾਰੇ ਗਏ, ਜਿਹਨਾਂ ਨੂੰ ਉੱਥੇ ਦਰਿਆਵਾਂ 'ਚ ਸੁੱਟ ਦਿੱਤਾ ਗਿਆ, ਉਹ ਚਾਹੇ ਹਿੰਦੂ ਸੀ, ਚਾਹੇ ਸਿੱਖ ਸੀ, ਚਾਹੇ ਮੁਸਲਮਾਨ ਸੀ, ਚਾਹੇ ਕੋਈ ਪੁਲਿਸ ਵਾਲਾ ਹੋਵੇ, ਚਾਹੇ ਕੋਈ ਦਿਹਾੜੀਦਾਰ ਸੀ, ਕੋਈ ਵੀ ਸੀ, ਅਰਦਾਸ ਉਹ ਸਾਰਿਆਂ ਲਈ ਕੀਤੀ ਗਈ ਹੈ। ਔਰ ਇਹ ਵੀ ਗੱਲ ਉੱਥੇ ਇੱਦਾਂ ਦੀ ਬਿਲਕੁਲ ਨਹੀਂ ਹੋਈ ਕਿ ਕੇਵਲ ਸਿੱਖਾਂ ਦੇ ਨਾਮ ਲਾਏ ਜਾਣਗੇ ਜਿਹੜੇ ਉੱਥੇ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਉਹ ਕਤਲੋਕਾਤ ਹੋ ਰਹੀ ਸੀ, ਜਦੋਂ ਲੋਕ ਮਾਰੇ ਜਾ ਰਹੇ ਸੀ, ਉਹ ਕੋਈ ਇੱਦਾਂ ਦਾ ਵਿਸ਼ੇਸ਼ ਪਵਾਨਾ ਨਹੀਂ ਸੀ ਕਿ ਭਾਈ ਉਹ ਸਿੱਖਾਂ ਦਾ ਮੁੰਡਾ ਹੋਵੇ ਜਾਂ ਜੱਟਾਂ ਦਾ ਮੁੰਡਾ ਹੋਵੇ ਜਾਂ ਫਲਾਨੇ ਦਾ ਹੋਵੇ ਤਾਂ ਲਿਆਇਓ, ਜਿਹੜਾ ਅੱਗੇ ਆਉਂਦਾ ਸੀ ਮਾਰਿਆ ਜਾ ਰਿਹਾ ਸੀ। ਉਹ ਇੱਕ ਕਾਲੇ ਤੌਰ ਦੇ ਵਿੱਚ ਬੜੀਆਂ ਸਾਰੀਆਂ ਵਧੀਕੀਆਂ ਹੋਈਆਂ, ਜਿਹੜੀਆਂ ਸਾਰਿਆਂ ਨਾਲ ਹੀ ਹੋਈਆਂ, ਜਿਹੜਾ ਸਾਹਮਣੇ ਆ ਗਿਆ ਉਹਦੇ ਨਾਲ ਹੋਈ, ਕੁਝ ਨੇ ਉਹ ਚ ਆਪਣਾ ਸਿਆਸੀ ਲਾਹਾ ਲੈਣ ਲਈ ਕੀਤੀਆਂ, ਕੁਝ ਉਸ ਘਟਨਾਕ੍ਰਮ ਦੀ ਭੇਟ ਚੜ ਗਏ। ਹੁਣ ਹਰੀਕੇ ਪੱਤਣ ਚ ਜਿਹੜਾ ਐਲਾਨ ਕੀਤਾ ਪਹਿਲਾਂ ਤੇ ਜਿਹੜਾ ਹੁਣ ਗੱਲ ਪ੍ਰਭ ਸੰਧੂ ਜੀ ਬੜੀ ਸਿੱਧੀ ਹੈ ਕਿ ਬੀਬੀ ਜੀ ਪਰਮਜੀਤ ਕੌਰ ਖਾਲੜਾ ਜੀ ਨੇ ਮੰਗ ਕੀਤੀ ਸੀ ਜਥੇਦਾਰ ਜੀ ਦੇ ਪਾਸੋਂ ਕਿ ਤੁਸੀਂ ਇੱਥੇ ਲੋਕ ਕਮਿਸ਼ਨ ਬਣਾ ਦਿਓ। ਹੁਣ ਮਾਫ ਕਰਨਾ, ਇਹ ਸੱਚ ਹੈ ਕਿ ਲੋਕ ਕਮਿਸ਼ਨ ਬੀਬੀ ਪਰਮਜੀਤ ਕੌਰ ਖਾਲੜਾ ਦੀ ਉਸ ਅਪੀਲ ਤੇ ਇੱਕ ਸ਼ਬਦ ਵੀ SGPC ਨੇ ਜਾਂ ਜਥੇਦਾਰ ਸਾਹਿਬ ਨੇ ਨਹੀਂ ਬੋਲਿਆ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਉਹਨਾਂ ਨੇ ਅਪੀਲ ਠੁਕਰਾ ਦਿੱਤੀ ਹੈ। ਹਾਲਾਂਕਿ ਜੋ ਐਲਾਨ ਕੀਤੇ ਬਿਲਕੁਲ ਉਹਦੇ ਨੇੜੇ ਤੇੜੇ ਹੀ ਹੈ, ਪਰੰਤੂ ਐਲਾਨ ਆਪਣੇ ਢੰਗ ਦੇ ਨਾਲ ਕੀਤੇ ਹੈ, ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਕਿਤੇ ਉਹਦਾ ਸਿਰਾ ਆਪਣੇ ਸਿਰ ਤੇ ਨਾ ਬਣਾ ਲਵੇ, ਇਹੀ ਕਾਰਨ ਹੋ ਸਕਦਾ। ਦੂਜਾ ਕਾਰਨ ਤੇ ਮੈਨੂੰ ਲੱਗਦਾ ਨੀ ਕਿ ਕੋਈ ਕਾਰਨ ਹੈ, ਕਿਉਂਕਿ ਸ਼ਹੀਦਾਂ ਦੇ ਨਾਮ ਉੱਥੇ ਲਿਖੇ ਜਾਣਗੇ, ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇਗੀ, ਸ਼ਹੀਦੀ ਪੱਤਰ ਨਾਮ ਰੱਖਿਆ ਜਾਵੇਗਾ। ਅੱਜ SEPC ਦੀ ਅੰਤਰਿਮ ਕਮੇਟੀ ਦੀ ਬੈਠਕ ਹੋਈ ਹੈ, 4 ਘੰਟੇ ਪਹਿਲਾਂ ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਅਸੀਂ ਜੀ ਡਾਟਾ ਇਕੱਠਾ ਕਰਾਂਗੇ, ਕਮੇਟੀ ਬਣਾਵਾਂਗੇ, ਪਰੰਤੂ ਇਹ ਸ਼ਬਦ ਕਿਤੇ ਨਹੀਂ ਬੋਲਿਆ ਕਿ ਜੋ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਅਸੀਂ ਉੱਤੇ ਪਹਿਰਾ ਦੇਵਾਂਗੇ। ਇਹ ਲੰਬੇ ਸਮੇਂ ਤੋਂ ਹੈ, ਮੈਂ ਪਹਿਲਾਂ ਵੀ ਆਖਿਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਇੱਥੋਂ ਇਲੈਕਸ਼ਨ ਲੜ ਚੁੱਕੇ ਇਸੇ ਪੰਜਾਬ ਚੋਂ, ਔਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ਼ ਕਈ ਪਾਰਟੀਆਂ ਨੇ ਇਲੈਕਸ਼ਨ ਲੜਿਆ ਸੀ, ਸਾਰੀਆਂ ਨੇ ਲੜਿਆ ਸੀ, ਔਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਹੜੇ ਅੱਜ ਜਸਵੰਤਸੂ ਖਾਲੜੇ ਦਾ ਜਿਹੜਾ ਸਿਰਾ ਆਪਣੇ ਸਿਰ ਤੇ ਬੰਨੀ ਫਿਰਦੇ ਆ ਕਿ ਅਸੀਂ ਬੜੇ ਦਰਦੀ ਹਾਂ, ਉਹ ਸਾਰਿਆਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ 'ਚ ਹਰਾਇਆ ਸੀ, ਉਹਦੇ ਖਿਲਾਫ਼ ਚੋਣ ਪ੍ਰਚਾਰ ਡਟ ਕੇ ਕੀਤਾ ਸੀ। ਅੱਜ ਬੀਬੀ ਪਰਮਜੀਤ ਕੌਰ ਖਾਲੜਾ ਨੇ ਇੱਕ ਅਪੀਲ ਕੀਤੀ, ਉਸ ਅਪੀਲ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ SGPC ਨੇ, ਜਥੇਦਾਰ ਸਾਹਿਬ ਨੇ। ਹੁਣ ਗੱਲ ਇਹ ਹੈ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਰੋਤੇ ਪੁੱਛਦੇ ਹੈ ਕਿ ਕਿਸੇ ਦੀ ਬਾਂਹ ਵੀ ਫੜੀ ਜਾਵੇਗੀ, ਬੀਬੀ ਪਰਮਜੀਤ ਕੌਰ ਖਾਲੜਾ ਨੇ ਤੇ ਕਿਹਾ ਕਿ ਜਿਹੜੇ ਲੋਕ ਉਸ ਵੇਲੇ ਕਿਸੇ ਨਾ ਕਿਸੇ ਕਾਰਨ ਸ਼ਿਕਾਰ ਹੋਏ ਨੇ, ਜਿਹਨੂੰ ਪੀੜਤ ਆਖਦੇ ਹੈ, ਉਹਨਾਂ ਦੀ SGPC ਉਹਨਾਂ ਨੂੰ ਮੁਆਵਜ਼ਾ ਦੇਵੇ, ਬਾਂਹ ਫੜੇ, ਮਾਫ਼ ਕਰਨਾ। ਸੱਚੀ ਗੱਲ ਇਹ ਹੈ ਪ੍ਰਭ ਸੰਧੂ ਜੀ ਕਿ ਜੇ SGPC ਇਹੋ ਜਿਹਾ ਉਪਰਾਲਾ ਕਰੇ ਤੇ 4 ਪੈਸੇ ਉਹਨਾਂ ਨੂੰ ਦੇ ਕੇ ਵੀ ਬਚ ਜਾਣੇ ਆ, ਏਡੇ ਵੱਡੇ ਪੱਧਰ ਤੇ ਲੋਕ ਉਹਨਾਂ ਦੇ ਨਾਲ ਉੱਤਰ ਆਉਣਗੇ ਕਿ ਅਸੀਂ ਭਾਈ ਤੁਹਾਡੇ ਨਾਲ ਚੱਲਦੇ, ਦੱਸੋ ਕਿਹਨੂੰ ਮੁਆਵਜ਼ਾ ਦੇਣਾ। ਤੇ ਸੈਂਕੜੇ ਪਰਿਵਾਰ ਇਹੋ ਜਿਹੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਸਾਨੂੰ ਮੁਆਵਜ਼ਾ ਰਹਿਣ ਦਿਓ, ਰੱਬ ਨੇ ਬੜਾ ਕੁਛ ਦੇ ਦਿੱਤਾ, ਫਲਾਣੇ ਪਰਿਵਾਰ ਨੂੰ ਦੇ ਦਿਓ। ਪਰੰਤੂ ਅੱਜ SGPC ਫਿਰ ਉੱਥੇ ਚੁੱਪ ਹੈ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨਾ ਸਿਹਰਾ ਚੱਲ ਜਾਏ। ਮੈਂ ਜਿਹੜਾ ਪਹਿਲੇ ਦਿਨ ਤੋਂ ਗੱਲ ਆਖ ਰਿਹਾ ਕਿ ਸਤਲੁਜ ਇੱਕ ਫਿਲਮ ਹੈ, ਉਸ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜੇ ਦੇ ਜੀਵਨ ਦਾ ਵਰਤਾਂਤ ਹੈ, ਪਰੰਤੂ ਆ ਜਿੰਨੇ ਜਣੇ ਇੱਥੇ ਲੱਗੇ ਆ, ਚਾਹੇ ਉਹਦਾ ਨਾਂ SGPC ਹੈ ਚਾਹੇ ਹੋਰ ਹੈ, ਇਹ ਸਾਰੇ ਜਣੇ ਰੱਜ ਕੇ ਸਿਆਸਤ ਕਰ ਰਹੇ ਹੈ ਔਰ ਆਪਣੇ ਆਪਣੇ ਢੰਗ ਦੇ ਨਾਲ ਕਰ ਰਹੇ ਹੈ, ਔਰ 227 ਦੀ ਸਿਆਸਤ ਕਿਤੇ ਨਾ ਕਿਤੇ ਇੱਥੋਂ ਨਜ਼ਰ ਆਉਣ ਲੱਗ ਪਈ ਹੈ। ਜੋ ਨਵਨੀਤ ਬਿੱਟੂ ਲਗਾਤਾਰ ਆਖਿਆ ਉਹ 25,000 ਲਾਸ਼ਾਂ, ਉਹ 36,000 ਲਾਸ਼ਾਂ ਕੱਢ ਲਿਆ ਆ, ਬਾਕੀ ਸਾਰੀ 227 ਦੀ ਸਿਆਸਤ ਹੈਗੀ ਆ, ਬਾਕੀ ਤੇ ਰੱਬ ਸੁੱਖ ਰੱਖੇ। ਫਿਲਮ ਇਸ ਵੇਲੇ ਪੰਜਾਬ 'ਚ ਵੱਡੇ ਪੱਧਰ ਤੇ ਦੇਖੀ ਜਾ ਚੁੱਕੀ ਹੈ, ਲੋਕਾਂ 'ਚ ਗੱਲ ਜਸਵੰਤ ਸਿੰਘ ਖਾਲੜਾ ਦੀ ਜਾ ਚੁੱਕੀ ਹੈ। ਜਿਹੜੀ SGPC ਜਿਹੜੇ ਜਥੇਦਾਰ ਸਾਹਿਬ ਅੱਜ ਤੱਕ ਨਹੀਂ ਬੋਲੇ ਸੀ, ਉਹਨਾਂ ਨੂੰ ਬੋਲਣਾ ਪੈ ਗਿਆ, ਉਸ ਪੱਤਨ ਦਾ ਨਾਮ ਸ਼ਹੀਦੀ ਪੱਤਨ ਕਹਿਣਾ ਪੈ ਗਿਆ, ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਐਲਾਨ ਔਰ ਕਹਿਣਾ ਪੈ ਗਿਆ ਕਿ ਅਸੀਂ ਬਣਾਵਾਂਗੇ। ਮੈਨੂੰ ਲੱਗਦਾ ਕਿ ਇਹ ਲੋਕਾਂ ਨੇ ਇਹ ਸੱਚ ਨੇ ਮਜਬੂਰ ਕੀਤਾ ਆ। ਸੋ ਉਮੀਦ ਹੈ ਕਿ SGPC ਭੋਰਾ ਖਚਾਰ ਚੰਗੇ ਕੰਮ ਕਰੇਗੀ, ਬਾਕੀ ਦੇਖਦੇ ਹਾਂ ਭਾਈ ਆਉਣ ਵਾਲੇ ਦਿਨਾਂ 'ਚ ਕੀ ਵਾਪਰਦਾ।
0: ਬਿਲਕੁਲ ਜੀ, ਸੋ ਤੁਹਾਨੂੰ ਇੱਕ ਮੈਸੇਜ ਬ੍ਰੈਂਪਟਨ ਕ੍ਰੈਮਟੋਰੀਅਮ ਵੱਲੋਂ ਦੇ ਦਈਏ ਕਿ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਨਾਲ ਦੀ ਨਾਲ ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨੀ ਆ, ਅੱਜ ਦੇ ਪ੍ਰਾਈਜ਼ ਲੌਕ ਕਰਨੇ ਆ, ਤੁਸੀਂ ਆਪਣੀ ਜ਼ਿੰਮੇਵਾਰੀ ਆਪ ਨਿਭਾਉਣਾ ਚਾਹੁੰਦੇ ਹੋ, ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ 905-405-2222 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਵੀਨ ਮਾਵੀ ਜੀ ਹੋਣਾਂ ਦਾ ਇੱਕ ਤੁਹਾਨੂੰ ਸੁਨੇਹਾ ਦੇ ਦਈਏ, ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚੋਂ ਸੁਰਖਰੂ ਨੇ, ਸੋ ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, ਕਿਉਂਕਿ ਇਹਨਾਂ ਕੋਲ ਬਹੁਤ ਸਾਰੇ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੀ ਰੀਨਿਊਅਲ ਆਈ ਹੋਈ ਆ, ਤਾਂ ਤੁਸੀਂ ਹਰਵੀਨ ਮਾਵੀ ਜੀ ਨੂੰ ਕਾਲ ਕਰ ਲਓ, ਕਿਉਂਕਿ ਤੁਹਾਡੀ ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਤੁਹਾਨੂੰ ਦੇਣਗੇ। 647-287-0976 647-287-0976 ਹਰਵੀਨ ਮਾਵੀ ਜੀ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪਿਛਲੇ ਦਿਨੀ ਕਾਂਗਰਸ ਦੇ ਵਿੱਚ ਬੜੀ ਉਤਲ ਪਤਲ ਹੋਈ ਅਤੇ ਰਾਜਾ ਵੜਿੰਗ ਅਤੇ ਚੰਨੀ ਸਾਹਿਬ ਦੀ ਜਿਹੜੀ ਆਪਸ ਵਿੱਚ ਤਕਰਾਰ ਵੀ ਲੱਗ ਰਹੀ ਹੈ ਬਿਆਨਬਾਜ਼ੀਆਂ ਦੇ ਵਿੱਚ, ਪਰ ਇਸ ਤਕਰਾਰ ਦੇ ਵਿੱਚ ਇਸ ਇਹਨਾਂ ਦੇ ਆਪਸਮੀ ਲੜਾਈ ਦੇ ਵਿੱਚ ਕੋਈ ਤੀਜਾ ਫਾਇਦਾ ਲੈ ਸਕਦਾ ਇਹਨਾਂ ਦਾ?
1: ਸੰਧੂ ਜੀ, ਆ ਪਿਛਲੇ 1.5 ਦਿਨ ਤੋਂ, ਅੱਜ ਕਹਿ ਲੈ ਸਕਦੇ ਕਿ 2 ਦਿਨ ਲਗਾਤਾਰ ਹੋ ਗਏ ਆ, ਬੀਤੇ ਕੱਲ ਵੀ ਤੇ ਅੱਜ ਵੀ, ਦਿੱਲੀ ਦੇ ਵਿੱਚ ਜਿਹੜਾ ਕਾਂਗਰਸ ਹਾਈ ਕਮਾਂਡ ਜਿਸਨੂੰ ਆਖਦੇ ਆ, ਉਹ ਲਗਾਤਾਰ ਪੰਜਾਬ ਦੇ ਇਸ ਮਸਲੇ ਨੂੰ ਲੈ ਕੇ ਚਰਚਾ ਕਰ ਰਹੇ। ਭੁਪੇਸ਼ ਬਘੇਲ ਜਿੱਦਣ ਤੋਂ ਵਾਪਸ ਗਏ ਪੰਜਾਬ ਤੋਂ, ਜੋ ਉਹਨਾਂ ਨੇ ਵੇਖਣਾ ਸੀ ਸੁਣਨਾ ਸੀ ਉਹ ਵੇਖ ਕੇ ਗਏ, ਜੋ ਕੁਛ ਉਹਨਾਂ ਨੇ ਹਾਈ ਕਮਾਂਡ ਨੂੰ ਟੈਲੀਫੋਨ ਤੇ ਦੱਸ ਦਿੱਤਾ, ਜੋ ਕੁਛ ਅੱਜ ਉੱਥੇ ਜਾ ਕੇ ਦੱਸਿਆ, ਉਹ ਸਾਰੇ ਕਾਸੇ ਚੋਂ ਹੁਣ ਪਤਾ ਨਹੀਂ ਕਿ ਹਾਈਕਮਾਂਡ ਫੈਸਲਾ ਕੀ ਕਰਦੀ ਹੈ। ਪਰੰਤੂ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਵਾਕਿਆ ਹੀ ਅੱਜ ਇਹ ਖਬਰ ਬੜੇ ਵੱਡੇ ਪੱਧਰ ਤੇ ਚਰਚਾ ਚ ਕਿ ਹਾਈ ਕਮਾਂਡ ਚਰਨਜੀਤ ਸਿੰਘ ਚੰਨੀ ਧੜਾ ਤੇ ਦੂਜੇ ਪਾਸੇ ਮੌਕੇ ਦੇ ਪ੍ਰਧਾਨ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਦੇ ਧੜੇ ਦੋਹਾਂ ਨੂੰ ਸੰਤੁਸ਼ਟ ਕਰ ਲਈ ਕਿ ਨਾਰਾਜ਼ ਕੋਈ ਨਾ ਹੋਵੇ, ਇੱਕ ਤੀਸਰਾ ਹੱਲ ਕੱਢ ਸਕਦੀ ਹੈ। ਔਰ ਉਹ ਹੱਲ, ਪ੍ਰਤਾਪ ਸਿੰਘ ਬਾਜਵੇ ਦਾ ਨਾਮ ਆ ਰਿਹਾ ਕਿ ਪ੍ਰਤਾਪ ਸਿੰਘ ਬਾਜਵੇ ਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ। ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਰਹਿ ਚੁੱਕੇ ਆ, ਇਸ ਵਿੱਚ ਕੋਈ ਸ਼ੱਕ ਨਹੀਂ। ਸੀਨੀਅਰ ਲੀਡਰ ਹੈ, ਟਕਸਾਲੀ ਕਾਂਗਰਸੀ ਹੈ, ਉੱਗੇ ਕਾਂਗਰਸੀ ਹੈ, ਤਜਰਬੇਕਾਰ ਕਾਂਗਰਸੀ ਲੀਡਰ, ਇਸ ਵਿੱਚ ਕੋਈ ਸ਼ੱਕ ਨਹੀਂ। ਇਸ ਵੇਲੇ ਵਿਰੋਧੀ ਧਿਰ ਦੇ ਆਗੂ ਹੈ ਪ੍ਰਤਾਪ ਸਿੰਘ ਬਾਜਵਾ। ਹੁਣ ਪ੍ਰਤਾਪ ਸਿੰਘ ਬਾਜਵਾ ਹਾਈਕਮਾਂਡ ਨੇ ਵੇਖਣਾ ਕਿ ਪ੍ਰਧਾਨ ਕੀ ਦੇਣੀ ਜਾਂ ਨਹੀਂ ਦੇਣੀ। ਪਰੰਤੂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਧੜਾ, ਜਿਹੜਾ ਮੈਂ ਬੀਤੇ ਦਿਨਾਂ ਚ ਵੀ ਆਖਿਆ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਵੱਡਾ ਧੜੇ ਦੇ ਵਜੋਂ ਉੱਭਰ ਚੁੱਕਾ ਹੈ, ਬਹੁਤ ਵੱਡੀ ਗਿਣਤੀ ਚ ਲੀਡਰ ਉਹਨਾਂ ਦੇ ਨਾਲ ਹੈ, ਬਹੁਤ ਵੱਡੀ ਗਿਣਤੀ ਚ, ਔਰ ਸ਼ਰੇਆਮ ਹੈ, ਕੋਈ ਅੰਦਰ ਖਾਤੇ ਨਹੀਂ ਹੈ। ਔਰ ਨਾਰਾਜ਼ਗੀ ਵੀ ਬੜੀ ਸਿੱਧੀ ਪੱਧਰੀ ਹੈ ਕਿ ਰਾਜਾ ਵੜਿੰਗ ਸਾਨੂੰ ਪ੍ਰਧਾਨ ਨਹੀਂ ਚਾਹੀਦਾ। ਹਾਈਕਮਾਂਡ ਰਿਸਕ ਨਹੀਂ ਲੈਣਾ ਚਾਹੁੰਦੀ ਕਿਉਂਕਿ ਵੋਟਾਂ ਸਿਰ ਤੇ ਹੈ। ਅੱਜ ਦੇ ਦਿਨ ਦੀ ਮੈਂ ਗੱਲ ਕਰਾਂ ਤੇ ਕੀ ਚਰਨਜੀਤ ਸਿੰਘ ਚੰਨੀ, ਕੀ ਰਾਜਾ ਵੜਿੰਗ ਤੇ ਕੀ ਪ੍ਰਤਾਪ ਸਿੰਘ ਬਾਜਵਾ, ਸਾਰੇ ਦਿੱਲੀ ਪਹੁੰਚ ਚੁੱਕੇ ਆ। ਉੱਥੇ ਵੱਖਰੀਆਂ ਵੱਖਰੀਆਂ ਬੈਠਕਾਂ ਜਿਹੜੀਆਂ ਇਹਨਾਂ ਦੀਆਂ, ਇਹਨਾਂ ਦੀ ਪਾਰਟੀ ਦੀ ਹਾਈਕਮਾਂਡ ਦੇ ਨਾਲ ਕਿਸੇ ਦੀ ਹੋਊਗੀ, ਕਿਸੇ ਦੀ ਹੋਣੀ ਹੈ। ਔਰ ਸੰਭਾਵਨਾ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਦਿੱਲੀ ਚੋਂ ਪੰਜਾਬ ਕਾਂਗਰਸ ਦੇ ਬਾਬਤ ਕੋਈ ਫੈਸਲਾ ਆ ਸਕਦਾ ਹੈ। ਅੱਜ ਤੇ ਇਹ ਵੀ ਪਤਾ ਲੱਗਾ ਕਿ ਚਰਨਜੀਤ ਸਿੰਘ ਚੰਨੀ ਨੇ ਕਹਿ ਦਿੱਤਾ ਕਿ ਜਿਹੜਾ ਤੁਸੀਂ ਕਹਿੰਦੇ ਜੀ ਤੈਨੂੰ ਕੰਪੇਨਿੰਗ ਕਮੇਟੀ ਦਾ ਚੇਅਰਮੈਨ ਲਾਇਆ, ਉਹ ਕਹਿੰਦਾ ਤੁਸੀਂ ਮੈਨੂੰ ਚੇਅਰਮੈਨ ਲਾਓ ਜਾਂ ਨਾ ਲਾਓ, ਕੰਪੇਨਿੰਗ ਤਾਂ ਮੈਂ ਵੈਸੇ ਵੀ ਕਰਨੀ ਹੈ, ਵੋਟਾਂ ਅਸੀਂ ਕਰਨੀ, ਹੋਰ ਕਿਨ ਕਰਨੀ ਹੈ। ਇਹ ਕਹਿੰਦਾ ਤੁਹਾਡਾ ਅਹੁਦਾ, ਮੈਨੂੰ ਇਹ ਅਹੁਦਾ ਨਹੀਂ ਚਾਹੀਦਾ। ਚਰਨਜੀਤ ਸਿੰਘ ਚੰਨੀ ਨੇ ਦਿੱਤਾ ਅਹੁਦਾ, ਮੋੜ ਦਿੱਤਾ, ਕਹਿੰਦੇ ਜੀ ਇਹ ਅਹੁਦਾ ਨਹੀਂ ਮੈਨੂੰ ਚਾਹੀਦਾ, ਅਹੁਦਾ ਇੱਕੋ ਹੀ ਹੈ, ਉਹ ਪ੍ਰਧਾਨਗੀ ਦਾ ਹੈ। ਸੋ ਹੁਣ ਵੇਖਦੇ ਹਾਂ ਕਾਂਗਰਸ ਇਹਦਾ ਹੱਲ ਕੀ ਕੱਢਦੀ ਹੈ। ਇਸ ਵੇਲੇ ਤੇ ਭਾਈ ਕਾਫੀ ਕਾਟੋ ਕਲੇਸ਼ ਹੈਗਾ ਤੇ ਪ੍ਰਤਾਪ ਸਿੰਘ ਬਾਜਵੇ ਦਾ ਨਾਮ ਪ੍ਰਧਾਨਗੀ ਦੇ ਲਈ ਸਾਹਮਣੇ ਆ ਚੁੱਕਾ ਹੈ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਹਰਪ੍ਰੀਤ ਸੈਣੀ ਹੁਣਾਂ ਦਾ ਮੈਸੇਜ ਤੁਹਾਨੂੰ ਦੇ ਦਈਏ। ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ। ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਪਲਾਨ ਦੇ ਲਈ ਹਰਪ੍ਰੀਤ ਸੈਣੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਲਿਓ। 416-817-6500, 416-817-6500 ਹਰਪ੍ਰੀਤ ਸੈਣੀ। ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਜ਼ਰੂਰ ਤੁਸੀਂ ਯਾਦ ਰੱਖਣਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕੋ ਹੀ ਕੰਮ ਔਖਾ ਹੈ ਕਿ ਘਰ ਦੇ ਸੁਪਨੇ ਪੂਰੇ ਕਰਨੇ ਆ ਤਾਂ ਮੌਰਗੇਜ ਕਿੱਥੋਂ ਲੈਣੀ ਆ ਅਤੇ ਮੌਰਗੇਜ ਹੋਊਗੀ ਵੀ ਜਾਂ ਨਹੀਂ। ਸੋ ਤੁਸੀਂ ਘਰ ਖਰੀਦਣਾ, ਰੀਨੋ ਲੱਗ ਗਈ ਆ, ਰੀਫਾਈਨੈਂਸਿੰਗ ਕਰਾਉਣੀ ਆ ਘਰ ਦੇ ਉੱਪਰ, ਲੋਨ ਕਰਾਉਣਾ, ਪ੍ਰੀ ਅਪਰੂਵਲ ਤੁਸੀਂ ਲੈਣੀ ਆ, ਜਾਂ ਇਨਵੈਸਟਮੈਂਟ ਪ੍ਰੋਪਰਟੀ ਕਿਤੇ ਇਨਵੈਸਟ ਕਰਨ ਜਾ ਰਹੀ ਸੀ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਸੀ ਤਾਂ ਮੌਰਗੇਜ ਨਹੀਂ ਮਿਲ ਰਹੀ, ਤਾਂ ਫਿਰ ਕੌਲ ਘੁਮਾ ਲਓ ਅਤੇ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਹਰਮਨ ਬੱਤਾ ਜੀ ਦੇ ਦੇਣਗੇ। 647-685-9000, 647-685-9000 ਹਰਮਨ ਬੱਤਾ ਮੌਰਗੇਜ ਬ੍ਰੋਕਰ। ਔਰ ਨਾਲ ਦੀ ਨਾਲ ਜੇ ਤੁਹਾਡੀ ਮੌਰਗੇਜ ਹੋ ਗਈ ਆ, ਚਾਬੀ ਮਿਲ ਗਈ ਆ, ਘਰ ਤੁਹਾਡਾ ਤੁਹਾਡੇ ਕੋਲ ਆ ਗਿਆ ਅਤੇ ਉਹਦੇ ਵਿੱਚ ਅਪਲਾਇੰਸਿਸ ਵੀ ਚਾਹੀਦੇ ਆ ਭਾਈ, ਤਾਂ ਅਪਲਾਇੰਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਬਹੁਤ ਵਧੀਆ ਅਪਲਾਇੰਸਿਸ ਅਤੇ ਪ੍ਰਾਈਜ਼ ਬਹੁਤ ਵਾਜਬ ਕੀਮਤਾਂ ਦੇ ਉੱਪਰ, ਸਾਰੇ ਬ੍ਰਾਂਡਾਂ ਦੇ ਅਪਲਾਇੰਸ ਤੁਹਾਨੂੰ ਮਿਲ ਜਾਣੇ ਆ। ਅਪਲਾਇੰਸ ਜੰਕਸ਼ਨ, 905-450-0054, 905-450-0054, ਅਪਲਾਇੰਸ ਜੰਕਸ਼ਨ 'ਤੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੌਨਸੂਨ ਦੀ ਸੈਸ਼ਨ ਦੀ ਹੁਣ ਤਿਆਰੀ ਹੋ ਚੁੱਕੀ ਹੈ ਜਾਂ ਹਜੇ ਚੱਲ ਰਹੀ ਆ?
1: ਦੇਖੋ, ਮਾਨਸੂਨ ਪਾਉਣਾ ਤੇ ਕਹਿੰਦੇ ਆ ਕਿ ਡੱਕ ਮੰਗਾ ਗਈਆਂ, ਜਿੰਨੀਆਂ ਕਾਈਆਂ ਸੀ ਵਾਪਸ ਹੋ ਗਈਆਂ, ਤੇ ਹਾਲਾਂਕਿ ਇੱਕ ਮੌਕਾ ਹੋਰ ਹੈਗਾ ਕਿ ਮਾਨਸੂਨ ਪਾਉਣਾ ਮੁੜ ਆ ਸਕਦੀਆਂ। ਗਵਾਂਢੀ ਸੂਬਿਆਂ ਚ ਵੀ ਮਾਨਸੂਨ ਪਾਉਣਾ ਦਾ ਹਾਲ ਇਹੀ ਹੈ, ਭਾਵ ਕਿ ਮੌਸਮ ਇੱਕ ਵਾਰ ਫਿਰ ਗਰਮ ਹੋਣਾ ਸ਼ੁਰੂ ਹੋ ਜਾਣਾ। ਪਰੰਤੂ ਜਿਹੜਾ ਮਾਨਸੂਨ ਸੈਸ਼ਨ ਹੁੰਦਾ ਹੈ, ਇਹ ਵੀ ਪ੍ਰਭ ਸੰਧੂ ਜੀ ਇੱਕ ਸਿਆਸੀ ਮੌਸਮ ਹੁੰਦਾ ਹੈ, ਜਿਹੜਾ ਵਿਧਾਨ ਸਭਾ ਦੇ ਅੰਦਰ ਹੀ ਗਰਜਦਾ ਹੈ, ਉੱਥੇ ਹੀ ਵਰਸਦਾ ਹੈ ਤੇ ਉੱਥੇ ਹੀ ਉਹਦੇ ਹੜ ਆਉਂਦੇ ਆ, ਬਾਹਰ ਤੇ ਘੱਟ ਹੀ ਆਉਂਦੇ ਆ। ਤੇ ਜਿਹੜਾ ਮਾਨਸੂਨ ਸੈਸ਼ਨ ਪੰਜਾਬ ਦਾ ਹੈ, ਇੱਕ ਤੇ ਕੇਂਦਰ ਦਾ ਹੈ, ਜਿਹੜਾ 20 ਜੁਲਾਈ ਨੂੰ ਤਰੀਕ ਐਲਾਨ ਹੋ ਚੁੱਕੀ ਹੈ ਭਾਰਤ ਸਰਕਾਰ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣਾ। ਸੂਬਾ ਸਰਕਾਰਾਂ ਵੀ ਆਪਣੇ ਪੱਧਰ ਤੇ ਮਾਨਸੂਨ ਸੈਸ਼ਨ ਕਰਦੀਆਂ, ਤੇ ਉਸ ਮਾਨਸੂਨ ਸੈਸ਼ਨ ਦੀ ਤਰੀਕ ਦਾ ਤੇ ਖੈਰ ਐਲਾਨ ਅਜੇ ਨਹੀਂ ਹੋਇਆ। ਪਰੰਤੂ ਅੱਜ ਜੋ ਰਿਪੋਰਟਾਂ ਨੇ ਕਿ ਅਗਸਤ ਦੇ ਪਹਿਲੇ ਹਫ਼ਤੇ ਪੰਜਾਬ ਦੀ ਸਰਕਾਰ ਨੇ ਆਪਣਾ ਮਾਨਸੂਨ ਸੈਸ਼ਨ ਸੱਦਣਾ ਹੈ, ਔਰ ਇਹ ਵੀ ਪਤਾ ਲੱਗਿਆ ਕਿ ਮਾਨਸੂਨ ਸੈਸ਼ਨ ਦੇ ਵਿੱਚ ਜਿਹੜਾ ਬੇਅਦਬੀਆਂ ਦੇ ਸੰਬੰਧੀ ਕਾਨੂੰਨ ਬਣਾਇਆ ਸੀ, ਜਿਹਦਾ ਵਿਰੋਧ ਹੈ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ, ਐਸ ਜੀ ਪੀ ਸੀ ਵਾਲੇ ਪਾਸਿਓਂ, ਕੁਝ ਇੱਕ ਸਿੱਖ ਭਾਈਚਾਰੇ ਦੇ ਲੋਕਾਂ ਵਾਲੇ ਪਾਸਿਓਂ, ਉਸ ਕਾਨੂੰਨ ਨੂੰ ਲੈ ਕੇ ਜਿਹਨੂੰ ਆਪਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਸੋਧ ਐਕਟ ਆਖਦੇ ਹਾਂ, ਉਹਦੇ ਖਿਲਾਫ ਵੀ ਜਿਹੜਾ ਉੱਥੇ ਬਿੱਲ ਲਿਆਂਦਾ ਜਾ ਸਕਦਾ, ਭਾਵ ਕਿ ਉਹ ਚ ਕੋਈ ਸੋਧ ਹੋ ਸਕਦੀ ਹੈ। ਪਹਿਲਾਂ ਤੇ ਚਰਚੇ ਸੀ ਕਿ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਹੋਣਾ, ਕਿਉਂਕਿ ਇੱਕ ਮਹੀਨੇ ਦਾ ਸਮਾਂ ਆ, ਇੱਕ ਮਹੀਨਾ ਤੇ ਹੋ ਜਾਣਾ ਹੈ। ਹੁਣ ਪਤਾ ਲੱਗਾ ਕਿ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਦੀ ਮਾਨ ਸਰਕਾਰ ਦਾ ਮਾਨਸੂਨ ਸੈਸ਼ਨ ਆ ਰਿਹਾ, ਤੇ ਜਿਹਦੇ ਵਿੱਚ ਬੇਅਦਬੀਆਂ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਬਿੱਲ ਵੀ ਆਵੇਗਾ। ਇੱਥੇ ਮੈਂ ਇਸ ਗੱਲ ਦਾ ਵੀ ਪ੍ਰਭ ਸੰਧੂ ਜੀ ਸਰੋਤਿਆਂ ਨੂੰ ਦੱਸਦਾ ਕਿ ਮਾਨ ਸਰਕਾਰ ਦੀ ਜਿਹੜੀ ਇਹ ਵਾਲੀ ਟਰਨਓਵਰ ਹੈ, ਭਾਵ ਕਿ ਜਿਹੜੇ 5 ਸਾਲ ਹੁੰਦੇ ਨੇ ਕਿਸੇ ਸਰਕਾਰ ਦੇ, ਉਹਦਾ ਇਹ ਆਖਰੀ ਮਾਨਸੂਨ ਸੈਸ਼ਨ ਹੈ। ਇਹ ਤੋਂ ਬਾਅਦ ਫਿਰ ਮਾਨ ਸਰਕਾਰ ਕੇਵਲ ਤੇ ਕੇਵਲ ਇੱਕ ਸੈਸ਼ਨ ਹੀ ਬੁਲਾ ਸਕਣਾ, ਉਹ ਹੋਣਾ ਸਰਦ ਰੁੱਤ ਅਜਲਾਸ। ਫਿਰ ਤੇ ਭਾਈ ਵੋਟਾਂ ਆ, ਤੇ ਵੋਟਾਂ ਵਿੱਚ ਫਿਰ ਦੇਖਦੇ ਪੰਜਾਬੀ ਕਿਹਨੂੰ ਫੈਸਲਾ ਕਰਦੇ ਹੈ, ਕਿਹਦੇ ਹੱਥ ਤਾਕਤ ਦਿੰਦੇ ਆ, ਫਿਰ ਕਿਹੜੀ ਪਾਰਟੀ ਜਿਹੜਾ ਸੈਸ਼ਨ ਬੁਲਾਇਆ ਕਰੇਗੀ। ਆਹ ਜਿਹੜਾ ਸਮਾਂ ਚੱਲਦਾ, ਭਾਵ ਕਿ ਆਹ ਵਾਲੇ 5 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਇਹ ਆਖਰੀ ਮਾਨਸੂਨ ਸੈਸ਼ਨ ਹੋਵੇਗਾ, ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਹੋਣ ਜਾ ਰਿਹਾ ਹੈ।
3: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
4: ਮੈਂ ਕਿਹਾ ਚੰਨ ਜੀ ਸਲਾਮ ਪੀਨੇ
3: ਆ। ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
0: ਸੋ ਬਿਲਕੁਲ ਜੀ, 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਆ। ਸੋ ਚੰਗੀ ਗਾਇਕੀ, ਰੂਹਦਾਰੀ ਵਾਲੀ ਗਾਇਕੀ ਅਤੇ ਚਰਖੇ ਦੀ ਘੂਕ ਵਰਗੇ ਖੂਬਸੂਰਤ ਗੀਤ ਸੁਣਨ ਦੇ ਲਈ ਤੁਸੀਂ ਇਸ ਮਹਿਫਲ ਦਾ ਹਿੱਸਾ ਬਣ ਸਕਦੇ ਹੋ। ਸੋ ਤੁਸੀਂ ਟਿਕਟਾਂ ਦੇ ਲਈ ਮਿਲਣਾ tickets.com 'ਤੇ ਜਾ ਕੇ ਟਿਕਟਾਂ ਲੈ ਸਕਦੇ ਹੋ, ਅਤੇ ਤੁਸੀਂ ਉਡਾਨ 10 ਕੋਡ ਪਾਉਣਾ ਆ ਅਤੇ ਤੁਹਾਨੂੰ $10 ਐਵਰੀ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ। UDAAN10 ਤੁਸੀਂ ਡਿਸਕਾਊਂਟ ਪਾ ਲਿਓ ਅਤੇ ਤੁਹਾਨੂੰ $10 ਈਚ ਟਿਕਟ ਦੇ ਉੱਪਰ ਡਿਸਕਾਊਂਟ ਮਿਲ ਜਾਣਾ ਆ। ਜਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ ਜੇ ਤੁਸੀਂ ਪ੍ਰਿੰਟ ਟਿਕਟਾਂ ਚੱਕਣੀਆਂ ਆ। ਕਈ ਵਾਰੀ ਤੁਸੀਂ ਔਨਲਾਈਨ ਟਿਕਟਾਂ ਲੈਣ ਦੇ ਵਿੱਚ ਕੰਫਰਟੇਬਲ ਨਹੀਂ ਤਾਂ ਤੁਸੀਂ ਫੈਸ਼ਨ IQ ਤੋਂ ਟਿਕਟਾਂ ਪਿਕਅਪ ਕਰ ਸਕਦੇ ਹੋ। 258 ਕਵੀਨ ਸੀਟ ਵਾਲੀ ਲੋਕੇਸ਼ਨ ਦੇ ਉੱਪਰੋਂ ਟਿਕਟਾਂ ਪਿਕਅਪ ਕਰ ਸਕਦੇ ਹੋ। ਅਤੇ ਜਿਹੜੀ ਟਿਕਟ ਹੈ, ਜੇ ਤੁਸੀਂ ਰੇਡੀਓ ਪੰਜਾਬੀ ਲਹਿਰਾਂ 'ਤੇ ਜਾਂ ਰੇਡੀਓ ਉਡਾਨ ਦਾ ਨਾਮ ਲਾਓਗੇ ਤਾਂ ਤੁਹਾਨੂੰ ਟਿਕਟ ਦੇ ਉੱਪਰ $10 ਵੈਸੇ ਵੀ ਡਿਸਕਾਊਂਟ ਮਿਲ ਜਾਣਾ ਆ। ਤੁਸੀਂ ਜ਼ਰੂਰ ਟਿਕਟਾਂ ਲੈ ਲਓ ਕਿਉਂਕਿ ਦਿਨ ਥੋੜ੍ਹੇ ਰਹਿ ਗਏ ਆ। ਸੋ 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਮੈਨੂੰ ਕਾਲ ਕਰ ਲਿਓ ਤੁਸੀਂ 437-8700-0001 'ਤੇ, 437-870-0001 'ਤੇ। ਸੋ ਮਾਸਟਰ ਸਲੀਮ ਜੀ ਗਾਇਕੀ ਦਾ ਆਪਾਂ ਆਨੰਦ ਲਈਏ। ਸੋ ਇੱਕ ਮੈਸੇਜ ਤੁਹਾਨੂੰ ਲਵਾਨਾ ਵੈਲਨੈਸ ਸਪਾ ਵਾਲਿਆਂ ਦਾ ਦੇ ਦਈਏ।
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ
0: ਓ ਮਾਫ ਕਰਨਾ, ਆਈ ਥਿੰਕ ਵਿੱਚੋਂ ਕੁਛ ਟੈਕਨੀਕਲ ਇਸ਼ੂ ਹੋ ਗਿਆ ਬਈ। ਸੋ 905-673-3337 9056-733-37 ਤੇ ਗੱਲਬਾਤ ਹੋ ਰਹੀ ਆ। ਸੋ ਜੀ,
5: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, आज ही अपनी अपॉइंटमेंट बुक करो। पता 534 पार्कहर्स्ट स्क्वायर, ब्रैम्पटन। फोन नंबर 416-811-5385। लेवाना वेलनेस स्पा, जो रखे तुहाड़ी सेहत अते सुंदरता दा ख्याल।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ ਨਾਲ ਦੀ ਨਾਲ 905-673-3337 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕਾਲਸ ਬਹੁਤ ਸਾਰੀਆਂ ਨੇ, ਸੋ ਵਨ ਬਾਏ ਵਨ ਕਾਲਸ ਵੱਲ ਵੀ ਚੱਲਾਂਗੇ, ਪਰ ਮੈਂ ਇੱਕ ਖਬਰ ਦੇ ਨਾਲ ਪਹਿਲਾਂ ਰਾਬਤਾ ਪਾ ਦਿਆਂ, ਕਿਉਂਕਿ ਖਬਰਾਂ ਆਪਾਂ ਥੋੜ੍ਹੀਆਂ ਜਿਹੀਆਂ ਅੱਜ ਜ਼ਿਆਦੀਆਂ ਡਿਸਕਸ ਕਰਨੀਆਂ ਆ। ਸੋ 905-673-3337 905-673-3337 ਇੱਕ ਖਬਰ ਨਾਲ ਰਾਬਤਾ ਕਰਕੇ ਫਿਰ ਆਪਾਂ ਚੱਲਦੇ ਹਾਂ ਕਾਲਸ ਦੇ ਵੱਲ, ਕਾਲ 'ਤੇ ਤੁਹਾਡੇ ਸਵਾਲ 'ਤੇ ਰਮੇਸ਼ ਹੁਸ਼ਿਆਰਪੁਰ ਜੀ ਦੇ ਜਵਾਬ ਹੋਣਗੇ। ਨਾਲ ਦੀ ਨਾਲ ਕਾਕਰੋਚ ਜਨਤਾ ਪਾਰਟੀ ਵੱਲੋਂ ਸੰਸਦ ਭਵਨ ਵੱਲ ਇੱਕ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਰਮੇਸ਼ ਜੀ, ਸੋ ਇਹ ਸਾਰੀ ਕੀ ਖਬਰ ਆ?
1: ਪ੍ਰਭ ਸੰਧੂ ਜੀ, ਕਾਕਰੋਚ ਜਨਤਾ ਪਾਰਟੀ ਬਾਰੇ ਤੇ ਅਸੀਂ ਕਾਫੀ ਬੀਤੇ ਸਮੇਂ ਚ ਗੱਲਾਂ ਬਾਤਾਂ ਕੀਤੀਆਂ ਕਿ ਇੱਕ ਬੜੀ ਅਨੋਖੇ ਢੰਗ ਦੀ ਪਾਰਟੀ ਆ ਜਿਹੜੀ ਸੋਸ਼ਲ ਮੀਡੀਆ ਤੇ ਬਣੀ। ਸੋਸ਼ਲ ਮੀਡੀਆ ਤੇ ਬਣਨ ਤੋਂ ਬਾਅਦ ਜ਼ਮੀਨ ਤੇ ਉਤਰੀ ਤੇ ਜ਼ਮੀਨ ਤੇ ਉਤਰਨ ਤੋਂ ਬਾਅਦ ਜਿਹੜਾ ਪਹਿਲਾ ਇੱਕ ਵੱਡਾ ਗਰਾਊਂਡ ਪੱਧਰ ਤੇ ਐਕਸ਼ਨ ਸ਼ੁਰੂ ਕੀਤਾ ਹੋਇਆ ਆ, ਉਹ ਹੈ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਇੱਕ ਰੋਸ ਧਰਨਾ, ਜਿਹਨੂੰ ਕਾਫੀ ਦਿਨ ਹੋ ਗਏ ਆ, ਕਰੀਬ ਕਰੀਬ ਇੱਕ ਮਹੀਨੇ ਨੂੰ ਢੁੱਕਣ ਨੂੰ ਹੈ, ਕੁਛ ਦਿਨ ਰਹਿ ਗਏ ਆ। ਹੁਣ ਜਿਹਦੇ ਵਿੱਚ ਪਤਾ ਇਹ ਲੱਗਾ ਹੈ ਕਿ ਇਹ ਕਾਕਰੋਚ ਜਨਤਾ ਪਾਰਟੀ ਹੁਣ ਪਾਰਲੀਮੈਂਟ ਵਾਲੇ ਪਾਸੇ ਨੂੰ, ਸੰਸਦ ਵਾਲੇ ਪਾਸੇ ਨੂੰ ਰੋਸ ਮਾਰਚ ਕੱਢਣ ਜਾ ਰਹੀ ਹੈ। 20 ਤਰੀਕ ਦਾ ਐਲਾਨ ਕੀਤਾ, 20 ਤਰੀਕ ਤੋਂ ਹੀ ਮਾਨਸੂਨ ਦਾ ਸੈਸ਼ਨ ਸ਼ੁਰੂ ਹੋਣਾ ਹੈ, ਤੇ 20 ਤਰੀਕ ਪਹਿਲੇ ਦਿਨ ਹੀ ਉਹਨਾਂ ਨੇ ਆਖਿਆ ਕਿ ਅਸੀਂ ਉਸ ਪਾਸੇ ਨੂੰ ਪ੍ਰਦਰਸ਼ਨ ਕਰਨਾ ਹੈ। ਕਾਰਨ ਇਹ ਹੈ ਕਿ ਕਾਕਰੋਚ ਪਾਰਟੀ ਨੇ ਪੱਕਾ ਮੋਰਚਾ ਲਾਇਆ ਜੰਤਰ ਮੰਤਰ, ਸੋਨਮ ਵਾਂਗਚੁੱਕ ਇਸ ਪਾਰਟੀ ਨਾਲ ਜੁੜੇ, ਹਾਲਾਂਕਿ ਲੇਹ ਲਦਾਖ ਦੇ ਉਹ ਇੱਕ ਵਾਤਾਵਰਨ ਕਾਰਕੁਨ ਆਖੇ ਜਾ ਸਕਦੇ ਆ। ਸੋਨਮ ਵਾਂਗਚੁੱਕ ਨੇ ਭੁੱਖ ਹੜਤਾਲ ਰੱਖੀ, ਅੱਜ ਕਾਫੀ ਦਿਨ ਹੋ ਗਏ ਆ, ਉਹਦਾ ਤੇ ਆਖ ਤੇ 8.5 ਕਿਲੋ ਭਾਰ ਘੱਟ ਗਿਆ, ਉਹਦੀ ਸਿਹਤ ਵਿਗੜਨੀ ਸ਼ੁਰੂ ਹੋ ਚੁੱਕੀ, 17-18 ਦਿਨ ਹੋ ਗਏ ਭੁੱਖ ਹੜਤਾਲ ਨੂੰ। ਤੇ ਦੂਜੇ ਪਾਸੇ ਜਿਹੜੀ ਮੰਗ ਹੈ ਕਿ ਜਿਹੜਾ ਧਰਮਿੰਦਰ ਪ੍ਰਧਾਨ ਹੈ ਉਹਨੂੰ ਚੱਲਦਾ ਕਰੋ, ਜਿਹੜਾ ਕੇਂਦਰ ਦਾ ਵਿਦਿਆ ਮੰਤਰੀ ਹੈ, ਸਿੱਖਿਆ ਮੰਤਰੀ, ਉਹਨੂੰ ਚੱਲਦਾ ਕੀਤਾ ਨਹੀਂ ਜਾ ਰਿਹਾ। ਸੋ ਇਸ ਨਾਰਾਜ਼ਗੀ 'ਚ ਕਿ ਸਾਡੀ ਸਰਕਾਰ ਗੱਲ ਨਹੀਂ ਸੁਣ ਰਹੀ, ਇੰਨੇ ਦਿਨ ਹੋ ਕੇ ਬੈਠਿਆਂ ਨੂੰ, ਸਾਡੇ ਇੱਕ ਸਾਥੀ ਨੇ ਭੁੱਖ ਹੜਤਾਲ ਰੱਖੀ ਹੈ, ਸਾਰਨੀ ਕੋਈ ਲੈ ਰਿਹਾ, ਉਸ ਨਾਰਾਜ਼ਗੀ 'ਚ ਹੁਣ ਕਾਕਰੋਚ ਜਨਤਾ ਪਾਰਟੀ ਨੇ ਐਲਾਨ ਕੀਤਾ 20 ਤਰੀਕ ਦਾ, ਤੇ 20 ਤਰੀਕ ਨੂੰ ਪਹਿਲਾ ਦਿਨ ਹੈਗਾ ਆ ਮਾਨਸੂਨ ਸੈਸ਼ਨ ਦਾ, ਜਿਹੜਾ ਕੇਂਦਰੀ ਮਾਨਸੂਨ ਸੈਸ਼ਨ ਹੈਗਾ, ਤੇ ਵੇਖਦੇ ਭਾਈ ਕਿੱਡੀ ਕੁ ਵੱਡੀ ਗਿਣਤੀ 'ਚ ਉੱਧਰ ਨੂੰ ਲੋਕ ਇਕੱਠੇ ਹੁੰਦੇ ਆ। ਉਵੇਂ ਮੈਂ ਇੱਥੇ ਜ਼ਿਕਰ ਕਰਦਾ ਕਿ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਭਵਾਂ ਕਿ ਲਗਾਤਾਰ ਸ਼ਾਂਤਮਈ ਜੰਤਰ ਮੰਤਰ ਚੱਲ ਰਿਹਾ, ਪਰੰਤੂ ਬਹੁਤ ਵੱਡੇ ਪੱਧਰ ਤੇ ਕੋਈ ਹੰਗਾਰਾ ਇਸ ਕਾਕਰੋਚ ਜਨਤਾ ਪਾਰਟੀ ਨੂੰ ਨਹੀਂ ਮਿਲਿਆ
0: ਜੀ। ਸੋ 905-673-3337 ਜੇ ਤੁਹਾਡੀ ਇਜਾਜ਼ਤ ਹੋਵੇ ਤੇ ਆਪਾਂ ਕਾਲਸ ਦੇ ਵੱਲ ਚੱਲੀਏ ਰਮੇਸ਼ ਜੀ।
1: ਜੀ ਜੀ ਜੀ
0: ਸਰ। ਸੋ 1052 ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਪੰਜਾਬੀ ਲੈਣਾ, ਸਵਾਗਤ ਤੁਹਾਡਾ ਪਹਿਲੀ ਕਾਲ।
6: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
6: ਬਾਕੀ ਜਿਹੜਾ ਕਾਂਗਰਸ ਦਾ, ਉਹ ਤਾਂ ਕੱਲ ਦਾ ਆ ਰਹੀ ਆ, ਕੱਲ ਤੋਂ ਆ ਰਹੀ ਆ ਕਿ ਰਾਜਾ ਵੜਿੰਗ ਜਿਹੜਾ ਉਹ ਅਸਤੀਫਾ ਆਲਮੋਸਟ ਦੇਗਾ, ਤੇ ਤਿੰਨੀ ਧੜੇ ਦੇ ਨਾਲ 120 ਬੰਦੇ ਆ, ਉਹ ਕਹਿੰਦੇ ਆ ਵੀ ਜਿਹਨੂੰ ਮਰਜ਼ੀ ਬਣਾ ਦਿਓ, ਲੇਕਿਨ ਰਾਜਾ ਵੜਿੰਗ ਨੂੰ ਅਸੀਂ ਐਕਸੈਪਟ ਨਹੀਂ ਕਰਨਾ। ਹੁਣ ਇਹਨਾਂ ਨੂੰ ਪੁੱਛੋ ਵੀ ਕਿਹਨੂੰ ਬਣਾਉਣਗੇ ਪ੍ਰੈਜੀਡੈਂਟ, ਤੇ ਕਿਹਨੂੰ ਉਪਜੇ ਲੀਡਰ ਬਣਾਉਣੀ
0: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਉਵੇਂ ਤੇ ਕਿਸੇ ਪਾਰਟੀ ਦਾ ਇਹ ਅੰਦਰੂਨੀ ਮੈਟਰ ਹੁੰਦਾ ਕਿ ਉਹਨਾਂ ਕਿਹਨੂੰ ਬਣਾਉਣਾ ਕਿਹਨੂੰ ਨਹੀਂ। ਉਵੇਂ ਚਲੋ ਇੱਕ ਰਿਪੋਰਟਰ ਦੇ ਤੌਰ ਤੇ, ਇੱਕ ਜਾਂ ਪੰਜਾਬ ਦਾ ਵਸਨੀਕ ਜਾਂ ਇੱਕ ਭਾਰਤੀ ਵੋਟਰ ਹੋਣ ਦੇ ਨਾਤੇ ਮੈਂ ਜੋ ਟਿੱਪਣੀ ਕਰਾਂਗਾ, ਮੈਨੂੰ ਇਹ ਇੰਝ ਲੱਗਦਾ ਕਿ ਇਹ ਨਹੀਂ ਹੈ ਕਿ ਰਾਜਾ ਵੜਿੰਗ ਚੰਗਾ ਲੀਡਰ ਨਹੀਂ, ਚੰਗਾ ਲੀਡਰ ਹੈ, ਸੁੱਖ ਦੇ ਨਾਲ ਭਾਈ ਵਿਧਾਇਕ ਵੀ ਰਹਿ ਗਿਆ, ਮੰਤਰੀ ਵੀ ਰਹਿ ਗਿਆ, ਇਸ ਵੇਲੇ ਮੈਂਬਰ ਪਾਰਲੀਮੈਂਟ ਆ, ਉਸਨੇ ਆਪਣੀ ਤਾਕਤ ਦਾ, ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਕਿ ਉਹਦੇ ਪੱਲੇ ਕੁਛ ਹੈਗਾ ਆ, ਐ ਨਹੀਂ ਅਸੀਂ ਉਹਨੂੰ ਹਲਕਾ ਲੀਡਰ ਦੇਖ ਸਕਦੇ। ਪਰੰਤੂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਹਾਈ ਕਮਾਂਡ ਦੀ ਜਿਹੜੀ ਉਹਨੂੰ ਚੌਧਰ ਦਿੱਤੀ ਗਈ, ਪ੍ਰਧਾਨਗੀ ਦਿੱਤੀ ਗਈ, ਉਸ ਸਮੇਂ ਤੋਂ ਪਹਿਲਾਂ ਦਿੱਤੀ ਗਈ, ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਸਹੀ ਡਿਸੀਜਨ ਹੈ। ਹਾਲਾਂਕਿ ਮੈਂ ਇੱਥੇ ਜ਼ਿਕਰ ਕਰਦਾ ਕਿ ਮੇਰੀ ਰਾਏ ਇੱਥੇ ਕੋਈ ਮਹੱਤਵ ਨਹੀਂ ਰੱਖਦੀ, ਪਰੰਤੂ ਸਵਾਲ ਮੇਰੇ ਤੱਕ ਆਇਆ, ਮੈਂ ਆਪਣੇ ਤਜ਼ਰਬੇ ਚੋਂ ਗੱਲ ਆਖ ਰਿਹਾ। ਮੈਨੂੰ ਇੰਝ ਲੱਗਦਾ ਕਿ ਰਾਜਾ ਬੜਿੰਗ ਨੂੰ ਸਮੇਂ ਤੋਂ ਪਹਿਲਾਂ ਉਹ ਅਹੁਦਾ ਦੇ ਦਿੱਤਾ ਗਿਆ, ਜਦਕਿ ਰਾਜਾ ਬੜਿੰਗ ਤੋਂ ਕਾਬਲ ਸੀਨੀਅਰ ਲੀਡਰ ਪੰਜਾਬ 'ਚ ਮੌਜੂਦ ਸੀ। ਕਿਉਂ ਗਲਤੀ ਕੀਤੀ, ਏਦਾਂ ਦੀ ਕਿਹੜੀ ਚੀਜ਼ ਸੀ ਜਿਹੜੀ ਰਾਜਾ ਬੜਿੰਗ ਦੇ ਕੋਲ ਸੀ ਜਾਂ ਹੋਰ ਸੀਨੀਅਰ ਕਾਂਗਰਸੀਆਂ ਤੋਂ ਨਹੀਂ ਸੀ? ਅੱਜ ਉਹੀ ਸਥਿਤੀ ਹਾਈ ਕਮਾਂਡ ਤੇ ਭਾਰੀ ਪੈ ਗਈ ਹੈ। ਬਾਕੀ ਕਿਹਨੂੰ ਬਣਾਉਣਾ ਹੈ? ਦੇਖੋ, ਬਣਾ ਜਿਹਨੂੰ ਮਰਜ਼ੀ ਦੇਣ, ਪੰਜਾਬ ਕੋਈ ਸਵਰਗ ਨਹੀਂ ਬਣਨਾ, ਚਾਹੇ ਜਿਹਨੂੰ ਮਰਜ਼ੀ ਬਣਾ ਦੇਣ, ਅਸੀਂ ਨਾਂ ਨਾ ਲਈਏ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਬਣਾਉਣਾ ਕੋਈ ਨਾ ਕੋਈ ਸੀਨੀਅਰ ਹੀ ਪੈਣਾ ਹੈ।
0: ਜੀ ਬਿਲਕੁਲ, ਇੱਕ ਵਾਰ ਫਿਰ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇ ਦਈਏ। ਜੇ ਤੁਸੀਂ ਆਟੋ ਤੇ ਘਰ ਦੀ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, 12 ਸਾਲਾਂ ਦਾ ਤਜਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਲਓ। ਮਲਟੀ ਪ੍ਰੋਡਕਟ ਇਹਨਾਂ ਕੋਲੇ ਡਿਸਕਾਊਂਟ ਆਏ ਨੇ, ਮਲਟੀ ਪ੍ਰੋਪਰਟੀ ਡਿਸਕਾਊਂਟ ਨੇ, ਬੰਡਲ ਡਿਸਕਾਊਂਟ ਨੇ, ਗਰੁੱਪ ਡਿਸਕਾਊਂਟ ਨੇ, ਤੇ ਹਿੰਦੀ ਪੰਜਾਬੀ ਦੇ ਵਿੱਚ ਸੇਵਾਵਾਂ ਦਿੰਦੇ ਨੇ, ਇੰਗਲਿਸ਼ ਦੇ ਵਿੱਚ ਵੀ ਸੇਵਾਵਾਂ ਦਿੰਦੇ ਨੇ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ ਆਪਣੀ ਘਰ ਦੀ ਤੇ ਆਟੋ ਇੰਸ਼ੋਰੈਂਸ ਕਟਵਾਉਣ ਦੇ ਲਈ। 647-287-0976 647-287-0976 ਹਰਵੀਨ ਮਾਵੀ ਜੀ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
7: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਰਮੇਸ਼ ਜੀ, ਤੁਸੀਂ ਦੇਖੋ ਵੀ ਸਾਢੇ ਚਾਰ ਸਾਲ ਤੋਂ ਜ਼ਿਆਦਾ ਹੋ ਗਏ ਨੇ ਕਿ ਕ੍ਰਾਂਤੀ ਪੰਜਾਬ 'ਚ ਆ ਚੁੱਕੀ ਹੈ, ਤੇ ਉਹ ਸਾਨੂੰ ਕ੍ਰਾਂਤੀ ਕੱਲ੍ਹ ਵੀ ਵੇਖਣ ਨੂੰ ਮਿਲੀ ਹੈ। ਤੇ ਜਦੋਂ ਸਪੀਕਰ ਸਾਹਿਬ ਹਰਿਆ ਪਿੰਨ ਕੱਢ ਕੇ ਕਹਿੰਦੇ ਜੀ ਆਹ ਪਿੰਨ ਅਸੀਂ ਸਾਰਾ ਕੁਛ ਲਿਖ ਸਕਦੇ ਹਾਂ ਤੇ ਬੜਾ ਕੁਛ ਬਦਲ ਸਕਦੇ ਹਾਂ, ਜਦਕਿ ਟਾਈਮ ਉਹਨਾਂ ਕੋਲ ਨਹੀਂ ਹੈਗਾ। ਜਿਹੜੇ ਮੁੰਡੇ ਨੇ ਉਹਨਾਂ ਦੀ ਕ੍ਰਾਂਤੀ ਦੇ ਖਿਲਾਫ ਗੱਲ ਚੱਕੀ ਹੈ, ਉਹਨੂੰ ਥਾਣੇ ਚੁੱਕ ਕੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਧਰਨਾ ਲਾ ਕੇ ਉਹਨੂੰ ਛਡਾਉਣਾ ਪਿਆ। ਦੇਖੋ ਜਿਹੜੀ ਹੈਲਥ ਦੀ ਗੱਲ ਹੈ ਵੀ ਪੀਜੀਆਈ ਦੇ ਵਿੱਚ ਵੀ 10 ਲੱਖ ਦੇ ਜਿਹੜੇ ਕਾਰਡ ਨੇ ਉਹ ਚੱਲਣੇ ਬੰਦ। ਮੇਰਾ ਹੁਣ ਸਵਾਲ ਇਹ ਹੈ, ਰੱਬ ਜੀ ਤੁਸੀਂ ਵੀ ਆਪਣਾ ਕਰਿਓ, ਧਿਆਨ ਨਾਲ ਸੁਣਿਓ ਜਗ, ਕਿ ਆਉਣ ਵਾਲਾ ਟਾਈਮ ਜਿਹੜਾ ਤੁਸੀਂ ਦੇਖੀ ਜਾਇਓ, ਰਮੇਸ਼ ਜੀ ਗੱਲ ਨੋਟ ਕਰਕੇ ਰੱਖ ਲਓ, ਜਿਹਨੂੰ ਜਾਬਤਾ ਲੱਗ ਗਿਆ, ਲੋਕੀ ਅੱਕੇ ਪਏ ਨੇ, ਥੱਕੇ ਪਏ ਨੇ, ਲੋਕਾਂ ਨੇ ਇਹਨਾਂ ਸਾਰਿਆਂ ਦੀਆਂ ਸਪੀਡਾਂ ਚੈੱਕ ਕਰਨੀਆਂ ਨੇ ਤੇ ਇਹਨਾਂ ਨੂੰ ਬਚਾਉਣ ਵਾਲਾ ਕੋਈ ਨੀ ਹੋਣਾ। ਨਾਲ ਤੁਸੀਂ ਇਹ ਦੇਖਿਓ, ਇਹ ਤੁਸੀਂ ਦੇਖਿਓ ਵੀ ਸਾਰੇ ਦਾ ਸਾਰਾ ਝੂਠ ਤੇ ਸਾਰੇ ਦਾ ਸਾਰਾ ਜਿਹੜਾ ਉਹ ਜਿਹਦਾ ਫਰੇਵਾ ਇੱਕ ਕਰਦੇ ਆ ਨਾ, ਜਿੱਦਾਂ ਉਹ ਇੱਕ ਕਹਾਵਤ ਹੈਗੀ ਹੈ, ਬਾਜੇ ਚਣਾ ਚਣਾ ਬਾਜੇ ਗਣਾ, ਚਣੇ ਦੇ ਵਿੱਚ ਵੱਜਦੇ ਜ਼ਿਆਦਾ ਨੇ। ਨਾਲ ਦੇਖੋ ਜੀ, ਆਪਾਂ ਗੁਰਮੇ ਜੀ ਮੈਂ ਇਹ ਗੱਲ ਕਹਾਂ, ਜਿਹੜੇ ਸੁਹਿਰਦ ਪੱਤਰਕਾਰ ਨੇ ਤੁਹਾਡੇ ਅੱਗੇ, ਜਿੱਦਾਂ ਮੈਂ ਧਾਰੀਵਾਲ ਦੀ ਗੱਲ ਕਰਾਂ, ਰਤਨ ਧਾਰੀਵਾਲ ਦੀ, ਮਨਿੰਦਰ ਸਿੱਧੂ ਦੀ ਗੱਲ ਕਰਾਂ, ਇਹ ਪਿੱਛੇ ਪਿੱਛੇ ਕੈਮਰੇ ਲੈ ਕੇ ਭੱਜਣਗੇ ਇਹਨਾਂ ਦੇ, ਇਹਨਾਂ ਨੇ ਕਾਬੂ ਨਹੀਂ ਆਉਣਾ, ਇਹਨਾਂ ਨੇ ਕਾਬੂ ਨਹੀਂ ਆਉਣਾ। ਤੁਸੀਂ ਵੇਖਿਓ ਕਿ ਬੜੇ ਹਾਲਾਤ ਜਿਹੜੇ ਨੇ ਉਹ ਵੱਖਰੇ ਹੋ ਜਾਂਦੇ ਨੇ, ਤੇ ਕਈ ਜਿਹੜੇ ਵੱਡੇ ਵੱਡੇ ਅਦਾਰੇ ਨੇ ਪੱਤਰਕਾਰੀ ਦੇ ਤੇ ਜਾਂ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਸ ਮੁੱਦੇ ਉੱਤੇ ਬੋਲਣਾ ਪੈਣਾ। ਆਖਰੀ ਗੱਲ ਕਹਾਂ ਜੀ, ਕਈਆਂ ਦੇ ਨਾਂ ਵੀ ਜਤਿੰਦਰ ਹੈਗੇ ਨੇ, ਲੇਕਿਨ ਕੰਮ ਜਤਿੰਦਰ ਵਰਗੇ ਨਹੀਂ ਹੈਗੇ, ਉਹਨਾਂ ਦੇ ਕੰਮ ਜਿਹੜੇ ਨੇ ਉਹ ਪ੍ਰੇਮ ਚੋਪੜੇ ਵਰਗੇ ਨੇ। ਮਿਹਰਬਾਨੀ, ਧੰਨਵਾਦ ਜੀ, ਚੜ੍ਹਦੀ ਕਲਾ ਜੀ।
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਚਲੋ ਨਾਮ ਵਾਲੇ ਪਾਸੇ ਅਸੀਂ ਨਹੀਂ ਜਾਂਦੇ, ਆਪਣਾ ਆਪਣਾ ਭਾਈ ਢੰਗ ਹੈ, ਆਪਣਾ ਆਪਣਾ ਅੰਦਾਜ਼ ਹੈ, ਬੜਾ ਕੁਛ ਨਾ ਪ੍ਰਭ ਸੰਧੂ ਜੀ ਪੱਤਰਕਾਰੀ ਦੇ ਖੇਤਰ ਵਿੱਚ ਵੀ ਨਿਗਾਰ ਆਇਆ, ਇਹ ਸੱਚ ਹੈ। ਦੇਖੋ ਇਸ ਮੈਂ ਨਾ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਕਦੇ ਵੀ ਨਹੀਂ ਐਂ ਹੋ ਸਕਦਾ ਸੀ, ਕਹੀਏ ਜੀ ਤਹਿਸੀਲਾਂ 'ਚ ਬੜਾ ਭ੍ਰਿਸ਼ਟਾਚਾਰ ਹੈ, ਪਰੰਤੂ ਜੀ BDPO ਬਲਾਕਾਂ 'ਚ ਹੈ ਨਹੀਂ, ਜਾਂ ਅਸੀਂ ਕਹੀਏ ਜੀ BDPO ਬਲਾਕਾਂ 'ਚ ਹੈਗਾ ਪਰੰਤੂ ਉਹਨਾਂ ਜਿਹੜੇ DC ਦਫ਼ਤਰ ਉੱਥੇ ਹੈ ਨਹੀਂ, ਜਾਂ ਅਸੀਂ ਕਹੀਏ SSP ਦਫ਼ਤਰ ਹੈਗਾ ਆ। ਜਿਹੜਾ ਅਸਲ ਵਿੱਚ ਭ੍ਰਿਸ਼ਟਾਚਾਰ ਹੈ ਨਾ, ਇਹ ਉੱਥੇ ਹੀ ਹੁੰਦਾ ਜਿੱਥੇ ਚਾਰੇ ਪਾਸੇ ਹੋਵੇ। ਐਂ ਨਹੀਂ ਹੋ ਸਕਦਾ ਕਿ ਕੋਈ ਇੱਕ ਤਾਣਾ ਬਾਣਾ ਭ੍ਰਿਸ਼ਟ ਹੋਵੇ ਤੇ ਅਸੀਂ ਕਹੀਏ ਜੀ ਪੱਤਰਕਾਰ ਬੜੇ ਚੰਗੇ, ਬਾਕੀ ਸਾਰੇ ਭ੍ਰਿਸ਼ਟ। ਚਲੋ ਭ੍ਰਿਸ਼ਟਾਚਾਰ ਤੋਂ ਭਾਵ ਇਹ ਨਹੀਂ ਹੈ ਕਿ ਕੋਈ ਢੰਗ ਹੀ ਹੁੰਦਾ ਵੱਖਰਾ ਵੱਖਰਾ, ਇਹ ਵੀ ਤੇ ਆਪਣੇ ਆਪ 'ਚ ਭ੍ਰਿਸ਼ਟਾਚਾਰ ਹੀ ਹੈ। ਜੇ ਮੈਂ ਕਿਸੇ ਪੋਲੀਟੀਕਲ ਪਾਰਟੀ ਦੇ ਹੱਕ ਵਿੱਚ ਬੋਲ ਜਾਵਾਂ, ਜਦਕਿ ਮੇਰੀ ਡਿਊਟੀ ਇਹ ਹੈ ਕਿ ਮੈਂ ਸੱਚ ਬੋਲਣਾ ਹੈ, ਡਿਊਟੀ ਹੈ ਕਿ ਮੈਂ ਲੋਕਾਂ ਦੇ ਮਸਲੇ ਰੱਖਣੇ ਹੈ। ਸੋ ਇਸ ਕਰਕੇ ਸਰੋਤਿਆਂ, ਮਸਲਾ ਤੇ ਹੈਗਾ, ਗੰਭੀਰ ਮਸਲਾ ਆ ਅੱਜ ਦੇ ਸਮੇਂ, ਜਿਹਨੂੰ ਆਪਾਂ ਮੀਡੀਆ ਆਖਦੇ ਹਾਂ। ਮੀਡੀਆ ਅਦਾਰਾ ਵੀ ਆਪਣੇ ਅਦਾਰੇ ਨੂੰ ਚਲਾਉਣ ਦੇ ਲਈ, ਜਿਹੜਾ ਮੈਂ ਬੀਤੇ ਸਮੇਂ 'ਚ ਇੱਕ ਸ਼ਬਦ ਦਿੱਤਾ ਸੀ ਕਿ ਮੀਡੀਆ ਇੰਡਸਟਰੀ ਬਣ ਗਿਆ, ਜਦਕਿ ਨਹੀਂ ਹੋਣਾ ਚਾਹੀਦਾ। ਜਦੋਂ ਮੀਡੀਆ ਵੀ ਇੱਕ ਇੰਡਸਟਰੀ ਹੈ ਤੇ ਇੰਡਸਟਰੀ ਤਾਂ ਭਾਵ ਤੇ ਮੁਨਾਫਾ ਹੀ ਹੁੰਦਾ ਹੈ, ਉਹਨੂੰ ਇੰਨਾ ਕੋਈ ਲੈਣਾ ਦੇਣਾ ਨਹੀਂ ਕਿ ਲੋਕ ਕਿੱਧਰ ਨੂੰ ਜਾਂਦੇ ਆ, ਲੋਕ ਢੱਠੇ ਖੂਹ 'ਚ ਜਾਣ, ਕਿਹੜੀ ਸਰਕਾਰ ਆਉਂਦੀ ਕਿਹੜੀ ਨਹੀਂ, ਉਹਨਾਂ ਆਪਣਾ ਮੁਨਾਫਾ ਵੇਖਣਾ। ਇਹ ਮੀਡੀਆ ਦੇ ਹਾਲਾਤ ਹੈਗੇ ਆ, ਇਹ ਸੱਚ ਹੈ। ਬਾਕੀ ਇਹ ਆਮ ਆਦਮੀ ਪਾਰਟੀ ਤੇ ਧਾਟੀਆਂ ਕੀਤੀਆਂ ਟਿੱਪਣੀਆਂ, ਦੇਖੋ ਸਰੋਤਿਓ, ਮੈਨੂੰ ਲੱਗਦਾ ਕਿ ਇਹਦੇ ਲਈ ਅਸੀਂ ਵੇਟ ਐਂਡ ਵਾਚ ਵਾਲੀ ਗੱਲ ਰੱਖੀਏ, ਸਥਿਤੀਆਂ ਪੰਜਾਬ ਦੇ ਵਿੱਚ ਜੇ ਅਸੀਂ ਆਮ ਆਦਮੀ ਪਾਰਟੀ ਦੇ ਤੁਸੀਂ ਵਿਰੋਧ ਦੀਆਂ ਗੱਲਾਂ ਕੀਤੀਆਂ ਹੈ, ਕਿਸੇ ਦੂਜੀ ਪਾਰਟੀ ਦੇ ਹੱਕ ਚ ਵੀ ਹੈ। ਜੇ ਆਮ ਆਦਮੀ ਪਾਰਟੀ ਨੂੰ ਅਸੀਂ ਕਹੀਏ ਜੀ ਆਹ ਕੀਤਾ ਆਹ ਕੀਤਾ ਮਾੜੀ ਕਰਦੀ ਹੈ, ਦੂਜੀ ਕਿਹੜੀਆਂ ਸਾਊ ਹੈ, ਦੂਜੀਆਂ ਨੇ ਵੀ ਤਾਂ ਆਹ ਕੁਛ ਹੀ ਬੀਤੇ ਸਮੇਂ ਚ ਕੀਤਾ ਤੇ ਹੁਣ ਕੀ ਕਰ ਰਹੀਆਂ। ਸੋ ਇਸ ਕਰਕੇ ਮੈਂ ਫਿਲਹਾਲ ਕੋਈ ਟਿੱਪਣੀ ਨਹੀਂ ਕਰ ਸਕਾਂਗਾ, ਇਹਦੇ ਲਈ ਵੇਟ ਐਂਡ ਵਾਚ, ਫਿਰ ਟਿੱਪਣੀ ਕਰਾਂਗੇ ਕਿ ਕਿੱਧਰ ਨੂੰ ਚੱਲਦੀ ਹੈ ਪੰਜਾਬ ਦੀ ਸਿਆਸਤ।
0: ਸੋ ਬਿਲਕੁਲ ਜੀ, 905-673-9056-73-33-7 ਤੇ ਤੁਹਾਡੀਆਂ ਕਾਲਸ ਆ ਰਹੀਆਂ ਨੇ। ਸੋ ਸਾਡੀ ਕਾਲ ਲੱਗ ਚੁੱਕੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਨਾਲ। ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਜਿੱਥੇ ਐਨਵਰਸਰੀ ਸੇਲ ਲੱਗੀਆਂ ਹੋਈਆਂ ਨੇ ਗ੍ਰੈਂਡ ਹੋਮ ਫਰਨੀਚਰ ਦੇ, ਫਰਨੀਚਰ ਨਹੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ। ਸੁੱਖ ਬਾਈ ਜੀ ਤੁਸੀਂ ਓਨਰ ਹੋ ਜੀ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਤਾਂ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਕੜਾਕੇ ਕੱਢਵੀਆਂ ਪ੍ਰਾਈਸਸ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3-seater ਸੋਫਾ, 2-seater ਲੱਭ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2,000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਤੋਹਫਾ ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਲ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਮਾਈਕ੍ਰੋਵੇਵ ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ, ਰਿਕਲਾਈਨਰ ਸੋਫਾ ਸੈੱਟ $799 ਦਾ ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਓ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
0: ਸੋ ਕਿਆ ਬਾਤ ਆ। ਸੋ ਬਿਲਕੁਲ ਜੀ, ਗ੍ਰੈਂਡ ਹੋਮ ਫਰਨੀਚਰ। ਸੋ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ। ਸਤਨਾਮ ਸਿੰਘ ਜੀ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਰ ਸਤਿ ਸ਼੍ਰੀ ਅਕਾਲ।
9: ਹਾਂਜੀ, ਇੱਕ ਤਾਂ ਤੁਸੀਂ ਆ ਜਿਹੜਾ ਦੱਸਿਆ ਜੀ ਜੀ ਖਾਨ ਦਾ, ਆਪਣਾ ਜਿਹੜਾ ਟਿਕਟਾਂ ਦੁਕਾਨ ਤੋਂ ਪਤਾ ਲੱਗ ਗਿਆ ਸਾਨੂੰ ਜੀ।
0: ਜੀ ਮਾਸਟਰ ਸਲੀਮ ਜੀ, ਮਾਸਟਰ ਸਲੀਮ ਜੀ।
9: ਹਾਂਜੀ ਮਾਸਟਰ ਸਲੀਮ ਜੀ, ਹਾਂਜੀ ਮਾਸਟਰ ਸਲੀਮ ਨੇ ਕਹਿਣਾ ਜੀ, ਮੈਨੂੰ ਚੇਤਾ ਭੁੱਲ ਗਿਆ ਬੱਚੇ ਦੇ।
0: ਜੀ ਜੀ,
9: ਇਹ ਸਾਨੂੰ ਬਾਬਿਆਂ ਦੀ ਜ਼ਰੂਰੀ ਹੈ ਜੀ, ਦੁਕਾਨ ਤੇ ਟਿਕਟਾਂ ਮਿਲੀਆਂ ਹੁਣ, ਜਾਂਦੇ ਜਾਂਦੇ ਫੜ ਲਈਏ ਸੀ।
0: ਹਾਂ ਜੀ ਬਿਲਕੁਲ, ਤੁਸੀਂ ਆਪਣਾ ਰੇਡੀਓ ਉਡਾਨ ਦਾ ਨਾਮ ਲੈ ਜਾਓ, ਤੁਹਾਨੂੰ ਡਿਸਕਾਊਂਟ ਵੀ ਦੇ ਦੇਣਗੇ। ਜਿੰਨੀਆਂ ਮਰਜ਼ੀ ਤੁਸੀਂ ਉੱਥੇ ਖਾਓ,
9: ਕੋਈ ਚੱਕਰ ਨਹੀਂ, ਡਰਿੰਕ ਘਰੋਂ ਲੈ ਕੇ ਦੱਸ
0: ਦੇ। ਕਿਆ ਬਾਤ, ਚਲੋ ਜੀ
9: ਜੀ ਸਾਲੇ ਲੈ ਲਈ, ਮਾੜੇ ਮੋਟੇ ਚੱਪ ਲਈ ਪਹਿਲੇ ਬੈਠੇ ਤੇ।
0: ਵੈਰੀ ਗੁੱਡ ਜੀ।
9: ਨੰਬਰ 2 ਤੇ ਜੀ, ਜਿਹੜੀ ਆ ਮੌਨਸੂਨ ਮੁੜ ਕੇ ਗਈ ਹੈ, ਪੰਜਾਬ ਦਾ ਮੀਂਹ ਪੱਥਰ ਦੇਖ ਕੇ ਮੁੜ ਗਈ ਜੀ ਉਹ ਸਾਰੀ, ਤੇ ਰਾਤ ਵਰਸੇ, ਕੱਲ ਵਰਸੀ ਹੈ ਜੀ, ਉਹ ਮਨਰੇਗਾ ਤੇ ਸਾਰੀ ਜਿਹੜੀ ਸੀਗੀ ਰਹਿੰਦੀ ਖੁਦੀ ਮਨਰੇਗਾ ਤੇ ਪੈ ਗਈ ਹੈ ਜੀ ਉਹ। ਓਕੇ, ਸਮਾਂ ਦੇਣ ਦਾ ਧੰਨਵਾਦ ਜੀ।
0: ਬਹੁਤ ਸ਼ੁਕਰੀਆ ਜੀ। ਉਹਦਾ ਇੱਕ ਗਾਣਾ ਨੀ ਆਇਆ, ਤੇਰਾ ਹਾਲ ਵੇਖ ਕੇ ਰੋ ਪਏ ਨੀ। ਸੋ ਮੈਨੂੰ ਲੱਗਦਾ ਪੰਜਾਬ ਦੇ ਹਾਲ ਵੇਖ ਕੇ ਮੌਨਸੂਨ ਵੀ ਮੁੜ ਗਈ ਹੈ ਜੀ ਰਮੇਸ਼ ਜੀ।
1: ਉਹ ਗੱਲ ਨਾ ਬੜੀ ਡੂੰਘੀ ਕੀਤੀ ਮੈਂ, ਖੋਲ ਕੇ ਕਰ ਦਿੰਦਾ। ਜਦੋਂ ਪੜ੍ਹਦੇ ਹੁੰਦੇ ਸੀ ਨਾ ਕਿ ਉਹ ਕਵਿਤਾ ਦੀਆਂ ਲਾਈਨਾਂ ਸਾਡੇ ਟੀਚਰ ਸੁਣਾ ਕੇ ਕਹਿੰਦੇ ਸੀ, ਹੁਣ ਇਹਦੇ ਵਿਆਖਿਆ ਕਰੋ,
0: ਵਿਆਖਿਆ ਕਰੋ,
1: ਤੇ ਹੁਣ ਮੇਰੇ ਅੱਗੇ ਸਵਾਲ ਰੱਖ ਗਏ ਤੇ ਇਹਦੀ ਵਿਆਖਿਆ ਕਰੋ। ਦੇਖੋ ਵਾਪਰਿਆ ਕੀ, ਬੜਾ ਹੈਰਾਨੀਜਨਕ ਹੈ ਪ੍ਰਭ ਸੰਧੂ ਜੀ। ਵਾਕਿਆ ਦੇਖੋ, ਕਈ ਵਾਰ ਨਾ ਸਰੋਤੇ ਕਹਿੰਦੇ ਜੀ ਤੁਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲਦੇ ਹੋ, ਕਰੀਏ ਤੇ ਕੀ ਕਰੀਏ। ਦੇਖੋ ਇੱਕ ਨੀਂਹ ਪੱਥਰ ਰੱਖਿਆ ਜਾਂਦਾ, ਨੀਂਹ ਪੱਥਰ, ਨੀਂਹ ਪੱਥਰ ਰੱਖਿਆ ਸਟੇਡੀਅਮ ਦਾ, ਖੇਡ ਗਰਾਊਂਡ ਦਾ, ਨੀਂਹ ਪੱਥਰ ਰੱਖ ਦਿੱਤਾ। ਨੀਂਹ ਪੱਥਰ ਰੱਖਣ ਵਾਲੇ ਚਲੇ ਗਏ, ਮਹੀਨੇ 2 ਪਏ, ਅਗਲਿਆਂ ਨੇ ਉੱਥੇ ਆਲੇ ਦੁਆਲੇ ਝੋਨਾ ਲਾ ਦਿੱਤਾ ਜਿੱਥੇ ਸਟੇਡੀਅਮ ਬਣਨਾ ਸੀ। ਉਹ ਤਾਂ ਜਦੋਂ ਫਿਰ ਮੀਡੀਆ ਦੇ ਵਿੱਚ ਉਹ ਖ਼ਬਰਾਂ ਆ ਗਈਆਂ ਕਿ ਉਹ ਸਟੇਡੀਅਮ ਦੇ ਆਲੇ ਦੁਆਲੇ ਤੇ ਭਾਈ ਜਿੱਥੇ ਤੁਸੀਂ ਸਟੇਡੀਅਮ ਬਣਾਓ ਉੱਥੇ ਤੇ ਝੋਨਾ ਲੱਗ ਗਿਆ, ਤੇ ਫਿਰ ਉੱਥੇ ਪੱਬਾਂ ਭਾਰ ਹੋਈ ਸਾਰੀ ਅਫਸਰਸ਼ਾਹੀ, ਆਲੇ ਦੁਆਲੇ ਪਾਣੀ ਸੁਕਾਉਂਦੇ ਫਿਰਨ, ਤੇ ਕਹਿੰਦੇ ਜੇ ਪਾਣੀ ਨੀ ਸੁੱਕਦਾ ਤਾਂ ਘੱਟੋ ਘੱਟ ਸਾਡਾ ਪੱਥਰ ਤੇ ਲਾ ਦਿਓ। ਕਿਉਂਕਿ ਜ਼ਮੀਨ ਅਕਵਾਇਰ ਹੀ ਨਹੀਂ ਕੀਤੀ, ਪਤਾ ਨਹੀਂ ਕਿਸੇ ਨੇ ਖੇਤ ਚ ਹੀ ਰੱਖਿਆ ਹੈ। ਉਹ ਕਹਿੰਦਾ ਤੁਸੀਂ ਕੌਣ ਹੁੰਦੇ ਮੇਰੇ ਖੇਤ ਚ ਰੱਖਣ ਵਾਲੇ ਨਹੀਂ ਪੱਥਰ। ਆਹ ਤੇ ਹਾਲਾਤ ਹੈ, ਬੰਦਾ ਕਰੇ ਤੇ ਕੀ ਕਰੇ। ਸੋ ਸਰੋਤਿਆਂ ਨੇ ਉਹ ਕਿਹਾ ਕਿ ਮਾਨਸੂਨ ਪਾਉਣਾ ਤਾਂ ਮੁੜ ਗਈਆਂ ਵੀ ਉਹ ਜਿਹੜਾ ਨੀਂਹ ਪੱਥਰਾਂ ਦੇ ਉੱਪਰ ਪੈਣ ਲੱਗ ਪਈਆਂ ਸੀਗਾ ਮੀਂਹ, ਤੇ ਤਾਂ ਭਾਈ ਇਹ ਪਾਉਣਾ ਮੁੜ ਗਈਆਂ, ਤੇ ਉਹ ਝੋਨੇ ਚ ਪਾਣੀ ਹੋ ਗਿਆ ਜ਼ਿਆਦਾ ਕੜਾ, ਤੇ ਮੀਂਹ ਵਿੱਚ ਹੀ ਵਿਚਾਰੇ ਉਹ ਫਿਰ ਉੱਥੇ ਪੱਥਰ ਨੂੰ ਸਾਂਭਦੇ ਫਿਰਨ ਲੋਕ
0: ਜੀ। ਸੋ ਬਦਲਾਵ ਬਹੁਤ ਥੋੜਾ ਸਪੀਡ ਦੇ ਵਿੱਚ ਜਲਦੀ ਹੋ ਗਿਆ, ਕਾਹਲੀ ਕਾਹਲੀ 'ਚ ਬਦਲਾਵ। ਸੋ 905-673-3337, ਸੋ 905-673-3337। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 7765।
10: ਹੈਲੋ, ਹਾਂਜੀ ਪ੍ਰਭ ਜੀ, ਸਤਿ ਸ੍ਰੀ ਅਕਾਲ। ਮੇਰੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
10: ਮੇਰਾ ਦੋ ਸਵਾਲ ਸੀਗੇ, ਹਨਾ, ਦੋਨਾਂ ਸਵਾਲਾਂ ਦੇ ਮੇਰੀ ਥੋੜਾ ਥੋੜਾ ਦੇ ਦਿਓ ਵਿਚਾਰ। ਮੇਰਾ ਸੀਗਾ ਵੀ ਜਿਵੇਂ ਹੁਣ ਆਪਾਂ ਕੱਲ ਹੋਈ ਅਰਦਾਸ ਉੱਥੇ ਹਰੀਕੇ ਪੱਤਣ, ਹਨਾ
0: ਜੀ,
10: ਤੇ ਉੱਥੇ ਜੋ ਲੋਕੀ ਆਏ ਜਿਹਨਾਂ ਦੇ ਹੋਏ ਸੀਗੇ, ਕਿੰਨੇ ਉਹ ਦੇਖ ਕੇ ਵੀਡੀਓ ਆਪਾਂ ਨੂੰ ਹੁੰਦਾ ਵੀ ਜਿਹਦੇ ਨਾਲ ਭਾਣਾ ਵਰਤਿਆ ਉਹਨੂੰ ਤਾਂ ਉਹਦੇ ਨਾਲ ਜ਼ਿਆਦਾ ਹੀ ਆ ਆਪਣੇ ਬਿੱਟੂ ਵਰਗੇ ਨੇ ਵਿੱਚ ਜਾਣਗੇ ਆਪਣੇ ਝੁਲਝਾ ਕੇ, ਉਹੀ ਆਪਾਂ ਬਿੱਟੂ ਵਰਗੇ ਨੇ ਉਲਝ ਕੇ ਰਹਿ ਗਏ।

0: ਪੁੱਛਾਂਗੇ ਜਾਂ ਜੋ ਉਹ ਕਹਿੰਦੇ ਆ, ਉਹ ਕਹਿੰਦੇ ਜੀ ਵਕਾਲਤ ਸਾਡਾ ਪੇਸ਼ਾ ਹੈ, ਸਾਡੀ ਰੋਜੀ ਰੋਟੀ ਆ। ਜਿਵੇਂ ਅਸੀਂ ਕਲਾਕਾਰ ਨੂੰ ਕਹਿ ਦਈਦਾ ਯਾਰ ਜਗਰਾਤਾ ਕਰਨਾ ਹੈ, ਧਾਰਮਿਕ ਥਾਂ ਆ, ਤੂੰ ਘੱਟ ਪੈਸੇ ਲੈ ਲਈ, ਉਹ ਕਹਿੰਦਾ ਸਾਡਾ ਕਰਮ ਵੀ ਇਹੋ ਹੀ ਹੈ ਕਿ ਅਸੀਂ ਰੋਟੀ ਵੀ ਤੇ ਉੱਥੇ ਹੀ ਖਾਣੀ ਹੈ, ਇਸ ਕਰਕੇ ਕਿੱਦਾਂ ਮੁਫ਼ਤ ਕਰ ਦਈਏ। ਵਕੀਲਾਂ ਦੀ ਵੀ ਇਹੋ ਹੀ ਹੈ, ਟਾਵੇਂ ਟਾਵੇਂ ਵਕੀਲ ਤੇ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਫ੍ਰੀ, ਹੁਣ ਵੀ ਫ੍ਰੀ ਕੇਸ ਵੀ ਲੜਦੇ ਆ, ਔਰ ਮਾੜੇ ਕੇਸ ਨਹੀਂ ਲੜਦੇ, ਕੇਵਲ ਸੱਚੇ ਕੇਸ ਹੀ ਲੜਦੇ ਆ ਮੋਸਟਲੀ। ਤੇ ਜਿਹੜਾ ਮਰਜ਼ੀ ਕੇਸ ਚਲੇ ਜਾਏ, ਤੁਸੀਂ ਅੱਜ ਉਹਨੂੰ ਛੱਡ ਦਿਓ, ਤੁਸੀਂ ਅਰਸ਼ ਕਲੇਅਰ ਨੂੰ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਵਕੀਲ ਨੂੰ ਚਲ ਜਾਓ, ਤੁਸੀਂ ਚਾਹੇ ਤੁਸੀਂ ਉਹ ਧਿਰੋ ਜਿਹਦਾ ਕਤਲ ਹੋਇਆ, ਚਾਹੇ ਤੁਸੀਂ ਕਤਲ ਕਰਨ ਵਾਲੀ ਧਿਰੋ, ਉਹਨਾਂ ਦੋਹਾਂ ਨੂੰ ਮੁੰਡਾ ਦੇ ਕੇ ਤੋਰਨਾ। ਹੁਣ ਕਹਿਣਾ ਗੱਲ ਹੀ ਕੋਈ ਨੀ, ਜੇ ਤੇ ਤੁਹਾਡਾ ਕਤਲ ਹੋਇਆ ਕਹਿਣਾ ਉਹ ਅਗਲੇ ਨੂੰ ਫਾਂਸੀ ਦਵਾ ਦੇਵਾਂਗੇ। ਮੰਨ ਲਓ ਤੁਸੀਂ ਪਹਿਰਾਵਾ ਬਦਲ ਕੇ ਦੁਬਾਰਾ ਆ ਜਾਓ ਜੀ, ਸਾਡੇ ਤੋਂ ਜਿਹੜਾ ਕਤਲ ਹੋ ਗਿਆ ਤੇ ਅਸੀਂ ਬਚਣਾ ਚਾਹੁੰਦੇ, ਉਹ ਕਹਿਣਾ ਗੱਲ ਹੀ ਕੋਈ ਨੀ, ਇਹ ਤਾਂ ਮੈਂ ਬਰੀ ਕਰਾ ਦੂੰ ਤੁਹਾਨੂੰ। ਸੋ ਇਸ ਕਰਕੇ ਉਧਰਲੇ ਪਾਸੇ ਨਾ ਜਾਈਏ, ਉਹ ਹੈ ਤੇ ਗੱਲਾਂ, ਬਾਕੀ ਸਿਆਸੀ ਪਰਿਵਾਰ ਆ ਉਹ, ਇੱਕ ਵਕੀਲ ਉੱਪਰੋਂ ਸਿਆਸੀ ਪਰਿਵਾਰ, ਤੇ ਤੁਸੀਂ ਅਸੀਂ ਆਸ ਹੀ ਨਾ ਰੱਖੀਏ ਉਹਨਾਂ ਦੇ ਕੋਲੋਂ। ਬਾਕੀ ਇੱਕ ਜਿਹੜੀ ਟਿੱਪਣੀ ਤੁਸੀਂ ਬੜੀ ਚੰਗੀ ਕੀਤੀ ਹੈ ਕਿ ਪਹਿਲਾਂ ਫਿਲਮ ਰਿਲੀਜ਼ ਹੋਣੀ, ਫਿਰ ਫਿਲਮ ਤੇ ਐਵੇਂ ਬੇਲੋੜਾ ਖੌਰੂ ਪਵਾ ਦੇਣਾ, ਬੇਲੋੜਾ, ਜਿਸ ਖੌਰੂ ਦੀ ਮਹੱਤਤਾ ਹੀ ਕੋਈ ਨਹੀਂ, ਕਿਉਂਕਿ ਇਸ ਫਿਲਮ ਵਿੱਚ ਏਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਆ ਕਿ 36,000 ਕੌਣ ਮਾਰ ਗਿਆ ਤੇ 25,000 ਕੌਣ ਹੈ। ਜਸਵੰਤ ਸਿੰਘ ਖਾਲੜਾ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਿਹੜਾ, ਉਹਨੂੰ ਕਤਲ ਕੀਤਾ ਗਿਆ, ਕਿਸ ਦੌਰ ਚ ਕੀਤਾ ਗਿਆ, ਕਿਉਂ ਕੀਤਾ ਗਿਆ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਉਹ ਹੈ ਕੇਂਦਰ ਬਿੰਦੂ। ਉੱਤੇ ਆਪਾਂ ਗੱਲ ਕਰੀਏ ਕਿ ਜਸਵੰਤ ਸਿੰਘ ਖਾਲੜੇ ਦਾ ਵਾਕਈ ਕਤਲ ਹੋਇਆ ਕਿ ਨਹੀਂ ਹੋਇਆ, ਉਹ ਅੱਜ ਵੀ ਸੱਚ ਹੈ, ਕੱਲ ਵੀ ਸੱਚ ਹੈ ਕਿ ਹੋਇਆ ਕਤਲ। ਕਤਲ ਕਿਉਂ ਹੋਇਆ? ਕਿਉਂਕਿ ਉਸਨੇ ਬਹੁਤ ਸਾਰੀਆਂ ਲਾਸ਼ਾਂ, ਔਰ ਮਾਫ ਕਰਨਾ, ਮੈਂ ਜਸਵੰਤ ਸਿੰਘ ਖਾਲੜੇ ਲਈ ਉਹ ਗਵਾਹੀ ਦੇਣ ਨੂੰ ਤਿਆਰ ਹਾਂ ਜੋ ਅੱਜ ਤੱਕ ਪੜਿਆ ਹੈ, ਮੈਂ ਦੇਖਿਆ ਤਾਂ ਨਹੀਂ ਪੜਿਆ। ਮੰਨ ਲਓ ਕਿ ਜਸਵੰਤ ਸਿੰਘ ਖਾਲੜੇ ਨੇ ਜਦੋਂ ਉਹ ਲਾਸ਼ਾਂ ਦੀਆਂ ਸੂਚੀਆਂ ਬਣਾਈਆਂ, ਉਹਨਾਂ ਤੇ ਇਹ ਵੇਖਿਆ ਹੀ ਨਹੀਂ ਕਿ ਉਹ ਸਾਹਮਣੇ ਵਾਲਾ ਸਿੱਖ ਹੈ, ਕਿਸ ਜਾਤ ਦਾ, ਕਿਸ ਧਰਮ ਦਾ, ਉਹਦੇ ਲਈ ਤੇ ਉਹ ਸਾਰੇ ਸੀ, ਤੇ ਇਹ ਕਿੱਧਰ ਨੂੰ ਲੈ ਤੁਰੇ ਆ। ਸੋ ਇਸ ਕਰਕੇ ਇਹਦੇ ਵਿੱਚ ਮੈਨੂੰ ਮਨਸ਼ਾ ਜਾਪਦੀ ਹੈ ਰਵਨੀਤ ਬਿੱਟੂ ਦੇ, ਮੈਂ ਪਹਿਲਾਂ ਵੀ ਟਿੱਪਣੀ ਕੀਤੀ ਸੀ ਕਿ ਉਹ ਇੱਕ ਪੰਥ ਨਾਲ ਦੋ ਕਾਸ, ਇੱਕ ਪਾਸੇ ਉਹ ਆਪਣੀ ਵਿਰਾਸਤ ਦਾਦੇ ਵਾਲੀ ਬਿਆਂਸੂ ਵਾਲੀ, ਤੇ ਦੂਜੇ ਪਾਸੇ ਭਾਜਪਾ ਨੂੰ ਖੁਸ਼ ਕਰ ਰਿਹਾ, ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਹੀ ਸਿਨੈਰੀਓ ਕ੍ਰੀਏਟ ਕੀਤਾ ਜਾ ਰਿਹਾ, ਜਿੱਥੇ ਭਗਵੰਤ ਮਾਨ ਨੇ ਵੀ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਜੋ ਬੰਬ ਬੁੰਬ ਚੱਲਦੇ ਆ ਉਹ ਭਾਜਪਾ ਚਲਾਉਂਦੀ ਹੈ, ਕਿਹਾ ਸੀ ਹੁਣ ਸਿੱਧਾ ਪੱਤਰ, ਇਸ ਤੋਂ ਵੀ ਤਿੱਖੇ ਸ਼ਬਦ ਕਹੇ ਸੀ। ਇਹ ਰਵਨੀਤ ਬਿੱਟੂ ਵੀ ਮੈਨੂੰ ਲੱਗਦਾ ਇਹੋ ਜਿਹਾ ਕਾਰਜ ਹੀ ਕਰ ਰਿਹਾ ਕਿ ਵੋਟਾਂ ਵੰਡੀਆਂ ਜਾ ਰਹੀਆਂ ਹਿੰਦੂ ਸਿੱਖ ਭਾਈਚਾਰੇ ਚ, 227 ਦੀ ਤਿਆਰੀ ਦੇ ਬਾਬਤ ਇਹੋ ਜਿਹੀ ਬਿਆਨਬਾਜ਼ੀ।
1: ਜੀ ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਇੱਕ ਵਾਰ ਫਿਰ ਮੈਂ ਤੁਹਾਨੂੰ ਮੈਸੇਜ ਦੇ ਦਾਂ ਹਰਵੀਨ ਮਾਵੀ ਜੀ ਦਾ, ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਢਵਾਉਣਾ ਚਾਹੁੰਦੇ ਹੋ, 12 ਸਾਲਾਂ ਦੇ ਤਜ਼ਰਬੇ ਵਾਲੇ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਕੋਲ ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਆਏ ਹੋਏ ਨੇ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਸਕਦੇ ਨੇ। 647-287-0976 647-287-0976 ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਰਸ਼ਮੀਰ ਜੀ ਜੁੜ ਚੁੱਕੇ ਨੇ, ਇੱਕ ਕੁਇਕ ਮੈਸੇਜ ਲਵਾਂਗੇ ਮੌਰਗੇਜ ਦੀਆਂ ਸੇਵਾਵਾਂ ਦੇ ਲਈ। ਜੀ ਰਸ਼ਮੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ,
1: ਵੈਰੀ ਗੁੱਡ।
2: ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬਰੋਕਰ। ਗੱਲਬਾਤ ਕਰਾਂਗੇ ਕਿ ਗੈਰੰਟੋਰ ਬਾਰੇ, ਇਨਕੁਆਇਰੀ ਸੀਗੀ ਕਲਾਇੰਟ ਦੀ ਕਿ ਮੈਂ ਕਿਸੇ ਦਾ ਨਾਂ ਪਵਾਇਆ ਸੀ ਮੌਰਗੇਜ ਲੈਣ ਵੇਲੇ, ਹੁਣ ਕਿੱਦਾਂ ਕੱਢ ਸਕਦੇ ਹਾਂ। ਉਸ ਵੇਲੇ ਪ੍ਰੋਸੈਸ ਕੀ ਹੈ ਜੀ, ਸਾਨੂੰ ਮੌਰਗੇਜ ਨਵੇਂ ਸਿਰੋਂ ਕਰਨੀ ਪੈਂਦੀ ਹੈ ਕਿਉਂਕਿ ਟਾਈਟਲ ਚੇਂਜ ਹੋ ਰਿਹਾ ਹੈਗਾ, ਤੇ ਜਿੰਨੇ ਘਰ ਰੱਖਣਾ ਹੈਗਾ ਉਹਨਾਂ ਦੀ ਇਨਕਮ ਵੈਰੀਫਿਕੇਸ਼ਨ ਕ੍ਰੈਡਿਟ ਬੇਸਿਸ ਤੇ ਜਿਹੜਾ ਹੈਗਾ ਦੁਬਾਰਾ ਮੌਰਗੇਜ ਕੀਤੀ ਜਾਏਗੀ, ਡਿਪੈਂਡਿੰਗ ਔਨ ਉਹਨਾਂ ਨੇ ਕੋਈ ਪੈਸਾ ਦੇਣਾ ਵਿੱਚੋਂ ਕੱਢ ਕੇ ਗਰੰਟੋਰ ਨੂੰ, ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ। ਸੋ ਬੇਸਿਕਲੀ ਨਵੇਂ ਸਿਰੋਂ ਨਵੀਂ ਕੁਆਲੀਫਿਕੇਸ਼ਨ ਹੁੰਦੀ ਹੈਗੀ ਹੈ, ਹਮੇਸ਼ਾ ਐਮਫਸਾਈਜ਼ ਕਰਦੀ ਹੈ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 647-539-4499। ਧੰਨਵਾਦ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ ਰਸ਼ਮੀਤ ਜੀ। ਅਕਾਲ ਮੌਰਗ ਦੇ ਰਸ਼ਮੀਤ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗ ਜਿਸ ਤੋਂ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਸਰ, 2989 ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।

0: ਜੀ ਮੈਂ ਤਾਂ ਇਹ ਕਹਿਣਾ ਹੈਗਾ ਵੀ ਪੰਜਾਬ ਚੜ੍ਹਦੀ ਕਲਾ ਚ ਆ ਤੇ ਚੜ੍ਹਦੀ ਕਲਾ ਚ ਰਹਿਣਾ ਜੀ। ਜੇ ਜਿਹੜੇ ਆਪਣੇ ਸਿਆਸੀ ਲੀਡਰ ਆ ਨਾ, ਜੇ ਇਹਨਾਂ ਦੇ ਹੱਥ ਵਿੱਚ ਹੁੰਦਾ ਨਾ, ਤੇ ਇਹ ਕਦੋਂ ਦਾ ਇਹਨਾਂ ਨੇ ਕੀ ਕਹਿੰਦੇ ਨੇ ਇਹਦੀ ਹੋਂਦ ਹੀ ਖਤਮ ਕਰ ਦੇਣੀ ਸੀ। ਪੰਜਾਬ ਗੁਰੂਆਂ ਦੀ ਧਰਤੀ ਆ ਤੇ ਇਹ ਇਹਦੇ ਵੱਲ ਕੋਈ ਜਿਹੜੀ ਵੀ ਮਤਲਬ ਨਜ਼ਰ ਉੱਠਦੀ ਆ ਨਾ, ਤੇ ਉਹਦਾ ਹਸ਼ਰ ਕੀ ਹੁੰਦਾ ਇਹ ਆਪਾਂ ਆਪਣੇ ਇਤਿਹਾਸ ਵਿੱਚ ਵੇਖਿਆ ਹੈ। ਤੇ ਮੈਂ ਇੰਨਾ ਹੀ ਕਹਿਣਾ ਸੀ ਜੀ। ਬਾਕੀ ਇੱਕ ਹੋਰ ਗੱਲ ਹੈ ਜੀ, ਕੋਈ ਦਲਜੀਤ ਖਿਲਾਫ਼ ਕੋਈ UN ਇਹਦੇ ਵਿੱਚ UNO ਚ ਕੋਈ ਕੰਪਲੇਂਟ ਗਈ ਹੈ ਜੀ ਇਹਦੇ ਬਾਰੇ ਦੱਸੋ
1: ਜੀ। ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਦੇਖੋ ਇਹੋ ਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਹੀ ਹੈ, ਮੈਂ ਬਿਲਕੁਲ ਨਹੀਂ ਪੁਸ਼ਟੀ ਕਰ ਸਕਾਂਗਾ। ਮੈਂ ਤਾਂ ਉਲਟਾ ਇਹ ਕਹੂੰਗਾ ਕਿ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਦਲਜੀਤ ਦੁਸਾਂਝ ਤਾਂ ਇੱਕ ਉਸ ਫਿਲਮ ਦਾ ਐਕਟਰ ਹੈ, ਉਹਦੇ ਖਿਲਾਫ਼ ਨਾ ਸ਼ਿਕਾਇਤ ਬਣਦੀ ਹੈ ਅਤੇ ਨਾ ਆਪਾਂ ਨੂੰ ਕਰਨੀ ਚਾਹੀਦੀ। ਉਹ ਤਾਂ ਇੱਕ ਐਕਟਰ ਹੈ, ਅੱਜ ਕਿਤੇ ਉਹ ਕਮੇਡੀ ਦਾ ਰੋਲ ਕੀਤਾ ਹੈ, ਕਿਸੇ ਕਿਤੇ ਉਸਨੇ ਪੁਲਿਸ ਵਾਲੇ ਦਾ ਰੋਲ ਕੀਤਾ ਹੈ, ਕਿਸੇ ਉੱਤੇ ਉਹਨੂੰ ਹੋ ਸਕਦਾ ਕੋਈ ਹੋਰ ਰੋਲ ਕੀਤਾ ਹੋਵੇ, ਕਿਤੇ ਉਸਨੇ ਕਹਿ ਲਈਏ ਕਿ ਅੱਜ ਦੀ ਜਿਹੜੀ ਗੱਲ ਕਰਦੇ ਆਪਾਂ ਖਾਲੜਾ ਸਾਹਿਬ ਦਾ ਰੋਲ ਕੀਤਾ, ਕੱਲ ਨੂੰ ਹੋਰ ਵੀ ਕਰੇਗਾ। ਸੋ ਇਸ ਕਰਕੇ ਉਹ ਤੇ ਬੇਲੋੜਾ ਇਸ਼ੂ ਹੈ। ਅਸਲ ਵਿੱਚ ਪਹਿਲੇ ਪਹਿਲ ਇੱਕ ਪੋਲੀਟੀਕਲ ਵਿਅਕਤੀ ਜਿਹੜਾ ਅਸੀਂ ਵਾਰ ਵਾਰ ਨਾਂ ਲੈਂਦੇ, ਉਹਨੂੰ ਲਿਆਂਦਾ ਸੀ ਦਲਜੀਤ ਦੁਸਾਂਝ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਬੇਲੋੜਾ, ਕਿਉਂਕਿ ਉਹਦੇ ਸਿਰ ਤੇ ਦਸਤਾਰ ਸੀ, ਐਵੇਂ ਵੰਡੀ ਪਾਉਣ ਵਾਲੀ ਗੱਲ ਜੀ। ਆਹ ਵੇਖੋ ਸਿੱਖਾਂ ਦੀ ਅਗਵਾਈ ਕਰਦਾ, ਸਿੱਖਾਂ ਵੱਲ ਦੀ ਗੱਲ ਕਰਦਾ, ਮੈਂ ਉਹਦੇ ਨਹੀਂ ਕੰਡੈਮ ਕੀਤਾ ਸੀ ਕਿ ਉਹ ਤਾਂ ਕਲਾਕਾਰ ਹੈ, ਉਹਨੂੰ ਤਾਂ ਆਪਾਂ ਗਿਣਤੀ 'ਚ ਨਾ ਰੱਖੀਏ। ਨਿਰਦੇਸ਼ਕ ਤੇ ਨਿਰਮਾਤਾ ਨੂੰ ਤਾਂ ਅਸੀਂ ਫਿਰ ਕਹਿ ਸਕਦੇ ਹਾਂ ਜੀ, ਕਿਉਂਕਿ ਉਹਨਾਂ ਨੇ ਫਿਲਮ ਡਿਜ਼ਾਇਨ ਕੀਤੀ ਹੈ, ਉਹਨਾਂ 'ਤੇ ਤਾਂ ਫਿਰ ਅਸੀਂ ਕਿੰਤੂ ਕਰ ਸਕਦੇ ਕਿ ਤੁਸੀਂ ਭਾਈ ਗਲਤ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਜਿਹੜੀ ਹੈਗੀ ਹੈ। ਬਾਕੀ ਮੈਂ ਸਰੋਤੇ ਇੱਕ ਟਿੱਪਣੀ ਕਰ ਦੇਵਾਂ, ਉਸ ਫਿਲਮ ਦੇ ਉੱਪਰ ਜੋ ਕਹਿ ਕੇ ਬੈਨ ਲਗਾਇਆ ਗਿਆ ਉਹ ਇੱਕ ਕੇਂਦਰ ਦਾ ਤਰਕ ਸੀ ਕਿ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰਾ ਬਣ ਸਕਦੀ ਹੈ, ਮਾਹੌਲ ਖਰਾਬ ਕਰ ਸਕਦੀ ਹੈ। ਉਹ ਫਿਲਮ ਬੈਨ ਕਰਤੀ, ਫਿਰ ਵੀ ਵੇਖੀ ਜਾ ਰਹੀ। ਮੈਨੂੰ ਤੇ ਪੰਜਾਬ 'ਚ ਕਿਤੇ ਮਾਹੌਲ ਖਰਾਬ ਨਹੀਂ ਦਿਸਦਾ, ਮੈਨੂੰ ਤੇ ਪੰਜਾਬ 'ਚ ਕਿਤੇ ਨਹੀਂ ਲੱਗਦਾ ਕਿ ਉਹਦੇ ਕਰਕੇ ਸੜਕਾਂ ਜਾਮ ਕਰ ਗਈਆਂ ਹੋ ਗਈਆਂ ਹੁਣ, ਜਾਂ ਲੋਕਾਂ ਨੇ ਥਾਣਿਆਂ 'ਚ ਜਾ ਕੇ ਤਰਨ ਤਰਨ ਦੇ ਵਿੱਚ ਪੁਲਿਸ ਸਟੇਸ਼ਨ ਦੇ ਉੱਪਰ ਘੇਰਾ ਪਾ ਲਿਆ ਹੋਵੇ, ਕੁਛ ਨਹੀਂ ਮੈਨੂੰ ਤੇ ਇੱਦਾਂ ਦਾ ਲੱਗਾ। ਸੋ ਇਸ ਕਰਕੇ ਉਹ ਇੱਕ ਪ੍ਰੋਪੋਗੰਡਾ ਸੀਗਾ, ਪ੍ਰੋਪੋਗੰਡਾ ਕੀਤਾ ਗਿਆ। ਅਸੀਂ ਆਪਣੀ ਸਿਆਣਪ ਉਹਦੇ ਵਿੱਚ ਕਿੰਨੀ ਕੁ ਵਰਤਦੇ ਹਾਂ, ਸਾਡੀ ਸਿਆਣਪ 'ਤੇ ਨਿਰਭਰ ਹੈ
1: ਜੀ। ਬਿਲਕੁ�ਲ ਜੀ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਧੀਰਜ ਪਾਲ ਜੀ,
3: ਅਜੀਤ
1: ਸਿੰਘ ਸੰਧੂ ਦੀ ਗੱਲ ਕਰ ਰਹੇ
2: ਜੀ। ਦੇਖੋ ਪਹਿਲਾਂ ਤੇ ਅਜੀਤ ਸਿੰਘ ਸੰਧੂ ਤਾਂ ਇਹੀ ਕਿੰਨਾ ਚਿਰ ਡਰਾਮੇਬਾਜ਼ੀ ਚਲਾਈ ਗਈ, ਜਦਕਿ ਮੈਂ ਉਸ ਪਾਸੇ ਆ ਜਿਹੜਾ ਕਹਿੰਦਾ ਕਿ ਉਸਨੇ ਸੁਈਸਾਈਡ ਕੀਤੀ ਹੈ, ਉਹਨ ਹੀ ਕੀਤੀ ਹੈ। ਇੱਕ ਵੱਖਰੇ ਢੰਗ ਦਾ ਉਸ ਵੇਲੇ ਆਵਾਜ਼ ਉੱਠੀ ਸੀ ਕਿ ਨਹੀਂ ਜੀ ਉਹਨੂੰ ਵਿਦੇਸ਼ ਭਜਾ ਦਿੱਤਾ, ਵਿਅਕਤੀ ਹੋਰ ਹੀ ਉਹਦੀ ਥਾਂ ਤੇ ਲੰਮਾ ਪਾ ਦਿੱਤਾ ਸੀ ਰੇਲਵੇ ਟਰੈਕ ਤੇ, ਮੈਂ ਦੂਜੇ ਪਾਸੇ ਆ ਜਿਹੜਾ ਕਹਿੰਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ। ਪਰਿਵਾਰ ਬਾਰੇ ਜੋ ਮੇਰੇ ਕੋਲ ਜਾਣਕਾਰੀ ਜੀ, ਉਹ ਵਿਦੇਸ਼ ਸ਼ਿਫਟ ਹੋ ਗਿਆ ਸੀ ਪਹਿਲਾਂ, ਤਾਜ਼ਾ ਤਰੀਨ ਮੇਰੇ ਕੋਲ ਜਾਣਕਾਰੀ ਨਹੀਂ ਹੈ, ਪਰਿਵਾਰ ਵਿਦੇਸ਼ ਸ਼ਿਫਟ ਹੋ ਗਿਆ ਸੀਗਾ, ਤੇ ਇਸ ਤੋਂ ਬਾਅਦ ਮੇਰੇ ਕੋਲ ਜਾਣਕਾਰੀ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਜੇ ਕੋਈ ਸਰੋਤਿਆਂ ਕੋਲ ਹੋਵੇ ਤੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ, ਤੇ ਮੈਂ ਵੀ ਯਤਨ ਕਰਾਂਗਾ।
1: ਸੋ ਫਿਲਮ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਐਸੇ ਟ੍ਰਿਕ ਨੂੰ ਪੇਸ਼ ਕੀਤਾ ਗਿਆ ਜਿਹਦੇ ਵਿੱਚ ਇੱਕ ਕਨਫਿਊਜ਼ਨ ਛੱਡ ਦਿੱਤਾ ਗਿਆ ਆ। ਸੋ ਉਹ ਵੀ ਮੈਨੂੰ ਲੱਗਦਾ ਕਿ ਸਰੋਤਿਆਂ ਦੀ ਥੋੜ੍ਹੀ ਜਿਹੀ ਸੂਈ ਉੱਧਰ ਵੱਲ ਵੀ ਸੀਗੀ। ਸੋ 905-673-3337 905-673-3337। ਸੋ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਸਾਡੇ ਬਹੁਤ ਸਾਰੇ ਹੋਰ ਸਪੋਂਸਰ ਸਬਾਨ ਸਪੋਂਸਰ ਕਰ ਰਹੇ ਨੇ, ਨਾਲ ਦੀ ਨਾਲ ਤੁਹਾਨੂੰ ਇੱਕ ਸਭ ਤੋਂ ਮਹੱਤਵਪੂਰਨ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਦੇਈਏ। ਇੱਕੋ ਛੱਤ ਥੱਲੇ ਤੁਹਾਨੂੰ ਬਿਲਡਿੰਗ ਸਪਲਾਈ ਅਤੇ ਹਾਰਡਵੇਅਰ ਦਾ ਸਮਾਨ ਮਿਲ ਜਾਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ ਵੈਰੀ ਗੁੱਡ ਸਰਵਿਸ ਦਿੰਦੇ ਨੇ। ਸੋ www.bestvaluebuildingsupplies.ca ਤੇ ਜਾ ਕੇ ਤੁਸੀਂ ਚੈੱਕ ਕਰ ਲੈਣਾ। ਡਿਕਸੀ ਅਤੇ ਸਟੀਲ ਦੇ ਇੰਟਰਸੈਕਸ਼ਨ 'ਤੇ ਇਹਨਾਂ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ। ਸੋ ਵਨ ਸਟੋਪ ਸ਼ੋਪ ਕੰਟਰੈਕਟਰਾਂ ਵਾਸਤੇ, ਬਿਲਡਰਾਂ ਵਾਸਤੇ, ਅਤੇ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰ ਰਹੇ ਹੋ, ਬਸ ਇੱਕੋ ਹੀ ਜਗ੍ਹਾ 'ਤੇ ਤੁਹਾਨੂੰ ਸਾਰਾ ਸਮਾਨ ਮਿਲ ਜਾਣਾ। 647-961-0585 647-961 0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸੀਮਤ ਜੇ ਤੁਹਾਡਾ ਪਲੀਜ਼ ਮਾਫ਼ ਕਰਨਾ, ਆਪਣਾ ਸਵਾਲ ਰੱਖਿਓ ਕਿਉਂਕਿ ਸਮਾਂ ਬਹੁਤ ਸੀਮਤ ਆ। ਤੋ ਸੀਮਤ ਜੇ ਸਵਾਲ ਰੱਖਿਓ ਤਾਂ ਕਿ ਰਮੇਸ਼ ਜੀ ਤੁਹਾਡੀ ਸਵਾਲ ਦਾ ਜਵਾਬ ਦੇ ਸਕਣ ਜੀ। 5607 ਤੁਸੀਂ ਆਉਣੇ ਰਹੋ।
3: ਪ੍ਰਭ ਜੀ ਸਤਿ ਸ਼੍ਰੀ ਅਕਾਲ ਜੀ।
1: ਜੀ
3: ਸਤਿ ਸ਼੍ਰੀ ਅਕਾਲ।
1: ਹੁਸ਼ਿਆਰਪੁਰੀ
3: ਸਾਹਿਬ ਜੀ, ਜਿਹੜਾ ਤੁਸੀਂ ਹਿੰਦੂ ਦਾ ਵਰਡ ਯੂਜ਼ ਕਰ ਰਹੇ ਨਾ, ਸਾਰੇ ਬਹੁਤ ਦੇਰ ਤੋਂ ਹਿੰਦੂ ਕੌਮ ਕੋਈ ਨਹੀਂ ਹੈਗੀ। ਹੁਣ ਵੇਖੋ, ਨੌਵੇਂ ਪਾਤਸ਼ਾਹ ਕੋਈ ਕੰਡਾ ਚਬਾ ਕੇ ਦੇਖੇ ਕਿਸੇ ਵਾਸਤੇ, ਜੋ ਉਹਨਾਂ ਨੇ ਸਿਰ ਦਿੱਤਾ ਸੀਗਾ ਹਿੰਦੂ ਪਹਿਲਾਂ ਪੱਗ ਬੰਨਦੇ ਹੁੰਦੇ ਸੀਗੇ, ਉਹ ਕਹਿੰਦੇ ਸੀ ਵੀ ਨੌਵੇਂ ਪਾਤਸ਼ਾਹ ਆਹ ਪੱਗ ਤੁਹਾਡੇ ਆਸਣ ਦੇ ਉੱਤੇ ਪਈ, ਜਾਏ ਇਹਨੂੰ ਰੱਖੋ ਚਾਹੇ ਬਚਾਓ, ਅਸੀਂ ਤੁਹਾਡੇ ਸਿੱਖ ਹਾਂ, ਅੱਜ ਤੋਂ ਬਾਅਦ ਹਿੰਦੂ ਨਹੀਂ ਹੈਗੇ, ਇਸ ਕਰਕੇ ਅਸੀਂ ਹਿੰਦੂ ਕੌਮ ਨਹੀਂ ਮੰਨਦੇ, ਜੋ ਵੀ ਮਰੇ ਆ ਸਿੱਖ ਮਰੇ ਆ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਸੀਗੀ ਪ੍ਰਭ ਜੀ, ਇੱਕ ਮਿੰਟ ਲਿਓ ਮੈਂ ਦਿੰਦਾ। ਅਸੀਂ ਦੋ ਭਾਈ ਸੀਗੇ ਇੱਥੇ, ਹੈ ਨਾ, ਦੋ ਭਾਈ ਸੀਗੇ।
1: ਸਮਾਂ ਨਹੀਂ ਹੈ ਸਰ ਆਪਣੇ ਕੋਲੇ, ਫਿਰ ਥੋੜੀ ਗੱਲ ਅੱਧੀ ਰਹਿ ਜੂਗੀ, ਸਰਮੇਸ਼ ਜੀ ਦੱਸ ਨਹੀਂ ਪਾਉਣਗੇ।
3: ਇੱਕੋ ਸਕਿੰਟ ਹੈ ਨਾ। ਜਦੋਂ ਮੇਰਾ ਭਾਈ ਨਾ ਕਹਿੰਦਾ ਨਾ ਬਈ ਵੇਖ, ਮੈਂ ਮੇਰਾ ਇੱਕ ਦਿਨ ਰੋਣ ਨਿਕਲ ਗਿਆ ਵੀ ਪਹਿਲਾਂ ਸੰਤਾਂ ਤੇ ਇੰਨਾ ਤਸ਼ੱਦਦ ਤੇ ਹੁਣ ਇੰਨਾ ਤਸ਼ੱਦਦ ਇਹਨਾਂ ਤੇ। ਉਹ ਕਹਿੰਦਾ ਵੇਖ ਮੇਰੇ ਵੀਰ, ਰੋ ਨਾ, ਜਿੱਥੇ ਕੇ ਪੀ ਐਸ ਮਰਿਆ ਨਾ ਉੱਥੇ ਮੈਂ ਮਰਨਾ, ਮੇਰੇ ਕੋਲ ਮੇਰੇ ਭਰਾ ਦਾ ਨਾ ਮੇਰਾ ਸੇਵ ਉਹਦਾ ਹੈਗਾ ਸਰਟੀਫਿਕੇਟ ਜਿਹਦਾ ਨਾਂ ਲੈਂਦੇ ਹੋਣੇ ਮਰੇ ਦਾ, ਉਦਾਂ ਹੀ ਮਰਿਆ, ਉਹ ਉੱਥੇ ਮਰਿਆ ਕਹਿ ਕੇ ਕਹਿੰਦਾ ਮੈਂ ਇਹਨੂੰ ਛਿੱਤਰਾਂ ਦੇ ਨਾਲ ਧਰਮਰਾਜ ਦੀ ਕਚਹਿਰੀ ਚਲੇ ਜਾਣਾ, ਉਦਾਂ ਹੀ ਮਰਿਆ। ਇਹ ਹੈਗੀ ਆ ਚੀਜ਼ ਮੰਨਣ ਵਾਲੀ ਹੈ
1: ਜੀ। ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਭਾਵਨਾਵਾਂ ਨੂੰ ਅਸੀਂ ਸਮਝਦੇ ਹਾਂ, ਪਰ ਬਸ ਇਹ ਹੈ ਕਿ ਪ੍ਰੋਗਰਾਮ ਦੀ ਮਰਿਆਦਾ ਨੂੰ ਵੀ ਆਪਾਂ ਕਾਇਮ ਰੱਖੀ। ਜੀ ਰਮੇਸ਼ ਜੀ,
2: ਚਲੋ ਜਿਹੜੀ ਸਰੋਤਿਆਂ ਨੇ ਉਹ ਗੱਲ ਰੱਖੀ ਆ, ਉਹਨਾਂ ਦੀ ਆਪਣੀ ਮੈਨੂੰ ਲੱਗਦਾ ਗੱਲਬਾਤ ਆਪਣੀ ਭਾਵਨਾ, ਮੈਂ ਤੇ ਉਹ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ ਕਿ ਅਸੀਂ ਕਹੀਏ ਕੇਵਲ ਸਿੱਖ ਮਰੇ ਆ ਹਿੰਦੂ ਨਹੀਂ ਮਰੇ। ਮੈਂ ਨਾ ਇਹ ਕਹਿੰਦਾ ਕਦੇ ਸਿੱਖ ਮਰੇ ਆ, ਨਾ ਮੈਂ ਕਦੇ ਕਹਿੰਦਾ ਹਿੰਦੂ ਮਰੇ ਆ ਮਰੇ। ਭਾਈ ਬਹੁਤ ਸਾਰੇ ਇਨੋਸੈਂਟ ਲੋਕ, ਬਹੁਤ ਸਾਰੇ ਜਿਨ੍ਹਾਂ ਦੇ ਪੰਜਾਬ ਦੇ ਵਾਸੀ ਸੀ, ਉਹ ਸਿੱਖ ਧਰਮ ਨਾਲ ਸੰਬੰਧਿਤ ਵੀ ਹੋ ਸਕਦੇ ਆ, ਉਹ ਹਿੰਦੂ ਧਰਮ ਨਾਲ ਸੰਬੰਧਿਤ ਵੀ ਹੋ ਸਕਦੇ ਆ, ਉਹ ਪੱਤਰਕਾਰ ਵੀ ਹੋ ਸਕਦੇ ਆ, ਉਹ ਹੋਰ ਵੀ ਹੋ ਸਕਦੇ ਆ। ਮੈਨੂੰ ਲੱਗਦਾ ਕਿ ਉੱਥੇ ਸਾਡੀ ਅੱਖ ਜਿਹੜੀ ਹੈ ਉਹ ਬਿਲਕੁਲ ਜਿਹੜੀ ਪਾਰਦਰਸ਼ਤਾ ਵਾਲੀ ਹੋਣੀ ਚਾਹੀਦੀ ਆ। ਉਹ ਇੱਕ ਸੰਘਰਸ਼ ਨੂੰ ਜਦੋਂ ਆਪਾਂ ਦੇਖਾਂਗੇ ਨਾ, ਜਿਹੜਾ ਉਹ ਪੰਜਾਬ ਦੇ ਵਿੱਚ ਉਹ ਦੌਰ ਹੈ, ਉਹਦੇ ਵਿੱਚ ਬੜੇ ਇਤਰਾਜ਼ ਚੜਾ ਬੜਾ ਕੁਛ ਹੈ, ਪੁਲਿਸ ਦਾ ਕੀ ਰਿਹਾ। ਹੁਣ ਦੇਖੋ ਕੁਝ ਇੱਕ ਪੁਲਿਸ ਵਾਲੇ ਵੀ ਇਨੋਸੈਂਟ ਸੀ, ਉਹ ਵੀ ਤੇ ਮਰੇ ਹੀ ਹੈ
1: ਜੀ, ਬਿਲਕੁਲ।
2: ਇਸ ਕਰਕੇ ਇੱਦਾਂ ਨਹੀਂ ਅਸੀਂ ਕਰ ਸਕਦੇ, ਇੱਕ ਵੱਡੇ ਇੱਕ ਰੱਸੇ ਨਾਲ ਨਹੀਂ ਸਾਰੇ ਕਾਸੇ ਨੂੰ ਬੰਨ ਸਕਦੇ ਸਰੋਤੇ। ਇਸ ਕਰਕੇ ਫਿਰ ਸਵਾਲ ਦੇ ਸੰਦਰਭ ਵਿੱਚ ਜਦੋਂ ਵੀ ਸਵਾਲ ਆਉਂਦਾ ਮੈਂ ਉਹੀ ਟਿੱਪਣੀ ਕਰ ਦਿੰਦਾ, ਮੁੱਦਾ ਵੱਡਾ ਆ, ਗੰਭੀਰ ਹੈ। ਸੋ ਚਲੋ ਅਸੀਂ ਚਰਚਾ ਕਰਦੇ ਰਹਾਂਗੇ, ਜ਼ਰੂਰ ਕਿਤੇ ਨਾ ਕਿਤੇ ਅਸੀਂ ਸਿੱਟੇ 'ਤੇ ਪਹੁੰਚਣ ਦਾ ਵੀ ਯਤਨ ਕਰਾਂਗੇ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵਾਂ ਦਿਨ ਅਤੇ ਨਵੀਂ ਗੱਲਬਾਤ ਦੇ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ
2: ਜੀ। ਮਿਹਰਬਾਨੀ ਜੀ।
1: ਸੋ ਬਿਲਕੁਲ ਜੀ, ਸੋ ਮਿਲਦੇ ਹਾਂ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਅਤੇ ਬਸ ਸਾਨੂੰ ਭੁੱਲਿਓ ਨਾ, ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਸੋ 24 ਜੁਲਾਈ ਨੂੰ ਮਾਸਟਰ ਸਲੀਮ ਜੀ ਆ ਰਹੇ ਨੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਸੋ ਭੁੱਲਿਓ ਨਾ, ਜਲਦੀ ਨਾਲ ਆਪਣੀਆਂ ਟਿਕਟਾਂ ਤੁਸੀਂ ਬਾਏ ਕਰ ਲਓ। ਤੁਸੀਂ ਟਿਕਟਾਂ ਫੈਸ਼ਨ IQ ਦੀ 258 ਕੁਈਨ ਸੀਟ ਵਾਲੀ ਲੋਕੇਸ਼ਨ ਤੋਂ ਪਿਕਅਪ ਕਰ ਸਕਦੇ ਹੋ, ਜਾਂ ਤੁਸੀਂ ਕਾਲ ਕਰ ਸਕਦੇ ਹੋ 437-0001 4378700000 ਚੰਗੀ ਗੀਤ ਚੰਗਾ ਮਿਊਜ਼ਿਕ ਸੁਣਨ ਦੇ ਲਈ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ। ਸੋ ਮੈਨੂੰ ਇੱਥੇ ਇਜਾਜ਼ਤ ਦਿਓ ਜੀ, ਮਿਲਦੇ ਹਾਂ ਜੀ ਜਲਦੀ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ। ਸਤਿ ਸ਼੍ਰੀ ਅਕਾਲ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164772040। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4373655194।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ। ਬੈਸਟ ਸਰਵਿਸ ਬੈਸਟ ਪ੍ਰਾਈਸ 905-789-0

0: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ, 11 ਤੋਂ 8, 905-204-1313, 905-204-1313।
1: What is the reason?
2: This is the effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
0: ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: ਵਾਹ ਵੀ ਵਾਹ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਦਾ ਵੈਂਡ, ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ, ਹੈਪੀ ਹੈਪੀ ਹੈਪੀ। ਕਿਹੜਾ ਦਿਨ ਹੈ ਜੀ? ਮਿਡ ਵੀਕ, ਕਿਆ ਬਾਤ ਹੈ, ਮਿਡ ਵੀਕ ਆ ਗਿਆ। ਸੋ ਮਿਡ ਵੀਕ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਹੁਣ ਵੈਨਸਡੇ ਦਾ ਦਿਨ ਅਤੇ ਵੈਨਸਡੇ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਅਤੇ ਤੁਹਾਨੂੰ ਵੈਲਕਮ ਵੈਲਕਮ ਵੈਲਕਮ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਲੱਗੇਗਾ। ਵੈਸੇ ਲੱਗੇ ਹੀ ਹੋਇਆ ਸਵੇਰ ਦਾ ਯਾਰ ਰੌਣਕ ਮੇਲਾ, ਫਿਰ ਪੰਜਾਬੀ ਲਹਿਰਾਂ 'ਤੇ ਲੱਗਦਾ ਸਵੇਰੇ 7 to 8 ਖੱਬੇ ਨਾਲ ਸੱਜੇ ਹਰੇਕ ਕਹਿੰਦਾ। ਜੇ ਸੁਣਨੀਆਂ ਖਬਰਾਂ ਤਾਂ ਅਸੀਂ ਸੁਣਨੀਆਂ ਸਿਰਫ ਅਤੇ ਸਿਰਫ AM 530 ਪੰਜਾਬੀ ਲਹਿਰਾਂ ਦੇ ਨਾਲ। ਸੋ ਥੈਂਕ ਯੂ ਸਭ ਦਾ, ਤੁਸੀਂ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋ, ਕਿਉਂਕਿ ਸਵੇਰ ਦੀਆਂ ਜਿਹੜੀਆਂ 7 to 8 ਦੀਆਂ ਪੰਜਾਬ ਦੀਆਂ ਖਬਰਾਂ ਹੁੰਦੀਆਂ, ਰਮੇਸ਼ ਹੁਸ਼ਿਆਰਪੁਰੀ ਸਾਹਿਬ ਪ੍ਰਭ ਹੁਣੇ ਹੋਸਟ ਕਰਦੇ ਆ। ਬਹੁਤ ਹੀ ਇੱਕ ਕਹਿੰਦੇ ਹੁੰਦੇ ਨਾ ਕਿ ਨਿਊਟਰਲ ਐਂਡ ਇੱਕ ਬੜੇ ਐਜੂਕੇਟਡ ਤਰੀਕੇ ਦੇ ਨਾਲ ਹਰ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ। ਸੋ ਥੈਂਕ ਯੂ ਸਭ ਦਾ, ਵੈਲਕਮ। ਐਂਡ ਬਹੁਤ ਹੀ ਯਾਰ ਸਮੋਕੀ ਸਮੋਕੀ ਸਟਾਰਟ ਹੈ, ਬਾਹਰ ਬੰਦਾ ਨਿਕਲਦਾ ਇੱਕ ਤਾਂ ਬਹੁਤ ਹੀ ਹੇਜ਼ੀਨੈਸ ਅਤੇ ਹਵਾ ਦੇ ਵਿੱਚ ਪਤਾ ਲੱਗਦਾ ਕਿ ਕੁਛ ਨਾ ਕੁਛ ਹੋ ਰਿਹਾ, ਅਤੇ ਫਿਰ ਤੁਸੀਂ ਥੋੜ੍ਹੇ ਜਿਹਾ ਦੋ ਤਿੰਨ ਸੈਕਿੰਡ ਬਾਅਦ ਨੋਟਿਸ ਕਰਦੇ ਯਾਰ ਸਮੈਲ ਜੀ ਬੜੀ ਵੱਖਰੀ ਜੀ ਬਾਹਰ ਆ ਰਹੀ ਹੈ। ਸੋ ਇਨਵਾਇਰਮੈਂਟ ਕੈਨੇਡਾ ਨੇ ਵਾਰਨ ਕੀਤਾ ਕਿ ਬੜੀ ਪੂਅਰ ਏਅਰ ਕੁਆਲਿਟੀ ਹੈ ਅਤੇ ਰਿਡਿਊਸਡ ਵਿਜ਼ੀਬਿਲਿਟੀ ਹੈ ਟੋਰਾਂਟੋ ਦੇ ਵਿੱਚ ਵਾਇਲਡ ਫਾਇਰਸ ਦੀ ਸਮੋਕ ਕਰਕੇ। ਟੋਰਾਂਟੋ ਦੀ ਏਅਰ ਕੁਆਲਿਟੀ 3rd worst, ਤੀਜੀ ਸਭ ਤੋਂ ਮਾੜੀ ਵਰਸ ਆਪਣੀ ਏਅਰ ਕੁਆਲਿਟੀ ਦੁਨੀਆ ਭਰ ਦੇ ਵਿੱਚ। ਬੱਲੇ ਬੱਲੇ ਬੱਲੇ, ਇੱਕ ਯੈਲੋ ਅਲਰਟ ਇਸ਼ੂ ਕੀਤਾ ਗਿਆ ਸਮੋਕ ਫੋਰਸਟ ਫਾਇਰਸ ਕਾਰਨ ਨੌਰਥ ਵੈਸਟਰਨ ਇੰਟੀਰੀਅਰ 'ਚ, ਐਂਡ ਕੱਲ੍ਹ ਤੱਕ ਵੀ ਰਹਿ ਸਕਦੀ ਹੈ। ਸੋ ਪਲੀਜ਼ ਜਸਟ ਬੀ ਕੇਅਰਫੁਲ, ਖਿਆਲ ਰੱਖੋ ਆਪਣਾ, ਹੈਲਥ ਰਿਸਕ ਵੱਧਦੇ ਨੇ, ਬਾਹਰ ਦਾ ਟਾਈਮ ਆਪਣਾ ਤੁਸੀਂ ਥੋੜ੍ਹੇ ਲਿਮਿਟ ਕਰੋ, ਅਤੇ ਬਾਹਰ ਕੋਈ ਸਪੋਰਟਸ ਨੇ, ਐਕਟੀਵਿਟੀਜ਼ ਨੇ, ਇਵੈਂਟਸ ਨੇ, ਜਸਟ ਬੀ ਕੇਅਰਫੁਲ ਐਂਡ ਆਪਣਾ ਖਿਆਲ ਤੁਸੀਂ ਜ਼ਰੂਰ ਰੱਖੋ। ਸੋ ਸਟੂਡੀਓ ਦਾ ਨੰਬਰ ਹੈ 905-673-3337। ਅੱਜ ਵੀ ਹੀਟ ਵਾਰਨਿੰਗ ਇਨ ਇਫੈਕਟ ਹੈ, ਕੱਲ੍ਹ ਵੀ ਸਾਰਾ ਦਿਨ ਬਸ ਕਮਾਲ ਹੀ ਹੋਈ ਪਈ ਹੈ। ਬੱਲੇ ਬੱਲੇ ਬੱਲੇ, ਕੱਲ੍ਹ ਬਾਹਰ ਬੰਦਾ ਨਿਕਲੇ ਨਾ ਦੁਪਹਿਰ ਜੀ ਨੂੰ, ਦੁਪਹਿਰ ਤੋਂ ਵੀ ਥੋੜ੍ਹੇ ਬਾਅਦ, ਜਦੋਂ ਲਿਖਿਆ ਸੀ ਗੱਡੀ 'ਚ ਆਉਂਦਾ ਕਿ 43, 44, 45, ਫਿਰ ਪਤਾ ਲੱਗਦਾ ਸੀ ਬੱਲੇ ਇਹਨੂੰ ਕਹਿੰਦੇ ਗਰਮੀ, ਇਹਨੂੰ ਕਹਿੰਦੇ ਆ ਇੰਡੀਆ ਦੀ ਗਰਮੀ। ਸੋ ਇੱਥੇ ਤਾਂ ਚਲੋ ਆਪਣੇ ਕੋਲ ਏਸੀ ਉਸੀ ਹੈਗੇ ਆ, ਅਸੀਂ ਕੱਲ੍ਹ ਸ਼ਾਮੀ ਵੀ ਗੱਲ ਕਰ ਰਹੇ ਸੀ ਇੰਡੀਆ ਤਾਂ ਕਦੇ ਲਾ ਕੂਲਰ, ਕੱਲ੍ਹ ਅਸੀਂ ਘਰ ਬੈਠੇ ਵੀ ਗੱਲਾਂ ਕਰ ਰਹੇ ਸੀ ਕਿ ਮੇਰੇ ਮਾਮ ਕਹਿ ਰਹੇ ਸੀ ਕਿ ਚੁੰਨੀਆਂ ਨੂੰ ਗਰਮ ਕਰ ਕਰਕੇ ਉਹਨਾਂ ਨੂੰ ਉੱਤੇ ਲੈ ਲੈਣਾ। ਇੱਥੇ ਤਾਂ ਚਲੋ ਫਿਰ ਵੀ ਆਪਣੇ ਕੋਲ ਬੜੀਆਂ ਸਹੂਲਤਾਂ ਨੇ, ਸੋ ਵੀ ਆਰ ਲੱਕੀ। ਅੱਜ ਵੀ ਵਿਲ ਫੀਲ ਲਾਈਕ 38 ਦੁਪਹਿਰ 1 ਦੇ ਨੇੜੇ ਤੇੜੇ 38 ਤੱਕ ਟੈਂਪਰੇਚਰ ਪਹੁੰਚੇਗਾ। ਸੋ ਇੰਜੋਏ ਕਰੋ। ਸਟੂਡੀਓ ਦਾ ਨੰਬਰ ਹੈ 905-673-3337, 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋਵੇਗੀ, ਅਤੇ ਲਾਉਂਦੇ ਹਾਂ ਰੌਣਕ। ਕੱਲ੍ਹ ਫਿਰ ਕੀ ਬਣਿਆ, ਬੋਨਜੂਰ ਆ ਰਹੇ ਹੋ ਫਰਾਂਸ ਵਾਲਿਓ, ਕੱਲ੍ਹ ਗੱਲ ਨਹੀਂ ਬਣੀ ਹੈ। ਸੋ ਫੀਫਾ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ਦੇ ਵਿੱਚ ਸਪੇਨ ਨੇ 2-0 ਦੇ ਫਰਕ ਦੇ ਨਾਲ ਫਰਾਂਸ ਨੂੰ ਹਰਾਇਆ, ਪਹਿਲਾਂ ਪੈਨਲਟੀ ਅਤੇ ਫਿਰ ਬਾਅਦ 'ਚੋਂ ਬੜਾ ਤਕੜਾ ਗੋਲ ਕੀਤਾ ਸਪੇਨ ਵਾਲਿਆਂ ਨੇ, ਅਤੇ ਹੁਣ ਸਪੇਨ ਪਹੁੰਚ ਚੁੱਕਿਆ ਫਾਈਨਲ ਦੇ ਵਿੱਚ। ਅਤੇ ਅੱਜ 3 ਇੰਗਲੈਂਡ ਅਰਜਨਟੀਨਾ, ਕੌਣ ਜਿੱਤੇਗਾ? ਬੜੇ ਲੋਕ ਇਹ ਸੋਚ ਰਹੇ ਆ ਕਿ ਯਾਰ ਅਰਜਨਟੀਨਾ ਲਈ ਗੇਮਾਂ ਫਿਕਸ ਰਿਗ ਕੀਤੀਆਂ ਜਾ ਰਹੀਆਂ ਨੇ, ਸੋ ਤਾਂ ਕਈ ਕਹਿ ਰਹੇ ਅਰਜਨਟੀਨਾ, ਬਟ ਸਟਰੋਂਗਰ ਟੀਮ ਇੰਗਲੈਂਡ ਮੰਨੀ ਜਾ ਰਹੀ ਹੈ। ਸੋ ਅੱਜ ਐਟਲਾਂਟਾ ਦੇ ਵਿੱਚ ਮੈਚ ਹੋ ਰਿਹਾ 3, ਸੋ ਇੰਗਲੈਂਡ ਅਰਜਨਟੀਨਾ ਦਾ ਜਿਹੜਾ ਵਿਨਰ ਹੋਵੇਗਾ ਉਹ ਫੇਸ ਕਰੇਗਾ ਸਪੇਨ ਨੂੰ 19 ਦੇ ਫਾਈਨਲ 'ਚ। ਸੋ ਲੈਟਸ ਸੀ, ਬੜਾ ਵਧੀਆ ਮੈਚ ਹੋਵੇਗਾ। ਐਂਡ ਉਡੀਕ ਸੀਗੀ ਕਿ ਫੀਫਾ ਵਰਲਡ ਕੱਪ ਆਵੇ, ਅਤੇ ਇਸ ਵੀਕ ਫੀਫਾ ਵਰਲਡ ਕੱਪ ਦੀ ਸਮਾਪਤੀ ਹੋਵੇਗੀ। ਬਹੁਤ ਛੇਤੀ ਦੇਖਿਆ ਟਾਈਮ ਲੰਘਦਾ, ਕਿੰਨੀਆਂ ਟੀਮਾਂ ਤੋਂ ਸ਼ੁਰੂ ਹੋ ਕੇ ਹੁਣ ਬਸ ਰਹਿ ਗਈਆਂ 3, ਅੱਜ ਤੋਂ ਬਾਅਦ ਰਹਿਣਗੀਆਂ ਸਿਰਫ 2। ਵਕਾਰ ਖਾਨ ਜੀ ਸਾਡੇ ਨਾਲ ਨੇ, ਖਾਨ ਸਾਹਿਬ ਵੈਲਕਮ ਜੀ।
1: ਜੀ ਥੈਂਕ ਯੂ ਸੋ ਮੱਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000।
0: ਵੈਰੀ ਗੁੱਡ, 6478648000 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਕਰੋ ਤੇ ਤੁਹਾਡੇ ਲਈ ਵਕਾਰ ਖਾਨ ਸਾਹਿਬ ਬਿਲਕੁਲ ਹਾਜ਼ਰ ਨੇ। ਕਿਆ ਬਾਤ ਹੈ, ਜਸਪਾਲ ਮਾਨ ਸਾਹਿਬ ਦਾ ਮੈਸੇਜ ਆਇਆ, ਵੈਰੀ ਗੁੱਡ ਮਾਰਨਿੰਗ ਬ੍ਰਦਰ ਜਸਪਾਲ ਜੀ, ਥੈਂਕ ਯੂ ਸਰ। HMT ਟਰੱਕ ਸੇਲ ਸੈਂਟਰ ਐਂਡ ਡਰਾਈਵਿੰਗ ਸਕੂਲ ਵੁੱਡਸਟਾਕ ਦੇ ਵਿੱਚ ਆਪਰੇਟ ਕਰਦੇ ਆ ਜਸਪਾਲ ਮਾਨ ਜੀ, ਸੋ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337, ਆਪਣਾ ਫੋਨ ਨੰਬਰ 9057-3337। ਇੱਕ ਅੱਜ ਆਪਾਂ ਬੜੇ ਅੱਜ ਕੱਲ੍ਹ ਪਾਪੂਲਰ ਸਿਚੁਏਸ਼ਨ ਬਾਰੇ ਗੱਲਬਾਤ ਕਰਾਂਗੇ। ਕੀ ਹੋਇਆ ਤੇ ਦੇਖੋ ਯਾਰ, ਤੁਸੀਂ ਆਪ ਸੁਣ ਕੇ ਕਹੋਗੇ ਨਵੀਂ ਬੱਲੇ ਬੱਲੇ ਲੋਕਾਂ ਨੇ ਤਾਂ ਕਮਾਲ ਹੀ ਕੀਤੀ ਪਈ ਹੈ। ਤੇ ਉਸ ਤੋਂ ਪਹਿਲਾਂ ਸੌਰਵ ਬਰਤਨ ਜੀ ਸਾਡੇ ਨਾਲ ਨੇ, ਤੇ ਸੌਰਵ ਜੀ ਨਾਲ ਗੱਲਬਾਤ ਕਰਕੇ ਤੇ ਫਿਰ ਗੱਲਬਾਤ ਸ਼ੁਰੂ ਕਰਦੇ। ਸੌਰਵ ਜੀ, ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਨਵੀ, ਮਾਰਕੀਟ ਦੇ ਵਿੱਚ ਇਰਾਨ ਵਾਰ ਜਿਹੜੀ ਹੈਗੀ ਹੈ ਉਹ ਦੁਬਾਰਾ ਕੁਝ ਜਿਟਰਸ ਕ੍ਰੀਏਟ ਕਰ ਰਹੀ ਹੈ। ਲੈਟ ਮੀ ਪੁੱਟ ਸਮ ਲਾਈਟ ਤਾਂ ਕਿ ਜਿਹੜੇ ਲਿਸਨਰਸ ਆਪਣੇ ਹੈਗੇ ਨੇ ਉਹ ਥੋੜੀ ਜਿਹੀ ਰਿਸਪਾਈਟ ਫੀਲ ਕਰ ਸਕਣ। ਦੇਖੋ, ਓਵਰਆਲ ਮਾਰਕੀਟ ਹਜੇ ਕੋਈ ਪ੍ਰਾਈਸ ਇਨ ਨਹੀਂ ਕਰ ਰਹੀ ਹੈਗੀ ਨੈਗੇਟਿਵ ਫਿਨੋਮੀਨਾ ਵਿਚ ਕੈਨ ਲੀਡ ਟੂ ਬਿਗ ਲੋਸਿਸ ਇਨ ਦਾ ਮਾਰਕੀਟ। ਉਹਦਾ ਰੀਜ਼ਨ ਇਹ ਹੈਗਾ ਕਿ ਇਨਫਲੇਸ਼ਨ ਜਿਹੜਾ ਹੈਗਾ ਉਹ ਟੇਮ ਡਾਊਨ ਹੈਗਾ, ਇੰਪਲੋਇਮੈਂਟ ਦੀ ਸਿਚੁਏਸ਼ਨ US ਦੇ ਵਿੱਚ ਸਟਰੋਂਗ ਹੈ ਤੇ ਮੋਡਰੇਟ ਵੇਜ ਗਰੋਥ ਚੱਲ ਰਹੀ ਹੈਗੀ ਹੈ। ਮੈਨੂਫੈਕਚਰਿੰਗ ਹੈਜ਼ ਬੀਨ ਔਨ ਦਾ ਹਾਇਰ ਸਾਈਡ ਤੇ ਨੰਬਰ ਜਿਹੜੇ ਹੈਗੇ ਨੇ ਇਕਨੋਮਿਕ ਆਸਪੈਕਟਸ ਦੇ ਉਹ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਮਾੜੇ ਨਹੀਂ ਚੱਲ ਰਹੇ, ਰਾਦਰ ਉਹ ਮੋਡਰੇਟਲੀ ਅੱਛੇ ਚੱਲ ਰਹੇ ਹੈਗੇ ਆ। ਹਾਂ, ਇਹ ਜ਼ਰੂਰ ਹੈ ਕਿ ਮੋਰਗੇਜ ਰੇਟਸ ਇਨ US ਆਲਸੋ ਆਰ ਆਲ ਟਾਈਮ ਹਾਈ, ਜਿੱਥੇ ਹਾਊਸਿੰਗ ਮਾਰਕੀਟ ਰਿਫੋਰਮ ਜਿਹੜੇ ਹੈਗੇ ਨੇ ਇੱਕ ਟਾਕ ਆਫ ਦਾ ਟਾਊਨ ਬਣਿਆ ਹੋਇਆ। ਜਿਵੇਂ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜੀ ਸੁਸਤੀ ਹੈਗੀ ਹੈ ਉਹਨੂੰ ਇੰਪਰੂਵ ਕਰਨ ਦੀ ਗੱਲ ਜਿਹੜੀ ਹੈਗੀ ਕਾਫੀ ਹੱਦ ਤੱਕ ਚੱਲਦੀ ਹੈ, ਲੇਕਿਨ ਸੈਂਟਰਲ ਬੈਂਕ ਦਾ ਇੰਟਰਸਟ ਰੇਟ ਨੂੰ ਹੋਲਡ ਕਰਕੇ ਚੱਲਣਾ ਜਿਹੜਾ ਹੈਗਾ ਉਹ ਇੱਕ ਨੋਰਮ ਹਜੇ ਬਣਦਾ ਦਿਖ ਰਿਹਾ ਹੈਗਾ। ਸੋ ਇਸ ਕਰਕੇ ਅਰਨਿੰਗ ਸੀਜ਼ਨ ਚੱਲ ਰਿਹਾ। ਕੱਲ ਬਿਗ 5 ਬੈਂਕਸ ਨੇ ਆਪਣੇ ਰਿਜ਼ਲਟ ਦਿੱਤੇ ਸੀ, ਅੱਜ ਗੋਲਡਮੈਨ ਸੈਕ ਤੇ ਜੌਨਸਨ ਐਂਡ ਜੌਨਸਨ ਦੇ ਰਿਜ਼ਲਟ ਆਏ ਨੇ, ਰਿਜ਼ਲਟ ਬੜੇ ਅੱਛੇ ਨੇ। ਗੋਲਡਮੈਨ ਸੈਕ ਨੇ 69% ਤੋਂ ਉੱਪਰ ਜਿਹੜਾ ਹੈਗਾ ਟ੍ਰੇਡਿੰਗ ਵਾਲੀਅਮ ਦਿੱਤਾ, ਜੌਨਸਨ ਐਂਡ ਜੌਨਸਨ $25 billion ਤੋਂ ਉੱਪਰ ਜਿਹੜਾ ਹੈਗਾ ਆਪਣਾ ਤਕਰੀਬਨ ਪ੍ਰੋਫਿਟ ਦਿੱਤਾ, ਓਵਰ $2.8 ਪਰ ਸ਼ੇਅਰ ਜਿਹੜਾ ਹੈਗਾ ਉਹ ਪ੍ਰੋਫਿਟ ਰਿਹਾ ਹੈਗਾ ਜਿਹੜਾ ਡਿਸਟ੍ਰੀਬਿਊਟ ਹੋਏਗਾ ਟੂ ਸ਼ੇਅਰ ਹੋਲਡਰ। ਸੋ ਕੁੱਲ ਮਿਲਾ ਕੇ ਆਈ ਡੋਂਟ ਸੀ ਦੇਰ ਇਜ਼ ਅ ਪ੍ਰੋਬਲਮ, ਰਾਦਰ ਇਟਸ ਅਗੇਨ ਐਨ ਓਪਰਚੁਨਿਟੀ ਟੂ ਪਲੇਸ ਦਾ ਮਨੀ। ਜਿਵੇਂ ਮੈਂ ਕਹਿੰਦਾ ਹੁੰਦਾ ਕਿ ਪਲੇਸਮੈਂਟ, ਲੇਅਰਿੰਗ ਤੇ ਇੰਟੀਗ੍ਰੇਸ਼ਨ, ਦੀਜ਼ ਆਰ ਦਾ 3 ਰੂਲਸ ਆਫ ਇਨਵੈਸਟਮੈਂਟ ਇਨ ਅਡੀਸ਼ਨ ਟੂ ਆਪਾਂ ਜਿਹੜਾ ਰਿਸਕ ਐਪੀਟਾਈਟ ਤੇ ਪ੍ਰੋਫਾਈਲਿੰਗ ਦੀ ਗੱਲ ਕਰਦੇ ਹੈਗੇ ਆ। ਸੋ 3 ਮਹੀਨੇ ਤੋਂ ਮਾਰਕੀਟ ਆਲਮੋਸਟ ਫਲੈਟ ਹੈ, ਇਹਨਾਂ ਵੇਖ ਕੇ ਮਈ, ਜੂਨ, ਜੁਲਾਈ ਤੋਂ ਮਾਰਕੀਟ ਨੇ ਬਹੁਤੀ ਹਲਚਲ ਨਹੀਂ ਦਿੱਤੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਕੀਟ ਦੇ ਵਿੱਚ ਜੂਸ ਨਹੀਂ ਹੈ। ਪੀਪਲ ਹੂ ਆਰ ਪੇਸ਼ੈਂਟ, ਪੀਪਲ ਹੂ ਆਰ ਸਟ੍ਰੈਟਜਿਕ, ਪੀਪਲ ਹੂ ਆਰ ਪਲੈਨਡ, ਦੇ ਆਲਵੇਜ਼ ਰੀਪ ਦ ਗੇਨਸ। ਪੀਪਲ ਹੂ ਟ੍ਰਾਈ ਟੂ ਟਾਈਮ, ਦੇ ਸਮਟਾਈਮਸ ਗੈਟ ਲੋਸਟ ਇਨ ਦਾ ਟਾਈਮ। ਸੋ ਇਸ ਟਾਈਮ ਲਾਈਨ ਦੇ ਵਿੱਚ ਆਪਣੀ ਟਾਈਮ ਲਾਈਨ ਕਿਵੇਂ ਸੈੱਟ ਕਰਨੀ ਹੈ, 416-833-8533, 416-833-8533. ਥੈਂਕ ਯੂ ਨਵੀ।
0: ਸਰ ਜੀ, IBM ਨੂੰ ਕੀ ਹੋਇਆ, ਡਾਊਨ 25%?
2: ਨਵੀ, ਜਿਹੜੀ ਮਾਰਕੀਟ ਹੈ ਨਾ, ਜਿਵੇਂ ਆਪਾਂ ਗੱਲ ਕੀਤੀ ਸੀਗੀ ਸਾਲ ਦੇ ਸ਼ੁਰੂ ਦੇ ਵਿੱਚ ਕਿ AI ਦੇ ਖੇਤਰ ਦੇ ਵਿੱਚ ਕੈਟਸ ਐਂਡ ਡੌਗਸ ਪ੍ਰੂਫ ਪੁਆਇੰਟ ਤੁਹਾਡੀ ਸੇਲਸ, ਕਿ ਇੱਕ ਪਰਟੀਕੂਲਰ ਜਦੋਂ ਵੇਵ ਆਉਂਦੀ ਹੈਗੀ ਆ ਸਪੈਕੂਲੇਸ਼ਨ ਦੀ, ਉਸ ਤੋਂ ਬਾਅਦ ਮਾਰਕੀਟ ਦੇਖਦੀ ਆ ਕਿ ਤੁਹਾਡੀ ਬੈਲੈਂਸ ਸ਼ੀਟ ਕੀ ਕਹਿ ਰਹੀ ਹੈ, ਤੁਹਾਡੇ ਕਲਾਇੰਟਸ ਕਿੰਨੇ ਨੇ, ਤੁਹਾਡੀ ਪ੍ਰੋਫਿਟੇਬਿਲਿਟੀ ਕੀ ਹੈ। ਸੋ IBM ਦੀ ਜਿਹੜੀ ਸੇਲਸ ਦੀ ਜਿਹੜੀ ਫੋਰਕਾਸਟ ਆਈ ਸੀਗੀ ਉਹ ਕਾਫੀ ਅਪਬੀਟ ਸੀ, ਲੇਕਿਨ ਸੇਲਸ ਦੇ ਜਿਹੜੇ ਨੰਬਰ ਜਿਹੜੇ ਆਏ ਹੈਗੇ ਨੇ, ਜਿਹੜੇ ਕੰਪਨੀ ਨੇ ਕੁਆਰਟਰਲੀ ਆਪਣਾ ਰਿਲੀਜ਼ ਕੀਤੇ ਨੇ, ਉਹਦੇ ਵਿੱਚ ਕਮੀ ਦਰਜ ਕੀਤੀ ਗਈ ਹੈ, ਭਾਵ ਕਿ ਰੈਵਨਿਊ ਉਹਨਾਂ ਨਹੀਂ ਵਧਿਆ। ਜਿਹਦੇ ਕਰਕੇ IBM ਦੇ ਸ਼ੇਅਰ ਨੇ ਸਪੈਕੂਲੇਟਿਵ ਪ੍ਰੀਮੀਅਮ ਨੂੰ ਸ਼ੈਡ ਕੀਤਾ ਹੈਗਾ। ਇਹੀ ਰੀਜ਼ਨ ਹੈਗਾ ਕਿ ਜਦੋਂ ਆਪਾਂ ਇੰਡੀਵਿਜੁਅਲ ਸਟਾਕਸ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਉਹਦੇ ਵਿੱਚ ਰਿਸਕ ਰਹਿੰਦਾ ਹੈਗਾ ਕਿ ਕਦੋਂ ਤੁਸੀਂ ਬਾਏ ਡਿਸਿਪਲਨ ਲੈਣਾ ਤੇ ਸੈਲ ਡਿਸਿਪਲਨ ਲੈਣਾ, ਕਿਹੜਾ ਸਟਾਕ ਜਿਹੜਾ ਹੈਗਾ ਉਹ ਬੈਟਰ ਆਊਟ ਰਹੇਗਾ ਅਮੰਗ ਦ ਗਰੁੱਪ ਆਫ ਸਟਾਕਸ। ਇਹ ਚੀਜ਼ ਕਾਫੀ ਰਿਸਰਚ ਮੰਗਦੀ ਹੈ, ਕਾਫੀ ਐਕਸਪੀਰੀਅੰਸ ਮੰਗਦੀ ਹੈਗੀ ਹੈ, ਔਰ ਇਹ ਚੀਜ਼ ਦੇ ਵਿੱਚ ਤੁਹਾਨੂੰ ਕਾਫੀ ਜਿਹੜਾ ਹੈਗਾ ਪ੍ਰੋਬਲਮ ਆ ਸਕਦੀ ਹੈ ਇਫ ਯੂ ਆਰ ਪਲੇਇੰਗ ਜਸਟ ਬੇਸਡ ਔਨ ਮੋਮੈਂਟਮ ਔਰ ਬੇਸਡ ਔਨ ਆਪਣਾ ਜਿਹੜਾ ਹੈਗਾ ਵੈ। ਤੁਸੀਂ ਕੀ ਸੋਚਦੇ ਹੋ ਜਿਹਨੂੰ ਆਪਾਂ ਵਿਜ਼ਡਮ ਜਾਂ ਗੱਟ ਫੀਲਿੰਗ ਕਹਿ ਲੈਂਦੇ ਹੈਗੇ?
0: ਜੀ ਨਵੀ, ਸੋ ਸੌਰਭ ਜੀ ਦਾ ਨੰਬਰ ਹੈ 416-833-8533। ਇੱਕ ਆਲਵੇਜ਼ ਅਸੀਂ ਕਹਿੰਦੇ ਹਾਂ ਇਨਫੋਰਮ ਡਿਸੀਜ਼ਨ, ਇੱਕ ਐਜੂਕੇਟਿਡ ਡਿਸੀਜ਼ਨ, ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੀ ਬਹੁਤ ਬਹੁਤ ਬਹੁਤ ਮਦਦ ਕਰ ਸਕਦੇ ਨੇ। 416-833-8533, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ ਫੋਰ ਦੀ ਕਾਇੰਡ ਇਨਫੋਰਮੇਸ਼ਨ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਸਟਾਰਟ। ਨੰਬਰ ਹੈ ਆਪਣਾ 905-6-7-3-3-3-3-7-905-673-33-37। ਮੈਂ ਤੁਹਾਨੂੰ ਦੋ ਕੁ ਮੈਸੇਜ ਦੇ ਦੇਵਾਂ ਅਤੇ ਫਿਰ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 'ਤੇ ਗੇੜਾ ਮਾਰੋ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫਿਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫਿਲ ਦੇ ਬਿਲਕੁਲ ਨਾਲ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਦੀ ਟੀਮ ਹਾਜ਼ਰ ਹੈ। ਉਸੇ ਨਾਲ ਨਾਲ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ, ਜੇ ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ 'ਤੇ ਕਰਵਾਉਣੀ ਚਾਹੁੰਦੇ ਹੋ, ਇੰਜਨ, ਟ੍ਰਾਂਸਮਿਸ਼ਨ, ਕੋਈ ਬ੍ਰੇਕਾਂ, ਕੋਈ ਓਇਲ ਚੇਂਜ, ਗੱਲ ਕੀ ਗੱਡੀ ਦਾ ਕੋਈ ਵੀ ਕੰਮ, ਤਾਂ 171 ਰਦਰਫਰਡ ਰੋਡ ਸਾਊਥ, ਕੁਆਲਿਟੀ ਕਾਰ ਰਿਪੇਅਰ, 905-460-1111 ਨੰਬਰ ਹੈ, 905-460-1111। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਅੱਜ ਇੱਕ ਆਪਾਂ ਗੱਲਬਾਤ ਕਰਨੀ, ਇੱਕ ਸਿਚੁਏਸ਼ਨ ਬੜਾ ਆਨਲਾਈਨ ਵਾਇਰਲ ਹੋ ਰਿਹਾ, ਹੋਇਆ ਕਿ ਇੱਕ ਬੰਦੇ ਨੂੰ ਨਾ ਕੰਮ 'ਤੇ ਆਪਣੇ ਹੁੰਦੀਆਂ ਨੇ ਕੰਮ ਦੀਆਂ ਪਾਰਟੀਆਂ ਪੂਰਟੀਆਂ, ਅਤੇ ਉਹਨੂੰ ਇੱਕ ਗਿਫਟ ਮਿਲਿਆ, ਇਨਾਮ ਉਹ ਜਿੱਤਿਆ। ਗਿਫਟ ਕੀ ਉਹਨੂੰ ਮਿਲਿਆ? YSL ਜਿਹੜਾ ਬੜਾ ਪਾਪੂਲਰ ਇੱਕ ਲਗਜ਼ਰੀ ਬ੍ਰੈਂਡ ਹੈ, YSL ਦਾ ਮੇਕਅਪ ਕਿੱਟ ਉਹਨੂੰ ਗਿਫਟ ਦੇ ਵਿੱਚ ਰੈਫਲ 'ਚ ਉਹ ਜਿੱਤਿਆ। ਅਤੇ ਉਹ ਬੰਦਾ ਜਿਹੜਾ, ਉਹਦਾ ਵਿਆਹ ਹੋਇਆ ਹੋਇਆ, ਘਰ ਉਹਦੀ ਵਾਈਫ ਹੈ ਅਤੇ ਬੱਚਾ ਹੈ, ਕਿ ਚਲੋ ਉਹਨੂੰ ਗਿਫਟ ਮਿਲਿਆ। ਉਹਨੇ ਉਸੇ ਹੀ ਮੌਕੇ 'ਤੇ ਕੰਮ 'ਤੇ ਉਹੀ YSL ਦਾ ਮੇਕਅਪ ਵਾਲਾ ਜਿਹੜਾ ਗਿਫਟ ਹੈ ਚੱਕ ਕੇ ਉਹਨੇ ਆਪਣੀ ਇੱਕ ਕੋਵਰਕਰ ਹੈ ਕੁੜੀ, ਨਾਲ ਕੰਮ ਕਰਦੀ ਹੈ, ਉਹਨੂੰ ਫੜਾ ਦਿੱਤਾ, ਉਹਨੂੰ ਫੜਾ ਦਿੱਤਾ। ਅਤੇ ਬਾਅਦ ਦੇ ਵਿੱਚ ਕੰਮ ਵਾਲਿਆਂ ਨੇ ਚਲੋ ਪਿਕਚਰ ਖਿੱਚ ਖੁੱਚ ਕੇ ਇੱਕ ਪਿਕਚਰ ਪਾ ਦਿੱਤੀ ਔਨਲਾਈਨ ਆਪਣੇ ਵਰਕ ਦੇ ਪੇਜ 'ਤੇ, ਵੀ ਚਲੋ ਇਹਨੇ ਆਪਣੇ ਕੋਵਰਕਰ ਨੂੰ ਇਹ ਗਿਫਟ ਦੇ ਦਿੱਤਾ। ਅਤੇ ਹੁਣ ਉਸ ਤੋਂ ਬਾਅਦ ਬੜੀ ਵੱਡੀ ਡਿਬੇਟ ਹੋਈ, ਉਹ ਬੰਦੇ ਦੀ ਘਰਵਾਲੀ ਨੂੰ ਪਤਾ ਲੱਗ ਗਿਆ। ਉਹ ਘਰਵਾਲੀ ਕਹਿੰਦੀ ਕਿ ਮੈਂ ਘਰੇ ਬੈਠੀ ਹਾਂ, ਮੈਂ ਤੇਰੇ ਬੱਚੇ ਦੀ ਟੇਕ ਕੇਅਰ ਕਰ ਰਹੀ ਹਾਂ, ਤੂੰ ਚੱਕ ਕੇ ਗਿਫਟ ਆਪਣੇ ਕੋਲੀਗ ਨੂੰ, ਆਪਣੇ ਕੋਵਰਕਰ ਨੂੰ ਦੇ ਰਹੀ ਹਾਂ। ਹੁਣ ਕੁਝ ਕੁ ਲੋਕ ਕਹਿ ਰਹੇ ਕਿ ਏਡੀ ਕਿਹੜੀ ਗੱਲ ਹੈ ਯਾਰ, ਜੇ ਉਹਨੇ ਆਪਣੇ ਕੋਵਰਕਰ ਨੂੰ ਇਹ ਮੇਕਅਪ ਕਿੱਟ ਦੇ ਦਿੱਤੀ, ਇੰਪਲੋਈ ਹੈ, ਕੋਵਰਕਰ ਹੈ, ਚਲੋ ਇਕੱਠੇ ਕੰਮ 'ਤੇ ਨੇ, ਅਤੇ ਕਈਆਂ ਨੂੰ ਲੱਗਦਾ ਕਿ ਉਹਨੇ ਕਿਹਾ ਕਿ ਮੈਂ ਕੀ ਕਰਨਾ, ਚੱਕ ਕੇ ਉਹਨੇ ਆਪਣੀ ਕੋਵਰਕਰ ਨੂੰ ਫੜਾ ਤਾ, ਅਤੇ ਕੰਮ ਵਾਲੇ ਵੀ ਖੁਸ਼, ਕੋਵਰਕਰ ਵੀ ਖੁਸ਼, ਅਤੇ ਸਾਰੇ ਚਲੋ ਹੈਪੀ। ਪਰ ਦੂਜੇ ਪਾਸੇ ਬੜੇ ਲੋਕ ਕਹਿ ਰਹੇ ਯਾਰ ਬੰਦਾ ਕਿੱਡਾ ਬੇਵਕੂਫ ਹੈ, ਅਗਰ ਵਾਈਫ ਉਹਦੀ ਘਰੇ ਆ, ਵੀ ਯਾਰ ਤੂੰ ਗਿਫਟ ਜਿੱਤੇ ਆ, ਤੂੰ ਗਿਫਟ ਘਰੇ ਲੈ ਕੇ ਆ, ਤੂੰ ਵਾਈਫ ਨੂੰ ਕਿਹਾ ਕਿ ਆਹ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ। ਉਹ ਲੇਡੀ ਨੇ ਹੁਣ ਇਸ ਸਿਚੁਏਸ਼ਨ ਤੋਂ ਬਾਅਦ, ਚਲੋ ਹੋਰ ਵੀ ਚੀਜ਼ਾਂ ਹੋਈਆਂ ਹੋਣਗੀਆਂ, ਉਹ ਲੇਡੀ ਨੇ ਹੁਣ ਕਿਹਾ ਕਿ ਮੈਂ ਡਿਵੋਰਸ ਕਰ ਰਹੀ ਹਾਂ ਬੰਦੇ ਨੂੰ, ਔਨਲਾਈਨ ਵੀਡੀਓ ਮੈਂ ਦੇਖੀ ਹੈ। ਹੁਣ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਕੀ ਬੰਦੇ ਨੇ ਕੁਛ ਵਾਕਈ ਬਹੁਤ ਗਲਤ ਕਰ ਦਿੱਤਾ, ਕੀ ਤੁਹਾਨੂੰ ਲੱਗਦਾ ਕਿ ਲੇਡੀ ਜਿਹੜੀ ਹੈ ਉਹ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਓਵਰ ਰਿਐਕਟ ਕਰ ਰਹੀ ਹੈ? ਜੇ ਉਹਨੇ ਚੱਕ ਕੇ ਉਹਨੂੰ ਮਿਲਿਆ, ਉਹਨੇ ਫੜਾ ਤਾ ਕੋਵਰ ਕਰਨ ਨੂੰ, ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਸੋ ਕੀ ਲੱਗਦਾ ਤੁਹਾਨੂੰ ਯਾਰ, ਬਹੁਤ ਔਨਲਾਈਨ ਨੇ ਹੁਣ ਵਾਇਸ ਐਲ ਇੱਡੀ ਵੱਡੀ ਕੰਪਨੀ, ਉਹ ਵੀ ਕਮੈਂਟਾਂ ਕਰ ਰਹੇ ਆ ਲੋਕਾਂ ਦੇ ਪੋਸਟਾਂ ਦੇ, ਉਹਨੇ ਚਲੋ ਵਧੀਆ ਉਹਨਾਂ ਨੂੰ ਇੰਗੇਜਮੈਂਟ ਹੋ ਰਹੀ ਹੈ, ਇਹੀ ਚਾਹੀਦਾ ਉਹਨਾਂ ਨੂੰ। ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337। ਕੀ ਲੱਗਦਾ ਤੁਹਾਨੂੰ ਕਿ ਇਸ ਬੰਦੇ ਨੇ ਗਲਤ ਕੀਤਾ, ਜਾਂ ਇਹਦੀ ਵਾਈਫ ਓਵਰ ਰਿਐਕਟ ਕਰ ਰਹੀ ਹੈ, ਲੋਕ ਓਵਰ ਰਿਐਕਟ ਕਰ ਰਹੇ ਆ, ਜਾਂ ਹੈ ਹੀ ਯਾਰ ਇਸ ਰਿਐਕਸ਼ਨ ਦੇ ਲਾਇਕ ਉਹਨੇ ਜੋ ਕੀਤਾ? ਸੋ 905-673-3337 ਨੰਬਰ ਆਪਣਾ, 905-673-3337 ਆਪਣਾ ਫੋਨ ਨੰਬਰ ਹੈ। ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ, ਲੈਂਦੇ ਹਾਂ ਥੋੜੇ ਕੁਝ ਕਾਲਸ। 0939, ਹੈਲੋ, ਵਧੀਆ ਜੀ, ਕਿਵੇਂ ਹੋ?
3: ਬੰਦਾ ਕੰਮ ਕਰਦਾ ਵਾ, ਇਨਕਮ ਜਨਰੇਟ ਕਰਦਾ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਵਾਸਤੇ, ਰਾਈਟ?
0: ਸੋ ਆਈ ਡੋਂਟ
3: ਥਿੰਕ ਇਟਸ ਗੁੱਡ ਥਿੰਗ।
0: ਜੇ ਉਹ ਕਹਿ ਰਿਹਾ ਕਿ ਯਾਰ ਮੈਨੂੰ ਮਿਲਿਆ, ਮੈਂ ਤਾਂ ਸੋਚਿਆ ਨੀ ਕਿ ਮੈਂ ਕੀ ਕਰਨਾ, ਉਹਨੇ ਚੱਕ ਕੇ ਕੁੜੀ ਨੂੰ ਫੜਾ ਤਾ, ਤੇ ਫਿਰ ਕੱਟ ਦਿੱਤੀ ਕਾਲ, ਕੋਈ ਨਾ। 1286
4: ਹਾਂਜੀ ਬ੍ਰੋ, ਵਾਟਸ ਅਪ ਨਵੀ?
0: ਹਾਂਜੀ ਗੁੱਡ ਬ੍ਰਦਰ, ਕੀ ਆ?
4: ਆਮ ਆਲਰਾਈਟ, ਆਮ ਆਲਰਾਈਟ। ਮੈਂ ਕਿਹਾ ਵਧੀਆ ਵੀ ਉਹਦਾ ਖੇੜਾ ਛੁੱਟਿਆ ਜੀ ਤੋਂ, ਇਫ ਦਿਸ ਇਜ਼ ਅ ਟਰੂ ਸਟੋਰੀ, ਯੂ ਨੋ ਵਾਟ ਆਈ ਮੀਨ, ਲਾਈਕ ਇਫ ਸ਼ੀ ਇਜ਼ ਟ੍ਰਾਈਂਗ ਟੂ ਗੈਟ ਡਿਵੋਰਸਡ ਓਵਰ ਸੱਚ ਅ ਥਿੰਗ, ਹੀ ਇਜ਼ ਦ ਲੱਕੀ ਵਨ ਦੈਟ ਸ਼ੀ ਇਜ਼ ਲੀਵਿੰਗ ਹਿਮ ਐਟ ਦਿਸ ਪੁਆਇੰਟ, ਬਿਕਾਜ਼ ਦੈਟਸ ਅ ਰੀਅਲੀ ਡੰਬ ਥਿੰਗ ਟੂ ਬੀ ਗੈਟਿੰਗ ਇਨਟੂ ਅ ਡਿਵੋਰਸ ਓਵਰ, ਆਈ ਫੀਲ ਲਾਈਕ।
0: ਨੋ ਬਟ ਹੁਣ ਜਿਵੇਂ ਇੱਕ ਲਿਸਨਰ ਕਹਿ ਕੇ ਗਏ ਆ, ਇਫ ਯੂਰ ਵਾਈਫ, ਉਹਨੂੰ ਸਪੋਜ਼ ਕਰੋ ਤੁਹਾਡੇ ਵਾਈਫ ਕੰਮ ਤੇ ਆ, ਉਹਨੂੰ ਇੱਕ PS5 ਮਿਲਦਾ ਐਜ਼ ਅ ਗਿਫਟ, ਉਹਨੇ ਚੱਕ ਕੇ ਕਿਸੇ ਮੇਲ ਕੋਵਰਕਰ ਨੂੰ ਦਿੱਤਾ, ਹਾਊ ਡੂ ਯੂ ਫੀਲ?
4: Yeah, I mean, the thing is, sometimes work is so important that you can keep the work stuff in work, right? It depends on the cover, maybe her husband knows, we are on the load, nahi hai ki edi bhi hone ki karna, chal main nu de dena, right?
0: Ha,
4: that happens too sometimes. It's just that the baki tonu pata hai, I'm not married, but on dekh ke apne wale wale pata hi lagda, you know, wives have always have a reason to fight.
0: Hello?
4: I guess it's something like that.
0: So, okay, thonu lagda ke kam hai, it's work, we lady nu inna serious nahi lena chahida hai?
4: No, inna serious, jay makeup de piche tusi kisna divorce karo sakde na, it's that's just out of the world.
0: Chalo, theek hai. ਚਲੋ, ਸੋ ਇਹ ਕਹਿੰਦੇ ਜੇ ਲੇਡੀ ਇੰਨੀ ਗੱਲ ਖਾਤਰ ਡਿਵੋਰਸ ਤੱਕ ਪਹੁੰਚ ਸਕਦੀ ਹੈ ਤਾਂ ਲੇਡੀ ਗਲਤ ਹੈ, ਤੇ ਲੇਡੀ ਇਹਨਾਂ ਨੇ ਕਿਹਾ ਕਿ ਦੈਟਸ ਸਟੂਪਿਡ। ਸੋ ਓਕੇ, ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਜੀ ਜੁੜੇ ਆ, ਤੇ ਗ੍ਰੈਂਡ ਹੋਮ ਫਰਨੀਚਰ ਦੀ ਐਨਵਰਸਰੀ ਸੇਲ ਜੀ ਸੁਖ ਭਾਜੀ।
5: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਫਰਾਈਡੇ, ਸੈਟਰਡੇ, ਸੰਡੇ ਤਾਂ ਜ਼ਰੂਰ ਇੱਕ ਚੱਕਰ ਲਾਓ, ਕਿਉਂਕਿ ਲੋਐਸਟ ਪ੍ਰਾਈਸ ਮਿਲਣੀ ਹੈ ਤੁਹਾਨੂੰ ਫਰਨੀਚਰ ਦੇ ਉੱਪਰ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਤੇ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਬਣਵਾਉਣਾ ਫੈਮਿਲੀ ਰੂਮ ਦੇ ਲਈ, ਸੋ 3-ਸੀਟਰ ਸੋਫਾ, 2-ਸੀਟਰ ਲਵ ਸੀਟ, ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਤੁਸੀਂ ਸਿਟਿੰਗ ਹਾਰਡ ਸੋਫਟ ਕਰਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ 2,2500 ਡਾਲਰ ਸੀ, ਐਨਵਰਸਰੀ ਸੇਲ ਸਪੈਸ਼ਲ 799 ਦਾ। ਜੀ ਹਾਂ, ਕੈਨੇਡੀਅਨ ਮੇਡ ਸੋਫਾ ਐਂਡ ਲਵ ਸੀਟ 799 ਡਾਲਰ ਦਾ ਮਿਲੂਗਾ, ਤੇ ਸੋਫਾ ਸੈੱਟ ਬਾਏ ਕਰਕੇ ਤੁਸੀਂ ਫਰੰਟ ਤੇ ਜਿਹੜਾ ਬਾਕਸ ਪਿਆ ਹੋਇਆ ਉਹ ਚੋਂ ਪਰਚੀ ਆਪਣੀ ਜ਼ਰੂਰ ਕੱਢਣੀ ਆ, ਜਿਹਦੇ ਵਿੱਚ ਤੁਹਾਨੂੰ $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਬਹੁਤ ਸਾਰੇ ਤੋਹਫੇ ਜਿਹੜੇ ਨਿਕਲ ਸਕਦੇ ਆ। ਸੋ ਪਰਚੀ ਕੱਟ ਕੇ ਤੋਹਫਾ ਆਪਣਾ ਰਾਈਟ ਵੇ ਗੱਡੀ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਭਾਜੀ।
0: ਕਿਆ ਬਾਤ ਹੈ! ਸੋ 6685 ਟੋਮਕਨ ਰੋਡ, ਗੈਟ ਰੈਡੀ ਗੈਟ ਰੈਡੀ ਗੈਟ ਰੈਡੀ, ਤੁਸੀਂ ਜ਼ਰੂਰ ਪਹੁੰਚੋ ਤੇ ਵਧੀਆ ਡੀਲਾਂ। ਸੋ ਸਟੂਡੀਓ ਚ ਆਪਣੀ ਗੱਲਬਾਤ ਹੋ ਰਹੀ ਹੈ ਤੇ ਨੰਬਰ ਹੈ ਆਪਣਾ 9056737 3975 6773 3337। ਆਪਣਾ ਫੋਨ ਨੰਬਰ ਹੈ। ਇੱਕ ਅਸੀਂ ਤੁਹਾਨੂੰ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਫੈਸ਼ਨ ਆਈ ਕਿਊ ਦਾ। ਦੇਖੋ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ, ਤੁਹਾਨੂੰ ਕੋਟ ਪੈਂਟ ਚਾਹੀਦੀ ਹੈ ਕਸਟਮ, ਇੱਕ ਲੋ ਦੂਜਾ 30% ਆਫ। ਕੁੜਤੇ ਪਜਾਮੇ ਚਾਹੀਦੇ ਆ, ਇੱਕ ਲੋ ਦੂਜਾ 30% ਆਫ। ਬੜੀ ਵਰਾਇਟੀ ਦੇ ਕੁੜਤੇ ਪਜਾਮੇ, ਵੱਡੇ ਵੱਡੇ ਸਿੰਗਰ ਵੀ ਇੱਥੋਂ ਕੁੜਤੇ ਪਜਾਮੇ ਲੈਂਦੇ ਆ। ਬੱਬੂ ਮਾਨ ਸਾਹਿਬ ਦੀ ਸਟਾਈਲਿੰਗ ਇਹਨਾਂ ਨੇ ਕੀਤੀ, ਮਾਸਟਰ ਸਲੀਮ ਉਹਨਾਂ ਦੀ ਸਟਾਈਲਿੰਗ ਕੱਲ੍ਹ ਇਹਨਾਂ ਨੇ ਕੀਤੀ, ਬੜਿਆਂ ਦੀ ਕਰ ਰਹੇ ਆ। ਸੋ ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਅਲ, 9054532225 9054532225 ਨੰਬਰ ਹੈ ਜੀ। 2926 ਹੈਲੋ
6: ਹੈਲੋ
0: ਹਾਂਜੀ
6: ਹਾਂਜੀ ਗੁੱਡ ਮਾਰਨਿੰਗ ਭਾਜੀ।
0: ਗੁੱਡ ਮਾਰਨਿੰਗ ਜੀ, ਕਿਵੇਂ ਹੋ?
6: ਵਧੀਆ ਵਧੀਆ ਜੀ। ਭਾਜੀ ਮੈਨੂੰ ਤਾਂ ਲੱਗਦਾ ਜੀ ਉਹਦਾ ਚੱਲ ਹੁਣੀ ਯਾਰ ਅਪਲਾਈ ਆ, ਮੈਨੂੰ ਲੱਗਦਾ ਕੀ ਉਹਨੂੰ ਬੇਚਾਰੇ ਨੂੰ ਪਤਾ ਹੀ ਨਾ ਹੋਈ ਇੰਨਾ ਮਹਿੰਗਾ ਹੈ।
0: ਹੋ ਸਕਦਾ
6: ਕੀ ਆ ਬੇਚਾਰਾ ਕਹਿੰਦਾ ਵੀ ਚੱਲ ਕੰਮ ਵਾਲਿਆਂ ਨੇ 5-10 ਡਾਲਰ ਦੀ ਚੀਜ਼ ਦਿੱਤੀ ਹੋਣੀ ਆ ਤੇ ਕੋਵਰਕਰ ਨੂੰ ਪ੍ਰੈਸ ਕਰਦੇ।
0: ਨਹੀਂ ਪਰ YSL 5-10 ਡਾਲਰ ਦੀ ਕਿੱਥੇ ਹੋਣੀ ਹੈ ਚੀਜ਼, ਇੰਨਾ ਤਾਂ ਪਤਾ ਹੀ ਹੁੰਦਾ ਬੰਦੇ
6: ਨੂੰ ਭਾਜੀ ਕੀ ਆ ਹੋਈ ਹੈ ਨਾ। ਨਹੀਂ ਨਹੀਂ ਕੀ ਆ ਉਹਨੂੰ ਨਾ ਪਤਾ ਹੋਵੇ ਭਾਜੀ।
0: ਚਲੋ ਜੇ ਉਹਨੂੰ ਫਿਰ ਵੀ ਚਲੋ ਚਾਹੇ ਚੀਜ਼ 5 ਦੀ ਹੈ ਚਾਹੇ ਚੀਜ਼ 500 ਦੀ ਆ, ਉਹਨੇ ਕੁੜੀ ਨੂੰ ਵਰਕਰ ਨੂੰ ਕਿਉਂ ਦਿੱਤੀ ਹੈ, ਐਂਪਲੋਈ ਨੂੰ, ਆਪਣੀ ਘਰ ਵਾਲੀ ਨੂੰ ਕਿਵੇਂ ਨਹੀਂ ਦਿੱਤੀ ਚੀਜ਼?
6: ਚਲੋ ਉਹ ਤਾਂ ਗੱਲ ਗਲਤ ਹੈ ਜੀ, ਪਰ ਜਿਹੜਾ ਡਿਵੋਰਸ ਵਾਲਾ ਜੀ ਇਹ ਮੈਨੂੰ ਥੋੜਾ ਜ਼ਿਆਦਾ ਹੋ ਲੱਗਦਾ ਭਾਜੀ, ਇੰਨੀ ਛੋਟੀ ਗੱਲ ਤੇ ਨਾ ਫਿਰ।
0: ਅੱਛਾ ਸੋ ਤੁਹਾਨੂੰ ਵੀ ਲੱਗਦਾ ਵੀ ਇੰਨੀ ਛੋਟੀ ਗੱਲ ਖਾਤਰ ਨਹੀਂ ਡਿਵੋਰਸ ਹੋਣਾ ਚਾਹੀਦਾ?
6: ਨਹੀਂ ਡਿਵੋਰਸ ਨਹੀਂ ਹੋਣਾ ਚਾਹੀਦਾ ਜੀ।
0: ਹਾਂ
6: ਚਲੋ ਗੁੱਸਾ ਮਸਾਲਾ ਤਾਂ ਚਲੋ ਹੋ ਜਾਂਦਾ ਜੀ ਕਿ ਨਹੀਂ, ਓਬਵੀਅਸਲੀ ਇਹ ਤਾਂ ਪਤਾ। ਹੁਣ ਜੇ ਹੁਣ ਉਹਨੇ ਲੇਡੀ ਨੇ ਇੱਦਾਂ ਕੀਤਾ ਹੁੰਦਾ ਤਾਂ ਓਬਵੀਅਸਲੀ ਹੁਣ ਬੰਦੇ ਨੇ ਵੀ ਤਾਂ ਗੁੱਸਾ ਕਰਨਾ ਹੀ ਸੀ ਨਾ
0: ਜੀ। ਸੋ ਗੁੱਸਾ ਜਾਇਜ਼ ਹੈ ਬਟ ਇਸ ਹੱਦ ਤੱਕ ਨਹੀਂ।
6: ਗੁੱਸਾ ਜਾਇਜ਼ ਹੈ ਪਰ ਡਿਵੋਰਸ ਨਹੀਂ ਭਾਜੀ।
0: ਡਿਵੋਰਸ
6: ਪਰ ਇਹਨੇ ਕੀ ਗੱਲ ਤੇ ਜੇ ਡਿਵੋਰਸ ਹੋ ਰਿਹਾ ਇਹਦਾ ਮਤਲਬ ਫਿਰ ਤਾਂ ਕੱਲ ਨੂੰ ਕੋਈ ਹੋਰ ਗੱਲ ਹੋ ਜਾਂਦੀ ਛੋਟੀ, ਉਹ ਤੇ ਹੋ ਜਾਣਾ।
0: ਪਰ ਛੋਟੀ ਜੀ ਹੁਣ ਕੁੜੀ ਨੂੰ ਨਹੀਂ ਲੱਗਦਾ ਨਾ ਵੀ ਛੋਟੀ ਹੈ, ਕੁੜੀ ਕਹਿੰਦੀ ਹੈ ਕਿ ਮੈਂ ਕਿਵੇਂ ਨਹੀਂ ਫਰਸਟ ਪ੍ਰਾਇਓਰਟੀ ਇਹਦੇ ਲਈ, ਮੈਂ ਘਰੇ ਬੈਠੀ ਹਾਂ ਬੱਚੇ ਨੂੰ ਮੈਂ ਸਾਂਭ ਰਹੀ ਹਾਂ, ਇਹ ਚੱਕ ਕੇ ਗਿਫਟ ਦੇ ਰਿਹਾ ਕਿਸੇ ਹੋਰ ਲੇਡੀ ਨੂੰ।
6: ਹਾਂ ਇਹ ਤਾਂ ਹੈਗਾ ਭਾਜੀ ਪਰ ਡਿਵੋਰਸ ਵਾਲਾ ਭਾਜੀ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ
0: ਬੜੀ ਵੱਡੀ ਆ। ਯਾਦ ਰੱਖੋ ਇੱਕ ਮੈਸੇਜ HK ਮੂਵਰਸ ਦਾ, ਆਪਣੇ ਸ਼ਹਿਰ ਦੀ ਸਭ ਤੋਂ ਭਰੋਸੇਮੰਦ ਮੂਵਿੰਗ ਕੰਪਨੀ, 30 ਸਾਲ ਦਾ ਐਕਸਪੀਰੀਅੰਸ, 30 ਈਅਰਸ। ਨੰਬਰ ਤੁਸੀਂ ਲਿਖ ਲਓ 416-524-6704 416-524-6704 HK Movers 416-524-6704 ਦੇ ਉੱਤੇ ਸੰਪਰਕ ਜਲਦੀ ਜਲਦੀ ਕਰ ਲਵੋ। ਉਸੇ ਨਾਲ ਨਾਲ ਨਿਊ ਹਾਈਟਸ ਕਿਚਨ, ਆਪਣੀ ਡਰੀਮ ਕਿਚਨ, ਬੜੀ ਕਮਾਲ ਦੀ, ਵਾਈਫ ਨਾਰਾਜ਼ ਹੈ, ਕਿਚਨ ਤਿਆਰ ਕਰਾ ਦਿਓ, ਹੋਜੂ ਖੁਸ਼। ਸੋ ਟੌਪ ਦੀ ਕਿਚਨ ਰੈਡੀ ਕਰਵਾਉਣ ਦੇ ਲਈ ਆਪਣਾ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ 416-859-1920 ਹੈਲੋ ਵਧੀਆ ਜੀ, ਕਿਵੇਂ ਹੋ?
7: ਬਸ ਵਧੀਆ। ਜਿੰਨੀ ਵੀ ਜੇ ਆਪਾਂ ਗੱਲ ਸੁਣਾਈ ਹੈ ਤੁਸੀਂ ਜੇ ਇਹਦੇ ਤੇ ਹੀ ਗੱਲ ਕਰਨੀ ਹੈ ਸਿਰਫ,
0: ਬੰਦੇ ਚ ਮੈਜੋਰਟੀ
7: ਲੈਵਲ ਨਹੀਂ ਹੈਗਾ, ਚਲੋ ਲੇਡੀ ਦੀ ਤਾਂ ਬਾਅਦ ਚੋਂ ਗੱਲ ਕਰਦੇ, ਪਹਿਲੇ ਬੰਦੇ ਦੀ ਗੱਲ ਕਰ ਲਈਏ। ਬੰਦੇ ਚ ਹੈ ਨੀ ਗਾ ਵੀ ਤੂੰ ਸਹੀ ਹੈ ਜਨਾਨੀ ਦੀ ਗੱਲ ਵੀ ਆ ਵੀ ਵਿਆਹ ਤੋਂ ਅੱਜ ਬੱਚੇ ਹੋ ਗਏ, ਫਸਟ ਪ੍ਰਾਇਓਰਟੀ ਉਹਦੀ ਫੈਮਿਲੀ ਹੋਣੀ ਚਾਹੀਦੀ ਹੈ ਤੇ ਜੋ ਮਰਜ਼ੀ ਹੈ। ਮੈਂ ਚੀਜ਼ ਦੀ ਤਾਂ ਚੱਲ ਗੱਲ ਨੀ ਕਰੂੰਗਾ ਵੀ ਆਪਣਾ ਕਿੰਨੀ ਮਹਿੰਗੀ ਸੀ ਕਿੰਨੀ ਘੱਟ ਸੀ, ਜੋ ਮਰਜ਼ੀ ਹੈ ਫਸਟ ਪ੍ਰਾਇਓਰਟੀ ਵਾਈਫ ਆਪਣੀ ਫੈਮਿਲੀ ਹੋਣੀ ਚਾਹੀਦੀ ਹੈ।
0: ਓਕੇ
7: ਠੀਕ ਹੈ ਜੀ ਤੇ ਵਾਈਫ ਦੀ ਰਹੀ ਗੱਲ ਜੇ ਤਾਂ ਇੰਨੀ ਕੀ ਗੱਲ ਤੇ ਉਹ ਕਰ ਰਹੀ ਹੈ ਵੀ ਹਾਂ ਵੀ ਡਿਵੋਰਸ ਤਾਂ ਤਾਂ ਗਲਤ ਹੈ ਹਾਂ ਲੜੇ ਜ਼ਰੂਰ ਕਿਉਂਕਿ ਆਬਵੀਅਸ ਹੈ ਵੀ ਆਪਣਾ ਚੀਜ਼ ਥੋੜੀ ਸੀਗੀ ਆਪਣਾ ਐਕਸਪੈਂਸਿਵ ਸੀਗੀ ਤੇ ਹਰ ਇੱਕ ਕੁੜੀ ਦਾ ਡ੍ਰੀਮ ਹੁੰਦਾ ਵੀ ਹਾਂ ਵੀ ਏਦਾਂ ਦੀ ਮੇਰੇ ਕੋਲ ਏਦਾਂ ਏਦਾਂ ਦੀ ਚੀਜ਼ਾਂ ਹੋਣ ਨਾ ਤੇ ਨਹੀਂ ਮਤਲਬ ਹਰ ਇੱਕ ਬੰਦਾ ਨਹੀਂ ਅਫੋਰਡ ਕਰ ਸਕਦਾ ਐਡੀਆਂ ਐਡੀਆਂ ਸਿੱਧੀ ਗੱਲ ਹੈਗੀ ਆ ਤੇ ਜੇ ਮਿਲੀ ਹੈ ਗਿਫਟ ਦੇ ਵਿੱਚ ਤਾਂ ਉਹਨੂੰ ਹੋਣਾ ਹੀ ਹੈ ਵੀ ਹਾਂ ਵੀ ਹੱਥੋਂ ਮੇਰੇ ਨਿਕਲ ਗਈ ਮੇਰੇ ਮੈਂ ਬਹੁਤ ਦੇਰ ਤੋਂ ਚਾਹ ਰਹੀ ਹਾਂ ਵੀ ਹਾਂ ਏਦਾਂ ਦੀ ਹੋਵੇ ਤੇ ਲੜੇ ਕਲੇਸ਼ ਪਾਵੇ ਜਿੰਨਾ ਮਰਜ਼ੀ ਮਹੀਨਾ ਦੋ ਮਹੀਨੇ ਪਰ ਆਪਣਾ ਡਿਵੋਰਸ ਕਰਨਾ ਉਹ ਥੋੜੀ ਜ਼ਿਆਦਾ ਗੱਲ
0: ਹੈਗੀ ਹੈ
7: ਕੋਈ
0: ਸੋਲੂਸ਼ਨ ਨੀ ਲੇਡੀ ਓਵਰ ਰਿਐਕਟ ਕਰ ਰਹੀ ਹੈ 2494 ਹੈਲੋ
8: ਬੇਟੀ ਸੋਕਰ ਖੇਡਦੀ ਸੀ ਬਹੁਤ ਵਧੀਆ ਮੈਂ ਥੋੜੀ ਸੋਕਰ ਦੀ ਵੀ ਬਹੁਤ ਫੈਨ ਆ ਹਨਾ ਉਹਨੇ ਬਹੁਤ ਗੱਲਾਂ ਕਰਨੀਆਂ ਵੀ ਮੈਂ ਫੋਰਡ ਨੀ ਕਰ ਸਕਦਾ ਉਹਦੇ ਕੱਪੜੇ ਵੀ ਕੰਮ ਤੇ ਐਵੇਂ ਹੀ ਹੁੰਦੇ ਸੀਗੇ ਵੀ ਮੈਂ ਮੇਰੇ ਘੜੀ ਲੱਗੀ ਹੁੰਦੀ ਸੀ ਬਹੁਤ ਸੋਹਣੀ ਹਨਾ ਮੈਂ ਉਹ ਘੜੀ ਲਾ ਕੇ ਉਹਨੂੰ ਫੜਾਤੀ ਸੀ ਮੈਂ ਕਿਹਾ ਤੂੰ ਆਪਦੀ ਬੇਟੀ ਨੂੰ ਦੇ ਦੇ ਹਨਾ ਮੇਰੇ ਘਰਦਿਆਂ ਨੇ ਮੈਨੂੰ ਕੁਛ ਨੀ ਕਿਹਾ ਸੀ ਉਹ ਯਾਰ ਕੋਈ ਹੈ ਨਾ ਕੰਮਾਂ ਤੇ ਆਪਾਂ 8-10 ਘੰਟੇ ਕੰਮ ਕਰਦੇ ਆ 5-6 ਦਿਨ ਜਾਂਦੇ ਆ ਇਹਦੇ ਇੰਨੇ ਕੁ ਕੰਮ ਲਈ ਆਪਾਂ ਡਾਇਵੋਰਸ ਤੱਕ ਜਾਣਾ ਉਹ ਨੀ ਬਾਹਲੀ ਵਧੀਆ ਗੱਲ ਹੈਗੀ ਹੈ ਨਾ
0: ਅੱਛਾ ਤੁਹਾਡੀ ਇੱਕ ਘੜੀ ਸੀਗੀ ਤੁਸੀਂ ਘੜੀ ਲਾ ਕੇ ਇੱਕ ਬੰਦਾ ਤੁਹਾਡੇ ਨਾਲ ਕੰਮ ਕਰਦਾ ਸੀਗਾ ਉਹਨੂੰ ਦੇ ਦਿੱਤੀ ਵੀ ਆਪਣੀ ਤੂੰ ਕੋਵਰਕ ਆਪਣੀ ਬੇਟੀ ਨੂੰ ਤੂੰ ਦੇ ਦੇ ਹੈ
8: ਹਾਂਜੀ ਹਾਂਜੀ ਹਾਂਜੀ
0: ਅੱਛਾ
8: ਘੜੀ ਘੜੀ ਪੂਰੀ ਵਧੀਆ ਸੀ ਐਵੇਂ ਮੈਂ ਨਾਲ ਦਿਆਂ ਨੇ ਕਿਹਾ ਵੀ ਤੂੰ ਮੈਂ ਕਿਹਾ ਉਹ ਨਾ ਵੀ ਉਹਦੀ ਬੇਟੀ ਸੋਕਰ ਖੇਡਦੀ ਮੈਨੂੰ ਬਹੁਤ ਚੰਗੇ ਉਹ ਇੱਕ ਦੋ ਵਾਰ ਕੰਮ ਤੇ ਵੀ ਲੈ ਕੇ ਆਇਆ ਬੜੀ ਜਿੱਦਾਂ ਹਨਾ ਕਿਹਾ ਮੇਰਾ ਬੇਟਾ ਵੀ ਸੋਕਰ ਖੇਡਦਾ ਸੀ ਐਵੇਂ ਕਹਾਂ ਚਲੋ ਹੁਣ ਤਾਂ ਵੱਡੇ ਹੋ ਗਏ ਵੀ ਜਾਣੀ ਮੈਨੂੰ ਬਹੁਤ ਚੰਗਾ ਲੱਗਿਆ ਵੀ ਬੱਚਾ ਚਲੋ ਗਾਹ ਨੂੰ ਵੱਧ ਉਹਦੀ ਕੋਈ ਡਿਮਾਂਡ ਆ ਮੈਂ ਆਪਦੀ ਘੜੀ ਲਾ ਕੇ ਉਹਨੂੰ ਫੜਾਤੀ ਮੈਂ ਕਿਹਾ
0: ਨਹੀਂ ਪਰ ਤੁਹਾਡੇ ਹਸਬੈਂਡ ਨੇ ਨਹੀਂ ਮਾਈਂਡ ਕੀਤਾ
8: ਨਹੀਂ ਨਹੀਂ ਕੋਈ ਮੇਰੇ ਕਿਸੇ ਫੈਮਿਲੀ ਨੇ ਨਹੀਂ ਕਿਹਾ ਹੈਗਾ ਐਵੇਂ ਕਹਾਂ
0: ਅੱਛਾ
8: ਹਾਂਜੀ
0: ਚਲੋ ਠੀਕ ਹੈ
8: ਛੋਟੀ ਜਿਹੀ ਗੱਲ ਤੇ ਆਪਾਂ ਡਿਵੋਰਸ ਤੱਕ ਜਾਈਏ ਜਾਣੀ ਹਨਾ ਚਲੋ ਉਹ ਪਹਿਲਾਂ ਵੀ ਭਾਜੀ ਬੋਲ ਕੇ ਗਏ ਵੀ ਚਲੋ ਤੁਸੀਂ ਘਰੇ ਥੋੜਾ ਬਹੁਤ ਆਰਗੂਮੈਂਟ ਕਰ ਲਾ ਕੋਈ ਨੀ ਹਨਾ ਫਿਰ ਲਾਈਫ ਇਹਦੇ ਚ ਬੱਚਿਆਂ ਤੇ ਬੜਾ ਇਫੈਕਟ ਪੈਂਦਾ ਜਦੋਂ ਤੁਸੀਂ ਡਿਵੋਰਸ ਕਰਦੇ ਹੋ
0: ਨਹੀਂ ਉਹ ਚਲੋ ਹੈਗਾ ਹੀ ਆ ਪਰ ਉਹ ਲੇਡੀ ਨੂੰ ਲੱਗਦਾ ਕਿ ਮੈਂ ਘਰੇ ਬੈਠੀ ਬੱਚੇ ਦਾ ਖਿਆਲ ਰੱਖ ਰਹੀ ਹਾਂ ਘਰ ਸੰਭਾਲ ਰਹੀ ਹਾਂ ਇਹ ਕੰਮਾਂ ਤੇ ਮੌਜਾਂ ਕਰ ਕਰਕੇ ਕੁੜੀਆਂ ਨੂੰ ਗਿਫਟ ਦੇ ਰਿਹਾ ਮੈਨੂੰ ਦੇ ਤਾਂ ਗੱਲ ਮੈਂ ਮੰਨੂ ਤੇਰੀ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨਾਲ ਦੀ ਨਾਲ ਬਿਯੋਂਡ ਆਈਵਰ ਨੰਬਰ 1 ਆਪਣਾ ਐਨਕਾ ਦਾ ਸਟੋਰ ਹੈ ਬਿਯੋਂਡ ਆਈਵਰ ਹੰਬਲ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਬਿਯੋਂਡ ਆਈਵਰ ਤੁਹਾਡੇ ਲਈ ਲੋਕੇਟਡ ਹੈ ਸੋ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਲ ਵੈਸਟ ਐਂਡ ਗੋਰਵੇ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਬਿਯੋਂਡ ਆਈਵਰ ਦੀ ਟੀਮ ਦਾ ਫੋਨ ਨੰਬਰ ਤੁਸੀਂ ਨੋਟ ਕਰ ਲਓ 905-793-3937 Beyond Eyewear ਤੇ ਕਿਸੇ ਵੀ ਬ੍ਰਾਂਡ ਦੀ ਐਨਕਾਂ ਚਾਹੀਦੀਆਂ ਸਾਰੀਆਂ ਤੁਹਾਨੂੰ ਇੱਥੇ ਅਵੇਲੇਬਲ ਮਿਲ ਰਹੀਆਂ ਨੇ ਉਸੇ ਨਾਲ ਨਾਲ ਇੱਕ ਅਸੀਂ ਤੁਹਾਨੂੰ ਮੈਸੇਜ ਅਕਸਰ ਹੀ ਪ੍ਰੋਵਾਈਡ ਕਰਦੇ ਹੁੰਦੇ ਹਾਂ ਕੈਲੇਡਨ ਮਿਤਸੂਬਿਸ਼ੀ ਦਾ ਮਿਤਸੂਬਿਸ਼ੀ ਦੀਆਂ ਗੱਡੀਆਂ ਮਿਤਸੂਬਿਸ਼ੀ ਦੇ SUV ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਅਤੇ ਟੀਮ ਨੂੰ ਤੁਸੀਂ ਕਾਲ ਕਰੋ ਕੈਲੇਡਨ ਮਿਤਸੂਬਿਸ਼ੀ 647-678-2754 647-678-2754 ਕੈਲੇਡਨ ਮਿਤਸੂਬਿਸ਼ੀ ਤੋਂ ਗੱਡੀਆਂ ਲਓ ਸਬਜ਼ੀ ਮਾਰਕੀਟ ਨਾਲੇ ਇੱਕ ਰੈਸਟੋਰੈਂਟ ਹੈ ਨਾਲੇ ਇੱਕ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੇ ਲਈ ਬਹੁਤ ਖਾਸ ਖਾਸ ਡੀਲਾਂ ਪ੍ਰੋਵਾਈਡ ਕਰ ਰਹੇ ਆ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਆਦਿ ਇੱਥੋਂ ਮਿਲ ਰਿਹਾ ਨਾਲ ਦੀ ਨਾਲ ਚਿਕਨ ਲੈਗ 1 ਕਿਲੋ 1 ਫਰੀ ਬਰਿਆਨੀ 1 ਕਿਲੋ 1 ਫ੍ਰੀ, ਫਿਸ਼ ਪਕੌੜਾ 1 ਪਾਉਂਡ ਨਾਲ 1 ਪਾਉਂਡ ਫ੍ਰੀ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਆ, 24 ਘੰਟੇ 7 ਦਿਨ 24/7 ਓਪਨ ਨੇ। ਸਬਜ਼ੀ ਮਾਰਕੀਟ 10 ਲੋਰਡ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਸਬਜ਼ੀ ਮਾਰਕੀਟ ਜੀ। 7353 ਹੈਲੋ,
9: ਸਤਿ ਸ਼੍ਰੀ ਅਕਾਲ ਨਵੀਂ ਜੀ, ਤੁਹਾਡੇ ਰੇਡੀਓ ਦੇ ਸ਼ੋਅ ਚੈਨਲ ਵਿੱਚ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
9: ਨਵੀਂ ਜੀ, ਨੈਰੋ ਥਿੰਕਿੰਗ ਨਾਲੋਂ ਅਗਰ ਵਾਈਡ ਹੋ ਕੇ ਸੋਚਿਆ ਜਾਵੇ, ਅਗਰ ਮੰਨ ਲਓ ਹਸਬੈਂਡ ਕੋਲੋਂ ਗਲਤੀ ਹੋ ਗਈ, ਉਧਰੋਂ ਵਾਈਫ ਵੱਲੋਂ ਵੀ ਗਲਤੀ ਨਹੀਂ ਹੋਈ, ਹੁਣੇ ਹੁਣੇ ਤੁਹਾਡੇ ਲਾਸਟ ਕੱਲ ਭੈਣ ਜੀ ਕਹਿ ਕੇ ਹੀ ਬੱਚਿਆਂ ਦਾ ਵੀ, ਜਿਸ ਕਪਲ ਦੇ ਨਾਲ ਬੱਚੇ ਇਨਵੋਲਵ ਆ, ਉਹਨਾਂ ਨੂੰ ਜ਼ਿਆਦਾ ਬੈਠ ਕੇ ਸਲਾਹ ਕਰਕੇ ਸੋਚਣਾ ਚਾਹੀਦਾ। ਗਿਫਟ ਪਾਵੇ ਮੈਂ ਕਿੰਨਾ ਜੀ ਮਿਲੀਅਨ ਡਾਲਰ ਦੀ ਹੋਵੇ, ਲੋਕਾਂ ਕਹਿੰਦੇ ਨਾ ਸਸਤੀ, ਮੈਂ ਮਿਲੀਅਨ ਡਾਲਰ ਦੀ ਗਿਫਟ ਦੀ ਵੀ ਗੱਲ ਕਰਦਾ। ਗਲਤੀ ਹੋ ਗਈ ਹੋ ਗਈ, ਉਹਦਾ ਸੋਲੂਸ਼ਨ ਕੱਢਣ ਲਈ ਬਹਿਣਾ ਪੈਂਦਾ, ਗੱਲ ਕਰਨੀ ਪੈਂਦੀ ਆਪਸ ਚ। ਫੈਮਿਲੀ ਫਸਟ ਪ੍ਰਾਇਰਟੀ ਹੈ, ਉਹਦੇ ਚ ਕੋਈ ਡਾਊਟ ਨਹੀਂ, ਪਰ ਫੈਮਿਲੀ ਚ ਜਦੋਂ ਬੱਚੇ ਆ ਜਾਣ ਤਾਂ ਬੱਚੇ ਫਸਟ ਪ੍ਰਾਇਰਟੀ ਹੋ ਜਾਂਦੇ। ਤਾਂ ਉਸ ਲੇਡੀ ਨੂੰ ਸੋਚਣਾ ਚਾਹੀਦਾ ਸੀ ਕਿ ਮੇਰੇ ਬੱਚੇ ਜੇ ਛੋਟੇ ਆ, ਮੈਂ ਇਹਨਾਂ ਨੂੰ ਜਿਪਸੀ ਬਣਾ ਰਹੀ ਹਾਂ ਜੇ ਡਿਵੋਰਸ ਲੈ ਲਿਆ, ਬੱਚੇ ਕਦੀ ਫਾਦਰ ਕੋ ਜਾਣਗੇ ਵੀਕਐਂਡ ਤੇ, ਕਦੀ ਮਦਰ ਕੋ ਆਣਗੇ, ਤੇ ਫਾਦਰ ਮਦਰ ਇਕੱਠੇ ਹੋ ਨਹੀਂ ਸਕਦੇ, ਤਾਂ ਬੱਚਿਆਂ ਤੇ ਬੁਰਾ ਅਸਰ ਪੈਂਦਾ ਹੀ ਪੈਂਦਾ। ਤੁਹਾਡੇ ਵੀ ਜਾਣਨ ਵਾਲੇ ਕੋਈ ਪਰਿਵਾਰ ਹੋਣਗੇ, ਮੇਰੇ ਵੀ ਜਾਣਨ ਵਾਲੇ ਹੈਗੇ ਜਿਹੜੇ ਸੋਟੇ ਸੁਣਦੇ ਆ, ਉਹਨਾਂ ਦੇ ਵੀ ਜਾਣਨ ਵਾਲੇ ਪਰਿਵਾਰ ਹੋਣੇ ਜਿਹਨਾਂ ਦੇ ਬੱਚੇ ਸਿੰਗਲ ਪੇਰੈਂਟਸ ਬੱਚੇ ਪਾਉਂਦੇ ਆ। 5% ਬੱਚੇ ਏਦਾਂ ਦੇ ਹੁੰਦੇ ਜਿਹੜੇ ਬਹੁਤ ਹੀ ਜ਼ਿਆਦਾ ਅੱਛੇ ਨਿਕਲਦੇ ਆ, 95% ਚੋਂ ਤੁਸੀਂ ਅੱਧੇ ਕਹਿ ਲਓ, ਨਹੀਂ ਕਹਿਣਾ ਮੰਨਦੇ, ਅੱਧੇ ਨੋਰਮਲ ਕਾਇੰਡ ਹੁੰਦੇ ਆ। ਬੱਚਿਆਂ ਦਾ ਸੋਚ ਕੇ ਉਸ ਲੇਡੀ ਨੂੰ ਡਿਵੋਰਸ ਤੱਕ ਜਾਣ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ, ਆਪਣੇ ਹਸਬੈਂਡ ਨਾਲ ਸਲਾਹ ਕਰਦੀ ਕਿ ਤੇਰੇ ਕੋਲ ਆ ਚੱਲ ਗਲਤੀ ਹੋ ਗਈ ਆ, ਮੈਂ ਇਹਨੂੰ ਭੁੱਲ ਜਾਂਦੀ ਹਾਂ, ਪਰ ਅੱਗੇ ਤੋਂ ਧਿਆਨ ਰੱਖੀ। ਮੈਂ ਤਾਂ ਇਹੀ ਕਹੂੰਗਾ ਜੀ, ਥੈਂਕ ਯੂ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਇਹਨਾਂ ਨੂੰ ਲੱਗਦਾ ਕਿ ਆਪਾਂ ਕਈ ਵਾਰ ਓਵਰ ਰਿਐਕਟ ਕਰ ਲੈਂਦੇ ਹਾਂ। ਚਾਹੀਦਾ ਇਹ ਹੈ ਕਿ ਬੈਠੋ, ਬਹਿ ਕੇ ਤੁਸੀਂ ਗੱਲਬਾਤ ਕਰੋ, ਜੇ ਕੋਈ ਲੱਗਦਾ ਸਿਚੁਏਸ਼ਨ ਤਾਂ ਤੁਸੀਂ ਇੱਕ ਦੂਜੇ ਨਾਲ ਸੁਲਝਾ ਲਓ। ਸੋ ਸਟੂਡੀਓ ਦਾ ਨੰਬਰ ਹੈ 905-673-3337। ਗੱਲਬਾਤ ਅੱਜ ਸਾਡੀ ਹੋ ਰਹੀ ਹੈ, ਇੱਕ ਸਿਚੁਏਸ਼ਨ ਹੈ ਜਿਹੜਾ ਕਿ ਔਨਲਾਈਨ ਬੜਾ ਕਹਿ ਲਓ ਕਿ ਵਾਇਰਲ ਹੋ ਰਿਹਾ। ਇੱਕ ਬੰਦਾ ਅਤੇ ਉਹਨੂੰ ਕੰਮ 'ਤੇ ਇੱਕ ਗਿਫਟ ਜਿੱਤਦਾ, ਹੁੰਦੇ ਆ ਕੰਮਾਂ ਦੇ ਰੈਫਲ ਰੂਫਲ, ਅਤੇ ਉਹ ਜਿੱਤਦਾ YSL, ਇੱਕ ਬਹੁਤ ਪਾਪੂਲਰ ਬ੍ਰੈਂਡ ਨੇਮ ਹੈ, YSL ਦੀ ਇੱਕ ਮੇਕਅਪ ਕਿੱਟ ਉਹ ਜਿੱਤ ਰਿਹਾ, ਅਤੇ ਮੇਕਅਪ ਕਿੱਟ ਉਹਨੂੰ ਮਿਲੀ, ਉਹਨੇ ਚੱਕ ਕੇ, ਕੋਈ ਕੁੜੀ ਉਹਦੇ ਨਾਲ ਕੰਮ ਕਰਦੀ ਆ, ਉਹਨੂੰ ਦੇਤੀ, ਕਹਿੰਦਾ ਮੈਨੂੰ ਤਾਂ ਚਾਹੀਦੀ ਨਹੀਂ, ਆ ਚੱਕ ਤੂੰ ਲੈ ਲਾ। ਅਤੇ ਉਹਦੇ ਕੰਮ ਦਿਆਂ ਨੇ ਫੋਟੋ ਖਿੱਚ ਖਿੱਚ ਕੇ ਔਨਲਾਈਨ ਪਾਤੀ ਵੀ ਇਹ ਗਿਫਟ ਜਿੱਤਿਆ ਸੀਗਾ, ਇੰਨਾ ਵਧੀਆ ਬੰਦਾ, ਇਹਨੇ ਚੱਕ ਕੇ ਗਿਫਟ ਆਪਣੇ ਫੀਮੇਲ ਕੋਵਰਕਰ ਨੂੰ ਦੇਤਾ। ਅਤੇ ਇਹ ਬੰਦਾ, ਇਹਦੀ ਘਰ ਵਾਲੀ ਘਰੇ ਆ, ਬੱਚੇ ਨੂੰ ਸੰਭਾਲ ਰਹੀ ਹੈ, ਘਰ ਨੂੰ ਸੰਭਾਲ ਰਹੀ ਹੈ, ਅਤੇ ਘਰ ਵਾਲੀ ਨੂੰ ਪਤਾ ਲੱਗਦਾ, ਘਰ ਵਾਲੀ ਤਾਂ ਅਪਸੈਟ ਹੀ ਬਹੁਤ ਹੋ ਜਾਂਦੀ ਹੈ। ਚਲੋ ਸ਼ੀ ਇਜ਼ ਵੈਰੀ ਮੈਡ, ਉਹ ਕਹਿੰਦੀ ਹੈ ਤੂੰ ਕੁੜੀਆਂ ਨੂੰ ਗਿਫਟ ਦੇ ਰਿਹਾ, ਮੈਂ ਇੱਥੇ ਤੇਰਾ ਘਰ ਸੰਭਾਲ ਰਹੀ ਹਾਂ। ਚਲੋ ਕੁੜੀ ਲੇਡੀ ਉਹ ਇੰਨੀ ਅਪਸੈਟ ਹੋਈ, ਉਹਨਾਂ ਦਾ ਚੱਕ ਕੇ ਚਲੋ ਡਿਵੋਰਸ ਹੋ ਗਿਆ, ਜਾਂ ਉਹ ਕਹਿ ਰਹੀ ਹੈ ਕਿ ਮੈਂ ਹੁਣ ਡਿਵੋਰਸ ਵੱਲ ਨੂੰ ਡਿਸੀਜਨ ਆਪਣੀ ਮੇਕ ਕਰ ਰਹੀ ਹਾਂ, ਅਤੇ ਮੈਨੂੰ ਨਹੀਂ ਸਹੀ ਲੱਗਿਆ ਉਹਨੇ ਕੀ ਕੀਤਾ। ਚਲੋ ਹੋ ਸਕਦਾ ਵੀ ਹੋਰ ਵੀ ਕਈ ਚੀਜ਼ਾਂ ਹੋਣਗੀਆਂ, ਉਹ ਦੈਟਸ ਫੋਰ ਸ਼ੋਰ। ਤੁਹਾਨੂੰ ਕੀ ਲੱਗਦਾ, ਕੀ ਤੁਸੀਂ ਕਹਿੰਦੇ ਹੋ ਕਿ ਇਹ ਇੱਕ ਓਵਰ ਰਿਐਕਸ਼ਨ ਹੈ, ਜਾਂ ਤੁਹਾਨੂੰ ਲੱਗਦਾ ਬੰਦਾ ਵਾਕਈ ਇੰਨਾ ਗਲਤ ਸੀ? ਨੰਬਰ ਹੈ ਆਪਣਾ 905-673-3337, 905-673-3337, 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਕੀ ਤੁਹਾਡਾ ਖਿਆਲ ਹੈ, ਲੇਡੀ ਓਵਰ ਰਿਐਕਟ ਕਰ ਰਹੀ ਹੈ ਜਾਂ ਬੰਦਾ ਹੈ ਹੀ ਇੰਨਾ ਗਲਤ ਸੀਗਾ? ਆਪਣਾ ਵਿਊ ਤੁਸੀਂ ਦੇ ਸਕਦੇ ਹੋ 1510। ਹਾਂਜੀ ਭਾਜੀ।
10: ਨਵੀਂ ਜੀ, ਔਰਤ ਬਹਾਨਾ ਬਣਾ ਰਹੀ ਹੈ ਤਲਾਕ ਦਾ, ਬਹਾਨਾ ਤੁਸੀਂ ਕੋਈ ਵੀ ਲੱਭ ਸਕਦੇ ਹੋ, ਜਾਂ ਇਹ ਹੋ ਸਕਦਾ ਵੀ ਉਹਨੇ ਪਹਿਲਾਂ ਵੀ ਉਹਦੀ ਕਈ ਵਾਰੀ ਚੋਰੀ ਫੜੀ ਹੋਵੇ, ਉਹਦੀ ਉਹ ਕੁੜੀ ਨਾਲ ਗਿਟਮਿਟ ਹੋਵੇ, ਇਹ ਵੀ ਕੀ ਪਤਾ, ਆਪਾਂ ਕਿਹੜਾ ਕੋਲ ਸੀ ਉਹਦੇ, ਹਨਾ। ਤੇ ਬਾਕੀ ਗੱਲ ਹੈ, ਆਪਣੇ ਬੰਦੇ ਸਾਰੇ ਇੱਕ ਦੂਜੇ ਮਗਰ ਕਰਦੇ ਰਹਿੰਦੇ ਆ ਜੀ, ਜਵਾਕ ਰੁੱਲ ਜਾਣਗੇ ਤਲਾਕ ਨਾਲ, ਕੋਈ

0: ਜਾਣਾ ਚਾਹੁੰਦੀ ਆ, ਤੈਨੂੰ ਮੈਂ ਲੈ ਦਿੰਦਾ। ਮਤਲਬ ਠੀਕ ਹੈ, ਇੱਕ ਸਾਈਡ ਤੁਸੀਂ ਹਨਾ ਦੇਖ ਸਕਦੇ ਹੋ, ਦੂਜੀ ਸਾਈਡ ਤੁਸੀਂ ਉਹਨੂੰ ਮਾਂ ਰੱਖਣ ਵਾਸਤੇ ਉਹਨੂੰ ਗਿਫਟ ਵੀ ਕਰ ਸਕਦੇ ਹੋ। ਤੇ ਰਹੀ ਗੱਲ ਡਿਵੋਰਸ ਦੀ, ਤੇ ਨਹੀਂ ਡਿਵੋਰਸ ਤਾਂ ਨੀ ਲੈਣਾ ਚਾਹੀਦਾ ਸੀਗਾ ਨਿੱਕਲੀ ਗੱਲ ਤੇ, ਪਰ ਹਨਾ ਫਿਰ ਤਾਂ ਜਿਹੜੀ ਉਹਦੀ ਵਾਈਫ ਆ ਫਿਰ ਤਾਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਹੀ ਜ਼ਿਆਦਾ ਪਿਆਰ ਕਰਦੀ ਆ, ਉਹਦੇ ਘਰ ਵਾਲੇ ਨਾਲ ਤਾਂ ਪਿਆਰ ਹੀ ਹੈ ਨੀ ਇਸ ਨਾਲ।
1: ਨਹੀਂ ਤੁਸੀਂ ਸਮਝ ਨਹੀਂ ਰਹੇ, ਮਟੀਰੀਅਲਿਸਟਿਕ ਚੀਜ਼ ਦੀ ਇਹ ਗੱਲ ਨਹੀਂ ਹੈਗੀ। ਇਹ ਗੱਲ ਹੈ ਕਿ ਤੂੰ ਮੇਰੇ ਬਾਰੇ ਕਿਵੇਂ ਨਹੀਂ ਸੋਚਿਆ।
0: ਹਾਂਜੀ
1: ਇਹ ਮਟੀਰੀਅਲਿਸਟਿਕ ਉਹ ਕਿਹੜਾ ਕਹਿ ਰਹੀ ਹੈ ਕਿ ਉਹ
0: ਹਾਂਜੀ ਹਾਂਜੀ ਉੱਥੇ ਹਸਬੈਂਡ ਤਾਂ ਭਾਜੀ ਇੱਕ ਵਾਰੀ ਤਾਂ ਗਲਤ ਹੈਗਾ ਹੀ ਆ, ਬਟ ਹਨਾ ਬਟ ਉਹ ਹੁਣ ਗਲਤੀ ਕਰ ਲਈ ਉਹਨੇ, ਹੁਣ ਐ ਤਾਂ ਹੈ ਨੀ ਵੀ ਗਲਤੀ ਕਰ ਲਈ ਤਾਂ ਹੁਣ ਉਹਨੂੰ ਬਈ ਵੜ ਦੋ ਬੰਦੇ ਨੂੰ। ਉਹ ਹੁਣ ਕਹਿ ਸਕਦਾ ਸੀ ਚੱਲ ਯਾਰ ਮੈਂ ਗਿਫਟ ਦੇ ਤਾ, ਮੈਂ ਕੋਈ ਹਨਾ ਰੀਜ਼ਨ ਇੱਕ ਦਾ ਰੀਜ਼ਨ ਦੇ ਦਿੰਦਾ, ਬਰੋਬਰ ਗਿਫਟ ਦਊਂਗਾ ਬੇਸ਼ੱਕ ਤੂੰ ਜਿਹੜੇ ਮਰਜ਼ੀ ਬ੍ਰਾਂਡ ਦਾ ਲੈਣਾ, ਇਸ ਵਾਰ ਛੱਡ ਕੋਈ ਹੋਰ ਤਗੜਾ ਬ੍ਰਾਂਡ ਜੋ ਤੇਰੇ ਹੱਥ ਰੱਖੇਗੀ ਮੈਂ ਤੈਨੂੰ ਉਹ ਦਵਾ ਦੂੰਗਾ, ਬਟ ਐ ਚਾਹੀਦਾ ਦੋਵਾਂ ਨੂੰ ਬਰਾਬਰ ਰੱਖਦਾ। ਚਲ ਠੀਕ ਹੈ ਗਲਤੀ ਹੋ ਗਈ, ਗਲਤੀ ਸਧਾਰਨ ਦਾ ਮੌਕਾ ਤਾਂ ਉਹਨਾਂ ਚਾਹੀਦਾ ਸੀ ਨਾ ਮਿਲਣਾ ਬੰਦੇ ਨੂੰ, ਇਹ ਤਾਂ ਨੀ ਗਲਤੀ ਹੈਗੀ ਬਈ ਗਲਤੀ ਹੋ ਗਈ ਤਾਂ ਇਹ ਤਾਂ ਨੀ ਬਈ ਬੰਦੇ ਨੂੰ ਸਜ਼ਾ ਸੁਣਾ ਦੋ ਵੀ ਯਾਰ ਤੂੰ ਤਾਂ ਬਸ ਮੇਰੇ ਤੋਂ ਅਲੱਗ ਹੋ ਜਾ ਘਰੋਂ ਨਿਕਲ ਜਾ, ਉਹ ਚੀ ਗਲਤ ਆ।
1: ਚਲੋ ਠੀਕ ਹੈ, ਸੋ ਇਹ ਵੀ ਕਹਿੰਦੇ ਵੀ ਲੇਡੀ ਓਵਰ ਲੇਡੀਜ਼ ਜਿਹੜੀਆਂ ਲੇਡੀਜ਼ ਸੁਣ ਰਹੀਆਂ ਪ੍ਰੋਗਰਾਮ ਨੂੰ ਤੁਸੀਂ ਕੀ ਕਹਿੰਦੇ ਹੋ? ਜੇ ਤੁਹਾਡੇ ਹਸਬੈਂਡ ਨੇ ਐਂ ਕੀਤਾ ਹੋਵੇ ਤੁਹਾਡੀ ਕੀ ਰਿਐਕਸ਼ਨ ਹੁੰਦੀ? ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਲੇਡੀ ਹੈ ਜਿਹਨੇ ਇੰਨਾ, ਮੈਂ ਨਹੀਂ ਕਹਿੰਦਾ ਓਵਰ ਰਿਐਕਟ ਕੀਤਾ, ਬਟ ਜਿਹਦੀ ਇਹ ਰਿਐਕਸ਼ਨ ਸੀਗੀ, ਤੁਹਾਡਾ ਕੀ ਖਿਆਲ ਆ? ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ, ਤੁਹਾਡਾ ਕੀ ਖਿਆਲ ਹੈ ਤੁਸੀਂ ਸ਼ੇਅਰ ਕਰੋ ਮੇਰੇ ਨਾਲ, ਕਿਉਂਕਿ ਲੇਡੀਜ਼ ਦਾ ਹੀ ਇਹ ਇੱਕ ਮਸਲਾ। ਲੇਡੀ ਮੇ ਵੀ ਦੱਸਦੀ ਇੱਕ ਨਵੀਂ ਯਾਰ ਉਹਨੇ ਸਹੀ ਕੀਤਾ, ਇਹ ਤਾਂ ਬੜੀ ਗਲਤ ਗੱਲ ਹੈ। ਈਗਲ ਟਰੱਕ ਟਾਇਰ ਅਲਾਈਨਮੈਂਟ ਐਂਡ ਰਿਪੇਅਰ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਕੋਈ ਵੀ ਰਿਪੇਅਰ, ਗ੍ਰੈਂਡ ਓਪਨਿੰਗ ਦੇ ਉੱਤੇ ਬਹੁਤ ਵੱਡੇ ਡਿਸਕਾਊਂਟ ਨੇ, ਮੇਰਾ ਨਾਲ ਹੈ ਤੇ ਹੋਰ ਵੀ ਡਿਸਕਾਊਂਟ ਹੈ। ਸਟੀਲਸ ਤੇ ਜੇਮਸਨੋ ਪਾਰਕਵੇ ਤੇ ਈਗਲ ਟਰੱਕ ਵਾਲੇ ਨੇ, 10874 ਸਟੀਲਸ ਐਵਨਿਊ ਈਸਟ, 401 ਤੋਂ ਉੱਤਨ ਸਾਰ। ਤੁਸੀਂ ਉੱਥੇ ਮਨੂ ਨੂੰ ਮਿਲਣਾ, ਮਨੂ ਦਾ ਨੰਬਰ ਹੈ 6472346293 ਤੇ ਮੈਂਡੀ ਗਿੱਲ। ਦੇਖੋ ਜੇ ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਤੁਸੀਂ ਫੋਨ ਘੁਮਾ ਲਓ ਮੈਂਡੀ ਨੂੰ, ਦੇਖਿਓ ਸੀ ਮੈਂਡੀ ਤੁਹਾਨੂੰ ਹਜ਼ਾਰਾਂ ਡਾਲਰ ਤੱਕ ਦੀ ਬੱਚਤ ਕਰਵਾ ਸਕਦੇ ਆ। ਮੈਂਡੀ ਗਿੱਲ ਆਟੋ ਹੋਮ ਟਰੱਕਾਂ ਦੀ ਕੋਈ ਇੰਸ਼ੋਰੈਂਸ, 6479299509 6479299509, ਮੈਂਡੀ ਗਿੱਲ ਜੀ 2989। ਹੈਲੋ
2: ਹੈਲੋ ਵੀਰੇ ਕੀ ਹਾਲ ਹੈ?
1: ਠੀਕ ਹੈ ਜੀ, ਕਿਵੇਂ ਹੋ?
2: ਠੀਕ ਹੈ। ਮੈਂ ਕਿਹਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਨਾ ਉਹ ਇਹੀ ਆ ਵੀ ਉਹਨੂੰ ਬਾਹਰੋਂ ਪਤਾ ਲੱਗਾ ਵਾ, ਜੇ ਉਹ ਆਪ ਹੀ ਦੱਸ ਦਿੰਦਾ ਤੇ ਮੇਰਾ ਖਿਆਲ ਇੰਨਾ ਰੌਲਾ ਨਹੀਂ ਸੀ ਪੈਣਾ।
1: ਹਾਂ ਉਹ ਵੀ ਹੋ ਸਕਦਾ। ਹਾਂ
2: ਹਾਂਜੀ, ਉਹ ਬਾਹਰੋਂ ਉਹਨੂੰ ਜਾ ਕਿਸੇ ਨੇ ਦੱਸਿਆ ਜਾਂ ਉਹਦੇ ਕਿਸੇ ਪਿਕਚਰ ਵੇਖ ਲਈ ਜਾਂ ਐਨੀਥਿੰਗ ਕੁਛ ਵੀ ਹੋ ਸਕਦਾ, ਬਾਕੀ ਆਪਣੀ ਵਾਈਫ ਦਾ ਧਿਆਨ ਤਾਂ ਜ਼ਰੂਰ ਰੱਖਣਾ ਪੈਂਦਾ ਜੀ। ਵੇਖੋ ਆਪਣਾ ਪਰਿਵਾਰ ਛੱਡ ਕੇ ਤੁਹਾਡੇ ਨਾਲ ਤੁਰਦੀ ਅਗਲੀ ਤੇ ਉਹਨੂੰ ਮਤਲਬ ਕਹਿਣ ਦਾ ਵੀ ਤੁਸੀਂ ਕਿੱਦਾਂ ਇਗਨੋਰ ਕਰ ਸਕਦੇ ਜੀ। ਰਨ ਮਰੀਜ਼ ਵਾਲੀ ਗੱਲ ਨੀ ਹੁੰਦੀ ਜੀ ਇਹਦੇ ਵਿੱਚ, ਜੇ ਉਹ ਚੀਜ਼ ਤੁਹਾਡੀ ਭੈਣ ਨਾ ਹੁੰਦੀ ਹੋਵੇ ਫਿਰ ਤੁਸੀਂ ਕੀ ਕਰੋਗੇ? ਥੈਂਕ ਯੂ।
1: ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ। 9349 ਹੈਲੋ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਪਿੰਕ ਵੂਮਨ, ਮੈਨੂੰ ਏਦਾਂ ਲੱਗਦਾ ਕਿ ਵਿਮਨ ਦੇ ਬਿਹੇਵੀਅਰ ਦਾ ਜੋ ਉਹਨਾਂ ਦੇ ਐਕਸਪੀਰੀਅੰਸ ਹੋਏ ਹੁੰਦੇ ਆ ਉਹ ਫਾਊਂਡੇਸ਼ਨ ਹੁੰਦੀ ਆ ਹਨਾ, ਕਿਵੇਂ ਉਹ ਹਰ ਚੀਜ਼ ਨੂੰ ਲੈਂਦੀਆਂ ਨੇ, ਤੇ ਟੋਟਲੀ ਡਿਪੈਂਡ ਕਿ ਪਿਛਲੇ ਪਾਸਟ ਐਕਸਪੀਰੀਅੰਸਿਸ ਉਹਨਾਂ ਦੇ ਕੀ ਹੋਏ ਹੋਣਗੇ। ਜੇ ਮੈਂ ਸੋਚਾਂ ਤਾਂ ਸ਼ਾਇਦ ਮੈਂ ਨਹੀਂ ਇਸ ਚੀਜ਼ ਦਾ ਗੁੱਸਾ ਕਰਦੀ, ਬਿਕੋਜ਼ ਡਸਨਟ ਮੈਟਰ, ਡਿਪੈਂਡ ਕਰਦਾ ਕਿ ਵਰਕ ਤੇ ਕਿੱਦਾਂ ਦਾ ਉਹਨਾਂ ਦਾ ਕਲਚਰ ਹੈਗਾ ਹੈ ਨਾ। ਉਹਨਾਂ ਨੇ ਸੋਚਿਆ ਕਿ ਚਲੋ ਉਹਨਾਂ ਨੂੰ ਗਿਫਟ ਮਿਲਿਆ ਉਧਰੋਂ ਪਾਸ ਆਨ ਕਰਦਾ ਉੱਥੇ, ਨੋਟ ਅ ਬਿਗ ਡੀਲ ਮੇਰਾ ਖਿਆਲ। ਦੈਟਸ ਆਲ ਆਈ ਹੈਵ ਟੂ ਸੇ।
1: ਠੀਕ ਹੈ, ਸੋ ਸੋ ਤੁਸੀਂ ਹੁੰਦੇ ਉਸ ਪੋਜੀਸ਼ਨ 'ਚ, ਤੁਸੀਂ ਅਫਸਰ ਨਹੀਂ ਸੀ ਹੋਣਾ ਇਹਨਾਂ?
3: ਨਹੀਂ ਨੋਟ ਸੋ, ਆਈ ਡੋਨਟ ਥਿੰਕ ਸਪੈਸ਼ਲੀ ਮੈਰਿਜ ਨੂੰ ਤੋੜਨ ਤੱਕ ਤੇ ਨਹੀਂ ਇਹ ਗੱਲ ਪਹੁੰਚਣੀ ਚਾਹੀਦੀ, ਬਟ ਅਗੇਨ ਐਜ਼ ਆਈ ਸੈਡ ਕਿ ਪਹਿਲਾਂ ਉਹਨਾਂ ਦੇ ਕੀ ਮੇਬੀ ਪਾਸਟ ਐਕਸਪੀਰੀਅੰਸ ਜਾਂ ਕੋਈ ਏਦਾਂ ਦੀਆਂ ਗੱਲਾਂ ਹੋਈਆਂ ਹੋਣਗੀਆਂ
1: ਜਿਹਦੇ
3: ਕਰਕੇ
1: ਨਹੀਂ ਹੋ ਸਕਦਾ। ਬਿਲਕੁਲ ਇੱਕ ਕਹਿੰਦੇ ਹੁੰਦੇ ਨਾ ਸਨੋਬਾਲ ਇਫੈਕਟ, ਹੁਣ ਖਬਰਾਂ ਪਾਸਟ ਦੇ ਵਿੱਚ ਵੀ ਲੇਡੀ ਨੂੰ ਲੱਗਿਆ ਕਿ ਯਾਰ ਮੈਨੂੰ ਇਹ ਬੰਦਾ ਉਨੀ ਇੰਪੋਰਟੈਂਸ ਨਹੀਂ ਦਿੰਦਾ, ਫਿਰ ਇੱਕ ਚੀਜ਼ ਹੁੰਦੀ ਹੈ ਕਿ ਨਹੀਂ ਯਾਰ ਇਹ ਤਾਂ ਹੁਣ ਵਾਰ ਵਾਰ ਐਂ ਬਿਹੇਵ ਕਰ ਰਿਹਾ, ਬਸ ਇਹਦੇ ਨਾਲ ਤਾਂ ਖਤਮ ਹੀ ਕਰਦੇ ਹਾਂ ਜਿੰਨੀ ਵੀ ਗੱਲਬਾਤ ਹੈ। ਫਾਈਵ ਰਿਵਰਸ ਡਕਟ ਕਲੀਨਿੰਗ, ਵਾਹ ਬਈ ਵਾਹ, ਬਹਿ ਜਾ ਕਰਦੇ ਆ ਮੁੰਡੇ। ਮੈਨੂੰ ਕੱਲ੍ਹ ਮੈਸੇਜ ਆਇਆ ਇੱਕ ਵੀਰ ਦਾ, ਕਹਿੰਦੇ ਨਵੀਂ ਇੰਨਾ ਸੋਹਣਾ ਕੰਮ ਕੀਤਾ ਇਹਨਾਂ ਨੇ, ਇੰਨੇ ਪ੍ਰੋਫੈਸ਼ਨਲ ਸੀ, ਡਕਟ ਕਲੀਨਿੰਗ ਕਰਾ ਲਓ ਟਾਈਮ ਸਿਰ। ਨੰਬਰ ਹੈ 4376887750, 4376887750। ਫਾਈਵ ਰਿਵਰਸ ਡਕ ਕਲੀਨਿੰਗ, 437-688-7750। 1303 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਨੂੰ ਤਾਂ ਇੱਦਾਂ ਲੱਗਦਾ ਵੀ ਉਹਨੇ ਗਲਤ ਕੀਤਾ ਆ, ਉਹਨੂੰ ਜਿਹੜੀ ਜੋ ਵੀ ਚੀਜ਼ ਮਿਲੀ ਉਹਨੂੰ ਘਰ ਲਿਆਉਣੀ ਚਾਹੀਦੀ ਸੀ, ਆਪਣੀ ਵਾਈਫ ਨੂੰ ਦੇਣੀ ਚਾਹੀਦੀ, ਯੂਜ਼ ਕਰਦੀ ਨਹੀਂ ਕਰਦੀ। ਗੱਲ ਉਹ ਨੀ ਹੁੰਦੀ, ਗੱਲ ਗਿਫਟ ਵੱਡਾ ਜਾਂ ਛੋਟਾ ਜਾਂ, ਗੱਲ ਹੁੰਦੀ ਆ ਤੁਸੀਂ ਕਿੰਨੀ ਕੁ ਇੰਪੋਰਟੈਂਸ ਦਿੰਦੇ ਹੋ। ਹੁਣ ਇਹਨਾਂ ਨੇ ਕਹਿੰਦਾ ਛੋਟੀ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ, ਜਿਹੜੀ ਵਾਈਫ ਘਰ ਹੀ ਰਹਿੰਦੀਆਂ ਨੇ ਉਹਨਾਂ ਨੂੰ ਪਤਾ ਹੋਣਾ ਹੁੰਦਾ ਆ ਵੀ ਉਹਨਾਂ ਨੇ ਛੋਟੇ ਛੋਟੇ ਚੀਜ਼ਾਂ 'ਚ ਖੁਸ਼ੀਆਂ ਆਪਣੀਆਂ ਦੇਖਣੀਆਂ ਹੁੰਦੀਆਂ। ਹੁਣ ਉਹ ਤਾਂ ਭਾਵੇਂ ਪਾਣੀ ਦੀ ਬੋਤਲ ਵੀ ਹੁੰਦੀ ਕਿਸੇ ਨੂੰ ਮਿਲੀ ਗਿਫਟ ਦੀ, ਉਹ ਤਾਂ ਉਹ ਵੀ ਕਿਸੇ ਨੂੰ ਦੇਣ ਦਾ ਮਾਇੰਡ ਤਾਂ ਉਹਨੇ ਫਿਰ ਵੀ
1: ਕਰਨਾ,
4: ਔਰ ਪਾਣੀ ਦੀ ਬੋਤਲ ਵੀ ਲੋਕਾਂ ਨੇ ਕਹਿ ਹੋਣਾ ਵੀ ਉਹਨੇ ਕਿਹੜਾ ਘਰੇ ਯੂਜ਼ ਕਰਨੀ ਸੀ। ਗੱਲ ਹੁੰਦੀ ਆ ਵੀ ਤੁਸੀਂ ਆਪਣੀ ਵਾਈਫ ਨੂੰ ਕਿੰਨੀ ਕੁ ਇੰਪੋਰਟੈਂਸ ਦਿੰਦੇ ਆ, ਤੇ ਬਾਕੀ ਜੇ ਉਹ ਕਹਿ ਰਹੀ ਹੈ ਮਾਈਟ ਵੀ ਉਹਦੇ ਕੋਈ ਪਾਸਟ ਐਕਸਪੀਰੀਅੰਸ ਹੋਣਗੇ, ਤੇ ਬਾਕੀ ਸੈਲਫ ਰਿਸਪੈਕਟ ਦੀ ਵੀ ਗੱਲ ਹੁੰਦੀ ਆ। ਤੁਸੀਂ ਆਪਣੀ ਵਾਈਫ ਨੂੰ ਇੰਪੋਰਟੈਂਸ ਨਹੀਂ ਦਿੱਤੀ, ਉਹ ਘਰ ਸੰਭਾਲਦੀ ਆ, ਬੱਚੇ ਸੰਭਾਲਦੀ ਆ, ਵੀ ਵਾਈਫ ਬੱਚੇ ਸੰਭਾਲਣ ਨੂੰ, ਉਹ ਘਰ ਤੁਹਾਡੇ ਖਾਣੇ ਪੈਕ ਕਰਨ ਨੂੰ ਹੀ ਆ। ਇਹ ਜਿਹੜੇ ਬੰਦੇ ਕਹਿ ਰਹੇ ਆ ਜੀ ਇਹ ਰਨ ਲਾਈਕ ਯੂ ਨੋ ਆਈ ਡੋਂਟ ਵਾਂਟ ਟੂ ਯੂਜ਼ ਦੈਟ ਵਰਡ, ਲਾਈਕ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਉਹ ਇਸੇ ਹਿਸਾਬ ਨਾਲ ਆਪਣੇ ਉਹ ਵੀ ਘਰੇ ਟ੍ਰੀਟ ਕਰਦੇ ਹੋਣਗੇ, ਸੋ ਦੈਟ ਉਹਨਾਂ ਨੂੰ ਨਾਰਮਲ ਲੱਗਦਾ। ਪਰ ਐਜ ਅ ਵੂਮੈਨ ਮੈਨੂੰ ਤਾਂ ਬੈਡ ਲੱਗਿਆ, ਕਿਉਂਕਿ ਮੈਂ ਵੀ ਫੀਲ ਕਰਦੀ ਬੈਡ, ਕਿਉਂਕਿ ਉਹ ਚੀਜ਼ ਭਾਵੇਂ $10 ਦੀ ਭਾਵੇਂ ਹੁੰਦੀ ਭਾਵੇਂ ਬੋਟਲ ਹੁੰਦੀ ਪਾਣੀ ਦੀ, ਮੈਂ ਉਹਦੇ ਲਈ ਵੀ ਕਹਿੰਦੀ ਤੇ ਤੁਸੀਂ ਕਿਉਂ ਨੀ ਲੈ ਕੇ ਆਏਗਾ।
1: ਠੀਕ ਹੈ, ਸੋ ਉਹੀ ਤਾਂ ਗੱਲ ਹੈ ਵੀ ਇਟਸ ਨਾਟ ਅਬਾਊਟ ਵੀ ਕਿੰਨੀ ਮਹਿੰਗੀ ਚੀਜ਼ ਹੈ, ਬਟ ਗੱਲ ਇਹ ਹੈ ਕਿ ਲੇਡੀ ਘਰੇ ਬੈਠੀ ਹੈ ਤੇ ਉਹ ਕਿਉਂ ਨਹੀਂ ਤੁਹਾਡੀ ਪਹਿਲੀ ਪ੍ਰਾਇੋਰਟੀ ਹੈ,
4: ਬਾਕੀ ਦਿਮਾਗ 'ਚ ਕਿਉਂ ਨੀ ਰਹਿੰਦਾ ਉਹ ਫੈਮਿਲੀ ਜਿਹੜੀ ਤੁਹਾਨੂੰ ਸੰਭਾਲ ਰਹੀ ਹੈ, ਤੁਹਾਡੇ ਪਰਿਵਾਰ ਨੂੰ ਸੰਭਾਲ ਰਹੀ ਹੈ, ਉਹ ਕਿਉਂ ਨੀ ਰਹਿੰਦਾ? ਅਸੀਂ ਕੰਮਾਂ 'ਚ ਰਹਿੰਦੇ, ਅਸੀਂ ਕਿਉਂ ਆਪਣੇ ਪਰਿਵਾਰ ਨੂੰ ਦਿਮਾਗ 'ਚ ਨੀ ਰੱਖਦੇ ਰੱਖਦੇ ਹਾਂ, ਹਰ ਵਕਤ ਰਹਿੰਦੇ, ਬੱਚੇ ਰਹਿੰਦੇ, ਪਰਿਵਾਰ ਰਹਿੰਦਾ, ਹਸਬੈਂਡ ਰਹਿੰਦਾ, ਕਿਉਂ ਨੀ ਰਹਿੰਦੇ? ਸਾਰੇ ਕੁਛ ਰਹਿੰਦਾ।
1: ਜੀ ਜੀ ਜੀ ਜੀ, ਨਹੀਂ ਬਿਲਕੁਲ, ਨਹੀਂ ਗੱਲ ਤੁਹਾਡੀ ਠੀਕ ਹੈ। ਸੋ ਥੈਂਕ ਯੂ ਸੋ ਮਚ, ਇਟਸ ਨਾਟ ਅਬਾਊਟ ਵੀ ਚੀਜ਼ ਕੀ ਸੀ ਜਾਂ ਕੋਈ ਮਟੀਰੀਅਲਿਸਟਿਕ ਗੱਲ, ਗੱਲ ਇਹ ਹੈ ਕਿ ਦਿਮਾਗ ਦੇ ਵਿੱਚ ਘਰ ਵਾਲੀ ਕਿਉਂ ਨੀ ਪਹਿਲਾਂ ਆਈ, ਦੈਟਸ ਦ ਬਿਗੈਸਟ ਇਸ਼ੂ। ਸੋ ਠੀਕ ਹੈ, ਹਰਮਨ ਨੂੰ ਯਾਦ ਰੱਖੋ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਦੀ ਟੀਮ, 647-685-9000, 647-685-9000, ਹਰਮਨ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ, ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ।
5: Another Don Clean with the Don Ducks.
6: Oh, he's doing dishes with Dawn Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Dawn Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 6 फुट 2 इंच लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
1: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
2: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-400-5526।
3: कि तुसी भी इन्वेस्टमेंट दे इस दौर च प्रॉपर्टी च इन्वेस्ट करना चाहते हो, कि तुसी भी प्रॉफिटेबल आउटकम ले प्रॉपर्टी लभ रहे हो, वेयर फेयरडील रियल्टी रिप्रेजेंट्स आउटस्टैंडिंग फार्म हाउस, 28 एकर लैंड विद 2 रोड फ्रंटेजेस, डबल कार गैराज, ग्रीन हाउस एंड वर्कशॉप, 407-418 हाईवे तो सिर्फ 1 किलोमीटर की दूरी ते। फॉर बेस्ट इन्वेस्टमेंट्स कॉल द बेस्ट टीम, फेयरडी रियल्टी ब्रोकर ऑफ रैकेट हरदीप पंदेर एंड 905-671-2000, 905-671-2000।
4: यू आर लिसनिंग टू योर फेवरेट रेडियो शो, रेडियो आवाज, द वॉइस, जिंदाबाद जिंदाबाद। फॉर एडवर्टाइजिंग प्लीज कॉल 416-518-3200।
5: जे टाइम दी सेविंग करना चाहते हो तो पहुंचो ऑल ट्रक ल्यूब एंड वॉश लिमिटेड, जिथे तुसी ट्रक वॉश, ट्रक ऑयल चेंज ते रिपेयर एक ही रूफ थले करा सकते हो। इत्थे बहुत सारे स्पेशल ऑफर्स चल रहे ने, जिवें ऑयल चेंज नाल ट्रक वॉश सिर्फ $45, तुसी कैट दीआं बैटरीआं विद इंस्टॉलेशन चेंज करा सकते हो एट $850, सारीआं रियर ड्रम and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them, their number is 905-452-9955.
0: 6 foot 2 inch lambe Dara Singh ji ne apne jeevan kaal mein kareeb 500 match khele, usme se ek bhi match nahi hare।
1: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
2: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-400-5526।
6: हुन कर दी इलेक्ट्रॉनिक सामान दी सर्विस हो गई है बिल्कुल टेंशन फ्री। अप्लायंस टू फिक्स है थोड़ा परोसे योग सर्विस पार्टनर, फ्रिज, ओवन, चूल्हा, डिशवॉशर, वॉशिंग मशीन, ड्रायर, सारे इलेक्ट्रॉनिक सामान दी सर्विस एक ही थां। तजुर्बेकार टेक्नीशियन, सर्विस सेल कामदार वादा। अप्लायंस टू फिक्स हुणी कॉल करो हरविंदर, 647-407-1470, 647-407-1470। तुहाडे घर दा इलेक्ट्रॉनिक सामान हुण रहे हमेशा फिट।
7: यार लास्ट वीकेंड असी तवा किचन तो केटरिंग ऑर्डर कीता सी, ऑनेस्टली बेस्ट डिसीजन सी। हां ब्रो, फूड वाज अमेजिंग, फ्रेश, हॉट ते फुल टेस्ट वाला। गेस्ट्स भी पूरे इंप्रेस हो गए, सर्विस भी टॉप नॉच सी, टाइम ते डिलीवरी, प्रॉपर पैकिंग ते सब कुछ ऑर्गेनाइज सी। मेन्यू भी बहुत फ्लेक्सिबल सी, करीज, रोटी, राइस, एवरीथिंग वाज परफेक्ट। ऑनेस्टली असी ता हुण हर फंक्शन ले तवा किचन ही चूज करांगे। ट्राई तवा किचन फॉर द बेस्ट केटरिंग इन टाउन, फ्रेश फूड, ग्रेट सर्विस एंड अनफॉरगेटेबल टेस्ट। बुक योर नेक्स्ट इवेंट नाउ, 50 सनीवेल गेट, ब्रैम्पटन,
8: 905-790-1699, 905-790-1699। नवे एजेंट हायर कर रहे ने,
9: आज ही कॉल करो फेयर डील दे ब्रोकर ऑफ रिकॉर्ड हरदीप पंदेर नू,
8: 905-671-2000।
9: फेयर डील नाल हाथ मिलाओ, अपने सुपनिया नू सच कर दिखाओ।
10: घर नू घर बनाउंदा है कंफर्टेबल फर्नीचर, ते जदों फर्नीचर दी गल आउंदी है ते फिर याद आउंदे ने कासा फर्नीचर वाले, जो है सब तो पुरानी ते भरोसेमंद फर्नीचर दी दुकान। जी हां, इत्थे तुहानू मिलदा है कस्टम सोफा, लेदर सोफा, सोफे, डबल बेड, मैट्रेस ते पूरे घर दा सारा फर्नीचर, ओ भी वाजिब रेटां ते। सो आज ही पहुंचो कासा फर्नीचर, 120 डेल्टा पार्क बुलेवर्ड, ब्रैम्पटन। इना दी एक और लोकेशन है सोफा मार्ट, 24 रीगन रोड, ब्रैम्पटन। ज्यादा जानकारी ले कॉल करो परमजीत होरा नु, 905-803-8056, 905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
12: 905-908-2499 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
13: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810 6476562810।
15: ड्राइव कर रहे हो? शो नो एंजॉय कर रहे हो? कुछ बोल रहे हो?
16: ड्राइविंग लाइसेंस?
15: नो।
16: पुलिस ऑफिसर?
15: नो नो।
16: ट्रैफिक लाइसेंस?
15: नो।
16: देन
17: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
18: जिंदगी एक सफर है सुहाना।
19: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
20: क्यों नहीं खाना चाहेंगे? तवा किचन दे रहा है ना अमृतसरी कुल्चा 2 for 10, बिरयानी 2 for 10, न्यूट्री कुल्चा 2 for 10।
21: अरे बस बस, फोन नंबर और एड्रेस तो दो।
2: तवा किचन @30 Rambler Drive Brampton, क्लोज टू कैनेडी एंड स्टील्स, 905-455-2600 905-451-2600।
21: इतना ही नहीं, ग्रैंड ओपनिंग स्पेशल और भी आइटम है $10 for 2।
22: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
23: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
24: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
22: ਤਵਾ ਕਿਚਨ 50 Sunnyvale Gate, Brampton, Mountainash and Bovada intersection, ya visit karo www.tawakitchen.ca, 905-790-1699, 905-790-1699, tawakitchen.ca। ਭੈਣ
25: ਜੀ, ਤੀਜਾ ਵਿਆਹ ਆ ਕੈ
26: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4146-302-9941।
27: यार, आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने, जिथे सेविंग्स तक खत्म होने लग जाती है। पर कैनेडा विच फाइनेंशियल स्ट्रेस के लिए लीगल ऑप्शंस अवेलेबल ने थ्रू द इंसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाने विच हेल्प करते हैं। इस प्रोसेस नाल तुसी अपनी फाइनेंशियल सिचुएशन नू कंट्रोल विच ले आ सकते हो ते अगला सही स्टेप प्लान कर सकते हो। ज्यादा इन्फॉर्मेशन लिए अज ही कॉल करो 416-518-3200।
26: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-01।
2: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
25: ਭੈਣ ਜੀ, ਤੀਜਾ ਵਿਆਹ ਆ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
16: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਵਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
22: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
25: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
0: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
1: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
3: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
4: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
5: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਕੂੜਾ ਕੂੜਾ ਮੇਰੇ ਸਾਹਿਬ ਦੀਆਂ ਵਢਾਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ੇ ਸਦਕਾ। ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: 15th ऑफ जुलाई और स्टूडियोज दे घड़ियां के मुताबिक 9:16 हो चुके ने और अद्ध निकल गया जुलाई का अज और कुछ खबर जिन्हां दे विचों जो धुंद तुहाडे आस पास नज़र आ रही है ये जलनशील पदार्थों नाल भरिया होया आसमान नज़र आ रहा है। तकरीबन 100+ जिहड़ियां अगां ने ओंटैरियो के अलग अलग खेतरां च लगियां कल की गर्मी तो बाद। कल गर्मी 46 डिग्री के आस पास गई पर पत्थरां दे उपर गर्मी वध जांदी है। सो जो 56 अगां ने इन्हां दे विचों नॉन कंट्रोलेबल बने यानी कि कंट्रोल नहीं हो सकदी है। सो नॉन कंट्रोलेबल जिहड़ियां इह अगां ने इन्हां तों ते कुछ होर वार्निंग्स तों सब नूं परे कीता गया। बहुत सारे फर्स्ट नेशनस तों लैके अलग अलग लोगों नूं इवैक्यूएट करके बाहर कढ़िया जा रहा है ते सेफ जगह ते पहुँचाया जा रहा है। एक वीडियो सामने आई जिस CN रेलवेज की रेल लंघन लगती है तो एकदम अग दियां लपटां रेलवे ट्रैक के कोल पहुँचदियां ने तो उत्थे ये वीडियो जिहड़ा काफ़ी चर्चित हो रहा है। सो जो भी आ बदलों के धुंद तुहानूं नज़र आ रही है धुंद नहीं ये स्मोक है। अज का दिन कुछ इस तरह का बनया रहेगा। इस समय PRSN एयरपोर्ट के ट्रैक 6 ते जेट एयरवेज जिथे अपनी फ्लाइट उड़ान भर चुकी है उत्थे कुछ खबर तो गल्लां तुहाडे नाल साझा करूँगा। खबर गल्लां दे विचों कुछ होर जिहड़ी बातचीत है जो डोनल्ड ट्रंप रात फॉक्स से संबोधित कर रहा है कि पुल उड़ा देंगे परछत्ते उड़ा देंगे आ कर देंगे वह कर देंगे तो परसों कह रहा है कि ईरान को नक्शे चो खत्म कर देंगे 20% टैरिफ ला देंगे अपना असी जिन्या भी स्टेट ऑफ फॉर्मोस चो जहाज लंघनगे असी लवेंगे। चाइना ने सिद्ध पुतरे तरीके कह दिता कि जे कोई भी छेड़छाड़ साड़ी हुई सेंशन या किसी चीज़ की गल कर रहे हैं ईरान तो खरीदने के लिए तेनों यह दिखावे ना तारे कि तू देखेगा बापू तेरा हो की गया। उस तो बाद झग मंगो बैठ गया। झग मंगो बैठने तो बाद आदमी मोक मार के पंजाबी मैं बोलूँगा क्योंकि कैनेडा और जोड़े मुल्क कमज़ोर ने उन्होंने ये बुलिंग करता। एक ऐसा बच्चा जोड़ा स्कूल के तकड़िया तो डरता तो माड़िया के उत्ते बुलिंग करता कि मेरे तो डरते रहन तो यह बच्चा जोड़ा है झग मंगो बैठ गया थले जदों चाइना ने संकेत दते कि कहना नहीं कुछ असी करांगे ही बस हूँ तू एक भी जहाज़ नूं रोक के 20% ला के दिखा। कुछ घंटिया बाद कह दिता माफ़ करो दोस्तों शर्मिंदा हाँ पिछली स्टेटमेंट लई बेशर्मी साढ़े सुभा दे विच है इसलिए मैं हुण माफ़ी तो मंगनी बाद दी गल है मैं अपनी मूर्खतावां नूं अगे नहीं तोरांगा। हुण गल आ गई गैस स्टेशन से अज शाम तो पहला गैस पवा लियो कल रात तक 10 सेंट गैस बधूगी 8 सेंट एक बार बधूगी 2 सेंट एक बार बधूगी। सो गैस प्राइस दे विच बढ़ोतरी होगी अपनी गड्डियां फ्यूल अप करा लियो जिहड़े 2-4-5 रुपये बचते हैं बचा लियो वैके वैसे थोड़े इंट्रस्ट रेट के राही जो अज इंट्रस्ट रेट की अनाउंसमेंट आ लोगों का झूड़ा चूंड किया हो 1500-1500 रुपये के घर चो खिंच रहे हैं। बैंक बिलीनर बन गई ने मल्टी मिलीनर या मल्टी बिलीनर आम लोग गरीब होंदे जा रहे ने आड़े 5-4 रुपये गैस चो बचते बचा लियो नहीं तो बाकी तो चूंडी जा रही ने लुटिंग लुटिंग लुटिंग एंड लुटिंग लुटिंग लुटिंग फिर इन्होंने इन्फलेशन की पूछ उत्ते हो जानी है फिर इन्होंने कहना साडा तां टारगेट है 2.5। असल च इस तो वड्डा स्कैंडल कोई हो नहीं सकता जिहड़ियां सरकारां करदियां ने। तुसीं देखो एक बैंक आ RBC वह ब्लैंकेट मोरगेज कर रहा इस समय ब्लैंकेट मोरगेज के विचों की कर रहा थोनू प्रोटैक्ट नहीं कर रहा कि तुसीं क्लोजिंग करा रहे हो। बेवकूफ़ ने वो लोग जिहड़े ब्लैंकेट मोरगेजेस लै रहे हैं मैं माफ़ी चाहूँगा अपने शब्दों लिए बहुत सारे लोग लै रहे होंगे लो मैं नहीं कहता पर सुनो की हो रहा है एक्चुअल सच्चाई की हैगी है। ढिड तो कपड़ा मैं चक दिना क्योंकि यही शो नूं इसे करके तुसीं सुनते हो। ब्लैंकेट मोरगेज की है सुरजीत ने कोंडो बुक कराई चौड़ चौड़ च भूआ की कुड़ी ने लाइसेंस लिया 4.5% कमीशन सीगा गिट जिड्डी कोंडो आ जिड्डा मेरा स्टूडियो आ 7.5 लाख की बुक कराती। हुण एक्चुअल उसकी अप्रेजल वैल्यू जो मैं बिल्डर हाँ मैं बनाने लग्या मैं सोच के प्रोजैक्शन दिती सी बैंक नूं कि मैनू ये कोंडो 150 यूनिट या 250 यूनिट की बिल्डिंग जिहड़ी तैयार हो ईच कोंडो मैनू 50 तो 70 हज़ार छड्डूगा यानी कि मेरा 5 मिलियन तो 7 मिलियन का प्रॉफिट होगा। पर होया कि सुरजीत की भूआ की कुड़ी जी ने लाइसेंस नवा नवा लिया कोविड के लाइसेंस लए लोगों ने वह भूआ की कुड़ी ने कोंडो यदा भी बुक कराता 4 होर कराते अननेसैसरी बुकिंग्स करा दतियाँ। बिल्डर्स ने जिते 50 हज़ार प्रॉफिट लेना सी उत्थे 3 लाख प्रॉफिट लेना शुरू कर दिता। हुण एक्चुअल अप्रेजल वैल्यू तो है नहीं सी डग फूड उन्हें चुप करे बैठे से क्योंकि पैसा बनता पैसे 11 बेलियां नूं 11 बेली बन बन टोलियां बैठे बोतलां हमर विच खोलियां। असल प्रॉब्लम इत्थे भी डग फूड की फिर आ गई ਮੈਂ ਡੱਗਫੋਰਡ ਦੀ ਗੱਲ ਕਰਦਾ ਹੁੰਦਾ ਕਿ ਵਿਸਟਰ ਵੀਜ਼ੇ ਤੇ ਤੁਰੇ ਬੰਦੇ ਨੂੰ ਟਰੱਕ ਦਾ ਲਾਇਸੈਂਸ ਫੜਾਈ ਗਏ ਤੇ ਬੰਦੇ ਮਰੀ ਗਏ ਟਰੱਕਾਂ ਥੱਲੇ ਆ ਕੇ, ਹੁਣ ਕੱਢਣ ਲੱਗੇ ਨੇ, ਹੁਣ ਉਹ ਇਹਦੀ ਪੂੰਛ 'ਤੇ ਪੈਰ ਰੱਖਦੇ ਪਏ ਨੇ। ਇੱਦਾਂ ਹੀ ਡੱਗਫੋਰਡ ਉਹਨਾਂ ਨੇ ਇਸ ਪਾਰਟ ਨੂੰ ਵੀ ਇਗਨੋਰ ਕੀਤਾ ਕਿ ਓਵਰ ਪ੍ਰਾਈਜ਼ਿੰਗ ਦੇ ਉੱਤੇ ਕੰਜ਼ਿਊਮਰ ਬਾਏ ਕਰੀ ਜਾ ਰਿਹਾ, ਸਰਕਾਰ ਦਾ ਕੰਮ ਹੁੰਦਾ ਉਹਨੂੰ ਪ੍ਰੋਟੈਕਟ ਕਰਨਾ। ਜੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ, ਮੈਂ ਸਰਕਾਰ ਨਹੀਂ, ਮੈਂ ਪ੍ਰਾਈਵੇਟ ਬੰਦਾ, ਮੈਂ ਫਿਰ ਵੀ ਅਵੇਅਰ ਕਰ ਰਿਹਾ ਤੁਹਾਨੂੰ, ਜਾਗਰੂਕ ਕਰ ਰਿਹਾ। ਸਰਕਾਰੀ ਕੋਈ ਵੀ ਐਡ, ਕੋਈ ਵੀ ਗੱਲਬਾਤ, ਕੋਈ ਵੀ ਜਿਹੜੀ ਲੀਗੈਲਿਟੀ ਆ ਉਹਨੂੰ ਲਿਆਇਆ ਨਹੀਂ ਗਿਆ ਅਤੇ ਲੋਕਾਂ ਨੇ ਬੁੱਕ ਕਰਾ ਲਈਆਂ। ਹੁਣ ਜਦੋਂ ਐਕਚੁਅਲ ਅਪਰੇਜ਼ਲ ਆਈਆਂ, ਇਹ ਕਹਿੰਦੇ ਮਾਰਕੀਟ ਗਿਰ ਗਈ। ਮਾਰਕੀਟ ਤਾਂ ਬਹੁਤ ਬਾਅਦ 'ਚੋਂ ਗਿਰੀ ਆ, ਪਹਿਲਾਂ ਅਪਰੇਜ਼ਲ ਅਸਲੀ ਨਿਕਲੀਆਂ ਨੇ ਬਾਹਰ 6.5 ਦੀ, ਅਤੇ ਜਿਹੜਾ 2 ਮਿਲੀਅਨ ਦਾ 3,000 ਸਕੇਅਰ ਫੁੱਟ ਘਰ ਬੁੱਕ ਕਰਾਇਆ ਸੀ, ਦੋਨੋਂ ਹੀ ਹਵਾ ਦੇ ਬੁਲਬਲੇ ਸੀ, ਦੋਨਾਂ 'ਚ 3 ਤੋਂ ਲੈ ਕੇ 6 ਲੱਖ ਰੁਪਇਆ ਐਕਸਟਰਾ ਚਾਰਜ ਕੀਤਾ ਸੀ ਬਿਲਡਰ ਨੇ। ਲੋਕਾਂ ਨੇ ਐਕਸਾਈਟਮੈਂਟ ਦੇ ਵਿੱਚ ਕੋਸਮੈਟਿਕ ਲਾਈਫ ਵਾਸਤੇ ਪੇ ਕੀਤਾ ਸੀਗਾ, ਹੁਣ ਇਹ ਸਾਰਾ ਡਨ ਹੋ ਗਿਆ। ਹੁਣ ਇੱਥੇ ਡੱਗਫੋਰਡ ਉਹਨਾਂ ਦੀ ਡਿਊਟੀ ਇਹ ਬਣਦੀ ਸੀ, ਹੁਣ ਇਹਨਾਂ ਨੇ ਪੈਰਾਮੀਟਰ ਲਗਾ ਦਿੱਤੇ ਹੁਣ ਕਿ ਜੇ ਤੁਸੀਂ ਕੌਂਡੋ ਜਾਂ ਘਰ ਕੋਈ ਬੁੱਕ ਕਰਾਉਂਦੇ ਹੋ, ਹੁਣ ਬੁੱਕ ਕਰਾਉਣ ਦਾ ਟਾਈਮ ਆ। 2.5 ਲੱਖ ਰੁਪਏ 'ਚ ਇੱਕ ਸਟੂਡੀਓ ਵਿਕਿਆ ਟੋਰਾਂਟੋ ਡਾਊਨਟਾਊਨ 'ਚ, ਓਟਵਾ ਦੇ ਵਿੱਚ ਬ੍ਰੈਂਡ ਨਿਊ 2 ਬੈਡਰੂਮ ਦੇ ਸਟੈਕ ਟਾਊਨ ਹਾਊਸ ਜਿਹੜੇ ਨੇ 3.5 ਲੱਖ ਦੇ ਨੇ। 2,000 ਰੈਂਟ ਟੋਰਾਂਟੋ ਡਾਊਨਟਾਊਨ 'ਚ, 2,200 ਰੈਂਟ ਜਿਹੜਾ ਓਨਟੈਰੀਓ ਦਾ ਸਭ ਤੋਂ ਹਾਈ ਰੈਂਟ ਓਟਵਾ 'ਚ ਆ, ਉਹ ਓਟਵਾ 'ਚ ਚੱਲਦਾ ਪਿਆ। ਹੁਣ ਸਾਰੇ ਬੈਠੇ ਨੇ ਝੱਗ ਮੰਗੋ, ਹੁਣ ਸੀਗਾ ਟਾਈਮ ਲੋਕਾਂ ਦਾ ਐਂਟਰ ਹੋਣ ਦਾ, ਕਿਉਂਕਿ ਕੋਈ ਵੀ ਮਾਰਕੀਟ ਇੱਕ ਲੈਵਲ ਤੱਕ ਥੱਲੇ ਰਹਿੰਦੀ ਹੁੰਦੀ, ਉਹ ਤੋਂ ਬਾਅਦ ਨਹੀਂ। ਜਿਹੜੀ ਇਹ ਬਲੈਂਕਟ ਮੋਰਗੇਜ ਕੀ ਚੱਲੀ, ਇਹਦੇ 'ਚ ਬਿਲਡਰਾਂ ਨੇ RBC ਵਰਗੇ ਬੈਂਕ ਤੋਂ ਪੈਸੇ ਲੈ ਲਏ ਅਤੇ ਇਮਾਰਤ ਖੜੀ ਕਰਤੀ, ਬਿਲਡਰਾਂ ਦਾ 25% ਵਿੱਚ ਰਹਿ ਗਿਆ ਸੀ, ਬਾਕੀ ਪੈਸਾ ਬੈਂਕ ਦਾ ਅਤੇ ਲੋਕਾਂ ਦਾ ਸੀਗਾ। ਮਿਕ ਫੰਡ 'ਚ ਜਿਹੜਾ ਪੈਸਾ ਨਹੀਂ ਪਾਉਂਦੇ, 14% ਵਿਆਜ ਲੈ ਲਓ ਬਿਲਡਰ ਦੀ ਬਿਲਡਿੰਗ ਦੇ ਹਿੱਸੇਦਾਰ ਬਣ ਜਾਓ, ਉਹਦੇ 'ਚ ਹੁਣ ਰੌਲਾ ਇਹ ਆ। ਉਹ ਬਿਲਡਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਅਮਨ ਹੋਣਾ ਨੂੰ ਬਲੈਂਕਟ ਮੋਰਗੇਜਾਂ ਦਿੱਤੀਆਂ ਜਾਂਦੀਆਂ ਸਰਜੀਤ ਹੋਣਾ ਨੂੰ। ਅੰਦਾਜ਼ਾ ਇਹ ਲਗਾਇਆ ਜਾਂਦਾ ਕਿ ਜੇ ਪੂਰੀ ਬਿਲਡਿੰਗ ਕਲੋਜ਼ ਹੋ ਜੂਗੀ, ਸੁਰਜੀਤ ਹੋਣਾ 'ਚੋਂ ਜੇ 20% ਲੋਕ ਆਪਣਾ ਪਹਿਲਾ ਅਤੇ ਦੂਜਾ ਮਕਾਨ ਦੋਏ ਲੂਜ਼ ਵੀ ਕਰ ਜਾਂਦੇ ਆ, ਯਾਨੀ ਕਿ ਸੁਰਜੀਤ RBC ਦੀ ਪਹਿਲੀ ਮੋਰਗੇਜ ਅਤੇ ਦੂਜੀ ਮੋਰਗੇਜ ਜਿਹੜੀ ਕੌਂਡੋ ਵਾਲੀ, ਦੋਨਾਂ 'ਚ ਡਿਫੋਲਟ ਕਰ ਜਾਂਦਾ। ਪਹਿਲੀ ਗੱਲ ਤਾਂ ਅਸੀਂ ਪ੍ਰੋਟੈਕਟਡ ਹਾਂ ਸੁਰਜੀਤ ਦੀ ਐਕੁਟੀ ਦੇ ਅਗੇਂਸਟ, ਜਿਹੜਾ ਬ੍ਰੈਂਟਨ ਵਾਲਾ ਮਕਾਨ ਆ ਉਹ 'ਚੋਂ ਪੈਸੇ ਕੱਢ ਕੇ ਖਾਵਾਂਗੇ ਇਹਦੇ। ਦੂਜੀ ਗੱਲ ਇਹ ਆ, ਸੁਰਜੀਤ ਦੇ ਅਕਲ 'ਤੇ ਪਰਦਾ ਪਿਆ ਹੋਇਆ ਕਿ 2,500 ਰੁਪਈਆ ਤੋਂ ਲੈ ਕੇ 3,200 ਰੁਪਇਆ ਮੇਰੀ ਕਿਸ਼ਤ ਬਣਦੀ ਆ, ਰੈਂਟ ਹੋ ਰਿਹਾ 2,000 'ਤੇ, $1,200 ਪਰ ਮੰਥ ਮੈਂ ਆਪਣੀ ਇਨਕਮ 'ਚੋਂ ਐਕਸਟਰਾ ਕਿੱਥੋਂ ਲੈ ਕੇ ਆਊਂਗਾ। ਦਿਸ ਇਜ਼ ਆਲ ਹੈਲ ਹੈਪਨਿੰਗ ਸਰਾਊਂਡਿੰਗ ਅਸ। ਲੋਕਾਂ ਨੇ ਅਨਕੈਲਕੂਲੇਟਡ ਵੇ ਨਾਲ, ਅਨਪੜ੍ਹਤਾ ਦੇ ਨਾਲ, ਬਹੁਤ ਪੜ੍ਹੇ ਹੋਏ ਲੋਕਾਂ ਨੇ ਇਹ ਸਾਰਾ ਕੁਛ ਕੀਤਾ। ਹੁਣ ਅੱਜ ਟਾਈਮ ਇਹ ਆ ਕਿ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਲਡਰਾਂ ਦੀਆਂ ਬਿਲਡਿੰਗਸ ਮਾਰਕਾਰਨੀ ਵੱਲੋਂ ਖਰੀਦ ਕੇ, ਕਿ ਕਿਉਂ ਨਾ ਵੈਨਕੂਵਰ ਦੇ ਜਿਹੜੇ ਕੌਂਡੋ ਪ੍ਰੋਜੈਕਟ ਨੇ ਖਰੀਦ ਕੇ ਅਫੋਰਡੇਬਲ ਹਾਊਸਿੰਗ 'ਚ ਕਨਵਰਟ ਕਰ ਦਈਏ, ਜਦੋਂ ਪ੍ਰਾਈਸ ਵੱਧ ਜੂਗੀ ਉਹਨਾਂ ਨੂੰ ਵੇਚ ਦਾਂਗੇ। ਨੋਟ ਬੈਡ ਆਈਡੀਆ, ਗੁੱਡ ਆਈਡੀਆ ਹੈਗਾ, ਬੈਡ ਨਹੀਂ ਹੈਗਾ, ਬਟ ਸਟਿਲ ਦੇ ਆਰ ਟਰਾਇੰਗ ਟੂ ਪ੍ਰੋਟੈਕਟ ਦ ਬਿਲਡਰਸ, ਨਾਟ ਸਿਟੀਜ਼ਨ ਹੂ ਐਵਰ ਗਿਵ ਦੈਮ ਵੋਟਸ। ਸੋ ਜਿਨ੍ਹਾਂ ਨੇ ਵੋਟ ਦਿੱਤੇ ਸੀ ਉਹ ਲੋਕਾਂ ਦਾ ਖਿਆਲ ਨਹੀਂ ਹੈ, ਖਿਆਲ ਵੱਡੇ ਕਾਰਪੋਰੇਟ ਘਰਾਣਿਆਂ ਦਾ। ਤੁਸੀਂ ਦੇਖੋ ਕਿ ਬ੍ਰੈਂਪਟਨ ਤੋਂ ਇੱਕ ਮੈਂਬਰ ਪਾਰਲੀਮੈਂਟ ਆਪਣਾ ਇਲੈਕਸ਼ਨ ਹਾਰ ਜਾਂਦੀ ਹੈ, ਉਹਨੂੰ ਅੰਬੈਸਡਰ ਬਣਾ ਕੇ ਹਾਰਨ ਤੋਂ ਬਾਅਦ ਅਮੈਰੀਕਾ 'ਚ ਭੇਜ ਦਿੱਤਾ ਜਾਂਦਾ। ਉਹ ਕਿੱਥੇ ਗਏ ਅਸੀਂ ਯਾਰ, ਆਹ ਤਾਂ VIP ਕਲਚਰ ਚੱਲ ਪਿਆ ਇੰਡੀਆ ਵਾਲਾ ਕਿ ਚੇਅਰਮੈਨ ਲਗਾ ਦਿੰਦੇ ਤੈਨੂੰ, ਤੂੰ ਹਾਰ ਗਿਆ ਜੀ। ਪ੍ਰੋਬਲਮ ਕੋਈ ਨਹੀਂ ਹੈ, ਪ੍ਰੋਬਲਮ ਇਹ ਆ ਕਿ ਸਿਸਟਮ ਕਾਣਾ ਅਤੇ ਅੰਨਾ ਹੋ ਚੁੱਕਿਆ ਅਤੇ ਇਸ ਸਮੇਂ ਇਹ ਸਮਝ ਰਿਹਾ ਕਿ ਜੋ ਉਹਨੂੰ ਵੋਟ ਕਰਨ ਵਾਲੇ ਲੋਕ ਨੇ ਉਹਨਾਂ ਕੋਲ ਚੋਇਸ ਨਹੀਂ ਹੈ। ਯੈਸ 100%, ਜਦੋਂ ਡੱਗਫੋਰਡ ਨੇ ਪ੍ਰੀ ਇਲੈਕਸ਼ਨ ਅਨਾਊਂਸ ਕੀਤਾ, ਮੈਂ ਇਸ ਮਾਈਕ ਦੇ ਉੱਤੇ ਸਭ ਤੋਂ ਵੱਧ ਰੌਲਾ ਪਾਇਆ ਕਿ ਇਹ ਆਦਮੀ 8-10 ਮਹੀਨੇ ਪਹਿਲਾਂ ਸਰਕਾਰ ਭੰਗ ਕਰ ਰਿਹਾ, ਟੈਰਿਫਸ ਦੀ ਲੜਾਈ ਦਾ ਫਾਇਦਾ ਲੈਣਾ ਚਾਹੁੰਦਾ ਤਾਂ ਜੋ ਸਰਕਾਰ ਇੱਕ ਵਾਰ ਫਿਰ ਸੈਂਕਸ਼ਨ ਕਰਾ ਜਾਵੇ, ਅਤੇ ਅੱਜ ਗੋਰਿਆਂ ਦੇ ਚੈਨਲ ਖੁੱਲ੍ਹ ਕੇ ਇਹਨੂੰ ਬੋਲ ਰਹੇ ਨੇ। ਆਪਣੇ ਪੰਜਾਬੀ ਚੈਨਲ 'ਤੇ ਮੈਨੂੰ ਨਹੀਂ ਪਤਾ ਕੌਣ ਇਹਨਾਂ ਬਾਰੇ ਗੱਲਬਾਤ ਕਰਦਾ, ਮੈਨੂੰ ਪਤਾ ਨਹੀਂ। ਤੁਸੀਂ ਸੁਣਨਾ, ਕ੍ਰਿਟਿਕਸ ਨੂੰ ਸੁਣ ਸਕਦੇ ਹੋ, ਜਿਹੜੇ ਚੰਗੇ ਸੂਝਵਾਨ ਲੋਕ ਨੇ, ਛੋਟੀ ਛੋਟੀ ਗੱਲ ਦੇ ਉੱਤੇ ਬੋਲ ਰਹੇ ਕਿ ਸਰਕਾਰ 'ਚ ਕਰਪਸ਼ਨਸ ਕਿੰਨੀਆਂ ਨਿਕਲ ਰਹੀਆਂ ਨੇ, ਸਾਹਮਣੇ ਆ ਰਹੀਆਂ ਨਿਕਲ ਕੇ, ਅਤੇ ਸਰਕਾਰ ਨੂੰ ਆਪ ਨੂੰ ਪਤਾ ਸੀ ਕਿ ਸਾਹਮਣੇ ਆਉਣਗੀਆਂ। ਪ੍ਰੀ ਇਲੈਕਸ਼ਨ ਕਰਾ ਲਓ, ਅਤੇ ਇਹ ਵੀ ਇੱਕ ਚਲਾਕੀ ਹੋ ਗਈ ਨਾ ਲੋਕਾਂ ਦੇ ਨਾਲ, ਗੇਮ ਖੇਡੀ ਗਈ। ਸਿਆਸਤ ਇਹ ਲੋਕਾਂ ਨਾਲ ਖੇਡ ਦਿਓ, ਸਿਆਸਤ ਹੁੰਦੀ ਸੀ ਪਾਰਟੀਜ਼ ਇੱਕ ਦੂਜੇ ਨਾਲ ਖੇਡਦੀਆਂ ਸੀ, ਇਹ ਸਭ ਕੁਝ ਤੁਹਾਡੇ ਨਾਲ ਹੋ ਰਿਹਾ। ਰੇਡੀਓ ਆ ਸੁਣ ਰਹੇ ਹੋ 9:25 ਸਟੂਡੀਓ ਦੀ ਘੜੀਆਂ ਦੇ ਉੱਤੇ, ਮੈਂ ਹਮਦੀਪ ਸਿੰਘ ਬੈਨੀਪਾਲ। ਅਤੇ ਬਲੈਂਕਟ ਮੋਰਗੇਜਸ ਤੋਂ ਲੈ ਕੇ ਕੌਂਡੋ ਖਰੀਦਣ ਦੇ ਆਈਡੀਆਜ਼ ਤੱਕ, ਬਿਲਡਰਸ ਨੂੰ, ਵੱਡੇ ਘਰਾਣਿਆਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਚੱਲ ਰਹੀ ਆ। ਆਮ ਆਦਮੀ ਪਾਰਟੀ ਆੜੇ ਤੁਸੀਂ ਹੋ। ਹੋਰ ਇੱਕ ਗੱਲ ਮਜ਼ੇਦਾਰ ਸੁਣੋ, ਮਿਸਿਸਾਗਾ ਦਾ ਇਲੈਕਸ਼ਨ ਹੈ, ਬੋਨੀ ਕਰੋਂਬੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਾਬੜੀ ਜਿਹੜੀ ਮੇਅਰ ਸੀ, ਹੁਣ ਉਹਦੀ ਜਗ੍ਹਾ ਪੈਰਿਸ਼ ਜਿਹੜੀ ਮੇਅਰ ਬਣ ਗਈ। ਪੈਰਿਸ਼ ਦੇ ਮੇਅਰ ਬਣਨ ਤੋਂ ਬਾਅਦ ਹੁਣ ਦੀਪਿਕਾ ਡਰਮੇਲਾ ਜਿਹੜੀ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਵਿੱਚ ਪਹਿਲਾਂ ਰਹਿ ਚੁੱਕੀ ਹੈ MPP, ਕਿਉਂਕਿ ਇਹਨਾਂ ਨੂੰ ਐਂ ਲੱਗਦਾ ਇਹਨਾਂ ਦੀ ਤਰੱਕੀਆਂ ਇੱਥੇ ਹੋ ਰਹੀਆਂ ਅਤੇ ਹੋ ਰਹੀਆਂ ਨੇ, ਸਹੀ ਹੋ ਰਹੀਆਂ ਨੇ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹਨਾਂ ਤੋਂ ਬਿਨਾਂ ਤਾਂ ਕਿਸੇ ਨੂੰ ਵੋਟ ਪਾਈ ਹੋ ਨਹੀਂ ਜਾ ਸਕਦੀ, ਇਹ ਹੀ ਜਿੱਤਣਗੇ। ਲੋਕਾਂ ਨੂੰ ਲੱਗਣ ਲੱਗ ਗਿਆ ਕਿ ਜਿੱਤ ਜਾਣਗੇ, ਲੱਗਣ ਵੋਟ ਤੁਸੀਂ ਦੇਣੀ ਆ, ਤੁਹਾਨੂੰ ਹੀ ਲੱਗਣ ਲੱਗ ਗਿਆ ਕਿ ਇਹ ਜਿੱਤੂਗਾ, ਮਰਜ਼ੀ ਤੁਹਾਡੀ ਹੈ ਤੁਸੀਂ ਕਿਹਨੂੰ ਪਾਉਣੀ ਆ। ਹੁਣ ਉੱਥੇ ਬੋਨੀ ਕਰੋਂਬੀ ਦੁਬਾਰਾ ਆ ਗਈ, ਥੋੜ੍ਹੇ ਦਿਨ ਪਹਿਲਾਂ ਡੱਗ ਫੋਰਡ ਦੇ ਢਿੱਡ 'ਚ ਚਿਲੂ ਨੇ ਲੜੇ ਕਿ ਮੈਂ ਜੀ ਇੰਟਰਫੇਰੈਂਸ ਕਰੂੰਗਾ, ਕਿ ਮੈਂ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਸੀ ਕਿ ਮਿਸਿਸਾਗਾ ਦੇ ਇਲੈਕਸ਼ਨ 'ਤੇ ਅਸੀਂ ਨਜ਼ਰ ਰੱਖਾਂਗੇ, ਮਤਲਬ ਕਿ ਅਸੀਂ ਉਹਦੇ ਵਿੱਚ ਬੜਾਂਗੇ ਆ ਕੇ ਜੇ ਬੋਨੀ ਕਰੋਂਬੀ ਖੜ ਗਈ। ਹੁਣ ਬਦਲਾ ਲੈਣਾ ਸੀ ਬੋਨੀ ਕਰੋਂਬੀ ਤੋਂ ਕਿ ਤੂੰ ਲੀਡਰ ਬਣ ਕੇ ਕਿਉਂ ਆਈ ਸੀਗੀ ਲਿਬਰਲ ਦੀ, ਤੇਰੀ ਆਈ ਕਿਤੇ ਹੀ। ਇੱਧਰੋਂ ਪੈਟ੍ਰਿਕ ਬਰਾਊਨ ਉਹਨਾਂ ਨੇ ਬਦਲਾ ਲੈਣਾ ਸੀਗਾ, ਇਹਨਾਂ ਨੇ ਆਪਣੀ ਰਿਸ਼ਤੇਦਾਰਨੀ ਬੋਨੀ ਕਰੋਂਬੀ ਦੇ ਖਿਲਾਫ ਖੜੀ ਕਰ ਦਿੱਤੀ, ਉਹ ਹਾਰ ਗਏ, ਸਾਰੀ ਮਸ਼ੀਨਰੀ ਸਾਰਾ ਸਿਸਟਮ ਯੂਜ਼ ਹੋਇਆ। ਅੱਛਾ, ਹੁਣ ਮਿਸਿਸਾਗਾ 'ਚ ਇਹ ਵਾਅਦੇ ਕੀਤੇ ਜਾ ਰਹੇ ਨੇ ਕਿ ਟੈਕਸ ਫਰੀਜ਼ ਕੀਤਾ ਜਾਊਗਾ ਦੋ ਬੰਦਿਆਂ ਵੱਲੋਂ, ਕਿ ਟੈਕਸ ਫਰੀਜ਼ ਕਰਾਂਗੇ ਤੁਸੀਂ ਸਾਨੂੰ ਵੋਟ ਦਿਓ। ਮੈਨੂੰ ਸ਼ਰਮ ਆਉਂਦੀ ਆ, ਬ੍ਰੈਂਪਟਨ 'ਚੋਂ ਇੱਕ ਵੀ ਗੱਲ ਕੋਈ ਨਿਕਲ ਕੇ ਬਾਹਰ ਨਹੀਂ ਆ ਰਹੀ ਕਿ ਵੋਟਾਂ ਆ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸਾਡੇ ਅਪੋਨੈਂਟ ਕੋਈ ਖੜੇ ਨਹੀਂ, ਜਿਹੜੇ ਖੜੇ ਉਹਨਾਂ ਨੇ ਜਿੱਤਣਾ ਨਹੀਂ, ਅਤੇ ਅਸੀਂ ਕਿਉਂ ਬੋਲੀਏ। ਅਸੀਂ ਇੱਧਰ ਰੈਗੂਲੇਸ਼ਨਾਂ ਲੈ ਆ ਰਹੇ ਹਾਂ, ਲੋਕਾਂ ਦੇ ਬੇਸਮੈਂਟਾਂ ਦੇ ਦਰਵਾਜ਼ੇ ਭੰਨ ਭੰਨ ਕੇ ਖੋਲ੍ਹ ਖੋਲ੍ਹ ਕੇ ਦੇਖ ਰਹੇ ਹਾਂ ਕਿ ਕਿੱਥੋਂ ਪੈਸੇ ਇਕੱਠੇ ਕੀਤੇ ਜਾਣ, ਕਿੱਥੋਂ ਚੁੰਡੇ ਜਾਣ। ਜਿਵੇਂ ਡੱਗ ਫੋਰਡ ਕਰ ਰਿਹਾ ਸੀ, ਉਵੇਂ ਹੁਣ ਸਿਟੀਜ਼ ਹੋ ਰਿਹਾ। ਸਿਟੀ ਆਫ ਬ੍ਰੈਂਪਟਨ ਦੇ ਵਿੱਚੋਂ ਤੁਹਾਨੂੰ ਇੱਕ ਆਵਾਜ਼ ਨਹੀਂ ਆਈ ਕਿ ਆਹ ਇਲੈਕਸ਼ਨ 'ਚ ਅਸੀਂ ਤੁਹਾਨੂੰ ਨਵਾਂ ਕੀ ਕਰਾਂਗੇ, ਨਾਥਿੰਗ। ਪਰ ਸਿਟੀ ਆਫ ਮਿਸਾਗਾ ਦੇ ਦੋ ਕੈਂਡੀਡੇਟ ਫੋਰ ਮੇਅਰ ਕਹਿ ਚੁੱਕੇ ਨੇ ਕਿ ਅਸੀਂ ਪ੍ਰੋਪਰਟੀ ਟੈਕਸ ਨੂੰ ਫਰੀਜ਼ ਕਰਕੇ ਹੋਰ ਤਰੀਕਿਆਂ ਦੇ ਨਾਲ ਰੈਵਨਿਊ ਵਧਾਵਾਂਗੇ। ਰੇਡੀ ਵਾਤ ਸੁਣ ਰਹੇ ਹੋ ਸ਼ਿਵਾਨੂ ਮੈਨਾ, ਸ਼ਿਵਾਨੂ ਜੀ ਕੀ ਹਾਲ ਚਾਲ ਨੇ ਤੁਹਾਡੇ?
1: ਬਿਲਕੁਲ ਬੜੀਆ ਸਰ, ਆਪ ਸੁਣਾਏ?
0: ਅੱਛੇ ਹੈ
1: ਜੀ, ਬਿਲਕੁਲ ਬਹੁਤ ਬੜੀਆ ਸਰ, ਬਹੁਤ ਬੜੀਆ।
0: ਹਾਂਜੀ ਸ਼ਿਵਾਨੂ, ਸੋਰੀ ਮੈਂ ਤਸਪਰਾ ਕਰਦਾ ਸੀ, ਤਸਪਰਾ ਪੰਜਾਬੀ ਜਿਹਨੂੰ ਤਪਸਰਾ ਤੇ ਤਸਪਰਾ ਕਹਿ ਦਿੰਦੇ ਨੇ।
1: ਜੀ ਜੀ ਜੀ,
0: ਇਹਦੇ 'ਚ ਐਨਾਲਿਸਿਸ ਕਰ ਰਹੇ ਹਾਂ ਪੰਜਾਬੀ ਦੇ ਵਿੱਚ ਜਿਹੜੀ ਵੀ ਖਬਰ, ਉਹਦੇ ਵਿੱਚ ਬਦਬੂ ਤੇ ਖੁਸ਼ਬੂ ਕੀ ਆ ਰਹੀ ਹੈ।
1: ਹਾਂਜੀ ਹਾਂਜੀ,
0: ਸਟ੍ਰੇਟ ਫਾਰਵਰਡ
1: ਜੀ,
0: ਜੇ ਬੈਂਕਸ ਬਲੈਂਕਟ ਕਰ ਰਹੀਆਂ ਨੇ, ਕਿਉਂ ਅਲਾਓ ਨੇ? ਸਿੱਧੀ ਬੁੱਧੀ ਮੋਰਗੇਜ ਕਿਸੇ ਦੀ ਕਰਦੇ ਨਹੀਂ, ਜਿਹੜੀ ਬਿਲਡਿੰਗ ਘਾਟੇ 'ਚ ਆ ਉਹਦੀ ਮੋਰਗੇਜ ਕਿਉਂ ਕਰ ਰਹੇ ਨੇ? ਦੂਜੇ ਘਰ ਦੇ ਉੱਤੇ ਲੀਨ ਕਿਉਂ ਪਾ ਰਹੇ ਨੇ ਅਗਲੇ ਦੇ ਉੱਤੇ? ਕਿੱਥੇ ਗਏ ਵੀ ਹਿਊਮਨ ਰਾਈਟਸ ਤੇਲ ਲੈਣ ਗਏ ਉਹਨੇ, ਹੈ ਨਾ? ਮਤਲਬ ਬੰਦੇ ਨੂੰ ਫਸਾ ਦਿਓ, ਕਾਰਪੋਰੇਟ ਨਹੀਂ ਮਰਨ ਦੇਣੀ ਹੈਗੀ, ਬਿਲਡਰ ਨਹੀਂ ਮਰਨ ਦੇਣਾ। ਸਹੀ ਹੈ ਕਿ ਗਲਤ ਹੈ?
1: ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ।
0: ਤੂੰ ਅੱਜ ਬਿਜ਼ਨਸ ਲੋਨ ਲੈਣ ਲੱਗ ਜਾ, 3500 ਨਖਰੇ ਤੈਨੂੰ ਮਾਰਦੇ ਨੇ। ਮਲੰਗ ਤੋਂ ਮਲੰਗ ਬੰਦਿਆਂ ਨੂੰ ਇਹਨਾਂ ਨੇ ਬਿਜ਼ਨਸ ਲੋਨ ਵੰਡੇ, ਰੈਸਟੋਰੈਂਟਾਂ 'ਚ ਸਪੈਸ਼ਲੀ, ਮਲੰਗ ਤੋਂ ਮਲੰਗ ਬੰਦੇ ਨੂੰ ਉਹਨਾਂ ਨੇ ਹਾ ਹਾ ਹੀ ਹੀ ਕਰਕੇ ਪੈਸੇ ਖਾਧੇ। ਜਿਵੇਂ ਖੰਭਿਆਂ 'ਤੇ ਨਹੀਂ ਲਿਖਿਆ ਹੁੰਦਾ, ਆ ਜੋ ਹੁਣ ਆਪਾਂ ਐਂ ਕਰਦੇ ਹਾਂ ਮਿਲ ਕੇ, ਹੁਣ ਆਪਾਂ ਇੱਥੇ ਪ੍ਰਾਈਵੇਟ ਕਾਲਜਸ ਨੇ ਮਿਲੀਅਨਸ ਆਫ ਮਿਲੀਅਨਸ ਆਫ ਮਿਲੀਅਨਸ ਡਾਲਰ ਬਣਾ ਲਏ ਕਿ ਤੁਹਾਡੀ PR ਹੋ ਜੂ, ਫਲਾਣਾ ਕੋਰਸ ਕਰ ਲਓ ਸਾਡੇ ਕੋਲ ਆ ਕੇ। ਭਾਜੀ 1,00,000 ਬੰਦਾ ਇੱਕ ਕੋਰਸ ਕਰੀ ਬੈਠਾ ਕੈਨੇਡਾ 'ਚ,
1: ਬਿਲਕੁਲ
0: ਲੋੜ ਹੈਗੀ ਹੈ 10,000 ਬੰਦੇ ਦੀ। ਇਹ ਮੋਨੀਟਰ ਕਿਹਨੇ ਕਰਨਾ ਹੈਗਾ ਭਾਜੀ? ਇਹ ਮਿਸਲੀਡਿੰਗ ਚੀਜ਼ਾਂ ਨੂੰ ਮੋਨੀਟਰ ਕਿਹਨੇ ਕਰਨਾ? ਗਵਰਨਰਸ ਨੇ, ਗਵਰਨਮੈਂਟ ਨੇ ਨਹੀਂ ਕਰਨਾ ਨਾ,
1: ਬਿਲਕੁਲ।
0: ਔਰ ਹਮਾਰਾ ਪੱਕ ਕਰੇਂਗੇ ਯਹਾਂ ਰੇਡੀਓ ਪਿਆ ਕੇ, ਗਵਰਨਸ ਕਰਨ ਵਾਲੇ ਸੁੱਤੇ ਪਏ ਨੇ, ਇਹ ਚੀਜ਼ਾਂ ਦੇ ਰੌਲੇ ਨੇ। ਚਲੋ ਜੀ, ਹਮ ਵਿੰਡੋਜ਼ ਪੇ ਆਤੇ ਹੈਂ ਵਾਪਸ। ਸ਼ਿਵਾਨੂ ਜੀ ਕੈਸੇ ਆਪ? ਦੁਬਾਰਾ ਸੇ ਸ਼ੁਰੂ ਕਰਤੇ ਹੈਂ। ਸ਼ਿਵਾਨੂ ਜੀ ਕੈਸੇ ਆਪ?
1: ਬਿਲਕੁਲ ਬੜੀ ਅਮਨ ਭਾਈ।
0: ਹਾਂਜੀ, ਸੋ ਲੋਕਾਂ ਨੂੰ ਆਪਾਂ ਦੱਸਣਾ, ਜਾਗਣਾ ਜੁਗਣਾ ਇਹਨਾਂ ਦਾ ਕੰਮ ਆ। ਜੁਗਣਾ ਤਾਂ ਕਿਹਾ ਵੀ ਜਾਗਣਾ ਨਾ ਕਿਸੇ ਨਾਲ ਜੁਗਣਾ ਹੈਗਾ। ਜਿਹੜੇ ਬੰਦੇ ਨੂੰ ਆਪਣੇ ਘਰ ਦੇ ਫਾਈਨਾਂਸ ਨਹੀਂ ਚਲਾਉਣੇ ਆਉਂਦੇ ਭਾਜੀ, ਉਸ ਸਿਸਟਮ ਨੂੰ ਚਲਾਉਣ ਨੂੰ, ਮੁਲਕ ਨੂੰ ਚਲਾਉਣ ਨੂੰ ਕੀ ਕੰਟਰੀਬਿਊਟ ਕਰੂਗਾ ਦੱਸੋ? ਮੈਨੂੰ ਸਵਾਹ ਕਰੂਗਾ। ਜਿਹਨੂੰ ਆਪਣਾ ਘਰ ਨਹੀਂ ਚਲਾਉਣਾ ਆਉਂਦਾ, ਬਾਹਰ ਕੀ ਕਰੂਗਾ? ਉਹ ਵੀ ਵਿਚਾਰਾ ਹੋ ਜਾਈ ਆ, ਅਤੇ ਉਹਨੂੰ ਇੰਸਟਾਗ੍ਰਾਮ ਫੇਸਬੁੱਕ ਚੈੱਕ ਕਰ ਕਰਕੇ ਦੱਸੀ ਜਾਂਦੇ ਵੀ ਆਹ ਤਾਂ ਆਹ ਫੋਟੋਆਂ ਦਿਖੀ ਜਾਂਦਾ ਬੈਠਾ ਸਾਰੀ ਦਿਹਾੜੀ, ਤੇਰੇ ਲਈ ਵੋਟਾਂ ਇਹ ਕਰ ਦੂਗਾ, ਚੁੱਪ ਕਰਕੇ ਵੋਟਾਂ 'ਚ ਖੜਾ ਹੋ ਜਾ। ਇਹ ਸਿਸਟਮ ਵੇਚਦੇ ਨੇ ਮੈਟਾ ਵਾਲੇ ਲੋਕਾਂ ਨੂੰ। ਮੈਟਾ 'ਤੇ ਤੁਸੀਂ ਕਿਸੇ ਦੇ ਲਈ ਵੀ ਕੁਛ ਵੀ ਡੀਫੇਮਿੰਗ ਪਾ ਦਿਓ, ਮੈਟਾ 'ਤੇ ਕੇਸ ਨਹੀਂ ਹੈ ਕੋਈ। ਕਿਉਂ ਕੇਸ ਨਹੀਂ ਹੈ ਮੈਟਾ 'ਤੇ ਭਾਜੀ? ਕਿਉਂ ਨਹੀਂ ਕਾਨੂੰਨ ਹੈਗਾ ਕਿ ਮੈਟਾ ਨੂੰ ਵੀ ਸੂ ਕੀਤਾ ਜਾਊਗਾ ਨਾਲ ਦੀ ਨਾਲ? ਕਿਉਂਕਿ ਲਾਅ ਲਿਖਣ ਵਾਲੇ ਲੋਕਾਂ ਨੇ ਇਹ ਕਲੋਜ਼ ਕੱਢ ਦਿੱਤੇ ਵਿੱਚੋਂ ਜਦੋਂ ਇਹਨਾਂ ਨੂੰ ਬਿੱਲ ਕੀਤਾ ਪਾਰਲੀਮੈਂਟ ਦੇ ਵਿੱਚ। ਕਿਉਂ ਨਹੀਂ ਸੂ ਕਰ ਸਕਦੇ ਤੁਸੀਂ ਮੈਟਾ ਨੂੰ ਜੀ, ਜੇ ਕਿਸੇ ਨੇ ਤੁਹਾਡਾ ਵੀਡੀਓ ਪਾਇਆ? ਹੋਣਾ ਚਾਹੀਦਾ 100% ਕਿ ਨਹੀਂ ਹੋਣਾ ਚਾਹੀਦਾ? ਸ਼ਿਵਾਨ ਨੂੰ ਬੋਲੋ।
1: ਬਿਲਕੁਲ ਬਿਲਕੁਲ,
0: ਮੇਰੇ ਰੇਡੀਓ 'ਤੇ ਆ ਕੇ ਬੋਲ ਰਹੇ ਹੋ ਤਾਂ ਮੈਂ ਲਾਇਬਲ ਨਹੀਂ ਹੂੰ?
1: ਬਿਲਕੁਲ ਹੋ, ਬਿਲਕੁਲ ਹੋ।
0: ਅਤੇ ਮੈਟਾ ਕਿਉਂ ਨਹੀਂ ਲਾਇਬਲ ਹੈ ਬਾਚੀ, ਬੋਲੀਏ।
1: ਬਿਲਕੁਲ,
0: ਕਾਨੂੰਨ ਹੀ ਇੱਦਾਂ ਲਿਖ ਦਿੱਤੇ ਕਿ ਇਹਨਾਂ ਦੇ ਹੱਕ 'ਚ ਲਿਖਤੇ, ਜੋ ਕਰੇ ਅੰਨੀ ਜਿਹੜੀ ਆਟਾ ਪੀ ਜਾਂਦੀ ਹੈ, ਕੁੱਤੇ ਖਾਈ ਜਾਂਦੇ ਨੇ, ਉਹਨੂੰ ਪਤਾ ਨਹੀਂ ਲੱਗਦਾ, ਇਹ ਸਿਸਟਮ ਬਣਾ ਕੇ ਰੱਖਦਾ। ਚਲੋ ਜੀ, आप शिवानु जी बताएं, वैसे मैं चाइना का बता दूं, मेरा महान मुल्क, जैसे कहते हैं मेरा भारत महान, मैं कहता मेरा चाइना महान। चाइना ने लॉ बनाया हुआ भाजी, इन्फ्लुएंसर बनना थोड़ा एक एग्जाम लिख के एक लाइसेंस लेना पैना, तो गाइडलाइन दस दी जाती है, मुंह च जो आ गया बकवास नहीं करना है।
1: बिल्कुल
0: हाँ जी, तुसी इस तरीके ना कंटेंट क्रिएट करोगे, आ थोड़ी गाइडलाइंस ने, ये तो उपर थले चक के अंदर नूड़ दांगे, बंदे वांगू लोग उत्थे काम कर रहे हैं, सारी दुनिया च जे सुधरा है रूप दिखना ना बंदियां दा, जो मर्जी कह लो गुलाम ने फलाने ने ढमकाने ने, तेरे ते मेरे नाल वध खुश रहिंदे ने शबानू।
1: बिल्कुल
0: आप दोनों वध खुश रहिंदे, गए हो चाइना आप?
1: हाँ मैं गया हूँ सर।
0: हमसे खुश रहते हैं कि नहीं रहते?
1: बिल्कुल बिल्कुल बिल्कुल
0: हाँ जी, खुश रहते लोग, हंसते खेडते पे, शाम को लेकों के किनारे सड़कों के किनारे सैर चल रही ने, जगह जगह हस्पताल खुले ने, ट्रांसपोर्ट सिस्टम सस्ते तो सस्ता, महंगे तो महंगा सारा देता, उन्होंने अलग अलग तरह के टैक्सी की कैटेगरी देती है भाजी। हाँ जी
1: बिल्कुल।
0: चलो आप विंडोज के बारे में बोलिए जी।
1: तो अमन भाई, मैं विंडोज के बारे में आज इतना नहीं कहूंगा, मैं सिर्फ ये कहना चाहूंगा, जैसे आपने मेटा की बात करी है, तो बहुत सारे लोग हैं जो औने पौने दाम देके ना सिर्फ ऑर्डर उठाने के लिए ऑर्डर उठा लेते हैं, उसके बाद अगर कोई प्रॉब्लम आती है तो फिर वो गायब हो जाते हैं। अब आपको एज अ कस्टमर कैसे पता लगाओ कि भाई ये बंदा मुड़ के देखेगा अभी कि नहीं देखेगा? एक तो चलो आपके चैनल पे जो लोग आते हैं वो ऑथेंटिकेटेड ही होते हैं, बट आप कंप्लीटली उस पर भी नहीं रिलाई कर सकते। मैं ये कहता हूँ कि अगर किसी का ठिया ही नहीं है, किसी की कोई दुकान नहीं है, किसी का कोई शोरूम नहीं है, आप उठा के बस $500 $400 $300 के चक्कर में आप ऐसी तैसी करा लेते हो अपनी, और दूसरे बंदे से ले लेते हो कोट, और आपको लगता है कि भाई हमने $300 बचा लिए, बाद में आपको कुछ दिक्कत आती है। और अमन भाई आप भी जानते हो, मैं भी जानता हूँ, कंस्ट्रक्शन के काम में थोड़ा बहुत होता है। सो अगर बंदा आपको 25 साल की वारंटी दे के हाँ जी हाँ जी हाँ जी करके और उसके बाद फोन ही नहीं उठा रहा, तो आप क्या उसका उखाड़ लोगे? आपको मैं, हमारा शोरूम है, हमारी एक जगह है, आप आइए फैक्ट्री देखिए। मैं तो बंदे को, अब अमन भाई मैंने स्ट्रैटेजी चेंज कर ली, आप अपना हेड में भी बदलाव कर लो, आप शोरूम पे आओ और आगे विंडो को चेक करो, फील करो, वहां पे बहुत तरीके की विंडोज लगी हुई है, मैं तो एक विंडो लेकर आता हूँ। सो मैं अब लोगों को कहता हूँ, अगर आपको जेन्युइनली खरीदना है, कम टू द शोरूम, आप आके देखो जर्मन लॉक क्या होते हैं, अमेरिकन थर्मल ग्लास क्या होता है, लेमिनेट ग्लास क्या होता है, पत्थर मारो उस पे लेमिनेट ग्लास पे, और फिर मुझे बताओ कि लेमिनेट ग्लास क्या। दुनिया लेमिनेट के नाम पे टेम्पर्ड ग्लास बेचे जा रही है, लोगों को पता ही नहीं टेम्पर्ड और लेमिनेट के बीच में फर्क क्या है। सो इस तरीके से उल्टे सीधे कोर्ट चलते हैं मार्केट के अंदर, और लोग इतना बेवकूफ बना रहे हैं कस्टमर को कि जिसका कोई हिसाब नहीं है। सो मेरी सिर्फ ये रिक्वेस्ट है कि आप कभी भी विंडोज और डोर्स खरीद रहे हो तो डेफिनेटली उसको जांचे परखे, ऑफिस है, दफ्तर है, शोरूम है, फैक्ट्री है, कुछ है कि सिर्फ घर से ऑपरेट कर रहे हैं। सो आज मैं सिर्फ इतना ही कहूंगा,
0: विंडोज के विच जो गल कीती है क्रेडिबिलिटी, तो उसी एक जगह पे जाना जिथे राइट विंडो फिट वाले कहते आओ चेक करो, थोनों टेंपरेचर ठंड ते गर्मी विंडो चो किन्नी अंदर जाऊगी ओदी डिग्री चेक कराई जाऊगी, ग्लास ते ग्लास ते प्लस लॉक्स, हर चीज मेड इन कैनेडा प्रोडक्ट बेचा जाऊगा, रेट रूट बीट बूट करनु छड्डो, लाइफ टाइम वारंटी दे नाल ते मंथली पेमेंट दे नाल तुसी महीने दी किश्त दे नाल अपनी विंडोज चेंज कराओ, इदो पहला कि किश्तां भी बंद कर देन तुसी फिर पछताओ। सो तुसी कॉल करनी है नंबर दो भाजी क्या,
1: 416-206-3200
0: थैंक यू सो मच,
1: थैंक यू
0: 416-206-3200 मैं ना फ्रेश ग्रोसरी डिपू हूं थोड़े दिन तक तुसी लो बलास वाला देख लियो, थोड़े दिन तक तुसी देख लियो आ दूजे नू सोबीज ग्रुप नू देख लियो, हाँ जी प्राइजिस देखो सब्जियां दी किवें लाउणगे, तड़फा तड़फा के मारनगे, महंगाई तो इन्होंने फैलाई हुई है, तीन चार घराणियां ने पिस रहे हो लोगों नू तुसी इंट्रस्ट रेट दे राही, 10 घराणे ने बैंकां उन्हां नू रजा रहे हो पैसों च, ये किहड़ा सिस्टम होया कि लो तुहानू गरीब कर दीए, थोड़े को पैसा ही नहीं रहूगा खाण पीण नू, फिर तुसी खर्चोंगे नहीं, दिस इज बी एस हैपनिंग, यह सिस्टम नहीं एक करप्शन है इनडायरेक्टली जिहड़ी लोकां नाल कीती जा रही है, लड़ाई परसों लगी है, बंब परसों सटिया, कल ते अज च दो दिनां च पंपां दे रेट ऐ चढ़ गए उपर, ये किवें, हजे तां तेल चलिया भी नहीं होना उत्थों जिहड़ा वधना सीगा, उहदे चलण तों पहलां तुसीं तेल वधा दित्ता, आखे मोनीटरिंग सिस्टम ने जी बणे होए ਭਾਜੀ, ਕਾਰਪੋਰੇਟਲੀ ਮੋਨੀਟਰਿੰਗ ਸਿਸਟਮ ਹੋ ਗਿਆ, ਤੁਹਾਡੇ ਅਕਾਊਂਟ 'ਚੋਂ ਸੀ ਆਰ ਏ ਦਾ ਏਜੰਟ ਸਾਰੇ ਪੈਸੇ ਚੂੰਡ ਕੇ ਲੈ ਜਾਂਦਾ, ਕੱਢ ਕੇ ਬਾਹਰ ਲੈ ਜਾਂਦਾ, ਦਿਸ ਇਜ਼ ਆਲ ਹੈਪਨਿੰਗ। ਫਿਲਹਾਲ ਫਰੈਸ਼ ਗਰੋਸਰੀ ਡਿਪੂ ਕਹਿੰਦਾ ਸਸਤੀ ਵਧੀਆ ਸਰਵਿਸ ਗਰੋਸਰੀ ਦੇ ਵਿੱਚ, ਸਾਨੂੰ ਤੁਸੀਂ ਕਾਲ ਕਰੋ। ਜੀ ਜਨਾਬ।
2: ਹਾਂ ਜੀ ਅਮਨ ਭਾਈ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਪ੍ਰਾਈਜ਼ ਸਾਡੇ ਭਾਵੇਂ ਜਿੰਨੀ ਮਰਜ਼ੀ ਵਾਰ ਟਰੰਪ ਲਾਈ ਜਾਵੇ ਜੀ, ਉਹਦਾ ਕੰਮ ਆ, ਇਹੀ ਕੰਮ ਉਹਨੇ ਕਰਨਾ ਆ। ਸੋ ਪ੍ਰਾਈਜ਼ ਸਾਡੇ ਸੇਮ ਹੀ ਰਹਿਣੇ ਨੇ ਜੀ, ਅਸੀਂ ਟਰਾਈ ਕਰਦੇ ਹਾਂ ਕਿ ਹਮੇਸ਼ਾ ਵਧੀਆ ਤੋਂ ਵਧੀਆ ਪ੍ਰਾਈਜ਼ ਗਰੋਸਰੀ ਦੇ ਵਿੱਚ ਲੈ ਕੇ ਆਈਏ। ਸੋ ਘਿਓ ਦੀਆਂ ਡੀਲਾਂ ਹਮੇਸ਼ਾ ਸਾਡੇ ਕੋਲ ਲੱਗੀਆਂ ਰਹਿੰਦੀਆਂ ਜੀ, $22 ਤੋਂ 1.6 ਕੇਜੀ ਦਾ ਡੱਬਾ ਘਿਓ ਦਾ ਸਵੇਰਾ ਦੇਸੀ ਘਿਓ ਸ਼ੁਰੂ ਹੋ ਜਾਂਦਾ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, $23 ਦੇ ਵਿੱਚ ਨਾਨਕ ਦੇਸੀ ਘਿਓ ਸ਼ੁਰੂ ਹੋ ਜਾਂਦਾ, ਜਿਹੜੇ ਤੀਹ ਬੱਤੀ $32 ਦੇ ਬਾਹਰ ਲੱਗੇ ਜੀ ਸਿਰਫ $22 ਤੇ $23 ਦੇ ਵਿੱਚ ਤੁਹਾਨੂੰ ਮਿਲ ਜਾਂਦੇ ਆ ਜੀ। ਆਟਿਆਂ ਦੇ ਬੈਗ ਤੁਹਾਨੂੰ $12 ਦੇ ਵਿੱਚ 20 pound ਦਾ ਆਟਿਆਂ ਦਾ ਬੈਗ, ਆਟਾ ਜਿਹੜਾ ਕਿ ਮਿਨੀਮਮ $16 ਤੋਂ $17 ਦਾ ਬੈਗ ਬਾਹਰ ਹੁੰਦਾ ਜੀ, ਉਹ ਤੁਹਾਨੂੰ ਮਿਲ ਜਾਂਦਾ। ਮਖਾਣੇ ਲੈ ਕੇ ਜਾਣੇ ਆ 100 gram ਸਿਰਫ $3.60 ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਮਖਾਣੇ। ਔਰ ਫੇਸ ਵਾਸ਼ਿਸ ਸਾਡੇ ਕੋਲ ਲੱਗੇ ਹੋਏ ਨੇ ਜੀ $2.99 ਤੋਂ। ਇਹਦੋਂ ਇਲਾਵਾ ਤੁਸੀਂ ਰਾਈਸ ਦੇ ਬੈਗ ਲੈ ਕੇ ਜਾਣੇ ਆ ਤਾਂ ਸਿਰਫ $9.99 ਦੇ ਵਿੱਚ 10 pound ਦੇ ਬੈਗ ਜਿਹੜੇ ਰਾਈਸ ਦੇ ਲੱਗੇ ਨੇ ਜੀ, $15-16 ਦੇ ਬੈਗ ਜਿਹੜੇ ਰਾਈਸ ਦੇ ਲੱਗੇ ਨੇ ਜੀ, $15-16 ਦੇ ਬੈਗ ਬਾਹਰ ਲੱਗੇ ਨੇ ਜੀ, $10-10 ਦੇ ਵਿੱਚ ਲੱਗੇ ਹੋਏ ਨੇ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਮਖਾਣੇ ਹੋ ਗਏ, ਆਟੇ ਹੋ ਗਏ, ਚਾਹਾਂ ਹੋ ਗਈਆਂ, ਵਾਘ ਬੱਕਰੀ ਚਾਹ ਸਿਰਫ $9.99 ਨੂੰ ਲੱਗੀ ਹੈ ਜੀ। $16-17 ਦਾ ਬੈਗ ਜਿਹੜਾ ਬਾਹਰ ਲੱਗਿਆ ਸਿਰਫ $10 ਦੇ ਵਿੱਚ ਤੁਹਾਨੂੰ ਮਿਲਦਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸੋ ਜ਼ਰੂਰ ਪਹੁੰਚੋ, ਵਿਜ਼ਿਟ ਕਰਿਓ। 2 ਲੋਕੇਸ਼ਨ ਹੈ ਜੀ ਸਰਵ ਕਰ ਰਹੇ, ਬ੍ਰੈਂਪਟਨ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਵਿੱਚ, ਫੋਨ ਨੰਬਰ ਹੈਗਾ ਜੀ 905-458-1305-458-1300। ਸੈਕਿੰਡ ਲੋਕੇਸ਼ਨ ਵਿਟਬੀ ਦੇ ਵਿੱਚ, ਬਹੁਤ ਹੀ ਵਧੀਆ ਰਿਸਪੋਂਸ ਮਿਲਿਆ ਜੀ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉੱਥੇ ਡਰਮ ਦੇ ਵਿੱਚ। ਸੋ ਡੰਡਾਸ ਐਂਡ ਥਿਕਸਨ ਦੇ ਕਾਰਨਰ ਦੇ ਉੱਤੇ 161 ਡੰਡਾਸ ਸਟਰੀਟ ਈਸਟ ਵਿਟਬੀ। ਜਿਹੜੇ ਪ੍ਰਾਈਜ਼ ਤੁਸੀਂ ਬ੍ਰੈਂਪਟਨ ਲੈਣ ਆਉਂਦੇ ਸੀ ਉਹੀ ਹੁਣ ਤੁਹਾਨੂੰ ਵਿਟਬੀ ਦੇ ਵਿੱਚ ਡਰਮ ਏਰੀਆ ਦੇ ਵਿੱਚ ਮਿਲਦੇ ਪਏ ਆ ਜੀ। ਸੋ ਫੋਨ ਨੰਬਰ ਉੱਥੋਂ ਦਾ ਹੈਗਾ 905-556-1655-556-1651। ਸੋ ਅੱਜ ਲਾਸਟ ਡੇ ਆ ਜੀ ਸਾਡੇ ਫਲਾਇਰ ਦਾ, ਨਵਾਂ ਫਲਾਇਰ ਕੱਲ੍ਹ ਨੂੰ ਆ ਜਾਣਾ, ਬਟ ਅੱਜ ਜਿਹੜੀਆਂ ਡੀਲਸ ਆ ਉਹਦੇ ਲਈ ਲਾਸਟ ਡੇ ਆ। ਸੋ ਗੋ ਐਂਡ ਗ੍ਰੈਬ, ਪਹੁੰਚਣਾ ਕਿੱਥੇ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਅਮਨ ਜੀ,
0: ਥੈਂਕ ਯੂ ਸੋ ਮਚ। ਫਰੈਸ਼ ਗਰੋਸਰੀ ਡਿਪੂ ਤੇ ਤੁਸੀਂ ਪਹੁੰਚਣਾ ਹੈਗਾ ਸਾਰਿਆਂ ਨੇ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਔਰ ਇੱਕ ਗੱਲ ਬੜੀ ਸਾਹਮਣੇ ਆ ਰਹੀ ਹੈ, ਡੈਂਟਿਸਟ ਆ ਓਟਵਾ ਦਾ, ਉਹਨੇ ਆਪਣੇ ਦੋ ਬੱਚੇ ਜਿਹੜੇ ਗੱਡੀ 'ਚ ਨਾਲ ਲਏ 7 ਤੇ 12 ਸਾਲ, ਅਤੇ ਅੱਗ ਲਾ ਲਈ। ਸੈਪਰੇਸ਼ਨ ਦਾ ਰੌਲਾ ਸੀ ਆਪਣੀ ਘਰ ਵਾਲੀ ਨਾਲ, ਅਤੇ ਇਹ ਮੁੱਦਾ ਸਾਹਮਣੇ ਆ ਰਿਹਾ ਕਿ ਪਰਿਵਾਰਾਂ ਦੇ ਵਿੱਚ, ਡੋਮੈਸਟਿਕ ਦੇ ਵਿੱਚ ਕੀ ਸਿਸਟਮ ਕਿਵੇਂ ਕੰਮ ਕਰ ਰਿਹਾ, ਕਿਉਂ ਇਸ ਆਦਮੀ ਨੇ ਇੱਦਾਂ ਕੀਤਾ, ਉਸ ਔਰਤ ਨੇ, ਜਾਂ ਇੱਥੋਂ ਦਾ ਸਿਸਟਮ ਕੀ ਹੈਗਾ, ਸਿਸਟਮ ਜਿਹੜਾ ਹੈਗਾ ਉਹ ਸਾਹਮਣੇ ਆ ਰਿਹਾ ਹੈਗਾ ਨਿਕਲ ਕੇ। ਅੱਛਾ, ਹੁਣ ਇਹਦੇ 'ਤੇ ਬੜਾ ਦੁੱਖ ਜ਼ਾਹਰ ਆ ਕਿ ਬੇਕਸੂਰ ਬੱਚਿਆਂ ਨੂੰ ਬੱਚ ਮਾਰਿਆ ਗਿਆ, ਬੇਕਸੂਰ, ਉਹਨਾਂ ਦਾ ਕੋਈ ਲੈਣ ਦੇਣ ਨਹੀਂ, ਰੌਲਾ ਮਾਂ ਪਿਓ ਦਾ। ਮੇਰੀ ਬੇਨਤੀ ਹੈ ਆਪਣੇ ਰੇਡੀਓ ਰਾਹੀਂ, ਤੁਸੀਂ ਕੋਈ ਵੀ ਕਿਤੇ ਵੀ ਕਿਸੇ ਦੇ ਘਰ 'ਚ ਕੋਈ ਝਗੜਾ ਹੋ ਸਕਦਾ, ਕਿਰਪਾ ਕਰਕੇ ਦੋ ਚੀਜ਼ਾਂ ਨਾ ਕਰਿਓ। ਇੱਕ ਤਾਂ ਆਪਣਾ ਝਗੜਾ ਬੱਚਿਆਂ ਦੇ ਮੂਹਰੇ ਨਾ ਕਰਿਓ, ਤੁਹਾਡਾ ਝਗੜਾ ਉਹਨਾਂ ਦੇ ਦਿਮਾਗ ਦੇ ਵਿੱਚ ਸਟੋਰ ਹੋ ਜਾਂਦਾ ਵੀ ਕਿਸ ਦਿਨ ਹੋਇਆ ਸੀਗਾ। ਛੋਟੇ ਹੁੰਦਿਆਂ ਦੇ ਮੇਰੇ ਪੇਰੈਂਟਸ ਦੇ ਜੋ ਆਪਸ 'ਚ ਝਗੜੇ ਹੋਏ ਨੇ, ਮੇਰੇ ਸਟੋਰ ਹੋਏ ਹੋਏ ਨੇ ਅੱਜ ਤੱਕ। ਇੱਕ ਇੱਕ ਡਾਇਲੋਗ ਮੈਂ ਬੋਲ ਕੇ ਦੱਸ ਸਕਦਾ ਤੁਹਾਨੂੰ ਕੀ ਹੋਇਆ ਸੀ। ਇਸ ਲਈ ਬੱਚਿਆਂ ਨੂੰ ਕੀਪ ਦੈਮ ਅਵੇ। ਇੱਕ ਟੀਨੇਜਰ ਨੇ, ਇੱਥੇ ਇੱਕ ਔਰਤ ਆ ਫਰੰਟ ਯਾਰਡ 'ਚ ਕੰਮ ਕਰਦੀ ਸੀ, ਉਹ ਮਾਰ ਦਿੱਤੇ ਸੀ। ਅੱਜ ਉਹਦੀ ਜੱਜਮੈਂਟ ਦਿੱਤੀ ਹੈ ਜੱਜ ਨੇ, ਜੱਜਮੈਂਟ ਅੱਜ ਹੋਣੀ ਆ, ਮਤਲਬ ਪ੍ਰੀ ਅਨਾਊਂਸ ਜਿਹੜਾ ਹੋਇਆ, ਸੈਂਟੈਂਸ ਅਨਾਊਂਸ ਹੋਈ ਹੈ। 6 ਸਾਲ ਉਹ ਕੈਦ ਦੇ ਵਿੱਚ ਰਹੂਗਾ ਅਤੇ 4 ਸਾਲ ਸੁਪਰਵਿਜ਼ਨ ਦੇ ਵਿੱਚ ਰਹੂਗਾ। 10 ਸਾਲ ਦਾ ਜਿਹੜਾ ਇਹ ਇੱਕ ਕੇਸ ਸਾਹਮਣੇ ਆਇਆ ਹੈਗਾ। ਸੋ ਇਹ ਵੀ ਬੜੀਆਂ ਜਿਹੜੀਆਂ ਨਾਜ਼ੁਕ ਖਬਰਾਂ ਨੇ ਸਾਹਮਣੇ ਹੁੰਦੀਆਂ। 39 ਸਟੂਡੀਓ ਘੜੇ 'ਤੇ ਇੱਕ ਨਾਜ਼ੁਕ ਦੀ ਖਬਰ ਹੋਰ ਆ। ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਦੱਸਦੀ ਆ ਕਿ ਤੁਸੀਂ ਕਿਵੇਂ ਰਹੋਗੇ ਇਸ ਮੁਲਕ ਦੇ ਵਿੱਚ। ਬਾਈ ਜੀ, ਆਟੋ ਇੰਸ਼ੋਰੈਂਸ ਅਤੇ ਹੋਮ ਇੰਸ਼ੋਰੈਂਸ ਜੇ ਤੁਸੀਂ ਕੈਲਕੂਲੇਟ ਕਰੋਗੇ 7-812-896, $10,000 ਜੇ ਤੁਹਾਡੀ ਇਨਕਮ 90,000 ਜਾਂ 80,000 ਆ ਫੈਮਿਲੀ ਦੀ, $10,000 ਸਿਰਫ ਇੰਸ਼ੋਰੈਂਸ ਵਾਲੇ ਲੈ ਜਾਂਦੇ ਨੇ, ਜਿਹਦਾ ਤੁਸੀਂ ਕੋਈ ਕਲੇਮ ਨਹੀਂ ਲਿਆ ਹੋਇਆ ਹੈਗਾ, ਕੋਈ ਕਲੇਮ ਨਹੀਂ ਤੁਸੀਂ ਲਿਆ, ਪਰ 10,000 ਇਹਨਾਂ ਦੇ ਅਕਾਊਂਟ 'ਚ ਚਲਿੰਦਾ ਦੋਵਾਂ ਦੇ, ਆਟੋ ਔਰ ਹੋਮ ਇੰਸ਼ੋਰੈਂਸ ਦੇ। ਬਚਾਓ ਬਚਾਓ ਬਚਾਓ, ਪੁਰਾਣੀਆਂ ਫਿਲਮਾਂ 'ਚ ਐਂ ਕਰਦੇ ਹੁੰਦੇ ਸੀ ਨਾ ਹੀਰੋਇਨ, ਤੁਸੀਂ ਤਾਂ ਬਚਾਓ ਬਚਾਓ ਬਚਾਓ ਵੀ ਨਹੀਂ ਕਰ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਜ਼ਿਆਦਾ ਪੇ ਕਰ ਰਹੇ ਹੋ। ਮਨਮੋਹਨ ਮੇਰੇ ਨਾਲ ਆ। ਮਨਮੋਹਨ ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ। ਮਨਮੋਹਨ, ਬਚਾਓ ਬਚਾਓ ਬਚਾਓ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਲੋਕਾਂ 'ਚ ਵੱਡਾ ਰੀਜ਼ਨ ਕੀ ਹੈ ਕਿ ਉਹ ਜ਼ਿਆਦਾ ਪੇ ਕਰ ਰਹੇ ਸੀ, ਜਦੋਂ ਹੁਣ ਤੁਹਾਡੇ ਨਾਲ ਗੱਲ ਹੋਈ ਤਾਂ ਘੱਟ ਗਿਆ।
3: ਜੀ ਭਾਜੀ, ਸੋ ਸਭ ਤੋਂ ਵੱਡਾ ਰੀਜ਼ਨ ਹਮੇਸ਼ਾ ਤੇਰਾ ਮੈਂ ਦੱਸਦਾ ਹੈ ਕਿ ਲੋਕ ਕਾਫੀ ਸਾਲ ਤੋਂ ਸੇਮ ਇੰਸ਼ੋਰੈਂਸ ਨਾਲ ਰਹਿੰਦੇ ਆ। ਮੈਂ ਦੇਖਦਾ ਆ ਲੋਕ 7, 8, 9, 10 ਸਾਲ ਈਵਨ ਮੋਰ ਸੇਮ ਕੰਪਨੀ ਨਾਲ ਹੀ ਚੱਲ ਰਹੇ ਆ, ਈਵਨ ਕਿ ਉਹ ਆਪਣੇ ਅਨਕੰਟਰੋਲਡ ਪ੍ਰੀਮੀਅਮ ਵਧਾ ਰਹੇ ਆ ਲੇਕਿਨ ਉਹ ਚੈੱਕ ਨਹੀਂ ਕਰਵਾਉਂਦੇ। ਸੋ ਜਦੋਂ ਸਾਡੇ ਕੋਲ ਆਉਂਦੇ ਆਪਾਂ ਬਾਕੀ ਕੰਪਨੀ ਨਾਲ ਕੰਪੇਅਰ ਕਰਦੇ ਹਾਂ ਤੇ ਸਾਨੂੰ ਕਾਫੀ ਡ੍ਰੌਪ ਦੇਖਣ ਨੂੰ ਮਿਲਦਾ ਹੈ ਜਿੱਥੇ ਕਾਫੀ ਵੱਡੀ ਸੇਵਿੰਗ ਮਿਲਦੀ ਆ। ਸੋ ਸਾਨੂੰ ਕੱਲ ਇੱਕ ਈਮੇਲ ਆਈ ਹੈ ਵੀਵਾ ਕੰਪਨੀ ਦੀ, ਜਿਹੜਾ ਉਹ ਕਹਿ ਰਿਹਾ ਕਿ ਨੈਕਸਟ ਮੰਥ ਤੋਂ 16% ਇਨਕਰੀਜ਼ ਕਰਨ ਜਾ ਰਹੇ ਆਪਣੇ ਪ੍ਰੀਮੀਅਮ। ਸੋ ਜਿਹਨਾਂ ਦੀ ਪੋਲਿਸੀ ਵੀਵਾ ਨਾਲ ਹੋਣਗੇ ਉਹਨਾਂ ਨੂੰ ਕਾਫੀ ਵੱਡਾ ਇਨਕਰੀਜ਼ ਦੇਖਣ ਨੂੰ ਮਿਲੂ। ਸੋ ਮੈਂ ਕਹਿੰਦਾ ਹੁੰਦਾ ਹਮੇਸ਼ਾ ਕਰਾਂ ਕਿ ਜੇ ਤੁਹਾਡੀ ਪੋਲਿਸੀ ਰਿਨਿਊਅਲ ਡੇਟ ਦੇ ਕੋਲ ਆ ਗਈ ਹੈ, ਅਗਲੇ 30 ਦਿਨਾਂ ਦੇ ਵਿੱਚ ਤੁਹਾਡਾ ਰਿਨਿਊਅਲ ਆ ਰਹੀ ਹੈ, ਤੁਹਾਡਾ ਇਸ ਵਾਰੀ ਉਹਨਾਂ ਪ੍ਰੀਮੀਅਮ ਵਧਾ ਕੇ ਭੇਜਿਆ ਹਰ ਵਾਰ ਦੀ ਤਰ੍ਹਾਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਚੈੱਕ ਕਰ ਸਕਦੇ ਹਾਂ 30+ ਕੰਪਨੀਜ਼ ਨਾਲ। ਸੋ ਆਪਾਂ ਤੁਹਾਡੇ 10-15 ਮਿੰਟ ਲੈਣੇ ਆ ਤੇ ਤੁਹਾਨੂੰ ਆਪਾਂ ਕੰਪੇਅਰ ਕਰਕੇ ਸਾਰੀ ਕੰਪਨੀ ਨਾਲ ਇੱਕ ਵਧੀਆ ਬੰਡਲ ਬਣਾ ਕੇ ਦਿੰਦੇ ਆ ਜਿਹਨਾਂ ਵਿੱਚ ਕਾਫੀ ਸੇਵਿੰਗ ਦੇਖਣ ਮਿਲਦੀ ਆ। ਸੋ ਹਰ ਵੀਕ ਦੀ ਤਰ੍ਹਾਂ ਆਪਾਂ 2 ਕੇਸ ਡਿਸਕਸ ਕਰਦੇ ਹਾਂ। ਇਸ ਵਾਰ ਆਪਣੇ ਕੋਲ 2 ਕਾਰ 2 ਗੱਡੀਆਂ ਦੇ ਪਿੱਛੇ ਆਲਮੋਸਟ $1900 ਈਅਰ ਦੀ ਸੇਵ ਕੀਤੇ ਆ। ਦੂਸਰੇ ਕੇਸ ਦੇ ਵਿੱਚ 2 ਗੱਡੀਆਂ 1 ਕਾਰ ਦੇ ਪਿੱਛੇ $1500 ਦੀ ਈਅਰ ਦੀ ਸੇਵਿੰਗ ਤੇ ਕੱਲ ਸਟੂਡੈਂਟ ਭਰਾ ਦੀ ਕਾਲ ਆਈ ਸੀ, ਉਹਨਾਂ ਦੇ ਆਪਾਂ ਆਲਮੋਸਟ $850 ਈਅਰ ਦੀ ਸੇਵ ਕਰਕੇ ਦਿੱਤੇ ਆ। ਸੋ ਮੇਰਾ ਇੱਕੋ ਹੀ ਨੰਬਰ ਆ 416-990-3200 ਤੇ ਜੇ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੱਭ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਕਿਸੇ ਬਿਜ਼ਨਸ ਲਈ ਜਾਂ ਤੁਸੀਂ ਸੈਲਫ ਇੰਪਲੋਇਡ ਹੋ ਤੁਸੀਂ ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-990-3200 ਦੇ ਉੱਤੇ। ਥੈਂਕ ਯੂ ਭਾਜੀ।
0: 416-990-3200 ਤੇ ਤੁਸੀਂ ਗੱਲਬਾਤ ਕਰਨੀ ਹੈ। ਟੇਕ ਬਹਾਦਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਹੈਲੋ,
4: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ ਜੀ। ਹਾਂਜੀ,
4: ਮੈਂ ਕਿਹਾ 3200 ਦਾ ਬੜਾ ਰਿਵਾਜ਼ ਚੱਲਿਆ ਜੀ, ਮੈਂ ਵੀ ਹੁਣ 3200 ਵਾਲਾ ਲੈਣਾ, ਮੈਨੂੰ ਵੀ ਦਿਓ।
0: ਹਾਂਜੀ, ਲਓ ਜੀ ਲਓ, ਸਾਰੇ 3200 ਲੈ ਰਹੇ ਨੰਬਰ।
4: ਹਾਂਜੀ, ਮੈਂ ਕਿਹਾ ਸੰਤੋਸ਼ ਨੂੰ ਵੀ ਲਿਆਓ ਜੀ, ਸਵਾਲ ਕਰੀਏ।
0: ਹਾਂਜੀ, ਸੰਤੋਸ਼ ਜੀ ਨੂੰ ਲਿਆਉਣਾ, ਲਓ ਸਵਾਲ ਕਰਨਾ। ਸੰਤੋਸ਼ ਜੀ ਸਤਿ ਸ੍ਰੀ ਅਕਾਲ ਜੀ।
5: ਓਕੇ ਜੀ, ਸਤਿ ਸ੍ਰੀ ਅਕਾਲ ਸਾਰੇ ਦੇ ਦੇ।
0: ਸੰਤੋਸ਼, ਤੁਹਾਡੀ ਆਵਾਜ਼ ਤੇ ਟੇਕ ਬਹਾਦਰ ਜੀ ਦੀ ਆਵਾਜ਼ ਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ
5: ਜੀ। ਬਿਲਕੁਲ,
0: ਤੁਸੀਂ ਫੋਨ ਦੇ ਨੇੜੇ ਆਓ ਮੜ ਜਾ। ਆਈ ਥਿੰਕ ਸੋ, ਤੁਸੀਂ ਫੋਨ ਤੋਂ ਦੂਰ ਹੋ, ਤੁਹਾਡੀ ਆਵਾਜ਼ ਹੀ ਬਿਲਕੁਲ। ਹਾਂਜੀ, ਹੁਣ ਠੀਕ ਹੈ?
5: ਮੈਂ ਬਿਲਕੁਲ ਲੱਗ ਗਏ ਹਾਂ।
0: ਹਾਂਜੀ ਠੀਕ ਹੈ, ਤੁਹਾਨੂੰ ਫੋਨ ਨੰਬਰ ਲੈ ਕੇ ਦਿੰਦੇ ਸੰਤੋਸ਼ ਜੀ।
5: ਜੀ ਜੀ, ਸ਼ਾਇਦ ਨੰਬਰ ਵੀ ਉਹ ਕਹਿੰਦੇ ਸੀ 3200 ਵਾਲਾ ਲੈ ਕੇ ਦੋ।
0: ਹਾਂ, 3200 ਨਾਲ ਨੰਬਰ ਲੈ ਕੇ ਦਿੰਦੇ ਤੁਹਾਨੂੰ
5: ਜੀ। ਬਿਲਕੁਲ,
0: ਹਾਂਜੀ,
5: ਸਤਿ ਸ੍ਰੀ ਅਕਾਲ ਜੀ। ਅਮਨ ਜੀ, ਬਿਲਕੁਲ ਤੇਗ ਬਹਾਦਰ ਜੀ ਨੇ ਸਹੀ ਕਿਹਾ ਕਿ ਮੈਂ ਵੀ ਬਹੁਤ ਉਤਸੁਕਤਾ ਨਾਲ ਵੇਟ ਕਰ ਰਹੀ ਸੀ ਕਿ ਮੇਰੀ ਟਰਨ ਕਦੋਂ ਆਊਗੀ।
0: ਆਓ ਤੁਸੀਂ ਹੁਣ ਏਅਰ ਤੇ, ਆਪਣੇ ਕੋ ਟਾਈਮ ਘੱਟ ਜਾਣਾ ਫਿਰ। ਹਾਂਜੀ
5: ਜੀ, ਕੱਲ ਰਾਤੀ ਮੈਂ ਨਾ ਇੱਕ ਸਟੱਡੀ ਦੇਖਦੀ ਸੀਗੀ ਹਾਰਵਰਡ ਯੂਨੀਵਰਸਿਟੀ ਦੀ, ਉਹਦੇ ਵਿੱਚ ਅਮਨ ਜੀ ਇੱਕ ਬੜਾ ਵਧੀਆ,
0: ਪਹਿਲਾਂ ਇਹ ਦੱਸ ਦਈਏ ਕਿ ਦੁਨੀਆ ਦੀ ਸਭ ਤੋਂ ਲੰਬੀ ਚੱਲੀ ਸਟੱਡੀ ਆ। ਦੁਨੀਆ ਚ ਸਭ ਤੋਂ ਵੱਡੀ ਲੰਬੀ ਚੱਲੀ ਸਟੱਡੀ ਆ, ਜਿਹੜੀ 60 ਸਾਲ ਦੇ ਆਸ ਪਾਸ ਚੱਲੀ, ਲਗਾਤਾਰ ਅਲੱਗ ਅਲੱਗ ਰਿਸਰਚਰਸ ਨੇ ਤੇ ਰਿਸਰਚ ਕੀਤੀ, ਤੇ ਇਹ ਹਿਊਮਨ ਬੀਂਗ ਦੇ ਉੱਪਰ, ਇਨਸਾਨੀਅਤ ਦੇ ਉੱਪਰ ਕੀਤੀ ਗਈ, ਇਨਸਾਨਾਂ ਦੇ ਉੱਪਰ ਇਹ ਸਟੱਡੀ ਕੀ ਹੈ ਸੰਤੋਸ਼ ਦੱਸ ਦਿਆ, ਤੇ ਤੁਸੀਂ ਜਵਾਬ ਦੇਣਾ, ਦਾ ਆਨਸਰ ਕੀ ਆਇਆ ਹੋਊਗਾ?
5: ਜੀ ਜੀ, ਆਹ ਐਡਲਟ ਡਿਵੈਲਪਮੈਂਟ ਦੇ ਉੱਪਰ ਹੈਗੇ ਆ। ਇਹਦਾ ਸੀਗਾ ਕੁਐਸਚਨ ਕਿ ਇਦਾਂ ਦੀ ਕਿਹੜੀ ਚੀਜ਼ ਆ ਜਿਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ।
0: ਕੁਐਸਚਨ ਹੈ, ਤੁਹਾਨੂੰ ਕਿਹੜੀ ਚੀਜ਼ ਤੋਂ ਸਭ ਤੋਂ ਵੱਧ ਖੁਸ਼ੀ ਮਿਲਦੀ ਆ
5: ਜੀ?
0: ਕਿਉਂਕਿ ਸੰਤੋਸ਼ ਜੀ ਦੀ ਖੁਸ਼ੀ ਤਾਂ ਪਤਾ ਸੀ ਨਾ ਸਾਡੇ
5: ਜੀ,
0: ਤੁਸੀਂ ਸਾਰੇ ਦੱਸ ਸਕਦੇ ਹੋ ਕਿ ਤੁਹਾਡੀ ਖੁਸ਼ੀ ਕਿਹੜੇ ਚ ਆ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੀਜ਼ ਚ ਮਿਲਦੀ ਹੈ, ਕਿਹੜੀ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ? ਪੈਸੇ? ਤੁਸੀਂ ਆਪਣੇ ਆਪ ਦੱਸੋ, ਮੈਂ ਨਹੀਂ ਹਿੰਟ ਦੇਣਾ
5: ਜੀ।
0: ਸਭ ਤੋਂ ਵੱਧ ਖੁਸ਼ੀ, ਪਲੀਜ਼ ਪਾਰਟਿਸਿਪੇਟ, ਫਿਰ ਤੁਹਾਨੂੰ ਅਸੀਂ ਦੱਸਾਂਗੇ ਐਂਡ ਦੇ ਵਿੱਚ। ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜਾ ਆਨਸਰ ਆ ਉਹ ਅੱਜ ਦੱਸ ਕੇ ਜਾਵਾਂਗੇ, ਅੱਗੇ ਵੀ ਦੱਸਦੇ ਨਹੀਂ ਹੁੰਦੇ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੋਂ ਮਿਲਦੀ ਹੈ? 905-673-3337 ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਾਹਦੇ ਚੋਂ ਮਿਲਦੀ ਹੈ? ਇਹ ਰਿਸਰਚ ਹੈ ਦੁਨੀਆ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਦੀ, ਜਿੱਥੇ ਮੇਰੇ ਫਾਦਰ ਵੀ ਪੜ੍ਹੇ, ਅਤੇ ਇਸ ਯੂਨੀਵਰਸਿਟੀ ਦੀ ਰਿਸਰਚ 60 ਈਅਰਸ ਚੱਲੀ, ਅਲੱਗ ਅਲੱਗ ਰਿਸਰਚਰਸ ਨੇ ਪਾਰਟੀਸਪੇਟ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਉੱਤੇ ਇਹ ਸਟੱਡੀ ਕੀਤੀ ਗਈ। ਫਾਈਨਲ ਆਨਸਰ ਤੁਹਾਨੂੰ ਬਹੁਤ ਵਧੀਆ ਦੇਵਾਂਗੇ ਜਾਣ ਤੋਂ ਪਹਿਲਾਂ। 905-673-3337 ਤੁਹਾਨੂੰ ਕਾਹਦੇ ਚੋਂ ਮਿਲਦੀ ਹੈ? ਦੇਖਦੇ ਹਾਂ ਕਿਹਦੀ ਕਿਹਦੀ ਆਨਸਰ ਉਹਨਾਂ ਮੈਚ ਕਰਦੀ ਹੈ। ਸਭ ਤੋਂ ਵੱਧ ਖੁਸ਼ੀ ਤੁਹਾਨੂੰ ਕਿਸ ਚੀਜ਼ ਨਾਲ ਮਿਲਦੀ ਹੈ? ਐਕਸਰਸਾਈਜ਼, ਵਾਟ ਐਵਰ ਯੂ ਆਰ ਗੋਇੰਗ ਟੂ ਸੇ। 905-673-3337 ਮੈਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ, ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਪਰ ਕਿਸੇ ਦਾ ਦਿਖਾਇਓ ਨਾ। 905-673-3337

0: Rancho, 30 Rambler Drive, Brampton. Major intersection, Steels and Kennedy, 9054512600.
1: ਆਪਣੀ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਸਭ ਨਜ਼ਾਰਾ ਤੇ ਪਹੁੰਚਦੇ ਨੇ 905-455-2600. ਤੁਹਾਨੂੰ ਖੁਸ਼ੀ ਕਿਸ ਚੀਜ਼ 'ਚ ਸਭ ਤੋਂ ਵੱਧ ਮਿਲਦੀ ਹੈ? ਪਲੀਜ਼ ਜਲਦੀ ਪਾਰਟੀਸਪੇਟ ਕਰੋ, 9:45 ਹੋ ਗਏ ਨੇ, ਫਿਰ ਆਪਣੇ ਕੋਲ ਟਾਈਮ ਘੱਟ ਜਾਂਦਾ ਹੁੰਦਾ। 905-673-3337 ਦੇ 3 ਲਾਈਨ ਖਾਲੀ ਨੇ ਆਪ ਜੀ ਨੂੰ, ਜਿੰਨੇ ਵੀ ਲੋਕ ਨੇ। ਫਿਰ ਦੱਸਾਂਗੇ ਕਿ ਰਿਸਰਚਰਸ ਨੇ ਇੱਕ ਛਾਣਬੀਨ ਕਰਕੇ ਦੱਸਿਆ ਕਿ ਆਹ ਮੈਥਮੈਟਿਕਸ ਨੇ ਜਿਹੜੇ ਸਾਰੇ ਆਹ ਲੋਕਾਂ ਦੇ ਉੱਤੇ ਸਟੱਡੀ ਹੋਈ ਅਤੇ ਆਹ ਸਭ ਤੋਂ ਵੱਧ ਪਾਇਆ ਗਿਆ। ਇਸ ਚੀਜ਼ 'ਚ ਸਭ ਤੋਂ ਵੱਧ ਖੁਸ਼ੀ ਮਿਲਦੀ ਹੈ ਲੋਕਾਂ ਨੂੰ। ਏ ਜੀ, ਓ ਜੀ, ਤੁਮ ਵੀ ਸੁਣੋ ਜੀ, ਕਹਿਤਾ ਹੂੰ ਮੈਂ ਜੋ ਵੋ ਤੁਮ ਵੀ ਕਰੋ ਜੀ। ਏ ਜੀ,
2: ਹੈਲੋ।
1: ਹਾਂ ਜੀ,
2: ਸਤਿ ਸ਼੍ਰੀ ਅਕਾਲ ਵੀਰੇ।
1: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਹੈ ਵੀਰੇ?
1: ਚੜ੍ਹਦੀ ਕਲਾ,
2: ਚੜ੍ਹਦੀ ਕਲਾ ਚਾਹੀਦੀ ਵੀਰੇ। ਮੈਨੂੰ ਖੁਸ਼ੀ ਮਿਲਦੀ ਹੈ ਬਾਈ ਜੀ ਕੰਮ ਕਰਕੇ।
1: ਤੁਹਾਨੂੰ ਕੰਮ ਕਰਕੇ ਮਿਲਦੀ ਹੈ? ਤੁਹਾਡਾ ਨਾਂ ਏ ਜੀ ਹੈ ਨਾ?
2: ਹਾਂ ਜੀ, ਹਾਂ ਜੀ, ਕੰਮ ਕਰਕੇ ਤਨਖਾਹ ਲਿਆ ਕੇ ਪਰਿਵਾਰ ਲਈ ਹੋਰ ਚੰਗੀਆਂ ਚੰਗੀਆਂ ਚੀਜ਼ਾਂ ਕਰਕੇ।
1: ਚੰਗਾ, ਬਹੁਤ ਸ਼ੁਕਰੀਆ, ਪਿਆਰੇ ਪਿਆਰੇ ਜਵਾਬ ਤੁਹਾਡੇ। ਹੈਲੋ ਜੀ, ਸੰਤੋਸ਼ ਜੀ, ਤੁਹਾਡੀ ਨੈਕਸਟ ਕਾਲ ਆ
3: ਜੀ। ਸਤਿ ਸ਼੍ਰੀ ਅਕਾਲ ਜੀ।

0: करती मेरी जान करती। लोग कैदी हुए ने, लोग हर मोड़ पे रुक रुक के संभलते क्यों हैं, इतना डरते हैं तो फिर घर से निकलते क्यों हैं। हाँ जी गुरप्रीत जी,
1: ਅੱਜ ਭਾਈ ਸਾਨੂੰ ਮਿਲਦੇ ਖੁਸ਼ੀ ਚ ਪੇ ਔਨ ਟਾਈਮ ਆ ਜਾਏ, ਕਿਉਂਕਿ ਅੱਜ ਕੱਲ ਪੇ ਬੜੀਆਂ ਲੇਟ ਹੋ ਰਹੀਆਂ।
0: ਬਾਈ ਨੀ ਛੋਟੀ ਜਿਹੀ ਗੱਲ ਆ ਯਾਰ, ਇਹ ਚ ਕਿਹੜੀ ਗੱਲ ਆ? ਹੈ
1: ਹਾਂਜੀ,
0: ਜਿੱਥੇ ਸਾਰਾ ਸੰਸਾਰ ਉੱਥੇ ਆਪਾਂ।
1: ਹਾਂਜੀ ਹਾਂਜੀ,
0: ਤੁਹਾਨੂੰ ਔਨ ਟਾਈਮ ਪੇ ਦੇ ਉੱਤੇ ਜ਼ਿਆਦਾਤਰ ਕਾਲਸ ਮੈਂ ਜਿਹੜੇ ਲੈ ਰਿਹਾ ਉਹ ਦੱਸ ਰਹੇ ਨੇ ਉਹਨਾਂ ਨੂੰ ਹੈਪੀਨੈਸ ਕਿਸ ਚੀਜ਼ ਚੋਂ ਮਿਲਦੀ ਹੈ। ਰੀਲੀ ਪਲੀਜ਼ ਸ਼ੇਅਰ ਯੂਰ ਹੈਪੀਨੈਸ, ਪਲੀਜ਼ ਪਲੀਜ਼ ਸ਼ੇਅਰ ਯੂਰ ਹੈਪੀਨੈਸ, ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰੋ, ਫਿਰ ਅਸੀਂ ਤੁਹਾਨੂੰ ਸਟੱਡੀ ਦੱਸਦੇ ਹਾਂ ਕਿ ਸਟੱਡੀ ਨੇ ਇਹ ਆਂਸਰ ਦਿੱਤਾ ਅਤੇ ਤੁਸੀਂ ਉਹਨੂੰ ਮੈਚ ਕਰਿਓ, ਤੁਹਾਡੀ ਖੁਸ਼ੀ ਦੁੱਗਣੀ ਹੋ ਜੂਗੀ। 905-673-3337 ਲਾਈਨ ਜੇ ਬਿਜ਼ੀ ਆ ਰਹੀ ਹੈ, ਨਹੀਂ ਮਿਲ ਰਹੀ, ਹੁਣ ਦੋ ਲਾਈਨ ਖਾਲੀ ਨੇ, ਤੁਸੀਂ ਕਾਲ ਕਰ ਸਕਦੇ ਹੋ 9056733337 'ਤੇ ਗੱਲਬਾਤ ਹੋ ਰਹੀ ਹੈ। ਮਨਿੰਦਰ ਸਿੰਘ ਨੂੰ ਕਾਲ ਕਰਨੀ ਹੈ, ਕੋਈ ਡਿਸਪਿਊਟ ਹੈ ਤੁਹਾਡਾ ਛੋਟਾ ਮੋਟਾ, ਕਿਸੇ ਨੇ ਤੁਹਾਨੂੰ ਚਿੱਠੀ ਕੱਢ ਦਿੱਤੀ ਹੈ, ਜਾਂ ਤੁਹਾਡਾ ਕੋਈ ਕਿਰਾਏਦਾਰ ਨਹੀਂ ਨਿਕਲ ਰਿਹਾ ਹੈਗਾ, ਜਾਂ ਤੁਹਾਡਾ ਟ੍ਰੈਫਿਕ ਟਿਕਟ ਮਿਲ ਗਿਆ, ਤਿੰਨਾਂ ਸੂਰਤਾਂ ਦੇ ਵਿੱਚ 647-864-0797-6478-64-0797 ਕੈਨੇਡੀਅਨ ਜੰਪਲ ਮੁੰਡਾ ਹੈ, ਤੁਹਾਡੀ ਹੈਲਪ ਕਰੂਗਾ। ਅਤੇ ਸ਼ੋਅ ਦੇ ਵਿੱਚ ਮਾਸਟਰ ਯੋਰ ਐਗਜ਼ਾਮ, ਤੁਸੀਂ ਆਪਣੇ ਐਗਜ਼ਾਮ ਦੇ ਮਾਲਕ ਬਣਨਾ, ਯਾਨੀ ਕਿ ਜੇ ਤੁਸੀਂ ਐਗਜ਼ਾਮ ਕਰਨਾ ਤੁਸੀਂ ਉਹ ਐਗਜ਼ਾਮ 'ਤੇ ਜਿੱਤ ਹਾਸਲ ਕਰਨੀ, ਯਾਨੀ ਕਿ ਸਕਸੈਸ ਰੇਟ 97% ਦੇ ਨਾਲ ਲੋਕ ਲਾਈਸੈਂਸ ਲੈ ਲੈ ਨੇ ਰੀਅਲ ਸਟੇਟ ਦਾ। ਵੀ ਪੇਸ਼ੈਂਸ ਰੱਖਿਆ ਕਰੋ, ਕਾਲ ਹੋਲਡ ਰੱਖਿਆ ਕਰੋ, ਰੀਅਲ ਸਟੇਟ ਦਾ ਲਾਈਸੈਂਸ ਲੈ ਰਹੇ ਨੇ ਲੋਕ, ਮੋਰਗੇਜ ਦਾ, ਇੰਸ਼ੋਰੈਂਸ ਦਾ, ਕਾਰ ਡੀਲਰਸ਼ਿਪ ਦਾ, ਜਾਂ ਤੁਸੀਂ ਬੈਂਕ 'ਚ ਜੋਬ ਕਰਨੀ ਆ ਉਹਦਾ, ਇਹ ਸਾਰੇ ਲਾਈਸੈਂਸ ਮਿਲਣਗੇ ਤੁਹਾਨੂੰ। ਇਹ ਕੰਪਨੀ ਤੁਹਾਡੀ ਹੈਲਪ ਕਰਦੀ ਹੈ, ਤੁਸੀਂ ਸਿਰਫ ਕੰਸਲਟ ਕਰਨਾ 437-376-5656 437-376-5656 'ਤੇ ਕਾਲ ਕਰਨੀ ਹੈ। ਹੈਲੋ ਜੀ,
2: ਹੈਲੋ, ਹਾਂਜੀ,
0: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਮੈਨੂੰ ਖੁਸ਼ੀ ਮਿਲਦੀ ਜੇ ਮੈਂ ਕਿਸੇ ਦੀ ਹੈਲਪ ਕਰਾਂ।
0: ਤੁਹਾਨੂੰ ਕਿਸੇ ਦੀ ਮਦਦ ਕਰਨ 'ਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ। ਤੁਹਾਡਾ ਨਾਮ?
2: ਦਲਜੀਤ।
0: ਦਲਜੀਤ, ਥੈਂਕ ਯੂ ਸੋ ਮੱਚ। ਔਰ 437 ਨੰਬਰ ਹੈ। ਹਾਂਜੀ, ਤੁਹਾਨੂੰ ਖੁਸ਼ੀ ਕਿਹਦੀ ਚੀਜ਼ 'ਚ ਮਿਲਦੀ ਹੈ?
3: ਸਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਜਦੋਂ ਮੈਂ ਵੱਧ ਤੋਂ ਵੱਧ ਬਿਜ਼ੀ ਹੁੰਦਾ ਤਾਂ ਮੇਰੇ ਕੋਲ ਕੰਮ ਜ਼ਿਆਦਾ ਹੁੰਦਾ, ਮੈਂ ਉਸ ਚੀਜ਼ ਖੁਸ਼ੀ ਮਹਿਸੂਸ ਕਰਦਾ, ਵਿਹਲਾ ਰਹਿ ਕੇ ਖੁਸ਼ ਨਹੀਂ ਹੈਗਾ ਜੀ।
0: ਤੁਸੀਂ ਕੰਮ ਕੀ ਕਰਦੇ ਵੀ ਜੀ?
3: ਕੰਮ ਮੈਨੂੰ ਕੋਈ ਵੀ ਮੇਰੇ ਫੈਲਾਂ, ਮੈਂ ਡਿਲੀਵਰੀ ਕਰਦਾ, ਇੰਡੀਆ ਖੇਤੀ ਵੀ ਕੀਤੀ ਆ, ਇੱਥੇ ਬਹੁਤ ਸਾਰੇ ਕੰਮ ਕੀਤੇ ਹਮੇਸ਼ਾ, ਜਦ ਕਿ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੁੰਦਾ।
0: ਬਾਈ ਜੀ, ਮੇਰੇ ਵਰਗੀ ਮੇਰੀ ਕਾਪੀ ਹੋ, ਕਿਹੜੇ ਮਹੀਨੇ ਦਾ ਜਨਮ ਹੈ ਤੁਹਾਡਾ?
3: ਮੇਰਾ ਜੀ 4/4/1900।
0: 4/4 ਕੀ ਹੁੰਦਾ?
3: 4 ਤਰੀਕ ਚੌਥਾ ਮਹੀਨਾ 1900।
0: ਚੌਥਾ ਮਹੀਨਾ ਕੌਣ ਹੁੰਦਾ?
3: ਅਪ੍ਰੈਲ।
0: ਠੀਕ ਹੈ, ਥੈਂਕ ਯੂ ਸੋ ਮਚ। ਔਰ ਫਰਾ ਫਰਾ, ਰੇਡੀਓ ਕੀ ਆਵਾਜ਼ ਬੰਦ ਕਰ ਦਿਓ ਜੀ, ਰੇਡੀਓ ਕੀ ਆਵਾਜ਼ ਬੰਦ ਕਰ ਦਿਓ। ਹਾਂਜੀ ਹਾਂਜੀ ਫਰਾ,
4: ਇੱਕ ਮਿੰਟ ਹੈ।
0: ਹਾਂਜੀ, ਬੰਦ ਹੋ ਗਈ ਆਵਾਜ਼, ਬੰਦ ਹੋ ਗਈ।
4: ਮੈਨੂੰ ਖੁਸ਼ੀ ਮਿਲਦੀ ਵੀ ਕਿਸ ਤੋਂ?
0: ਹਾਂਜੀ
4: ਜੀ ਜੀ, ਮੈਨੂੰ ਖੁਸ਼ੀ ਮਿਲਦੀ ਆਪਣੀ ਮਾਂ ਨਾਲ ਗੱਲ ਕਰਕੇ,
0: ਵੈਰੀ ਗੁੱਡ,
4: ਆਪਣੇ ਪੁਰਾਣੇ ਫਰੈਂਡਸ ਦੇ ਨਾਲ ਮਿਲ ਕੇ
0: ਉਹਨਾਂ ਨੂੰ
4: ਜੀ,
0: ਉਹਨਾਂ ਨੂੰ ਮਿਲਣ ਤੋਂ ਬਾਅਦ ਹੈ ਨਾ। ਤੁਹਾਨੂੰ ਖੁਸ਼ੀ ਮਿਲਦੀ ਹੈ, ਰਾਈਟ? ਬਹੁਤ ਸ਼ੁਕਰੀਆ, ਤੁਸੀਂ ਆਪਣੀ ਆਪਣੀ ਖੁਸ਼ੀ ਸ਼ੇਅਰ ਕਰੋ, ਫਿਰ ਤੁਹਾਨੂੰ ਇੱਕ ਲਾਸਟ ਪੁਆਇੰਟ ਦਵਾਂਗੇ ਜਿਹੜਾ ਕਿ 60 ਸਾਲ ਦੀ ਰਿਸਰਚ ਦਾ। ਹੈਲੋ ਜੀ,
5: ਹਾਂਜੀ, ਗੁੱਡ ਮਾਰਨਿੰਗ ਜੀ।
0: ਮਾਰਨਿੰਗ ਜੀ,
5: ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਮੈਂ ਆਪਣੀ ਦਿਲ ਦੀ ਕਰਦੀ
0: ਹਾਂ। ਜਿੱਦ ਦੇ ਹਿਸਾਬ ਨਾਲ
5: ਨਾ, ਜੋ ਦਿਲ ਚਾਹੁੰਦਾ ਹੈ ਉਹ ਕਰਦੀ ਹਾਂ।
0: ਅੱਛਾ, ਮੀਨਸ ਯਾਨੀ ਅਨਕੰਟਰੋਲਡ ਰਹਿ ਕੇ ਤੁਸੀਂ?
5: ਉਹ ਹੈਲਪ ਵੀ ਹੋ ਸਕਦੀ ਆ, ਐਕਸਰਸਾਈਜ਼ ਵੀ ਹੋ ਸਕਦੀ ਆ, ਮੇਰਾ ਕੰਮ ਵੀ ਹੋ ਸਕਦਾ ਆ।
0: ਰੀਤੂ, ਮੈਨੂੰ ਪਰਸੋਂ ਨਾ ਕਲਾਰਕ ਬੁਲੇਵਰਡ ਦੇ ਉੱਤੇ ਇੱਕ ਵਿਅਕਤੀ ਮਿਲਿਆ, ਮੈਂ ਬੜਾ ਗੁੰਝਲਦਾਰ ਚੀਜ਼ 'ਚ ਫਸ ਚੁੱਕਿਆ ਸੀਗਾ, ਮੈਂ ਸਾਡੇ 'ਚ ਕੋਈ ਵਿਛੜੀ ਰੂਹ ਆ ਉਹਦੇ ਨਾਲ ਰਿਲੇਟਡ ਕੋਈ ਗੱਲ ਮੈਨੂੰ ਪਤਾ ਲੱਗੀ, ਮੈਂ ਬੜਾ ਉਦਾਸ ਸੀਗਾ। ਉਹ ਤੁਰਿਆ ਆ ਰਿਹਾ ਸੀ, ਮੈਂ ਤੇਜ਼ ਤੇਜ਼ ਤੁਰੇ ਕੋਲ ਤੁਰ ਕੇ ਗਿਆ, ਰੋਡ ਕ੍ਰੋਸ ਕਰਨ ਲੱਗਿਆ ਸੀ, ਮੈਨੂੰ ਰੋਕ ਲਿਆ, ਉਹਦਾ ਨਾਂ ਹੈਗਾ ਕਾਲੀ, ਉਹਨੂੰ ਮੈਂ ਰੇਡੀਓ 'ਤੇ ਲੈ ਕੇ ਆਊਂਗਾ, ਤੁਹਾਡੇ ਸਾਰਿਆਂ 'ਚ ਜਿੰਦਾ ਦਿਲੀ ਪਾਊਂਗਾ, ਤੁਹਾਡੇ ਅੰਦਰ ਨਾ ਜਿੰਦਾ ਦਿਲੀ ਪਾਉਣੀ ਆ ਮੈਂ ਅੰਦਰ ਲੈ ਕੇ ਉਹਨੂੰ। ਕਾਲੀ ਨੂੰ ਮੈਂ ਰੋਕ ਕੇ ਪੁੱਛਿਆ ਕਿ ਕਾਲੀ, ਕੋਈ ਸਾਨੂੰ ਹੈਪੀਨੈਸ ਦਾ ਮੈਸੇਜ ਦੇ ਜਾਂਦਾ ਹੋਇਆ, ਵੀ ਕਿਹੜੀ ਚੀਜ਼ ਸਭ ਤੋਂ ਵੱਧ ਖੁਸ਼ੀ ਹੋ ਸਕਦੀ ਹੈ ਤੇਰੇ ਮੁਤਾਬਕ? ਉਹਦੀ ਅੱਖਾਂ ਨਹੀਂ ਸੀਗੀਆਂ ਦੋਨਾਂ ਦੇ, ਅੱਖਾਂ ਗਈਆਂ, ਜਹਾਨ ਗਿਆ, ਰਾਈਟ? ਕਾਲੀ ਨੇ ਮੈਨੂੰ ਕਿਹਾ ਕਿ ਜੇ ਤੁਸੀਂ ਸੁਤੰਤਰ ਹੋ ਨਾ, ਸੁਤੰਤਰ, ਤੁਸੀਂ ਫ੍ਰੀ ਹੋ, ਆਜ਼ਾਦ ਹੋ, ਉਹ ਸਭ ਤੋਂ ਵੱਡੀ ਖੁਸ਼ੀ ਹੈ, ਕਹਿੰਦਾ। ਹਾਂਜੀ, ਅਤੇ ਉਹ ਬੰਦਾ, ਤੁਸੀਂ ਹੈਰਾਨ ਰਹਿ ਜਾਓਗੇ, ਮੈਂ ਤੁਹਾਡੇ ਸਾਰੇ ਸਾਹਮਣੇ ਪ੍ਰੈਜੈਂਟ ਕਰੂੰਗਾ ਉਹਨੂੰ, ਤੁਹਾਡੇ ਬੱਚਿਆਂ ਨੂੰ ਟ੍ਰੇਨਿੰਗ ਦਵਾਊਂਗਾ, ਪਿਆਨੋ ਦੀ ਟ੍ਰੇਨਿੰਗ ਦਿੰਦਾ, ਉਹ ਬੰਦਾ ਮਲਟੀਪਲ ਚੀਜ਼ਾਂ 'ਚ ਪੜ੍ਹਾਈ ਕਰੀ ਜਾ ਰਿਹਾ, ਅੱਖਾਂ ਨਾ ਹੋਣ ਦੇ ਬਾਵਜੂਦ ਵੀ ਪੜ੍ਹੀ ਜਾ ਰਿਹਾ, ਬ੍ਰਿਟਿਸ਼ ਬੋਰਨ ਆ ਉਹ, ਅਫਰੀਕਨ ਮੂਲ ਦਾ ਬੰਦਾ, ਅਤੇ ਮੈਨੂੰ ਉਹਨੇ ਬੋਲ ਕੇ ਦੱਸ ਦਿੱਤਾ, ਕਹਿੰਦਾ ਮੈਂ ਬ੍ਰੈਂਪਟਨ ਅੱਖਾਂ ਨਾਲ ਤਾਂ ਨਹੀਂ ਦੇਖਿਆ, ਮਨ ਨਾਲ ਦੇਖਿਆ ਕਹਿੰਦਾ ਅੱਗੇ ਜਾ

0: ਕਿ ਬ੍ਰਹਮਰ ਦਾ ਮੋੜ ਆਉਣਾ, ਉਹ ਤੋਂ ਮੈਂ ਮੁੜਨਾ ਜਿੱਥੇ ਮੈਂ ਖੜਾ ਹੈ ਤੂੰ, ਅਤੇ ਨਾਲ ਫਿਰ ਕਹਿੰਦਾ ਅੱਗੇ ਜਾ ਕੇ ਮੈਂ ਬਰਮੋਰਲ 'ਤੇ ਫਿਰ ਲੈਫਟ ਮੁੜਨਾ, ਅਤੇ ਉਹ ਤੋਂ ਬਾਅਦ ਮੇਰਾ ਘਰ ਆ ਜਾਣਾ ਰਾਈਟ ਹੈਂਡ ਦੇ ਉੱਤੇ ਫਲਾਣੀ ਕਰੀਕ ਲੰਘਣ ਤੋਂ ਬਾਅਦ, ਪਾਣੀ ਦੀ ਆਵਾਜ਼ ਸੁਣ ਕੇ ਪਛਾਣ ਲੈਂਦਾ ਮੈਂ ਹੁਣ ਘਰ ਦੇ ਕੋਲ ਪਹੁੰਚ ਗਿਆ। ਆਪਾਂ ਕਿੰਨੇ ਕਰਮ ਵਾਲੇ ਆ,
1: ਫਰੀਡਮ, ਜਿੱਥੇ ਤੁਹਾਨੂੰ ਫਰੀਡਮ ਹੈਗੀ ਤੁਸੀਂ ਜੋ ਕਰ ਸਕਦੇ ਆ ਨਾ,
0: ਹਾਂਜੀ,
1: ਤੁਹਾਨੂੰ ਉਹ ਚੀਜ਼ ਖੁਸ਼ੀ ਦੇ ਜਾਂਦੀ ਆ।
0: ਬਹੁਤ ਸ਼ੁਕਰੀਆ ਹਰਮਨ।
2: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸੰਤੋਸ਼ ਜੀ, ਹਰਮਨ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ।
3: ਸਤਿ ਸ਼੍ਰੀ ਅਕਾਲ ਹਰਮਨ ਜੀ।
2: ਭਾਜੀ ਮੈਨੂੰ ਖੁਸ਼ੀ ਮਿਲਦੀ ਆ ਸਭ ਤੋਂ ਜ਼ਿਆਦਾ ਆਪਣੇ ਆਪ ਨੂੰ ਫਿੱਟ ਰੱਖ ਕੇ ਸਵੇਰੇ ਜਦੋਂ ਉੱਠਦੇ ਆ ਆਪਣੇ ਆਪ ਨੂੰ ਤੰਦਰੁਸਤ ਦੇਖ ਕੇ ਤੇ ਇੱਕ ਹੈਲਦੀ ਫੈਮਿਲੀ ਰਿਲੇਸ਼ਨਸ਼ਿਪ ਦੇਖ ਕੇ।
4: ਵੈਰੀ ਨਾਈਸ,
0: ਵੈਰੀ ਨਾਈਸ ਸਰ। ਸਿਹਤ ਤੁਹਾਡੀ ਠੀਕ ਆ ਤੇ ਤੁਹਾਡਾ ਪਰਿਵਾਰ ਵੀ ਠੀਕ ਹੈ, ਸਹੀ ਹੈ ਗੱਲ ਨਾ?
2: ਹਾਂਜੀ ਬਿਲਕੁਲ ਬਿਲਕੁਲ।
0: ਹਾਂ ਕਾਲੀ ਵੀ ਇਹੀ ਕਹਿ ਗਿਆ ਸੀਗਾ ਉਦੋਂ। ਤੇਗ ਬਹਾਦਰ ਜੀ ਤੁਹਾਨੂੰ ਕਾਹਦੀ ਖੁਸ਼ੀ ਮਿਲਦੀ ਹੈ?
5: ਹਾਂਜੀ ਅਮਨ ਜੀ, ਸੰਤੋਸ਼ ਜੀ ਮੈਨੂੰ ਮੈਂ ਕੰਮ ਛੱਡਦਾ
0: ਗੱਲਾਂ ਬਾਤ ਸੁਣ ਕੇ। ਬਹੁਤ ਸ਼ੁਕਰੀਆ, ਥੈਂਕ ਯੂ। ਤੇ ਗੁਰਦੀਪ ਜੀ, ਚੜ੍ਹਦੀ ਕਲਾ ਬਾਈ ਜੀ,
6: ਮੈਨੂੰ ਖੁਸ਼ੀ ਮਿਲਦੀ ਜਦੋਂ ਮੇਰੇ ਅਕਾਊਂਟ 'ਚ ਪੈਸੇ ਆ ਜਾਂਦੇ
0: ਆ। ਹਾਏ ਹਾਏ, ਮਾਇਆ ਆਉਂਦੀ ਹੈ ਤੇ ਸ਼ਵਾਸ ਚੱਲਦੇ ਨੇ, ਮਾਇਆ ਰੁਕ ਜਾਂਦੀ ਹੈ ਸ਼ਵਾਸ ਵੀ ਰੁਕ ਜਾਂਦੇ ਨੇ। ਸੰਸਾਰ ਦਾ ਹੀ ਹਾਲ ਹੈ ਭਰਾ ਗੁਰਦੀਪ, ਸਾਰੇ ਸੰਸਾਰ ਨੂੰ ਬਿਮਾਰੀ ਲੱਗੀ ਹੋਈ ਆ।
6: ਕੰਮ ਖਿੱਚ ਕੇ ਕਰੀਦਾ ਹਨਾ, ਜੇ ਹੁੰਦਾ ਬਈ ਯਾਰ 2 ਘੰਟੇ ਵੇਸਟ ਨਾ ਹੋ ਜਾਣ ਕਿਸੇ ਪਾਸੇ। ਚਲੋ ਕੋਈ ਕੰਮ ਹੈ ਨੀ, ਉਬਰ ਆਉਣ ਕਰ ਲਓ, ਕੋਈ ਕੰਮ ਹੈ ਨੀ ਚਲਾ ਕਰ ਲਓ।
0: ਬਾਬਾ ਜੀ ਮੈਂ ਕਰਦਾ,
6: ਹਫਤੇ ਬਾਅਦ ਜੋ ਪੈਸੇ ਆਉਂਦੇ ਫਿਰ ਨਿਆਰਾ ਜਿਹਾ ਆ ਜਾਂਦਾ।
0: ਪਲਾਨ ਕਰਨਾ ਸ਼ੁਰੂ ਕਰੋ ਰਾਜੇ, ਨਾਲ ਪਲੈਨਿੰਗਸ ਕਰਨੀਆਂ ਸ਼ੁਰੂ ਕਰੋ। ਇਕੱਲਾ ਕੰਮ ਕਰਨ ਦਾ ਫਾਇਦਾ ਨਹੀਂ, ਗਰਦਨ ਤੋਂ ਥੱਲੇ ਤੇ ਗਰਦਨ ਤੋਂ ਉੱਤੇ ਦੋਨੋਂ ਜਗ੍ਹਾ ਕੰਮ ਕਰਨਾ ਆਪਾਂ ਨੇ।
6: ਹਾਂਜੀ ਹਾਂਜੀ,
0: ਗਰਦਨ ਤੋਂ ਥੱਲੇ ਤੇ ਗਰਦਨ ਤੋਂ ਉੱਪਰ। 1 ਰੁਪਏ ਨੂੰ 10 ਰੁਪਏ ਚ ਕੇ ਮੈਂ ਕਨਵਰਟ ਕਰਨਾ ਇਹ ਵੀ ਕਰਨਾ, 1 ਰੁਪਿਆ ਕਮਾਉਣ ਦੀ ਕੋਸ਼ਿਸ਼ ਵੀ ਕਰਨੀ ਆ, ਦੋਨੋਂ ਚੀਜ਼ਾਂ ਕਰਨੀਆਂ। ਠੀਕ ਹੈ,
6: ਦੱਸੋ ਤੁਸੀਂ ਕਿੱਦਾਂ ਕਰੀਏ ਪਲਾਨ।
0: ਰਾਜੇ ਮੈਂ ਤਾਂ ਰੋਜ਼ ਲੱਗਿਆ ਰਹਿਣਾ, ਮੈਂ ਤਾਂ ਕੱਲ ਇੰਟਰਵਿਊ ਕਰਕੇ ਆਇਆ ਇੱਕ ਅਮਰੀਕਾ ਦੇ ਵੀਜ਼ੇ ਵਾਸਤੇ। ਆ ਮੇਰੀ ਜੇਬ 'ਚ ਵਿੱਚ ਕਾਗਜ਼ ਆ, ਤੁਹਾਡੇ ਸਾਰਿਆਂ ਵਾਸਤੇ ਸਟੱਡੀ ਕਰਕੇ ਆਇਆ ਕਿ ਕਿੱਦਾਂ ਕੰਮ ਹੋਣਾ ਚਾਹੀਦਾ। ਮੈਨੂੰ ਦੁਨੀਆ ਦਾ ਕੰਮ ਵਧੀਆ ਲੱਗਿਆ ਕਿ ਚਾਈਨਾ ਤੋਂ ਮਾਲ ਲੈਣਾ, ਅਮਰੀਕਾ ਨੂੰ ਵੇਚਣਾ। ਦੁਨੀਆ ਦਾ ਵਧੀਆ ਬਿਜ਼ਨਸ ਆ ਬਹੁਤ। ਲੋਕ ਡ੍ਰੌਪ ਸ਼ਿਪਿੰਗ ਦੇ ਵਿੱਚ 1000-1000 ਰੁਪਏ ਦਾ ਕੰਮ ਕਰਦੇ ਨੇ ਜਿਹੜੇ ਕਰਨੇ ਵਾਲੇ ਨੇ। ਤੁਸੀਂ 8 ਘੰਟੇ ਉਬਰ ਚਲਾ ਕੇ ਪੈਸੇ ਬਣਾਉਂਦੇ ਹੋ, ਘਰੇ ਬਹਿ ਕੇ ਕੰਪਿਊਟਰ ਤੇ ਬਟਨ ਦੱਬ ਕੇ ਮਾਲ ਲੈ ਕੇ ਵੇਚ ਦਿੰਦੇ ਨੇ ਆਨਲਾਈਨ। ਸਭ ਸਿੱਖ ਸਕਦੇ ਹੋ 905-600-7333। ਮਨਜੀਤ ਸੋਢੀ ਜੀ ਤੁਸੀਂ ਕੀ ਕਹੋਗੇ? ਸੋਢੀ
7: ਸਾਹਿਬ
0: ਜੀ, ਚੜ੍ਹਦੀ ਕਲਾ
7: ਜਦੋਂ ਸਵੇਰੇ ਮਹਾਰਾਜ ਉਠਾ ਦਿੰਦਾ, ਸਭ ਤੋਂ ਪਹਿਲੀ ਖੁਸ਼ੀ ਉਹ ਹੁੰਦੀ ਕਿ ਅਸੀਂ ਹੈਗੇ।
0: ਸ਼ੁਕਰ
7: ਤੇ ਮਹਾਰਾਜ ਦੇ ਸ਼ੁਕਰਾਨੇ ਤੋਂ ਬਾਅਦ ਉਹਦੇ ਬਾਅਦ ਜੇ ਤੁਸੀਂ ਹੈਗੇ ਆ, ਮਹਾਰਾਜ ਨੇ ਤੁਹਾਨੂੰ ਬਲ ਬੁੱਧੀ ਬਖਸ਼ੀ ਆ, ਪਲਾਨ ਕਰੋ ਆਪਣਾ ਦਿਹਾੜੀ ਕੀ ਕਰਨਾ, ਪਲਾਨ ਫਿਊਚਰ ਦਾ ਕੀ ਕਰਨਾ। ਬਸ
0: ਬੇਨਤੀ ਕਰਾਂ,
7: ਹੁਕਮ,
0: ਜਿਹੜੇ ਵੱਡੇ ਵੱਡੇ ਅਮੀਰ ਲੋਕ ਨੇ ਨਾ, ਉਹਨਾਂ ਨੇ ਐਡਵਾਈਜ਼ਰਸ ਰੱਖੇ ਹੋਏ ਨੇ, ਉਹਨਾਂ ਨੂੰ ਪੈਸਾ ਪੇ ਕਰਦੇ ਨੇ।
7: ਹਾਂਜੀ,
0: ਆਪਾਂ ਗਰੀਬ ਬੰਦਿਆਂ ਦੀ, ਆਪਾਂ ਦੀ ਸਾਰਿਆਂ ਦੀ ਪ੍ਰੋਬਲਮ ਇਹ, ਆਪਾਂ ਕਿਸੇ ਨੂੰ ਸੁਣ ਕੇ ਰਾਜੀ ਨੇ, ਆਪਾਂ ਕਹਿੰਦੇ ਮੈਨੂੰ ਪਤਾ ਬਸ ਕੀ ਪਤਾ। ਇਹ ਚੀਜ਼ ਨੂੰ ਵੀ ਇੰਪਲੀਮੈਂਟ ਕਰੋ ਲਾਈਫ 'ਚ। ਮੈਂ ਆਪਣੇ ਨਾਲ ਬੰਦੇ ਰੱਖੇ ਹੋਏ ਨੇ, ਸਲਾਹ ਲਿਆ, ਸੰਤੋਸ਼ ਬੈਠੀ ਆ, ਪੁੱਛ ਲਓ ਕੋਈ ਵੀ ਸਟੈਪ ਲੈਣੇ ਹੁੰਦੇ। 5 ਜਣੇ ਇਹ ਮੈਂਬਰੀ ਕਮੇਟੀ ਹੈ ਮੇਰੀ, ਇਹ 5 ਜਣੇ ਮੇਰੇ ਨੂੰ ਸਲਾਹ ਦਿੰਦੇ ਵੀ ਠੀਕ ਆਪਾਂ ਕਰ ਲੈਂਦੇ, ਫਿਰ ਅਸੀਂ ਮੂਵ ਆਨ ਹੁੰਦੇ ਹਾਂ। ਮੈਂ ਗੱਲ ਤੋਂ ਹੋ ਸਕਦਾ, ਦੂਆ ਗੱਲ ਤੋਂ ਸਕਦਾ, ਤੀਆ ਮੇਰੇ ਮਗਰ ਲੱਗ ਕੇ ਬੋਲ ਸਕਦਾ, ਚੌਥਾ ਮੇਰੇ ਪ੍ਰਭਾਵ ਥੱਲੇ ਹੋ ਸਕਦਾ, ਪੰਜਵਾਂ ਔਰ ਪਹਿਲਾ ਗਲਤ ਨਹੀਂ ਬੋਲਣਗੇ। ਨਹੀਂ ਸਰ, ਮੈਂ ਸਿੱਖਿਆ ਭਾਜੀ, ਮੈਂ ਸਿੱਖਿਆ, ਮੈਂ 10ਵੀਂ ਗ੍ਰੇਡ ਪਾਸ, ਜਿਹਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ ਸੀ, ਕੰਪਿਊਟਰ ਚਲਾਉਣਾ ਨਹੀਂ ਆਉਂਦਾ ਸੀ, ਹੁਣ ਤੱਕ ਮੈਨੂੰ ਫੋਨ ਦੇ ਉੱਤੇ ਈਮੇਲਾਂ ਤੇ ਇਹਨਾਂ ਦੀ ਹੈਲਪ ਲੈਣੀ ਪੈਂਦੀ ਆ। ਮੈਂ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ, ਸਿੱਖਿਆ ਜ਼ਿੰਦਗੀ ਤੋਂ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਥੈਂਕ ਯੂ ਸੋ ਮਚ। ਔਰ ਲਾਸਟ ਕਾਲ ਹੀ ਲਊਂਗਾ, ਹੋਰ ਕਾਲ ਨਾ ਕਰਿਓ ਕੋਈ। 956 ਹੋ ਗਏ ਨੇ, 226 ਨੰਬਰ। ਬਾਈ ਜੀ ਕਾਹਦੇ 'ਚ ਖੁਸ਼ੀ ਮਿਲਦੀ ਹੈ ਤੁਹਾਨੂੰ?
8: ਹਾਂਜੀ ਮੈਨੂੰ ਖੁਸ਼ੀ ਮਿਲਦੀ ਹੈ ਜੀ, ਜਿਸਲੇ ਅਸੀਂ ਸਵੇਰੇ ਉੱਠਦੇ ਹਾਂ ਤੇ ਮੇਰਾ ਹੈਗਾ ਕਿ 6:49 ਤੁਹਾਡੀ ਨਿਕਲ ਗਈ।
0: ਮੀਨਸ ਓ ਠੀਕ ਹੈ ਸਰ, ਥੈਂਕ ਯੂ ਸੋ ਮਚ। ਔਰ ਮਾਸਟਰ ਯੂਰ ਐਗਜ਼ਾਮ ਅਗੇਨ, ਜਿਹੜੇ ਲੋਕ ਲਾਈਫ 'ਚ ਚੇਂਜ ਲੈ ਕੇ ਆਉਣੇ ਚਾਹੁੰਦੇ ਨੇ, ਤੁਸੀਂ 4373756 5656 'ਤੇ ਕਾਲ ਕਰਨੀ ਹੈ। ਇਹ ਤੁਹਾਨੂੰ ਇਗਜ਼ਾਮ ਪਾਸ ਕਰਾਉਣ 'ਚ ਮਦਦ ਕਰਦੇ ਨੇ। ਤੁਸੀਂ ਇਹਨਾਂ ਨੂੰ ਡਿਸਕਸ ਕਰੋ ਕਿਹੜੇ ਪ੍ਰੋਫੈਸ਼ਨ 'ਚ ਮੈਂ ਜਾਵਾਂ। 8 ਤੋਂ ਵੱਧ ਲਾਇਸੈਂਸ ਜਿਹੜੇ ਤੁਸੀਂ ਲੈ ਸਕਦੇ ਹੋ, ਸਕਸੈਸ ਰੇਟ ਦੀ ਗਾਰੰਟੀ ਹੈ ਇਹਨਾਂ ਦੀ, ਤੁਸੀਂ ਪਾਸ ਹੋ ਜਾਓਗੇ। 437-376-5056 ਪੂਰੀ ਮਿਹਨਤ ਕਰੋਗੇ ਨਾਲ ਲੱਗ ਕੇ। ਟ੍ਰਿਪਲ ਏ ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਚੋਟੀ ਦਾ ਨਾਮ, ਅਮੀਰ ਧੀਰ ਹੋਣਾ ਦੀ ਕੰਪਨੀ, ਲੈਂਡਸਕੇਪਿੰਗ ਦਾ ਕੋਈ ਵੀ ਕਾਰੋਬਾਰ ਹੈ, ਅਮੀਰ ਧੀਰ ਹੋਣਾ ਦੀ ਕੰਪਨੀ ਦਾ 647-784-12-13 'ਤੇ ਕਾਲ ਕਰ ਸਕਦੇ ਹੋ। ਇਹ ਇਨਸਾਨ ਇਹੋ ਜਿਹਾ, ਬਸ ਨਾ ਹੀ ਬੋਲਣਾ ਹੁੰਦਾ ਇਹਦਾ, ਮੈਂ ਅਮੀਰ ਧੀਰ, ਯਾਰੀ ਪਈ ਹੀ ਹੈ ਸਾਡੀ ਆਪਣੀ। ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਇਹਨਾਂ ਦੀ ਯਾਰੀ ਆ, ਐਡ ਊਡ ਤਾਂ ਮੈਂ ਬਹਾਨਾ ਹੀ ਨੇ। ਸੋ ਗੈਰੀ ਗਰੇਵਾਲ, ਗੈਰੀ ਗਰੇਵਾਲ ਉਹਨਾਂ ਤੁਸੀਂ ਕੰਟੈਕਟ ਕਰੋਗੇ, ਕੋਈ ਵੀ ਗੱਡੀ ਕਿਸੇ ਵੀ ਬ੍ਰਾਂਡ ਦੀ ਰਿਪੇਅਰ ਕਰਾਉਣੀ ਹੈ, 905-400-63-63-63 905-463-63-63 ਨੰਬਰ 'ਤੇ ਕਾਲ ਕਰਨੀ ਆ। ਕੋਮਲ ਸਾਡੀ ਆਪਣੀ ਕੁੜੀ ਆ, ਤੁਸੀਂ ਇਹਨੂੰ ਕਾਲ ਕਰੋ, ਇੰਡੀਆ ਜਾਣਾ ਜਾਂ ਵਕੇਸ਼ਨ 'ਤੇ ਕਿਤੇ ਜਾਣਾ, ਤੁਹਾਨੂੰ ਆਈਡੀਆ ਦੇ ਦੂਗੀ ਤੁਸੀਂ ਇਨ ਕੈਨੇਡਾ ਔਰ ਆਊਟਸਾਈਡ ਕੈਨੇਡਾ ਕਿਤੇ ਵੀ ਜਾਣਾ। 905-239-7711 905-239-7711 ਦੇ ਉੱਤੇ ਤੁਸੀਂ ਕਾਲ ਕਰਨੀ ਆ। ਔਰ ਤੁਸੀਂ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਮੈਨੂੰ ਜ਼ਰੂਰ ਕੰਟੈਕਟ ਕਰਿਆ ਕਰੋ, ਤੁਹਾਡੇ ਕਾਲ ਆਉਂਦੇ ਰਹਿੰਦੇ ਨੇ ਅਤੇ ਤੁਸੀਂ ਸਾਡਾ ਨਾਮ ਪਾਰਟੀਸਪੇਟ ਕਰਦੇ ਹੋ। ਬਿਜ਼ੀਅਸਟ ਟਾਈਮ, ਸੰਸੀਅਰ ਲੋਕ, ਚੰਗੇ ਲੋਕ ਇਸ ਰੇਡੀਓ ਦੇ ਉੱਤੇ ਲਿਸਨਰ ਨੇ, ਤੁਹਾਡੇ ਬਿਜ਼ਨਸ ਨੂੰ ਉੱਪਰ ਲੈ ਜਾਂਦੇ ਨੇ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 416-518-3200। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦਾ ਇਲਾਜ ਨਹੀਂ, ਦੰਦਾਂ ਦੀ ਸੰਭਾਲ ਕਿਵੇਂ ਕਰਨੀ ਹੈ, ਡਾਕਟਰ ਜਤਿੰਦਰ ਕੌਰ ਗਰੇਵਾਲ ਦੱਸਦੇ ਨੇ। ਅਤੇ ਅਸੀਂ ਬੜੀ ਜਲਦੀ ਆ ਛੁੱਟੀਆਂ ਦੇ ਵਿੱਚ ਇਵੈਂਟ ਡਿਜ਼ਾਈਨ ਕਰਨ ਜਾ ਰਹੇ ਹਾਂ, ਬਹੁਤ ਸਾਰੇ ਬੱਚੇ ਇਕੱਠੇ ਕਰਾਂਗੇ, ਸਾਰੇ ਬੱਚਿਆਂ ਲਈ ਕੁਛ ਨਾ ਕੁਛ ਰੱਖਾਂਗੇ। ਡਾਕਟਰ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ, ਡਾਕਟਰ ਜਤਿੰਦਰ ਕੌਰ ਗਰੇਵਾਲ, 905-451-8211। ਬੱਚਿਆਂ ਅਤੇ ਬਜ਼ੁਰਗਾਂ ਦੇ ਦੰਦਾਂ 'ਚ ਤੁਹਾਡੇ ਦੰਦਾਂ ਸਪੈਸ਼ਲਾਈਜ਼ ਕਰਦੇ ਨੇ, ਦੰਦਾਂ ਦੀ ਕੋਈ ਵੀ ਸੰਭਾਲ ਲਈ। ਡੈਂਟਿਸਟਰੀ ਐਟ ਰੈਂਬਲਰ, ਕੈਨੇਡੀ ਐਂਡ ਸਟੀਲ ਇੰਟਰਸੈਕਸ਼ਨ, ਨਾਨਕ ਡਕਟ ਕਲੀਨਿੰਗ, ਡਕਟ ਕਲੀਨਿੰਗ ਦੇ ਨਾਲ ਨਾਲ ਫਿਲਟਰ ਫਰੀ ਹੋਊਗਾ ਕਿਸੇ ਦਾ ਵੀ, ਜਿਹੜੇ ਵੀ ਲੋਕ ਕਾਲ ਕਰਨਗੇ ਕਿਸੇ ਵੀ ਸ਼ਹਿਰ 'ਚੋਂ ਕਾਲ ਕਰੋ। ਡਕਟ ਕਲੀਨਿੰਗ ਲਈ 416-769-1521, 416-769-1521। ਟਰੂ ਨੌਰਥ ਕੰਪਨੀ ਹੈ ਜਿਹੜੀ ਕਿ ਤੁਹਾਡੇ ਡੈਂਬੂਲੇਸ਼ਨ ਦਾ, ਜਿਹੜੇ ਲੋਕ ਕੰਟਰੈਕਟਰ ਨੇ ਆਪਣਾ ਗਾਰਬੇਜ ਸਿੱਟਣਾ ਡਰਾਈਵੇ ਪੱਟਣ ਤੋਂ ਬਾਅਦ ਦਾ, ਉਹ ਜਾਂ ਕਿਸੇ ਨੇ ਮਸ਼ੀਨਰੀ ਮੰਗਾਉਣੀ ਆ ਜਾਂ ਗ੍ਰੈਵਲ ਸਟਾਉਣੀ ਆ ਕਿਸੇ ਨੇ, ਟਰੂ ਨੌਰਥ 416-803-0623, 416-803-0623। ਔਰ ਗ੍ਰੀਨ ਵੈਲੀ ਗਾਰਡਨ ਸੈਂਟਰ, ਬਾਈ ਜੀ ਫੁੱਲ ਲਿਆਓ, ਫੁੱਲਾਂ ਵਰਗੀ ਜ਼ਿੰਦਗੀ ਬਣਾਓ, ਦਰਖਤ ਲਿਆਓ ਘਰੇ, ਫਰੂਟ ਵਾਲੇ ਬੈਕਯਾਰਡ ਦੇ ਵਿੱਚ ਲਾਓ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚੋ, ਹੁੰਮ ਹਮਾ ਕੇ ਪਹੁੰਚੋ, ਪਿਆਰ ਨਾਲ ਪਹੁੰਚੋ ਅਤੇ ਧਰਤੀ ਅਤੇ ਧਰਤੀ ਨਾਲ ਉੱਗਣ ਵਾਲੇ ਦਰਖਤਾਂ ਨੂੰ ਪਿਆਰ ਕਰੋ। ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601, 647-222-5601। ਐਚ ਐਸ ਪੀ ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ ਐਕਸਟੈਂਸ਼ਨ ਅਡੀਸ਼ਨਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਕੋਈ ਵੀ ਪ੍ਰੋਜੈਕਟ ਤੁਸੀਂ ਦਿਓ। ਐਚ ਐਸ ਪੀ ਕੰਸਟਰਕਸ਼ਨ 416-677-0709। ਔਰ ਪਰਮਸ ਕੁਇਕ ਲਿਊਬ ਰਿਪੇਅਰ, ਨਾਇਗਰਾ ਫਾਲਸ 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ ਹੈ, 299-498-1300। ਅਤੇ ਸੰਤੋਸ਼ ਐਂਸਰ ਕੀ ਹੈ, ਦਿਓ ਜਲਦੀ।
9: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
10: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.
2: Asi karde ha fikar, tusi raho befikar, tusi jiyo befikar. Ki gal bhai ji, enne befikar ta tusi mainu kade nazar nahi aaye. Raaz ki hai. Befikar hon da eh raaz mainu ditta hai Jaswinder Kaur Taggar di insurance policies ne. Sadi life insurance, truck drivers layi disability te critical illness de change plans. Sadi parents layi super visa insurance te bachyan layi RESP. Tusi vi raho befikar te call karo Jaswinder Kaur Taggar nu 6477652345 647-765-2340।
3: मैं नवा घर लिया, तेनु पता है प्रॉपर्टी इतनी महंगी है, नाले मैं एक इन्वेस्टमेंट प्रॉपर्टी लई है, एक भाई मैं बेसमेंट भी बनाई है ब्रम्पटन वाले घर दी, नाले मैं सोचदा हूं वॉशर एंड ड्रायर भी चेंज कर ही दईए, हुन समझ नहीं आ रहा अप्लायंसेस कित्थों लईए।
4: हो जी एदे च समझण वाली केड़ी गल है, सारे कम्मां लई इक्को जगह, चलो मिसेस अगा स्टील ते अप्लायंस जंक्शन ते, इहनां दे प्राइस अते सर्विस नूं कोई बीट नहीं कर सकदा, तुसी 6 मंथ तक दी पेमेंट भी बनवा सकदे हो, सारे ब्रांड्स दी ऑथराइज्ड डीलर्स भी ने, मिसेस अगा स्टील the appliance junction call 905-450-0054 905-450-0054
5: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ, ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫ੍ਰੈਸ਼ ਫੂਡ
6: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
7: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਟਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340।
9: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: 8877sofastudio.ca. Thank you, ji.
1: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ ਜੀਟੀਏ ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
3: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 15 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਹੈਪੀ ਵੈਨਸਡੇ ਹੋ ਗਿਆ ਤੇ ਹਾੜ੍ਹ ਦਾ ਮਹੀਨਾ ਚੱਲ ਰਿਹਾ ਜੀ ਤੇ ਅੱਜ ਹੋ ਗਈ ਹੈ ਜੀ 30 ਤਰੀਕ। 30 ਹਾੜ੍ਹ ਤੇ ਸੰਮਤ ਨਾਨਕ ਸ਼ਾਹੀ 558 ਸਮਾਂ ਹੋ ਗਿਆ ਜੀ 10:07 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਫਿਰ ਸਟੂਡੀਓ ਦੇ ਨੰਬਰ ਤੁਸੀਂ ਘੁਮਾਉਣੇ ਆ 647-874-1313 6478741313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਜੀ। ਤੇ ਲਓ ਜੀ ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਨੇ ਤਾਂ ਵੱਟ ਕੱਢੇ ਪਏ ਆ ਵੀ ਗਰਮੀ ਤੇ ਬਾਕੀ ਵੈਦਰ ਜਿਹੜਾ ਹੈਗਾ ਉਹ ਹਾਈ ਅਲਰਟ ਤੇ ਆ, ਯਾਨੀ ਕਿ ਆਪਾਂ ਦੇਖ ਰਹੇ ਹਾਂ ਕਿ ਬਾਹਰ ਦੇਖ ਲਓ ਕਿੱਦਾਂ ਦਾ, ਜਿਵੇਂ ਨਾ ਆਪਾਂ ਇੰਡੀਆ 'ਚ ਹੁੰਦੇ ਸੀ ਉਦੋਂ ਜਦੋਂ ਹਨੇਰੀ ਆਉਣੀ ਹੁੰਦੀ ਸੀ ਉਦੋਂ ਇੱਦਾਂ ਦਾ ਪੀੜਾ ਪੀੜਾ ਜਿਹਾ ਅਸਮਾਨ ਆਪਾਂ ਨੂੰ ਨਜ਼ਰ ਆਉਂਦਾ ਸੀ, ਯੈਲੋ ਯੈਲੋ ਜਿਹਾ, ਹੈ ਨਾ। ਸੋ ਯੈਲੋ ਅਲਰਟ ਇੱਥੇ ਵੀ ਜਿਹੜੀ ਆ ਉਹ ਜਾਰੀ ਹੋਈ ਹੋਈ ਆ। ਸੋ ਜੇ ਗੱਲ ਕਰੀਏ ਟੈਂਪਰੇਚਰ ਦੀ, 28 ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਮੋਸਟਲੀ ਅੱਜ ਕਲਾਊਡਿਡ ਏ ਰਹਿਣ ਵਾਲਾ। ਤੇ ਜੇ ਆਪਾਂ ਗੱਲ ਕਰੀਏ ਜੀ, ਕਹਿੰਦੇ ਆ ਕਿ ਔਰੇਂਜ ਵਾਰਨਿੰਗ ਜਿਹੜੀ ਆ ਉਹ ਦਿੱਤੀ ਹੋਈ ਆ। ਸਵੀਅਰ ਵੈਦਰ ਆ ਇਹ ਔਰ ਏਅਰ ਕੁਆਲਿਟੀ ਜਿਹੜੀ ਆ ਉਹ ਬਹੁਤ ਹੀ ਮਾੜੀ ਹੋਈ ਹੋਈ ਆ ਇਸ ਸਮੇਂ। ਔਰ ਇਹ ਕੱਲ੍ਹ ਤੱਕ ਜਿਹੜਾ ਇੱਦਾਂ ਹੀ ਚੱਲਣਾ ਅਤੇ ਯੈਲੋ ਵਾਰਨਿੰਗ ਜਿਹੜੀ ਦਿੱਤੀ ਗਈ ਹੈ। ਬਾਕੀ ਹਾਈ ਹੈਲਥ ਰਿਸਕ ਹੈ ਜਿਹੜਾ ਇਹ ਏਅਰ ਕੁਆਲਿਟੀ ਦਾ ਇੰਡੈਕਸ ਹੈ ਉਹ ਹੈਗਾ 8 ਅਤੇ ਹਾਈ ਹੈਲਥ ਰਿਸਕ ਹੈ ਜਿਹੜਾ ਕਿ ਵਰਸ ਹੈ ਕੱਲ੍ਹ ਤੋਂ ਹੀ ਵੈਸੇ ਤਾਂ ਜ਼ਿਆਦਾ, ਅਤੇ ਜਿਹੜੀ ਏਅਰ ਕੁਆਲਿਟੀ ਹੈ ਉਹ ਵਰਸਟ ਹੈ ਇਨ ਦਾ ਵਰਲਡ ਇਸ ਸਮੇਂ। ਕਿਉਂ? ਕਿਉਂਕਿ ਨਾ ਜਿਹੜੀ ਏਅਰ ਕੁਆਲਿਟੀ ਆ ਉਹ ਵਰਸਟ ਕਿਉਂ ਹੋਈ ਹੈ, ਔਰ ਇਹ ਥਰਡ ਵਰਸਟ ਆਪਾਂ ਕਹਿ ਸਕਦੇ ਹਾਂ ਕਿ ਬੜੀ ਖਰਾਬ ਏਅਰ ਕੁਆਲਿਟੀ ਹੈ ਇਨ ਦਾ ਵਰਲਡ ਡਿਊ ਟੂ ਵਾਇਲਡ ਫਾਇਰ ਸਮੋਕ। ਜੰਗਲਾਂ ਦੀ ਜਿਹੜੀ ਅੱਗ ਲੱਗੀ ਹੋਈ ਨਾ ਨੌਰਥ ਈਸਟ ਰੀਜਨ ਦੇ ਵਿੱਚ, ਉਹਦੇ ਕਰਕੇ ਜਿਹੜਾ ਧੂੰਆਂ ਹੋਇਆ ਹੋਇਆ ਉਹ ਹਵਾ ਦੇ ਵਿੱਚ ਫੈਲਿਆ ਹੋਇਆ, ਜਿਹਦੇ ਕਰਕੇ ਪੂਅਰ ਜਿਹੜੀ ਕੁਆਲਿਟੀ ਉਹ ਹਵਾ ਦੀ ਹੋ ਚੁੱਕੀ ਹੈ। ਸੋ ਇਹ ਅਲਰਟ ਜਾਰੀ ਕੀਤਾ ਗਿਆ ਜੀ, ਜੇ ਤਾਂ ਵੀ ਕੋਈ ਜ਼ਰੂਰੀ ਹੈ ਤੁਹਾਨੂੰ, ਹੈ ਨਾ, ਫਿਰ ਹੀ ਤੁਸੀਂ ਬਾਹਰ ਜਾਓ, ਅਦਰਵਾਈਜ਼ ਬਾਹਰ ਨਾ ਜਾਓ, ਕਿਉਂਕਿ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ। ਜਿਨ੍ਹਾਂ ਨੂੰ ਆਲਰੇਡੀ ਕੋਈ ਪ੍ਰੋਬਲਮ ਇੱਦਾਂ ਦੀ ਹੈਗੀ ਹੈ ਨਾ, ਉਹਨਾਂ ਨੂੰ ਹੋਰ ਹੋ ਸਕਦੀ ਹੈ। ਅਤੇ ਬਾਕੀ ਆਪਾਂ ਦੇਖ ਹੀ ਰਹੀ ਹਾਂ, ਜੇ ਸਿਰਫ ਦੇਖੀਏ ਹੀ ਤਾਂ ਕਿਵੇਂ ਦਾ ਬਾਹਰ ਪੀੜਾ ਪੀੜਾ ਜਿਹਾ ਲੱਗ ਰਿਹਾ, ਜਿਵੇਂ ਤੂਫਾਨ ਜਿਹਾ ਆਉਣ ਵਾਲਾ ਹੋਵੇ ਜਾਂ ਸਾਫ਼ ਨਹੀਂ ਹੈਗਾ ਵੈਦਰ, ਉੱਦਾਂ ਦਾ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਸੋ ਇਹ ਜਿਹੜੇ ਨੌਰਥ ਈਸਟ ਰੀਜਨ ਹੈ ਓਨਟੈਰੀਓ ਦੇ, ਉੱਧਰ ਜਿਹੜੀ ਜੰਗਲਾਂ ਦੀ ਅੱਗ ਹੈ, ਕਾਫ਼ੀ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ, ਕਿਤੇ ਕਿਤੇ ਤਾਂ ਠੀਕ ਹੈ, ਕਿਤੇ ਬਹੁਤ ਜ਼ਿਆਦਾ, ਜਿਹਦੇ ਕਰਕੇ ਧੂੰਏ ਕਰਕੇ ਇਹ ਸਾਰਾ ਹੋਇਆ ਹੋਇਆ। ਸੋ ਡਿਊ ਟੂ ਵਾਇਲਡ ਫਾਇਰ ਸਮੋਕ ਜਿਹੜਾ ਵੈਦਰ ਹੈ ਉਹ ਆਪਾਂ ਨੂੰ ਇੱਦਾਂ ਦਾ ਦੇਖਣ ਨੂੰ ਮਿਲ ਰਿਹਾ। ਸੋ ਬਿਲਕੁਲ ਜੀ ਆਪਣਾ ਰੱਖੋ ਪੂਰਾ ਪੂਰਾ ਧਿਆਨ ਅਤੇ ਰਹੋ ਸੇਫ ਐਂਡ ਸਾਊਂਡ। ਅਤੇ ਲਓ ਜੀ ਜੇ ਹੁਣ ਆਪਾਂ ਦੇਖੀਏ ਇਸ ਸਮੇਂ 28 ਸੈਲਸੀਅਸ ਟੈਂਪਰੇਚਰ ਹੈ ਅਤੇ ਬਾਕੀ ਬੱਦਲਵਾਈ ਬਣੀ ਹੋਈ ਹੈ। 1 ਧੁੱਪ ਜਿਹੜੇ ਦੇ ਅਸਾਰ ਥੋੜ੍ਹੇ ਜਿਹੇ ਨਜ਼ਰ ਆ ਰਹੇ ਆ, ਪਰ ਫਿਰ ਉਹ ਤੋਂ ਬਾਅਦ ਫਿਰ ਧੁੱਪ ਹੀ ਧੁੱਪ ਨਹੀਂ ਹੈਗੀ, ਫਿਰ ਬੱਦਲ ਹੀ ਬੱਦਲ ਹੈ। ਉਹ ਤੋਂ ਇਲਾਵਾ 8:58 'ਤੇ, ਸੋ ਕੱਲ੍ਹ 8:59 'ਤੇ ਸਨਸੈੱਟ ਹੋਇਆ ਸੀ, ਸੋ 1 ਘੱਟ ਗਿਆ। ਪਰਸੋਂ ਵੀ 8:59 ਸੀਗਾ ਅਤੇ ਮੇ ਬੀ ਅੱਧੇ ਜਿਹੜੇ ਮਿੰਟ ਦਾ ਫਰਕ ਪਿਆ ਹੋਵੇ ਹੈ ਇੱਕ ਦਿਨ 'ਚ। ਸੋ ਦੇਖਦੇ ਹਾਂ ਕੱਲ੍ਹ ਨੂੰ ਕਿੰਨਾ ਹੋਊਗਾ। ਸੋ ਅੱਜ 8:58 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ ਜਿਹੜਾ 25, 24, 23, 22, ਕੱਲ੍ਹ ਸਵੇਰੇ 5 ਟੈਂਪਰੇਚਰ ਹੋਊਗਾ 20 ਸੈਲਸੀਅਸ ਅਤੇ 5:52 'ਤੇ ਸਵੇਰੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਵੀ ਬੱਦਲ ਨਜ਼ਰ ਆ ਰਹੇ ਆ, ਪਰ 10 ਜਿਹੜੇ ਧੁੱਪ ਵੀ ਤੁਹਾਨੂੰ ਨਜ਼ਰ ਆ ਸਕਦੀ ਹੈ। ਸੋ ਬਿਲਕੁਲ ਜੀ ਇਹ ਸੀਗਾ ਮੌਸਮ ਦਾ ਹਾਲ ਚਾਲ। ਸੋ ਮੌਸਮ ਦਾ ਹਾਲ ਚਾਲ ਬੜਾ ਜ਼ਰੂਰੀ ਹੈ ਅਤੇ ਬਾਕੀ ਫਿਰ ਤੁਹਾਡਾ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਹੈ ਅਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਐਨ ਵਧੀਆ ਹੋ, ਕਾਇਮ ਹੋ ਅਤੇ ਨਾਲ ਦੀ ਨਾਲ ਜਿਹੜੀ ਚਾਹ ਪਾਣੀ 10 ਵਾਲੀ ਪੀ ਲਈ ਕਿ ਨਹੀਂ ਪੀ ਲਈ।
ਸੋ ਕਰਦੇ ਹਾਂ ਜੀ ਗੱਲਾਂ ਬਾਤਾਂ ਤੇ ਅੱਜ ਮੌਸਮ ਕਹਿੰਦੇ ਬੇਈਮਾਨ ਹੈ। ਵੈਸੇ ਇਹ ਜਿਹੜਾ ਗਾਣਾ ਹੈ ਨਾ ਏਦਾਂ ਦੇ ਮੌਸਮ ਤੇ ਢੁਕਦਾ ਜਦੋਂ ਵਧੀਆ ਪਲੈਜੈਂਟ ਜਾਂ ਕੂਲ ਜਾਂ ਮੌਸਮ ਹੋਵੇ ਉਦੋਂ ਵਧੀਆ ਹੁੰਦਾ ਹੈ ਨਾ, ਪਰ ਜੇ ਬੇਈਮਾਨ ਹੈ ਤਾਂ ਆਹ ਵਾਲਾ ਮੌਸਮ ਬੇਈਮਾਨ ਆ ਕਿ ਤੁਸੀਂ ਬਾਹਰ ਜਾ ਰਹੇ ਹੋ, ਹਵਾ ਦੇ ਵਿੱਚ ਸਾਹ ਤਾਂ ਲੈਣਾ ਹੀ ਹੈ ਨਾ। ਤੇ ਅੱਛਾ ਇੱਕ ਤੁਸੀਂ ਹੋਰ ਨੋਟ ਕੀਤੀ, ਜਿਵੇਂ ਚਲੋ ਆਪਾਂ ਨੇ ਇਹ ਗੱਲ ਕੀਤੀ ਵੀ ਹੁਣ ਤੁਸੀਂ ਬਾਹਰ ਹਵਾ ਦੇ ਵਿੱਚ ਸਾਹ ਲਓਗੇ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ, ਪਰ ਜਦੋਂ ਦੇਖੋ ਏਅਰ ਕੁਆਲਿਟੀ ਐਨ ਵਧੀਆ ਹੁੰਦੀ ਹੈ, ਸਾਫ਼ ਸੁਥਰੀ ਹੁੰਦੀ ਹੈ, ਜਿਹੜੇ ਮਾਰਨਿੰਗ ਵਾਕ ਈਵਨਿੰਗ ਜਾਂ ਕੈਨੇਡਾ ਵਿੱਚ ਤਾਂ ਵੈਸੇ ਹੀ ਮੌਸਮ ਜਿਹੜਾ ਬੜਾ ਵਧੀਆ ਰਹਿੰਦਾ, ਤੇ ਆਪਾਂ ਕਦੇ ਥੈਂਕ ਯੂ ਰੱਬ ਦਾ ਨਹੀਂ ਕਰਦੇ ਹੈ ਨਾ ਕਿ ਇੰਨੇ ਵਧੀਆ ਮੁਲਕ ਦੇ ਵਿੱਚ ਆਪਾਂ ਆਏ ਹੋਏ ਹਾਂ। ਆਪਾਂ ਇੱਥੇ ਦੀਆਂ ਨਗੋਚਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਨਾ ਨੁਕਤਾਚੀਨੀਆਂ, ਉਹ ਕਰੀ ਜਾਂਦੇ ਹਾਂ, ਜਦਕਿ ਅਸੀਂ ਉਹਦੇ ਵਿੱਚ ਆਪ ਹੀ ਸ਼ਾਮਿਲ ਹੁੰਦੇ ਹਾਂ, ਚਾਹੇ ਰੋਡਸ ਤੇ ਐਕਸੀਡੈਂਟ ਹੋਏ ਆ ਜਾਂ ਫਿਰ ਅਸੀਂ ਜਿਹੜਾ ਹੈ ਗੰਦ ਪਾਇਆ ਹੋਇਆ ਬਾਹਰ ਜਿੱਥੇ ਦੇਖਿਆ, ਕੁਝ ਖਾਧਾ ਪੀਤਾ ਪਾਰਕਿੰਗ ਲੋਟ 'ਚ ਸੁੱਟ ਦਿੱਤਾ, ਕੋਈ ਲਿਫਾਫੇ ਸੁੱਟ ਦਿੱਤੇ, ਕੋਈ ਸਿਗਰਟ ਪੀ ਕੇ ਐ ਮਾੜੀ ਜੀ ਆਪਣਾ ਵਿੰਡੋ ਦਾ ਸ਼ੀਸ਼ਾ ਨੀਚੇ ਨੂੰ ਕਰਦੇ, ਚਲੋ ਐ ਬਾਹਰ ਠੋਲਾ ਜਿਹਾ ਮਾਰਿਆ ਤੇ ਬਾਹਰ ਸੁੱਟਤੀ ਹੈ ਜਿਹੜੀ ਬਾਕੀ ਬਚੀ ਉਹਦੀ ਸਿਗਰਟ ਦੀ, ਥੋੜਾ ਜਿਹਾ ਜਿਹੜਾ ਪਿੱਛੇ ਬਚਦਾ ਹੈ ਨਾ। ਤੋ ਅਸੀਂ ਧਿਆਨ ਨਹੀਂ ਦਿੰਦੇ, ਕਈਆਂ ਨੂੰ ਤਾਂ ਮੈਂ ਦੇਖਿਆ ਕਿ ਉਹ ਨਾ ਆਪਣਾ ਚਾਹੇ ਇੱਕ ਦਿਨ ਮੈਂ ਦੇਖਿਆ ਦਹੀਂ ਹੁਣੇ ਲੇਟੈਸਟ ਹੀ ਕਿ ਪਾਣੀ ਦੀ ਉਹਦੀ ਬੋਟਲ ਖਤਮ ਹੋਈ ਹੋਣੀ, ਉਹਨੇ ਸ਼ੀਸ਼ਾ ਮਾੜਾ ਜਿਹਾ ਨੀਚੇ ਕੀਤਾ ਤੇ ਬਾਹਰ ਸੁੱਟੀ ਤੇ ਆਪਣੀ ਗੱਡੀ ਲੈ ਕੇ ਆਰਾਮ ਨਾਲ ਚਲਾ ਗਿਆ ਹੈ। ਕੋ ਜਿਹੜਾ ਵੀ ਡਰਾਈਵਰ ਸੀਗਾ, ਆਈ ਡੋਂਟ ਨੋ ਕੌਣ ਸੀਗਾ, ਲੇਡੀ ਸੀ ਕਿ ਕੋਈ ਮੈਨ ਸੀਗਾ, ਬਟ ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਨਾ ਸਾਫ ਸਫਾਈ ਜਦੋਂ ਸਾਰਾ ਕੁਝ ਠੀਕ ਹੈ ਉਹਦੇ ਵਿੱਚ ਗੰਦ ਪਾਉਣ ਦੀ ਸਾਡੀ ਉਹ ਕੋਸ਼ਿਸ਼ ਹੁੰਦੀ ਹੈ, ਪਰ ਜਦੋਂ ਅਸੀਂ ਐਨ ਵਧੀਆ ਹਵਾ 'ਚ ਸਾਹ ਲੈ ਰਹੇ ਹੁੰਦੇ ਹਾਂ ਅਸੀਂ ਕਦੇ ਰੱਬ ਦਾ ਧੰਨਵਾਦ ਨਹੀਂ ਕਰਦੇ। ਦੇਖੋ ਜੇ ਇੱਦਾਂ ਦਾ ਹੁਣ ਮੌਸਮ ਹੈ ਆਪਾਂ ਨੂੰ ਕਿੰਨੀ ਲੱਗ ਰਿਹਾ ਨਾ ਤਕਲੀਫ ਲੱਗ ਰਹੀ ਹੈ। ਸੋ ਇਸ ਕਰਕੇ ਇੱਕ ਤਾਂ ਆਪਣਾ ਯੋਗਦਾਨ ਸਾਡਾ ਕੰਟਰੀਬਿਊਸ਼ਨ ਐਨ ਵਧੀਆ ਹੋਣਾ ਚਾਹੀਦਾ, ਦੂਜਾ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜਾ ਕਰਨਾ ਚਾਹੀਦਾ। ਸੋ ਅੱਜ ਮੌਸਮ ਬੇਈਮਾਨ ਹੈ ਜੀ, ਬਚ ਕੇ ਮੋੜ ਤੋਂ।

0: ਲਓ ਜੀ, ਹੁਣ ਆਪਾਂ ਚੱਲਦੇ ਹਾਂ ਅਪਲਾਈਂਸ ਜੰਕਸ਼ਨ ਤੇ, ਕਿਉਂਕਿ ਮਨਜੀਤ ਸਾਡੇ ਨਾਲ ਹੈ। ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਵਧੀਆ ਡੀਲਸ, ਤੇ ਫਿਰ ਤੁਸੀਂ ਅਪਲਾਈਂਸ ਜੰਕਸ਼ਨ ਤੇ ਪਹੁੰਚਣਾ। ਮਨਜੀਤ, ਕੀ ਹਾਲ ਚਾਲ?
1: ਬਸ ਵਧੀਆ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਾਕਸਿੰਗ ਵੀਕ ਇਨ ਜੁਲਾਈ ਸੇਲ, ਸੋ ਅਪਲਾਈਂਸ ਜੰਕਸ਼ਨ ਤੇ ਤੁਸੀਂ ਵਿਜ਼ਿਟ ਕਰਨਾ ਜੀ। ਕੋਈ ਵੀ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਤੁਸੀਂ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ 3 piece ਦਾ ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 inch ਵਾਈਡ ਦਾ ਫ੍ਰੈਂਚ ਲੋ ਡਿਜ਼ਾਈਨ ਦਾ ਆਈਸਰ ਵਾਟਰ ਡਿਸਪੈਂਸਰ ਵਾਲਾ ਫ੍ਰਿਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 premium ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 inch ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 inch ਦਾ ਬਿਲਟ ਇਨ ਕੁੱਕਟਾਪ, 30 inch ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6,999 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 inch ਦਾ LG ਬ੍ਰਾਂਡ ਦਾ 2026 ਦਾ ਨੈਨੋ ਡਿਸਪਲੇ ਵਾਲਾ ਟੀਵੀ ਹੈ, ਜਿਹੜਾ ਕਿ $1,100 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $699, ਤੇ 98 inch ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,300 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਤੁਸੀਂ ਲਗਾ ਸਕਦੇ ਹਾਂ। 6 months ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 locations ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ 2 ਕਾਲ ਇਜ 905-450-0054, 905-450-0054। ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਅਪਲਾਈਂਸ ਜੰਕਸ਼ਨ ਤੇ ਤੁਸੀਂ ਪਹੁੰਚਣਾ, ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦੀ ਹਾਂ। ਬਹੁਤ ਵਧੀਆ ਡੀਲਸ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਨਾ, 905-450-0054 ਤੇ ਗੱਲਬਾਤ ਕਰੋ, 905-450-0054 ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਤੇ ਲਓ ਜੀ, ਆਪਾਂ ਨੇ ਏਅਰ ਕੁਆਲਿਟੀ ਦੀ ਗੱਲ ਕੀਤੀ ਹੈ, ਬਿਲਕੁਲ ਇੱਕ ਵਾਰ ਫੇਰ ਦੱਸਦੀ ਹੈ, ਯੈਲੋ ਅਲਰਟ ਜਾਰੀ ਹੋਇਆ ਹੋਇਆ। ਸੋ ਟੋਰੋਂਟੋ ਸ਼ਹਿਰ ਦੀ ਜਿਹੜੀ ਏਅਰ ਕੁਆਲਿਟੀ ਹੈ ਉਹ ਕਹਿੰਦੇ ਬੜੀ ਵਰਸਟ ਹੋ ਗਈ ਹੈ, 3rd worst ਇਨ ਦਾ ਵਰਲਡ ਹੈ। ਸੋ ਬੜਾ ਰੱਖੋ ਜੀ ਆਪਣਾ ਧਿਆਨ। ਸੋ ਗੀਤ ਸੁਣਦੇ ਹਾਂ ਹੋਰ ਥੋੜ੍ਹਾ ਜਿਹਾ, ਉਹ ਤੋਂ ਬਾਅਦ ਫਿਰ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ।

0: ਆਪਾਂ ਗੱਲ ਕਰੀਏ, ਬੈਂਕ ਆਫ ਕੈਨੇਡਾ ਨੇ ਅੱਜ ਇੰਟਰਸਟ ਰੇਟ ਅਨਾਉਂਸਮੈਂਟ ਕਰਨੀ ਸੀਗੀ, ਸੋ ਹੋਲਡ ਕਰ ਲਿਆ ਜੀ, ਬਿਲਕੁਲ ਕੋਈ ਰੇਟ ਵਧਿਆ ਨਹੀਂ ਘਟਿਆ ਨਹੀਂ, ਪੌਜ਼ ਹੋ ਗਿਆ, ਸੇਮ 2.25% ਹੀ ਹੈ। ਚਲੋ ਇਹ ਵੀ ਇੱਕ ਵਧੀਆ ਖਬਰ ਹੈ, ਕਿਉਂਕਿ ਜਿੱਦਾਂ ਦੀ ਇਕਨੋਮੀ ਚੱਲ ਰਹੀ ਹੈ ਸਾਰੇ ਬੜੇ ਚਿੰਤਿਤ ਹੁੰਦੇ ਆ ਵੀ ਕਿਵੇਂ ਕੀ ਹੋਊਗਾ ਜੇ ਵੱਧ ਗਿਆ, ਪਰ ਜਦੋਂ ਨਾ ਇਕੋਨਮੀ ਨੂੰ ਦੇਖ ਕੇ ਹੀ ਜਿਹੜਾ ਬੈਂਕ ਆਫ ਕੈਨੇਡਾ ਦੇਖਦਾ ਕਿ ਜਿਹੜੇ ਇੰਟਰਸਟ ਰੇਟ ਆ ਉਹ ਵਧਾਏ ਜਾਣ ਕਿ ਘਟਾਏ ਜਾਣ ਕਿ ਐਜ਼ ਇਟ ਇਜ਼ ਰੱਖੇ ਜਾਣ, ਸੋ ਬੈਂਕ ਆਫ ਕੈਨੇਡਾ ਹੋਲਡਸ ਕੀ ਇੰਟਰਸਟ ਰੇਟ ਐਟ 2.25%, ਸੋ ਕੋਈ ਬਦਲਾਵ ਜਿਹੜਾ ਨਹੀਂ ਆਇਆ, ਸੋ ਚਲੋ ਇਹ ਵੀ ਇੱਕ ਵਧੀਆ ਖਬਰ ਹੈ। ਤੇ ਲਓ ਜੀ ਆਪਾਂ ਹੁਣ ਚੱਲਦੇ ਹਾਂ ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ, ਇਹਨਾਂ ਤੋਂ ਆਪਾਂ ਰੀਅਲ ਐਸਟੇਟ ਦੀ ਲੈਂਦੇ ਹਾਂ ਜਾਣਕਾਰੀ, ਕਿਉਂਕਿ ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਜਿਹੜੀਆਂ ਲਿਸਟਿੰਗਸ ਹੁੰਦੀਆਂ। ਤੁਸੀਂ ਕੋਈ ਵੀ ਸਲਾਹ ਮਸ਼ਵਰਾ ਕਰਨਾ ਹੁੰਦਾ ਰੀਅਲ ਐਸਟੇਟ ਦੇ ਵਿੱਚ, ਕੋਈ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਨੰਬਰ ਨੋਟ ਕਰ ਲਓ 416-993-7378, 416-993-7378। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਜਿਹੜਾ ਕਿ ਤੁਹਾਨੂੰ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ। ਇਹ ਪੀਜ਼ਾ ਸਟੋਰ ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦਾ ਮਿਲੇਗੀ, ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ, ਆਸਕਿੰਗ ਪ੍ਰਾਈਸ $269,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਇਸਨੂੰ ਫ੍ਰੈਂਚਾਈਜ਼ ਤੋਂ ਕਨਵਰਟ ਕਰਕੇ ਅਨਬ੍ਰੈਂਡਡ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਆਪਸ਼ਨ ਹੈ, ਅਤੇ ਜਾਂ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਦੀ ਆਪਸ਼ਨ ਹੈ, ਯੂਨਿਟ ਵੀ ਫਾਰ ਸੇਲ ਤੇ ਆ ਜਿਸ ਦੀ ਪ੍ਰਾਈਸ ਸਿਰਫ $499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਇਨਕਲੂਡਿੰਗ TMI, ਇਨਕਲੂਡਿੰਗ HST, ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ 'ਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬ੍ਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਮਕਲਾਗਲਨ ਅਤੇ ਬੁਵੇਡ ਦਾ ਏਰੀਆ, ਵੱਡੇ ਪਲਾਜ਼ੇ ਦੇ ਵਿੱਚ ਆ, ਸੇਲ 50,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਹੋਵੇਗੀ, ਰੈਂਟ ਸਿਰਫ ਤੇ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ ਆਸਕਿੰਗ ਪ੍ਰਾਈਸ $269,000 ਰੱਖੀ ਗਈ ਆ। ਅਗਰ ਤੁਸੀਂ ਇਹ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਆਪਸ਼ਨ ਹੈ, ਰੀਬ੍ਰੈਂਡ ਵੀ ਕਰ ਸਕਦੇ ਹੋ, ਇਸ ਦੇ ਵਿੱਚ ਕਿਸੇ ਵੀ ਹੋਰ ਕਿਸਮ ਦਾ ਫੂਡ ਜਾਂ ਕੋਈ ਹੋਰ ਤੁਸੀਂ ਬਿਜ਼ਨਸ ਰਨ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਆਪਾਂ ਸਰਾਸ਼ ਨਾਲ ਵੀ ਗੱਲਬਾਤ ਕਰਦੇ ਹਾਂ, ਸਰਾਸ਼ ਥੋੜੀ ਦੇਰ ਹੋਲਡ ਕਰਿਓ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਾਣਕਾਰੀ ਦਈਏ ਜੀ, ਜਿਹੜਾ ਅਰਦਾਸ ਸਮਾਗਮ ਹੋਇਆ ਤੇ ਇਹ ਸਤਲੁਜ ਦਰਿਆ ਜਿਹਨੂੰ ਹਰੀਕੇ ਪੱਤਣ ਆਪਾਂ ਕਹਿੰਦੇ ਹਾਂ, ਉੱਥੇ ਇਹ ਅਰਦਾਸ ਸਮਾਗਮ ਜਿਹੜਾ SGPC ਵੱਲੋਂ ਕੀਤਾ ਗਿਆ, ਤੇ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੜਜਾ ਉਹਨਾਂ ਨੇ ਜਿਹੜਾ ਉਸ ਸਮੇਂ ਸਪੀਚ ਦਿੱਤੀ, ਸੋ ਬੜੀ ਵਧੀਆ ਉਹਨਾਂ ਨੇ ਵੈਸੇ ਸਪੀਚ ਦਿੱਤੀ ਹੈ। ਸੋ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਸ਼ਹੀਦ ਹੈ ਜੀ, ਜਿਨ੍ਹਾਂ ਕਰਕੇ ਇਹ ਸਾਰਾ ਅਰਦਾਸ ਸਮਾਗਮ ਜਿਹੜਾ ਕੀਤਾ ਗਿਆ, ਕਿਉਂਕਿ ਜਿਹੜੀ ਫਿਲਮ ਬਣੀ ਸਤਲੁਜ ਹੈ ਨਾ, ਕਹਿੰਦੇ ਆ ਵੀ ਉਹਨੇ ਅੱਖਾਂ ਖੋਲਤੀਆਂ, ਉਹ ਤੋਂ ਪਹਿਲਾਂ ਤਾਂ ਇਹਨਾਂ ਸ਼ਹੀਦਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ, ਵਿਸਾਰਿਆ ਗਿਆ, ਪਰ ਬਹੁਤੇ ਲੋਕ ਜਿਹੜੇ ਉਸ ਸਮੇਂ ਦੇ ਵਿੱਚ ਸੀਗੇ ਉਹਨਾਂ ਨੂੰ ਤਾਂ ਪਤਾ ਹੈ ਨਾ, ਪਰ ਜਿਹੜੀ ਹੁਣ ਦੀ ਪੀੜ੍ਹੀ ਆ ਜਾਂ ਜਿਨ੍ਹਾਂ ਨੇ ਕਦੀ ਧਿਆਨ ਹੀ ਨਹੀਂ ਕੀਤਾ ਇਹਨਾਂ ਗੱਲਾਂ ਵੱਲ, ਉਹਨਾਂ ਨੂੰ ਸਤਲੁਜ ਫਿਲਮ ਦੇਖ ਕੇ ਪਤਾ ਲੱਗਿਆ। ਸੋ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੌਮੀ ਸ਼ਹੀਦ ਜਿਹੜਾ ਉਹ ਐਲਾਨਿਆ ਗਿਆ, ਤੇ ਬਹੁਤ ਉੱਥੇ ਇਕੱਠ ਸੀਗਾ ਜੀ, ਮਾਵਾਂ ਭੈਣਾਂ ਪਰਿਵਾਰ ਉੱਥੇ ਸੀਗੇ, ਜਿਨ੍ਹਾਂ ਦੇ ਘਰਾਂ ਦੇ ਪੁੱਤ ਪੋਤੇ ਹੈ ਨਾ ਪਤੀ ਉਹਨਾਂ ਤੋਂ ਵਿਛੜ ਗਏ ਉਸ ਸਮੇਂ ਦੇ ਦੌਰਾਨ। ਤੇ ਹਰੀਕੇ ਪੱਤਣ ਦਾ ਨਾਮ ਜਿਹੜਾ ਹੈ ਸ਼ਹੀਦੀ ਪੱਤਣ ਜਿਹੜਾ ਰੱਖਿਆ ਜਾਵੇਗਾ। ਸੋ ਇਹ ਵੀ ਅਨਾਊਂਸਮੈਂਟ ਜਿਹੜੀ ਕੀਤੀ ਹੈ, ਸੋ ਬਹੁਤ ਵਧੀਆ ਇਕੱਠ ਹੋਇਆ, ਗੱਲਾਂ ਬਾਤਾਂ ਉੱਥੇ ਹੋਈਆਂ, ਪਰ ਕੁਝ ਕਮੀਆਂ ਵੀ ਦੱਸੀਆਂ ਗਈਆਂ। ਪਰ ਚਲੋ ਕੋਈ ਵੀ ਸਮਾਗਮ ਜਿਹੜੇ ਕੀਤੇ ਜਾਂਦੇ ਆ ਕਮੀਆਂ ਵੀ ਰਹਿ ਜਾਂਦੀਆਂ, ਪਰ ਕਹਿੰਦੇ ਆ ਜਦੋਂ ਵੀ ਹੁਣ ਉੱਥੋਂ ਲੰਘਣਗੇ ਕੋਈ ਵੀ ਸਾਡੇ ਤੁਹਾਡੇ ਵਰਗੇ, ਸੋ ਫਿਰ ਉਹਨਾਂ ਸ਼ਹੀਦਾਂ ਦੀ ਯਾਦ ਆਊਗੀ। ਉਂਝ ਸਾਰੇ ਉੱਥੋਂ ਲੰਘਦੇ ਸੀ, ਕਦੇ ਇੰਨਾ ਧਿਆਨ ਹੀ ਨਹੀਂ ਕਿਸੇ ਨੇ ਕੀਤਾ ਹੈ। ਤੇ ਲਓ ਜੀ, ਹੁਣ ਸਾਡੇ ਨਾਲ ਸਰਾਂਸ਼ ਜੁੜੇ ਆ। ਸਰਾਂਸ਼ ਤੋਂ ਆਪਾਂ ਥੋੜ੍ਹੀ ਜੀ ਜਿਹੜੀ ਜਾਣਕਾਰੀ ਲੈ ਲਈਏ, ਜਿਹੜੀ ਗੌਰਮੈਂਟ ਗ੍ਰਾਂਟ ਦੇ ਰਹੀ ਤੁਹਾਨੂੰ ਐਜੂਕੇਸ਼ਨ ਗ੍ਰਹਿਣ ਕਰਨ ਵਾਸਤੇ, ਕਿ ਤੁਸੀਂ ਐਜੂਕੇਸ਼ਨ ਲਓ ਤੇ ਤੁਹਾਨੂੰ ਗ੍ਰਾਂਟ ਜਿਹੜੀ ਗੌਰਮੈਂਟ ਦੇ ਰਹੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ ਹੁੰਦਾ ਨਾ ਕਈ ਵਾਰੀ, ਕਿ ਤੁਹਾਨੂੰ ਹੁੰਦਾ ਕਿ ਘਰ ਦਾ ਖਰਚ ਪਾਣੀ ਕਿਵੇਂ ਚੱਲਣਾ ਹੈ ਜਾਂ ਜਿਹੜੀ ਫੀਸ ਹੈ ਉਹ ਕਿਵੇਂ ਦੇਣੀ ਹੈ। ਪਰ ਹੁਣ ਤੁਸੀਂ ਵਧੀਆ ਵਧੀਆ ਕੋਰਸਿਸ ਕਰ ਸਕਦੇ ਹੋ, ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਹੋ। ਇਹ ਗੌਰਮੈਂਟ ਦਾ ਹੀ ਪਲਾਨ ਹੈਗਾ, ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਇੱਦਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਤੇ ਬਾਕੀ ਆਪਾਂ ਜਾਣਕਾਰੀ ਸਰਾਂਸ਼ ਤੋਂ ਲੈ ਲੈਂਦੇ ਹਾਂ। ਸਰਾਂਸ਼, ਸਤਿ ਸ਼੍ਰੀ ਅਕਾਲ। ਹੈਲੋ ਸਰਾਂਸ਼, ਆਵਾਜ਼ ਆਈ ਨਹੀਂ ਤੁਹਾਡੀ। ਹੈਲੋ, ਨਹੀਂ ਆਵਾਜ਼, ਦੁਬਾਰਾ ਮਿਲਾਓ ਸਰਾਂਸ਼, ਤੁਸੀਂ ਤੁਹਾਡੀ ਆਵਾਜ਼ ਨਹੀਂ ਆ ਰਹੀ। ਤੇ ਬਿਲਕੁਲ ਜੀ, ਸਰਾਂਸ਼ ਨਾਲ ਆਪਾਂ ਗੱਲਬਾਤ ਕਰਾਂਗੇ। ਸਰਾਂਸ਼ ਦੀ ਆਵਾਜ਼ ਆਈ ਨਹੀਂ, ਆਈ ਡੋਂਟ ਨੋ ਕੀ ਚੱਕਰ ਪੈ ਗਿਆ। ਤੇ ਲਓ ਜੀ, ਹੁਣ ਲੈਂਦੇ ਹਾਂ ਆਪਾਂ। ਹਾਂਜੀ ਸਰਾਂਸ਼, ਆ ਰਹੀ ਹੈ ਆਵਾਜ਼? ਯੇ ਕਿਆ ਹੁਆ, ਨਹੀਂ ਆਉਣੀ ਤਾਂ ਚਾਹੀਦੀ ਆ, ਕਿਉਂ ਨਹੀਂ ਆ ਰਹੀ ਆਵਾਜ਼? ਸਰਾਸ਼ ਆਪਣਾ ਫੋਨ ਵੀ ਚੈੱਕ ਕਰੋ, ਮਿਊਟ ਤਾਂ ਨਹੀਂ ਕੀਤਾ? ਆਵਾਜ਼ ਨਹੀਂ ਆ ਰਹੀ ਮੈਨੂੰ ਸਰਾਸ਼ ਤੁਹਾਡੀ। ਤੇ ਲਓ ਜੀ, ਆਪਾਂ ਗੱਲਾਂ ਬਾਤਾਂ ਨਾਲ ਦੀ ਨਾਲ ਆਪਣੀਆਂ ਤੁਹਾਡੇ ਨਾਲ ਕਰੀ ਜਾਈਏ। ਤੇ ਅੱਛਾ, ਜਿਹੜਾ ਨਾ ਆਪਰੇਸ਼ਨ ਹਾਰਡ ਬਾਲ ਹੋਇਆ, ਉਹਦੇ ਅਧੀਨ FBI ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਨਾ, ਉਹਦੇ ਵਿੱਚ ਗੁਰਿੰਦਰ ਦਿਓ ਤੋਂ ਬਾਅਦ ਕਹਿੰਦੇ ਹੁਣ ਰਵਿੰਦਰ ਢੱਡਾ, ਉਹਨਾਂ ਦੀ ਜਿਹੜੀ ਜਾਇਦਾਦ ਹੈ ਕੁਰਕ ਕਰਨ ਦੇ ਲਈ ਜਿਹੜੀ BC ਗੌਰਮੈਂਟ ਹੈ ਉਹ ਐਕਸ਼ਨ ਲੈ ਰਹੀ ਹੈ। ਸੋ ਰਵਿੰਦਰ ਢੱਡਾ ਜੇਲ੍ਹ ਦੇ ਵਿੱਚ ਹੀ ਹੈਗੇ ਇਸ ਸਮੇਂ। ਤੁਸੀਂ ਦੇਖ ਸਕਦੇ ਹੋ ਕਿ ਦੇਖੋ ਕਈ ਵਾਰ ਨਾ ਮਨੀ ਲੌਂਡਰਿੰਗ ਜਾਂ ਪੈਸੇ ਇੱਧਰ ਉੱਧਰ ਕਰਨੇ ਕਿੰਨੇ ਮਹਿੰਗੇ ਪੈ ਜਾਂਦੇ ਆ, ਤੇ ਫਿਰ ਦੇਰ ਸਵੇਰ ਜਿਹੜੀਆਂ ਸਰਕਾਰਾਂ ਨਾ ਉਹ ਪਹੁੰਚ ਜਾਂਦੀਆਂ ਉੱਥੇ ਤੱਕ। ਤੇ ਹੁਣ ਦੇਖੀਏ ਸਰਾਂਸ਼ ਕੀ ਕਹਿੰਦੇ ਆ, ਕਿਉਂ ਨਹੀਂ ਆਵਾਜ਼ ਆਈ। ਹਾਂਜੀ ਸਰਾਂਸ਼।
1: ਹੈਲੋ,
0: ਹਾਂਜੀ ਆ ਭਾਈ
1: ਹੈਲੋ ਹੈਲੋ
0: ਸਰਾਂਸ਼।
1: ਚਲੋ ਠੀਕ, ਗੁੱਡ ਹੈ ਗੁੱਡ ਹੈ।
0: ਹਾਂਜੀ, ਕਿਆ ਹੁਆ ਥਾ, ਮਿਊਟ ਕੀਆ ਤੋ ਨਹੀਂ ਕੀਆ ਹੁਆ ਥਾ ਫੋਨ ਆਪਣਾ?
1: ਨਹੀਂ ਨਹੀਂ ਨਹੀਂ ਮੈਨੇ ਦੋ ਤਿੰਨ ਵਾਰ ਮਿਲਾਇਆ ਫੋਨ, ਪਤਾ ਨਹੀਂ ਮੇਰੇ ਕੋ ਆਪਕੀ ਆਵਾਜ਼ ਆ ਰਹੀ ਥੀ, ਆਪਕੋ ਮੇਰੀ ਨਹੀਂ ਆ ਰਹੀ ਥੀ।
0: ਹਾਂ ਚਲੋ, ਅਬ ਆ ਗਈ, ਕਿਉਂਕਿ ਪਹਿਲੇ ਕਾਲਸ ਜੋ ਆਈ ਹੈ ਉਨਕੀ ਤੋ ਆਵਾਜ਼ ਆ ਰਹੀ ਥੀ, ਆਪਕੀ ਨਹੀਂ ਆਈ। ਚਲੋ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਕੇ ਬਾਰੇ ਮੈਂ ਜਾਣਕਾਰੀ ਦੇ, ਜੋ ਗ੍ਰਾਂਟ ਮਿਲ ਰਹੀ ਹੈ, ਇੱਕ ਤੋਂ ਪਹਿਲੇ ਇੱਕ ਵਾਰ ਫਿਰ ਸੇ ਡੇਟ ਬਤਾ ਦੇ ਕਿ ਕੌਣ ਸੀ, ਬਸ ਲਾਸਟ ਡੇਟ ਹੈ, ਕਬ ਸੇ ਬੰਦ ਹੋਣੇ ਜਾ ਰਹੀ ਗ੍ਰਾਂਟ, ਕਿਉਂਕਿ ਹਮਾਰੇ ਲਿਸਨਰ ਸੁਣੇ ਤੋ ਫਟਾਫਟ ਆਪਕੋ ਕਾਲ ਕਰਕੇ ਐਨਰੋਲ ਕਰੇ ਆਪਣੇ ਆਪ ਕੋ ਔਰ ਉਨਕੋ ਫਿਰ ਗ੍ਰਾਂਟ ਮਿਲ ਜਾਏ। ਜੀ
1: ਹਾਂਜੀ ਹਾਂਜੀ। ਸੋ ਇਸਮੇ ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਕਾ ਨਾਮ ਹੈ, 8 ਸਾਲ ਸੇ ਹਮ ਡੀਲ ਕਰਤੇ ਹੈ ਐਜੂਕੇਸ਼ਨ ਕੰਸਲਟਿੰਗ ਮੇ। हम उन्हीं प्रोग्राम में डील करते हैं जहाँ पे गवर्नमेंट फीस पे करती है कोर्सेज की, तो आपकी जेब से आपके बैंक से कुछ पैसे नहीं गए कॉलेज को, नंबर वन। नंबर टू, आपको गवर्नमेंट अलग से फंडिंग देती है आपके खाते में, 30 से 100,000 की फंडिंग होती है, जिसका मेजर पोर्शन, हाफ पोर्शन आज की डेट में इस हफ्ते तक ग्रांट्स है। ग्रांट्स ग्रांट्स उसे कहते हैं जो पैसा आपने वापस नहीं करना होता, कहीं भी कैसे भी खर्च करें वापस नहीं करना, वो आपका है, आपका है। तो गवर्नमेंट $60 बिलियन का डेफिसिट रन करती है और $30 बिलियन मतलब $30,000 बिलियन यूक्रेन को दे देती है, $900 मिलियन और दे रही है, अभी परसों के अनाउंसमेंट है। तब तो आपको हैरानी होती नहीं है, जब हम कहते हैं गवर्नमेंट आप पे स्पेंड करे एजुकेशन के लिए, तब हमारे कान खड़े जाते हैं। तो कोई कैच नहीं है, कोई कुंडी नहीं है इसके अंदर। आप कॉल करें, सिर्फ इस वीक तक ग्रांट्स आ रही है, गवर्नमेंट दिन पॉलिसी चेंज कर रही है, ग्रांट्स को गवर्नमेंट बंद कर रही है, ग्रॉस इज सेम। किसी को अगर 80,000 आ रहा है, 80,000 ही आएगा एक इस हफ्ते के बाद, बट आज 80,000 में से 40,000 ग्रांट है और 40,000 0% पे लोन है। लेकिन अगर आप एक हफ्ते बाद एनरोल करेंगे तब 80,000 ही आएगा, लेकिन सारा लोन है, लोन तो हमारे पे पहले से ही बहुत है। तो इसलिए आप कॉल करें, ऑफिस आए, असेसमेंट कराएं, गवर्नमेंट की पॉलिसी है, हमारे हाथ में नहीं है, हम जरिया है। یہ نہیں کہ ہمارے ہاتھ میں جادو کی چھڑی ہے, تو اس لیے ابھی ہے تو ہے, ایک ہفتے بعد نہیں ہے تو نہیں ہے, انرول کریں, کال کریں.
0: کے بارے میں ایک بار بتائیں کہ یہ کورسز کلاسز میں جا کے ہی کمپلیٹ کرنے پڑتے ہیں کہ آن لائن بھی گھر بیٹھے بیٹھے اور کوئی جاب کر رہے ہیں وہ بھی کرتے جائیں ساتھ میں, اتنا ٹائم ہوتا ہے اس میں؟
1: بالکل جی, ہمارے زیادہ تر کلائنٹ انکل آنٹی ہیں, سب 30-40-75 ایئرس کے ہیں, پینشن پہ بھی ہیں, اسکل ڈیولپ کر رہے ہیں, فلی آن لائن آن لائن آن لائن کورسز ہیں, آسان ہے اور لائک ایزی ٹو پاس ہیں. کیوں؟ کیونکہ ایگزامینیشن نہیں ہے, اسائنمنٹ ہے, آسان تھی, بیسک انگلش آپ کو آنی چاہیے, 2-3 گھنٹے لگانے ہیں, نہیں کہ پورے دن کلاس لگانی ہے اپنے فون پہ, نہ 2-3 گھنٹے آپ نے نکالنے ہیں, 8 پروگرامز ہیں ہمارے پاس, آپ ضد کریں گے ہمیں اس میں جانا اس پہ جانا, ہم پہلے ہاتھ کھڑے کر دیں گے, ہم وہیں ڈالتے ہیں جہاں پہ آرام سے پاس ہو, ایزی رہے آپ کے لیے, سنگھرش جیون ہے نہیں بنانا ہم نے آپ کا, آپ کو اس عمر میں ہم نے بیک پیک ڈیفن باکس لے کے کالج بھی بھیجنا, تو آسان سے کورسز ہیں, ضد کریں گے تو ہم بولیں گے اپنا کہیں اور سے کرا لو, بٹ ہمارے پاس جو کورس ہے آسان ہے, اتنے انکل آنٹی کر رہے, خوش ہیں, فنڈنگ حاصل کر چکے ہیں, کوئی کیچ نہیں ہے, کچھ ہڈن نہیں ہے اس کے اندر, گورنمنٹ فنڈنگ دے رہی ہے, بینک نہیں دے رہا, تو کوئی نقلی کاغذ بھی نہیں لگتے, کوئی سیٹنگ, کوئی اپروچ, کوئی کمیشن نہیں ہے. کال کریں 437-264-31-75.
0: اچھا سراش, جو یہ گرانٹ آئے گی ہے نا, یہ پہلے آپ کے پاس آئے گی پھر دو گے آپ ان کو جو انرول ہو رہے ہیں, کہ سیدھا ان کے اکاؤنٹ میں جائے گی؟
1: آج آپ نے انرول کرا تو ود ان ا ویک آپ کو آپ کے ای میل پہ لنک آتا ہے, آپ اپنا بینک خود سیٹ کرتے ہیں اپنے گھر پہ. ہمارے انکل آنٹی جو ہیں, ہم بولتے ہیں ہم سے نہ آتا رہا, ان کے بچے جوان ہیں, ان کو کمپیوٹر کرنا آتا اچھی طرح, ان کے بچے خود ہی کر دیتے ہیں,
0: ٹھیک,
1: اس لیے آپ کے اکاؤنٹ فنڈنگ میں 30-90 ڈیز میں آتی ہے, اور اس میں لائک اگر آپ پی آر ہیں, سٹیزن ہیں, پروٹیکٹڈ پرسن, مینز آپ کا ریفیوجی کا کیس اپروو ہو گیا ہے, کہیں بھی ان تاریخ میں رہتے ہیں, کیوں؟ کیونکہ آن لائن کورسز ہیں, اور مین تھنگ آپ کی اگر انکم 2024 کے نوٹس آف اسسمنٹ پہ لیس دین $70,000 ہے, صرف تو ہی فون کریں, کیونکہ صاف کام ہے, صاف طریقے سے کر رہے, کوئی سیٹنگ ہوئی اپروچ کے کاغذ نہیں ہل رہے, تب ہی آپ ایلیجیبل. اگر آپ کی انکم کم ہے, کم نوٹس اسسمنٹ پہ, کسی کم ہوتی ہے, سیلف امپلائڈ, اوبر ڈرائیور, ٹرک ڈرائیور, ان امپلائڈ ہاؤس وائف, ان لوگوں کو زیادہ بینیفٹ ہے, تو کال کریں, نو کریڈٹ چیک, نو ایج لمٹ.
0: ٹھیک ہے. اچھا جیسے آپ نے بتا دیا کہ ای میل بھی انہوں نے اپنی دینی ہے, ہے نا, جو آپ کے پاس انرول ہو جنہوں نے, ہاں
1: بالکل
0: بالکل, اور جو گرانٹ آئے گی وہ بھی ان کے اکاؤنٹ میں آئے گی, وہ پھر آپ کو فیس دیں گے بعد میں. آپ کی فیس کتنی ہے؟
1: ہماری فیس ہے جی 199 یا 499 ڈیپینڈنگ آن کورس, ناٹ آن یور فنڈنگ. ہماری نظر ہماری گلک پہ ہے, آپ کی موٹی فنڈنگ پہ نہیں ہے. تھوک پہ کہتے ہیں آپ کا فائدہ ہاتھی جتنا ہے, ہمارا فائدہ چیٹی جتنا ہے. اگر ہم نے ٹیکر لگانا ہوتا تو مہینے کے 4 کیس کمیشن لے کے, موٹی کمیشن لے کے سو جاتے, بٹ نہیں, آنےسٹی سے کام کر رہے, محنت کرنی پڑتی ہے, اویئرنیس کرنی پڑتی ہے, شور مچانا پڑتا ہے, اس لیے کیونکہ ہماری فیس کم ہے, بوند بوند سے گلک بھرتی ہے ہماری, ٹھیک ہے. تو کوئی کیچ نہیں ہے اس کے اندر, کچھ ہڈن نہیں ہے اس کے اندر, فنڈنگ آپ کے کھاتے میں آتی ہے, کام ہونے کے بعد آپ نے اپنی ایمانداری سے ہمارے پیسے دینے ہیں, جو کہ کچھ لوگ نہیں دیتے, فون اٹھاتے, مطلب ہم نے کم سے کم 100-200 بندوں سے پیسہ لینا ہے, لسٹ بنا رکھی پوری,
0: ابھی
1: مطلب لاسٹ ویک بھی, ہاں لاسٹ ویک بھی 30 بندوں کی فنڈنگ گری ہے, 25 کے پیسے آگے 5 فون نے اٹھا رہے, تو مطلب آپ کی ایمانداری ڈگمگا سکتی ہے, ہماری نہیں ڈگماتی, ہم نے فیس بعد میں لینی ہے آپ کی ایمانداری سے, رائٹ. تو میٹھی باتیں کچھ نہیں ہے, کوئی چلاکی نہیں ہے, کوئی گریڈینس نہیں ہے, فنڈنگ آپ کی اکاؤنٹ میں آتی ہے, لوگ آتے ہیں کہتے ہیں ہاں سر اس نے پہلے پیسے لیے, اس ایجنٹ نے پیسے پہلے لیے, ہم تھوک کے بعد میں پیسے لیتے ہیں. 218 ایکسپرٹ بولے ہمارا آفس ہے, اس ہفتے تک آئیں گے تو گرانٹ ملیں گی, فیملی 5 کو 200,000, 50,000 گرانٹ, 50,000 آپشنل لون 0% پہ. اگر آپ اس ہفتے کے بعد آئیں گے تو گرانٹ نہیں ملے گی, گرانٹ گورنمنٹ بند کر رہی ہے, ہمارے ہاتھ دے رہی ہے, تو 437-264-31-75.
0: اچھا کون سی ڈیٹ ہے, میرے کو ڈیٹ بتا دیں کہ اتنی ڈیٹ تک وہ آپ کو کریں تو گرانٹ اویلیبل ہوگی, نہیں تو اس کے بعد پھر ختم کام.
1: ہاں جی 17 کے بعد, سیٹرڈے کے, شنیوار کے بعد, تو بیچ سٹارٹ ہے 22 کو, 17 کو رجسٹریشن کلوز ہے, نیکسٹ بیچ اگست میں, اور اگست میں گورنمنٹ کی پالیسی چینج ہو رہی ہے, لون آئے گا. آج فیملی آف ریٹائرڈ کپل کو اگر ہسبینڈ وائف میں سے ایک بندہ پڑتا ہے 45,000 کی فنڈنگ آتی ہے, 25,000 گرانٹ ہے, ریسٹ پورشن کریڈٹ چیک کے بنا, کولیٹرل فری, سیکورٹی فری, 0% پہ لون ہے, جو کہ 1.5 سال بعد لوٹانا ہے, شروع میں 0%, بعد میں 2.5% سال کا بیاج, 15 سال میں پے کریں,
0: ٹھیک
1: ہے. اور فیملی آف 5 کو 100,000 اسسمنٹ کرائیں, کال کریں, آفس آئیں, کوئی کیچ نہیں, کچھ ہڈن نہیں ہے, تو آپ نمبر نوٹ کریں ہمارا, 437-264-71-475 उन्हें कॉल करके एस्टिमेट लो। गवर्नमेंट ने हेती जैसे कंट्री को, हेती कंट्री है, 1.9 बिलियन दिया है ह्यूमैनिटेरियन एड में, जो गवर्नमेंट वहां लगाती है आप भी लगाती है। 437-264-71-75 437-264-71-75 437-264-3175
0: जी 437-264-3175 ते सरांश ना गलबात करो ते मौजा लुटो। थैंक यू सरांश।
1: थैंक यू जी।

0: ਬਿਲਕੁਲ ਜੀ, ਹਵਾਓ ਰਾਗ ਨਹੀਂ ਗਾਓ, ਬਾਹਰ ਤਾਂ ਹਵਾ ਜਿਹੜੀ ਪੂਰੀ ਰਾਗ ਨਹੀਂ ਗਾ ਰਹੀ ਹੈ। ਤੇ ਲਓ ਜੀ, ਆਪਾਂ ਹੁਣ ਚੱਲਦੇ ਆ ਪੰਜਾਬ ਇੰਸ਼ੋਰੈਂਸ ਤੇ। ਰਾਣਾ ਭਾਜੀ ਸਾਡੇ ਨਾਲ ਜੁੜ ਗਏ ਆ RDSP ਦੀ ਜਾਣਕਾਰੀ ਲੈ ਕੇ। ਦੇਖੋ ਮੈਂ ਨਾ ਉਹੀ ਗੱਲ ਕਰ ਦਿੰਦੀ ਹਾਂ, ਇੱਥੇ ਗੌਰਮੈਂਟ ਕਿੰਨਾ ਹਰ ਇੱਕ ਬਾਰੇ ਸੋਚਦੀ ਆ। ਜੇ ਆਪਾਂ ਟੈਕਸ ਪੇ ਕਰਦੇ ਆ ਨਾ, ਪਰ ਸਹੂਲਤਾਂ ਵੀ ਜਿਹੜੀਆਂ ਬਹੁਤ ਦਿੱਤੀਆਂ ਜਾਂਦੀਆਂ। ਆਪਾਂ ਕਈ ਵਾਰੀ ਜਿਵੇਂ ਹੁਣ ਮਿਸਟਰ ਡੋਨਲਡ ਟਰੰਪ ਨੇ ਕਿਹਾ ਸੀ, ਹਾਂਜੀ 51st ਜਿਹੜਾ ਸਟੇਟ ਬਣਾ ਲੈਣਾ ਕੈਨੇਡਾ ਨੂੰ, ਤੇ ਕਈ ਬੜੇ ਰਾਜੀ ਹੋ ਗਏ ਸੀ, ਹਾਂ ਭਾਈ ਹਾਂ ਠੀਕ ਹੈ, ਇੱਥੇ ਕੀ ਇੱਥੇ ਕੀ ਹੈ। ਸੋ US ਦੇ ਵਿੱਚ ਕੋਈ ਵੀ ਇੱਦਾਂ ਦੀ ਸਹੂਲਤ ਨਹੀਂ ਹੈ ਜਿੰਨੀ ਸਹੂਲਤ ਇੱਥੇ ਹੈਗੀ ਕੈਨੇਡਾ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਕੈਨੇਡਾ ਆਪਣਾ ਬੜਾ ਵਧੀਆ ਕੰਟਰੀ ਹੈ। ਸੋ ਆਪਣੇ ਆਪ ਨੂੰ ਪ੍ਰਾਊਡ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ, ਤੇ ਇਹਦੇ ਵਿਸਤਾਰ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਉਹਨੂੰ ਖਤਮ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਤੇ ਲਓ ਜੀ, ਆਪਾਂ ਹੁਣ ਚੱਲੀਏ ਰਾਣਾ ਭਾਜੀ ਦੇ ਕੋਲ ਤੇ RDSP ਦੀ ਲਈਏ ਜਾਣਕਾਰੀ। ਜੀ ਭਾਜੀ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੈਫੀਨੇਟਲੀ ਕੈਨੇਡਾ ਵਰਗਾ ਕੰਟਰੀ ਵਰਲਡ ਦੇ ਵਿੱਚ ਕਿਤੇ ਵੀ ਨਹੀਂ ਹੈਗਾ। ਸੋ ਬਾਕੀ ਕਈ ਵਾਰੀ ਭੈਣ ਜੀ ਆਪਾਂ ਨੂੰ ਬੈਨੀਫਿਟਸ ਵਗੈਰਾ ਨਹੀਂ ਪਤਾ ਹੁੰਦੇ, ਸਪੈਸ਼ਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਭੈਣ ਜੀ ਮੈਂ ਦੱਸਣਾ ਚਾਹੁੰਦਾ, ਜਿਹੜੇ ਆਪਣੇ ਲਿਸਨਰ ਖਾਸ ਕਰਕੇ ਜਿਹੜੇ ਇਨਸੂਲਿਨ ਡਿਪੈਂਡੈਂਟ ਹੈਗੇ ਨੇ 2023 ਤੋਂ ਪਹਿਲਾਂ, ਉਹਨਾਂ ਨੂੰ ਇਹ ਜਿਹੜੀ RDSP ਦੀ $90,000 ਦੀ ਜਿਹੜੀ ਗ੍ਰਾਂਟ ਹੈ ਇਹਦੇ ਇਹ ਨਹੀਂ ਸੀ ਮਿਲਦੀ, ਲੇਕਿਨ 2023 ਤੋਂ ਬਾਅਦ ਜਿਹੜਾ ਹੈਗਾ ਗੌਰਮੈਂਟ ਨੇ ਉਹਨਾਂ ਲੋਕਾਂ ਨੂੰ ਵੀ ਇਹਦੇ ਚ ਇਨਕਲੂਡ ਕਰ ਲਿਆ ਜਿਨ੍ਹਾਂ ਦੀ ਉਮਰ ਕਹਿ ਲਓ ਵੀ 49 ਸਾਲ ਤੋਂ ਘੱਟ ਹੈ, ਜਿਹੜੇ ਲੋਕ ਇਨਸੂਲਿਨ ਡੇਲੀ ਲੈ ਰਹੇ ਨੇ, ਤੇ ਉਹਨਾਂ ਨੂੰ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਸਪੈਸ਼ਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਹਾਂਗਾ ਜਿਹੜੇ ਲੋਕ ਆਲਰੇਡੀ ਜਿਨ੍ਹਾਂ ਦੀ ਉਮਰ 47-48 ਸਾਲ ਹੋ ਚੁੱਕੀ ਹੈ, ਉਹਨਾਂ ਨੂੰ ਕੁਇਕਲੀ ਜਿਹੜਾ ਹੈਗਾ ਆਪਣਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਜਿਹੜਾ ਅਪਲਾਈ ਕਰਕੇ ਡਾਕਟਰ ਤੋਂ ਸਾਈਨ ਕਰਵਾ ਕੇ CRA ਤੋਂ ਇਸ਼ੂ ਕਰਵਾਉਣਾ ਪੈਣਾ, ਕਿਉਂਕਿ ਜਦੋਂ ਜਨਵਰੀ 1 ਅਗਲੇ ਸਾਲ ਹੋ ਗਿਆ ਜਿਨ੍ਹਾਂ ਦੀ ਉਮਰ ਉਦੋਂ 50 ਸਾਲ ਹੋ ਜਾਂਦੀ ਹੋਏ, ਤਾਂ ਉਹਨਾਂ ਨੂੰ ਇਸ $90,000 ਦੀ ਗ੍ਰਾਂਟ ਚੋਂ ਕੋਈ ਵੀ ਜਿਹੜਾ ਹੈਗਾ ਪੈਸਾ ਨਹੀਂ ਮਿਲੇਗਾ, ਕਿਉਂਕਿ ਇਹ ਜਿਹੜੀ ਗ੍ਰਾਂਟ ਹੈ ਸਿਰਫ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਹੈ ਸਿਰਫ ਉਹਨਾਂ ਨੂੰ ਇਹ ਮਿਲ ਸਕਦੀ ਹੈ। ਸੋ ਹੁਣੇ ਵੀ 10 ਮਿੰਟ ਪਹਿਲਾਂ ਮੈਨੂੰ ਭਾਜੀ ਹੋਰਾਂ ਦਾ ਫੋਨ ਆਇਆ ਸੀਗਾ, ਅਸੀਂ ਭੈਣ ਜੀ ਜਿਹੜਾ ਹਰੇਕ ਕੋਸ਼ਿਸ਼ ਕਰ ਰਹੇ ਹਰੇਕ ਘਰ ਤੱਕ ਆਪਣਾ ਮੈਸੇਜ ਕਨਵੇ ਕਰੀਏ, ਬ੍ਰੈਂਪਟਨ ਸਿਵਿਕ ਹਾਸਪਿਟਲ, ਇਸ ਤੋਂ ਇਲਾਵਾ ਇਟੋਬਿਕ ਹਾਸਪਿਟਲ, ਹੋਰ ਵੀ ਕਿੰਨੇ ਹਾਸਪਿਟਲ ਹੈ ਜਿੱਥੇ ਅਸੀਂ ਪੰਜਾਬ ਇੰਸ਼ੋਰੈਂਸ ਵੱਲੋਂ ਬੂਥ ਵੀ ਲਗਾਇਆ ਹੋਇਆ, ਬਹੁਤ ਸਾਰੇ ਇੱਦਾਂ ਦੇ ਡਾਕਟਰ ਹੈਗੇ ਨੇ ਸਪੈਸ਼ਲਿਸਟ ਹੈ ਜਿਨ੍ਹਾਂ ਨੂੰ ਇਸ ਗ੍ਰਾਂਟ ਬਾਰੇ ਨਹੀਂ ਪਤਾ, ਬਹੁਤ ਸਾਰੇ ਮੈਡੀਕਲ ਫੀਲਡ ਦੇ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ, ਅਕਾਊਂਟੈਂਟ CGA CPA ਉਹਨਾਂ ਨੂੰ ਇਹਦੇ ਬਾਰੇ ਕੋਈ ਇੰਨਾ ਜ਼ਿਆਦਾ ਜਾਣਕਾਰੀ ਨਹੀਂ ਹੈਗੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 10 ਮਿੰਟਾਂ ਦੇ ਵਿੱਚ ਪੈਂਦੀ, ਜਦੋਂ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਆ ਗਿਆ ਵਿਦ ਇਨ 10 ਮਿੰਟ ਦੇ ਵਿੱਚ ਜਿਹੜਾ ਹੈ ਨਾ ਇੰਨਾ ਕੁਇਕਲੀ ਅਸੀਂ ਅਕਾਊਂਟ ਓਪਨ ਕਰ ਸਕਦੇ ਹਾਂ, ਜਿਹਦੇ ਨਾਲ ਕੀ ਹੈ ਜਿੰਨੀਆਂ ਵੀ ਤੁਹਾਡੀਆਂ ਗ੍ਰਾਂਟਸ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਖਾਸ ਕਰਕੇ ਮੈਂ ਕਹਾਂਗਾ ਜਿਹੜੇ ਆਪਣੇ ਭੈਣ ਭਰਾ ਟੈਕਸੀ ਜਾਂ ਉਬਰ ਦਾ ਕੰਮ ਕਰਦੇ ਨੇ, ਉਹ ਐਵਰੀ ਡੇ ਦੇਖਦੇ ਨੇ, ਬੜੇ ਲੋਕ ਹੈ ਜਿਹੜੇ ਚੱਲਣ ਫਿਰਨ ਦੇ ਵਿੱਚ ਸਮਰਥ ਹੁੰਦੇ ਨੇ, ਬੋਲਣ ਦੇ ਵਿੱਚ, ਵੇਖਣ ਦੇ ਵਿੱਚ, ਰਾਈਟ, ਉਹਨਾਂ ਤੱਕ ਸਾਡਾ ਮੈਸੇਜ ਜ਼ਰੂਰ ਕਨਵੇ ਕਰੋ ਤਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਿਹੜੀ ਹੈਲਪ ਕਰ ਸਕੀਏ, ਕਿਉਂਕਿ ਕਾਫੀ ਇੱਦਾਂ ਦੀਆਂ ਵੀ ਭੈਣ ਜੀ ਕਾਲਸ ਆਉਂਦੀਆਂ ਨੇ ਆਲਰੇਡੀ, ਉਹ ਕਹਿੰਦੇ ਜੀ ਸਾਡੀ 52 ਸਾਲ ਉਮਰ ਹੋ ਗਈ, 54 ਸਾਲ ਹੋ ਗਈ, ਅਸੀਂ ਪਿਛਲੇ 12 ਸਾਲਾਂ ਤੋਂ ਟ੍ਰਬਲ ਦੇ ਵਿੱਚ ਹੈਗੇ ਹਾਂ, ਲੇਕਿਨ ਉਹਨਾਂ ਨੂੰ ਹੁਣ ਇਹ $90,000 ਦੀ ਗ੍ਰਾਂਟ ਦਾ ਕੋਈ ਫਾਇਦਾ ਨਹੀਂ ਹੋ ਸਕਦਾ, ਬਿਕਾਜ਼ ਜਿਹੜੀ ਇਹ ਗ੍ਰਾਂਟ ਅਪਲਾਈ ਕਰਨ ਲਈ ਜਿਹੜਾ ਅਕਾਊਂਟ RDSP ਓਪਨ ਕਰੀਦਾ ਉਦੋਂ ਤੁਹਾਡੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਤੁਸੀਂ ਕਾਲ ਕਰਨੀ, ਅਗਰ ਤੁਹਾਡੇ ਮਾਇੰਡ ਚ ਕੋਈ ਵੀ ਸਵਾਲ ਹੋਵੇ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, websiteinsurance.ca। ਬਾਕੀ ਬਹੁਤ ਸਾਰੇ ਪੈਂਦੀ ਇੱਥੇ ਬੱਚੇ ਹੈਗੇ ਨੇ ਜਿਹੜੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਪੇਰੈਂਟਸ ਨੂੰ ਖਾਸ ਕਰਕੇ ਔਟਿਜ਼ਮ ਦੀ ਅਗਰ ਆਪਾਂ ਗੱਲ ਕਰਦੇ ਹਾਂ, ਪੇਰੈਂਟਸ ਨੂੰ ਬਹੁਤ ਜ਼ਿਆਦਾ ਜਿਹੜਾ ਆਪਣੀ ਪਾਕਟ ਚੋਂ ਪੈਸੇ ਜਿਹੜੇ ਹੈਗੇ ਨੇ ਪਾਉਣੇ ਪੈਂਦੇ ਨੇ, ਉਹਨਾਂ ਨੂੰ ਡਿਫਰੈਂਟ ਡਿਫਰੈਂਟ ਕਲੀਨਿਕਸ ਤੇ ਲੈ ਕੇ ਜਾਣਾ ਪੈਂਦਾ ਜਿਹੜਾ ਕਿ ਹੈਲਥ ਕਾਰਡ ਦੇ ਵਿੱਚ ਕਵਰ ਨਹੀਂ ਹੁੰਦਾ। ਸੋ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਹੈਗਾ, ਤੇ ਸਾਰੇ ਬੱਚਿਆਂ ਨੂੰ ਅਪਰੋਕਸੀਮੇਟਲੀ $3,480 ਜਿਹੜਾ ਹੈਗਾ ਪੇਰੈਂਟਸ ਨੂੰ ਹਰ ਸਾਲ ਗੌਰਮੈਂਟ ਵੱਲੋਂ ਐਕਸਟਰਾ ਦਿੱਤਾ ਜਾ ਰਿਹਾ ਹੈਗਾ, ਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ $2,450 ਜਿਹੜਾ ਇਹ ਬੈਨੀਫਿਟ ਪਿਛਲੇ ਸਾਲ ਹੀ ਗੌਰਮੈਂਟ ਨੇ ਸਟਾਰਟ ਕੀਤਾ, ਸੋ ਉਹਨਾਂ ਨੂੰ $2,450 ਹਰ ਸਾਲ ਜਿਹੜਾ ਹੈਗਾ ਗੌਰਮੈਂਟ ਨੇ ਦੇਣਾ ਸ਼ੁਰੂ ਕੀਤਾ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ ਇਸ ਗ੍ਰਾਂਟ ਬਾਰੇ, 416-910-9000, 416-910-9000, ਵੈਬਸਾਈਟ ਹੈ ਪੰਜਾਬ ਇੰਸ਼ੋਰੈਂਸ.ca, ਤੇ ਲਾਸਟ ਵਿੱਚ ਮੈਂ ਕੁਛ ਕਾਮਨ ਕੰਡੀਸ਼ਨਸ ਦੱਸਣਾ ਚਾਹਾਂਗਾ। ਅਗਰ ਇਹਨਾਂ ਚੋਂ ਤੁਹਾਡੀ ਕੋਈ ਵੀ ਕੰਡੀਸ਼ਨ ਹੈਗੀ ਹੈ, ਜਾਂ ਤੁਹਾਡੇ ਕਿਸੇ ਰਿਲੇਟਿਵ ਦੀ ਜਾਂ ਫੈਮਿਲੀ ਫਰੈਂਡ ਦੀ ਜਾਂ ਕਿਸੇ ਦੀ ਵੀ, ਤੇ ਤੁਹਾਨੂੰ ਇਹ $90,000 ਗ੍ਰਾਂਟ ਤੁਸੀਂ ਜਿਹੜੀ ਅਪਲਾਈ ਕਰ ਸਕਦੇ ਹੈਗੇ ਹੋ। ਸੋ ਜਿੱਦਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰ ਲੈਂਦੇ, ਇਨਸੂਲਿਨ ਡਿਪੈਂਡੈਂਟ ਜਿਹੜੇ ਲੋਕ ਨੇ, ਡਾਊਨ ਸਿੰਡਰਮ, ਆਟਿਜ਼ਮ, ADHD, ਡੈਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਕੋਈ ਇਸ਼ੂ ਹੈ, ਐਪਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਸ ਹੈ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਲੰਬਾ ਤੇ ਕੰਪਲੀਕੇਟਡ ਹੁੰਦਾ। ਸੋ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ, ਪਰ ਉਮਰ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ, 1970 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਬੋਰਨ ਹੈਗੇ ਨੇ ਉਹੀ ਸਿਰਫ ਇਹ ਗ੍ਰਾਂਟ ਲੈ ਸਕਦੇ ਨੇ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪਰੂਵਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਕਾਫੀ ਪਿੰਜੀ ਲੰਬੀ ਲਿਸਟ ਹੈ। ਜਦੋਂ ਸਾਨੂੰ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਤੁਹਾਨੂੰ ਗ੍ਰਾਂਟ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦਾ $90,000 ਦੀ ਜਿਹੜੀ ਆਪਾਂ ਗ੍ਰਾਂਟ ਲੈ ਕੇ ਦੇ ਰਹੇ ਹਾਂ, ਕਿਸੇ ਤੋਂ ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਬਿਲਕੁਲ ਜੀ, ਰਾਣਾ ਭਾਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ, RDSP ਦੀ ਲੈਣੀ ਤੁਸੀਂ ਜਾਣਕਾਰੀ, ਤੇ ਤੁਹਾਨੂੰ ਬੜੀ ਵਧੀਆ ਜਿਹੜੀ ਜਾਣਕਾਰੀ ਹੈ ਉਹ ਦੇਣਗੇ। ਤੇ ਲਓ ਜੀ ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰੀਏ, ਤੇ ਨਰਦੇਵ ਸਿੱਧੂ ਜੀ ਸਾਨੂੰ ਮੌਰਗੇਜ ਸੰਬੰਧੀ ਜਾਣਕਾਰੀ ਦਿੰਦੇ ਆ। ਨਰਦੇਵ ਜੀ ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਪ ਰੇਡੀਓ ਸੁਣਨ ਵਾਲੇ ਸਾਰੇ ਫੈਨਸ ਨੂੰ ਗੁੱਡ
0: ਮਾਰਨਿੰਗ ਜੀ। ਜੀ ਤੇ ਅੱਜ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਹੋਲਡ ਕੀਤੇ ਆ ਜੀ, ਉਹਦਾ ਕਿੰਨਾ ਕੁ ਫਾਇਦਾ ਸਾਡੇ ਲਿਸਨਰਸ ਨੂੰ ਹੋਣ ਵਾਲਾ ਜੀ?
2: ਜਸਵਿੰਦਰ ਜੀ, ਜਿਵੇਂ ਨਾ ਐਕਸਪੈਕਟ ਕੀਤਾ ਜਾਂਦਾ ਸੀਗਾ ਕਿ ਬੈਂਕ ਆਫ ਕੈਨੇਡਾ ਕੋਈ ਚੇਂਜ ਨਹੀਂ ਕਰੂਗਾ ਇੰਟਰਸਟ ਰੇਟ ਦੇ ਵਿੱਚ, ਤੇ ਉਹਨਾਂ ਨੇ ਬਿਲਕੁਲ ਉਸ ਤਰ੍ਹਾਂ ਹੀ ਕੀਤਾ, ਰੇਟ ਉਹਨਾਂ ਨੇ ਹੋਲਡ ਕੀਤਾ 2.25% ਤੇ। ਉਹਨਾਂ ਦਾ ਜਿਹੜਾ ਤਰਕ ਹੈਗਾ ਜੀ, ਕਹਿੰਦੇ ਕਿ ਮਤਲਬ ਕਿ ਇਨਫਲੇਸ਼ਨ ਕੰਟਰੋਲ 'ਚ ਆ ਰਹੀ ਹੈਗੀ ਹੈ, ਇਕਾਨਮੀ ਜਿਹੜੀ ਇੰਪਰੂਵ ਹੋ ਰਹੀ ਹੈਗੀ ਹੈ, ਤੇ ਨਾ ਉਹਨਾਂ ਨੇ ਘਟਾਉਣਾ ਮੁਨਾਸਿਬ ਸਮਝਿਆ ਤੇ ਨਾ ਹੀ ਉਹਨੂੰ ਵਧਾਉਣਾ ਮੁਨਾਸਿਬ ਸਮਝਿਆ, ਕਿਉਂਕਿ ਦੋਨਾਂ ਦੇ ਆਪਣੇ ਆਪਣੇ ਜਿਹੜੇ ਨੈਗੇਟਿਵ ਇੰਪੈਕਟ ਪੈ ਸਕਦੇ ਹੈਗੇ ਆ। ਸੋ ਫਿਲਹਾਲ ਉਹ ਬੇਸਿਕਲੀ ਕਹਿ ਰਹੇ ਜੀ, ਅਸੀਂ ਆਪਣਾ ਡੇਟਾ ਡਿਪੈਂਡੈਂਟ ਸਾਡੇ ਡਿਸੀਜਨ ਹੈਗੇ ਆ, ਦੇਖਦੇ ਹਾਂ। ਬਾਕੀ ਜਿਹੜੇ ਰਿਸਕ ਹੈਗੇ ਆ ਜੀ, ਆਪਣਾ ਜਿਹੜਾ ਕੁਸਮਾ ਐਗਰੀਮੈਂਟ ਹੈਗਾ ਉਹਦਾ ਵੀ ਆਨਗੋਇੰਗ ਰਿਸਕ ਹੈਗਾ, ਇਰਾਨ ਵਾਰ ਦਾ ਵੀ ਆਨਗੋਇੰਗ ਰਿਸਕ ਹੈਗਾ, ਤੇ ਆਪਣਾ ਨੈਕਸਟ ਜਿਹੜੀ ਮੀਟਿੰਗ ਹੈਗੀ ਹੈ September 2 ਦੀ ਹੈਗੀ ਹੈ,
0: ਠੀਕ ਆ।
2: ਤੇ ਜੋ ਅਨੈਲਿਸਿਸ ਆ ਰਿਹਾ ਹੈਗਾ ਜਾਂ ਜੋ ਦੇਖਣ ਚ ਆ ਰਿਹਾ ਹੈਗਾ, ਉਹਦੇ ਮੁਤਾਬਕ ਇਹ ਹੈ ਕਿ ਸ਼ਾਇਦ ਅਗਲੀ ਸਮਰ ਤੱਕ ਜਿਹੜਾ ਹੈਗਾ ਜੀ, ਰੇਟ ਦੇ ਵਿੱਚ ਕੋਈ ਚੇਂਜ ਨਾ ਹੋਵੇ। ਬਾਕੀ ਜਿਵੇਂ ਵੀ ਕੋਈ ਅਪਡੇਟ ਹੁੰਦਾ, ਜ਼ਰੂਰ ਆਪਣੇ ਭੈਣ ਭਰਾ ਨੂੰ ਆਪਾਂ ਆਪਣੇ ਪ੍ਰੋਗਰਾਮ ਤੇ ਆ ਕੇ ਜ਼ਰੂਰ ਉਹਨਾਂ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਸੋ ਅੱਜ ਦਾ ਜਿਹੜਾ ਬੈਂਕ ਆਫ ਕੈਨੇਡਾ ਦਾ ਡਿਸੀਜ਼ਨ ਹੈ ਜੀ, ਉਹਨਾਂ ਨੇ 2.25% ਤੇ ਜਿਹੜਾ ਬੈਂਚ ਮਾਰਕ ਰੇਟ ਆ ਉਹਨੂੰ ਮੇਨਟੇਨ ਕੀਤਾ। ਸੋ ਇਹਦਾ ਮਤਲਬ ਇਹ ਹੈ ਜੀ ਕਿ ਜਿਹੜੀ ਆਪਣੇ ਵੇਰੀਏਬਲ ਰੇਟ ਮੋਰਗੇਜ ਹੈਗੀ ਜਾਂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਹੈਗੀ ਜਿਹੜੀ ਵੇਰੀਏਬਲ ਰੇਟ ਤੇ ਹੈ, ਸੋ ਉਹਨਾਂ ਦੇ ਵਿੱਚ ਕੋਈ ਚੇਂਜਸ ਨਹੀਂ ਹੋਣੀਆਂ ਹੈਗੀਆਂ। ਤੇ ਜਿਹੜੇ ਭੈਣ ਭਰਾਵਾਂ ਦੀ ਮੋਰਗੇਜ ਫਿਕਸ ਰੇਟ ਤੇ ਹੈਗੀ ਆ, ਉਹਦਾ ਵੈਸੇ ਇਹਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ, ਸੋ ਉਹਦੇ ਵਿੱਚ ਵੀ ਕੋਈ ਚੇਂਜਸ ਨਹੀਂ ਹੈਗੀਆਂ। ਸੋ ਤੁਸੀਂ ਆਪਣੀ ਮੋਰਗੇਜ ਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਦੇਖਣਾ ਚਾਹੁੰਦੇ ਕਿਤਨਾ ਪਰਫੋਰਮ ਕਰ ਰਹੀ ਹੈਗੀ ਹੈ, ਕਿ ਉਹਦੇ 'ਚ ਕੋਈ ਚੇਂਜਸ ਕਰਨ ਦੀ ਲੋੜ ਤਾਂ ਨਹੀਂ ਹੈਗੀ, ਤਾਂ ਸੰਪਰਕ ਕਰ ਸਕਦੇ ਹੋ। ਇਹ ਤੁਹਾਨੂੰ ਕੰਪਲੀਮੈਂਟਰੀ ਸਰਵਿਸ ਆਪਾਂ ਜਿਹੜੀ ਹੈਗੀ ਹੈ ਰਿਵਿਊ ਦੀ ਤੁਹਾਨੂੰ ਪ੍ਰੋਵਾਈਡ ਕਰਦੇ ਹੈਗੇ ਹਾਂ। ਤੁਹਾਨੂੰ ਮੋਰਗੇਜ ਸੰਬੰਧੀ, ਇੰਟਰਸਟ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਦੇਖਣਾ ਚਾਹੁੰਦੇ ਹੋ ਕਿ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੋਰਗੇਜ ਹੋ ਸਕਦੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈ, ਪ੍ਰੀ ਅਪਰੂਵਲ ਲੈਣੀ ਹੈਗੀ ਹੈ, ਜਾਂ ਤੁਹਾਨੂੰ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਮੋਰਗੇਜ ਰਿਨਿਊਅਲ ਵਾਸਤੇ ਆਈ ਹੈ, ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜਾਂ ਹੋਰ ਕੋਈ ਸਵਾਲ ਹੈ ਮੋਰਗੇਜ ਦਾ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-254-5503। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ।

0: ਚਲੋ ਜਦੋਂ ਪਹਿਲਾਂ ਪੁਰਾਣੇ ਸਮੇਂ ਹੁੰਦੇ ਸੀ ਉਦੋਂ ਚੁੰਨੀਆਂ ਤੇ ਗੋਟੇ ਲਾਉਂਦੇ ਹੁੰਦੇ ਸੀ, ਹੈਨਾ, ਹੁਣ ਤਾਂ ਸਾਰਾ ਕੁਝ ਹੀ ਰੈਡੀਮੇਡ ਆ ਗਿਆ। ਸੋ ਇਹ ਬਿਲਕੁਲ ਜੀ ਅਮਰਿੰਦਰ ਗਿੱਲ ਦਾ ਤੇ ਜੈਸਮੀਨ ਅਖਤਰ ਦਾ ਨਿਊ ਸੌਂਗ ਹੈ ਕੌਫੀ। ਸੋ ਕਈ ਦੇਖ ਲਓ ਚਾਹ ਨਹੀਂ ਪੀਂਦੇ, ਕੌਫੀ ਪੀਂਦੇ ਆ, ਹੈ ਕਹਿੰਦੇ ਕੌਫੀ ਪੀਓ ਤੇ ਵੇਟ ਘਟਦਾ, ਤੇ ਕਈ ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਤੇ ਲਓ ਜੀ ਆਪਾਂ ਹੁਣ ਚੱਲੀਏ ਰਾਜਵੀਰ ਦੇ ਕੋਲ ਤੇ ਸੈੱਲ ਫੋਨ ਡੀਲਸ ਲੈਂਦੇ ਆ ਤੁਹਾਡੇ ਲਈ। ਹਾਂਜੀ ਰਾਜਵੀਰ।
1: ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਬਿਲਕੁਲ ਜੀ, ਕੌਫੀ ਨਾਲ ਫਰਕ ਪੈਂਦਾ ਜੇ ਤੁਸੀਂ ਸਵੇਰੇ ਜਿਮ ਲਾਉਂਦੇ ਹੋ, ਐਕਸਰਸਾਈਜ਼ ਕਰਦੇ ਹੋ, ਕੌਫੀ ਪੀ ਕੇ ਜਾਂਦੇ ਹੋ, ਬਿਲਕੁਲ ਡੈਫੀਨਿਟਲੀ ਫਰਕ ਪੈਂਦਾ।
0: ਅੱਛਾ ਕੌਫੀ ਦੇ ਨਾਲ
1: ਬਲੈਕ ਕੌਫੀ
0: ਹੁੰਦਾ ਹੈ, ਵੇਟ ਘਟਦਾ?
1: ਜੀ ਜੀ ਜੀ ਜੀ ਜੀ, ਮੇਰਾ ਪਰਸਨਲ ਐਕਸਪੀਰੀਅੰਸ ਤਾਂ ਸ਼ੇਅਰ ਕਰਦਾ, ਪ੍ਰੀ ਵਰਕਆਊਟ ਨਹੀਂ ਲੈਂਦਾ ਮੈਂ, ਮੋਸਟਲੀ ਫਿਰ ਬਲੈਕ ਕੌਫੀ ਹੀ ਲੈਂਦਾ।
0: ਅੱਛਾ ਅੱਛਾ, ਬਲੈਕ ਕੌਫੀ ਲੈਣੀ ਹੈ ਵਿੱਚ ਨਾ ਮਿੱਠਾ ਨਾ ਦੁੱਧ?
1: ਨਾ ਨਾ ਨਾ, ਨਥਿੰਗ ਮਿੱਠਾ ਜੀ, ਸਿਰਫ ਬਲੈਕ ਕੌਫੀ।
0: ਪਰ ਬਾਅਦ ਦੇ ਵਿੱਚੋਂ ਫਿਰ ਆਦਤ ਪੈ ਜਾਂਦੀ ਹੈ।
1: ਬਿਲਕੁਲ, ਚਾਹ ਵੀ ਏਦਾਂ ਹੀ ਹੈ ਜੀ, ਚਾਹ ਚ ਦੁੱਧ ਨੀ ਫਾਇਦਾ, ਇੱਕ ਚਮਚ ਪਾ ਲਿਆ ਬਾਅਦ ਚੋਂ ਫਿਰ ਓਦਾਂ ਹੀ ਬਣਾ ਕੇ, ਉਹ ਆਪਣੇ ਆਪ ਨੂੰ ਯੂਸ ਟੂ ਕਰਨ ਦੀ ਹੈ, ਜਿੱਦਾਂ ਵੀ ਤੁਸੀਂ ਆਪਣੇ ਆਪ ਨੂੰ ਬਣਾਈ ਜਾਂਦੇ ਓਦਾਂ ਹੀ।
0: ਉਹ ਤਾਂ ਹੈ ਬਿਲਕੁਲ ਬਿਲਕੁਲ।
1: ਹਾਂਜੀ ਜੀ, ਤੇ ਸੈਲਫ ਓਨ ਡੇ ਲਾਣਾ ਜੀ, ਸਪੈਸ਼ਲ ਚਾਰ ਲਾਈਨਾਂ ਵਾਲਾ ਪੈਕੇਜ ਇੱਕ ਵੀਕ ਲਈ ਹੋਰ ਐਕਸਟੈਂਡ ਹੋ ਗਿਆ, ਜਿਹਦੇ ਵਿੱਚ ਤੁਹਾਡੇ ਕੋਲ ਮਿਕਸ ਐਂਡ ਮੈਚ ਤੁਸੀਂ ਆਪਸ਼ਨ ਹੁੰਦੀ ਹੈ, $50 ਦਾ ਪਲਾਨ ਵਿੱਚ ਵਰਲਡ ਵਾਈਡ ਰੋਮਿੰਗ, ਕਹਿੰਦੇ ਇੰਡੀਆ ਹੁਣ ਆਓ ਜਾਓ ਜਿੱਦਾਂ ਮਰਜ਼ੀ, ਸੇਮ ਨੰਬਰ ਉੱਥੇ ਜਾ ਤੁਸੀਂ

0: $30 6 GB ਪੂਰਾ ਫਾਸਟ ਚੱਲਦਾ, ਅਨਲਿਮਿਟਿਡ ਹੁੰਦਾ ਵੀ ਪਰ ਉਸ ਤੋਂ ਬਾਅਦ ਸਲੋ ਹੋ ਜਾਂਦਾ 30 ਚ 6 GB ਕੈਨੇਡਾ ਵਾਈਡ ਤੁਸੀਂ ਡਾਟਾ ਲੈ ਸਕਦੇ ਚਾਰੇ ਲਾਈਨਾਂ ਦਾ, ਇੱਕ ਤੁਸੀਂ ਮਿਕਸ ਐਂਡ ਮੈਚ ਬੰਡਲ ਕਰ ਸਕਦੇ ਚਾਹੇ ਚਾਰੇ ਪੰਜਾਬ ਦੀਆਂ ਲੈ ਲਓ ਜਾਂ 40 ਪੀ ਜਾਂ ਇੱਕ 50 30 ਪੀ ਮਿਕਸ ਐਂਡ ਮੈਚ ਤੁਸੀਂ ਸਾਰਿਆਂ ਦਾ ਬੰਡਲ ਕਰਾ ਸਕਦੇ ਹੋ। ਨੰਬਰ ਹੈ ਜੀ ਆਪਣਾ 645-35-45। ਤੇ ਅਗਰ ਸਿੰਗਲ ਲਾਈਨ ਚ ਲੈਣੀ ਹੈ ਤੁਹਾਨੂੰ ਸਿੰਗਲ ਲਾਈਨ ਵੀ ਮਿਲ ਜੂਗੀ, ਪਰ ਕੰਪਨੀ ਰਿਕੁਆਇਰਮੈਂਟ ਚਾਲ ਲੈਂਦਾ ਪਰ ਸਿੰਗਲ ਇੱਕ ਅੱਧੀ ਲਾਈਨ ਚਾਹੀਦੀ ਤੁਹਾਨੂੰ ਉਹ ਵੀ ਅਸੀਂ ਸੈਟ ਆਊਟ ਕਰਵਾ ਕੇ ਦੇ ਸਕਦੇ ਹਾਂ। ਤੇ ਅਗਰ ਇਹਨਾਂ ਨੇ ਫੋਨ ਲੈਣੇ ਜੀ ਈਚ ਪਲਾਨ ਦਾ, ਜਿੱਦਾਂ ਪੰਜਾਹ ਵਾਲਾ ਪਲਾਨ 60 ਦਾ ਹੁੰਦਾ, 40 ਵਾਲਾ 50 ਦਾ, $10 ਪਲਾਨ ਦੇ ਵੱਧ ਜਾਂਦੇ। ਪਲੱਸ ਜਿੱਦਾਂ ਸੈਮਸੰਗ S25 $5 ਦਾ ਲੱਗਾ ਹੋਇਆ, ਹੋਰ ਵੀ ਫੋਨ ਦਾ ਤੇ ਸੈਮਸੰਗ ਦੇ ਕਾਫੀ ਹੈਵੀ ਡਿਸਕਾਊਂਟ ਹੈ, ਤੁਸੀਂ ਫੋਨ ਵੀ ਐਡ ਕਰਾਉਣਾ ਪਲਾਨਾਂ ਨਾਲ ਫੋਨ ਵੀ ਐਡ ਕਰਵਾ ਸਕਦੇ ਹੋ। ਤੇ ਅਗਰ ਇਹਨਾਂ ਇੰਟਰਨੈਟ ਪੋਂਬੋ ਕਰਵਾਉਂਦੇ ਹੋ $70 ਦਾ ਇੰਟਰਨੈਟ ਹੈਗਾ, ਜਿੰਨਾ ਤੁਹਾਨੂੰ 3 ਸਾਲ ਦਾ ਕੰਟਰੈਕਟ ਪਾ $600 ਦਾ, ਉਹ ਚ ਤੁਹਾਨੂੰ ਬਿੱਲ ਕ੍ਰੈਡਿਟ ਕਰਵਾ ਕੇ ਦੇਵਾਂਗੇ। ਬਾਕੀ ਤੁਸੀਂ ਕਾਲ ਕਰਕੇ ਐਡ ਰੱਖ ਦਿਓ, ਸਾਰੀਆਂ ਕੰਪਨੀਆਂ ਆਪਣੇ ਕੋਲ ਹੈਗੀਆਂ, ਜਿਹੜੀ ਕੰਪਨੀ ਤੁਹਾਡੇ ਵਧੀਆ ਸਪੀਡ ਅਵੇਲੇਬਲ ਹੈ ਤੇ ਵਧੀਆ ਪੈਕੇਜ ਦੇ ਨਾਲ ਤੁਹਾਨੂੰ ਇੰਟਰਨੈਟ ਵੀ ਪ੍ਰੋਵਾਈਡ ਕਰਕੇ ਦਿੰਦੇ ਆ। ਨੰਬਰ ਹੈ ਜੀ ਆਪਣਾ ਲਾਸਟ ਤੇ ਦੇਣਾ 645-35-45। ਈਵਨ ਸਿੰਗਲ ਲਾਈਨ ਲੈਣੀ ਹੈ, ਫੋਨ ਦੇ ਨਾਲ ਲੈਣੀ, ਮਲਟੀਪਲ ਲਾਈਨਾਂ ਲੈਣੀਆਂ, ਕੋਈ ਵੀ ਹੈ ਤੁਸੀਂ ਕਾਲ ਕਰਕੇ ਇੱਕ ਵਾਰੀ ਆਪਣੇ ਕੋਲ ਇਨਫੋਰਮੇਸ਼ਨ ਜ਼ਰੂਰ ਲਓ ਜੀ, ਤੇ ਸਪੈਸ਼ਲ ਪੈਕੇਜ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਨਾਲ ਫ੍ਰੀ ਵੀ ਦੇਖੋ ਫ੍ਰੀ ਦੇਵਾਂਗੇ
1: ਜੀ।
0: ਥੈਂਕ ਯੂ ਜੀ।
1: ਬਿਲਕੁਲ ਬਿਲਕੁਲ ਜੀ, ਤੁਸੀਂ ਨੰਬਰ ਨੋਟ ਕਰ ਲਓ ਇੱਕ ਵਾਰੀ ਫੇਰ, ਤੇ ਤੁਸੀਂ ਗੱਲਬਾਤ ਕਰਨੀ ਰਾਜਵੀਰ ਦੇ ਨਾਲ, ਤੇ ਨੰਬਰ ਹੈਗਾ 647-766-3545 ਤੇ ਗੱਲਬਾਤ ਕਰੋ। ਤੇ ਲਓ ਜੀ, ETN ਟਰੈਵਲਸ ਵਾਲੇ ਕਹਿੰਦੇ ਆ ਕਿ ਬੜੇ ਵਧੀਆ ਰੇਟ ਤੇ ਟਿਕਟਾਂ ਆਈਆਂ ਹੋਈਆਂ ਤੇ ਏਅਰ ਫੇਅਰ ਕਮਾਲ ਦੇ ਆ, ਤੁਸੀਂ ਬੁੱਕ ਕਰਵਾ ਲਓ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਸਟੇਟ ਆਫ ਫੋਰਮੋਸ ਦੇ ਕਿਵੇਂ US ਤੇ ਇਰਾਕ ਦੇ ਵਿੱਚ ਜਿਹੜੀ ਆ ਜੰਗ ਹੈ ਉਹ ਐਜ਼ ਇਟ ਇਜ਼ ਚੱਲੀ ਜਾਂਦੀ ਆ। ਉਹ ਕਹਿੰਦੇ ਮੈਂ ਤੇ ਕੰਟਰੋਲ ਕਰ ਲਵਾਂ, US ਵਾਲੇ ਕਹਿੰਦੇ ਆ, ਪਰ ਉਹ ਕਹਿੰਦੇ ਸਾਡੇ ਆ ਅਸੀਂ ਕਿਉਂ, ਹੈ ਨਾ। ਸੋ ਉਹਦੇ ਕਰਕੇ ਫਿਰ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਹੈਗੀਆਂ ਉਹਨਾਂ ਤੇ ਬੜਾ ਇਫੈਕਟ ਪੈ ਰਿਹਾ। ਸੋ ਆਉਣ ਵਾਲੇ ਸਮੇਂ 'ਚ ਵੀ ਆਪਾਂ ਨੂੰ ਪਤਾ ਨਹੀਂ ਕਿਵੇਂ ਕੀ ਹੈ, ਹੋਪ ਤਾਂ ਇਹੀ ਹੈ ਵੀ ਸਭ ਕੁਝ ਠੀਕ ਹੋ ਜਾਏ, ਪਰ ਤੁਸੀਂ ਐਡਵਾਂਸ ਦੇ ਵਿੱਚ ਆਪਣੀਆਂ ਟਿਕਟਾਂ ਬੁੱਕ ਕਰਾਓ। ਇੰਡੀਆ ਜਾਣਾ ਤਿਉਹਾਰਾਂ ਦੇ ਸਮੇਂ ਜਾਂ ਹੋਰ ਕਿਤੇ ਘੁੰਮਣ ਫਿਰਨ ਜਾਣਾ, ਕੋਈ ਕਰੂਜ਼ ਦਾ ਕੋਈ ਟ੍ਰਿਪ ਕਰਨਾ ਚਾਹੁੰਦੇ ਹੋ, ਤੁਸੀਂ ਨੰਬਰ ਨੋਟ ਕਰੋ 905-463-1301 ਤੇ ਗੱਲਬਾਤ ਕਰੋ। ਤੇ ਲਓ ਜੀ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਗਰੋਸਰੀ ਕਰਨੀ ਹੈ, ਤੇ ਇੱਕੋ ਇੱਕ ਨਾਮ ਮੈਂ ਤਾਂ ਰੈਕਮੈਂਡ ਕਰੂੰਗੀ, ਤੁਸੀਂ ਉੱਥੇ ਜਾਓਗੇ ਨਾ, ਆਟਿਆਂ ਦੇ ਰੇਟ ਬੜੇ ਵਧੀਆ, ਚਾਵਲ ਤੁਸੀਂ ਲੈਣੇ ਆ, ਕੋਈ ਵੀ ਆਇਲ ਲੈਣਾ ਚਾਹੁੰਦੇ ਹੋ, ਚਾਹੇ ਕੁਕਿੰਗ ਆਇਲ ਲੈਣੇ, ਚਾਹੇ ਦੇਸੀ ਘੀ ਲੈਣਾ, ਜਾਂ ਹੋਰ ਬਹੁਤ ਸਾਰੇ ਆਇਲ ਹੈਗੇ ਆ ਜਿਹੜੇ ਵੀ ਲੈਣਾ ਚਾਹੁੰਦੇ ਹੋ, ਸਰੋਂ ਦਾ ਤੇਲ ਲੈਣਾ ਚਾਹੁੰਦੇ ਹੋ, ਉਹ ਬਹੁਤ ਵਧੀਆ ਰੇਟ 'ਤੇ ਤੁਹਾਨੂੰ ਮਿਲਣਾ। ਬਾਕੀ ਜਿਹੜੇ ਆਪਣੇ ਫਲ ਫਰੂਟ ਆ ਉਹਨਾਂ ਦੀਆਂ ਕੀਮਤਾਂ ਤਾਂ ਬੜੀਆਂ ਹੀ ਘੱਟ ਹੈਗੀਆਂ। ਬਾਕੀ ਤੁਸੀਂ ਅਜਵੈਣ, ਸੌਂਫ, ਜੀਰਾ ਇਹ ਲੈਣਾ ਚਾਹੁੰਦੇ ਹੋ, $2.99 ਦਾ ਪਾਉਂਡ ਹੈ, ਦੇਖੋ ਕਿੰਨੇ ਘੱਟ ਰੇਟ 'ਤੇ ਤੁਹਾਨੂੰ ਸਾਰਾ ਕੁਛ ਮਿਲਦਾ। ਅਦਰਵਾਈਜ਼ ਆਪਾਂ ਕਿਤੇ ਜਾਂਦੇ ਹਾਂ ਨਾ, ਬਹੁਤ ਰੇਟ ਚੱਕਿਆ ਹੋਇਆ ਹੁੰਦਾ ਉਹਨਾਂ ਨੇ। ਅਤੇ ਬਾਕੀ ਤੁਸੀਂ ਫੋਲਡਿੰਗ ਬੈੱਡ ਲੈਣਾ ਚਾਹੁੰਦੇ ਹੋ, ਹੈ ਨਾ, ਗੱਲ ਕੀ ਹਰ ਇੱਕ ਚੀਜ਼ ਅਵੇਲੇਬਲ ਹੈ ਔਰ ਉਹ ਵੀ ਬਿਲਕੁਲ ਸਹੀ ਰੇਟ ਦੇ ਉੱਪਰ। ਤੇ ਸੇਲ ਵਰਗਾ ਮਾਹੌਲ ਹਮੇਸ਼ਾ ਹੀ ਰਹਿੰਦਾ। ਨੋਬਲ ਫਰੈਸ਼ ਫੂਡ 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਨੰਬਰ ਤੁਸੀਂ ਨੋਟ ਕਰੋ ਜ਼ਿਆਦਾ ਜਾਣਕਾਰੀ ਲਈ, 289-801-0566, 299-801-0566 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ AZ, ਜੇ ਤੁਸੀਂ ਆਪਣਾ ਵਧੀਆ ਜੋਬ ਦੀ ਭਾਲ ਦੇ ਵਿੱਚੋਂ, ਤੁਹਾਡਾ CVOR ਕਲੀਨ ਕਲੀਅਰ ਹੈਗਾ ਤੇ ਤੁਸੀਂ ਕਾਲ ਕਰਨੀ ਹੈ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ, ਤੇ ਵਧੀਆ ਗੇੜੇ ਵਧੀਆ ਪੇ ਤੁਹਾਨੂੰ ਮਿਲਣੀ ਹੈ। ਨੰਬਰ ਨੋਟ ਕਰ ਲਓ 647-292-5757 ਤੇ ਗੱਲਬਾਤ ਕਰੋ, 6472925757। ਤੇ ਜੇ ਟਰੱਕ ਲੈਣੇ ਵਧੀਆ ਵਧੀਆ, ਫਿਰ ਈਗਲ ਟਰੱਕ ਸੇਲਸ ਤੇ ਜਾਣਾ। ਬਿੱਲ ਸੇਖੋਂ ਭਾਅ ਜੀ ਕਹਿੰਦੇ ਆ ਕਿ ਟਰੱਕ ਬਿਲਕੁਲ 2012 ਦੇ, 2020 ਦੇ, 2022 ਦੇ ਬਿਲਕੁਲ ਰੈਡੀ ਖੜੇ ਆ, ਫਾਈਨਾਂਸਿੰਗ ਔਨ ਦਾ ਸਪੋਟ ਹੈ। ਬਸ ਜਾਣਾ ਤੁਸੀਂ ਚੂਜ਼ ਕਰਨਾ ਕਿ ਕਿਹੜਾ ਟਰੱਕ ਤੁਹਾਨੂੰ ਵਧੀਆ ਲੱਗ ਰਿਹਾ, ਕੋਈ ਕਲਰ ਤੁਹਾਡਾ ਕਈ ਵਾਰ ਆਪਣੀ ਮਨਪਸੰਦ ਦਾ ਕਲਰ ਹੁੰਦਾ ਹੈ ਨਾ, ਸੋ ਉਹ ਕਲਰ ਤੁਸੀਂ ਲੈ ਸਕਦੇ ਹੋ, ਉਹਨਾਂ ਨੂੰ ਕਹਿ ਵੀ ਸਕਦੇ ਹੋ ਤੇ ਉੱਦਾਂ ਹੀ ਮੰਗਵਾ ਵੀ ਦੇਣਗੇ ਉਹ ਤੁਹਾਨੂੰ ਸਪੈਸ਼ਲ। ਸੋ ਫਾਈਨਾਂਸਿੰਗ ਔਨ ਦਾ ਸਪੋਟ ਹੈ ਜੀ, 416-819-6000-416-819-6000 ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਅੰਦਰੋਂ ਬਾਹਰੋਂ, ਫਿਰ ਆਲ ਟਰੱਕ ਲਿਊਬ ਐਂਡ ਵਾਸ਼ ਤੇ ਜਾਣਾ, ਔਰ ਇਹਨਾਂ ਨੇ ਇੰਨੇ ਸਪੈਸ਼ਲ ਲਾਏ ਹੋਏ ਆ, ਜੁਲਾਈ ਮੰਥ ਦੇ ਲਈ ਹੈ ਸਪੈਸ਼ਲ ਇਹ, ਔਰ ਤੁਸੀਂ ਆਇਲ ਚੇਂਜ ਕਰਾਓ, ਫ੍ਰੀ ਟਿਮ ਹੋਟਨ ਦਾ ਕਾਰਡ ਮਿਲਣਾ, ਟਰੱਕ ਸਰਵਿਸ ਕਰਵਾਉਂਦੇ ਹੋ ਤਾਂ ਤੁਹਾਨੂੰ ਟਰੱਕ ਵਾਸ਼ ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ। ਜੇ ਤੁਸੀਂ ਕੈਟ ਬੈਟਰੀਜ਼ ਇੰਸਟਾਲ ਕਰਾਉਂਦੇ ਹੋ, ਸਿਰਫ $850 ਚ ਇਹਨਾਂ ਨੇ ਕੈਟ ਬੈਟਰੀਜ਼ ਇੰਸਟਾਲ

ਕਰਕੇ ਦੇਣਗੇ। ਬਾਕੀ ਜਿਵੇਂ ਹੁਣ ਗਰਮੀ ਚੱਲ ਰਹੀ ਬੜੀ, ਅੱਜ ਵੀ ਬੜੀ ਗਰਮੀ ਹੈ, ਸੋ ਏਸੀ ਵਰਕ ਕਰਨੇ ਚਾਹੀਦੇ ਤੁਹਾਡੇ। ਔਰ ਜੇ ਤੁਹਾਡੇ ਟਰੱਕਾਂ ਦੇ ਵਿੱਚ ਕੋਈ ਪ੍ਰੋਬਲਮ ਏਸੀ 'ਚ ਹੈਗੀ, ਰੀਚਾਰਜ ਕਰਾ ਲਓ ਫਟਾਫਟ, ਸਿਰਫ $185 ਦੇ ਵਿੱਚ, ਅਤੇ ਸਰਵਿਸ, ਵਾਸ਼, ਰਿਪੇਅਰ ਸਾਰਾ ਕੁਝ ਇੱਕੋ ਜਗ੍ਹਾ ਹੋ ਜਾਣਾ। ਤੁਹਾਨੂੰ ਬਾਰ ਬਾਰ ਇੱਧਰ ਉੱਧਰ ਆਪਣਾ ਟਰੱਕ ਨੂੰ ਛੱਡਣ ਦੀ ਲੋੜ ਨਹੀਂ ਹੈਗੀ। ਨੰਬਰ ਤੁਸੀਂ ਨੋਟ ਕਰੋ ਔਲ ਟਰੱਕ ਲਿਊਬ ਐਂਡ ਵਾਸ਼ ਦਾ, ਅਤੇ ਗੁਰਦਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਹੋਰ ਡਿਸਕਾਊਂਟ ਮਿਲ ਜੂਗਾ। 71 ਸਟੈਫਰਡ ਡਰਾਈਵ ਬ੍ਰੈਮਟਨ 'ਤੇ ਲੋਕੇਸ਼ਨ ਹੈ ਜੀ ਇਹਨਾਂ ਦੀ, 905-452-9955 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਬਾਕੀ ਮੈਂ ਆਪਣੀ ਇਨਫੋਰਮੇਸ਼ਨ ਵੀ ਦੇ ਦੇਵਾਂ ਜੀ, ਤੁਸੀਂ ਜੇ ਚਾਹੁੰਦੇ ਹੋ ਨਾ ਕੋਈ ਇੰਸ਼ੋਰੈਂਸ ਦਾ ਪਲਾਨ ਲੈਣਾ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਜਾਂ ਵਿਜ਼ਟਰ ਸੁਪਰ ਵੀਜ਼ਾ, ਅਤੇ ਤੁਹਾਡੇ ਪੇਰੈਂਟਸ ਆ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਸੋ ਵਧੀਆ ਪਲਾਨ ਜਿਹੜਾ ਤੁਸੀਂ ਡਿਜ਼ਾਈਨ ਕਰਵਾਓ, ਅਤੇ ਤੁਸੀਂ ਮੈਨੂੰ ਕਾਲ ਕਰਨੀ ਹੈ। ਮੇਰਾ ਨੰਬਰ ਤੁਸੀਂ ਨੋਟ ਕਰੋ, ਕਿਉਂਕਿ ਕਈ ਵਾਰ ਆਪਾਂ ਨੂੰ ਕਿਹੜੀ ਕੰਪਨੀ ਨਾਲ ਜਾਣਾ ਇਹ ਜ਼ਰੂਰੀ ਹੁੰਦਾ ਜੇ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੁੰਦੀ ਹੈ। ਸੋ ਸਿਰਫ ਰੇਟ ਨਹੀਂ ਦੇਖਣਾ ਹੁੰਦਾ ਤੁਸੀਂ, ਜਾਂ ਤੁਸੀਂ ਡਿਡਕਟੀਬਲ ਕਿੰਨਾ ਪਾਉਣਾ ਚਾਹੁੰਦੇ ਹੋ, ਪਾਉਣਾ ਚਾਹੁੰਦੇ ਹੋ ਕਿ ਨਹੀਂ, ਇਹਦੇ ਬਾਰੇ ਵੀ ਬਿਲਕੁਲ ਸੋਚਿਆ ਕਰੋ। ਕਈ ਵਾਰ ਆਪਾਂ ਡਿਡਕਟੀਬਲ ਪਾਉਣ ਦੇ ਚੱਕਰ ਦੇ ਵਿੱਚ ਬਾਅਦ ਦੇ ਵਿੱਚ ਪ੍ਰੋਬਲਮ ਦੇ ਵਿੱਚ ਆ ਜਾਂਦੇ ਹਾਂ। ਸੋ ਬਾਕੀ ਬੱਚਿਆਂ ਦਾ RESP ਪਲਾਨ ਓਪਨ ਕਰਾਉਣਾ, ਆਪਣੇ ਤੁਸੀਂ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨੀ ਹੈ, TFSA, RRSP, FHSA, ਤਾਂ ਮੇਰਾ ਨੰਬਰ ਹੈਗਾ ਜੀ 647-765-2340, 6477652340, ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਆਟੋ, ਹੋਮ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਲੈਣੀ, ਤੁਸੀਂ ਗੁਰਦਾਸ ਨੂੰ ਕਾਲ ਕਰਨੀ ਹੈ, ਅਤੇ ਗੁਰਦਾਸ ਦਾ ਨੰਬਰ ਤੁਸੀਂ ਨੋਟ ਕਰੋ, ਜਾਂ ਤੁਸੀਂ ਟਰੱਕਿੰਗ ਕੰਪਨੀ ਦੇ ਓਨਰ ਹੋ, ਫਲੀਟ ਇੰਸ਼ੋਰੈਂਸ ਚਾਹੀਦੀ ਹੈ, ਇਹਨਾਂ ਕੋਲ ਇੱਕ ਕੰਪਨੀ ਹੈ ਬੜੀ ਸਪੈਸ਼ਲ ਰੇਟ, ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ, ਤੁਸੀਂ ਨੰਬਰ ਨੋਟ ਕਰੋ ਜੀ। ਗੁਰਦਾਸ ਦਾ ਨੰਬਰ ਹੈ 647-919-1001, 6479-1910002 'ਤੇ ਗੱਲਬਾਤ ਹੋ ਸਕਦੀ ਹੈ।

0: ਬਿਲਕੁਲ ਜੀ, ਉਲਾਂਭਾ ਕੋਈ ਵੀ ਨਹੀਂ ਆਉਣਾ, ਗੁਣਤਾਸ ਰੇਡੀਓ ਤੇ ਜਿਹੜੀ ਗੱਲਬਾਤ ਕਹੀ ਜਾਊਗੀ ਨਾ ਬਿਲਕੁਲ ਸਹੀ। ਤੇ ਲਓ ਜੀ ਮੈਂ ਇੱਕ ਨੰਬਰ ਹੁਣ ਹੋਰ ਦਵਾਂ, ਇਹ ਕਿਹਦਾ ਨੰਬਰ ਹੈ, ਇਹ ਹੈਗਾ ਦੀਪਾਂਸ਼ ਦਾ। ਦੀਪਾਂਸ਼ ਨੂੰ ਤੁਸੀਂ ਕਰਨੀ ਹੈ ਕਾਲ। ਦੀਪਾਂਸ਼ ਪਤਾ ਕੀ ਕਹਿੰਦੇ ਆ ਕਿ ਟਿਕਟਾਂ ਦੇ ਰੇਟ ਇੰਨੇ ਕਮਾਲ ਦੇ ਆਏ ਹੋਏ ਆ ਤੇ ਤੁਸੀਂ $1460 ਦੇ ਵਿੱਚ ਸਪੈਸ਼ਲ ਫੈਸਟੀਵਲ ਫੇਅਰ ਦੇ ਰਹੇ ਤੁਹਾਨੂੰ ਦੀਵਾਲੀ ਟਾਈਮ ਦੇ ਲਈ। ਟੋਰੋਂਟੋ ਟੂ ਡੈਲੀ ਜਾਣਾ ਤੇ ਸਤੰਬਰ ਚ ਜਾਓ, ਅਕਤੂਬਰ ਨਵੰਬਰ ਦਸੰਬਰ ਚ ਕਦੇ ਵੀ ਵਾਪਸ ਆ ਸਕਦੇ ਹੋ। 1460 ਦੀ ਟਿਕਟ ਇੱਕ ਸਟੋਪ ਦੋ ਬੈਗ ਦੇ ਨਾਲ। ਜਨਵਰੀ ਚ ਜਾਣਾ ਚਾਹੁੰਦੇ ਹੋ 10-11 ਤੋਂ ਬਾਅਦ ਤੇ ਫਰਵਰੀ ਚ ਵਾਪਸ ਆਉਣਾ $1460 ਦੀ ਟਿਕਟ। ਔਰ ਸਪਟੈਂਬਰ ਚ ਤੁਸੀਂ ਜਾਣਾ ਚਾਹੁੰਦੇ ਹੋ 4-5 ਮਹੀਨੇ ਵਾਸਤੇ, ਜਨਵਰੀ ਫਰਵਰੀ ਚ ਵਾਪਸ ਆਉਣਾ $1460 ਦੀ ਟਿਕਟ ਹੈ। ਸੋ ਨੰਬਰ ਤੁਸੀਂ ਨੋਟ ਕਰੋ, 1460 ਆਉਣਾ ਜਾਣਾ ਵਿੱਚ ਤੇ ਇੱਕ ਸਟੋਪ ਦੋ ਬੈਗ ਦੇ ਨਾਲ ਹੈ। ਨੰਬਰ ਨੋਟ ਕਰੋ, ਦੀਪਾਂਸ਼ ਨੂੰ ਕਾਲ ਕਰਨੀ, ਦੁਆਬਾ ਟੂਰਸ ਐਂਡ ਟਰੈਵਲਸ 905-673 1400 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ ਤੇ ਬਹੁਤ ਵਧੀਆ ਤੁਹਾਨੂੰ ਟਿਕਟਾਂ ਅਵੇਲੇਬਲ ਕਰਾਉਣਗੀਆਂ। ਜਿਹੜੀਆਂ ਸੀਟਸ ਹੈ ਨਾ ਬਹੁਤ ਲਿਮਿਟਿਡ ਹੈਗੀਆਂ, ਸੋ ਇਸ ਕਰਕੇ ਜਲਦੀ ਕਾਲ ਕਰ ਲਿਆ ਕਰੋ। ਕਈ ਵਾਰ ਆਪਾਂ ਨੂੰ ਲੱਗ ਰਿਹਾ ਹੁੰਦਾ ਵੀ ਹੁਣ ਬਾਅਦ ਦੇ ਵਿੱਚੋਂ ਲੈ ਹੁਣ ਤਾਂ ਸਾਨੂੰ ਟਿਕਟ ਮਿਲ ਨਹੀਂ ਰਹੀ, ਪਰ ਨਾਲ ਦੀ ਨਾਲ ਕਾਲ ਕਰੋ ਕਿਉਂਕਿ ਟਿਕਟਾਂ ਵਿਕ ਗਈਆਂ, ਖਤਮ ਕਹਾਣੀ, ਫਿਰ ਜਿਹੜੀਆਂ ਆਉਣਗੀਆਂ ਉਹੀ ਤੁਹਾਨੂੰ ਮਿਲਣਗੀਆਂ। ਅਤੇ ਲਓ ਜੀ ਇੱਕ ਵਧੀਆ ਖਬਰ ਵੀ ਤੁਹਾਨੂੰ ਦੇ ਦਈਏ। ਆਪਾਂ ਨਾ ਦੇਖਦੇ ਹੁੰਦੇ ਹਾਂ ਵੀ ਜਿਹੜਾ ਡੇ ਲਾਈਟ ਸੇਵਿੰਗ ਟਾਈਮ ਉਹ ਖਤਮ ਹੋ ਜਾਂਦਾ ਜਾਂ ਫਿਰ ਸ਼ੁਰੂ ਹੋ ਜਾਂਦਾ, ਆਪਾਂ ਨੂੰ ਘੜੀਆਂ ਚੇਂਜ ਕਰਨੀਆਂ ਪੈਂਦੀਆਂ ਬਾਰ ਬਾਰ, ਹੈ ਨਾ। ਹੁਣ US ਦੇ ਵਿੱਚ ਹਾਊਸ, US ਦਾ ਜਿਹੜਾ ਆਪਣਾ ਹਾਊਸ ਹੈਗਾ ਜੀ, ਹਾਊਸ ਆਫ ਕਾਮਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੇ ਡੇ ਲਾਈਟ ਟਾਈਮ ਨੂੰ ਪਰਮਾਨੈਂਟਲੀ ਕਰਨ ਦੇ ਲਈ ਬਿੱਲ ਪਾਸ ਹੋ ਗਿਆ। ਸੋ ਹੁਣ ਉਹ ਬਿੱਲ ਜਾਊਗਾ ਸੈਨੇਟ ਦੇ ਵਿੱਚ ਅਪਰੂਵਲ ਵਾਸਤੇ, ਫਿਰ ਮਿਸਟਰ ਡੋਨਲਡ ਟਰੰਪ ਕਰਨਗੇ ਸਾਈਨ, US ਪ੍ਰੈਜੀਡੈਂਟ ਦੇ। ਫਿਰ ਜਦੋਂ ਸਾਈਨ ਹੋ ਗਏ ਤਾਂ ਫਿਰ ਉਹ ਬਿੱਲ ਪਾਸ ਹੋ ਜਾਣਾ ਤੇ ਫਿਰ ਲਾਗੂ ਹੋ ਜਾਣਾ। ਜੇ US ਦੇ ਵਿੱਚ ਹੋ ਗਿਆ ਫਿਰ ਕੈਨੇਡਾ ਦੇ ਵਿੱਚ ਵੀ ਓਬਵੀਅਸ ਹੀ ਹੈ ਕਿ ਜੇ US ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਡੇ ਲਾਈਟ ਟਾਈਮ ਵਾਲਾ, ਤੇ ਫਿਰ ਆਪਣੇ ਕੈਨੇਡਾ ਦੇ ਵਿੱਚ ਵੀ ਹੋ ਜਾਣਾ, ਬਾਰ ਬਾਰ ਟਾਈਮ ਚੇਂਜ ਨਹੀਂ ਕਰਨਾ ਪੈਣਾ। ਸੋ ਮਿਸਟਰ ਡੋਨਲਡ ਟਰੰਪ ਕਹਿੰਦੇ ਆ ਕਿ ਹੁਣ ਘੜੀਆਂ ਨੂੰ ਵਾਰ ਵਾਰ ਚੇਂਜ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਓਬਵੀਅਸ ਹੈ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਪਾਸ ਹੋ ਜਾਂਦਾ ਨਾ ਤੇ ਅੱਗੇ ਸੈਨੇਟ ਦੇ ਵਿੱਚ ਤਾਂ ਹੋਣਾ ਹੀ ਹੋਣਾ, ਤੇ ਬਾਕੀ ਤਾਂ ਫਿਰ ਡੋਨਲਡ ਟਰੰਪ ਸਾਹਿਬ ਨੇ ਸਾਈਨ ਕਰ ਹੀ ਦੇਣੇ ਆ। ਤੋ ਉਸ ਤੋਂ ਬਾਅਦ ਫਿਰ ਆਪਣੇ ਕੈਨੇਡਾ ਦੇ ਵਿੱਚ ਵੀ ਸੇਮ ਹੀ ਟਾਈਮ ਰਹੂਗਾ, ਆਪਾਂ ਨੂੰ ਵਾਰ ਵਾਰ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਘੜੀਆਂ, ਕਿਉਂਕਿ ਉਹਦੇ ਨਾਲ ਕਹਿੰਦੇ ਆ ਕਿ ਖਰਚਾ ਵੀ ਹੁੰਦਾ, ਕਿਉਂਕਿ ਇੱਕ ਜਦੋਂ ਟਾਈਮ ਚੇਂਜ ਹੁੰਦਾ ਹੈ ਨਾ, ਬੜਾ ਕੁਛ ਸਰਕਾਰਾਂ ਨੂੰ ਵੀ ਕਰਨਾ ਪੈਂਦਾ, ਨਾਲ ਦੀ ਨਾਲ ਲੋਕਾਂ ਨੂੰ ਵੀ ਕਰਨਾ ਪੈਂਦਾ, ਈਵਨ ਕਿ ਹੈਲਥ ਨੂੰ ਵੀ ਅਫੈਕਟ ਕਰਦਾ। ਕਈਆਂ ਦੀ ਨਾ ਹੈਲਥ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿ ਉਹ ਹਨੇਰੇ ਨੂੰ ਜ਼ਿਆਦਾ ਬਰਦਾਸ਼ਤ ਨਹੀਂ ਕਰ ਪਾਉਂਦੇ, ਜਾਂ ਵਾਰ ਵਾਰ ਜਦੋਂ ਉਹ ਟਾਈਮ ਚੇਂਜ ਹੋ ਜਾਂਦਾ ਉਹਦੇ ਨਾਲ ਉਹਨਾਂ ਦੇ ਕੰਮ ਕਰਨ ਦਾ ਟਾਈਮ ਵੀ ਚੇਂਜ ਹੁੰਦਾ, ਜਿਹਦੇ ਨਾਲ ਕਈਆਂ ਨੂੰ ਉਹ ਭਾਉਂਦਾ ਨਹੀਂ ਹੈਗਾ। ਸੋ ਬੜੇ ਮੈਡੀਕਲ ਇਸ਼ੂਜ਼ ਵੀ ਲੋਕਾਂ ਨੂੰ ਆ ਜਾਂਦੇ ਆ, ਸੋ ਉਹ ਤੋਂ ਹੁਣ ਜਿਹੜਾ ਛੁਟਕਾਰਾ ਮਿਲ ਜਾਣਾ। ਅਤੇ ਇੱਕ ਜਿਹੜਾ ਹੋਰ ਖਬਰ ਮੈਂ ਸਾਂਝੀ ਤੁਹਾਡੇ ਨਾਲ ਕਰਨੀ ਹੈ, ਪਰ ਟਾਈਮ ਜਿਹੜਾ ਹੋ ਰਿਹਾ ਕਿ ਨਾ ਓਨਟੈਰੀਓ ਦੀ ਸਰਕਾਰ ਕਹਿੰਦੇ ਆ ਉਹਨਾਂ ਮੰਤਰੀਆਂ ਦੇ ਨਾਮ ਲੁਕਾ ਰਹੀ ਆ ਜਿਹੜੇ ਕਿ ਸਪੀਡਿੰਗ ਕਰਦੇ ਆ ਗੱਡੀਆਂ ਦੀ, ਤੇ ਉਹਨਾਂ ਨੂੰ ਟਿਕਟਾਂ ਵੀ ਬੜੀਆਂ ਮਿਲੀਆਂ ਹੋਈਆਂ। ਤੇ ਮਿਸਟਰ ਡੰਗਫੋਰਡ ਕਹਿੰਦੇ ਆ ਵੀ ਹਾਂ ਵੀ ਉਹਨਾਂ ਦੇ ਜੇ ਨਾਮ ਜਗ ਜ਼ਾਹਿਰ ਕੀਤੇ ਤਾਂ ਠੀਕ ਨਹੀਂ ਰਹੂਗਾ, ਨਹੀਂ ਕਰਨੇ, ਹੈ ਨਾ। ਪਰ ਉਂਝ ਇਸ ਚੀਜ਼ ਦੀ ਲੋਕ ਜਿਹੜੇ ਆ ਗਲਤ ਕਹਿ ਰਹੇ ਆ ਵੀ ਕਿਉਂ ਨਹੀਂ ਨਾਮ ਉਜਾਗਰ ਕਰਨੇ, ਜੇ ਉਹ ਓਵਰ ਸਪੀਡਿੰਗ ਕਰ ਰਹੇ ਉਹਨਾਂ ਨੂੰ ਟਿਕਟਾਂ ਮਿਲੀਆਂ, ਉਹ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ, ਹੈ ਨਾ। ਸੋ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ, ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ ਤੇ ਮੈਨੂੰ ਚਾਹੇ ਮੈਸੇਜ ਕਰ ਦਿਓ 6477652340 ਕਿ ਕਿਉਂ ਉਹਨਾਂ ਦੇ ਨਾਮ ਵੀ ਨਹੀਂ ਦੱਸਣਾ ਚਾਹੁੰਦੇ, ਜੇ ਗਲਤੀ ਕੋਈ ਵੀ ਕਰਦਾ, ਜੇ ਆਮ ਨਾਗਰਿਕ ਕੁਛ ਕਰਦੇ ਆ, ਹੈ ਨਾ, ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਵੀ ਹਾਂ ਦੇਖੋ ਜੀ ਆਹ ਬੰਦੇ ਨੇ ਆਹ ਕੰਮ ਕੀਤਾ। ਤੇ ਜਿਹੜੇ ਸਰਕਾਰਾਂ ਦੇ ਵਿੱਚ ਹੈਗੇ ਆ, MP ਹੋਣ ਚਾਹੇ MPP ਹੋਣ, ਉਹ ਜੇ ਗਲਤੀ ਕਰਦੇ ਉਹਨਾਂ ਦੇ ਨਾਮ ਵੀ ਆਉਣੇ ਚਾਹੀਦੇ ਸਾਹਮਣੇ। ਤੇ ਲਓ ਜੀ ਹੁਣ ਹੋ ਗਿਆ ਸਮਾਂ ਆਪਣੇ ਜਾਣ ਦਾ, ਤੇ ਬਾਕੀ ਗੱਲਾਂ ਬਾਤਾਂ ਹੁਣ ਕੱਲ ਨੂੰ ਕਰਾਂਗੇ। 6477652340 ਮੇਰਾ ਨੰਬਰ ਹੈ ਜੀ। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ ਨੂੰ, ਸਤਿ ਸ੍ਰੀ ਅਕਾਲ।
1: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫ੍ਰਾਮ ਪਲਾਨਟ ਇੰਸ਼ੋਰੈਂਸ।
1: मम्मा, इस बार मैं भी कृष्णा बनूंगा
2: और मैं कृष्णा के लिए माखन लेकर आऊंगी।
3: अच्छा जी, तो ठीक है, इस बार भी हमेशा की तरह हम चलेंगे इंडिया सजावट एंड पूजा हट पर और अपने कृष्णा के लिए सुंदर सा क्राउन, पीकॉक फेदर और बांसुरी भी लेंगे और कृष्णा की दीदी के लिए भी बहुत सुंदर सी ड्रेस लेंगे।
4: इंडिया सजावट एंड पूजा हट पर आए और कृष्ण महोत्सव की ढेरों खुशियाँ मनाए। खरीदिए कृष्ण जी के ब्यूटीफुल स्टैचूज, जगमगाती ढेरों ड्रेसेस और सजावट का सामान भी। इंडिया सजावट एंड पूजा Hut, 31 Melanie Drive, Unit 5, Brampton, 905-458-6808.
5: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
6: ਰੈਵ ਸਿੰਘ, ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 647-740-9600-647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
7: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
8: A1 ਕੇਕਸ ਮੰਗਾ ਲਈਏ।
9: Hi, this is Harpreet Singh from Top Choice.

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਹੈ? ਠੀਕ ਹੋ ਸਾਰੇ ਜਣੇ? ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਤਕਰੀਬਨ 11:08 ਸਾਡੀ ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ। ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਪੂਰੇ 12 ਤੱਕ, ਔਰ ਗੀਤ ਸੰਗੀਤ ਔਰ ਤੁਹਾਡੇ ਨਾਲ ਪਿਆਰ ਦੀਆਂ, ਮੁਹੱਬਤ ਦੀਆਂ ਔਰ ਇੱਕ ਦੂਸਰੇ ਨਾਲ ਇਤਫਾਕ ਦੀਆਂ ਗੱਲਾਂ ਜਿਹੜੀਆਂ ਕਿ ਸਟੂਡੀਓ ਵਿੱਚ ਤੁਹਾਡੇ ਨਾਲ ਕੀਤੀਆਂ ਜਾਣਗੀਆਂ। ਇੱਕ ਲਫ਼ਜ਼ ਮੈਂ ਹੋਰ ਯੂਜ਼ ਕਰਦਾ ਹਾਂ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ। ਅੱਜ ਬਾਹਰ ਦਾ ਮੌਸਮ ਪਤਾ ਹੀ ਨਹੀਂ ਕੀ ਹੋ ਕੀ ਗਿਆ ਯਾਰ, ਇਹ ਕੀ ਚੰਨ ਚੜ੍ਹ ਗਿਆ, ਇਹ ਕਿਸੇ ਨੂੰ ਪਤਾ ਕੀ ਹੋਇਆ ਬਾਹਰ? ਅੱਜ ਬੜਾ ਮੌਸਮ ਹੋਰ ਹੀ ਤਰ੍ਹਾਂ ਦਾ ਬਣਿਆ ਹੋਇਆ, ਕੀ ਹੋ ਕੀ ਗਿਆ ਬਾਹਰ ਅੱਜ? ਹੈਲੋ,
1: ਹਾਂਜੀ ਭਾਜੀ,
0: ਆਓ ਜੀ ਬੀਬਾ, ਆ ਬਾਹਰ ਕੀ ਕਰਾਤਾ ਅੱਜ?
1: ਮੈਂ ਬਸ ਏਦਾਂ ਹੀ ਆ, ਕਿਸੇ ਨੂੰ ਜੀ ਨਹੀਂ ਦੇਣਾ।
0: ਨਹੀਂ ਜੀ, ਇਹ ਤਾਂ ਹਨੇਰਾ ਹੋਣ ਲੱਗਾ ਤਾਂ ਦੁਨੀਆ, ਤੁਸੀਂ ਕੀ ਕਰਨਾ ਅੱਜ? ਕੋਈ ਕਦੇ ਆਖਰੀ ਦਿਨ ਤਾਂ ਨੀ ਦੁਨੀਆ ਦਾ ਕਿਤੇ ਵੀ, ਦੁਨੀਆ ਕੋਈ ਸ਼ੌਂਕ ਸ਼ੌਂਕ ਪੂਰੇ ਕਰ ਲਈ ਅਸੀਂ ਵੀ?
1: ਲੋਕਾਂ ਦੇ ਦਿਲ ਨੂੰ ਲੱਗ ਗਈ ਆ ਅੱਗ, ਉਹਦਾ ਧੂੰਆਂ ਨਿਕਲ ਆਇਆ ਬਾਹਰ।
0: ਇੱਕ ਸੈਕਿੰਡ, ਮੈਨੂੰ ਸਮਝ ਨਹੀਂ ਆਈ, ਦੁਬਾਰਾ ਬੋਲੋ ਕੀ ਗਿਆ?
1: ਮੈਂ ਕਿਹਾ ਲੋਕਾਂ ਦੇ ਦਿਲਾਂ ਨੂੰ ਲੱਗ ਗਈ ਆ ਅੱਗ, ਉਹਦਾ ਧੂੰਆਂ ਆ ਗਿਆ ਬਾਹਰ।
0: ਓਹੋ, ਇਹ ਕਿੱਦਾਂ ਅੱਗ ਲੱਗ ਗਈ?
1: ਆਹ ਅੱਗ ਲੱਗੀ ਆ 17 ਘੰਟੇ ਦੂਰ ਤੋਂ।
0: ਕਿੱਥੇ ਲੱਗੀ ਅੱਗ?
1: 17 ਘੰਟੇ ਦੂਰ ਆਰਮਸਟਰੋਂਗ।
0: ਅੱਛਾ,
1: ਉੱਥੋਂ ਅੱਗ ਇੱਥੇ ਆ ਗਈ ਆ।
0: ਤੇ ਫੇਰ ਹੁਣ ਕਿਵੇਂ ਰੋਕਿਆ ਜਾਊ ਕੰਮ ਨੂੰ?
1: ਕਹਿੰਦੇ ਨਾ ਅਸੀਂ ਜੀਣਾ ਨਾ ਅਸੀਂ ਬ੍ਰਹਮਟਨ ਵਾਲਿਆਂ ਨੂੰ ਜੀਣ ਦੇਣਾ।
0: ਕੱਲੇ ਬ੍ਰਹਮਟਨ ਦਾ ਨਾਂ ਕਿਉਂ ਲੈ ਰਹੇ ਤੁਸੀਂ ਬਈ?
1: ਬ੍ਰਹਮਟਨ ਦੇ ਵਿੱਚ ਬਾਹਲੀ ਆਸ਼ਕ ਤੁਰੇ ਫਿਰਦੇ ਆ।
0: ਲੈ ਦੱਸ, ਆਹ ਕਿਹੜਾ ਜਵਾਬ ਹੋਇਆ ਸਵੇਰੇ ਸਵੇਰੇ? ਦੱਸੋ ਮੈਨੂੰ, ਜਿੱਥੇ ਆਸ਼ਕ ਹੋ ਉੱਥੇ ਰੱਬ ਆ ਵਸਦਾ?
1: ਅੱਛਾ,
0: ਹਾਂ, ਆਸ਼ਕਾਂ ਦੇ ਵਿੱਚ ਤਾਂ ਰੱਬ ਵਸਦਾ,
1: ਬਟ ਜਦੋਂ ਆਸ਼ਕਾਂ ਨੂੰ ਫਿਰ ਹਾਏ ਲੱਗਦੀ ਆ ਉਦੋਂ?
0: ਉਹ ਫਿਰ ਉਹ ਤਾਂ ਨੀ ਮੈਨੂੰ ਪਤਾ।
1: ਏਦਾਂ ਕਿੱਦਾਂ ਉਹਦਾ ਰੱਬ ਵਸਦਾ ਤੁਹਾਨੂੰ ਪਤਾ ਆ?
0: ਨਹੀਂ, ਆਸ਼ਕਾਂ ਦੇ ਕਹਿੰਦੇ ਨੀ ਹੁੰਦੇ ਵੀ ਦਿਲ ਵਿੱਚ ਰੱਬ ਵਸਦਾ?
1: ਉਹ ਤਾਂ ਜੀ ਬੱਚਿਆਂ ਦੇ ਦਿਲ ਵਿੱਚ ਵੀ ਵਸਦਾ ਆ।
0: ਨਹੀਂ, ਫਿਰ ਉਹ ਸਾਰਿਆਂ ਦੇ ਦਿਲ ਚ ਹੀ ਵਸਦਾ ਰੱਬ, ਪਰ ਆਸ਼ਕ ਜਿਹੜੇ ਜ਼ਿਆਦਾ ਦੁਆ ਸਲਾਮ ਕਰਦੇ ਆ ਨਾ ਰੱਬ ਨੂੰ, ਵੀ ਇਹ ਮੇਰਾ ਕਿੱਥੇ ਮਹਿਬੂਬ ਮੇਰਾ ਮਿਲਾ ਦੇ, ਮੈਨੂੰ ਮੇਰਾ ਮਹਿਬੂਬ ਬੁਲਾ ਦੇ, ਉਹ ਫਿਰ ਜ਼ਿਆਦਾ ਦੁਆ ਕਰਦੇ ਆ ਨਾ,
1: ਉਹ ਰਾਤ ਨੂੰ ਜਾਰੀ ਦੁਆ ਕਰਦੇ ਆ ਨਾ, ਫਿਰ ਪੂਰੀ ਹੋ ਜਾਂਦੀ ਆ।
0: ਨਹੀਂ, ਹੁਣ ਇਹ ਚੱਕਰਬਾਜੀ ਕੀ ਹੈ, ਕਦੋਂ ਠੀਕ ਹੋਊਗਾ ਮੈਨੂੰ ਦੱਸੋ ਥੋੜਾ ਜਿਹਾ।
1: ਆਹਾ ਜੀ, ਹੋ ਜਾਊਗਾ ਥੋੜੀ ਥੋੜੀ ਕਰਕੇ, ਤੁਸੀਂ ਆਪਣਾ ਸ਼ੋਅ ਸਟਾਰਟ ਰੱਖੋ, ਹੋ ਜਾਣਾ ਠੀਕ।
0: ਨਹੀਂ, ਪਰੇਸ਼ਾਨੀ ਹੋ ਗਈ ਭਾਜੀ, ਮੈਂ ਪੁੱਛਣਾ ਚਾਹੁੰਦਾ ਸੀ।
1: ਪਰੇਸ਼ਾਨੀ ਕੀ ਹੈ, ਤੁਸੀਂ ਬੱਬੂ ਮਾਨ ਦਾ ਗਾਣਾ ਲਗਾਓ, ਸਾਰੀਆਂ ਪਰੇਸ਼ਾਨੀਆਂ ਚੱਕੀ ਜਾਣੀਆਂ।
0: ਦੱਸ, ਇਹ ਬੱਬੂ ਮਾਨ ਸਾਹਿਬ ਕਿਵੇਂ ਦੂਰ ਕਰਨਗੇ ਜਿਹੜੀ ਅੱਗ ਲੱਗੀ ਉਧਰ?
1: ਬੱਬੂ ਮਾਨ ਜੀ ਕਹੋਗੇ ਨਾ, ਸੌਣ ਦੀ ਝੜੀ ਨੀ ਲੱਗੀ, ਸੌਣ ਦੀ ਝੜੀ
0: ਨਹੀਂ, ਮੀਂਹ ਤਾਂ ਪਿਆ ਨੀ ਹਲੇ ਬਾਹਰ, ਨਾ ਕੋਈ ਝੜੀ ਲੱਗੀ, ਬਾਰਿਸ਼ ਨੀ ਹਲੇ ਹੋ ਰਹੀ, ਮੌਸਮ ਹੀ ਇਦਾਂ ਦਾ ਆ।
1: ਫਿਰ ਤੁਸੀਂ ਇੱਦਾਂ ਕਰੋ ਨਾ, ਤੁਸੀਂ ਸਰਦੂ ਸਿਕੰਦਰ ਲਗਾ ਦੋ, ਸੱਜ ਕੇ ਨਾ ਨਿਕਲੋ, ਮੌਸਮ ਬੜਾ ਖਰਾਬ ਹੈ।
0: ਸੱਜ ਕੇ ਨਾ ਨਿਕਲੋ, ਸੋਹਣੇ ਹੋ।
1: ਹਾਂ,
0: ਨਹੀਂ ਇਹ ਤਾਂ ਤੁਹਾਡਾ ਗੱਲ ਇੱਥੇ ਢੁਕਦਾ ਗੱਲ ਆ, ਪਰ ਗੱਲ ਇਹ ਹੈ ਕਿ ਕੋਈ ਇਹ ਰਾਈਟ ਪਰਸਨ ਦੱਸ ਸਕਦਾ ਕਿ ਵੈਦਰ ਕਿੱਦਾਂ ਦਾ ਬਾਹਰ, ਮੌਸਮ ਕਿੱਦਾਂ ਦਾ ਹੋਇਆ ਬਾਹਰ, ਕੀ ਚੱਕਰ? ਭਾਜੀ,
1: ਚੰਗਾ ਬੰਦਾ ਤਾਂ ਫਿਰ ਵੈਦਰ ਨੈਟਵਰਕ ਹੀ ਦੱਸ ਸਕਦਾ ਆ।
0: ਇਹ ਵੀ ਗੱਲ ਸਹੀ ਆ, ਹੁਣ ਕੋਈ ਵੈਦਰ ਨੈਟਵਰਕ ਬੰਦਾ ਦੇਖੇ।
1: ਇਹ
0: ਅੱਜ ਨਿਊਜ਼ ਆ, ਮੈਂ ਵੈਸੇ ਨਿਊਜ਼ ਕਵਰ ਕਰਦਾ ਨੀ, ਤੁਹਾਡੀਆਂ ਥੋੜੀ ਜਿਹੀ ਨੌਲੇਜ ਬਸ। ਥੈਂਕ ਯੂ ਬੀਬਾ ਬੋਏ ਜੀ, ਥੈਂਕ ਯੂ ਵੀਰੇ, ਮੈਂ ਕਾਲ ਹੋਰ ਲਾਉਣ ਨਹੀਂ ਦਿੱਤਾ। 905-673-3337 ਹੈਲਥ ਡਿਪਾਰਟਮੈਂਟ ਵੱਲੋਂ ਸਪੈਸ਼ਲ ਤੌਰ 'ਤੇ ਹਦਾਇਤਾਂ, ਕਿਉਂਕਿ ਮੈਨੂੰ ਪਤਾ ਕਿ ਮੇਰਾ ਨਿਊਜ਼ ਦਾ ਕੰਮ ਨਹੀਂ ਹੈ ਜ਼ਿਆਦਾ, ਪਰ ਜਿਹੜਾ ਕਿ ਅਸੀਂ ਪਬਲਿਕ ਸੇਫਟੀ ਵਾਸਤੇ ਚੀਜ਼ਾਂ ਨੂੰ ਅਸੀਂ ਜ਼ਰੂਰ ਅਨਾਊਂਸ ਕਰਦੇ ਹੁੰਦੇ ਹਾਂ, ਤੁਸੀਂ ਆਪਣੀ ਗੱਡੀ ਦੇ ਸ਼ੀਸ਼ੇ ਖੁੱਲ੍ਹੇ ਨਾ ਰੱਖੋ ਅੱਜ। ਇਹ ਸਪੈਸ਼ਲੀ ਵਾਰਨਿੰਗ ਕਹਿ ਲਓ ਜਾਂ ਇਹਨੂੰ ਇੱਕ ਮੈਸੇਜ ਕਹਿ ਲਓ, ਡਿਵੈਲਪ ਹੋ ਰਿਹਾ ਆਲਰੇਡੀ, ਕਿਉਂਕਿ ਇਹ ਕੁਛ ਹੈ ਤੁਹਾਡੀਆਂ ਅੱਖਾਂ ਦੇ ਵਿੱਚ ਵੀ, ਤੁਹਾਨੂੰ ਥੋੜ੍ਹਾ ਫੀਲਿੰਗ ਹੁੰਦੀ ਹੋਏਗੀ ਜਿਸ ਵੇਲੇ ਤੁਸੀਂ ਬਾਹਰ ਤੁਰ ਰਹੇ ਹਾਂ, ਜਿਵੇਂ ਨਾ ਕੋਈ ਚੀਜ਼ ਜਲੀ ਹੁੰਦੀ ਆ ਜਾਂ ਕੋਈ ਸੜ ਗਈ, ਜਿਵੇਂ ਦੱਸ ਕੇ ਗਏ ਭਾਜੀ ਨੇ, ਉਹ ਅੱਖਾਂ ਤੁਹਾਡੀਆਂ ਪੇਨ ਜੀ ਹੋਣ ਲੱਗ ਪੈਂਦੀਆਂ ਨਾ, ਅਤੇ ਇਸ ਕਰਕੇ ਬਹੁਤ ਜ਼ਿਆਦਾ ਚੈਨਲਸ ਦੇ ਉੱਤੇ ਇਹ ਚੀਜ਼ਾਂ ਸਟਾਰਟ ਹੋ ਗਈਆਂ ਕਿ ਜਿਹੜੇ ਆਪਣੀ ਗੱਡੀ ਦੇ ਸ਼ੀਸ਼ੇ ਆ ਉਹ ਪਲੀਜ਼ ਬੰਦ ਰੱਖੋ, ਔਰ ਜਿਹੜੀ ਬਾਹਰ ਦੀ ਏਅਰ ਆ ਉਹ ਤੁਹਾਡੀਆਂ ਅੱਖਾਂ ਦੇ ਕੋਲ ਖਾਸ ਕਰਕੇ ਨਾ ਆ ਸਕੇ, ਤੁਹਾਡੀ ਅੱਖਾਂ ਵਾਸਤੇ ਜਿਹੜੀ ਅੱਜ ਬਾਹਰ ਦੀ ਉਹ ਕਹਿੰਦੇ ਠੀਕ ਨਹੀਂ ਹੈ। ਇਹ ਵਾਰਨਿੰਗ ਆ, ਕੋਈ ਇੱਕ ਮੈਸੇਜ ਕਹਿ ਲਓ, ਇੱਕ ਅੱਛਾ ਮੈਸੇਜ ਆ ਜਿਹੜਾ ਕਿ ਤੁਹਾਡੇ ਤੱਕ ਅਸੀਂ ਡਿਵੈਲਪ ਕੀਤਾ ਹੈ। ਕਈ ਵਾਰ ਅਸੀਂ ਕਹਿੰਦੇ ਹਾਂ ਚਲੋ ਯਾਰ ਮੌਸਮ ਬੜਾ ਵਧੀਆ, ਥੋੜ੍ਹਾ ਜਿਹਾ ਅਸੀਂ ਸ਼ੀਸ਼ੇ ਜਿਹੜੇ ਖੋਲ੍ਹ ਲੈਂਦੇ ਹਾਂ, ਪਰ ਇਹ ਠੀਕ ਨਹੀਂ ਹੈ। ਪਲੀਜ਼ ਤੁਸੀਂ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਬੰਦ ਰੱਖੋ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਹ ਮੈਸੇਜ ਦੇਣਾ ਜ਼ਰੂਰੀ ਸੀ ਕਿਉਂਕਿ ਬਹੁਤ ਫੈਮਲੀਜ਼ ਬਾਹਰ ਗੱਡੀਆਂ ਵਿੱਚ ਪ੍ਰੋਗਰਾਮ ਨੂੰ ਸੁਣ ਰਹੇ ਆ, ਅਤੇ ਇਸ ਕਰਕੇ ਜਿਹੜਾ ਮੈਸੇਜ ਬਹੁਤ ਜ਼ਿਆਦਾ ਜ਼ਰੂਰੀ ਸੀ। ਆਪਣਾ ਏਸੀ ਚਲਾ ਲਓ ਅੰਦਰ, ਜੇ ਏਸੀ ਨਹੀਂ ਚੱਲਦਾ, ਕਈਆਂ ਦੇ ਏਸੀ ਖਰਾਬ ਹੋਏ ਹੁੰਦੇ ਆ, ਥੋੜ੍ਹੀ ਜਿਹੀ ਵਿੰਡੋ ਕੋਸ਼ਿਸ਼ ਕਰੋ, ਕਿਉਂਕਿ ਫਿਰ ਮੁਸ਼ਕਲ ਹੋ ਜਾਏਗਾ ਤੁਹਾਨੂੰ ਸ਼ੀਸ਼ੇ ਬੰਦ ਅੰਦਰ ਬਹਿਣਾ, ਥੋੜੀ ਜਿਹੀ ਲਾਈਟ ਜੀ ਥੋੜੀ ਜਿਹੀ ਵਿੰਡੋ ਆਪਣੀ ਖੋਲ ਲਓ ਤੇ ਉਸ ਚੀਜ਼ ਦਾ ਟਾਈਮ ਦਾ ਵੇਟ ਕਰੋ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੁੰਦਾ। ਇਹ ਇੱਕ ਮੈਸੇਜ ਆਪ ਸਾਰਿਆਂ ਵਾਸਤੇ ਹੈ ਔਰ ਇਸ ਨੂੰ ਪਲੀਜ਼ ਫੋਲੋ ਕੀਤਾ ਜਾਏ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਸਟੂਡੀਓ ਦਾ ਨੰਬਰ ਆ। ਤੁਹਾਡੇ ਨਾਲ ਗੱਲਾਂ ਪਤਾ ਸਿਲਸਿਲਾ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ 12 ਵਜੇ ਤੱਕ। ਇਹ ਮੈਨੂੰ ਨਹੀਂ ਪਤਾ ਕਿੱਥੇ, ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਮੇਰਾ ਨਿਊਜ਼ ਵਾਲਾ ਕੰਮ ਨਹੀਂ ਹੈ, ਜਿਵੇਂ ਸਾਡੇ ਬੀਬਾ ਬੋਆਈ ਕਹਿ ਗਏ ਵੀਰ ਮੇਰਾ ਕਿ ਅੱਗ ਲੱਗੀ ਹੈ ਕਿਤੇ ਉੱਥੋਂ ਤੂੰ ਆ ਰਿਹਾ, ਇਹ ਪਤਾ ਨਹੀਂ ਕਿਹੜੇ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ। ਪਰ ਐਨੀਵੇ ਆਪਾਂ ਤਾਂ ਗੀਤ ਸੰਗੀਤ ਦੇ ਨਾਲ ਜੋੜਦੇ ਤੁਹਾਨੂੰ, ਅਤੇ ਧੂੰਆਂ ਹੋਵੇ ਕੁਛ ਹੋਵੇ ਥੋੜ੍ਹਾ ਦੂਰ ਕਰ ਦੇਣਾ, ਤੁਹਾਡੇ ਖੁਸ਼ੀ ਦੇ ਗੀਤ ਲਾ ਕੇ। ਗੀਤ ਉਹੀ ਲਾ ਦਈਏ ਸਰਦੂਲ ਜੀ ਜਿਹੜਾ ਭਾਅ ਜੀ ਨੇ ਕਿਹਾ, ਜਾਂ ਕੋਈ ਮਨ 'ਚ ਤੁਹਾਡੇ ਕੋਈ ਹੋਰ ਗੀਤ ਹੈ ਜਿਹੜੇ ਹੁਣ ਕਹਿ ਗਏ ਆ ਭਾਅ ਜੀ ਨੇ ਗੀਤ, ਉਹ ਲਾ ਦਿਓ ਹਰਜੀਤ ਜੀ। ਸੱਜ ਕੇ ਨਾ ਨਿਕਲੋ ਸੋਹਣੀ ਆ, ਮੌਸਮ ਖਰਾਬ ਹੈ, ਪਰ ਮੌਸਮ ਇਹ ਕੁਦਰਤੀ ਤੌਰ 'ਤੇ ਨਹੀਂ ਖਰਾਬ ਹੋਇਆ, ਮੌਸਮ ਇਹ ਕਿਸੇ ਦੀ ਵਜ੍ਹਾ ਕਰਕੇ ਮੌਸਮ ਖਰਾਬ ਹੋਇਆ। ਕੋਈ ਗਾਣੇ ਦੀ ਹੋਰ ਕੋਈ ਫਰਮਾਇਸ਼ ਹੈ ਤਾਂ ਉਹ ਵੀ ਦੱਸ ਦਿਓ ਮੈਨੂੰ, ਅਤੇ ਆਪਾਂ ਉਹ ਵੀ ਤੁਹਾਡਾ ਨਾਲ ਕਰ ਲੈਂਦੇ ਹਾਂ ਜਿਵੇਂ ਤੁਹਾਡਾ, ਕਿਉਂਕਿ ਇੱਕ ਦੋ ਗੀਤ ਕਾਲਸ ਨਾਲ ਲੈ ਲਾਂਗੇ, ਨਾਲ ਤੁਹਾਡੇ ਨਾਲ ਗੱਲਾਂ ਪਤਾ ਹੋ ਜਾਣਗੀਆਂ, ਨਾਲੇ ਕੋਈ ਚੋਇਸ ਹੋ ਜਾਂਦੀ ਹੈ। 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਪੱਟਾ ਸਾਹਿਬ ਕੀ ਹਾਲ ਚਾਲ ਆ?
2: ਬਸ ਠੀਕ ਆ ਜੀ, ਮੈਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੇ ਪਿਆ ਆਪਣੀ ਸਤਿ ਸ਼੍ਰੀ ਅਕਾਲ।
0: ਸਿਹਤਾਂ ਸੈੱਟ?
2: ਬਿਲਕੁਲ ਜੀ, ਸਿਹਤਾਂ ਤਾਂ ਜਦੋਂ ਬੁੱਧਵਾਰ ਤਾਂ ਬਿਲਕੁਲ ਹੋ ਜਾਂਦੀਆਂ, ਕਿਉਂਕਿ ਇੱਕ ਘੰਟੇ ਤੁਹਾਡਾ ਹੱਸ ਖੇਲ ਕੇ ਚਾਹੀਦਾ।
0: ਆਪਣੇ ਕੋਲ ਹੈ ਹੀ ਹੱਸਣ ਖੇਡਣ ਦਾ ਕੰਮ,
2: ਬਿਲਕੁਲ
0: ਆਪਾਂ ਹੋਰ ਕੰਮ ਕੋਈ ਕਰਨਾ ਹੀ ਨਹੀਂ, ਨਾ ਆਪਾਂ ਖਬਰਾਂ ਦਾ ਕੰਮ ਕਰਨਾ, ਨਾ ਆਪਾਂ ਹਸਾਉਣਾ ਆ, ਤੇ ਨਾਲੇ ਗੀਤ ਸੰਗੀਤ ਲਾਉਣੇ ਆਪਾਂ, ਤੇ ਨਾਲੇ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਇੰਜੋਏ ਕਰਾਵਾਂਗੇ। ਅੱਜ ਪੱਟਾ ਸਾਹਿਬ ਇਹ ਵਾਕਈ ਕੀ ਹੋਇਆ, ਕੀ ਜਿਹੜਾ ਮੌਸਮ ਦਾ ਤੁਹਾਨੂੰ ਹੋਇਆ ਨੌਲੇਜ ਇਹਦੇ ਬਾਰੇ?
2: ਹਾਂ ਨਹੀਂ, ਵੈਸੇ ਮੈਂ ਸੁਣਿਆ ਹੀ ਆ, ਕਹਿੰਦੇ ਸ਼ਾਇਦ ਇੱਧਰ ਸਾਂਭ ਕਿਤੇ ਅੱਗ ਵਗੈਰਾ ਲੱਗੀ ਆ, ਉਹਦੇ ਨਾਲ ਹੋਇਆ ਇਹਦਾ ਸਾ।
0: ਅੱਛਾ,
2: ਪਰ ਫੇਰ ਸਾਡੇ ਜਿਹੜੇ ਭਾਜੀ ਮੈਂ ਗਰੇਵਾਲ ਸਾਹਿਬ ਸੀ,
0: ਨਹੀਂ ਨਹੀਂ ਗਰੇਵਾਲ ਨਹੀਂ ਸੀ, ਇਹਦਾ ਨਾਮ ਹੈਗਾ ਬੀਬਾ ਬੋਆਏ।
2: ਹਾਂਜੀ, ਤੇ ਉਹਨਾਂ ਵੀ ਇਹੀ ਦੱਸਿਆ ਹੈਗਾ, ਵੈਸੇ ਨਿਊਜ਼ ਵਿੱਚ ਇਹੀ ਆ ਰਿਹਾ ਹੈਗਾ।
0: ਅੱਛਾ ਚਲੋ, ਇੱਕ ਕਾਲ ਲੈ ਲੈਣੇ। ਹੈਲੋ।
3: ਹੈਲੋ
0: ਜੀ ਸਰ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
3: ਬਸ ਵਧੀਆ ਵਧੀਆ, ਬੜਾ ਖਤਰਨਾਕ ਮੌਸਮ ਹੋਇਆ ਪਿਆ।
0: ਇਹਦਾ ਨਾਮ ਕੀ ਹੋ ਸਕਦਾ ਮੌਸਮ ਦਾ? ਇਹ ਕੋਈ ਨੈਚੁਰਲ ਨਹੀਂ ਮੌਸਮ ਹੈ ਵੀ?
3: ਨਹੀਂ ਨਹੀਂ ਬਾਈ, ਨੈਚੁਰਲ ਨਹੀਂ ਹੈਗਾ ਇਹ, ਨਾ ਇੱਧਰ ਕਿਸੇ ਨਾ ਕਹਿੰਦੇ ਉਹ ਪਰਾਲੀ ਨੂੰ ਅੱਗ ਲਾਈ ਆ, ਉਹਦੇ ਕਰਕੇ ਹੋਇਆ।
0: ਅੱਛਾ, ਪਰਾਲੀ ਇਹ ਕਿਤੇ ਪੰਜਾਬ ਤੋਂ ਨਹੀਂ ਆ ਗਈ ਕਿਤੇ ਪਰਾਲੀ ਨੂੰ ਅੱਗ ਲਾਈ? ਪੰਜਾਬ ਚੋ ਪਰਾਲੀ ਦਿੱਲੀ ਵਾਲੇ ਤਾਂ ਕਹਿੰਦੇ ਹੁੰਦੇ ਸੀ ਉੱਥੋਂ ਧੂੰ ਆ ਗਿਆ, ਹੁਣ ਤਾਂ ਸਾਡੇ ਕੈਨੇਡਾ ਵੀ ਧੂੰਆਂ ਪਹੁੰਚ ਗਿਆ ਪੰਜਾਬ ਦਾ।
3: ਜਮੀ ਸੇਮ ਹੋ ਜਾਈ ਮੌਸਮ ਬਣਿਆ ਪਿਆ ਨਾ, ਜਿਵੇਂ ਆਪਣੇ ਇੰਡੀਆ ਪਰਾਲੀ ਨੂੰ ਅੱਗ ਲਾਉਂਦੇ ਹੁੰਦੇ ਸੀ।
0: ਮੈਂ ਉਹੀ ਤਾਂ ਕਹਿੰਦਾ ਵੀ ਅੱਜ ਤਾਂ, ਪਰ ਇਹ ਨੀ ਥੋੜੀ ਜਿਹੀ ਦੂਰੋਂ ਦੂਰੋਂ ਦੇਖ ਲਓ ਤੁਹਾਨੂੰ ਸਾਰੇ ਪਾਸੇ ਇੱਕੋ ਜਿਹਾ ਲੱਗਦਾ,
3: ਸਾਰੇ ਪਾਸੇ ਇੱਕੋ ਜਿਹਾ। ਹਾਂ ਮੈਂ ਵੀ ਯਾਰ ਸਵੇਰੇ ਉੱਠ ਕੇ ਕੰਮ ਤੇ ਨਿਕਲਿਆ, ਹੁਣ ਮੈਂ ਕਿਹਾ ਯਾਰ ਬਾਹਰ ਕੀ ਬਣਿਆ ਪਿਆ ਨਾ ਮੌਸਮ ਜਿਹਾ।
0: ਨਹੀਂ ਇਹ ਬ੍ਰੈਂਪਟਨ ਵੀ ਏਦਾਂ, ਮਿਸਿਸਾਗਾ ਵੀ ਏਦਾਂ ਹੀ ਆ?
3: ਪਤਾ ਨੀ ਵੀਰੇ, ਬ੍ਰੈਂਪਟਨ ਆ, ਬ੍ਰੈਂਪਟਨ ਤਾਂ ਐਵੇਂ ਹੀ ਆ।
0: ਤੁਸੀਂ ਬ੍ਰੈਂਪਟਨ ਆ, ਮਿਸਿਸਾਗਾ ਵਾਲੇ ਕੋਈ ਸੁਣਦੇ ਹੋ ਉਹ ਦੱਸ ਦਿੰਦੇ ਤੇਰਾ ਇਟੋਪੀਕੋ ਦੇ ਨਾਰਥ ਵਾਲੀ ਸਾਈਡ ਦੇ
3: ਸਾਰੇ ਹੀ ਵੀਰੇ, ਸਾਰੇ ਹੀ ਹੋਣਗੇ, ਕਿਉਂਕਿ ਨਾ ਆਪਣੇ ਯਾਰ ਆਪਾਂ ਵੈਦਰ ਰਿਪੋਰਟ ਕੱਢਦੇ ਆ ਨਾ, ਟੋਰਾਂਟੋ ਤੋਂ ਲੈ ਕੇ ਆਪਣਾ ਸਾਰਾ GTA ਏਰੀਆ ਸਾਰੇ ਚ ਦੱਸਿਆ ਹੋਇਆ ਹੈ।
0: ਆ ਇੰਨੀ ਪਰਾਲੀ ਨੂੰ ਅੱਗ ਲਾਤੀ ਹੈ, ਪੂਰਾ ਸਾਡਾ ਇੰਨੇ ਸਾਡੇ ਸ਼ਹਿਰ ਹੀ ਸਾਰੇ ਖਰਾਬ ਕਰਤੇ ਚੱਕ ਕੇ। ਪਰਾਲੀ ਵੀ ਚੰਗੀ ਖਾਸੀ
3: ਹੋਣੀ ਹੈ ਵੀਰੇ, ਉਹਨੇ ਨਾ ਠੇਕੇ ਤੇ ਲਈ ਸੀ ਜ਼ਮੀਨ ਗੋਰੇ ਨੇ,
0: ਹਾਂ ਹਾਂ,
3: ਉਹਨੇ ਪਰ ਸਾਰੇ ਉਹਨੂੰ ਲਾਤੀ ਕਰਕੇ,
0: ਜਾਂ ਠੇਕਾ ਦਿੱਤਾ ਨੀ ਉਹਨਾਂ ਨੇ ਮਾਲਕਾਂ ਨੂੰ, ਉਹਨੇ ਗੁੱਸਾ ਜਾ ਕੇ ਲਾਤੀ ਨੇ, ਆ ਗਾ ਚੱਕੋ ਫਿਰ ਸਾਰਾ ਕੈਨੇਡਾ ਹੀ ਮੈਂ। ਚਲੋ ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮਚ। ਹੱਸ ਖੇਡ ਕੇ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ ਚਾਹੀਦਾ ਔਰ ਇਹ ਬੜੀ ਜ਼ਰੂਰੀ ਹੈ ਜ਼ਿੰਦਗੀ ਦਾ। ਜਦੋਂ ਵੀ ਤੁਸੀਂ ਕਦੇ ਕਿਸੇ ਸਿਆਣੇ ਬੰਦੇ ਕੋਲ ਬਹਿੰਦੇ ਹਾਂ ਜ਼ਿੰਦਗੀ ਦੇ ਵਿੱਚ, ਉਹ ਆਲਵੇਜ਼ ਇੱਕੋ ਗੱਲ ਹੀ ਕਹਿੰਦੇ ਹੁੰਦੇ ਆ, ਜ਼ਿੰਦਗੀ ਜਿਹੜਾ ਸਫ਼ਰ ਹੈ ਪਿਆਰ ਦੇ ਨਾਲ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ, ਦੁਨੀਆਂ ਦਾ ਕੋਈ ਇੱਦਾਂ ਦਾ ਗ੍ਰੰਥ ਨਹੀਂ ਹੈ, ਭਾਵੇਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ, ਭਾਵੇਂ ਕੁਰਾਨ ਹੋਵੇ, ਭਾਵੇਂ ਗੀਤਾ ਹੋਵੇ, ਭਾਵੇਂ ਬਾਈਬਲ ਹੋਵੇ, ਹਰ ਧਰਮ ਜਿਹੜਾ ਹੈ ਇੱਕ ਰਸਤਾ, ਇੱਕ ਮਾਰਗ ਜਿਹੜਾ ਕਿ ਜ਼ਿੰਦਗੀ ਦਾ ਦੱਸਦਾ ਹੈ, ਸਿਰਫ ਪਿਆਰ। ਔਰ ਇਹ ਹੱਸ ਖੇਡ ਕੇ ਪਿਆਰ ਦੇ ਨਾਲ ਸਮਾਂ ਕੱਢ ਲੈਣਾ, ਇਹ ਮੇਰਾ ਖਿਆਲ ਜ਼ਿੰਦਗੀ ਦਾ ਬੜਾ ਵੱਡਾ ਸਮਾਂ ਹੈ। ਹੈਲੋ,
4: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਨਾ ਹਮਿਲਟਨ ਤੋਂ ਬੋਲਦਾ, ਇੱਥੇ ਦੇ ਜਿਹੜੇ ਮੌਸਮ ਆ ਅਸਲ ਦੇ ਵਿੱਚ ਨਾ ਇੱਥੋਂ ਕਾਫੀ ਦੂਰ ਤੇ ਅੱਗ ਲੱਗੀ ਹੋਈ ਹੈ, ਕੱਲ ਵੀ ਜਿਹੜਾ ਪ੍ਰਦੂਸ਼ਣ ਹੱਥ
0: ਆਇਆ। ਹਮਿਲਟਨ ਵੀ ਸੇਮ ਹੀ ਹੈ ਕੰਮ?
4: ਹਾਂਜੀ ਸੇਮ ਆ ਬਿਲਕੁਲ ਜੀ।
0: ਪੱਡਾ ਸਾਹਿਬ ਇਹ ਕੀ ਚੱਕਰ ਗਿਆ ਤੁਹਾਡਾ? ਤੁਹਾਡੀ ਤਾਂ ਬਹੁਤ ਦੂਰ ਤੱਕ ਪਹੁੰਚ ਆ, ਤੁਸੀਂ ਹਮਿਲਟਨ ਮੁਲਟਨ ਜਾਂਦੇ ਨੇ, ਉੱਧਰ ਵੀ ਸੁਨਾਮੀ ਇਦਾਂ ਦਾ ਹੋਇਆ ਪਿਆ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਕਾਲ। ਹੈਲੋ।
5: ਹਾਂਜੀ, ਬਫਲੋ ਤੋਂ ਬੋਲਦੇ ਆ ਜੀ।
0: ਆਹੋ ਜੀ, ਬਫਲੋ ਵਾਲਿਓ, ਕੀ ਹਾਲ ਹੈ ਵੀਰਾ ਜੀ?
5: ਮੈਂ ਠੀਕ ਆ ਜੀ, ਇੱਥੇ ਵੀ ਇਹੀ ਹਾਲ ਆ।
0: ਓਲੇ ਦੱਸ, ਬਫਲੋ ਦਾ ਵੀ ਪਹੁੰਚ ਗਿਆ ਕੰਮ? ਇਹ ਗੋਰਾ ਮੈਨੂੰ ਲੱਗਦਾ ਜ਼ਿਆਦਾ ਹੀ ਤਪਿਆ ਹੋਣਾ ਗੋਰਾ, ਜਿਹਨੇ ਅੱਗ ਲਾ ਦਿੱਤੀ ਹੈ।
5: ਇੱਥੇ ਵੀ ਕੋਈ ਸੂਰਜ ਨੀ, ਕੋਈ ਲਾਈਟ ਨੀ,
0: ਕਮਾਲ ਹੋ ਗਈ ਹੈ ਯਾਰ, ਇਹੋ ਜਿਹਾ ਮੌਸਮ ਮੈਂ ਤਾਂ ਪਹਿਲੀ ਵਾਰ ਦੇਖਿਆ ਆਪਣੀ ਲਾਈਫ 'ਚ ਇੱਦਾਂ ਦਾ ਮੌਸਮ। ਬੜਾ ਤੁਹਾਨੂੰ ਇੰਨੇ ਸਾਲ ਹੋ ਗਏ, ਮੇਰੇ ਤੋਂ ਜ਼ਿਆਦਾ ਸਾਲ ਹੋ ਗਏ ਰਹਿੰਦੇ ਨੇ।
2: 40 ਸਾਲ ਹੋ ਗਏ ਸੀ ਮੈਨੂੰ, ਵੈਸੇ ਇੱਦਾਂ ਦਾ ਕਦੀ ਹੋਇਆ ਨੀ ਪਹਿਲਾਂ।
0: ਨਹੀਂ, ਨੈਚੁਰਲ ਮੌਸਮ ਹੋਵੇ ਨਾ, ਉਹ ਇੱਕ ਡਿਫਰੈਂਟ ਸਿਨੈਰੀਓ ਨਾ, ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਹੈ। ਇਹਦਾ ਮੌਸਮ ਕਿਸੇ ਬੰਦੇ ਨੇ ਬਣਾ ਦਿੱਤਾ ਨਾ ਇੱਦਾਂ ਦਾ ਮੌਸਮ।
2: ਤੁਸੀਂ ਵੈਸੇ ਹਰ ਇੱਕ ਮੌਸਮ ਨੂੰ ਕੋਈ ਨਾ ਕੋਈ
0: ਇਹ ਨੈਚੁਰਲ ਨਹੀਂ ਹੈ ਨਾ, ਇਹਦਾ ਨਾਂ ਨਹੀਂ ਮੈਂ ਦੇ ਸਕਦਾ, ਜਿਹੜਾ ਨੈਚੁਰਲ ਹੋਵੇ ਨਾ ਉਹਦਾ ਨਾਂ ਦੇ ਸਕਦਾ। ਅੱਜ ਦਿਨ ਚੜਿਆ ਹੈ, ਅੱਜ ਦਿਨ ਚੜਿਆ ਵੀ ਗੋਰੇ ਦੇ ਰੰਗ ਵਰਗਾ, ਜਿਹੜਾ ਗੋਰੇ ਨੇ ਅੱਗ ਲਾਈ ਹੈ, ਅੱਜ ਦਿਨ ਚੜਿਆ ਗੋਰੇ ਦੇ ਰੰਗ ਵਰਗਾ। ਹੈਲੋ
6: ਜੀ ਵੀਰ ਜੀ, ਆਸ਼ਵਾ ਵੀ ਇਹੋ ਹੀ ਹਾਲ ਹੈ,
0: ਲੈ ਦੱਸ।
6: ਲੱਗਦਾ ਕੋਈ 150 ਤੋਂ 200 ਕਿਲੋਮੀਟਰ ਦੇ ਰੇਂਜ ਵਿੱਚ ਹੈ।
0: ਅੱਛਾ, ਆਸ਼ਵਾ ਵੀ ਸੇਮ ਹੀ ਆ?
6: ਰਾਈਟ, ਬਿਲਕੁਲ ਬਿਲਕੁਲ, ਟਰੂ ਡਾਰਕ।
0: ਕਮਾਲ ਦੀ ਗੱਲ ਹੋ ਗਈ ਯਾਰ, ਇਹ ਤਾਂ ਹੁਣ ਪਤਾ ਨੀ ਕਿਤੇ ਹੋਰ ਪੜਾ ਸਭ ਨਹੀਂ ਕਿਤੇ ਹੋ ਜਾਵੇ, ਹੈਂ ਕਿਤੇ ਥੋੜੀ ਦੇਰ ਤੱਕ ਪਤਾ ਲੱਗੇ ਵੀ, ਕਹਿੰਦੇ ਆ ਨਾ ਵੀ ਦੁਨੀਆਂ ਤਬਾਹ ਹੋ ਜਾਣੀ ਆ, ਕਿਤੇ ਉਹੀ ਗੱਲ ਨਾ ਹੋਵੇ ਕਿਤੇ। ਇਹ ਸੈਂਪਲ, ਕੋਈ ਸੈਂਪਲ ਤਾਂ ਨੀ ਮਿਲਦਾ? ਉਹ ਨੀ, ਮੈਂ ਤਾਂ ਤਦ ਪੁੱਛਦਾ ਕੋਈ ਗੁਣੀ ਗਿਆ ਨੀ ਸੁਣ ਲਵੇ ਬੰਦਾ, ਕੋਈ ਬੰਦਾ ਕਹਿ ਦਿੰਦਾ ਵੀ ਦੁਨੀਆਂ ਹੀ ਹਨੇਰਾ ਆ ਗਿਆ। ਇਹ ਇਹੀ ਨਿਸ਼ਾਨੀ ਹੁੰਦੀ ਹੈ ਕਲਯੁਗ ਦੀ, ਇਹੀ ਨਿਸ਼ਾਨੀ ਹੁੰਦੀ ਹੈ ਪੰਜਾਬੀ ਵਿਰਸਾ। ਨੈਕਸਟ ਕਾਲ, ਹੈਲੋ।
7: ਹਾਂਜੀ, ਇਹ ਜੰਗਲਾਂ ਨੂੰ ਅੱਗ ਲੱਗੀ ਆ ਫਿਰ ਇਹੀ ਹਾਲ ਹੋਣਾ।
0: ਕਿੱਥੇ ਅੱਗ ਲੱਗੀ ਹੈ?
7: ਜੰਗਲ ਨੂੰ ਜੀ।
0: ਅੱਛਾ,
7: ਜੰਗਲਾਂ ਨੂੰ ਅੱਗ ਲੱਗੀ ਹੋਈ ਆ
0: ਇਹ ਭਾਜੀ? ਪਰ ਇਹ ਸਾਰੇ ਪਾਸੇ ਏਦਾਂ ਹੀ ਹੋ ਗਿਆ ਭਾਜੀ, ਆਸ਼ਵਾ ਤੋਂ ਆਏ
7: ਆ ਫਿਰ ਉਹ ਦੇਖ ਲਓ ਤੁਸੀਂ, ਅਮਰੀਕਾ ਤੋਂ ਚੱਲ ਰਿਹਾ ਹੈ
0: ਉਹ। ਅੱਛਾ,
7: ਹਾਂ ਉਧਰ ਅੱਗ ਲੱਗੀ ਹੋਈ ਹੈ ਜੰਗਲ ਨੂੰ ਤੇ ਉਧਰੋਂ ਫਿਰ ਚੱਲ ਰਿਹਾ ਹੈ।
0: ਇਹ ਹੁਣ ਠੀਕ ਕਦੋਂ ਹੋਊਗਾ ਕੰਮ?
7: ਇਹ ਹੁਣ ਸੈਚਰਡੇ ਨੂੰ ਮੀਂਹ ਪਊਗਾ ਜੀ।
2: ਸੈਚਰਡੇ ਸਟੋਰਮ ਲਿਖਿਆ ਜੀ।
0: ਅੱਛਾ,
7: ਮੀਂਹ ਪਊਗਾ ਜਾਂ ਠੀਕ ਹੋਊ ਜੀ? ਮੀਂਹ ਤੋਂ ਪਹਿਲਾਂ ਨਹੀਂ ਹੁੰਦਾ
0: ਤੇ ਇਹ ਫਿਰ ਹੁਣ 2-3 ਦਿਨ ਇੱਥੇ ਰਹਿਣਾ ਕੰਮ?
7: ਹਾਂਜੀ ਹਾਂ, ਦੇਖ ਲਿਓ।
0: ਇਹ ਤਾਂ ਕੰਮ ਔਖਾ ਹੀ ਕਰਤਾ ਯਾਰ ਤੁਸੀਂ ਸਵੇਰੇ ਸਵੇਰੇ। ਨੈਕਸਟ ਕਾਲ, ਹੈਲੋ।
8: ਹਾਂਜੀ ਭਾਜੀ, ਕੀ ਹਾਲ ਆ ਜੀ?
0: ਠੀਕ ਆ ਸਰ, ਤੁਸੀਂ ਸੁਣਾਓ?
8: ਠੀਕ ਹੈ ਭਾਜੀ, ਵੁੱਡ ਸਟਾਕ ਤੋਂ ਬੋਲਦੇ, ਇੱਥੇ ਵੀ ਇਹੋ ਹਾਲ ਹੀ ਆ।
0: ਅੱਛਾ, ਵੁੱਡ ਸਟਾਕ ਜੀ, ਇਹੀ ਹਾਲ ਆ ਪੱਡਾ ਸਾਹਿਬ?
2: ਕੀ ਬਾਤ ਹੈ ਜੀ।
0: ਇਹ
2: ਵੈਸੇ ਇੱਕ ਗੱਲ ਦੀ ਬੜੀ ਖੁਸ਼ੀ, ਸਾਡੇ ਸਰੋਤੇ ਕਿੱਥੋਂ ਕਿੱਥੋਂ ਕਾਲ ਕਰ ਰਹੇ, ਮੈਂ ਤਾਂ ਸੋਚ ਰਿਹਾ।
0: ਇਹ ਮਹਾਰਾਜ ਸਿੰਘਰ ਜੀ ਦਾ ਸ਼ੋਅ ਆ, ਪਿਆਰ ਆ ਸਾਡਾ, ਇਹ ਕਦੇ ਮਾੜੀ ਮੋਟੀ ਗੱਲ ਥੋੜਾ, ਸਾਡਾ ਪਿਆਰ ਆ, ਸਾਡਾ ਪਰਿਵਾਰ ਬੜਾ ਵੱਡਾ ਜ਼ਿੰਦਗੀ ਦਾ। ਇਹ ਤਾਂ ਹਲੇ ਈਸਟ ਵਾਲੀ ਸਾਈਡ ਤੋਂ ਨਹੀਂ ਬੰਦੇ ਆਏ, 2-4 ਦੇਖਿਓ ਉਧਰੋਂ ਸਕਾਰ ਉਹ ਮਾਰਕ ਹੋਣ। ਆਸ਼ਵਾ ਸਾਡੇ ਬੋਲਦਾ ਗਏ,
2: ਆਟਵਾ ਤੋਂ ਬੋਲ ਗਏ,
0: ਆਟਵਾ ਨਹੀਂ ਆਸ਼ਵਾ।
2: ਅੱਛਾ ਅੱਛਾ,
0: ਆਟਵਾ ਕਿੱਥੇ ਮੇਰੀ ਆਵਾਜ਼ ਆਉਂਦੀ ਆ? ਆਟਵਾ ਨਹੀਂ ਮੇਰੀ ਆਵਾਜ਼ ਆਉਂਦੀ, ਉਹਦਾ ਐਪ ਉਪ ਦਾ ਸੁਣ ਸੁਣ ਲੈਂਦੇ ਹੋਣੇ ਉੱਥੇ, ਉਹਦਾ ਰੇਡੀਓ।
9: ਦੇਖੋ ਜੀ, ਤੁਹਾਨੂੰ ਫ੍ਰੀ ਦੇ ਵਿੱਚ ਪੰਜਾਬ ਦਾ ਮਾਹੌਲ ਮਿਲ ਗਿਆ, ਹੋਰ ਕੀ ਚਾਹੀਦਾ?
0: ਉਹ ਇੱਕ ਸਰਦਾਰ ਸਾਹਿਬ, ਉਹ ਵੀ ਤੁਰੇ ਫਿਰਦੇ ਆ ਸਾਹਮਣੇ ਸੜਕਾਂ ਤੇ, ਦੱਸ ਆਹ ਨਵਾਂ ਹੀ ਕੰਮ, ਆਹ ਕੀ ਹੋ ਰਿਹਾ ਵੇ ਇੱਥੇ? ਉਹ ਪੱਡਾ ਸਾਹਿਬ ਦੇਖਿਓ ਆਪਣੇ ਸਟੂਡੀਓ ਸਾਹਮਣੇ, ਉਹ ਸਰਦਾਰ ਸਾਹਿਬ ਕੀ ਕਰ ਰਹੇ? ਉਹ ਕਰ ਰਹੇ, ਉਹ ਸੜਕ ਦੇ ਵਿਚਕਾਰ ਹੀ ਖੜਾ ਬੰਦਾ, ਦੱਸੋ ਇਹ ਕੋਈ ਨਵਾਂ ਤਾਂ ਨਹੀਂ ਜਾ ਪਾਊਗਾ ਇੱਥੇ ਸਾਨੂੰ? ਸਾਡੇ ਸਟੂਡੀਓ ਸਾਨੂੰ ਨਾ ਜਾ ਪਾਇਆ ਹੋਈ ਕੋਈ ਭਾਈ, ਇਹ ਰੇਡੀਓ ਕਰਨਾ 12 ਵਜੇ ਤੱਕ ਲੈ। ਹੈਲੋ,
10: ਹੈਲੋ,
0: ਹਾਂਜੀ ਸਰ।
10: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ,
10: ਕਾਰਬਰੋ ਤੋਂ ਬੋਲ ਰਿਹਾ ਭਾਜੀ, ਇੱਥੇ ਵੀ ਸੇਮ ਹੀ ਸਿਚੁਏਸ਼ਨ ਹੈ।
0: ਕਿੱਥੋਂ ਬੋਲਦੇ ਵੀਰਾ ਜੀ?
10: ਕਾਰਬਰੋ ਤੋਂ।
0: ਸਕਾਰਬਰੋ ਤੋਂ ਬੋਲਦੇ, ਦੇਖ ਲਓ ਸਕਾਰਬਰੋ ਵੀ ਸੇਮ ਹੀ ਆ ਕੰਮ, ਇਹਦਾ ਮਤਲਬ ਸਾਰੇ ਪਾਸੇ ਸੇਮ ਹੀ ਆ ਕੰਮ, ਹੈ ਨਾ?
10: ਸਾਰੇ ਪਾਸੇ ਸੇਮ ਹੀ ਹੈ ਜੀ।
0: ਤੇ ਤੁਸੀਂ ਮੀਂਹ ਮੂੰਹ ਪਵਾ ਦਿਓ ਸਕਾਰਬਰੋ ਵਾਲਿਓ?
10: ਮੀਂਹ ਮੂੰਹ ਦਾ ਜੀ ਬਸ, ਇਹ ਤਾਂ ਮਹਾਰਾਜ ਦੇ ਹੱਥ ਹੈ ਜੀ, ਹੁਣ ਦੇਖੋ ਕਦੋਂ ਪਾਉਂਦੇ ਆ ਉਹ।
0: ਅਰਦਾਸ ਤਾਂ ਤੁਸੀਂ ਕਰ ਹੀ ਸਕਦੇ ਆ, ਅਰਦਾਸ ਕਰ ਦਿਓ ਮੀਂਹ ਪਾ ਦਿਓ, ਸਾਰਾ ਠੀਕ। ਪਰ ਚਲੋ ਕੋਈ ਗੱਲ ਨੀ, ਸਮਝੋ ਇਹ ਵੀ ਰੱਬ ਦੇ ਨਿਆਰੇ ਹੀ ਆ ਕੰਮ, ਹੈ ਨਾ? ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵੇਂ ਹੋਣਾ। ਇਹ ਵੀ ਜੇ ਕਿਤੇ ਅੱਗ ਲੱਗੀ ਹੈ, ਇਹ ਵੀ ਬਸ ਸਿਸਟਮ ਹੀ ਆ ਜਿਹਦਾ ਚਲੇ ਜਾਂਦਾ। ਚਲੋ ਆਪਾਂ ਹੁਣ ਕੰਮ ਕੁੰਮ ਕਰ ਲਈਏ, ਨੀ ਕਰਨਾ ਅੱਜ ਅੱਗੇ ਭਜਾਉਣ ਦੇ ਲੱਗੇ ਆਪਾਂ ਸਾਰੇ ਤਿੰਨੇ ਜਾਣੇ। ਜੋਈਆ ਸਾਹਿਬ, ਕੀ ਹਾਲ ਚਾਲ ਆ?
9: ਹਾਂਜੀ ਬਿਲਕੁਲ ਠੀਕ ਠਾਕ।
0: ਤੁਸੀਂ ਵੀ ਇਹਨੇ ਸਾਲਾਂ ਬਾਅਦ ਆਏ ਆ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ,
11: ਜੰਗਲ ਨੂੰ ਅੱਗ ਲੱਗੀ, ਉਹਦੇ ਕਰਕੇ ਰਹੂਗਾ ਇੰਪੈਕਟ ਦਾ ਲਗਭਗ 1 ਵੀਕ।
0: ਅੱਛਾ, 1 ਵੀਕ ਦਾ ਤੁਸੀਂ ਮਤਲਬ ਇਹਦਾ ਐਸਟੀਮੇਟ ਦੇ ਦਿੱਤਾ ਸਾਨੂੰ?
11: ਮੈਂ ਨੀ ਜੀ, ਮੈਂ ਤਾਂ ਨਿਊਜ਼ ਸੁਣੀ ਆ, ਉਹਨਾਂ ਨੇ ਦੱਸਿਆ ਵੈਦਰ ਵਾਲਿਆਂ ਨੇ।
0: ਅੱਛਾ, 1 ਵੀਕ ਇੱਧਰ ਰਹੂਗਾ ਕੰਮ ਇਹ?
11: ਹਾਂਜੀ, ਇਹਦਾ ਇੰਪੈਕਟ ਜਾਂਦੇ ਜਾਂਦੇ ਜਾਊਗਾ ਜੀ।
0: ਓਹੋ, ਚਲੋ ਕੋਈ ਗੱਲ ਨੀ, ਜਿਵੇਂ ਫਿਰ ਕੀ ਕਰ ਸਕਦੇ ਆਪਾਂ। ਨੈਕਸਟ ਕਾਲ, ਟ੍ਰੈਫਿਕ ਬੜਾ ਜੈਮ ਆ ਸਟੂਡੀਓ ਦਾ। ਹੈਲੋ,
12: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਭਾਈ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
12: ਲੰਡਨ ਮੇ ਵੀ ਸੂਰਤ ਹਾਲ ਐਸੀ ਹੈ, ਮਗਰ ਮੁਝੇ ਯਾਦ ਆਇਆ ਇਸ ਕਿਸਮ ਕੇ ਮੌਸਮ ਕੋ ਦੇਖ ਕੇ, ਆਪਕੋ ਯਾਦ ਹੋਗਾ ਸੂਰਜ ਗ੍ਰਹਿਣ ਹੋਇਆ ਥਾ ਇੰਡੀਆ ਮੇ।
0: ਅੱਛਾ,
12: ਵੋ ਇਤਨਾ ਅੰਧੇਰਾ ਕਰ ਦਿਆ ਥਾ ਕਿ ਅਚਾਨਕ ਪਰਿੰਦੇ ਚਹਿਚਾਨੇ ਲਗੇ, ਔਰ ਚਿੜੀਆ ਘਰ ਮੇ ਬੰਦਰ ਔਰ ਬਨਮਾਨਸ ਇੱਕ ਦੂਸਰੇ ਕੋ ਘੂਸੇ ਮਾਰਨੇ ਲਗੇ, ਚੀਤੇ ਸ਼ੇਰ ਪੁਕਾਰਨੇ ਲਗੇ, ਲੋਕ ਪਰੇਸ਼ਾਨ ਹੋ ਗਏ, ਕਿਆ ਬਾਤ ਹੈ। ਤੋ ਐਸੀ ਸੂਰਤ ਦੋ ਹੀ ਵਕਤ ਹੋਤੀ ਹੈ, ਯਾ ਕੋਈ ਬਹੁਤ ਬੜਾ ਅਜ਼ਾਬ ਆਨੇ ਵਾਲਾ ਹੋਤਾ ਹੈ, ਜ਼ਮੀਨ ਪੇ ਜਬ ਨਾਰਾਜ਼ ਹੋਤਾ ਪਰਮਾਤਮਾ ਕਿਸੀ ਸੇ ਯਾ ਅੱਲਾਹ, ਤੋ ਅਜ਼ਾਬ ਲਾਨੇ ਸੇ ਪਹਿਲੇ ਅਲਾਮਤੇ ਬਤਾਤਾ ਹੈ, ਵੋ ਸਾਈਨ ਜਿਸ ਕੋ ਬੋਲਤੇ ਹੈ। ਤੋ ਵੋ ਯੇ ਅਲਾਮਤੇ ਹੈ ਕਿ ਮੈਂ ਤੁਮਸੇ ਨਾਰਾਜ਼ ਹੂੰ ਪ੍ਰਿਥਵੀ ਕੇ ਲੋਗੋ, ਕਿਉਂਕਿ ਤੁਮ ਅਗਰ ਇੱਕ ਅਨਿਆਏ ਕਰ ਰਹਾ ਹੈ ਤੋ ਤੁਮ ਸਾਰੇ ਦੇਖ ਕੇ ਖਾਮੋਸ਼ ਕਿਉਂ ਬੈਠੇ ਹੋਏ ਹੋ? ਤੁਮ ਖਾਮੋਸ਼ ਬੈਠਨੇ ਕਾ ਮਤਲਬ ਯੇ ਹੈ ਕਿ ਤੁਮ ਵੀ ਉਸਕੇ ਸਾਥ ਸ਼ਰੀਕ ਹੋ, ਨਹੀਂ ਤੋ ਤੁਮ ਆਵਾਜ਼ ਨਹੀਂ ਨਿਕਾਲ ਸਕਤੇ, ਤੁਮਕੋ ਮੈਂ ਜ਼ਬਾਨ ਦੀਆ। जुल्म कर रहा, जिस तरह वेनेजुएला में जलजला आया तो वेनेजुएला के लोग क्यों मारे गए जलजले से, इसलिए क्योंकि जब फड़के ले जा रहे थे मडुरो को तो खामोश बैठे थे वहां के लोग, उनसे बोलना चाहिए था अमेरिका को, ये हमारा जाति मामला है, हम अपने बंदे को फाड़ेंगे मारेंगे, हमारा बंदा बैठेगा, तुम कौन होते बाहर से आके हमारा तेल और हमारी चीजें ले जाने वाले। तो जब ऐसी चीजें होती हैं तो फिर स्वयं नाराज होना शुरू होता है वो, और फिर उसके जो अलामतें होते उसको आप अंदाजा ही नहीं लगा सकते जिस अंदाज से मारता है वो। तो ये बड़ी तकलीफ दे चीज है, इंसान को तौबा करना चाहिए कि भाई हम क्या कर रहे हैं, क्या हो रहा है, चाहे वो चढ़ावा की चोरी हो, चंदा चोरी हो, बंदा चोरी हो, कोई भी हो, गलत काम के लिए बोला करो, नहीं बोलेंगे तो फिर समझ जाइए आप में हम में जानवर में क्या फर्क रह गया।
0: बिल्कुल सही बात आपने बोली है सर, शुक्रिया आपकी कॉल का, थैंक यू वेरी मच। ट्रैफिक पूरा जैम है। हेलो की गल, लेट हो गया अज
13: भाई,
0: रेस्टोरेंट खाना
13: खाने चले गए अज, कि रेस्टोरेंट रेस्टोरेंट मुंडे ने छुट्टी सी।
0: अच्छा,
13: तो गोरा अपने ब्रेड आमलेट खाता सी, वधिया महंगा है भाई जी, हाजरी लवा दी है, लेट हो गया
0: ते आमलेट घरे बनाना सी
13: भाई जी, पर घरे दा हर खाली जा, उन दा अलग ढंग हुंदा, महंगा है भाई जी, हाजरी लवा दी है।
0: चलो बड़ी मेहरबानी, आ की कराता बाहर मौसम अज,
14: बड़ा
0: खराब है ऑटो, ठीक है
14: नहीं ऐदा ही इतना भी बहुत डार्क अजीब जहा हो आसमान ना,
0: चलो ठीक है, जिन्ने बंदे ओनी सारे, कोई क्यूबिक कही अग लगी, कोई अमेरिका की कही जाता, सारे बने भावा सुख सा ला लो, गल खत्म, प्रोग्राम पंजाबी विरसा, काम करिए कोई आप हूं, कोई ना कोई चलो छोड़ो, हूं हो गया काम जो होना सी, सुख मंगो हर एक दी, गल खत्म, कानू सानू चाह पी दे साढ़े तेरे दर्शन या दुद्ध वर्गे गाना सुनिए, अगे गल बात करते हैं, जोईया साहब ही आया, सुरजीत सिंह पड्डा साहब और अज्ञा प्रोग्राम स्पैशल तौर पर स्पॉन्सर किया जा रहा है। जो होएगा देखा जाएगा, ये उपर वाल के करम है, उपर वाल की मौज है, उपर वाल की मर्जी है, जिम्मे मैंने बड़ी अच्छी गल जो सा लंडन तो भाई जान हमने गस के गए हैं, कहते अल्लाह जलो नाराज हो जाता ना, रब नाराज होंगे फिर उदा दीजा हो जाए। कोविड क्यों आया सी, क्योंकि असं सारे ही अपने रब समझ लग पे। प्रोग्राम पंजाबी विरसा विद द वन एंड ओनली, वन एंड ओनली सिंह हरजीत शो। ओए ऑटो वाले जींदे रहो, तुम ऑटो का कॉल की है वीरा जी।

0: ਜੀ ਪਟਾ ਸਾਹਿਬ, ਅੱਜ ਸਭ ਤੋਂ ਪਹਿਲਾਂ ਕਿਹੜੀ ਗੱਲਬਾਤ ਕਰੋਗੇ ਸਰ?
1: ਸਰ ਜੀ, ਇਹ ਬੈਰਸ ਮਹਾਰਾਜ ਪੋਲਿਸੀ ਰਿਵਿਊ ਬਾਰੇ ਗੱਲ ਕਰਨ ਲੱਗਾ ਸੀ, ਪਰ ਹੁਣ ਇੱਕ ਚੀਜ਼ ਦਾ ਮੈਸੇਜ ਉਹਦਾ ਜ਼ਰੂਰ ਜਵਾਬ ਦੇਣਾ। ਉਹ ਬੰਦੇ ਸਾਡੇ ਪੁੱਛਿਆ ਵੀ ਜੇ ਬਾਈ ਦਾ ਵੀ ਅਸੀਂ ਜਿਹਨੂੰ ਬੈਨੀਫਿਟ ਚੂਜ਼ ਕਰਦੇ ਉਹੀ ਬੰਦਾ ਇਹਨੂੰ ਮਾਰ ਦੇਵੇ ਤਾਂ ਕੀ ਬੈਨੀਫਿਟ ਮਿਲ ਜੂਗਾ? ਤਾਂ ਬਿਲਕੁਲ ਨਹੀਂ ਮਿਲੂਗਾ ਜੀ। ਮਤਲਬ ਜੇ ਹੁਣ ਤੁਸੀਂ ਕਿਸੇ ਨੂੰ ਆਪਣਾ ਬੈਨੀਫਿਸ਼ੀਅਰ ਬਣਾਉਂਦੇ ਆ, ਮਾਤੀ ਪੁੱਤ ਨੂੰ ਜਾਂ ਕਿਸੇ ਫਰੈਂਡ ਨੂੰ ਬਣਾਉਂਦੇ ਆ, ਤਾਂ ਉਹ ਕਹਿੰਦੇ ਉਹੀ ਕਿਸੇ ਨੂੰ ਵਕੀਲ ਕਰ ਦੇਵੇ ਤਾਂ ਉਹ ਫਿਰ ਬੈਨੀਫਿਟ ਨਹੀਂ ਮਿਲਦਾ।
0: ਅੱਛਾ,
1: ਮਤਲਬ ਕਿਉਂਕਿ ਜੇ ਬੈਨੀਫਿਸ਼ੀਅਰ ਮਰਦਾ ਫਿਰ ਬੈਨੀਫਿਟ ਕਿਵੇਂ ਮਿਲਣਾ? ਅਤੇ ਹਾਂ, ਮੈਂ ਜਿੱਦਾਂ ਹੁਣ ਜਿਹੜੀ ਤੁਸੀਂ ਗੱਲ ਕਰਨ ਲੱਗਾ ਸੀ ਪੋਲਿਸੀ ਰਿਵਿਊ ਵਰਗੇ, ਜਿੱਦਾਂ ਸਾਡੇ ਬਹੁਤ ਸਾਰੇ ਸਰੋਤੇ ਨੇ ਜਿੱਦਾਂ ਇੱਕ ਵਾਰੀ ਜਿੱਦਾਂ ਆਲਵੇਜ ਪੋਲਿਸੀਆਂ ਲੈ ਲੈਂਦੇ ਆ ਤਾਂ ਉਹਨੂੰ ਸਾਂਭ ਕੇ ਰੱਖ ਲੈਂਦੇ ਆ। ਮਤਲਬ ਜਿਸ ਵੇਲੇ ਵੀ ਕਿਤੇ ਉਹਨਾਂ ਨੂੰ ਪੋਲਿਸੀ ਰਿਵਿਊ ਬਾਰੇ ਸਾਲ ਜਾਂ ਦੋ ਸਾਲ ਬਾਅਦ ਅਸੀਂ ਉਹਨੂੰ ਕਾਲ ਕਰਦੇ ਤਾਂ ਇੱਕੋ ਗੱਲ ਕਹਿੰਦੇ ਸਾਡੀ ਕਿਤੇ ਜ਼ਿਆਦਾ ਸਾਂਭ ਕੇ ਰੱਖੀਆਂ ਮਿਲ ਨਹੀਂ ਰਹੀਆਂ। ਤਾਂ ਉਹ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕੋਈ ਵੀ ਪੋਲਿਸੀ ਆਪਣੀ ਇੰਸ਼ੋਰੈਂਸ ਦੀ ਕਰਾਉਂਦੇ ਆ, ਭਾਵੇਂ ਉਹ RESP ਆ ਬਣ ਜਾ ਕੋਈ ਇਨਵੈਸਟਮੈਂਟ ਪੋਲਿਸੀ ਹੈਗੀ ਆ, ਉਹਨਾਂ ਪੋਲਿਸੀਆਂ ਨੂੰ ਤੁਸੀਂ ਆਪਣੇ ਨੂੰ ਰਿਵਿਊ ਜ਼ਰੂਰ ਕਰਾਇਆ ਕਰੋ। ਉਹਦੇ 'ਚ ਕਈ ਹਰਦੀ ਜੇ ਹੁੰਦਾ ਕਿ ਕਈ ਵਾਰੀ ਇਨਵੈਸਟਮੈਂਟ ਪੋਲਿਸੀਆਂ ਵਿੱਚ ਜਿੱਦਾਂ ਮੈਂ ਤਾਂ ਦੱਸਦਾ ਕਿ ਆਮ ਕਈ ਵਾਰੀ ਉਹ ਪੋਲਿਸੀਆਂ ਹੇਠ ਉੱਤੇ ਹੁੰਦੀਆਂ ਰਹਿੰਦੀਆਂ ਕਿ ਉਹ ਇੰਟਰਸਟ ਰੇਟ ਦੇ ਉੱਤੇ ਚੱਲਦੀਆਂ, ਉਹਦੇ 'ਚ ਤੁਸੀਂ ਇਹ ਜਾ ਕੇ ਦੇਖੋ ਵੀ ਤੁਹਾਡੇ ਫੰਡ ਉੱਤੇ ਜਾ ਰਹੇ ਆ ਥੱਲੇ ਜਾ ਰਹੇ, ਨਹੀਂ ਤਾਂ ਤੁਸੀਂ ਉਹ ਫੰਡਾਂ ਨੂੰ ਕੀ ਚੇਂਜ ਕਰ ਸਕਦੇ ਆ। ਮਤਲਬ ਉਹ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਰੱਖੋ। ਕਿਉਂਕਿ ਨੰਬਰ 2 'ਤੇ ਹਰਦੀ ਜੀ, ਜਿਸ ਨਾਲ ਬਹੁਤ ਸਾਰੇ ਸਾਡੇ ਸਰੋਤੇ ਕਈ ਵਾਰੀ ਪੋਲਿਸੀ ਕਰਾਉਂਦੇ ਉਹ ਸਮੋਕ ਕਰਦੇ ਹੁੰਦੇ ਆ, ਮਤਲਬ ਜੇ ਉਹ ਤਾਂ ਮਤਲਬ ਸਾਲ ਜਾਂ 6 ਮਹੀਨੇ ਬਾਅਦ ਮਤਲਬ ਸਮੋਕ ਛੱਡ ਦਿੰਦੇ ਆ, ਤਾਂ ਤੁਸੀਂ ਇਹ ਮਤਲਬ ਇਹ ਸੋਚੋ ਜੇ ਕਿਸੇ ਨੇ ਪਰਮਾਨੈਂਟ ਪੋਲਿਸੀ ਕਰਾਈ ਹੈ ਤਾਂ ਉਹ ਤਕਰੀਬਨ ਜੇ ਸਮੋਕ ਛੱਡਦਾ ਤਾਂ 40% ਪ੍ਰੀਮੀਅਮ ਘੱਟ ਜਾਂਦਾ।
0: 40%?
1: ਹਾਂ, ਜਿੰਨਾ ਆਮ ਰੈਗੂਲਰ ਪ੍ਰੀਮੀਅਮ ਆ ਉਹ ਤਾਂ 40% ਉੱਤੇ ਹੁੰਦਾ।
0: 100 ਰੁਪਇਆ ਜੇ ਹੋਵੇ ਤਾਂ 40 ਰੁਪਏ ਨਿਕਲ
1: ਜਾਂਦੇ। ਹਾਂ, ਮਤਲਬ ਉਹ ਇਹ ਮਤਲਬ ਇਹ ਮੈਂ ਉਹਨਾਂ ਦੱਸਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਕੋਲ ਪਹਿਲਾਂ ਸਮੋਕ ਕਰਦੇ ਸੀ ਪਰ ਤੁਸੀਂ ਹੁਣ ਛੱਡ ਚੁੱਕੇ ਆ, ਤਾਂ ਮਤਲਬ ਤੁਸੀਂ ਇਹ ਪੋਲਿਸੀਆਂ ਨੂੰ ਆਪਣੇ ਬ੍ਰੋਕਰ ਨੂੰ ਜਾਂ ਤੁਸੀਂ ਸੱਦ ਕੇ ਕਾਲ ਕਰਕੇ ਜੋ ਪੁੱਛੋ ਵੀ ਮੈਂ ਹੁਣ ਸਮੋਕ ਛੱਡ ਦਿੱਤਾ ਜਾਂ ਮੇਰਾ ਰੇਟ ਘਟਾ ਦੇ, ਹਾਂਜੀ ਬਿਲਕੁਲ ਘੱਟ ਜਾਂਦਾ। ਅਤੇ ਮਤਲਬ ਤੀਸਰੇ ਨੰਬਰ 'ਤੇ ਮੈਂ ਇੱਕ ਹੋਰ ਵੀ ਨਾਲ ਇੱਕ ਗੱਲ ਦੱਸਣੀ ਚਾਹੁੰਦਾ ਵੀ ਇੱਕ ਜਿਹੜੀ ਕੰਪਨੀ ਹੈਗੀ ਆ ਉਹ ਨੋਨ ਸਮੋਕ, ਜੇ ਕੋਈ ਬੰਦਾ ਸਮੋਕ ਵੀ ਕਰਦਾ ਤਾਂ ਉਹ ਕਹਿੰਦੇ ਅਸੀਂ ਤੁਹਾਨੂੰ ਪਹਿਲੇ 2 ਸਾਲ ਨੋਨ ਸਮੋਕ ਰੇਟ ਦੇ ਦੇਵਾਂਗੇ, ਪਰ ਉਹਦੇ 'ਚ ਕੀ ਆ ਕਿ ਉਹ ਜਿਹੜੀ ਪੋਲਿਸੀ ਕਿਤੇ ਪਰਮਾਨੈਂਟ ਹੋਣੀ ਚਾਹੀਦੀ ਆ। ਨੰਬਰ 2 ਦੇ ਉੱਤੇ ਜੇ ਤੁਸੀਂ 2 ਸਾਲ ਦੇ ਵਿੱਚ ਸਮੋਕ ਛੱਡ ਦਿੰਦੇ ਤਾਂ ਤੁਹਾਨੂੰ ਰੈਗੂਲਰ ਰੇਟ ਚਲੇ ਜਾਊਗਾ, ਜੇ ਤੁਸੀਂ 2 ਸਾਲ ਤੋਂ ਬਾਅਦ ਉਹਨਾਂ ਨੇ ਫਿਰ ਤੁਹਾਨੂੰ ਪੁੱਛਣਾ ਵੀ ਤੁਸੀਂ ਸਮੋਕ ਛੱਡ ਦਿੱਤਾ, ਜੇ ਤੁਸੀਂ ਨਹੀਂ ਸਮੋਕ ਛੱਡਿਆ ਫਿਰ ਤੁਹਾਨੂੰ ਸਮੋਕ ਰੇਟ 2 ਸਾਲ ਤੋਂ ਬਾਅਦ ਲੱਗੂ, ਤਾਂ ਪਹਿਲੇ ਤੁਸੀਂ 2 ਸਾਲ ਦੇ ਪਹਿਲੇ ਫੇਰ ਵੀ ਬਚਾ ਲਏ। ਅਤੇ ਹਾਂਜੀ, ਮੈਂ ਇਹਨਾਂ ਨੂੰ ਫਿਰ ਨੰਬਰ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਹੁਣ ਬਹੁਤ ਵਾਰੀ ਕਈ ਵਾਰ ਸਾਡੇ ਬਹੁਤ ਸਾਰੇ ਸੋਚੇ ਇੱਦਾਂ ਜਦੋਂ ਪੋਲਿਸੀ ਲੈ ਲਈ ਹੈਗੀ ਆ, ਉਹਨਾਂ ਨੇ ਆਮ ਜਿਹੜਾ ਪੋਲਿਸੀ ਰਿਵਿਊ ਕਰਦੇ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਿੱਦਾਂ ਹੁਣ ਅਸੀਂ ਅੱਜ ਘਰ ਜਾ 3 ਲੱਖ ਦਾ ਲਿਆ, ਸਾਨੂੰ ਅਸੀਂ ਘਰ ਬਦਲ ਲੈਣੇ ਹੁਣ $1 million ਦਾ, ਮਤਲਬ ਉਸ ਵੇਲੇ ਸਾਡੇ ਜਿਹੜੇ ਲੋਨ ਵੱਜ ਜਾਂਦੇ ਆ, ਕੀ ਤੁਸੀਂ ਆਪਣੇ ਜਿਹੜੇ ਆਪਣੇ ਪ੍ਰੋਟੈਕਸ਼ਨ ਲੋਨ ਪ੍ਰੋਟੈਕਸ਼ਨ ਉਹਨੂੰ ਵਧਾ ਰਹੇ ਜਾਂ ਨਹੀਂ ਵਧਾ ਰਹੇ? ਹਾਂਜੀ, ਇਹ ਹੁੰਦਾ ਕਿ ਜੇ ਬਾਈ ਦੇ ਵਿੱਚ ਅਸੀਂ ਕੱਲ ਨੂੰ ਨਹੀਂ ਲਿਆ ਸੀ ਸਾਡੇ ਕੋਲ ਪੋਲਿਸੀ ਦਾ 3 ਲੱਖ ਦੀ, ਆਪਾਂ ਸਾਡੇ ਕੋਲ ਜਿਹੜਾ ਲੋਨ $1 million ਦਾ, ਤਾਂ ਉਹਨੇ ਪੋਲਿਸੀ ਨੇ ਤੁਹਾਡਾ ਲੋਨ ਜਿਹੜੇ ਘਰ ਨੂੰ ਪੇ ਆਫ ਨਹੀਂ ਕਰਨਾ। ਬਸ ਜੇ ਤੁਸੀਂ ਉਹੀ ਜਿਹੜੀ ਚੀਜ਼ ਆਪਾਂ ਟਰਮ ਪੋਲਿਸੀ ਵਿੱਚ ਚੱਲਣਾ ਜਿਹਦੇ ਪ੍ਰੀਮੀਅਮ ਬਹੁਤ ਘੱਟ ਹੁੰਦੀ ਹੈ, ਉਹਦੇ ਨਾਲ ਤੁਹਾਡਾ ਜਿਹੜਾ ਕੀ ਆ ਰੇਟ ਕਾਫੀ ਮਤਲਬ ਥੱਲੇ ਹੁੰਦਾ, ਉਹ ਤੁਹਾਡਾ ਜਿਹੜਾ ਕਰਵੇ ਜਾਂ ਤੁਹਾਡੇ ਬੱਚਿਆਂ ਨੂੰ ਜਿਹੜਾ ਲੋਨ ਆ ਗਿਫਟ ਦੇ ਤੌਰ 'ਤੇ ਨਹੀਂ ਮਿਲਦਾ। ਹਾਂਜੀ, ਬਹੁਤ ਸਾਰੀਆਂ ਚੀਜ਼ਾਂ ਥੋੜ੍ਹੀਆਂ ਹੈਗੀਆਂ, ਕਈ ਵਾਰੀ ਸਾਡੇ ਜਿੱਦਾਂ ਹਾਈਟ ਦੇ ਹਿਸਾਬ ਨਾਲ ਭਾਰ ਜ਼ਿਆਦਾ ਹੁੰਦਾ ਤਾਂ ਵੀ ਕੰਪਨੀਆਂ ਤੁਹਾਨੂੰ ਰੇਟ ਜ਼ਿਆਦਾ ਦਿੰਦੀਆਂ, ਰੇਟਿੰਗ ਕਰ ਦਿੰਦੀ ਪੋਲਿਸੀ।
0: ਠੀਕ ਹੈ,
1: ਪਰ ਜੇ ਤੁਸੀਂ ਆਪਣੇ ਰੇਟ ਨੂੰ ਕੰਟਰੋਲ ਕਰ ਲਿਆ, ਤੁਹਾਨੂੰ 1 ਸਾਲ ਤੱਕ ਉਹ ਰੇਟ ਵਿੱਚ ਚੇਂਜ ਨਹੀਂ ਆਇਆ, ਭਾਰ ਵਿੱਚ ਚੇਂਜ ਨਹੀਂ ਆਏ, ਤਾਂ ਵੀ ਤੁਹਾਡੇ ਜਿਹੜਾ ਰੇਟ ਹੈ ਘੱਟ ਜਾਂਦਾ।
0: ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ, ਸੁਰਜੀਤ ਸਿੰਘ ਜੀ ਪੱਡਾ ਸਾਹਿਬ ਬਹੁਤ ਪੁਰਾਣੇ ਬੰਦੇ ਆ, ਕੈਨੇਡਾ ਦੇ ਵਿੱਚ 40 ਸਾਲ ਦਾ ਰਹਿੰਦੇ ਇੱਥੇ ਹੋ ਗਏ ਆ ਵੀਰਾਂ ਨੂੰ, ਅਤੇ ਇੰਸ਼ੋਰੈਂਸ ਕਰਦੇ ਬੜੇ ਸਾਲ ਹੋ ਗਏ ਇਹਨਾਂ ਨੂੰ। ਇਹਨਾਂ ਨੂੰ ਫੋਨ ਕਰਕੇ ਪੂਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ, ਨੰਬਰ ਇੱਕੋ ਹੀ ਹੈ 6473003100 'ਤੇ ਕਾਲ ਦੀ ਜਾ ਸਕਦੀ ਹੈ, 6473003100 'ਤੇ ਤੁਸੀਂ ਕਾਲ ਕਰਕੇ ਸਰਦਾਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਦੇ ਨਾਲ ਸੰਪਰਕ ਕਰ ਲਓ। ਬੜੀਆਂ ਜ਼ਰੂਰੀ ਚੀਜ਼ਾਂ ਨੇ ਦੱਸ ਰਿਹਾ ਤੁਹਾਨੂੰ, ਇਹ ਜਿਹੜੇ ਬੰਦੇ ਐਕਸਪਰਟਸ ਹੁੰਦੇ ਆ, ਜਿਹੜੇ ਬੰਦੇ ਆਪਣੇ ਕੰਮ ਦੇ ਮਾਹਿਰ ਹੁੰਦੇ ਆ, ਪ੍ਰੋਫੈਸ਼ਨ ਹੁੰਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ। ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 6473003100। ਜੋਈਆ ਸਾਹਿਬ ਕੀ ਹਾਲ ਚਾਲ ਆ ਸਰ? ਠੀਕ ਹੋ
2: ਜੀ? ਬਿਲਕੁਲ ਠੀਕ ਠਾਕ।
0: ਮਾਈਕ ਥੋੜ੍ਹਾ ਥੱਲੇ ਕਰੋ, ਥੋੜ੍ਹਾ ਨੀਵਾ ਕਰ ਲਓ। ਹਾਂਜੀ ਹਾਂ, ਇੱਥੇ ਠੀਕ ਆ। ਜੋਈਆ ਸਾਹਿਬ ਸਾਡੇ ਰੈਲਟਰ ਆ, ਬੜੇ ਪਿਆਰ ਵਾਲੇ ਵੀਰ ਆ, ਬਹੁਤ ਲੰਬੇ ਸਮਾਂ ਸਾਡੇ ਨਾਲ ਪਹਿਲਾਂ ਵੀ ਕੰਮ ਕਰਦੇ ਰਹੇ ਆ, ਔਰ ਇੱਕ ਵਾਰੀ ਫਿਰ ਤੋਂ ਜੋਈਆ ਸਾਹਿਬ ਅੱਜ ਇੱਕ ਐਸੀ ਲਿਸਟਿੰਗ ਲੈ ਕੇ ਆਏ ਆ ਤੁਹਾਡੇ ਵਾਸਤੇ। ਲਿਸਟਿੰਗ ਕਾਹਦੀ ਹੈ? ਮੈਂ ਤਾਂ ਪੜ੍ਹ ਰਿਹਾ ਸੀ, ਇਹ ਤਾਂ ਲੱਗਦਾ ਜਿਵੇਂ ਕਿਤੇ ਜਿਵੇਂ ਮੂਵੀਆਂ 'ਚ ਘਰ ਦੇਖੀਦਾ ਹੁੰਦਾ, ਉੱਦਾਂ ਦਾ ਘਰ ਲੱਗਦਾ ਮੈਨੂੰ। ਇਹ 8500 ਤੋਂ ਲੈ ਕੇ ਕਿੰਨੇ ਜਗ੍ਹਾ ਆ, ਇਹਦਾ ਲੈਂਡ ਬੜੀ ਜ਼ਿਆਦਾ ਆ, 2 ਏਕੜ ਜਗ੍ਹਾ ਆ, ਘਰ ਬੜਾ ਵਧੀਆ ਬਣਿਆ, ਲੋਕੇਸ਼ਨ ਬੜੀ ਵਧੀਆ ਹੈ, ਔਰ ਇਹ ਜੋਈਆ ਸਾਹਿਬ ਥੋੜ੍ਹਾ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਣਗੇ। ਜੋਈਆ ਸਾਹਿਬ ਦੱਸੋ ਕੀ ਕਹਿਣਾ ਚਾਹੋਗੇ, ਘਰ ਕਿੱਥੇ ਹੈ, ਲੋਕੇਸ਼ਨ ਦੀ ਦੱਸੋ, ਰੇਟ ਦੱਸੋ, ਜਗ੍ਹਾ ਕਿੰਨੀ ਹੈ, ਘਰ ਦੇ ਵਿੱਚ ਕੀ ਬਣਿਆ ਹੋਇਆ ਉਹ ਤੁਸੀਂ ਦੱਸੋ, ਮੈਂ ਤਾਂ ਪੜ੍ਹ ਲਿਆ ਸਾਰਾ ਕੁਛ, ਪਰ ਗੱਲ ਇਹ ਹੈ ਤੁਸੀਂ ਦੱਸੋਗੇ ਆਪਣੇ ਮੂੰਹ ਤੋਂ ਥੋੜ੍ਹਾ ਜਿਹਾ ਹੋਰ ਵਧੀਆ ਲੱਗੂਗਾ। ਜੀ ਸਰ।
2: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ ਮੈਂ ਜਦੋਂ ਵੀ ਤੁਹਾਡੇ ਰੇਡੀਓ ਪ੍ਰੋਗਰਾਮ 'ਤੇ ਆਉਂਦਾ ਤਾਂ ਬੜੀ ਹਾਰਡ ਪ੍ਰਾਪਰਟੀ ਔਰ ਬੜੀ ਸਪੈਸ਼ਲ ਪ੍ਰਾਪਰਟੀ ਲੈ ਕੇ ਆਉਂਦਾ
0: ਜੀ,
2: ਔਰ ਰੈਗੂਲਰ ਪ੍ਰਾਪਰਟੀ ਨਹੀਂ ਆਉਂਦੀ, ਉਹ ਹਰ ਜਗ੍ਹਾ 'ਤੇ ਨਹੀਂ ਮਿਲਦੀ ਹੈਗੀ। ਜਿਹੜੀ ਪ੍ਰਾਪਰਟੀ ਮੈਂ ਅੱਜ ਲੈ ਕੇ ਆਇਆ ਇਹ ਬੇਸਿਕਲੀ ਵਾਨ ਦੇ ਅੰਦਰ ਹੈਗੀ, ਕਿੰਗ ਵਾਨ ਰੋਡ ਐਂਡ ਕੀਲ 'ਤੇ, ਜਿਹੜੀ ਕਿ ਬਿਲਕੁਲ ਕਿੰਗ ਸਿਟੀ ਦੇ ਕਾਰਨਰ 'ਤੇ ਹੈਗੀ।
0: ਅੱਛਾ ਜੀ।
2: ਇਸ ਤੋਂ ਫੌਰਨ ਬਾਅਦ ਅੱਗੇ ਕਿੰਗ ਸਿਟੀ ਸ਼ੁਰੂ ਹੋ ਜਾਂਦਾ ਔਰ ਇਹ ਪ੍ਰਾਪਰਟੀ ਵਾਨ ਦੇ ਅੰਦਰ 2 acre ਲੈਂਡ ਹੈਗੀ।
0: ਪਰ ਸਿਟੀ ਦੀ ਵਾਨ ਪੈਂਦੀ ਹੈ ਨਾ?
2: ਸਿਟੀ ਦੀ ਵਾਨ ਹੈ ਬਿਲਕੁਲ,
0: ਸਿਟੀ ਦੀ ਜਿਵੇਂ ਬਾਰਡਰ ਕਿੰਗ ਦਾ ਤੇ ਵਾਨ ਦਾ ਕਹਿ ਸਕਦੇ।
2: ਹਾਂਜੀ, ਬਾਰਡਰ ਹੈਗਾ ਬਿਲਕੁਲ,
0: ਠੀਕ ਹੈ।
2: ਔਰ ਇੱਥੋਂ ਜਿਹੜਾ ਹੈਗਾ ਲੋਕੇਸ਼ਨ ਦੀ ਇਸ ਤਰ੍ਹਾਂ ਹੈਗੀ ਕਿ ਇੱਥੋਂ ਤੁਸੀਂ ਅਗਰ ਵਾਨ ਹਸਪੀਟਲ ਜਾਣਾ, ਕੈਨੇਡਾ ਵੰਡਰਲੈਂਡ ਜਾਣਾ, ਵਾਨ ਮਿਲ ਜਾਣਾ, ਤੇ ਇਹ 7 to 8 ਮਿੰਟ ਦੀ ਸਿਰਫ ਡਰਾਈਵ ਹੈਗੀ।
0: ਅੱਛਾ।
2: ਦੂਸਰੇ ਵੇ ਕਿ ਇਹ 2 acre ਲੈਂਡ ਹੈਗੀ ਔਰ ਲੈਂਡ ਬਾਈ ਜਾਣ ਇਸ ਤਰ੍ਹਾਂ ਹੈਗੀ ਕਿ ਪੂਰੇ 2 acre ਦੀ ਲੈਂਡ ਤੇ ਮੈਟਲ ਦੀ ਫੈਂਸ ਲੱਗੀ ਹੈਗੀ, 2 auto ਗੇਟ ਲੱਗੇ ਨੇ ਔਰ ਸਭ ਤੋਂ ਜਿਹੜੀ ਸਪੈਸ਼ਲ ਗੱਲ ਹੈਗੀ ਇਹਦੀ ਡਰਾਈਵੇ ਦੀ, 35 ਕਾਰਸ ਤੁਸੀਂ ਆਪਣੇ ਡਰਾਈਵੇ ਤੇ ਪਾਰਕ ਕਰ ਸਕਦੇ ਹੋ। ਨੈਚੁਰਲ
0: ਕਾਰਾਂ
2: 35 ਕਾਰਾਂ, ਅਗਰ ਤੁਹਾਡੇ ਘਰ ਕੋਈ ਪਾਰਟੀ ਹੈਗੀ, ਅਗਰ ਕੋਈ 30-40 ਕਾਰ ਆ ਗਈਆਂ ਨੇ ਤੇ ਤੁਸੀਂ ਆਪਣੇ ਡਰਾਈਵੇ ਤੇ ਗੱਡੀਆਂ ਨੂੰ ਪਾਰ ਕਰਕੇ ਤੁਸੀਂ ਪਾਰਟੀ ਕਰ ਸਕਦੇ
0: ਹੋ। 100 ਬੰਦਾ ਘਰ ਆਵੇ ਤੇ ਗੱਡੀਆਂ ਘਰ ਦੇ ਅੰਦਰ ਹੀ ਲੱਗ ਜਾਂਦੀਆਂ।
2: ਇਸ ਗਾਰੇ ਚ 200 ਦੀ ਵੀ ਲੋਕਾਂ ਨੇ ਪਾਰਟੀਆਂ ਕੀਤੀਆਂ ਨੇ, ਤੁਸੀਂ ਗਰਾਸ ਤੇ ਵੀ ਅਗਰ ਤੁਹਾਡੇ ਕੋਲ 100 ਗੱਡੀ ਵੀ ਆ ਗਈ ਤੁਸੀਂ 100 ਗੱਡੀ ਵੀ ਇੰਟਰਟੇਨ ਕਰ ਸਕਦੇ।
0: ਦੱਸੋ। ਅੱਛਾ।
2: ਤੇ ਦੂਸਰਾ ਭਜਨ ਇਹ ਹੈਗਾ ਕਿ ਇਹਦੀ ਜਿਹੜੀ 2 acre ਲੈਂਡ ਹੈਗੀ ਉਹਦੇ ਅੰਦਰ ਉਹ ਕੋਈ ਨਵੇਂ ਟ੍ਰੀ 70 ਲਗਾਏ ਗਏ ਮਚੋਰ ਔਰ ਹਰ ਟ੍ਰੀ ਦੇ ਉੱਤੇ ਲਾਈਟ ਲਗਾਈ ਗਈ ਹੈ। ਫਿਰ ਜਿਹੜਾ ਡਰਾਈਵੇ ਹੈਗਾ ਜਿੱਥੇ 35 ਕਾਰਾਂ ਜਿਹੜੀਆਂ ਨੇ ਡਰਾਈਵ ਉਹ ਪਾਰਕ ਹੋ ਸਕਦੀਆਂ ਨੇ, ਉਹਦੇ ਆਲ ਅਰਾਊਂਡ ਜਿਹੜੀ ਉਹ ਲੈਂਡਸਕੇਪਿੰਗ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ। ਔਰ ਇਸ ਪ੍ਰਾਪਰਟੀ ਦੇ ਜਦੋਂ ਤੁਸੀਂ ਰਾਤ ਨੂੰ ਜਾ ਕੇ ਵਿਊ ਦੇਖਦੇ ਹੋ, ਓਨੈਸਟਲੀ ਮੈਂ ਦੱਸ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਦੁਬਈ ਦੇ ਕਿਸੇ ਬਹੁਤ ਮਹਿੰਗੇ ਏਰੀਆ ਦੇ ਵਿੱਚ ਹੋ, ਕਿਸੇ ਸਪੈਸ਼ਲ ਜਿੱਥੇ ਬੜੇ ਬੜੇ ਵਿਲੇਜ ਨੇ ਉਸ ਤਰ੍ਹਾਂ ਜਾਂਦੇ ਹੋ, ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਤਿਆਰ ਕੀਤੀ ਗਈ ਹੈ ਮਿਡਲ ਈਸਟ ਦੇ, ਮਤਲਬ ਜਿਸ ਤਰ੍ਹਾਂ ਦੁਬਈ ਦੇ ਵਿੱਚ ਤੁਹਾਨੂੰ ਵਿਲੇਜ ਨਜ਼ਰ ਆਉਂਦੇ ਨੇ। ਇੰਨੀ ਜਿਹੜੀ ਪ੍ਰਾਪਰਟੀ ਹੈਗੀ, ਅਗਰ ਤੁਸੀਂ ਇਹਦੇ ਸੈਕੰਡ ਫਲੋਰ ਤੇ ਜਾਂਦੇ ਹੋ, 5 bedroom ਦਾ ਘਰ ਹੈਗਾ, 5 bedroom।
0: ਅੱਛਾ।
2: ਔਰ ਉਹਦੇ ਜਿਹੜੇ ਵਾਸ਼ਰੂਮ ਨੇ ਬਾਈ ਜਾਣੇ, ਜਿਹੜੇ ਇੱਕ ਰੈਗੂਲਰ ਘਰ ਦਾ ਬੈਡਰੂਮ ਆਉਂਦਾ ਉਸ ਤੋਂ ਬੜੇ ਸਾਈਜ਼ ਦੇ ਵਾਸ਼ਰੂਮ ਹੈਗੇ ਨੇ।
0: ਏਡੇ ਵੱਡੇ ਵਾਸ਼ਰੂਮ।
2: ਅਗਰ ਤੁਸੀਂ ਉਹਦੇ ਮਾਸਟਰ ਬੈਡਰੂਮ ਵਿੱਚ ਜਾਂਦੇ ਹੋ ਤੇ 32 foot by 22 foot ਦਾ ਮਾਸਟਰ ਬੈਡਰੂਮ ਹੈਗਾ,
0: 32 foot by 22।
2: ਹਾਂ, 32 foot by 22। ਔਰ ਉਹਦੇ ਅੰਦਰ ਫੁੱਲ ਇੱਕ ਤੁਹਾਡਾ ਜਿਹੜਾ ਸਿਟਿੰਗ ਏਰੀਆ ਹੈਗਾ ਲਗਜ਼ਰੀ ਕਿਸਮ ਦਾ, ਜਿੱਥੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ। ਫਿਰ ਇਹਦੇ ਗਰਾਊਂਡ ਫਲੋਰ ਤੇ ਇੱਕ ਫੁੱਲ ਬੈਡਰੂਮ ਅਟੈਚ ਵਾਸ਼ਰੂਮ ਤੇ ਕਲੋਜ਼ਟ ਦੇ ਨਾਲ ਹੈਗਾ, ਅਗਰ ਕੋਈ ਤੁਹਾਡੇ ਪੇਰੈਂਟਸ ਹੈਗੇ ਨੇ, ਅਗਰ ਤੁਹਾਡਾ ਕੋਈ ਗੈਸਟ ਆ ਜਾਂਦਾ ਹੈ, ਤੇ ਗਰਾਊਂਡ ਫਲੋਰ ਤੇ ਇੱਕ ਲਗਜ਼ਰੀ ਬੈਡਰੂਮ ਵੀ ਅਵੇਲੇਬਲ ਹੈ,
0: ਗੈਸਟ ਰੂਮ ਬਣ ਗਿਆ।
2: ਹਾਂਜੀ। ਫਿਰ ਇਹ ਵੇ ਕਿ ਇਸ ਦੇ ਘਰ ਦਾ ਜਿਹੜਾ ਲੇਆਊਟ ਹੈਗਾ ਗਰਾਊਂਡ ਫਲੋਰ ਤੇ ਉਹ ਟੋਟਲੀ ਓਪਨ ਕਨਸੈਪਟ ਹੈਗਾ, ਅਗਰ ਤੁਸੀਂ ਘਰ ਦੇ ਅੰਦਰ ਮੇਨ ਜਗ੍ਹਾ ਤੋਂ ਇੰਟਰ ਹੁੰਦੇ ਹੋ ਤੇ ਤੁਹਾਨੂੰ ਪੂਰਾ ਘਰ ਇੱਕ ਨਜ਼ਰ 'ਚ ਨਜ਼ਰ ਆ ਜਾਏਗਾ। ਉਹਦੇ ਨਾਲ ਨਾਲ ਤੁਹਾਡੀ ਪ੍ਰਾਈਵੇਸੀ ਵੀ ਹੈਗੀ, ਫੈਮਿਲੀ ਰੂਮ ਸੈਪਰੇਟ ਹੈਗਾ, ਗੈਸਟ ਰੂਮ ਸੈਪਰੇਟ ਹੈਗਾ, ਡਾਇਨਿੰਗ ਸੈਪਰੇਟ ਹੈਗਾ, ਫੈਮਿਲੀ ਰੂਮ ਤੇ ਤੁਹਾਡੀ ਪ੍ਰਾਈਵੇਸੀ ਵੀ ਹੈਗੀ ਔਰ ਤੁਹਾਡਾ ਓਪਨ ਕਨਸੈਪਟ ਹੀ ਹੈਗਾ। ਫਿਰ ਬਾਈਜਾਨ ਅਗਰ ਦੀ ਅਸੀਂ ਬੇਸਮੈਂਟ ਦੀ ਗੱਲ ਕਰੀਏ ਤੇ ਬੇਸਮੈਂਟ ਚੋਂ 2 ਰਸਤੇ ਜਾ ਰਹੇ ਨੇ ਆਊਟਸਾਈਡ ਤੋਂ ਔਰ ਬੇਸਮੈਂਟ ਹਾਫ ਵਾਕਆਊਟ ਹੈਗੀ, ਬਲਕਿ ਹਾਫ ਤੋਂ ਜ਼ਿਆਦਾ ਕਿਉਂਕਿ ਸਿਰਫ 3 foot ਡੀਪ ਹੈਗੀ, ਬੜੀ ਬੜੀ ਵਿੰਡੋ ਲੱਗੀਆਂ ਨੇ। ਬੇਸਮੈਂਟ ਦੇ ਅੰਦਰ ਹਰਜੀਤ ਜੀ ਦੇ 2 full washroom ਨੇ ਲਗਜ਼ਰੀ ਕਿਸਮ ਦੇ,
0: ਠੀਕ ਹੈ,
2: 3 bedroom ਨੇ, 2 family room ਨੇ, 2 full size kitchen ਹੈਗੇ।
0: ਵੱਡਾ ਸਾਰਾ ਘਰ ਤਾਂ ਇੰਨਾ ਖਾਸੀਅਤ ਸੀ।
2: ਹਾਂਜੀ, ਇਹ ਘਰ ਚ ਅਗਰ ਟੋਟਲ ਮੈਂ ਤੁਹਾਨੂੰ ਦੱਸਾਂ ਤੇ ਇਹਦੇ ਚੋਂ 8 washroom ਲਗਜ਼ਰੀ।
0: ਅੱਛਾ।
2: ਔਰ ਆਪਣਾ 9 bedroom ਨੇ, 5 bedroom ਸੈਕੰਡ ਫਲੋਰ ਤੇ, 1 bedroom ਗਰਾਊਂਡ ਫਲੋਰ ਤੇ,
0: 3 bedroom ਇਕੱਠੇ ਰਲ ਕੇ ਲੈ ਲੈਣ।
2: ਸਰ ਮੈਂ ਕਹਿੰਦਾ ਕਿ ਅਗਰ ਕੋਈ 3-4 ਬਾਈ ਵੀ ਸ਼ਾਦੀ ਸ਼ੁਦਾ ਨੇ, ਅਗਰ 3-4 ਬਾਈ ਵੀ ਅਗਰ ਇਕੱਠੇ ਰਹਿਣਾ ਚਾਹੁੰਦੇ ਨੇ ਤੇ ਇਸ ਘਰ ਦੇ ਅੰਦਰ ਰਹਿ ਸਕਦੇ।
0: 3 ਤਾਂ ਚਲੋ ਸ਼ਾਦੀ, ਇੱਕ ਕੋਈ ਸਿੰਗਲ ਵੀ ਹੁੰਦਾ ਹੀ ਆ।
2: ਹਾਂਜੀ ਬਿਲਕੁਲ,
0: ਸਾਰੇ ਥੋੜਾ ਟੱਬਰ ਦੇ ਕਿਤੇ ਵਿਆਹ ਹੀ ਹੋ
2: ਜਾਣਾ। ਇਹ ਘਰ ਬਾਈ ਜੀ ਜਿਹੜਾ ਹੈਗਾ, ਅੱਛਾ ਜਿਹੜਾ ਇਹਦਾ ਜਿਹੜਾ ਬੈਕ ਯਾਰਡ ਹੈਗਾ, ਅਗਰ ਤੁਸੀਂ ਬੈਕ ਯਾਰਡ ਵਿੱਚ ਬੈਠਦੇ ਹੈਗੇ ਤੇ ਉਹਦੇ ਅੰਦਰ ਇੱਕ ਡੈਕ ਬਣਿਆ ਹੈਗਾ, ਜਾਂ ਕਿਸੇ ਜਗ੍ਹਾ ਤੁਸੀਂ ਬੈਠਦੇ ਹੋ, ਉਹਦੀ ਬੈਕ ਸਾਈਡ ਤੇ ਸਾਰਾ ਫੋਰੈਸਟ ਹੈਗਾ, ਬਿਲਕੁਲ ਨੈਚੁਰਲ ਵਿਊ ਹੈਗਾ।
0: ਭੈਣਾਂ ਵੀ ਲੈ ਸਕਦੀਆਂ, ਸਾਂਡੂ ਇਕੱਠੇ ਰਹਿਣ।
2: ਹਾਂਜੀ ਹਾਂਜੀ ਬਿਲਕੁਲ, ਰਹਿ ਸਕਦੇ।
0: ਸਾਂਡੂ ਲੜਾਈ ਘੱਟ ਹੁੰਦੀ ਹੈ, ਤੇ ਜਿੰਨਾ ਮਰਜ਼ੀ ਨੋਟ ਕਰ ਲਓ,
2: ਠੀਕ ਹੈ।
0: 100 ਦੇ ਚੋਂ ਕਦੇ 1 ਬੰਦੇ ਦੀ ਹੋ ਸਾਂਡੂ ਲੜਾਈ, ਕਿਉਂਕਿ ਸਾਂਡੂ ਨੇ ਸਹੁਰੇ ਦੀ ਗੱਲ ਕਰੀ ਜਾਣੀ, ਸੱਸ ਦੀ ਗੱਲ ਉਹਨੇ ਵੀ ਨਾਲ ਕਰੀ ਜਾਣੀ, ਦੋਨੇ ਮਿਲ ਜਾਂਦੀ, ਭਜਨ ਮੰਡਲੀ ਇਕੱਠੀ ਹੋ ਜਾਂਦੀ ਹੈ।
2: ਨਹੀਂ ਭਜਨ, ਇਹਦੇ ਅੰਦਰ ਵਾਕਈ 8500 square feet ਦੀ ਲਿਵਿੰਗ ਸਪੇਸ ਹੈਗੀ, ਜਿੰਨਾ ਬੜਾ ਫੈਮਿਲੀ ਸਾਈਜ਼ ਹੋਵੇ। ਫਿਰ ਇਹ ਵੇ ਕਿ ਇੱਕ ਕਸਟਮ ਮੇਡ ਘਰ ਹੈਗਾ, ਕੋਈ ਰੂਟੀਨ ਦਾ ਘਰ ਨਹੀਂ ਹੈਗਾ। ਇਹਦਾ ਤੁਸੀਂ ਅੰਦਰ ਦੇਖੋ, ਬਾਹਰ ਜਾਓ, ਕੋਈ ਵੀ ਦੋਸਤ
0: ਟੋਟਲ ਕਿੰਨੀ ਜਗ੍ਹਾ ਜੋ ਇਹ ਸਭ
2: 8500 ਲਿਵਿੰਗ ਸਪੇਸ ਹੈਗੀ।
0: ਅੱਛਾ, 8500।
2: ਹਾਂਜੀ, ਉਹਦੇ ਜਿਹੜਾ ਮੇਨ ਹਾਊਸ ਹੈਗਾ ਉਹ 6000 square foot ਹੈਗਾ, 2500 square foot ਦੀ ਬੇਸਮੈਂਟ ਫਿਨਿਸ਼ ਹੈਗੀ, 2 acre ਲੈਂਡ ਹੈਗੀ ਔਰ ਇਹਦੇ ਬਜਨ ਜਿਹੜੇ ਗੇਟ ਹੈਗੇ ਨੇ ਉਹ 30 foot by 20 foot ਉਹਦਾ ਇੰਟਰੈਸ ਹੈਗੀ ਦੋਨੋਂ ਸਾਈਡ ਦੇ ਔਰ ਉਹਦੇ ਅੰਦਰ ਉਹ ਫਲਾਵਰ ਉਹਦੇ ਅੰਦਰ
0: ਮੈਨੂੰ ਪਤਾ ਲੱਗ ਕਿਚਨ ਵੀ ਦੋ ਹੈਗੀਆਂ, ਫੁੱਲ ਕਿਚਨ ਦੋ
2: ਆ, ਇਹਦੇ ਜਿਹੜਾ ਗਰਾਊਂਡ ਫਲੋਰ ਉਹਦੇ ਬਹੁਤ ਲਗਜ਼ਰੀ ਫੁੱਲ ਸਾਈਜ਼ ਦਾ ਕਿਚਨ ਹੈ, ਫਿਰ ਉਹਦੀ ਬੇਸਮੈਂਟ ਅੰਦਰ ਦੋ ਲਗਜ਼ਰੀ ਕਿਚਨ ਹੈਗੇ ਨੇ,
0: ਦੋ ਬੇਸਮੈਂਟ
2: ਦੋ ਕਿਚਨ ਹੈਗੇ ਨੇ ਔਰ ਦੋ ਫੈਮਿਲੀ ਰੂਮ ਨੇ ਬੇਸਮੈਂਟ ਚ, ਔਰ ਅਗਰ ਤੁਸੀਂ ਚਾਹੋ ਤੇ ਉਹਦੀ ਸੈਪਰੇਸ਼ਨ ਵੀ ਕਰ ਸਕਦੇ ਹੋ, ਵੀ ਡੋਰ ਲੱਗਿਆ ਹੈਗਾ ਉਹਨੂੰ ਰੈਂਟ ਕਰਨਾ ਚਾਹੋ, ਲੇਕਿਨ ਜ਼ਾਹਿਰ ਹੈ ਕਿ ਇੱਕ ਲਗਜ਼ਰੀ ਘਰ ਹੈਗਾ, ਸਟੇਟ ਹੋਮ ਹੈਗਾ, ਇਹਦੇ ਅੰਦਰ ਮਜ਼ਾ ਤਾਂ ਹੀ ਆਉਂਦਾ ਕਿ ਤੁਸੀਂ ਪੂਰਾ ਘਰ ਯੂਜ਼ ਕਰੋ।
0: ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ?
2: ਇਹਦੇ ਵਾਸਤੇ ਅਰਜੀਤ, ਅਗਰ ਕੋਈ ਦੋਸਤ ਇੰਟਰਸਟਿਡ ਹੈ, ਅਗਰ ਮੈਨੂੰ ਇੱਕ ਕਾਲ ਕਰਕੇ ਮਿਸ ਕਾਲ ਕਰ ਦੇ, ਮੈਂ ਇਹਦੀਆਂ ਸਾਰੀਆਂ ਪਿਕਚਰਾਂ ਨੂੰ ਸੈਂਡ ਕਰਾਂਗਾ, ਪਿਕਚਰਾਂ ਦੇਖਣ ਤੋਂ ਬਾਅਦ ਉਸਨੂੰ ਆਈਡੀਆ ਹੋਏਗਾ ਕਿ ਮੈਂ ਕਿਸ ਘਰ ਦੀ ਗੱਲ ਕਰ ਰਿਹਾ, ਔਰ ਉਸ ਤੋਂ ਬਾਅਦ ਫਰਦਰ ਅਸੀਂ ਗੱਲ ਕਰ ਸਕਦੇ ਹਾਂ।
0: ਕਈ ਵਾਰੀ ਹੁੰਦਾ ਕਿ ਆਪਾਂ ਪੂਰਾ ਡਿਟੇਲ ਨਹੀਂ ਦੱਸ ਸਕਦੇ,
2: ਹਾਂਜੀ,
0: ਜਿੰਨੇ ਦੇ ਤੁਸੀਂ ਪਿਕਚਰ,
2: ਇਹਦਾ ਮੈਂ ਥੋੜਾ ਜਿਹਾ ਪ੍ਰਾਈਸ ਦਾ ਹੈਂਡ ਦੇ ਦਿੰਦਾ, ਅਗਰ ਵਾਕਈ ਕੋਈ ਪ੍ਰੀ ਕੁਆਲੀਫਾਈਡ, ਅਗਰ ਕੋਈ ਸੀਰੀਅਸ ਬਾਇਰ ਹੈਗਾ, ਤੇ ਇਹਦੀ 47,54,000 ਇਹਦੀ ਪ੍ਰਾਈਸ ਹੈਗੀ ਵਾਨ ਦੇ ਅੰਦਰ, ਔਰ ਕੋਈ ਵੀ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਤੇ ਮੇਰਾ ਨੰਬਰ ਹੈਗਾ 416-400-3315, 416-400-3315।
0: ਨੰਬਰ ਇੱਕ ਵਾਰੀ ਜੋਈਆ ਸਾਹਿਬ ਦਾ ਫਿਰ ਤੁਸੀਂ ਨੋਟ ਕਰ ਲਓ, 416-400-3315 ਦੇ ਕੋਕ ਦੀ ਇਜਾਜ਼ਤ 3315, 416-400-3315 ਦੇ ਕੋਕ ਦੀ ਇਜਾਜ਼ਤ ਦੀ ਹੈ ਜੋਈਆ ਸਾਹਿਬ ਨੂੰ। ਇਹ ਘਰ ਜਿੰਨੇ ਵਾਰੀ ਵੀ ਲੈ ਕੇ ਆਉਂਦੇ ਆ, ਘਰ ਬਸ ਆਲੀਸ਼ਾਨੀ ਹੁੰਦੇ ਆ, ਜਿਵੇਂ ਦੱਸਿਆ ਨਾ ਦੁਬਈ ਦੇ ਸ਼ੇਖਾਂ ਦੇ ਘਰ ਆ, ਇੱਦਾਂ ਦਾ ਘਰ ਆ, ਤੁਸੀਂ ਇੱਕ ਵਾਰ ਜਾ ਕੇ ਦੇਖ ਆਓ, ਨਿਗਾਹ ਮਾਰਿਓ, ਦੋ ਵੀਰ ਇਕੱਠੇ ਆ, ਆਮ ਜੇ ਘਰ ਉਹਨਾਂ ਕੋਲ ਕੋਈ 1.5-2 ਮਿਲੀਅਨ ਦਾ ਹੈਗਾ, ਫਿਰ ਇਕੱਠੇ ਘਰ ਲੈ ਲਓ ਵਾਲਾ, ਠੀਕ ਹੈ ਨਾ, ਅਤੇ ਮੋਰਗੇ ਮੋਰਗੇ ਕਰਵਾ ਦੋਗੇ ਸਾਰਾ ਤੁਸੀਂ ਕੰਮ?
2: ਹਾਂਜੀ, ਮੋਰਗੇਜ ਹੋ ਜਾਏਗੀ। ਦੂਸਰਾ ਹਰਜੀਤ ਜੀ, ਐਵੇਂ ਕਿ ਤੁਸੀਂ ਤੁਹਾਡੇ ਬ੍ਰੈਂਪਟਨ ਵਿੱਚ ਗੋਰਵੇ ਦੇ ਏਰੀਏ ਦੇ ਵਿੱਚ ਉਹ 5-5, 10-10 ਮਿਲੀਅਨ ਡਾਲਰ ਦੇ ਘਰ ਹੈਗੇ ਨੇ, ਇਸ ਘਰ ਦੇ ਅੰਦਰ ਜਦੋਂ ਤੁਸੀਂ ਘਰ ਦੇ ਫਰੰਟ 'ਤੇ ਖੜ੍ਹੇ ਹੋਗੇ ਜਾਂ ਬੈਠੇ ਹੋਗੇ ਨਾ, ਇਹਦੀ ਫੀਲਿੰਗ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਤੁਹਾਨੂੰ ਕਿਧਰੇ ਫੀਲਿੰਗ ਨਹੀਂ ਮਿਲੇਗੀ। ਘਰ 2 ਏਕੜ ਦੇ ਮਿਡਲ ਵਿੱਚ ਹੈਗਾ, ਫਰੰਟ 'ਤੇ 35 ਕਾਰ ਦਾ ਡਰਾਈਵੇ ਹੈਗਾ, ਆਲ ਅਰਾਊਂਡ ਉਹਦਾ ਏਰੀਆ, ਤੁਸੀਂ ਉੱਥੇ ਸਾਕਰ ਖੇਡਣਾ ਚਾਹੁੰਦੇ ਹੋ, ਕ੍ਰਿਕਟ ਖੇਡਣਾ ਚਾਹੁੰਦੇ ਹੋ, ਕ੍ਰਿਕਟ ਦਾ ਬਕਾਇਦਾ ਪਿੱਚ ਬਣੀ ਹੋਈ ਹੈ,
0: ਅੱਛਾ,
2: ਔਰ ਉਹਦੇ ਉੱਤੇ ਹਾਈ ਬੀਮ ਲਾਈਟਾਂ ਕਰ ਦੇ ਆਊਟਸਾਈਡ, ਅਗਰ ਰਾਤ ਨੂੰ ਤੁਸੀਂ ਲਾਈਟਾਂ ਸਾਰੀਆਂ ਆਨ ਕਰਦੇ, ਇਸ ਤਰ੍ਹਾਂ ਲੱਗਦਾ ਕਿ ਤੁਸੀਂ ਦਿਨ ਦੇ ਅੰਦਰ ਹੈਗੇ, ਤੁਸੀਂ ਸਟੇਡੀਅਮ ਦੇ ਅੰਦਰ ਬੈਠੇ ਹੋ।
0: ਕੀ ਬਾਤ ਹੈ! ਨੰਬਰ ਇੱਕ ਵਾਰੀ ਫਿਰ ਦੇ ਦਿੰਦਾ, 416-400-3315 ਦੇ ਕਾਲ ਦੀ ਜਾ ਸਕਦੀ ਹੈ, 416-400-3315 ਦੇ ਕਾਲ ਦੀ ਜਾ ਸਕਦੀ ਹੈ। ਵਕਾਰ ਖਾਨ ਸਾਹਿਬ, ਕਿਆ ਹਾਲ ਹੈ ਸਰ
3: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਰ
3: ਜੀ, ਮੇਰੇ ਕੋਲ ਲੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ। ਜੀ,
3: ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ।
3: ਨੰਬਰ ਅਗੇਨ 6478000, 6478000।
0: ਬਹੁਤ ਅੱਛੀ ਗੱਲ ਹੈ ਸਰ, ਥੈਂਕ ਯੂ ਵੈਰੀ ਮੱਚ। ਔਰ ਰੋਜਸ ਦੇ ਨਾਲ ਹੀ ਵਕਾਰ ਖਾਨ ਸਾਹਿਬ ਕੰਮ ਕਰਦੇ ਆ ਲੰਬੇ ਸਮੇਂ ਤੋਂ, ਔਰ ਤੁਸੀਂ ਰੋਜਸ ਦੀਆਂ ਇੰਟਰਨੈਟ ਦੀਆਂ ਡੀਲਸ ਲੈਣੀਆਂ ਤੇ ਤੁਹਾਨੂੰ ਪਤਾ ਕਿ ਫਿਰ ਤੁਸੀਂ ਆਪ ਸਿੱਧਾ ਫੋਨ ਕਰੋਗੇ, ਮਹਿੰਗਾ ਮਿਲਣਾ ਕੰਮ, ਜੇ ਤੁਸੀਂ ਇਹਨਾਂ ਨੂੰ ਕਾਲ ਕਰ ਲਵੇ ਸਸਤਾ ਹੋ ਜਾਣਾ ਕੰਮ। 6478000 ਤੇ ਤੁਸੀਂ ਕਾਲ ਕਰ ਸਕਦੇ ਹੋ, 6478648000 ਤੇ ਕਾਲ ਕਰ ਲਿਓ। ਵਕਾਰ ਖਾਨ ਸਾਹਿਬ, ਥੈਂਕ ਯੂ ਵੈਰੀ ਮੱਚ ਸਰ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇੱਕ ਨੰਬਰ ਤੁਸੀਂ ਹੋਰ ਨੋਟ ਕਰੋ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ HK ਮੂਵਰਸ ਵਾਲਿਆਂ ਦਾ, ਔਰ HK ਮੂਵਰਸ ਦੇ ਤੁਸੀਂ ਕੋਈ ਗੱਡੀਆਂ ਸੱਜਿਓ ਖੱਬਿਓ ਵੀ ਆਪਣੀਆਂ ਕਰਾਉਣੀਆਂ, ਮੂਵ ਕਰਾਉਣੀਆਂ, ਤੇ ਟੋਰਾਂਟੋ ਤੋਂ ਗੱਡੀਆਂ ਕੋਈ ਕੈਲਗਰੀ, ਵੈਨਕੂਵਰ ਭੇਜਣੀਆਂ, ਜੇ ਵੈਨਕੂਵਰ ਤੋਂ ਕੈਲਗਰੀ, ਐਡਮਿੰਟਨ ਤੋਂ ਗੱਡੀਆਂ ਚੁਕਾ ਕੇ ਤੁਸੀਂ ਟੋਰਾਂਟੋ ਲਿਆਉਣੀਆਂ, ਜਾਂ ਤੁਸੀਂ ਮੂਵਿੰਗ ਕਰ ਰਹੇ ਹੋ ਸਮਾਨ ਉੱਥੋਂ ਇੱਧਰ ਲਿਆਉਣਾ, ਇੱਧਰ ਉੱਧਰ ਜਾਣਾ, ਤੁਹਾਡੇ ਵਾਸਤੇ ਹਾਜ਼ਰ HK ਮੂਵਰਸ। 416-524-6704 ਤੇ ਕਾਲ ਕੀਤੀ ਜਾ ਸਕਦੀ ਹੈ, 416-524-6704 ਤੇ ਕਾਲ ਵੀ ਕੀਤੀ ਜਾ ਸਕਦੀ ਹੈ। A1 ਕੇਕ ਐਂਡ ਪੇਸਟਰੀਜ਼ ਵਾਲੇ, ਤੁਹਾਨੂੰ ਪਤਾ ਕਿ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸੇਵਾਵਾਂ ਦੇ ਰਹੇ ਆ, 1075 ਲੋਰੀਮਾ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ, ਪਿਓਰ ਵੈਜੀਟੇਰੀਅਨ, ਸਭ ਤੋਂ ਪਹਿਲੀ ਸਾਡੀ ਕੈਨੇਡਾ ਦੀ ਕੰਪਨੀ ਇਹ ਵਾਲੀ। ਹੁਣ ਦੇਖੋ, ਤੁਹਾਨੂੰ ਪੰਜਾਬੀ ਕੁੱਕੀਜ਼ ਬੜੀਆਂ ਮਿਲਦੀਆਂ, ਔਰ ਤੁਹਾਨੂੰ ਦੇਖਣ ਨੂੰ ਮਿਲਦੀਆਂ ਵੱਖਰੇ ਵੱਖਰੇ ਸਟੋਰਾਂ ਦੇ ਮਿਲਦੀਆਂ ਤੁਹਾਨੂੰ, ਪਰ ਸਭ ਤੋਂ ਪਹਿਲੀਆਂ ਜਿਹੜੀਆਂ ਟੋਰਾਂਟੋ ਦੇ ਵਿੱਚ ਨਹੀਂ, ਪੂਰੇ ਕੈਨੇਡਾ ਵਿੱਚ ਇੰਟਰੋਡਿਊਸ ਕੀਤੀਆਂ ਸੀ ਕੁੱਕੀਜ਼, ਉਹ ਸੀ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੇ। ਸਾਡੇ ਸਤਿਕਾਰਯੋਗ ਜਸਪਾਲ ਸਿੰਘ ਜੀ ਨਾਗਰਾ ਸਾਹਿਬ ਦੀ ਯਾਦ ਨੂੰ ਯਾਦ ਕੀਤਾ ਜਾ ਰਿਹਾ, ਔਰ ਉਹਨਾਂ ਦੇ ਸਪੁੱਤਰ ਹੁਣ ਉੱਥੇ ਫੈਮ ਜਿਹੜਾ ਕਿ ਤੁਹਾਡੇ ਵਾਸਤੇ ਇਹ ਉਹਨਾਂ ਦੇ ਕਾਰੋਬਾਰ ਨੂੰ ਸਾਰਿਆਂ ਨੂੰ ਸਾਂਭ ਰਿਹਾ ਹੈ। ਤੁਸੀਂ ਵੀ ਉੱਥੇ ਪਹੁੰਚ ਸਕਦੇ ਹੋ। A1 ਕੇਕ ਐਂਡ ਪੇਸਟਰੀਜ਼ ਵਾਸਤੇ ਕੋਲ ਪਿਓਰ ਵੈਜੀਟੇਰੀਅਨ ਜੀਰੇ ਵਾਲੇ, ਮੈਂਗੋ ਵਾਲੇ, ਪਿਸਤੇ ਵਾਲੇ ਬਿਸਕੁਟ ਤੁਸੀਂ ਲੈਣੇ ਆ, ਤੁਸੀਂ ਜਾ ਕੇ ਦੇਖੋ, ਕਿਉਂਕਿ ਬਹੁਤ ਪਰਿਵਾਰਾਂ ਨੂੰ ਪਤਾ ਹੈ ਕਿ ਇੱਥੇ ਜਿਹੜੇ ਬਿਸਕੁਟ ਮਿਲਦੇ ਆ ਭਾਵੇਂ ਤਾਜ਼ੇ ਤਾਜ਼ੇ ਅੰਦਰੋਂ ਬੰਦੇ ਗਰਮ ਗਰਮ ਆਉਂਦੇ ਆ, ਭਾਵੇਂ ਤੁਸੀਂ ਸੈਂਪਲ ਵੀ ਦੇਖ ਸਕਦੇ ਆ, ਗਰਮ ਗਰਮ ਬਿਸਕੁਟ ਖਾਓ ਤੁਸੀਂ, ਠੀਕ ਆ। ਅਤੇ ਇਹ ਮਿਲਣੇ ਕਿੱਥੋਂ? A1 ਕੇਕ ਐਂਡ ਪੇਸਟਰੀਜ਼ ਵਾਲਿਆਂ ਤੋਂ, 905-564-2663 ਦੇ ਕੋਕ ਦੀ ਜਾ ਸਕਦੀ ਹੈ। ਕੋਈ ਵੈਲਕਮ ਟੂ ਕੈਨੇਡਾ ਲੈਣਾ, ਕੇਕ ਲੈਣਾ ਹੈ, ਤੁਹਾਨੂੰ ਉਹ ਵੀ ਉੱਥੋਂ ਮਿਲ ਜਾਂਦੇ ਆ। 905-564-2663 ਦੇ ਕੋਕ ਦੀ ਜਾ ਸਕਦੀ ਹੈ। 1075 ਲੋਰੀ ਮਾਰ ਡਰਾਈਵ ਦੇ ਉੱਤੇ ਆ ਤੁਹਾਡੇ ਵਾਸਤੇ ਬਈ A1 ਕੇਕ ਐਂਡ ਪੇਸਟਰੀਜ਼ ਵਾਲੇ, ਤੁਸੀਂ ਇੱਥੇ ਜਾਓ ਔਰ ਕੇਕ ਆਪਣੇ ਜਿਹੜੇ ਜ਼ਰੂਰ ਆਰਡਰ ਕਰੋ। ਆਪ ਪੰਜਾਬੀ ਆ ਗਏ।

0: ਕੀਤੀ ਔਰ ਅੱਜ ਅਪਰੇਜ਼ਲਾਂ ਵੱਧ ਆ ਰਹੀਆਂ।
1: ਅੱਛਾ,
0: ਸੋ ਅਪਰੇਜ਼ਲ ਕਿਸੇ ਦੀ 1.1 ਆ ਰਹੀ ਜੀ, ਕਿਸੇ ਦੀ 1,50,000 ਆ ਰਹੀ, ਕਿਸੇ ਦੀ 1,000,000 ਆ ਰਹੀ ਆ। ਸੋ ਜਿਹੜੇ ਅਸੀਂ ਪ੍ਰਾਈਸਾਂ ਰਿਡਿਊਸ ਕੀਤੀਆਂ ਅਪਰੇਜ਼ਲ ਤੋਂ ਵੀ, ਅਪਰੇਜ਼ਲਾਂ ਵੀ ਉਹਨਾਂ ਘਰਾਂ ਦੀਆਂ ਵੱਧ ਆ ਰਹੀਆਂ। ਸੋ ਇੱਕ ਚੰਗੀ ਬੈਟਲ ਸੀ ਜੀ, ਕਾਫੀ ਗਹਿਮੀ ਚੱਲਦੀ ਰਹੀ ਇਹਦੇ ਵਿੱਚ, ਕੋਰਟ ਦੇ ਥਰੂ ਵੀ ਅਸੀਂ ਚੱਕਰ ਪਾਇਆ, ਪਰ ਜਿੰਨਾ ਕੁ ਅਸੀਂ ਪ੍ਰੈਸ਼ਰਾਈਜ਼ ਕਰ ਸਕਦੇ ਸੀ ਕਰਕੇ ਆਪਣੀ ਕਮਿਊਨਿਟੀ ਲਈ ਇੱਕੋ ਹੀ ਸੀ ਦਿਮਾਗ ਦੇ ਵਿੱਚ ਵੀ ਅੱਜ ਇਹਨਾਂ ਨੂੰ ਲੋੜ ਆ ਸਾਡੀ, ਅੱਜ ਲੋੜ ਆ। ਜੇ ਅੱਜ ਨੀ ਅਸੀਂ ਖੜੇ ਭੱਜ ਗਏ ਤਾਂ ਫਿਰ ਸਾਡੇ ਵੀ ਕੋਈ ਬਾਹਲਾ ਕਹਿ ਲਓ ਕਿ ਮੇਰੇ ਰੀਅਲ ਕਰੀਅਰ ਦਾ ਕੋਈ ਬਾਹਲਾ ਵਧੀਆ।
1: ਇਸ ਕਰਕੇ ਤੁਹਾਨੂੰ ਸਰ ਸਾਰੇ ਲੋਕਾਂ ਵੱਲੋਂ ਸ਼ਾਬਾਸ਼ ਦਿੱਤੀ ਜਾ ਰਹੀ ਹੈ, ਤੁਸੀਂ ਕੋਰਟ ਕਚਹਿਰੀਆਂ ਦੇ ਚੱਕਰ ਵੀ ਕੱਟੇ ਆ ਸਿਰਫ ਪਬਲਿਕ ਕਰਕੇ, ਨਹੀਂ ਤਾਂ ਰੈਲਟਰ ਨੂੰ ਕੀ ਹੁੰਦਾ, ਰੈਲਟਰ ਕਹਿੰਦਾ ਮੈਂ ਤਾਂ ਚੀਜ਼ ਵੇਚਤੀ ਹੈ, ਗੱਲ ਖਤਮ, ਠੀਕ ਹੈ ਨਾ। ਪਰ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਤੇ ਹੰਡਾਇਆ ਹੈ ਜਿਵੇਂ ਤੁਸੀਂ ਦੱਸ ਰਹੇ ਆ, ਔਰ ਮੈਂ ਸਮਝਦਾ ਇਸ ਚੀਜ਼ ਦੇ ਤੁਸੀਂ ਬਹੁਤ ਜ਼ਿਆਦਾ ਮੁਬਾਰਕਬਾਦ ਦੇ ਹੱਕਦਾਰ ਹੋ, ਤੁਹਾਡਾ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ, ਤੁਸੀਂ ਕਮਿਊਨਿਟੀ ਦੇ ਨਾਲ ਸਟੈਂਡ ਕੀਤਾ, ਥੈਂਕ ਯੂ ਤੁਹਾਡਾ ਬਹੁਤ ਬਹੁਤ।
0: ਇਹਦੇ ਚ ਹਰਜੀਤ ਜੀ ਛੋਟੀ ਜਿਹੀ ਵੀ ਐਡ ਆਨ ਕਰਦਾ ਕਿ ਕਾਫੀ ਲੰਬਾ ਸਮਾਂ ਇਹ ਫਾਈਟ ਚੱਲੀ ਆ, ਪੈਸੇ ਵੀ ਅਸੀਂ ਜੇਬ ਦੇ ਵਿੱਚੋਂ ਲਾਏ ਨੇ ਔਰ ਅਸੀਂ ਆਪਣਾ ਕਮਿਸ਼ਨ ਵੀ ਛੱਡਿਆ। ਐਂਡ ਆਫ ਦਾ ਡੇ ਜਿਹੜੀ ਸਾਡੀ ਸੋਸਾਇਟੀ ਦਾ ਫਾਇਦਾ ਸੀ ਅਸੀਂ ਉਹ ਦੇਖਿਆ, ਸਾਡੇ ਭਾਈਚਾਰਿਆਂ ਦਾ, ਸਾਡੇ ਭੈਣਾਂ ਭਰਾਵਾਂ ਦਾ, ਇਹਨਾਂ ਦੀ ਹਾਰਡ ਅਰਨਡ ਮਨੀ ਸੀਗੀ, ਸੋ ਇਹਨੂੰ ਅਸੀਂ ਸਭ ਤੋਂ ਅੱਗੇ ਰੱਖਿਆ। ਸੋ ਮੈਂ ਕਹਿੰਦਾ ਕਿ ਕਮਿਊਨਿਟੀ ਦੀ ਸਪੋਰਟ ਤੋਂ ਬਿਨਾਂ ਹੋਣਾ ਵੀ ਨਹੀਂ ਸੀ, ਪਰ ਬਹੁਤ ਸਾਰੇ ਭੈਣਾਂ ਭਰਾ ਉਹਨਾਂ ਨੇ ਦੱਬ ਕੇ ਸਪੋਰਟ ਕੀਤੀ ਔਰ ਕਈ ਆਪਣੇ ਆਪ ਦੇ ਖਿਲਾਫ ਰਹੇ ਉਹ, ਪਰ ਐਂਡ ਆਫ ਦਾ ਡੇ ਜਿਹੜਾ ਫੈਸਲਾ ਜਾਂ ਕਹਿ ਲਓ ਕਿ ਜਿਹੜਾ ਰਿਜ਼ਲਟ ਆ, ਬਿਲਡਰ ਨੂੰ ਵੀ ਮੈਂ ਐਪਰੀਸ਼ੀਏਟ ਕਰਦਾ, ਚਲੋ ਅਸੀਂ ਲੜੇ ਵੀ ਬਥੇਰਾ, ਕਾਫੀ ਫਸੇ ਵੀ, ਪਰ ਜਿਹੜਾ ਉਹਨਾਂ ਨੇ ਕੰਪਰੋਮਾਈਜ਼ ਕੀਤਾ ਐਂਡ ਦੇ ਉੱਤੇ ਆ ਕਿ ਜਿਹੜੀਆਂ ਡੀਲਾਂ ਜਿਸ ਹਿਸਾਬ ਨਾਲ ਸਟਰਕਚਰ ਹੋਈਆਂ ਜਾਂ ਜਿਸ ਹਿਸਾਬ ਨਾਲ ਪ੍ਰਾਈਸ ਘਟਾਈ, ਉਹਨਾਂ ਲਈ ਵੀ ਇੱਕ ਸ਼ਾਬਾਸ਼ ਦੇਣੀ ਬਣਦੀ ਹੈ ਜੀ।
1: ਬੜੀ ਅੱਛੀ ਗੱਲ ਹੈ ਸਰ, ਥੈਂਕ ਯੂ ਵੈਰੀ ਮੱਚ। ਔਰ ਅੱਜ ਮੁੰਡੀ ਸਾਹਿਬ ਤੁਸੀਂ ਬੜੇ ਦਿਨਾਂ ਬਾਅਦ ਆਏ ਹੋ ਔਨਰ, ਕੀ ਏਦਾਂ ਦਾ ਸਪੈਸ਼ਲ ਕੁਛ ਲੈ ਕੇ ਆਇਓ ਜਿਹੜੀ ਸਾਡੀ ਕਮਿਊਨਿਟੀ ਵਾਸਤੇ ਇੱਕ ਵਾਰੀ ਫਿਰ ਤੋਂ ਫਾਇਦਾ ਹੋ ਜਾਵੇ?
0: ਅੱਜ ਜਿੰਨੇ ਵੀ ਮੇਰੇ ਭੈਣ ਭਰਾ ਫਸਟ ਟਾਈਮ ਬਾਹਰ ਹੈਗੇ ਆ, ਜਿੱਥੇ ਵੀ ਕਿਤੇ ਅੰਟਾਰੀਓ ਚ ਤੁਸੀਂ ਸੁਣਦੇ ਹੋ, ਜੇ ਸੋਚਦੇ ਤੁਹਾਨੂੰ ਇੱਕ ਇਹੋ ਜਿਹੀ ਪ੍ਰੋਪਰਟੀ ਮਿਲ ਜਾਵੇ, ਅਸੀਂ ਇੱਕ ਨਵਾਂ ਪ੍ਰੋਡਕਟ ਲਾਂਚ ਕਰਨਾ ਜੀ। ਇਹਦੇ ਵਿੱਚ ਜੇ ਟਾਊਨ ਹਾਊਸ ਆ ਤਾਂ ਤੁਹਾਡੇ ਕੋਲ 3 ਜਿਹਨਾਂ ਟਾਚੇ, ਜਿੰਨਾ ਵੀ ਫਸਟ ਟਾਈਮ ਭੈਣ ਭਰਾ ਉਹ ਇੱਕ ਜਗ੍ਹਾ ਤੇ ਰਹਿ ਸਕਦੇ ਆ, 2 ਯੂਨਿਟ ਉਹਨੂੰ ਰੈਂਟ ਕਰ ਸਕਦੇ ਆ।
1: ਅੱਛਾ,
0: ਇਹ ਨਵਾਂ ਪ੍ਰੋਡਕਟ ਮਾਰਕੀਟ ਚ ਅਜੇ ਮੇਰਾ ਖਿਆਲ ਨੀ ਕਿ ਅੰਟਾਰੀਓ ਦੇ ਵਿੱਚ ਕਿਤੇ ਵੀ ਇਹ ਅਜੇ ਬਣਿਆ। ਜਿੱਦਾਂ ਇਹਦੇ ਵਿੱਚ ਜੇ ਲਾਈਕ ਤੁਹਾਡੀ ਕਿਸ਼ਤ ਆਲਮੋਸਟ $4,000 ਜਾਂ $3,000 ਆਉਂਦੀ ਆ, ਤੇ ਤੁਹਾਡੀ ਕਿਸ਼ਤ ਕੁਸ ਸਾਰੀ ਪੇ ਕਰੀ ਜਾਣੀ, ਤੁਸੀਂ ਕਾਇੰਡ ਆਫ ਉੱਥੇ ਫ੍ਰੀ ਵਾਂਗੂ ਰਹਿ ਸਕਦੇ ਆ। ਇਹ ਬਾਦਰ ਕਰਦਾ ਸੀ ਪਹਿਲਾਂ ਮਿਊਨਸੀਪੈਲਿਟੀ ਦੀਆਂ, ਇਹ ਪ੍ਰੋਡਕਟ ਕਾਫੀ ਵਾਰੀ ਡਿਜ਼ਾਇਨ ਹੋਇਆ, ਪਰ ਹੁਣ ਮਿਊਨਸੀਪੈਲਿਟੀਜ਼ ਵੀ ਇਸ ਚੀਜ਼ ਨੂੰ ਸਮਝ ਚੁੱਕੀਆਂ ਨੇ। ਸੋ ਜੇ ਇਹ ਪ੍ਰੋਡਕਟ ਦੇ ਵਿੱਚ ਕੋਈ ਵੀ ਭੈਣ ਭਰਾ ਇਨਵੈਸਟ ਕਰਨਾ ਚਾਹੁੰਦਾ, ਤੁਸੀਂ ਮੂਵ ਹੋਣਾ ਚਾਹੁੰਦੇ ਹੋ, ਸੋ ਜੋ ਆਪਣੇ ਘਰ ਦੇ ਵਿੱਚ ਰਹੀਏ ਤੇ ਤੁਹਾਡਾ ਘਰ ਤੁਹਾਨੂੰ ਨਾਲ ਹੀ ਇਨਕਮ ਵੀ ਪ੍ਰੋਡਿਊਸ ਕਰੀ ਜਾਵੇ, ਇਹ ਪ੍ਰੋਡਕਟ ਫਸਟ ਟਾਈਮ ਬਾਹਰ ਨੂੰ ਮੈਂ ਜ਼ਰੂਰ ਰੈਕਮੈਂਡ ਕਰਦਾ। ਜੇ ਤੁਸੀਂ ਚਾਹੁੰਦੇ ਹੋ ਪ੍ਰੋਡਕਟ ਨੂੰ ਬਾਏ ਕਰਨਾ ਤਾਂ ਇਹਦਾ ਲਾਂਚ ਅਸੀਂ ਬੜੀ ਜਲਦੀ 1 ਵੀਕ ਦੇ ਵਿੱਚ ਕਰ ਦੇਣਾ। ਸੋ ਇਹ ਪ੍ਰੋਡਕਟ ਵੀ ਝੱਟ ਹੀ ਵਿਕ ਜਾਣਾ ਹਰਜੀਤ ਜੀ, ਕਿਉਂਕਿ 1 ਆਫ ਦਾ ਟੌਪ ਨਾਚ ਇਹ ਪ੍ਰੋਡਕਟ ਹੋਣਾ। ਪਰ ਜੇ ਹਿਸਾਬ ਨਾਲ ਸਟਰਕਚਰ ਆ, ਚਾਹੇ ਤੁਸੀਂ ਇਨਵੈਸਟਰ ਹੋ ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ, ਤੇ ਤੁਹਾਨੂੰ ਪ੍ਰੋਪਰਲੀ ਕਹਿ ਲਓ ਕਿ ਜਿਹੜਾ ਤੁਹਾਡੇ ਫਾਈਨੈਂਸ਼ੀਅਲ ਐਵਰੀ ਸਿੰਗਲ ਡਾਲਰ ਆ ਜਿਹੜਾ ਤੁਸੀਂ ਇਨਵੈਸਟ ਕਰਨਾ ਚਾਹੇ ਰਹਿਣ ਲਈ ਚਾਹੇ ਤੁਸੀਂ ਰੈਂਟ ਕਰਨ ਲਈ, ਇਹ ਉਹਦੀ ਰਿਟਰਨ ਜ਼ਰੂਰ ਤੁਹਾਨੂੰ ਪ੍ਰੋਵਾਈਡ ਕਰੂਗਾ। ਇਹ ਨਾਗਾ ਫਾਲ ਦੇ ਵਿੱਚ ਪ੍ਰੋਡਕਟ ਹੈਗਾ ਜੀ ਪਾਣੀ ਦੇ ਕੰਢੇ ਤੇ। ਇੱਕ ਚੀਜ਼ ਹੋਰ ਹਰਜੀਤ ਜੀ ਐਡ ਆਨ ਕਰ ਦੇਵਾਂ, ਕਿਉਂਕਿ ਤੁਹਾਡੇ ਰੇਡੀਓ ਤੇ ਅਸੀਂ ਦੱਬ ਕੇ ਐਡ ਕੀਤੀ ਕਿ ਇੰਡੀਆ ਦੀਆਂ ਕੋਠੀਆਂ ਵਰਗੇ ਘਰ, ਉਹ ਘਰ ਬਣ ਚੁੱਕੇ ਨੇ, ਔਰ ਮੈਂ ਸਾਰੇ ਮੀਡੀਆ ਨੂੰ ਵੀ ਕਹਿੰਦਾ ਹੁੰਦਾ ਜਾ ਕੇ ਦੇਖ ਕੇ ਆਓ। ਬਹੁਤ ਸਾਰੇ ਭੈਣ ਭਰਾ ਉੱਥੋਂ ਵੀਡੀਓ ਬਣਾ ਬਣਾ ਕੇ ਸਾਨੂੰ ਭੇਜਦੇ, ਯਾਰ ਆ ਤਾਂ ਬਾਟੀ ਕੱਢ ਤੇ, ਆ ਤਾਂ ਆਤੀ ਕੱਢ ਦਿੱਤੀ ਆ। ਔਰ ਉਹ ਪ੍ਰੋਡਕਟ ਬਣਾਉਣ ਚ ਬਿਲਡਰ ਨੂੰ ਘਾਟਾ ਹੀ ਪਿਆ, ਕਿਉਂਕਿ ਅਸੀਂ ਪ੍ਰਾਈਸਾਂ ਘਟਾ ਲਈਆਂ ਨੇ, ਪਰ ਸਾਡੀ ਕਮਿਊਨਿਟੀ ਨੂੰ ਜੇ ਉਹ ਕੋਠੀਆਂ ਦੇਖਣੀਆਂ, ਉਹ ਡਿਜ਼ਾਇਨ ਦੇਖਣੇ ਨੇ, ਤਾਂ ਉਹ ਜਾ ਕੇ ਜ਼ਰੂਰ ਦੇਖ ਸਕਦੇ ਨੇ। ਮੇਰਾ ਖਿਆਲ ਨਾਇਗਰਾ ਰੀਜਨ ਦੇ ਵਿੱਚ ਸਭ ਤੋਂ ਟੌਪ ਦਾ ਪਾਣੀ ਨੂੰ ਫੇਸ, ਪਾਣੀ ਦੇ ਕੰਢੇ ਤੇ ਪ੍ਰੋਡਕਟ ਜਿਹੜਾ ਇਹ ਬਣਿਆ। ਸਾਡਾ ਨੰਬਰ ਹੈਗਾ ਜੀ 416-413-1313 ਜਾਂ ਫਿਰ 416-313-1313 ਤੇ ਭੈਣ ਭਰਾ ਕਾਲ ਕਰ ਸਕਦੇ। ਬੜਾ ਸ਼ੁਕਰੀਆ ਹਰਜੀਤ ਜੀ,
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ। ਮੈਨੂੰ ਪਤਾ ਕਿ ਜਿਹੜਾ ਤੁਸੀਂ ਆ ਵੀ ਪ੍ਰੋਜੈਕਟ ਨਵਾਂ ਲੈ ਕੇ ਆਏ, ਇਹ ਵੀ ਪ੍ਰੋਜੈਕਟ ਜਿਵੇਂ ਤੁਸੀਂ ਦੱਸ ਰਹੇ ਆ, ਨਾਲੇ ਵਿੱਚ ਰਹੋ ਨਾਲੇ ਇਨਕਮ ਦਾ ਸਾਧਨ ਬਣ ਜਾਂਦਾ, ਇਹ ਬੜਾ ਕਮਾਲ ਦੀ ਪ੍ਰੋਪਰਟੀ ਹੋਏਗੀ। ਔਰ ਇਹਦੇ ਵਾਸਤੇ ਤੁਸੀਂ ਡੇਲ ਮੁੰਡੀ ਸਾਹਿਬ ਨੂੰ ਕਾਲ ਕਰ ਸਕਦੇ ਆ 416-313-1313 416-313-1313 ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਵੈਰੀ ਮੱਚ, ਥੈਂਕ ਯੂ,
0: ਬੜਾ ਸ਼ੁਕਰੀਆ ਜੀ।
1: ਪੰਜਾਬੀ ਸੰਗੀਤ ਲਓ ਜੀ, ਪ੍ਰੋਗਰਾਮ ਪੰਜਾਬੀ ਵਿਰਸਾ, ਇਹ ਜੱਗ ਜਿਉਂਦਿਆਂ ਦੇ ਮੇਲੇ ਆ ਵੀਰ ਮੇਰੇ, ਉਹ ਹੱਸ

0: ਖੇਡ ਲਓ ਤੇ 11 ਦੁਬਾਰਾ ਪੰਜਾਬੀ ਵਿਰਸਾ ਸੋਨਾ ਨਾ ਭੁੱਲਿਓ ਕਿਉਂਕਿ ਇੰਡੀਆ ਦੇ ਫਰੂਟ ਲੈਂਡ ਤੇ ਲੱਗ ਗਈ ਆ ਸੇਲ। ਥਾਲੀ 499 ਦੀ ਮੇਰੀ ਹੈ ਤੁਹਾਨੂੰ ਵੈਜੀ, ਦੁੱਧ, ਚੌਲ, ਆਟੇ, ਦਾਲਾਂ, ਮਸਾਲੇ, ਇੰਡੀਆ ਗੇਟ ਰਾਈਸ 999 ਦਾ। ਬੱਲੇ ਬੱਲੇ ਬੱਲੇ ਬੱਲੇ ਬੱਲੇ ਵੈਜੀ ਬਰਗਰ ਚੱਕੋ, ਵੈਜੀ ਬਰਿਆਨੀ ਚੱਕੋ, ਨੌਨ ਵੈਜ ਬਰਿਆਨੀ ਚੱਕੋ, ਚਿਕਨ ਲੈਗ ਚੱਕੋ, ਚਿਕਨ ਦੇ ਕਬਾਬ ਚੱਕੋ। ਆ ਸੋਹਣਿਆ ਵੇ ਫੱਟਾ ਸਾਹਿਬ, ਹੋਰ ਕੀ ਕਹਿਣਾ ਚਾਹੋਗੇ ਸਰ?
1: ਮੈਂ ਸਰ ਜੀ ਥੋੜ੍ਹਾ ਜਿਹਾ ਮੋੜ ਗਿਆ ਇਸ਼ੂ ਬਾਰੇ ਜ਼ਰੂਰ ਗੱਲ ਕਰਨਾ ਚਾਹੁੰਦਾ ਵੀ ਜਿੱਦਾਂ ਸਾਡੇ ਸਰੋਤੇ ਕਈ ਵਾਰੀ ਬਹੁਤ ਵਾਰੀ ਘਰ ਲੈਂਦੇ ਹੈਗੇ ਆ, ਹਾਂਜੀ ਜੀ ਉਹ ਤਕਰੀਬਨ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਚੈੱਕ ਕਰਨ ਤੋਂ ਬਾਅਦ ਜਿੱਦਾਂ ਤੁਹਾਨੂੰ ਬੈਂਕ ਦਿੰਦਾ ਹੈਗਾ ਆਪਣੇ ਮੋਰਗੇਜ, ਮਤਲਬ ਤੁਹਾਡੇ 2 ਸਾਲ ਦੇ ਟੈਕਸ ਟੈਕਸ ਵਗੈਰਾ ਚੈੱਕ ਕਰਦੇ ਆ, ਤੁਹਾਡੀਆਂ ਜੋਬਾਂ ਚੈੱਕ ਕਰਦੇ ਆ, ਤੁਹਾਡਾ ਪਿਛਲਾ ਰੈਕਡ ਚੈੱਕ ਕਰਦੇ ਆ, ਕ੍ਰਿਮੀਨਲ ਰੈਕਡ ਚੈੱਕ ਕਰਦੇ, ਫਿਰ ਦੇਖਦੇ ਤੁਹਾਨੂੰ ਜਿਹੜਾ ਲੋਨ ਮਿਲਦਾ ਹੈਗਾ। ਤਾਂ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਜਿੱਦਾਂ ਤੁਸੀਂ ਘਰ ਲੈਂਦੇ ਹੈਗੇ ਆ, ਜਿਹੜਾ ਤੁਸੀਂ ਆਪਣੇ ਲੋਨ ਨੂੰ ਪ੍ਰੋਟੈਕਟ ਜ਼ਰੂਰ ਕਰੋ, ਕਿਉਂਕਿ ਅਸੀਂ ਕਈ ਵਾਰੀ ਹਰਜੇ ਜਿਸ ਤਰ੍ਹਾਂ ਆਲਵੇਜ਼ ਅਸੀਂ ਦੱਸਦੇ ਰਹਿੰਦੇ ਜਿੱਦਾਂ ਤੁਸੀਂ ਕਈ ਵਾਰੀ ਘਰ ਲੈਂਦੇ ਆ, ਤੁਹਾਡੇ ਘਰ ਹੀ ਅੱਖਾਂ ਮੇਰੇ ਘੁੰਮਦਾ ਹੁੰਦਾ ਪਿਆ, ਘਰ ਬਹੁਤ ਸੋਹਣਾ, ਮੈਨੂੰ ਕਿਸ ਤਰ੍ਹਾਂ ਇਹਦੀ ਚਾਬੀ ਮਿਲ ਜਾਵੇ, ਉਸ ਵੇਲੇ ਜਾਏਗੀ ਜਿਸ ਵੇਲੇ ਬੈਂਕ ਵਾਲੇ ਪੁੱਛਦੇ ਆ ਵੀ ਸਾਨੂੰ ਜਿੱਦਾਂ ਤੁਸੀਂ ਮੋਰਗੇ ਇੰਸ਼ੋਰੈਂਸ ਕਰਾਉਣੀ ਹੈ ਤਾਂ ਅਸੀਂ ਉਸ ਵੇਲੇ ਹਰ ਗੱਲ ਦਾ ਜਵਾਬ ਜੈਸਪੇਸ ਕਰ ਦਿੰਦੇ ਹਾਂ। ਮਤਲਬ ਉਹਨਾਂ ਦੇ ਜਿੰਨੇ ਵੀ ਪੇਜ ਹੁੰਦੇ, ਮਤਲਬ ਇੱਕ ਬੰਡਲ ਰੱਖਿਆ ਹੁੰਦਾ ਉੱਥੇ, ਇਹਦੇ ਕਈ ਵਾਰ ਕਹਿੰਦੇ ਅਸੀਂ ਨਿਸ਼ਚਿਤ ਕਰਦੇ ਇੱਥੇ ਸਾਈਨ ਕਰ ਦਿਓ, ਪਰ ਉਸ ਵੇਲੇ ਤੁਹਾਡੇ ਕੋਲ ਇਹ ਆਪਸ਼ਨ ਹੁੰਦੀ ਹੈ ਵੀ ਜਿਹੜੀ ਤੁਸੀਂ ਮੋਰਗੇ ਇੰਸ਼ੋਰੈਂਸ ਕਰਾਉਣੀ ਆ ਤੁਸੀਂ ਬ੍ਰੋਕਰ ਤੋਂ ਕਰਾ ਸਕਦੇ ਹਾਂ, ਜਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਵੀ ਮੈਂ ਜਿਹੜੀ ਚੀਜ਼ ਮੈਂ ਆਪਣੇ ਬ੍ਰੋਕਰ ਨਾਲ ਡਿਸਕਸ ਕਰਕੇ ਕਰੂੰਗਾ, ਕਿਉਂਕਿ ਹਰ ਜਿਹੜੀ ਬੈਂਕ ਦੀ ਜਿਹੜੀ ਆਪਣੇ ਮੋਰਗੇ ਇੰਸ਼ੋਰੈਂਸ ਹੈ ਅਤੇ ਸਾਡੀ ਇੰਸ਼ੋਰੈਂਸ ਵਿੱਚ ਜ਼ਮੀਨ ਸਮਾਨ ਦਾ ਫਰਕ ਹੈਗਾ, ਉਹਨਾਂ ਨੇ ਜਿਹੜੀ ਮੋਰਗੇ ਇੰਸ਼ੋਰੈਂਸ ਹੁੰਦੀ ਜਿਹੜੀ ਹਸਬੈਂਡ ਵਾਈਫ ਨੂੰ ਉਹਨਾਂ ਨੇ ਜਿਹੜੇ ਪ੍ਰਾਈਜ਼ ਦੇਣਾ ਹੁੰਦਾ, ਮਤਲਬ ਸੇਮ ਪ੍ਰਾਈਜ਼ ਵੀ ਅਸੀਂ ਇਕੱਲੇ ਇਕੱਲੇ ਨੇ ਉਨੇ ਦੀ ਇੰਸ਼ੋਰੈਂਸ ਦੇ ਦਿੰਦੇ ਹਾਂ। ਮਤਲਬ ਜੇ ਉਹਨਾਂ ਨੇ $1 million ਦੀ ਦੋਨਾਂ ਹਸਬੈਂਡ ਵਾਈਫ ਨੂੰ ਦਿੱਤੀ, ਜੇ ਇੱਕ ਨੂੰ ਕੁਛ ਹੈਪਨ ਹੋ ਜਾਂਦਾ ਦੂਜੇ ਨੂੰ ਬੈਨੀਫਿਟ ਮਿਲ ਜਾਂਦਾ, ਦੂਜੇ ਦਿਨ ਇੰਸ਼ੋਰੈਂਸ ਨਾਲੇ ਖਤਮ ਹੋ ਜਾਂਦੀ ਹੈ, ਪਰ ਅਸੀਂ ਜਿਹੜੀ ਦੇਵਾਂਗੇ ਉਹ ਸੇਮ ਪ੍ਰਾਈਜ਼ ਦੇ ਵਿੱਚ ਆਲਮੋਸਟ ਜਿਹੜਾ ਉਹ ਤੁਹਾਨੂੰ ਦੇ ਦੇਵਾਂਗੇ ਜਿਹੜੇ ਮੋਰਗੇ ਇੰਸ਼ੋਰੈਂਸ। ਹਾਂਜੀ, ਉਹ ਤੋਂ ਬਾਅਦ ਜਿਹੜੀ ਦੂਸਰੀ ਗੱਲ ਹੁੰਦੀ ਹੈ ਕਿ ਬੈਂਕ ਦੇ ਵਿੱਚ ਜਦੋਂ ਤੁਸੀਂ ਲੈਂਦੇ ਹੋ ਫਿਰ ਤੁਸੀਂ ਉਹਦੇ ਵਿੱਚ ਤੁਹਾਡੇ ਕੋਈ ਪੇਪਰ ਨਹੀਂ ਹੁੰਦਾ, ਕੋਈ ਪਾਲਿਸੀ ਨਹੀਂ ਹੁੰਦੀ, ਉਹ ਉਸ ਵੇਲੇ ਤੁਹਾਡੀ ਅੰਡਰਸਟੈਂਡਿੰਗ ਉਸ ਵੇਲੇ ਹੁੰਦੀ ਹੈ ਜਿਸ ਨਾਲ ਤੁਹਾਡਾ ਕੋਈ ਕਲੇਮ ਆ ਜਾਂਦਾ, ਉਸ ਵੇਲੇ ਤੁਹਾਨੂੰ ਉਹ ਦੇਖਦੇ ਆ ਤੁਸੀਂ ਜਿਹੜੇ ਕੁਐਸਚਨ ਦਾ ਜਵਾਬ ਦਿੰਦੇ ਸੀ ਠੀਕ ਹੈ ਗਲਤ ਹੈ, ਫਿਰ ਉਹ ਤੁਹਾਨੂੰ ਚੈੱਕ ਕਰਦੇ ਵੀ ਹਾਂ ਤੁਹਾਨੂੰ ਕਲੇਮ ਨਹੀਂ ਮਿਲਣਾ, ਕਿਉਂਕਿ ਉਹਨਾਂ ਦੇ ਜਿਹੜੇ ਕੁਐਸਚਨ ਦਾ ਜਵਾਬ ਜਿਹੜੇ ਹਰ ਇੱਕ ਬੰਦੇ ਦੇ ਵਿੱਚ ਆਏ ਹੁੰਦੇ ਆ ਜਿਹੜੇ ਵੀ ਉਹਨਾਂ ਦੇ ਹੁੰਦੇ ਆ
0: ਠੀਕ ਹੈ,
1: ਪਰ ਉਹ ਜੇ ਸਾਡੇ ਸੋਤੇ ਇਸ ਚੀਜ਼ ਬਾਰੇ ਕੋਈ ਲਿੰਕ ਚਾਹੁੰਦੇ ਤਾਂ ਇੱਕ CBC ਨਿਊਜ਼ ਦੇ ਇੱਕ ਮੂਵੀ ਪਈ ਆ ਯੂਟਿਊਬ ਦੇ ਉੱਤੇ, ਹਰਜੀਤ ਕੀ PMMD ਦੀ ਮੂਵੀ ਹੈ, ਜੇ ਉਹ ਜਿਹੜਾ ਬੰਦਾ ਵੀ ਉਹ ਮੂਵੀ ਦੇਖ ਲੂਗਾ ਉਹ ਦਸਾਂ ਬੰਦੇ ਹੋਰ ਦੱਸੂਗਾ ਵੀ ਤੁਸੀਂ ਕਿਸੇ ਬ੍ਰੋਕਰ ਦਾ ਇੰਸ਼ੋਰੈਂਸ ਕਰੋ, ਬੈਂਕ ਤੋਂ ਨਾ ਲਵੋ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹਰਜੀਤ ਜੀ। ਬਾਕੀ ਮੈਂ ਆਲਵੇਜ਼ ਇਹ ਕਹਿੰਦਾ ਕਿ ਜਿਸ ਨਾਲ ਅਸੀਂ ਤੁਹਾਨੂੰ ਇੰਸ਼ੋਰੈਂਸ ਦਿੰਦੇ ਹਾਂ ਅਸੀਂ ਤੁਹਾਡੇ ਮੈਡੀਕਲ ਪਹਿਲਾਂ ਕਰਾ ਦਿੰਦੇ, ਤੁਹਾਨੂੰ ਇੱਕ ਪਾਲਿਸੀ ਬੁੱਕ ਦਿੱਤੀ ਜਾਂਦੀ ਆ, ਉਹ ਤੋਂ ਬਾਅਦ ਫਿਰ ਜਿੱਦਾਂ ਹੁੰਦਾ। ਬਾਕੀ ਹਰਜੀਤ
0: ਮੇਰੇ ਨੰਬਰ 'ਤੇ ਕਾਲ ਪੱਟਾ ਸਭ ਤੁਹਾਨੂੰ ਕਰ ਸਕਦਾ।
1: ਮੈਂ ਹਰਜੀਤ ਬਸ ਇੱਕ ਹੁਣ ਇਹ ਕਹਿਣਾ ਚਾਹੁੰਦਾ ਵੀ ਜੇ ਸਾਡੇ ਸੋਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇੰਸ਼ੋਰ ਚਾਹੁੰਦੇ ਆ, ਭਾਵੇਂ ਉਹ ਲਾਈਫ ਆ, ਕ੍ਰੈਡਿਟ ਕਾਰਡ ਦਾ ਮੋਰਗੇ ਇੰਸ਼ੋਰੈਂਸ ਜਾਂ ਸੁਪਰਵਿਜ਼ਰ ਇੰਸ਼ੋਰੈਂਸ ਹੈ, ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਇਨਵੈਸਟਮੈਂਟ ਹੈਗੀ ਆ, ਉਹ TFS ਅਕਾਊਂਟ ਹੈਗਾ, ਫਸਟ ਟਾਈਮ ਹੋਮ ਬਾਇਰ ਪਲਾਨ ਹੈਗਾ, ਜਾਂ RDS ਵੀ ਹੈਗਾ, ਜਾਂ ਸਾਡੇ ਆਪਸ਼ਨ ਐਜ ਏ ਬ੍ਰੋਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਮੇਰਾ ਇੱਕੋ ਇੱਕ ਨੰਬਰ 647-331-00 647-300-3100।
0: ਅਮਰੀਕ ਸਿੰਘ ਗੋਗਣਾ ਸਾਹਿਬ ਨੇ ਤੁਹਾਡੇ ਵਾਸਤੇ ਇੱਕ ਮੈਸੇਜ ਭੇਜਿਆ ਸਾਰੀ ਕਮਿਊਨਿਟੀ ਵਾਸਤੇ, ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ 17 ਜੁਲਾਈ ਨੂੰ ਔਰ 11692 ਹੋਰੰਟੋਰੀਆ ਸਟਰੀਟ ਬ੍ਰੈਂਪਟਨ 'ਚ ਹੋ ਰਹੀ ਹੈ, 12 ਵਜੇ ਲੈ ਕੇ 7 ਵਜੇ ਤੱਕ, ਜੁਲਾਈ 18 ਨੂੰ ਵੀ ਹੋ ਰਹੀ ਹੈ ਸੇਮ ਜਗ੍ਹਾ ਦੇ ਉੱਤੇ ਹੀ, ਜੁਲਾਈ 19 ਨੂੰ ਵੀ ਹੋ ਰਹੀ ਹੈ ਤਾਂ ਰੋਜ਼ ਥੀਏਟਰ ਬ੍ਰੈਂਪਟਨ ਵਿੱਚ ਹੋ ਰਹੀ ਹੈ 12 ਤੋਂ ਲੈ ਕੇ ਨੂਨ 5 ਵਜੇ ਤੱਕ। ਕੋਈ ਵੀ ਜਾਣਕਾਰੀ ਵਾਸਤੇ ਤੁਸੀਂ ਅਜੈਬ ਸਿੰਘ ਚੱਠਾ ਸਾਹਿਬ, ਸੰਤੋਖ ਸਿੰਘ ਸੰਧੂ ਸਾਹਿਬ ਔਰ ਸਾਡੇ ਤਿਹਾੜਾ ਸਾਹਿਬ ਔਰ ਇਸ ਨਾਲ ਅਮਰੀਕ ਸਿੰਘ ਗੋਗਣਾ ਸਾਹਿਬ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹਾਂ। ਅਮਰੀਕ ਸਿੰਘ ਗੋਗਣਾ ਸਾਹਿਬ ਤੁਹਾਨੂੰ ਪਤਾ ਬੜੇ ਪਿਆਰ ਵਾਲੇ ਔਰ ਵੱਡੇ ਰਾਈਟਰ ਆ, ਉਹਨਾਂ ਨੂੰ ਕਾਲ ਤੁਸੀਂ ਕੀਤੀ ਜਾ ਸਕਦੀ ਹੈ 416-725-7455 ਦੇ ਕਾਲ ਕੀਤੀ ਜਾ ਸਕਦੀ ਹੈ 416-725-7455। ਜੀ ਜੋਇਆ ਸਾਹਿਬ, ਹੋਰ ਕੀ ਕਹਿਣਾ ਚਾਹੋਗੇ ਸਰ?
2: ਹਾਂਜੀ ਹਰਜੀਤ ਜੀ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਮੈਂ ਇੱਕ ਬਹੁਤ ਹੀ ਸਪੈਸ਼ਲ ਸਟੇਟ ਹੋਮ ਲੈ ਕੇ ਆਇਆ ਵਾਨ ਦੇ ਅੰਦਰ, ਜਿਹੜਾ ਕਿ ਕਿੰਗ ਵਾਨ ਐਂਡ ਕੀਲ ਸਟਰੀਟ ਦੇ ਕਾਰਨਰ 'ਤੇ ਹੈਗਾ, ਅਤੇ ਇਹਦੇ ਅੰਦਰ ਉਹ ਹਰਜੀਤ ਜੀ 2 ਏਕੜ ਦੀ ਲੈਂਡ ਹੈਗੀ ਔਰ 8500 ਸਕੁਏਅਰ ਫੁੱਟ ਦੀ ਲਿਵਿੰਗ ਸਪੇਸ ਹੈਗੀ,
0: ਠੀਕ ਹੈ,
2: 8-9 ਬੈਡਰੂਮ ਹੈਗੇ ਨੇ ਔਰ 8 ਵਾਸ਼ਰੂਮ ਹੈਗੇ ਨੇ। ਕੋਈ ਵੀ ਬੜੀ ਫੈਮਿਲੀ ਇਸ ਗਾਰੇਜ ਰਹਿਣਾ ਚਾਹੁੰਦੀ ਹੈ, ਸਟੇਟ ਆਫ ਦਾ ਆਰਟ ਦਾ ਹਾਊਸ ਹੈਗਾ ਔਰ ਇਹਦੀ ਜਿਹੜੀ ਕੁਆਲਿਟੀ ਹੈਗੀ ਉਹ ਹੈਗੀ ਹਰਜੀਤ ਜੀ ਕਿ ਤੁਸੀਂ ਆਪਣੇ ਡਰਾਈਵੇ 'ਤੇ 35 ਕਾਰ ਡਰਾਈਵ ਪਾਰਕ ਕਰ ਸਕਦੇ ਹੈਗੇ ਹੋ, ਤੁਸੀਂ ਕੋਈ 100-200 ਬੰਦੇ ਦੀ ਪਾਰਟੀ ਆਪਣੇ ਗਾਰੇਜ ਅਗਰ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ,
0: ਠੀਕ ਹੈ।
2: 2 ਏਕੜ ਦੀ ਲੈਂਡ ਫੁੱਲੀ ਫੈਂਸਡ ਹੋਈ ਹੈ ਮੈਟਲ ਦੀ, 2 ਆਟੋ ਗੇਟ ਲੱਗੇ ਨੇ ਔਰ ਇਹ ਪ੍ਰਾਪਰਟੀ ਜਿਹੜੀ ਹੈਗੀ ਵਾਨ ਦੇ ਅੰਦਰ ਹੈਗੀ ਔਰ ਸਟੇਟ ਆਫ ਦੀ ਆਰਟ ਪ੍ਰਾਪਰਟੀ ਹੈਗੀ ਔਰ ਇਹਦੀ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈਗੀ ਔਰ ਜਿਹੜਾ ਸੈਲਰ ਹੈਗਾ ਬੜਾ ਮੋਟੀਵੇਟਡ ਸੈਲਰ ਹੈਗਾ। ਕੋਈ ਵੀ ਦੋਸਤ ਅਗਰ ਉਹ ਇਸ ਪ੍ਰਾਪਰਟੀ ਨੂੰ ਲੈਣਾ ਚਾਹੁੰਦਾ ਹੈ ਮੈਨੂੰ ਕਾਲ ਕਰ ਸਕਦਾ ਹੈ, ਮੇਰਾ ਨੰਬਰ ਹੈਗਾ 416-400-3315 15 ਹਰਜੀਤ ਜੀ ਇੱਕ ਹੋਰ ਮੇਰੇ ਕੋਲ ਫਾਰਮ ਹਾਊਸ ਹੈਗਾ ਪੀਟਰ ਬਰੋ ਦੇ ਵਿੱਚ 98 acres ਦਾ ਜਿਹੜਾ ਕਿ ਬਿਲਕੁਲ ਰੈਡੀ ਹੈਗਾ ਅਗਰ ਤੁਸੀਂ ਉੱਥੇ ਫਾਰਮਿੰਗ ਕਰਨਾ ਚਾਹੁੰਦੇ ਹੋ ਉੱਥੇ ਬਾਰਨ ਹੈਗੇ ਨੇ ਉਹਦੇ ਸਟੋਰੇਜ ਹੈਗੀਆਂ ਨੇ ਔਰ ਬਿਊਟੀਫੁਲ 3 bedrooms ਦਾ ਘਰ ਨੀਟ ਐਂਡ ਕਲੀਨ ਜਿਸ ਤਰ੍ਹਾਂ ਸਿਟੀ ਦੇ ਅੰਦਰ ਘਰ ਹੁੰਦਾ ਇਸ ਤਰ੍ਹਾਂ ਦਾ ਘਰ ਹੈਗਾ ਔਰ ਅਗਰ ਕੋਈ ਦੋਸਤ ਇਸ ਫਾਰਮ ਹਾਊਸ ਦੇ ਬਾਰੇ ਵੀ ਇਨਫੋਰਮੇਸ਼ਨ ਲੈਣਾ ਚਾਹੁੰਦਾ 98 acres ਦਾ ਫਾਰਮ ਹਾਊਸ ਰੈਡੀ ਟੂ ਗੋ ਕੋਈ ਵੀ ਤੁਸੀਂ ਕਿਸੇ ਕਿਸਮ ਦੇ ਉੱਥੇ ਬਫਲੋ ਕਰਨਾ ਚਾਹੁੰਦੇ ਹੋ ਕੋਈ ਕੋਜ਼ ਵਗੈਰਾ ਦੀ ਉੱਥੇ ਫਾਰਮਿੰਗ ਕਰਨਾ ਚਾਹੁੰਦੇ ਹੋ ਰੈਡੀ ਟੂ ਗੋ ਹੈਗਾ ਔਰ ਮੇਰਾ ਨੰਬਰ ਹੈਗਾ 416-400-16-4003015
0: ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮੱਚ $7,000 ਤੁਸੀਂ ਆਪਣਾ ਵਾਸ਼ਰੂਮ ਬ੍ਰੈਂਡ ਨਿਊ ਘਰ ਦਾ ਬਣਾ ਸਕਦੇ ਆ 416-688-8100 $7,000 ਚ ਸਾਰਾ ਦੇ ਸਾਰਾ ਵਾਸ਼ਰੂਮ ਬ੍ਰੈਂਡ ਨਿਊ 416-678-8100

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/EAP.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Hello, Kataria Tours and Travel. India, India, Tikta Chaitanya Si. Oh, India ki tusi jithon marzi diyan tikta lay lo. India kithe jana? Char tikta Delhi diyan te do Amritsar diyan. Mil jaan giyan. Mil jaan giyan. Bilkul mil jaan giyan. Delhi, Mumbai, Amritsar. Eh ho ta saadi speciality hai. Bas dasso ki tikta kadon diyan chahidiyan ne. Te haan, special tour packages te honeymoon packages vi saade kol available ne. Bharosemand service te sab to vadiya rates le ikko ikna. Kataria Tours and Travel. Booking le aaj hi call karo 905-678-1200. 905-678-1200. Kataria Tours and Travel.
4: 32-55-80.

0: Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Tobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-7710-647-739-8710।
7: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।
10: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
10: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਆਇਰ ਫੀਟ ਤੇ ਮੂਵ ਹੋ ਗਿਆ।
11: 100 Kennedy Road, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
12: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
13: ਕੰਡੀਸ਼ਨਸ ਅਪਲਾਈ।
14: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
15: ਖਾਣੇ ਦਾ ਵੀ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
16: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
7: I am Dave Tatla and you are not.
0: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
17: Ladies and gentlemen,
13: and gentlemen, introducing from CHLO AM 530, the number one

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तो दिन अच्छा गुजर आएगा। साड़ी कोशिश रहेगी दो बजे तक नेशनल इंटरनेशनल खबरां ना जोड़ के रखिए। अगे चल के सुखी निजी साहब आएंगे, वतन दूर प्रोग्राम तो पेश करेंगे। उन्होंने जो सीडी प्लेयर है वो चलता है, अपना चलता नहीं है। खैर सूर सिंह की गल करिए, कानूनी तौर पर 549 से आया तो 857 से चले जाना। साडे नाल गुरप्रीत साहब भी जुड़ चुके हैं। सर जी वेलकम टू द शो।
1: धन्यवाद देव जी, तुहानू ते सारे लिसनर्स नूं गुड आफ्टरनून, सत श्री अकाल जी।
0: एक जमाना सी जदों पंडित लोग चतुर लोग होंदे सी, चलाक होंदे सी, लोकां नूं भोले भाले लोकां नूं बेवकूफ जिहा बणाउंदे होंदे सीगे। उन्हां नूं जिहड़ा नूं ज्ञान नहीं हुंदा सी, इह आपदे तोरी फुलका खांदे सी। ਹੁਣ ਇਹਨਾਂ ਨੂੰ ਪੁੱਛੇ ਵੀ ਸੂਰਜ ਕਿੱਧਰ ਗਿਆ ਅੱਜ ਤੁਹਾਡਾ, ਜਿਹੜਾ ਚੰਦ ਰਾਤ ਨੂੰ ਚੜਾਉਂਦੇ ਸੀ, ਅੱਜ ਉਹਨੇ ਸ਼ਾਮ ਨੂੰ 7:02 ਤੇ ਸਵੇਰੇ ਆਇਆ, ਸੋਰੀ ਸਵੇਰੇ ਆਇਆ 7:02 ਤੇ ਰਾਤ ਨੂੰ 10:12 ਤੇ ਜਾਣਾ। ਹੁਣ ਚੰਦ ਮਾਮਾ ਵੀ ਸਵੇਰੇ ਆ ਗਿਆ, ਸੂਰਜ ਵੀ ਸਵੇਰੇ ਆ ਗਿਆ, ਇਹ ਭੱਬਣ ਭੂਸੇ ਚ ਪਾਈ ਰਾਦੇ, ਰਾਹੂ ਇੱਧਰ ਨੂੰ ਗਿਆ, ਕੇਤੂ ਇੱਧਰ ਨੂੰ। ਉਹ ਯਾਰ ਕਿਹੜੀਆਂ ਗੱਲਾਂ ਕਰਦੇ ਸੀ ਲੋਕ,
1: ਅੱਜ ਦਿਸਦੇ ਕੋਈ ਵੀ ਨਹੀਂ ਜੀ। ਦੇਖੋ ਆਪਣੀ ਏਅਰ ਕੁਆਲਿਟੀ ਇੰਨੀ ਭੈੜੀ ਹੈ, ਨਾ ਮਾਮਾ ਦੀ ਨਾ ਸੂਰਜ ਦੀ, ਨਾ
0: ਦੁਨੀਆਂ ਭਰ ਚ ਸਭ ਤੋਂ ਜ਼ਿਆਦਾ। ਲੇਕਿਨ ਇਹ ਰੌਲਾ ਤਾਂ ਕਿਸਾਨਾਂ ਦਾ ਨਾ, ਬਰੈਲੀ ਨੂੰ ਅੱਗ ਲਾਈ ਹੋਈ ਇਹਨਾਂ ਨੇ
1: ਜੀ।
0: ਇੰਡੀਆ ਤੂੰ ਜਿੱਥੇ ਮਰਜ਼ੀ ਹੋਵੇ, ਹਿੰਦੁਸਤਾਨ ਜਿੱਥੇ, ਬਸ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਆ। ਖੈਰ ਜਿਹੜੇ ਨੌਰਥ ਚ ਸਾਡੇ ਅੱਗ ਲੱਗੀ ਹੋਈ ਆ ਜੰਗਲਾਤ ਦੇ ਵਿੱਚ, ਉਹਦਾ ਅਸਰ ਹੈ ਜਿਹੜਾ ਕਿ ਇੰਨਾ ਜ਼ਿਆਦਾ ਧੂੰਆਂ ਆਇਆ ਹੋਇਆ। ਇਸ ਕਰਕੇ ਸੂਰਜ ਜਗ੍ਹਾ ਅੱਜ ਔਰੰਜ ਜੀ ਤੁਹਾਨੂੰ ਲੇਹ ਜੀ ਮਿਲੇਗੀ ਹਵਾ ਦੇ ਵਿੱਚ। ਐਨੀਵੇ ਇਟ ਇਜ਼ ਵਟ ਇਟ ਇਜ਼, ਦੇਅਰ ਨਥਿੰਗ ਵੀ ਕੈਨ ਡੂ ਅਬਾਊਟ ਇਟ। ਔਰ ਅੱਜ ਸੂਰਜ ਤਾਪਮਾਨ ਕਾਨੂੰਨੀ ਤੌਰ 'ਤੇ 37 ਡਿਗਰੀ ਹੈ, ਕੱਲ੍ਹ ਨੂੰ 33 ਡਿਗਰੀ ਹੈ, ਫਰਾਈਡੇ ਨੂੰ 28 ਡਿਗਰੀ ਹੈ, ਸੈਟਰਡੇ ਨੂੰ ਜਾ ਕੇ ਥੰਡਰਸਟੋਰਮ ਛੱਤਰੀ ਛੱਤਾਂ ਦੀ ਲੋੜ ਪੈਗੀ, ਤਾਪਮਾਨ 28 ਡਿਗਰੀ, ਸੰਡੇ ਨੂੰ 29, ਮੰਡੇ ਨੂੰ 30 ਡਿਗਰੀ ਤਾਪਮਾਨ ਹੋਣਗੇ। ਹੁਣ ਚੱਲਦੇ ਹਾਂ ਸਿੱਧਾ ਹੀ ਸਪੋਰਟਸ ਦੇ ਵੱਲ। ਅੱਛਾ ਕੱਲ੍ਹ ਮੈਚ ਹੋਇਆ ਜੀ ਜਿਹੜਾ, ਪਹਿਲਾਂ ਤਾਂ ਉਹਦਾ ਦੱਸਿਓ।
1: ਐਬਸੋਲੂਟਲੀ ਜੀ, ਤੁਸੀਂ ਦੇਖੋ ਗੱਲ ਕੀਤੀ ਹੈ ਸੂਰਜ ਤੇ ਚੰਦ ਮਾਮਾ ਦੀ, ਵੀ ਅੱਜ ਦਿਸਦੇ ਨੀਗੇ, ਪਰ ਜਿਹੜਾ ਕੱਲ ਸਪੇਨ ਨੇ ਚੰਦ ਚੜਾਇਆ ਉਹ ਸਾਰੀ ਦੁਨੀਆਂ ਨੂੰ ਦਿਸ ਰਿਹਾ। ਉਹਨਾਂ ਨੇ 2-0 ਦੇ ਨਾਲ ਫਰਾਂਸ ਨੂੰ ਜਿਹੜਾ ਜੀ ਹਰਾ ਦਿੱਤਾ, ਮਾਸਟਰ ਕਲਾਸ ਆਫ ਅ ਪਰਫਾਰਮੈਂਸ ਬਾਏ ਸਪੇਨ। ਔਰ ਜਿਹੜੀ ਆਪਾਂ ਗੱਲ ਕਰਦੇ ਵੀ ਸੀ ਵੀ ਉਹਨਾਂ ਦੀ ਮਿਡਫੀਲਡ ਤੇ ਡਿਫੈਂਸ ਬਹੁਤ ਤਕੜੀ ਹੈ, ਇਹੀ ਰੀਜ਼ਨ ਹੈ ਦੇਵ ਜੀ ਪਹਿਲੀ ਟੀਮ ਬਣੀ ਹੈ ਦੁਨੀਆਂ ਦੀ ਫੀਫਾ ਦੇ ਵਿੱਚ ਜਿਹਨੇ 6 ਮੈਚਸ ਦੇ ਵਿੱਚ 1 ਵੀ ਗੋਲ ਆਪਣੇ ਸਿਰ ਹੋਣ ਨਹੀਂ ਦਿੱਤਾ ਇਸ ਫੀਫਾ ਵਰਲਡ ਕੱਪ ਦੇ ਵਿੱਚ। ਤੇ ਪੂਰੇ ਟੂਰਨਾਮੈਂਟ ਚ ਹੁਣ ਤੱਕ ਉਹਨਾਂ ਦੇ ਅਗੇਂਸਟ ਸਿਰਫ 1 ਗੋਲ ਬਾਈ ਜੀ ਹੋਇਆ, ਐਡੀ ਵਧੀਆ ਪਰਫਾਰਮੈਂਸ ਰਹੀ ਹੈ। ਔਰ ਕੱਲ ਜਿਹੜੀ ਆਪਾਂ ਕਹਿੰਦੇ ਸੀ ਕਿ ਤਿੱਕੜੀ ਡਿੰਬਾਲੇ ਦੀ ਹੋਵੇ, ਚਾਹੇ ਮਬਾਪੇ ਦੀ ਹੋਵੇ, ਚਾਹੇ ਓਲੀਸੇ ਦੀ ਹੋਵੇ, ਉਹਨਾਂ ਨੂੰ ਐਸਾ ਉਹਨਾਂ ਨੇ ਚੱਕਰਵਿਊਹ ਦੀ ਰਚਨਾ ਕਰਕੇ ਪੜ੍ਹਨੇ ਪਾਇਆ ਕਿ ਪੂਰੇ ਮੈਚ ਦੇ ਵਿੱਚ ਨਾ ਉਹ ਕਿਸੇ ਪਾਸੇ ਦਿਖੇ ਹੀ ਨਹੀਂ। 5-7 ਮਿੰਟ ਛੱਡ ਦਿਓ ਜਾਂ 2-3 ਚਾਂਸ ਜਿਹੜੇ ਉਹਨਾਂ ਨੂੰ ਬਾਲੇ ਮਿਲੇ ਨੇ, ਕੋਈ ਐਡੇ ਵਧੀਆ ਚਾਂਸਸ ਵੀ ਨਹੀਂ ਉਹ ਮਿਲੇ ਵੀ ਤੁਸੀਂ ਕਹਿ ਸਕੋ ਵੀ ਫਰਾਂਸ ਨੇ ਕੋਲੋਂ ਜਾ ਕੇ ਗੋਲ ਮਿਸ ਕਰਤਾ ਜਾਂ ਕੁਛ ਕਲੀਨ ਸ਼ਾਟ ਦੇਤਾ। ਬਿਲਕੁਲ ਵਧੀਆ ਟੌਪ ਨੌਚ ਪਰਫਾਰਮੈਂਸ ਜਿਹੜੀ ਹੈ ਜੀ ਉਹਨਾਂ ਨੇ ਕੱਲ ਦਿੱਤੀ ਹੈ। ਔਰ ਫਰਾਂਸ ਦੀ ਜਿਹੜੀ ਬੁਲਟ ਟ੍ਰੇਨ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਸੀ, ਲੈਫਟ ਤੇ ਰਾਈਟ ਵਿੰਗ ਤੋਂ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਪਰਫਾਰਮੈਂਸ ਦਿੰਦੇ ਸੀਗੇ ਔਰ ਆਪਣੇ ਗੋਲ ਕਰਦੇ ਸੀ, ਉਸ ਨੂੰ ਬਿਲਕੁਲ ਉਹਨਾਂ ਨੇ ਰੋਕ ਦਿੱਤਾ ਤੇ ਡਿਜ਼ਰਵਿੰਗ 2-0 ਦੇ ਨਾਲ ਜਿੱਤ ਕੇ ਸਪੇਨ ਫਾਈਨਲ ਚ ਪਹੁੰਚ ਚੁੱਕਾ। 2010 ਦੇ ਚੈਂਪੀਅਨ ਇੱਕ ਵਾਰੀ ਫੇਰ ਤੋਂ ਫਾਈਨਲ ਚ ਪਹੁੰਚੇ ਨੇ ਤੇ ਹੁਣ ਉਹ ਵੇਟ ਕਰਨਗੇ ਕਿ ਸੰਡੇ ਨੂੰ ਇੰਗਲੈਂਡ ਜਾਂ ਅਰਜਨਟੀਨਾ ਦੇ ਵਿੱਚੋਂ ਕਿਸ ਦੇ ਨਾਲ ਉਹਨਾਂ ਦਾ ਭੇੜ ਪੈਂਦਾ ਜੀ।
0: ਇੱਕ ਨਾ ਜਿੱਥੇ ਕਸੀਨੋ ਵਗੈਰਾ ਜਾਂਦੇ ਹੋ ਤੁਸੀਂ, ਜੇ ਚੰਗੇ ਪੈਸੇ ਜਿੱਤ ਜਾਓ ਨੀਂਦ ਨਹੀਂ ਆਉਂਦੀ, ਜੇ ਹਾਰ ਜਾਓ ਸਾਡੀ ਨੀਂਦ ਫੇਰ ਵੀ ਨਹੀਂ ਆਉਂਦੀ। ਉਹੀ ਗੱਲ ਸੈਮੀਫਾਈਨਲ ਫਰਾਂਸ ਨਾਲ ਹੋਇਆ, ਪੈਰਿਸ ਦੇ ਵਿੱਚ ਹੰਗਾਮਾ ਹੋ ਗਿਆ ਨਾਲੇ ਵੀ ਹਾਰ ਕਿਉਂ ਗਏ। ਉਧਰ ਅਰਜਨਟੀਨਾ ਦੇ ਜਿਹੜੇ ਫੈਨਸ ਆ ਉਹ ਇੰਗਲੈਂਡੀਆਂ ਨਾਲ ਲੜ ਪਏ ਉੱਥੇ ਅਟਲਾਂਟਾ ਦੇ ਵਿੱਚ, ਉਹਦੇ ਮੈਚ ਤਾਂ ਹੋਲੈਂਡ ਤੋਂ ਲੜਨ ਲੜਾਉਣਾ ਕਿਉਂ ਆ ਯਾਰ। ਖੈਰ ਕਰਦੇ ਜਿਹੜਾ ਕਰਦੇ, ਕੁਛ ਕਰ ਨਹੀਂ ਸਕਦੇ ਆਪਾਂ। ਅੱਛਾ
1: ਇਹਨਾਂ ਦੀ ਮੈਚ ਅੱਜ ਨਹੀਂ ਹੈ, ਅੱਜ ਹੀ ਆ ਜੀ, 3 ਵਜੇ ਮੈਚ ਆ ਔਰ ਬੜੀ ਤਕੜੀ ਰਾਈਵਲਰੀ ਹੈ ਇਹਨਾਂ ਦੀ ਦੇਵ ਜੀ। ਮੈਂ ਕੁਛ ਕੁ ਫੈਕਟ ਦੱਸ ਦਿੰਦਾ ਤੁਹਾਨੂੰ, ਹੁਣ ਤੱਕ ਇਹ ਦੋਨੋਂ ਟੀਮਾਂ ਆਪਸ 'ਚ 4 ਵਾਰੀ ਭਿੜੀਆਂ ਨੇ, 2 ਵਾਰੀ ਅਰਜਨਟੀਨਾ ਜੇਤੂ ਰਿਹਾ ਤੇ 2 ਵਾਰੀ ਇੰਗਲੈਂਡ ਜੇਤੂ ਰਿਹਾ। 1966 ਦੇ ਵਿੱਚ ਇੰਗਲੈਂਡ ਜਿੱਤਿਆ ਸੀ ਐਂਡ ਦੈਟ ਵਾਸ ਦ ਲਾਸਟ ਟਾਈਮ ਵੈਨ ਦੇ ਵਨ ਦ ਵਰਲਡ ਕੱਪ। ਤੇ ਉਸ ਤੋਂ ਬਾਅਦ ਫਿਰ 1986 'ਚ ਅਰਜਨਟੀਨਾ ਜਿਹੜਾ ਹੈਂਡ ਆਫ ਗੋਡ ਵਾਲਾ ਕਿੱਸਾ ਹੋਇਆ ਸੀਗਾ ਤੇ
0: ਅਰਜਨਟੀਨਾ
1: ਮੈਰਾਡੋਨਾ ਦਾ ਜੀ, ਤੇ ਫਿਰ 1998 'ਚ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ, ਪਰ ਉਦੋਂ ਬਾਅਦ ਪੈਨਲਟੀ ਕਿਕਸ ਦੇ ਵਿੱਚ ਅਰਜਨਟੀਨਾ ਜਿੱਤ ਗਿਆ। ਤੇ ਲਾਸਟਲੀ 2002 'ਚ ਹੈ ਭਿੜੇ ਨੇ ਜੀ, 1-0 ਦੇ ਨਾਲ ਇੰਗਲੈਂਡ ਗਰੁੱਪ ਸਟੇਜ ਤੇ ਜੇਤੂ ਰਿਹਾ ਸੀ। ਮੈਸੀ ਕਦੇ ਵੀ ਇੰਗਲੈਂਡ ਦੇ ਅਗੇਂਸਟ ਨਹੀਂ ਖੇਡਿਆ ਹੈ ਔਰ ਬਲੂ ਕਿਟਸ ਜਦੋਂ ਵੀ ਅਰਜਨਟੀਨਾ ਨੇ ਪਾਈਆਂ ਨੇ ਤਾਂ ਅਰਜਨਟੀਨਾ ਜੇਤੂ ਰਹੀ ਹੈ ਔਰ ਨਾਲ ਇੱਕ ਫੈਕਟ ਜਿਹੜਾ ਬਹੁਤ ਇੰਪੋਰਟੈਂਟ ਹੈ ਦੇਵ ਜੀ ਕਿ ਅਰਜਨਟੀਨਾ ਅੱਜ ਤੱਕ ਕਦੇ ਸੈਮੀਫਾਈਨਲ ਮੈਚ ਨਹੀਂ ਹਾਰੀ ਜੀ, ਛੇ ਦੇ ਛੇ ਵਾਰੀ ਜਿੱਤੀ ਹੈ। ਸੋ ਅੱਜ ਦੇਖਦੇ ਹਾਂ ਜੀ ਸੱਤਵੀਂ ਵਾਰੀ ਨੰਬਰ 7 ਉਹਨਾਂ ਲਈ ਲੱਕੀ ਹੁੰਦਾ ਜਾਂ ਅਨਲੱਕੀ ਹੁੰਦਾ। ਜੇ ਮਿਡਫੀਲਡ ਦੀ ਗੱਲ ਕਰਦੇ ਹੋ ਤਾਂ ਇੰਗਲੈਂਡ ਦਾ ਸਟਰੋਂਗ ਹੈ, ਜੇ ਡਿਫੈਂਸ ਤੇ ਗੋਲੀ ਦੀ ਗੱਲ ਕਰਦੇ ਹੋ ਤਾਂ ਅਰਜਨਟੀਨਾ ਨੂੰ ਅੱਜ ਹੈ, ਤੇ ਫਰੰਟ ਲਾਈਨ ਜਿਹੜੀ ਹੈ ਦੋਨਾਂ ਦੀ ਤੁਸੀਂ ਕਹਿ ਸਕਦੇ ਹੋ ਕਿ ਤਕਰੀਬਨ ਸੇਮ ਹੈ। ਇੱਕ ਪਾਸੇ ਮੈਸੀ ਦੇ 8 ਗੋਲ ਨੇ, ਫਿਰ ਉਹ ਤੋਂ ਬਾਅਦ ਮਾਰਟੀਨੇਸ ਦੇ 2 ਗੋਲ ਨੇ, ਮੈਕੈਲਿਸਟਰ ਦਾ 1 ਗੋਲ ਹੈ ਤੇ ਫਿਰ ਅਲਵਰੇਜ਼ ਦੇ ਗੋਲ ਨੇ ਸ਼ਾਇਦ 2, ਤੇ ਦੂਜੇ ਪਾਸੇ ਬੈਲਿੰਗਹੈਮ ਤੇ ਹੈਰੀ ਕੇਨ। ਟੋਟਲ ਇੰਗਲੈਂਡ ਨੇ 13-22 ਜੀ ਗੋਲ ਕੀਤੇ ਨੇ ਤੇ 6 ਗੋਲ ਬੈਲਿੰਗਹੈਮ ਦੇ ਆ, 6 ਹੈਰੀ ਕੇਨ ਦੇ ਆ। ਜੇਕਰ ਕੱਲ ਜਿਸ ਤਰ੍ਹਾਂ ਸਪੇਨ ਨੇ ਉਹਨਾਂ ਦੇ ਧੁਰੰਦਰਾਂ ਨੂੰ ਰੋਕ ਲਿੱਤਾ ਸੀਗਾ, ਜੇ ਹੈਰੀ ਕੇਨ ਤੇ ਬੈਲਿੰਗਹੈਮ ਨੂੰ ਰੋਕ ਲਿਆ, ਉਹਨਾਂ ਚੋਂ ਇੱਕ ਨੂੰ ਵੀ ਚੰਗੇ ਤਰੀਕੇ ਦੇ ਨਾਲ, ਬੈਲਿੰਗਹੈਮ ਜ਼ਿਆਦਾ ਤੇਜ਼ ਭੱਜਦੇ ਨੇ, ਉਹਨਾਂ ਨੂੰ ਰੋਕ ਲਿਆ, ਤਾਂ ਐਡਵਾਂਟੇਜ ਜਿਹੜੀ ਹੈ ਜੀ ਉਹ ਸਿੱਧਮ ਸਿੱਧੀ ਅਰਜਨਟੀਨਾ ਨੂੰ ਚਲੀ ਜਾਣੀ ਹੈ। ਤੇ ਜੇ ਉਧਰਲੇ ਪਾਸੇ ਉਹਨਾਂ ਨੇ ਮੈਸੀ ਨੂੰ ਬਿਲਕੁਲ ਕੰਟਰੋਲ ਕਰ ਲਿਆ ਜਿਸ ਤਰ੍ਹਾਂ ਕੱਲ ਐਮਬਾਪੇ ਨੂੰ ਕੰਟਰੋਲ ਕੀਤਾ ਗਿਆ ਸੀ, ਤਾਂ ਫਿਰ ਜਿਹੜੀ ਹੈ ਜੀ ਐਡਵਾਂਟੇਜ ਇੰਗਲੈਂਡ ਕੋਲੇ ਚਲੀ ਜਾਣੀ ਹੈ। ਸੋ ਚੋਟੀ ਦਾ ਮੁਕਾਬਲਾ ਹੋਏਗਾ, ਪਰ ਮੈਨੂੰ ਲੱਗਦਾ ਵੀ ਅੱਜ 0-0 ਵਾਲਾ ਕੰਮ ਨਹੀਂ ਹੋਣਾ। ਅੱਜ ਜਾਂ ਤਾਂ ਇੱਕ ਟੀਮ 3-2 ਨਾਲ ਜਿੱਤੇਗੀ ਤੇ ਜਾਂ ਫਿਰ ਇੱਕ ਟੀਮ 3-1, 3-2 ਇਸ ਤਰੀਕੇ ਦੇ ਫਰਕ ਦੇ ਨਾਲ ਹੀ ਜਿੱਤੇਗੀ ਜੀ, 2-2 ਗੋਲ ਤਾਂ ਕਰ ਹੀ ਜਾਣੇ ਨੇ।
0: ਇਸ ਤੋਂ ਪਹਿਲਾਂ ਅੱਗੇ ਚੱਲੀਏ, ਪਿਛਲੇ ਦਿਨ ਬੀਨੂ ਢਿੱਲੋਂ ਦੀ ਇੱਕ ਵੀਡੀਓ ਦੇਖੀ, ਕਹਿੰਦਾ ਜੀ ਏਅਰ ਇੰਡੀਆ ਮੈਂ ਇਹ ਦੇਖੋ ਜੀ ਕੁਰਸੀ ਇਸ ਤਰ੍ਹਾਂ ਹੈ, ਇਹ ਐ ਨਹੀਂ ਨਿਕਲਦਾ ਹੈ, ਐ ਨਹੀਂ ਨਿਕਲਦਾ ਹੈ। ਓਏ ਆਪਦੇ ਦੇਸ਼ ਦਾ ਜਲੂਸ ਕੱਢਣ ਲੱਗੇ ਹੋ, ਆਪਦੇ ਦੇਸ਼ ਦੇ ਸਿਰ ਤੇ ਰੋਟੀਆਂ ਖਾਂਦੇ ਹੋ, ਉਹ ਕੋਈ ਸ਼ਰਮ ਕਰ ਲਓ ਤੁਸੀਂ ਮਾੜੀ ਮੋਟੀ, ਪਰ ਸ਼ਰਮ ਸ਼ੁਰਮ ਕਿੱਥੇ ਆ। ਅੱਗੇ ਹੁੰਦਾ ਸੀ ਇੱਕ ਜ਼ਮਾਨਾ, ਇੱਕ ਸਰਦਾਰ ਜੀ ਨੂੰ ਬਣਾਉਂਦੇ ਸੀਗੇ ਆਪਣੇ ਕੀ ਕਹਿੰਦੇ ਹੁੰਦੇ ਫਿਲਮ ਦੇ ਵਿੱਚ ਜੋਕਰ, ਉਹਦੇ ਪੱਗ ਜੀ ਬੰਨ ਦੇਣੀ ਨਕਲੀ ਜੀ, ਨਕਲੀ ਜੀ ਦਾੜੀ ਲਾ ਦੇਣੀ, ਉਹਦਾ ਜਲੂਸ ਜਿਹਾ ਕੱਢਣਾ। ਉਹ ਸਦਕੇ ਸ਼ੇਰੋ ਅੱਜ ਟਿਕਟੋਕ ਤੇ ਪੱਗ ਬੰਨ ਕੇ ਰੁੜਦੇ ਫਿਰਦੇ ਆ ਘਾਹ ਤੇ, ਮਸ਼ਹੂਰੀਆਂ ਕਰ ਲਈ 100-100 ਰੁਪਏ ਵਾਲੀਆਂ, ਦਿੱਲੀ ਦੇ ਛੋਲੇ ਭਟੂਰੇ ਖਾ ਲਓ, ਦਿੱਲੀ ਉਹਦੇ ਵਰਗਾ ਕਦੇ ਗਿਆ ਨਹੀਂ ਹੁੰਦਾ, ਹੁਣ ਅਸੀਂ ਆਪਦਾ ਜਲੂਸ ਆਪ ਕੱਢਣ ਲੱਗੇ ਹਾਂ। ਇਹਦਾ ਜ਼ਿੰਮੇਵਾਰ ਕੌਣ ਹੈ? ਅੱਗੇ ਤਾਂ ਚਲੋ ਫਿਲਮ ਇੰਡਸਟਰੀ ਨੂੰ ਕਹਿੰਦੇ ਸੀ, ਹੁਣ ਤੁਸੀਂ ਆਪਦਾ ਜਲੂਸ ਆਪ ਕੱਢਣ ਲੱਗੇ ਹੋਏ ਹੋ। ਚਲੋ ਜਿਹੜੇ ਡਰੱਗ ਡੁੱਗ 'ਚ ਫੜੇ ਜਾਂਦੇ ਉਹਦਾ ਜਲੂਸ ਚੰਗੀ ਤਰ੍ਹਾਂ ਕੱਢਦੇ ਆ, ਪਰਵਰਿਸ਼ ਬਹੁਤ ਵਧੀਆ ਹੋਈ ਆ ਉਹਨਾਂ ਦੀ, ਸ਼ਰਮ ਕਿਸੇ ਨੂੰ ਨਹੀਂ ਆ ਇੱਥੇ। ਮੈਨੂੰ ਲੱਗਦਾ ਬਾਜ਼ਾਰ ਦੇ ਵਿੱਚ ਸ਼ਰਮ ਨਾਮ ਦੀ ਚੀਜ਼ ਵਿਕਾਊ ਹੀ ਨਹੀਂ ਹੈ, ਨਹੀਂ ਮੋਰ ਇੱਜ਼ਤ ਨਾਮ ਦੀ ਚੀਜ਼ ਵਿਕਾਊ ਨਹੀਂ ਹੈ। ਪੈਸਾ ਪੈਸਾ ਪੈਸਾ, ਡਾਲਰ ਡਾਲਰ, ਉਹਦੇ ਨਾਲ ਨਾਪਦੇ ਆ ਵੀ ਗੁਰਪ੍ਰੀਤ ਪੁਰਬਾ ਸਾਹਿਬ ਕਿੰਨੇ ਚੰਗੇ ਆ, ਕਿੰਨੇ ਮਾੜੇ ਆ, ਦੇ ਤਰਲੇ ਕੋਲ ਕਿੰਨੇ ਪੈਸੇ ਆ, ਉਹਦੇ ਹਿਸਾਬ ਨਾਲ ਨਾਪਿਆ ਜਾਂਦਾ, ਇਨਸਾਨੀਅਤ ਨਾਲ ਨਹੀਂ।
1: ਐਬਸੋਲਿਊਟਲੀ ਦੇਵ ਜੀ ਤੁਸੀਂ ਸਹੀ ਗੱਲ ਕੀਤੀ ਆ, ਲਿਆਕਤ ਦਾ ਹੁਣ ਕੋਈ ਮੁੱਲ ਨਹੀਂ ਰਿਹਾ, ਹੁਣ ਸਿਰਫ ਜੇਬ ਦੇ ਵਿੱਚ ਕੀ ਆ, ਚਾਹੇ ਤੁਹਾਨੂੰ ਅਕਲ ਹੈ ਜਾਂ ਨਹੀਂ ਹੈ, ਤੁਸੀਂ ਕਿੱਦਾਂ ਸੋਸਾਇਟੀ ਦੇ ਵਿੱਚ ਵਿਚਰਦੇ ਹੋ ਉਸ ਦਾ ਨਹੀਂ, ਬਸ ਮਸ਼ਹੂਰੀ ਹੋਣੀ ਚਾਹੀਦੀ ਹੈ ਜੀ, ਜਾਂ ਬਦਨਾਮ ਨਾ ਹੋ ਗਏ ਤਾਂ ਕਿਆ ਨਾਮ ਨਾ ਹੋਗਾ, ਹੁਣ ਬਦਨਾਮੀ ਨਾਲ ਹੀ ਮਸ਼ਹੂਰੀ ਹੁੰਦੀ ਹੈ ਜੀ।
0: ਅੱਛਾ ਹੋਰ ਕੀ ਚੱਲ ਰਿਹਾ ਆਪਣੇ ਇਹਦੇ ਚ ਸਪੋਰਟਸ ਅੰਦਰ?
1: ਸਰ ਸਪੋਰਟਸ ਦੇ ਵਿੱਚ ਇੱਕ ਕ੍ਰਿਕਟ ਦੀ ਅਪਡੇਟ ਜ਼ਰੂਰ ਕਰ ਦਿੰਦਾ ਜੀ, ਇੰਡੀਆ ਵਰਸਿਸ ਇੰਗਲੈਂਡ ਕੱਲ ਜਿਹੜਾ ਪਹਿਲਾ ODI ਮੈਚ ਹੋਇਆ ਉਸ ਦੇ ਵਿੱਚ ਟੀਮ ਇੰਡੀਆ 6 wickets ਦੇ ਨਾਲ ਜੇਤੂ ਰਹੀ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਵੇਂ ਫਲਾਪ ਹੋਏ ਨੇ ਪਰ ਕੈਪਟਨ ਸ਼ੁਭਮਨ ਗਿੱਲ ਨੇ ਸ਼ਾਨਦਾਰ 80 ਰਨ ਬਣਾਏ ਨੇ ਤੇ ਨਾਲ ਦੀ ਨਾਲ ਅਕਸਰ ਪਟੇਲ ਉਹਨਾਂ ਨੇ 50 ਵੀ ਸਕੋਰ ਕੀਤੀ ਤੇ 4 wickets ਵੀ ਲਿੱਤੀਆਂ ਨੇ ਔਰ ਇੰਡੀਆ 6 wickets ਦੇ ਨਾਲ ਫਸਟ ODI ਮੈਚ ਵਿੱਚ ਇੰਗਲੈਂਡ ਤੋਂ ਜੇਤੂ ਰਿਹਾ। ਗੇਮ ਨੰਬਰ 2 ਜਿਹੜੀ ਹੈ ਜੀ ਉਹ ਕੱਲ੍ਹ ਨੂੰ ਹੋਣੀ ਹੈ ਈਸਟਰਨ ਸਟੈਂਡਰਡ ਟਾਈਮ ਦੇ ਨਾਲ 8 ਵਜੇ ਸਵੇਰੇ।
0: ਆਪਣੀ ਲਿਸਟਿੰਗ ਅਤੇ ਅਤਾ ਪਤਾ ਵੀ ਦੇ ਦਿਓ ਸਰ।
1: ਜੀ ਮੇਰਾ ਨੰਬਰ ਹੈ 416-669-1423, 416-669-1423 ਔਰ ਲਿਸਟਿੰਗ ਜਿਹੜੀ ਇੱਕ ਲੇਟੈਸਟ ਕੀਤੀ ਸੀਗੀ ਜੀ ਆਪਾਂ ਆਪਣੇ ਮੈਡੋਵੈਲ ਵਿਲੇਜ ਦੇ ਵਿੱਚ, ਉਹ ਵੀ ਜਿਹੜੀ ਹੈ ਜੀ ਵਿਕ ਗਈ ਆ ਤੇ ਹੁਣ ਇੱਕ ਵਾਰੀ ਫੇਰ ਤੋਂ ਲਿਸਟਿੰਗ ਦੀ ਜ਼ਰੂਰਤ ਆ। ਇਫ ਐਨੀਬਡੀ ਇਜ਼ ਲੁਕਿੰਗ ਟੂ ਸੈਲ ਦੇਅਰ ਪ੍ਰੋਪਰਟੀ ਜਾਂ ਲੀਜ਼ ਕਰਨੀ ਚਾਹੁੰਦੇ ਹੋ, ਚਾਹੇ ਉਹ ਕਾਂਡੋ ਆ, ਚਾਹੇ ਉਹ ਘਰ ਹੈ, ਕਿਸੇ ਵੀ ਤਰ੍ਹਾਂ ਦਾ ਹੈ, ਕਿਸੇ ਵੀ ਨੇਬਰਹੁੱਡ 'ਚ ਹੈ, ਪਲੀਜ਼ ਗਿਵ ਮੀ ਅ ਕਾਲ। ਮੇਰਾ ਨੰਬਰ ਹੈ ਜੀ 416-669-1423, 416-669-1423।
0: ਥੈਂਕ ਯੂ ਸਰ।
1: ਥੈਂਕ ਯੂ ਜੀ।
0: ਥੈਂਕ ਯੂ ਵੀਰੇ। ਲਓ ਜੀ ਜਾਣੇ ਆਉਂਦੇ ਆ ਸਟੇਟ ਨੂੰ, ਤੁਹਾਨੂੰ ਜੋਕ ਵੀ ਸੁਣਾਉਣਾ ਅੱਜ।
2: ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
4: ਚੋਰ ਹੈ ਤੂੰ।
5: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਨ ਏਅਰਪੋਰਟ, ਕਾਲ 647-871-5000, 647-875-5000.
6: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
7: Are you ready?
0: ਮੋਗਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040 ਸੱਜਣਾ ਰੱਬ ਕੋਲੋਂ ਮੰਗਣਾ ਛੱਡੋ ਮਿਹਨਤ ਕਰੋ ਰੱਬ ਆਪੇ ਦੇਵੇਗਾ ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ ਆਖਰੀ ਸਾਹ ਵੀ ਲੈ ਜਾਵੇਗਾ ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 bedroom 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $3,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 feet ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 ਵਜੇ ਤੱਕ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
4: ਮੈਂ ਤਾਂ ਜੀ ਜ਼ਿੰਦਗੀ ਦਾ ਰਾਜ਼ ਲੱਭ ਲਿਆ ਮੈਂ ਤਾਂ ਹੁਣ ਕਹਿਣਾ ਕਿ ਮੇਰੇ ਕੋਲ ਜਿਹੜਾ ਨਾ ਨੁਸਖਾ ਆ ਸਾਰੀ ਦੁਨੀਆ ਦੇ ਬੰਦੇ ਅਜ਼ਮਾ ਲੈਣ
7: ਕੀ ਨੁਸਖਾ
4: ਬਾਈ ਦੇਖੋ ਜੇਕਰ ਤੁਸੀਂ ਜਾਣਾ ਚਾਹੁੰਦੇ ਆ ਨਾ ਸਵਰਗ ਦੇ ਵਿੱਚ ਜੰਨਤ ਚਾਹੁੰਦੇ ਆ ਤਾਂ ਤੁਸੀਂ ਮਾਂ ਦੇ ਪੈਰ ਦਵਾ ਕੇ ਸੋਵੋ ਹਾਂ ਤੇ ਇਹ ਮਾਂ ਚਾਹੇ ਤੁਹਾਡੀ ਆਪਣੀ ਹੋਵੇ ਤੇ ਜਾਂ ਤੁਹਾਡੇ ਬੱਚਿਆਂ ਦੀ ਕੋਈ ਫਰਕ ਨੀ ਪੈਂਦਾ
0: I am Dave Kapla and you are not. ਇੰਡੀਅਨ ਫੂਡ ਲੈਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲੱਗ ਚੁੱਕੀ ਹੈ ਜੀ ਸ਼ੇਰ ਆਟਾ 6.99 ਦਾ 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਉਂਡ ਬਰਾਡ ਦੇਸੀ ਘਿਓ 22.99 ਦਾ 1.8 kg ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ ਕਾਲੇ ਅਤੇ ਚਿੱਟੇ ਚਨੇ 2.99 ਦੇ 4 ਪਾਉਂਡ ਈਚ ਗੋਭੀ 1.99 ਅਤੇ ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਉਂਡ ਮਿਲਣਗੀਆਂ ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਹੈ ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ ਸਾਡੇ ਨਾਲ ਹਰਪ੍ਰੀਤ ਜੁੜ ਚੁੱਕੇ ਨੇ ਹਰਪ੍ਰੀਤ ਜੀ ਪ੍ਰੋਗਰਾਮ ਸਵਾਗਤ ਹੈ
8: ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਕਿਸੇ ਦਾ ਕੋਈ ਵੀ ਕੁਐਸਚਨ ਹੈਗੇ ਆ ਚਾਹੇ ਉਹ ਉਹਨਾਂ ਦੀਆਂ ਲਾਈਫ ਇੰਸ਼ੋਰੈਂਸ ਪਾਲਿਸੀਜ਼ ਆ ਕ੍ਰਿਟੀਕਲ ਇਨਲੈਸ ਡਿਸੇਬਿਲਿਟੀ ਇੰਸ਼ੋਰੈਂਸ ਜਾਂ ਫਿਰ ਉਹਨਾਂ ਦੀ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਰਿਵਿਊ ਕਰਾਉਣਾ ਆ ਮੋਰਗੇਜ ਇੰਸ਼ੋਰੈਂਸ ਦੇ ਬਾਰੇ ਉਹਨਾਂ ਦੀ ਕੰਸਰਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੀ ਕਲੋਜ਼ਿੰਗ ਆ ਜਾਂ ਆਲਰੇਡੀ ਕਲੋਜ਼ਿੰਗ ਹੋ ਗਈ ਸੀ ਉਸ ਵੇਲੇ ਰਾਈਟ ਵੇ ਕਵਰੇਜ ਐਡ ਆਨ ਕਰਵਾ ਲਈ ਪਰ ਪਤਾ ਹੈ ਹੀ ਨਹੀਂ ਆ ਕਿ ਕਿਹੜੀ ਕਵਰੇਜ ਹੈਗੀ ਆ ਕੀ ਮੈਡੀਕਲ ਕੁਐਸਚਨ ਦੇ ਆਨਸਰ ਦਿੱਤੇ ਆ ਸੋ ਉਹ ਸਾਰੀਆਂ ਚੀਜ਼ਾਂ ਦੇ ਨਾਲ ਰਿਲੇਟਡ ਕੋਈ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਹੈਗੀ ਆ ਹੈਲਥ ਐਂਡ ਡੈਂਟਲ ਪਲਾਨਸ ਹੈਗੇ ਆ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸਿਸ ਕਰਨੀਆਂ ਹੈਗੀਆਂ ਤੁਹਾਡੀਆਂ ਟਰਾਂਸਪੋਰਟੇਸ਼ਨ ਹੈਗੀਆਂ ਤੁਹਾਡੇ ਕਾਫੀ ਸਾਰੇ ਇੰਪਲੋਈਜ਼ ਹੈਗੇ ਆ ਤੁਸੀਂ ਉਹਨਾਂ ਦਾ ਕੋਈ ਗਰੁੱਪ ਪਲਾਨ ਕਰਨਾ ਚਾਹੁੰਦੇ ਆ ਉਹਦੇ ਨਾਲ ਰਿਲੇਟਡ ਸਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਆ ਤੇ ਇਨਵੈਸਟਮੈਂਟ ਦੇ ਸਾਈਡ ਤੋਂ ਦੇਖੀਏ ਤਾਂ ਜਿੰਨੇ ਵੀ ਪਲਾਨਸ ਹੈਗੇ ਆ ਚਾਹੇ ਰਜਿਸਟਰਡ ਪਲਾਨਸ ਚਾਹੇ ਉਹ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੋਵੇ ਰਜਿਸਟਰਡ ਐਜੂਕੇਸ਼ਨ ਚਾਹੇ ਉਹ RDSP ਪਲਾਨ ਆ ਜਿਨ੍ਹਾਂ ਫੈਮਲੀਜ਼ ਦੇ ਵਿੱਚ ਕੋਈ ਡਿਸੇਬਲ ਐਲੀਜੀਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ ਤੇ ਉਹਨਾਂ ਨੇ $90,000 ਤੱਕ ਦੀ ਗ੍ਰਾਂਟ ਲਈ ਐਲੀਜੀਬਲ ਹੋਣਾ ਆ ਉਹਦੀ ਇਨਫੋਰਮੇਸ਼ਨ ਚਾਹੀਦੀ ਹੈਗੀ ਆ। ਇਸ ਤੋਂ ਇਲਾਵਾ RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਜਾਂ TFSA ਅਕਾਊਂਟ, ਕਿਹੜਾ ਪਲਾਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਹੈ, ਕਿਹੜੇ ਪਲਾਨ ਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰੋ ਤਾਂ ਤੁਹਾਨੂੰ ਮੈਕਸੀਮਮ ਬੈਨੀਫਿਟਸ ਮਿਲ ਸਕਦੇ ਆ, ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਤੁਸੀਂ ਸਾਡੇ ਆਫਿਸ ਤੋਂ ਕਿਸੇ ਵੀ ਐਡਵਾਈਜ਼ਰ ਤੋਂ ਲੈ ਸਕਦੇ ਆ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਨੰਬਰ ਹੈਗਾ ਜੀ 416-8176500।
0: ਅਗਲੇ ਲਿੰਕ ਚ ਫਿਰ ਮਿਲਦੇ ਆ, ਥੈਂਕ ਯੂ ਜੀ। ਆਲਰਾਈਟ, AM 530 ਡੇਵ ਟਾਲਾ ਸ਼ੋ, ਜਾਣੇ ਆ ਉਹਨੇ ਆ ਸਟੇ ਟਿਊਨ। ਪਹਿਲਾਂ ਲੈਂਡਸਕੇਪਿੰਗ ਵਾਲੇ ਦਾ ਸੁਨੇਹਾ ਸੁਣੀਏ।
7: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213।
9: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
10: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
9: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
10: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
9: 40 ਸਾਲਾਂ ਤੋਂ ਬੇਦਾਗ ਸਰਵਿਸ,
11: ਗਿੱਲ ਇੰਟਰਨੈਸ਼ਨਲ ਟ੍ਰੈਵਲ।
10: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
11: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
10: 905-671-8400 ਔਰ 905-796-8800 ਔਰ ਵਿਜ਼ਿਟ giltravels.ca।
12: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
13: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
10: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕੁਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
14: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
4: ਲਓ ਜੀ, ਠੰਡ ਆ ਗਈ। ਠੰਡ ਹੈ, ਠੰਡ ਦੇ ਦਿਨਾਂ ਵਿੱਚ ਤੈਨੂੰ ਪਤਾ ਕਿ ਸਭ ਤੋਂ ਜ਼ਿਆਦਾ ਤਕਲੀਫ ਤੇ ਮੁਸ਼ਕਲ ਕਿਹਨੂੰ ਆਉਂਦੀ ਆ?
15: ਨਹੀਂ, ਤੂੰ ਹੀ ਦੱਸ ਦੇ।
4: ਜੇਬ ਕਤਰਿਆਂ ਨੂੰ, ਕਿਉਂਕਿ ਠੰਡ ਦੇ ਦਿਨਾਂ ਵਿੱਚ ਲੋਕ ਜੇਬਾਂ ਚੋਂ ਹੱਥ ਹੀ ਨਹੀਂ ਬਾਹਰ ਕੱਢਦੇ।
16: ਫਿੱਟੇ ਮੂੰਹ ਤੇਰੇ।
0: ਇੰਡੀਅਨ ਫੂਡਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ, 7ਵੀਂ ਲੋਕੇਸ਼ਨ ਤੇ ਸੇਲ ਲੱਗ ਗਈ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਈਚ, ਵੈਜੀ ਬਰਗਰ ਜਾਂ ਚਨਾ ਭਟੂਰਾ 399, ਚਿਕਨ ਕਰੀ ਲਓ ਜਾਂ ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ 699 ਈਚ, ਆਲੂ ਕੁਲਚਾ 499। ਇਹ ਸੇਲ ਸਿਰਫ ਸੈਂਡਲਵੁੱਡ ਤੇ ਹੈਵੀ 10 ਵਾਲੀ ਲੋਕੇਸ਼ਨ ਤੇ ਹੈ। ਤੰਦੂਰੀ ਗ੍ਰਿਲ ਖਬਰਾਂ ਚ ਖਬਰ ਆ, ਪੰਜਾਬ ਦੇ ਗੈਂਗਸਟਰ ਵਿਰੁੱਧ ਮੁੜ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਦੀ ਜਾਂਚ ਏਜੰਸੀ FBI ਵੱਲੋਂ ਜੱਗੂ ਭਗਵਾਨਪੁਰੀ ਦੇ ਸਾਥੀ ਨਤੀਸ਼ ਕੌਸ਼ਲ ਉਰਫ ਲਾਲਾ ਨੂੰ ਭਗੌੜੇ ਅਪਰਾਧੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਖਾਲਰਾ ਤੋਂ ਖਬਰ ਆਈ ਆ, 8 ਪਿਸਤੌਲ ਸਣੇ 3 ਨੌਜਵਾਨ ਕਾਬੂ ਕਰ ਲਏ ਗਏ। ਪਾਕਿਸਤਾਨ ਚ ਬੈਠੇ ਗੈਂਗਸਟਰ ਤੋਂ ਅਤਵਾਦੀ ਬਣੇ ਸ਼ਹਿਜਾਦ ਪੱਟੀ ਦੇ ਨੈਟਵਰਕ ਨੂੰ ਲੈ ਕੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਗੋਵਿੰਦਵਾਲ ਥਰਮਲ ਪਲਾਂਟ ਦੇ 108 ਇੰਪਲੋਈ ਪੱਕੇ ਹੋਣਗੇ। ਕੈਨੇਡਾ ਦੇ 8 ਸ਼ਹਿਰਾਂ ਚ LMIA ਦੁਆਰਾ ਮਿਲਣੀ ਸ਼ੁਰੂ ਹੋ ਗਈ। ਲਓ ਜੀ, ਇਹ ਕੰਮ ਫੇਰ ਸ਼ੁਰੂ ਹੋ ਗਿਆ, ਹੁਣ ਦੇਖਦੇ ਹਾਂ ਕਿੱਥੇ ਜਾ ਕੇ ਖੜਦਾ। ਟੈਂਟ ਲਾਉਣੇ ਆ ਤਾਂ ਲੁਧਿਆਣੇ ਜਾਣ ਦੀ ਲੋੜ ਨੀ। ਆ ਸੁਣੋ,
17: ਲੁਧਿਆਣੇ ਟੈਂਟ ਕਰਾ ਆਂਦਾ ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
18: ਜਸ਼ਨ ਟੈਂਟਸ ਦੇ ਨਾਲ।
17: ਵਿਆਹ ਹੋਵੇ, ਬਰਥਡੇ ਪਾਰਟੀ,
18: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
17: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
18: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
17: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
18: 416-294-2857।
17: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
19: काव्या होम्योकेयर, काफी इलाज जहां बेअसर हो जाते हैं वहां से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है। काव्या होम्योकेयर, जहां से शुरू होता है हेल्दी लाइफ का सफर। 10 कोटरेल बुलेवार्ड, Unit 104 in Brampton, 647-760-2779, 647-760-2779.
0: Na chacha ji, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
20: ਓ ਤੂੰ ਰੇ ਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ।
21: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
22: ਗੱਲ ਪੁੱਛਾਂ?
23: ਹਾਂਜੀ ਪੁੱਛੋ।
22: ਤੁਸੀਂ ਮੇਰੀ ਤਨਖਾਹ ਦੇ ਨਾਲ ਗੁਜ਼ਾਰਾ ਕਰ ਲਓਗੇ?
23: ਲੈ, ਇਹਦੇ ਚ ਵੀ ਕੀ ਪੁੱਛਣ ਵਾਲੀ ਲੋੜ ਸੀ, ਮੈਂ ਤਾਂ ਕਰ ਲਾਂਗੀ, ਪਰ ਤੇਰਾ ਗੁਜ਼ਾਰਾ ਕਿਵੇਂ ਹੋਏਗਾ?
22: ਹੈਂ,
16: ਫਿੱਟੇ ਮੂੰਹ ਤੇਰੇ।
0: ਖਬਰਾਂ ਚ ਖਬਰ ਹੈ, ਭਾਰਤ ਯੂਕੇ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੈ। ਕਾਰਾਂ, ਵਿਸਕੀ ਅਤੇ ਬਿਊਟੀ ਸਮਾਨ ਹੋਣਗੇ ਸਸਤੇ। ਰੂਸ ਤੋਂ ਤੇਲ ਖਰੀਦਣ ਤੇ ਭਾਰਤ ਤੇ 100% ਟੈਰਿਫ ਲਾ ਸਕਦਾ ਹੈ ਅਮਰੀਕਾ। ਅਮਰੀਕੀ ਸੈਨੇਟ ਚ ਬਿੱਲ ਵੀ ਪੇਸ਼ ਕਰ ਦਿੱਤਾ ਗਿਆ ਹੈ। ਗੁਰਬਾਣੀ ਰੇਡੀਓ $20 ਦਾ, ਧਰਮ ਦੇ ਨਾਮ ਤੇ ਪੈਸੇ ਨਹੀਂ ਕਮਾਉਣੇ, ਨਾ ਨਾ ਨਾ ਨਾ ਨਾ ਨਾ ਮਿਠਿਆ, ਨਾ ਇਹ ਕੰਮ ਨਾ ਕਰੋ, ਧਰਮ ਦੇ ਨਾਮ ਤੇ ਕੋਈ ਪੈਸਾ ਨਹੀਂ ਕਮਾਉਣਾ। $20 ਦਾ ਗੁਰਬਾਣੀ ਰੇਡੀਓ, ਸਿਰਫ $20 ਦਾ, 416-740-8100, 740-8100। ਨੋਇਡਾ ਚ ਅੱਗ ਲੱਗੀ ਇਮਾਰਤ ਚ ਚਾਰਜ ਹੋ ਰਹੇ EU ਸਕੂਟਰ ਨੂੰ ਅੱਗ ਲੱਗੀ, ਦਮ ਘੁੱਟਣ ਨਾਲ 2 ਦੀ ਮੌਤ, 100 ਤੋਂ ਵੱਧ ਬਚਾਏ ਗਏ। ਹਾਈ ਕੋਰਟ ਦੀ ਸਖ਼ਤੀ ਦੇ ਬਾਵਜੂਦ ਕੱਲੂ ਦੇ ਜੰਗਲਾਂ ਚ ਫਿਰ ਸਜੇਗੀ ਰੈਪ ਪਾਰਟੀ, ਦੇਖਦੇ ਕੀ ਬਣਦਾ ਉੱਥੇ। ਇੱਥੇ ਅੱਗ ਲੱਗੀ ਜੀ, ਆਪਣੇ 20,000 ਜਿਹੜੇ ਸੂਰ ਨੇ ਉਹ ਵਿਚਾਰੇ ਮਾਰੇ ਗਏ ਅੱਗ ਦੇ ਵਿੱਚ। ਇਹ ਨੌਰਫਲਕ ਕਾਉਂਟੀ ਚ ਲੱਗੀ ਹੈ, ਆਪਣੇ ਸਿਮਕੋ, ਵੈਸਟ ਆਫ ਸਿਮਕੋ ਚ ਪੈਂਦੀ ਹੈ। 20,000 ਸੂਰਾਂ ਦਾ ਜਿਹੜਾ ਫਾਰਮ ਸੀ ਉਹ ਜਾਂਦਾ ਲੱਗਿਆ। ਅਮਰੀਕਾ ਚ ਡਾਇਰੀਆ ਦੀ ਬਹੁਤ ਵੱਡੀ ਕੰਪਲੇਨ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੂੰ ਡਾਇਰੀਆ ਹੋਇਆ ਹੋਇਆ, ਔਰ ਕਹਿ ਰਿਹਾ ਜਿਹੜਾ ਲੈਟਸ ਹੈ ਉਹਦੇ ਰਾਹੀਂ ਸ਼ਾਇਦ ਆਇਆ ਹੈ, ਤੇ ਟਾਕੋ ਬੈਲ ਦਾ ਜਿਹੜਾ ਲੈਟਸ ਆ ਉਹਦੇ ਹੁਣ ਨਿਗਾਹ ਰੱਖੀ ਜਾ ਰਹੀ ਹੈ ਇਨ ਅਮਰੀਕਾ। ਆਪਣੇ ਇੱਥੇ ਜੇ ਗੱਲ ਕਰੀਏ ਕਿਊਬਾ ਦੇ ਵਿੱਚ, ਇੱਥੇ ਕੀ ਕਹਿੰਦੇ ਕਿਊਬਾ ਦੀ ਗੱਲ ਕਰੀਏ, ਉੱਥੇ ਨੇਸ਼ਨ ਵਾਈਡ ਬਿਜਲੀ ਗੁੱਲ ਹੈ, ਨੇਸ਼ਨ ਵਾਈਡ, ਥੈਂਕਸ ਟੂ ਟਰੰਪ। ਨਾ ਉੱਥੇ ਵਿਚਾਰਿਆਂ ਦੇ, ਹੁਣ ਜਿਹੜੇ ਬਜ਼ੁਰਗ ਨੇ, ਬਿਮਾਰ ਠਮਾਰ ਨੇ ਜਾਂ ਨਹੀਂ ਵੀ, ਉਹਨਾਂ ਨੂੰ ਗਰਮੀ ਲੱਗ ਰਹੀ ਹੋਏਗੀ, ਪੱਖਾ ਨਹੀਂ, ਏਅਰ ਕੰਡੀਸ਼ਨ ਨਹੀਂ, ਕੁਛ ਨਹੀਂ, ਔਰ ਇਹਨੂੰ ਫਰਕ ਕੋਈ ਨਹੀਂ ਪੈਂਦਾ। ਬਾਈ ਸਾਹਿਬ, ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਕੰਮ ਛੱਡ ਕੇ ਕੈਨੇਡਾ ਪੋਸਟ ਅਪਲਾਈ ਕਰ ਦਿਓ, ਉੱਥੇ ਕੰਮ ਕਰੋ। ਸਾਡੀ ਸੈਂਟਰ ਸਰਕਾਰ ਪੈਸਾ ਦੇ ਰਹੀ ਆ ਕੈਨੇਡਾ ਪੋਸਟ ਨੂੰ ਬਚਾਉਣ ਲਈ। ਕੈਨੇਡਾ ਪੋਸਟ ਨੇ $30.8 million ਦੇ ਬੋਨਸ ਆਪਦੇ ਆਪ ਨੂੰ ਦਿੱਤੇ, $30.8 million। ਤੁਹਾਡੀ ਕੰਪਨੀ ਘਾਟੇ ਜੋ ਹੋਏ, ਤੁਸੀਂ ਆਪਦੇ ਆਪ ਨੂੰ ਬੋਨਸ ਦੇ ਰਹੇ ਹੋ, ਖਮਾਨ, ਮੈਨ ਵਾਸ ਰੋਂਗ ਵਿਦ ਯੂ ਪੀਪਲ। ਪੈਟਰੋਲ ਦੀ ਜਿਹੜੀ ਪ੍ਰਾਈਸ ਹੈ ਇਹ ਵੱਧਦੀ ਜਾ ਰਹੀ ਹੈ, ਕਿਉਂਕਿ ਇਰਾਨ ਦੀ ਲੜਾਈ ਘੱਟ ਨਹੀਂ ਰਹੀ ਹੈ, ਉਸ ਸਿਲਸਿਲੇ ਚ ਰਾਤ 7 ਸੈਂਟ ਪ੍ਰਾਈਜ ਉੱਪਰ ਗਈ, ਅੱਜ ਅੱਧੀ ਰਾਤੋਂ 2 ਸੈਂਟ ਪ੍ਰਾਈਜ ਉੱਪਰ ਹੋਰ ਜਾ ਰਹੀ ਹੈ। ਸੋ ਤੇਲ ਭਰਾ ਲਿਓ ਭਾਈ। ਤੇ ਜਨਕ ਜੂਲੇ ਦੇ ਸਹਿਯੋਗ ਨਾਲ ਮੰਡੀਆਂ ਨੇ ਭਾਅ ਦੱਸੀ ਹੈ। ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਡਾਲਰ ਉੱਪਰ ਹੈ, ਕਰੂਡ ਆਇਲ ਤੇ ਜਿਹੜਾ ਸੋਨਾ ਹੈ ਇਸ ਸਮੇਂ ਥੱਲੇ ਚੱਲ ਰਿਹਾ ਹੈ। ਲਓ ਜੀ ਜਾਣੇ ਆ ਆਉਂਦੇ ਆ ਸਟੇ ਟਿਊਨ।
1: Rene Cross Border SD Drivers bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushaba, Etobicoke ate Bolton, je tuhade kol vi hai valid SD license, clean CBOR te abstract US border eligibility te fast card, ta aaj hi Everest Transportation nu call karo 9058462229 extension hai 4 ya fir 9053348222 yani 905-846 229 te ya fir call karo 905-334-82 extension hai 4
0: rupa brand 5 vakilan di vaddi accident specialist team hai accident to baad tode hakkan layi khadde ne 5 vakilan di maharat experience team nu pata hai ki insurance company na kiven nijithya janda hai millions and millions of dollar inna ne apne clients nu insurance company to dwaye ne apni fees case settle hon to baad lende ne rupa brad 416-999-5939 991-5939
2: dukh eh nahi ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
0: ਇੱਕ ਬੰਦੇ ਤੇ ਪੁਲਿਸ ਨੇ ਆਪਣੇ ਇੱਥੇ ਟੋਰਾਂਟੋ ਚ ਚਾਰਜਸ ਲਾਏ ਨੇ, ਉਹਦਾ ਨਾਮ ਹੈ ਫਰਦੀਨ ਸਾਜਿਦ, ਕੁਝ ਸੈਕਸੁਅਲ ਰਿਲੇਟਡ ਚਾਰਜਸ ਉਹਦੇ ਲੱਗੇ ਨੇ। ਇਹਦੇ ਨਾਲ ਨਾਲ ਸਕਾਰਪੋਰ ਚ ਗੋਲੀਆਂ ਚੱਲੀਆਂ, ਇੱਕ ਬੰਦੇ ਦੇ ਗੋਲੀ ਮਾਰੀ ਗਈ, ਉਹਦਾ ਧਿਆਨ ਕੀਤਾ ਜਾ ਰਿਹਾ ਹੈ। ਡਰਨ ਦੇ ਵਿੱਚ ਇੱਕ ਬੰਦੇ ਦੀ ਪੁਲਿਸ ਭਾਲ ਕਰ ਰਹੀ ਆ, ਦੇਖਦੇ ਹਾਂ ਜੇ ਉਹ ਲੱਭਦਾ ਕਿ ਨਹੀਂ, ਉਹਨੇ ਵੀ ਕੁਛ ਗਲਤ ਹਰਕਤਾਂ ਕੀਤੀਆਂ। ਜਿਹੜਾ ਟਰੰਪ ਬਾਬੂ ਹੈ, ਇਹ ਤੇ ਇੱਕ ਬੀਬੀ ਹੈ ਜਿਹਦਾ ਜਰਨਲਿਸਟ ਸੀ, ਪਹਿਲਾਂ ਜਰਨਲਿਸਟ ਦਾ ਕੰਮ ਕਰਦੀ, 82 ਸਾਲ ਦੀ ਉਹਦੀ ਉਮਰ ਹੈ ਹੁਣ। ਉਹਨੇ ਸੂ ਕੀਤਾ ਸੀ ਤੇ ਕੇਸ ਜਿੱਤੀ ਹੈ ਕਿ ਇਹਨੇ ਸੈਕਸੁਅਲੀ ਅਸਲਟ ਕੀਤਾ ਸੀ ਡੋਨਲਡ ਟਰੰਪ ਨੇ। $5.6 million ਦਾ US ਦੇ ਜੱਜ ਨੇ ਥੋੜੀ ਮਾਰ ਗਿਆ ਸੀ, ਕੈਰਲ ਨੂੰ ਦਿਓ। ਕੱਲ $5.6 million ਦਾ ਜਿਹੜਾ ਚੈੱਕ ਹੈ ਉਹ ਬੀਬੀ ਨੂੰ ਮਿਲ ਗਿਆ। ਇਹ ਹਾਦਸਾ ਵੈਸੇ ਨਿਊਯਾਰਕ ਦੇ ਵਿੱਚ 1996 ਦਾ ਹੈ। ਉਹ 96 ਕਿੱਥੇ ਤੇ 30 ਸਾਲਾਂ ਬਾਅਦ ਤੁਸੀਂ ਇਹੋ ਜਿਹੇ ਕੰਮਾਂ ਚ ਪਏ ਹੋ ਤਾਂ ਨਾਲ ਦੇ ਕੰਮ ਨਿਬੇੜ ਦੇਣਾ ਚਾਹੀਦਾ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਇੱਕ ਵਾਰ ਫੇਰ ਹਾਜ਼ਰ ਨੇ। ਹਰਪ੍ਰੀਤ ਜੀ ਵੈਲਕਮ ਅਗੇਨ।
8: ਥੈਂਕ ਯੂ ਸੋ ਮਚ ਜੀ।
0: ਹਰਪ੍ਰੀਤ ਜੀ ਅਗਲਾ ਸੰਦੇਸ਼ ਕੀ ਹੈ?
8: ਸੁਦੀਪ ਜੀ, ਜਿੱਥੇ ਆਪਾਂ ਸਰਵਿਸਿਜ਼ ਦੀ ਗੱਲ ਕੀਤੀ ਹੈਗੀ ਆ, ਕਿਹੜੀਆਂ ਕਿਹੜੀਆਂ ਜਿਹੜੀਆਂ ਸਰਵਿਸਿਜ਼ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇ ਨਾਲ ਰਿਲੇਟਡ ਸਾਡੇ ਆਫਿਸ ਤੋਂ ਪ੍ਰੋਵਾਈਡ ਹੁੰਦੀ ਆ, ਸਾਡੀ ਜਿਹੜੀ ਟੀਮ ਹੈਗੀ ਆ ਟੌਪ ਚੋਇਸ ਇੰਸ਼ੋਰੈਂਸ ਦੇ ਨਾਲ ਰਿਲੇਟਡ, ਸੋ ਉਹਨਾਂ ਨੂੰ ਕਿਸੇ ਵੀ ਐਡਵਾਈਜ਼ਰ ਨੂੰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਇਸ ਤੋਂ ਇਲਾਵਾ ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈਗੀ ਆ, ਜਦੋਂ ਆਪਾਂ ਕਿਸੇ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਇੰਪੋਰਟੈਂਟ ਸਟੈਪ ਹੈਗਾ ਉਹਦੀ ਅੰਡਰਰਾਈਟਿੰਗ ਪ੍ਰੋਸੈਸ। ਉਹਦਾ ਮਤਲਬ ਇਹ ਹੈਗਾ ਕਿ ਜਦੋਂ ਆਪਾਂ ਕੋਈ ਵੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਲੈਣੀ ਆ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਲੈਣੀ ਆ, ਕੋਈ ਡਿਸਐਬਿਲਿਟੀ ਇੰਸ਼ੋਰੈਂਸ ਆ, ਉਹਦੇ ਬਿਹਾਈਂਡ ਦੇ ਉੱਪਰ ਜਿਹੜੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹ ਤੁਹਾਡੀਆਂ ਮੈਡੀਕਲ ਅੰਡਰਰਾਈਟਿੰਗ ਕਰਦੀਆਂ ਹੈਗੀਆਂ ਆ। ਉਹਦੇ ਵਿੱਚ ਤੁਹਾਡਾ ਮੈਡੀਕਲ ਹੋ ਸਕਦਾ ਆ, ਨਰਸ ਵਿਜ਼ਿਟ ਕਰ ਸਕਦੀ ਆ, ਤੁਹਾਡੇ ਡਾਕਟਰ ਤੋਂ ਰਿਪੋਰਟਸ ਲਈਆਂ ਜਾ ਸਕਦੀਆਂ ਆ, ਜਾਂ ਫਿਰ ਬਹੁਤੀ ਵਾਰ ਇੱਦਾਂ ਹੁੰਦਾ ਹੈਗਾ ਆ ਕਿ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨੇ ਥੋੜ੍ਹਾ ਜਿਹਾ ਇਸ ਪ੍ਰੋਸੈਸ ਨੂੰ ਈਜ਼ੀ ਕਰਨ ਦੇ ਲਈ ਇੱਕ ਲਿਮਿਟ ਰੱਖ ਦਿੱਤੀ ਕਿ ਇਸ ਲਿਮਿਟ ਤੋਂ ਥੱਲੇ ਅਗਰ ਕਵਰੇਜ ਹੋਊਗੀ ਤਾਂ ਅਸੀਂ ਸਿਰਫ ਜਿਹੜੇ ਪਹਿਲਾਂ ਮੈਡੀਕਲ ਕੁਐਸਚਨ ਆਨਸਰਸ ਹੈਗੇ ਆ ਉਹਦੇ ਬੇਸਡ ਦੇ ਉੱਪਰ ਅੰਡਰ ਰਾਈਟਿੰਗ ਕਰਾਂਗੇ ਕਿ ਐਡਵਾਈਜ਼ਰ ਜਿਹੜਾ ਹੈਗਾ ਆ ਉਹ ਮੈਡੀਕਲ ਕੁਐਸਚਨ ਆਨਸਰ ਆਪਣੇ ਕਲਾਇੰਟ ਨੂੰ ਪੁੱਛੇਗਾ ਔਰ ਕਲਾਇੰਟ ਦੇ ਆਨਸਰਸ ਦੇ ਬੇਸ ਤੇ ਹੀ ਜਿਹੜੇ ਅੱਗੇ ਮੈਡੀਕਲ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ ਜਾਂ ਡਾਕਟਰ ਦੀ ਰਿਪੋਰਟ ਦੀ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ ਉਹ ਡਿਸਾਈਡ ਹੋਊਗਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਉਹ ਜਿਹੜੇ ਮੈਡੀਕਲ ਕੁਐਸਚਨ ਆਨਸਰਸ ਹੈਗੇ ਆ ਉਹਨਾਂ ਦਾ ਆਨਸਰ ਦੇਣਾ ਕਿੰਨਾ ਇੰਪੋਰਟੈਂਟ ਹੋ ਗਿਆ, ਕਿਉਂਕਿ ਅਗਰ ਆਪਾਂ ਉਹ ਟਰੁੱਥਫੁਲੀ ਆਨਸਰ ਨਹੀਂ ਕੀਤੇ ਜਾਂ ਆਪਾਂ ਉਹ ਵਾਲੇ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਨੂੰ ਅੰਡਰਸਟੈਂਡ ਕਰਕੇ ਆਨਸਰ ਨਹੀਂ ਦਿੱਤੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਕਲੇਮ ਦੇ ਟਾਈਮ ਤੇ ਉੱਪਰ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਸੋ ਮੇਨ ਕਹਿਣ ਦਾ ਮਤਲਬ ਇਹ ਸੀਗਾ ਕਿ ਜਦੋਂ ਵੀ ਤੁਸੀਂ ਕੋਈ ਵੀ ਮੈਡੀਕਲ ਕੁਐਸਚਨ ਆਨਸਰ ਦੇ ਆਨਸਰ ਦਿੰਦੇ ਆ ਤਾਂ ਇੱਕ ਤਾਂ ਇਹ ਹੈਗਾ ਆ ਕਿ ਉਹ ਸਾਰੇ ਸਮਝ ਕੇ ਤੇ ਟਰੁੱਥਫੁਲੀ ਆਨਸਰ ਹੋਣੇ ਚਾਹੀਦੇ ਆ। ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂ ਆਹ ਵਾਲਾ ਕੁਐਸਚਨ ਮੈਨੂੰ ਸਮਝ ਨਹੀਂ ਆਇਆ ਜਾਂ ਆਹ ਵਾਲਾ ਕੁਐਸਚਨ ਦਾ ਮੈਨੂੰ ਯਾਦ ਨਹੀਂ ਹੈਗਾ, ਕਿਉਂਕਿ ਬਹੁਤੇ ਕੁਐਸਚਨ ਤਾਂ ਜਿਹੜੀਆਂ ਬਹੁਤ ਜ਼ਿਆਦਾ ਕ੍ਰਿਟੀਕਲ ਡਿਜ਼ੀਜ਼ ਹੈਗੀਆਂ ਉਹਦੇ ਨਾਲ ਰਿਲੇਟਿਡ ਹੀ ਹੈਗੇ ਆ, ਬਟ ਸਟਿਲ ਜਿਹੜੇ ਵੀ ਕੁਐਸਚਨ ਹੈਗੇ ਅਗਰ ਉਹਨੂੰ ਕਿਤੇ ਵੀ ਲੱਗੇ ਕਿ ਆਹ ਚੀਜ਼ ਸਾਨੂੰ ਕਲੀਅਰ ਨਹੀਂ ਹੈਗੀ, ਰੈਦਰ ਦੈਨ ਕਿ ਆਪਾਂ ਉਸੇ ਵੇਲੇ ਆਨਸਰ ਦੇਈਏ, ਤੁਸੀਂ ਆਪਣੇ ਐਡਵਾਈਜ਼ਰ ਤੋਂ ਟਾਈਮ ਲੈ ਕੇ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਉਹਨਾਂ ਦੇ ਆਨਸਰ ਦੇ ਸਕਦੇ ਆ। ਤੇ ਜੇ ਤੁਸੀਂ ਜਸਟ ਵੈਸੇ ਹੀ ਕਹਿਤਾ ਕਿ ਹਾਂਜੀ ਜੀ ਸਾਰਾ ਕੁਝ ਠੀਕ ਹੀ ਆ ਕੁਛ ਨਹੀਂ ਹੈਗਾ, ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਕਈ ਕੁਐਸਚਨ ਆਨਸਰ ਦਾ ਦੀਪ ਜੀ ਇਹ ਹੈਗੇ ਆ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਦੇ ਉੱਪਰ ਕਿੰਨੀਆਂ ਟਿਕਟਸ ਹੈਗੀਆਂ, ਮੋਰ ਦੈਨ 4 ਜਾਂ 5 ਟਿਕਟਸ ਤਾਂ ਨਹੀਂ ਹੈਗੀਆਂ, ਜਾਂ ਤੁਸੀਂ ਕਦੀ ਕੋਈ ਬੈਂਕਰਪਸੀ ਤਾਂ ਨਹੀਂ ਕੀਤੀ ਹੋਈ, ਜਾਂ ਤੁਸੀਂ ਕਦੀ ਡਰਿੰਕ ਐਂਡ ਡਰਾਈਵ ਚ ਚਾਰਜ ਤਾਂ ਨਹੀਂ ਹੋਏ ਹੈਗੇ, ਜਾਂ ਹੈਗਾ ਤੁਹਾਨੂੰ ਐਲਕੋਹੋਲਿਜ਼ਮ ਦੇ ਲਈ ਕੋਈ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਪਈ ਕਿ ਤੁਹਾਨੂੰ ਡਾਕਟਰ ਨੇ ਕਿਹਾ ਹੋਵੇ ਕਿ ਤੁਸੀਂ ਐਲਕੋਹਲ ਘਟਾਉਣੀ ਆ ਬੰਦ ਕਰਨੀ ਆ ਤੇ ਤੁਸੀਂ ਉਹਦੇ ਲਈ ਅੱਗੇ ਫਰਦਰ ਕਿਸੇ ਨਾਲ ਕੰਸਲਟ ਕੀਤਾ ਹੋਵੇ। ਕਈ ਵਾਰੀ ਆਪਾਂ ਸੋਚਦੇ ਹੁੰਦੇ ਹਾਂ ਕਿ ਸਿਰਫ ਮੈਡੀਕਲ ਕੁਐਸਚਨ ਹੀ ਆ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਆਪਾਂ ਸਾਰੇ ਕੁਐਸਚਨ ਦੇ ਆਨਸਰ ਨੋ ਕਰ ਦਈਏ, ਪਰ ਐਪਲੀਕੇਸ਼ਨ ਦੇ ਵਿੱਚ ਇਹ ਵੀ ਕੁਐਸਚਨ ਹੈਗੇ ਆ ਔਰ ਇਹਨਾਂ ਦੇ ਬੇਸਡ ਤੇ ਵੀ ਉੱਪਰ ਅੰਡਰ ਰਾਈਟਿੰਗ ਹੁੰਦੀ ਆ। ਸੋ ਅਗਰ ਤੁਸੀਂ ਇਹਨਾਂ ਕੁਐਸਚਨ ਦਾ ਵੀ ਆਨਸਰ ਸਹੀ ਨਹੀਂ ਦਿੱਤਾ ਹੈਗਾ ਤਾਂ ਕਲੇਮ ਦੇ ਟਾਈਮ ਦੇ ਉੱਪਰ ਡੈਫੀਨੇਟਲੀ ਪ੍ਰੋਬਲਮ ਆ ਸਕਦੀ ਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈਗੀ ਆ, ਅੱਜ ਜੇ ਤੁਸੀਂ ਮੈਨੂੰ ਸੁਣ ਰਹੇ ਹੋ ਆਪਣੀਆਂ ਪਾਲਿਸੀਜ਼ ਨੂੰ ਜਾ ਕੇ ਰਿਵਿਊ ਕਰੋ, ਤੁਹਾਡੀ ਪਾਲਿਸੀਜ਼ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੀ ਕਾਪੀ ਲੱਗੀ ਹੋਣੀ ਚਾਹੀਦੀ ਆ ਔਰ ਉਸ ਐਪਲੀਕੇਸ਼ਨ ਦੇ ਵਿੱਚ ਜਿਹੜੇ ਵੀ ਤੁਸੀਂ ਮੈਡੀਕਲ ਕੁਐਸਚਨ ਦੇ ਆਨਸਰ ਦਿੱਤੇ ਸੀਗੇ ਉਹ ਸਾਰੇ ਲੱਗੇ ਹੋਣੇ ਚਾਹੀਦੇ ਆ। ਸੋ ਤੁਸੀਂ ਆਪਣੀ ਫਾਈਲ ਨੂੰ ਜਾ ਕੇ ਰਿਵਿਊ ਕਰੋ ਕਿ ਹਾਂ ਕਿ ਜੋ ਵੀ ਉਸ ਟਾਈਮ ਦੇ ਉੱਪਰ ਮੈਂ ਪਾਲਿਸੀ ਲਈ ਸੀਗੀ ਆਹ ਕੁਐਸਚਨ ਆਨਸਰ ਦੇ ਬੇਸ ਤੇ ਲਈ ਸੀ, ਮੈਂ ਸਾਰੇ ਸਹੀ ਆਨਸਰ ਦਿੱਤੇ ਸੀ ਕਿ ਨਹੀਂ ਦਿੱਤੇ ਸੀ, ਔਰ ਅਗਰ ਤੁਹਾਨੂੰ ਲੱਗਦਾ ਕਿ ਹਾਂ ਮੇਰੇ ਕੋਲ ਆਹ ਵਾਲਾ ਕੁਐਸਚਨ ਪੁੱਛਿਆ ਨਹੀਂ ਗਿਆ ਜਾਂ ਮੈਂ ਇਹਦਾ ਆਨਸਰ ਸਹੀ ਨਹੀਂ ਦੇ ਪਾਇਆ ਸੀ ਉਸ ਟਾਈਮ ਦੇ ਉੱਪਰ, ਤੁਸੀਂ ਇਸ ਵੇਲੇ ਵੀ ਆਪਣੇ ਐਡਵਾਈਜ਼ਰ ਨੂੰ ਕਹਿ ਕੇ ਜਾਂ ਸਾਨੂੰ ਕਹਿ ਕੇ ਅਸੀਂ ਦੁਬਾਰਾ ਤੋਂ ਕੰਪਨੀ ਨੂੰ ਭੇਜ ਸਕਦੇ ਹਾਂ ਕਿ ਸਮ ਹੋ ਇਹ ਵਾਲਾ ਜਿਹੜਾ ਕੁਐਸਚਨ ਹੈਗਾ ਉਹਦਾ ਆਨਸਰ ਉਸ ਵੇਲੇ ਨਹੀਂ ਠੀਕ ਦੇ ਹੋਇਆ ਸੀ, ਬਟ ਹੁਣ ਤੁਸੀਂ ਅੰਡਰਰਾਈਟ ਕਰ ਲਓ ਇਸ ਬੇਸ ਦੇ ਉੱਪਰ ਤਾਂ ਕਿ ਫਿਊਚਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ, ਰੈਦਰ ਦੈਨ ਅਸੀਂ ਇਸ ਚੀਜ਼ ਦੀ ਵੇਟ ਕਰੀਏ ਜੀ ਕਿ ਜਦੋਂ ਕਲੇਮ ਆਊਗਾ ਉਦੋਂ ਦੇਖੀ ਜਾਓ। ਹੁਣ ਜਦੋਂ ਕਲੇਮ ਆਊਗਾ ਤੁਸੀਂ ਤਾਂ ਹੈ ਹੀ ਨਹੀਂ ਜੇ ਲਾਈਫ ਇੰਸ਼ੋਰੈਂਸ ਸੀਗੀ, ਤੁਹਾਡੀ ਫੈਮਿਲੀ ਨੂੰ ਪਿੱਛੋਂ ਸਫ਼ਰ ਕਰਨਾ ਪਊਗਾ ਇੱਕ ਕਲੇਮ ਲੈਣ ਦੇ ਲਈ, ਤੁਸੀਂ ਇੰਨਾ ਚਿਰ ਪ੍ਰੀਮੀਅਮ ਵੀ ਦਿੰਦੇ ਰਹੇ ਤੇ ਪਿੱਛੋਂ ਫਿਰ ਫੈਮਿਲੀ ਇਸ ਗੱਲ ਲਈ ਸਫ਼ਰ ਕਰੇ ਕਿ ਹਾਂ ਕਲੇਮ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਸੋ ਇਸ ਕਰਕੇ ਛੋਟੀਆਂ ਛੋਟੀਆਂ ਗੱਲਾਂ ਆ ਬਟ ਬਹੁਤ ਧਿਆਨ ਦੇਣ ਵਾਲੀਆਂ ਆ। ਜਦੋਂ ਆਪਾਂ ਕੋਈ ਵੀ ਪਾਲਿਸੀ ਲੈ ਰਹੇ ਹਾਂ ਆਪਣਾ ਪਰਪਜ਼ ਇਹੀ ਹੈਗਾ ਆ, ਐਡਵਾਈਜ਼ਰ ਦਾ ਪਰਪਜ਼ ਇਹੀ ਹੈ ਕਿ ਤੁਹਾਨੂੰ ਪ੍ਰੋਪਰ ਤੌਰ ਤੇ ਪ੍ਰੋਟੈਕਟ ਕਰੇ, ਤੇ ਇਸ ਕਰਕੇ ਉਹ ਕਵਰੇਜ ਜਿਹੜੀ ਹੈਗੀ ਆ ਉਹ ਰਾਈਟਫੁਲ ਵੇ ਦੇ ਨਾਲ ਹੋਣੀ ਚਾਹੀਦੀ ਆ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ ਕਿਸੇ ਵੀ ਇੰਸ਼ੋਰੈਂਸ ਪਲਾਨ ਨਾਲ ਰਿਲੇਟਡ, ਕਿਸੇ ਵੀ ਅੰਡਰ ਰਾਈਟਿੰਗ ਪ੍ਰੋਸੈਸ ਨਾਲ ਰਿਲੇਟਡ, ਨੰਬਰ ਹੈਗਾ ਜੀ 416-8176500-416-817-6500।
0: ਥੈਂਕ ਯੂ ਜੀ,
8: ਥੈਂਕ ਯੂ ਜੀ।
0: ਹੋਰ ਖਬਰਾਂ ਨੇ, ਲੰਡਨ ਵਿਚ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ 24 ਸਾਲਾਂ ਦੇ ਸੀ ਚਾਕੂ ਮਾਰ ਕੇ ਕਤਲ ਕਰ ਦਿੱਤਾ, ਹਮਲਾਵਾਰ ਗ੍ਰਿਫ਼ਤਾਰ। ਬ੍ਰਿਟਿਸ਼ ਕੋਲੰਬੀਆ ਵਿਚ ਹੈਲੀਕਾਪਟਰ ਹਾਦਸੇ ਵਿਚ 2 ਦੀ ਮੌਤ 1 ਜ਼ਖਮੀ। ਆਪਣੇ ਜਿਹੜਾ ਬਾਹਰ ਧੂੰਆਂ ਜਾਂ ਔਰੰਜ ਦੀਂਦਾ ਇਹ ਜੰਗਲਾਤ ਚ 40 ਇਹੋ ਜਿਹੀਆਂ ਅੱਗਾਂ ਨੇ ਜਿਹੜੀਆਂ ਬੇਕਾਬੂ ਨੇ ਨੌਰਥ ਆਪਣੇ ਇੰਟੀਰੀਅਰ ਚ, ਉਹਦੇ ਕਰਕੇ ਧੂੰਆਂ ਦਿਖ ਰਿਹਾ। ਇੰਡੀਅਨ ਫਰੂਟ ਐਂਡ ਦੀ ਨਵੀਂ ਲੋਕੇਸ਼ਨ ਸੈਂਡਲਵੁੱਡ ਅਤੇ ਹਾਈਵੇ 10 ਵਾਲੀ ਲੋਕੇਸ਼ਨ ਤੇ ਜ਼ਬਰਦਸਤ ਸੇਲ ਲਗਾ ਦਿੱਤੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਉਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਉਂਡ, ਬਰਾੜ ਦੇਸੀ ਘਿਓ 22.99 ਦਾ 1.8 ਕੇਜੀ, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਈਚ 1 ਕਿਲੋ, ਕਾਲੇ ਅਤੇ ਚਿੱਟੇ ਚਣੇ 2.99 ਦੇ 4 ਪਾਉਂਡ, ਗੋਭੀ 1.99 ਦੀ, ਇੰਡੀਅਨ ਭਿੰਡੀਆਂ 2.99 ਦੀਆਂ ਪਾਉਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਵੀ 10 ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਨਾਲ ਹੀ ਇੰਡੀਅਨ ਫਰੂਟਲੈਂਡ ਦੇ ਤੰਦੂਰੀ ਗ੍ਰਿਲ ਹੈ 7ਵੀਂ ਲੋਕੇਸ਼ਨ ਤੇ, ਇਹਨਾਂ ਦੇ ਵੀ ਸੇਲ ਲੱਗੀ ਹੋਈ ਹੈ ਜੀ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99, ਵੈਜੀ ਬਰਗਰ ਜਾਂ ਚਨਾ ਭਟੂਰਾ 3.99, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਕਰੀ ਚਿਕਨ ਬਿਰਿਆਨੀ 6.99 ਈਚ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਵੀ 10 ਵਾਲੀ ਲੋਕੇਸ਼ਨ ਤੇ ਹੈ ਤੰਦੂਰੀ ਗ੍ਰਿਲ। ਖਬਰਾਂ ਚ ਖਬਰ ਹੈ, ਅਮਰੀਕਾ ਨੇ ਇਰਾਨ ਵਿਰੁੱਧ ਹਮਲਿਆਂ ਦੀ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਕਿਉਂਕਿ ਵਧਦੇ ਤਣਾਅ ਕਾਰਨ ਸਮੁੰਦਰੀ ਜਹਾਜ਼ਾਂ ਨੂੰ ਖਤਰਾ ਹੈ। ਹੁਣ ਕਹਿੰਦਾ ਟਰੰਪ, ਜਿਹੜੇ ਤੁਹਾਡੇ ਪੁਲ ਨੇ ਪਾਵਰ ਪਲਾਂਟਸ ਨੇ ਉਹਨਾਂ ਤੇ ਹੱਲਾ ਬੋਲੂ। ਪੁਲਿਸ ਨੇ ਹਥਿਆਰ ਸਮੇਤ ਪੰਜਾਬੀ ਗੈਂਗ ਨੂੰ ਕਿਵੇਂ ਫੜਿਆ ਇਹ ਪੜ੍ਹ ਸਕਦੇ ਹੋ ਡੇਵ ਟਾਟਲਾ.com ਤੇ ਜਾ ਕੇ। ਗੁਰਵਿੰਦਰ ਸਿੰਘ 25 ਸਾਲਾ, ਹਰਪਨਦੀਪ ਸਿੰਘ 23 ਸਾਲਾ, ਹਰਸ਼ਦੀਪ ਸਿੰਘ 21 ਸਾਲਾ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੱਖੋ ਵੱਖਰੇ ਸਮੇਂ ਲਈ। ਹੁਣ ਚੱਕੀ ਪੀ ਸਿੰਘ ਗ੍ਰੈਂਡ ਫਰਨੀਚਰ ਤੋਂ ਸੁਖ ਸਾਹਿਬ ਹਾਜ਼ਰ ਨੇ ਜਨਾਬ।
3: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ, ਬਲੂਨਸ ਲੱਗ ਰਹੇ ਨੇ, ਰੈੱਡ ਕਾਰਪੇਟ ਪਰਿਵਾਰਾਂ ਦੇ ਲਈ ਪੈ ਰਹੀ ਆ ਤੇ ਗਿਫਟ ਤੁਹਾਡੇ ਲਈ ਪਹੁੰਚ ਚੁੱਕੇ ਨੇ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਇੱਕ ਨਵੇਕਲੇ ਕਿਸਮ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਆਇਆ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ ਤੇ ਇੱਕ ਐਕਸਟਰਾ ਫੀਚਰ ਜਿਹੜਾ ਮਸਾਜਰ ਵੀ ਵਿੱਚ ਆ ਗਿਆ। ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਟਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ ਪਲੱਸ ਪਾਵਰ ਮਸਾਜਰ, ਵਾਇਰਲੈਸ ਚਾਰਜਰ, ਯੂਐਸਬੀ ਚਾਰਜਰ, ਐਲਈਡੀ ਲਾਈਟਾਂ ਦੇ ਨਾਲ ਫੁੱਲੀ ਲੋਡਡ ਮਸਾਜਰ ਰਿਕਲਾਈਨਰ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਇਸ ਵੀਕਐਂਡ ਦੇ ਉੱਪਰ ਤੁਸੀਂ ਪਹੁੰਚ ਜਾਣਾ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਪਹੁੰਚ ਜਾਓ। 4,000 ਵਾਲਾ ਪਾਵਰ ਰਿਕਲਾਈਨਰ ਮਸਾਜਰ ਰਿਕਲਾਈਨਰ ਸਿਰਫ $1,899 $1,899 ਦੇ ਵਿੱਚ ਪਾਵਰ ਮਸਾਜਰ ਸੋਫਾ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਸੋਫਾ ਸੈੱਟ ਬਾਏ ਕਰ ਲਿਆ, ਫਰੰਟ ਤੇ ਇੱਕ ਬਾਕਸ ਪਿਆ ਜਿਹਦੇ ਵਿੱਚ ਤੁਸੀਂ ਪਰਚੀ ਕੱਢਣੀ ਆਪਣੀ, ਜਿਸ ਚੋਂ $1,100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕਰੋਵੇਵ, ਬਹੁਤ ਸਾਰੇ ਤੋਹਫੇ ਨਿਕਲਣੇ ਨੇ। ਸੋ ਕੋਈ ਵੀ ਪਰਚੇਸ ਕਰਨੀ ਹੈ ਤੇ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ। ਰਾਈਟ ਵੇ ਪਰਚੀ ਕੱਢ ਕੇ ਗਿਫਟ ਆਪਣੀ ਗੱਡੀ ਦੇ ਵਿੱਚ ਰੱਖ ਕੇ ਤੁਸੀਂ ਘਰ ਲੈ ਕੇ ਜਾ ਸਕਦੇ ਹੋ। ਸੋ ਲੋਐਸਟ ਪ੍ਰਾਈਸ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ ਸੇਲ ਸੇਲ ਦੇ ਭਾਜੀ।
0: ਥੈਂਕ ਯੂ ਸਰ। ਇੱਕ ਫਕੀਰ ਨੇ ਮੌਤ ਨੂੰ ਫਰਿਆਦ ਕੀਤੀ, ਤੂੰ ਉਦੋਂ ਆਈ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹੋਵਾਂ, ਉਦੋਂ ਆਈ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹੋਵਾਂ, ਤੈਨੂੰ ਆਉਣ 'ਚ ਮਜ਼ਾ ਆਵੇਗਾ ਤੇ ਮੈਨੂੰ ਜਾਣ 'ਚ ਮਜ਼ਾ ਆਵੇਗਾ।

0: ਸਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
2: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475189999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਬਸ 2-4 ਦਾ ਘਮੰਡ ਤੋੜਨਾ ਹੈ ਮੱਝ ਰੱਖਣੀ ਨਹੀਂ ਦੁੱਧ ਅਸਲੀ ਚਾਹੀਦਾ ਹੈ ਕਮਾਉਣੀ ਪੰਜੀ ਨਹੀਂ ਕੱਪੜੇ ਬ੍ਰਾਂਡਡ ਚਾਹੀਦੇ ਨੇ ਮਾਂ ਬਿਰਧ ਆਸ਼ਰਮ ਹੈ ਪਿਓ ਬਿਰਧ ਆਸ਼ਰਮ ਹੈ ਆਪ ਕੁੱਤੇ ਰੱਖੇ ਨੇ ਬਾਪੂ ਅੰਨਾ ਮੁੰਡਾ ਰੇਵਨ ਦੀ ਐਣਕਾਂ ਲਾਈ ਫਿਰਦਾ ਭਾਰਤ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨਾਲ ਸੰਬੰਧਿਤ ਫਾਈਲਾਂ ਡਾਟਾ ਜਿਹੜਾ ਹੈ ਉਹ ਲੀਕ ਹੋ ਚੁੱਕਿਆ ਹੈ ਜੀ ਸਾਊਦੀ ਅਰਬ ਇਰਾਨ ਨਾਲ ਸਿੱਧੇ ਤੌਰ ਤੇ ਲੜਨਾ ਨਹੀਂ ਚਾਹੁੰਦਾ ਉਹ 10 ਗੁਣਾ ਕੀਮਤ ਦੇ ਕੇ ਡਰੋਨ ਖਰੀਦ ਰਿਹਾ ਹੈ ਟਰੰਪ ਨੇ ਕਿਹਾ ਮੁਜਤਬਾ ਖੁਮਨਈ 90% ਖਤਮ ਹੋ ਚੁੱਕਿਆ ਹੈ ਯੂ ਐਸ ਤੋਂ ਖਬਰ ਆਈ ਆ ਯੂ ਐਸ ਹਾਊਸ ਨੇ ਮੰਗਲਵਾਰ ਨੂੰ ਪੂਰੇ ਦੇਸ਼ ਵਿਚ ਸਾਲ ਭਰ ਡੇ ਲਾਈਟ ਸੇਵਿੰਗ ਟਾਈਮ ਨੂੰ ਲਾਗੂ ਕਰਨ ਲਈ ਇੱਕ ਪਾ ਪਾਸ ਕਰ ਦਿੱਤਾ ਹਾਊਸ ਵੋਟ ਆ ਜਿਹੜੀ ਹੁਣ 308 ਤੇ 117 ਦੇ ਫਰਕ ਨਾਲ ਜਿੱਤੀ ਹੈ ਤੇ ਜੇ ਇਹ ਲਾਗੂ ਹੋ ਜਾਏ ਤਾਂ ਚੰਗੀ ਗੱਲ ਹੈ ਉਧਰ ਸ਼ੇਖ ਹਸੀਨਾ ਦੀ ਫਾਂਸੀ ਲਗਭਗ ਤੈਅ ਹੈ ਪਰ ਉਹ ਕਹਿੰਦੀ ਮੈਂ ਬੰਗਲਾਦੇਸ਼ ਜਾਣਾ ਚਾਹੁੰਦੀ ਹਾਂ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
5: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 6474461616

0: फ्रिजडेयर, फ्रिजडेयर प्रोफेशनल एंड गैलरी, बॉश जर्मन ब्रांड है, सोनी एंड सैमसंग वर्गियां कंपनीज इहदे च पार्टिसिपेट कर रही हैं ते ब्लैक फ्राइडे प्राइसिस इन जुलाई मिल रही हैं। टीवी दी जे गल करिए जी, साडे कोल इस टाइम जिहड़ी प्रमोशन है उहदे च 55 इंच किसी ने लेना $800 वाला $399 का मिलेगा। जे 65 इंच टीवी लेना चाहुंदे जी $1000 वाला $699 का मिलेगा। जे 75 इंच टीवी लेना है जी ते $1300 वाला $899 च मिलेगा। जे 85 इंच टीवी की गल करिए $2300 वाला $1599 का दिता जा रहा। ते 6 महीने च पे करेंगे कस्टमर, कोई इंटरेस्ट नहीं है, फ्री होम डिलीवरी है जी। इसी तरह साडे होम अपलायंसिस सैक्शन च भी बिल्ट इन कुकटॉप, बिल्ट इन वालवन, बिल्ट इन माइक्रोवेव, बिल्ट इन डिशवाशर, बिल्ट इन काउंटर डेप्थ फ्रिज, पूरे का पूरा बिल्ट इन किचन $12,000 वाला सिर्फ $6,900 का, मोर देन $5,000 की सेविंग है। वैसे साडे कोल स्पेशल ते जड़ा सिंगल पीस फ्रिज जे तुसी बेसमेंट अपार्टमेंट लई, कॉन्डोमिनियम लई या सेकंड फ्रिज गराज रखन लई लेना चाहुंदे जी, ए भी $1200 वाला $699 का। 30 इंच अपराइट फ्रीजर दे नाल फ्रिज है, 68 इंच दी हाइट है जी, सिर्फ $699 दा ब्रैम्पटन टीवी एंड अपलायंसेस तो मिलेगा। जिथे वाशर एंड ड्रायर ते $800 दी सेविंग है, फ्रंट लोड वाशर एंड ड्रायर $2600 वाला जी सिर्फ $1899 दा, अल्ट्रा फ्रेश वेंट सिस्टम दे नाल सिर्फ और सिर्फ $1799 च पेयर मिलेगा। ते 6 महीने च तुसी पे करना $800 फ्रंट लोड वाशर एंड ड्रायर से सेविंग है। कला वाशर $599 का मिल जाएगा, सिंगल पीस कला ड्रायर चाहिए जी $499 का मिल जाएगा, कली डिश वाशर चाहिए है जी $1000 वाली $499 की मिलेगी। तो फ्री डिलीवर हो जानी है 801 बोवेड ड्राइव वेस्ट, जस्ट ईस्ट ऑफ चंकूजी ऑन बोवेड है जी, ब्रैम्पटन टीवी एंड अपलायंसेस, या साड़ी वेबसाइट जरूर विजिट करना bramptonappliances.com। ए वन वर्ड है जी, 9054502828, 905-450-2828 जी।
1: सुल्तान जी, ਤੁਸੀਂ ਕੱਲ ਪਰਸੋਂ ਗੱਲ ਕਰ ਰਹੇ ਸੀ ਜਿਹੜਾ ਨਾਗਰਾ ਫਾਲ ਕੋਈ ਪ੍ਰੋਜੈਕਟ ਆ ਜਿਹੜਾ ਕਲੋਜ਼ ਹੋ ਰਿਹਾ ਤੇ 36 ਇੰਚ ਦਾ ਰੌਲਾ ਹੈ ਜਿਹੜਾ ਬਿਲਡਰ ਆ ਉਹਨੇ ਪ੍ਰੋਪਰ ਕਟ ਆਊਟ ਨਹੀਂ ਕੀਤੀ, ਉਹ ਕੀ ਹੈ ਜੀ?
0: ਉਹ ਸਰ ਬਿਲਡਰ ਨੇ ਪ੍ਰੋਪਰ 30 ਇੰਚ ਹੁੰਦਾ ਜੀ ਸਟੈਂਡਰਡ ਸਾਈਜ਼, ਪਰ ਉਹਨਾਂ ਨੇ 36 ਇੰਚ ਸਟੋਵ ਜਿਹੜਾ ਹਰ ਜਗ੍ਹਾ ਦਿੱਤਾ। ਸੋ 36 ਇੰਚ ਅਗਰ ਕਿਸੇ ਨੂੰ ਸਟੋਵ ਚਾਹੀਦਾ ਤੇ ਸਾਡੇ ਕੋਲ ਸਟਾਕ ਹੈ ਜੀ, 36 ਇੰਚ ਸਟੋਵ ਦੇ ਨਾਲ ਵੀ ਪੈਕੇਜ ਤੁਹਾਨੂੰ ਬਣਾ ਕੇ ਦੇਵਾਂਗੇ, ਜਿਹਦੇ ਚ ਕਸਟਮਰ ਨੂੰ ਕਮ ਅਜ਼ ਕਮ $2000 ਦੀ ਸੇਵਿੰਗ ਹੋਏਗੀ। ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਜਿਹਦੇ ਚ 36 ਇੰਚ ਵਾਈਡ ਫਰਿੱਜ ਤੁਸੀਂ 36 ਇੰਚ ਵਾਈਡ ਸਟੋਵ ਅਗਰ ਤੁਸੀਂ ਲਗਾਉਣਾ ਹੈ ਇਲੈਕਟ੍ਰਿਕ ਜਾਂ ਗੈਸ, ਤੇ ਤੁਹਾਨੂੰ 36 ਇੰਚ ਦਾ ਸਟੋਵ ਵੀ ਸਾਡੇ ਕੋਲ ਮਿਲੇਗਾ।
1: ਆਪਣੇ ਕੋਲ ਇਲੈਕਟ੍ਰਿਕ ਤੇ ਗੈਸ ਦੋਨੇ ਅਵੇਲੇਬਲ ਨੇ ਸਰ?
0: ਇਲੈਕਟ੍ਰਿਕ ਐਂਡ ਗੈਸ 36 ਇੰਚ ਦੋਨੋਂ ਅਵੇਲੇਬਲ ਹੈ ਜੀ।
1: ਠੀਕ ਹੈ, ਨੰਬਰ ਦਿਓ ਆਪਣਾ।
0: 905-450-2828 ਨੰਬਰ ਹੈ, 905-450-2828। ਤੇ ਦੇਪਾ ਜੀ, ਜਿਨ੍ਹਾਂ ਨੇ ਪੈਨਲ ਰੈਡੀ ਫਰਿੱਜ ਲੈਣੇ ਆ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਲੈਣੀ ਹੈ ਜਾਂ ਕਸਟਮ ਕਿਚਨ ਤਿਆਰ ਕਰ ਰਹੇ ਆ, ਉਹ ਵੀ ਜ਼ਰੂਰ ਕੰਟੈਕਟ ਕਰਨ, ਕਿਉਂਕਿ $16,000-$17,000 ਵਾਲਾ ਪੈਨਲ ਰੈਡੀ 48 ਇੰਚ ਫਰਿੱਜ ਹੈ ਜਿਹੜਾ ਕਿ ਸਿਰਫ ਅਸੀਂ $11,900 ਚ ਦੇ ਰਹੇ ਹਾਂ। ਜ਼ਰੂਰ ਕੰਟੈਕਟ ਕਰਨਾ, ਤੁਹਾਡੇ $6,000-$7,000 ਪੈਨਲ ਰੈਡੀ ਫਰਿੱਜਾਂ ਦੇ ਉੱਪਰ ਸੇਵ ਹੋਣਗੇ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, bramptonappliances.com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
1: ਥੈਂਕ ਯੂ ਸਰ,
0: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਹੋਰ ਖਬਰਾਂ ਚੋਂ ਖਬਰ ਸਾਡੇ ਕੋਲ ਜਿਹੜੀਆਂ ਪਹੁੰਚੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਇਸ ਤੋਂ ਪਹਿਲਾਂ ਕਿ ਸਾਡਾ ਟਾਈਮ ਪੂਰਾ ਹੋਵੇ। ਯੂਕੇ ਦੇ ਸਮੁੰਦਰੀ ਕੰਢੇ ਔਰਤ ਨਾਲ ਸਮੂਹਕ ਬਲਾਤਕਾਰ ਵਾਲੇ ਅਤੇ ਉਸ ਤੇ ਥੁੱਕਦੇ ਹੋਏ ਹੱਸਣ ਵਾਲੇ ਜਿਹੜੇ ਪ੍ਰਵਾਸੀ ਉਹਨਾਂ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ ਅਪ ਟੂ 18 ਸਾਲਾਂ ਲਈ। ਚੱਕੀ ਪੀ ਸਿੰਘ ਐਂਡ ਪੀ ਸਿੰਘ ਐਂਡ ਪੀ ਸਿੰਘ। ਹੁਣ ਪਟਨਾ ਹਾਈ ਕੋਰਟ ਦੇ ਜੱਜ ਦੀ ਖਬਰ ਸੁਣਾਈਏ। ਇਹ ਗੱਲਾਂ ਸਿਰਫ ਹਿੰਦੁਸਤਾਨ ਚ ਹੋ ਸਕਦੀਆਂ, ਹੋਰ ਕਿਤੇ ਨਹੀਂ ਹੋ ਸਕਦੀਆਂ। ਔਰਤ ਦੀ ਛਾਤੀ ਜ਼ਬਰਦਸਤੀ ਦਬਾਉਣਾ, ਉਸਦੀ ਸਲਵਾਰ ਨੂੰ ਉਤਾਰਨਾ ਬਲਾਤਕਾਰ ਦੀ ਕੋਸ਼ਿਸ਼ ਨਹੀਂ, ਹਾਈ ਕੋਰਟ ਨੇ ਫਰਮਾਇਆ। ਮੈਂ ਨਹੀਂ ਕਹਿ ਰਿਹਾ, ਹਾਈ ਕੋਰਟ। ਵਾਟਸ ਰੋਂਗ ਵਿਦ ਦੀਸ ਪੀਪਲ। ਰਾਮ ਮੰਦਰ ਚੜਾਵਾ ਚੋਰੀ, ਆਰੋਪੀ ਦੇ ਖਾਤੇ ਚੋਂ 7.5 ਲੱਖ ਦੇ ਕਰੀਬ ਪੈਸੇ ਮਿਲੇ। ਬ੍ਰਿਟੇਨ ਦੀ ਸੁਣ ਲਓ, ਇੰਗਲੈਂਡ

0: ਤੁਸੀਂ ਸੁਣ ਲਓ, ਇੱਕ ਮੰਦਿਰ ਸੀ, ਮੰਦਿਰ ਵਾਲਿਆਂ ਨੇ ਉਹ ਜਗ੍ਹਾ ਮੁਸਲਮਾਨਾਂ ਨੂੰ ਵੇਚਤੀ, ਲੈ ਹਿੰਦੂ ਰੋਣ ਲੜਨ ਲੱਗ ਗਏ, ਹੈ ਵੀ ਉਹਨਾਂ ਮੁਸਲਮਾਨਾਂ ਨੂੰ ਉਹ ਜ਼ਮੀਨ ਆ ਵੇਚਤੀ, ਬਿਲਡਿੰਗ ਸੀ ਵੇਚਤੀ, ਤੁਹਾਡੇ ਮਾਊ ਲੜਦੇ ਆ, ਪਰ ਮਾਊ ਨਾ ਹੀ ਲੜਨ ਚੰਗੀ ਗੱਲ ਨਹੀਂ, ਅੱਜ ਤੋਂ 50 ਸਾਲਾਂ ਨੂੰ ਕਹਿਣਾ ਨੂੰ ਢਾ ਦੋ, ਇੱਥੇ ਫਲਾਨੀ ਮਸਜਿਦ ਹੁੰਦੀ ਸੀ। ਰਾਜਸਥਾਨ ਤੋਂ 12 ਘੰਟੇ ਵਿੱਚ ਪੀਜ਼ਾ ਆਵੇ ਨਾ ਆਵੇ ਪਰ ਡਰੱਗ ਮਿਲ ਜਾਂਦੀ ਹੈ। ਪ੍ਰੈਗਨੈਂਸ ਵਿੱਚ ਡੋਸਾ ਖਾਣ ਪਹੁੰਚੀ ਦੀਪਿਕਾ ਪਾਦੂਕੋਣ, ਦੱਸੋ ਯਾਰ ਅਮੀਰ ਹੋਣਾ ਵੀ ਮਸ਼ਹੂਰ ਹੋਣਾ ਵੀ ਪ੍ਰੋਬਲਮ, ਡੋਸਾ ਖਾਣ ਗਈ ਤਾਂ ਵੀ ਉਹਦੀ ਫੋਟੋ ਲਾਉਣ ਲੱਗ ਗਏ, ਉਹਦੀਆਂ ਖਬਰਾਂ ਆਉਣ ਲੱਗ ਗਈਆਂ। ਮਮਤਾ ਬੈਨਰਜੀ ਦੀਦੀ ਨੇ ਕਿਹਾ ਮੈਂ 2006 ਵਿੱਚ ਪਾਰਟੀ ਬਣਾਈ ਸੀ, ਮੈਂ ਦੁਬਾਰਾ ਇਹ ਕੰਮ ਕਰ ਸਕਦੀ ਹਾਂ, ਜਿਹਨੇ ਜਾਓ ਜਿਹਨੇ ਭੱਜਣਾ ਭੱਜੋ, ਆਈ ਡੋਂਟ ਕੇਅਰ। ਐਕਸਨ ਕੋਟ ਸੁਣਾਵਾ, ਲਾਈਫ ਇਜ਼ ਸੋ ਬਿਊਟੀਫੁਲ, ਐਵਰੀ ਡੇ ਐਵਰੀ ਆਵਰ ਐਵਰੀ ਮਿਨਟ ਐਵਰੀ ਸੈਕਿੰਡ ਵਿਲ ਨੈਵਰ ਕਮ ਅਗੇਨ ਇਨ ਯੂਰ ਲਾਈਫ, ਸੋ ਫੋਰਗੈਟ ਦ ਪ੍ਰੋਬਲਮ, ਚੂਜ਼ ਟੂ ਬੀ ਹੈਪੀ ਐਂਡ ਲਿਸਨ 12 to 2 AM 5:30। ਅਭਿਸ਼ੇਕ ਜੀ,
1: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰਿਐਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ, ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮ, $4,500 ਰੈਂਟ, ਕੈਸ਼ ਫਲੋ ਪਾਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus den, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2-bed 2-bath ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000, ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
2: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
3: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
2: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
4: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
5: ਆ ਭੈਣੇ ਖਰੀਦ ਲਿਆ ਗਹਿਣੇ?
6: ਕਿੱਥੇ?
5: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
6: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
2: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
4: ਲਓ ਜੀ, ਅਗਰ ਤੁਸੀਂ ਇੱਕ ਭਰੋਸੇਮੰਦ ਕੰਪੈਕਟ ਟਰੈਕਟਰ ਲੈਣਾ ਹੈ ਤਾਂ ਤੇਜ ਬਾਈ ਨੂੰ ਫੋਨ ਕਰ ਲਓ 647-622-1754, 2-4 acres, 3-4 acres, 1 acre 'ਚ ਤੁਹਾਡਾ ਮਕਾਨ ਹੈ ਜਾਂ ਛੋਟਾ ਜਿਹਾ ਫਾਰਮ ਹੈ, ਤੁਹਾਡੇ ਟਰੈਕਟਰ ਬੜੇ ਕੰਮ ਆਉਣਗੇ, $20,000 ਤੋਂ ਸ਼ੁਰੂ ਹੁੰਦੇ, 4-5 ਵੱਖੋ ਵੱਖਰੇ ਮਾਡਲ ਖੜੇ ਨੇ, ਇੱਥੇ ਲੋਡਰ ਵੀ ਲਾ ਸਕਦੇ ਹੋ, ਸਨੋ ਬਲੋਰ ਵੀ ਲਾ ਸਕਦੇ, ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਮਿਲਦੇ ਨੇ, ਅਤੇ ਪੈਸੇ ਇਕੱਠੇ ਦੇਣ ਦੀ ਲੋੜ ਨਹੀਂ, ਇਹ ਫਾਈਨੈਂਸਿੰਗ ਵੀ ਕਰਦੇ ਨੇ। 647-622-1754 ਇਹਨਾਂ ਦਾ ਨੰਬਰ ਹੈ। ਐਵਰੇਜ ਟਰਾਂਸਪੋਰਟ ਵਾਲੇ ਕ੍ਰੋਸ ਬਾਰਡਰ ਇਜ਼ ਅ ਡਰਾਈਵਰ ਚਾਹੀਦੇ ਨੇ, ਸ਼ਾਮ ਨੂੰ ਘਰੇ 3,000 miles, ਨਾਲ ਦੀ ਨਾਲ ਮਿਡਵੈਸਟ ਅਤੇ US ਈਸਟ ਲਈ ਵੀ ਤੁਸੀਂ ਇਹਨਾਂ ਨਾਲ ਕੰਮ ਕਰ ਸਕਦੇ ਹੋ। 905-846-2229, 846-2229 extension 4।
2: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
3: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
2: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
4: ਨੰਬਰ ਹੈ ਜੀ 4166770609। ਕੋਈ ਵੀ ਗੱਲਬਾਤ ਕਰਨੀ ਹੈ ਯੂ ਕੈਨ ਆਲਵੇਸ ਕਾਲ ਅਸ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
2: 32 55 80 98। ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
7: ਉਹ ਕਾਊਂਟਿੰਗ ਨਹੀਂ।
8: Another Don Clean with the Don Ducks.
9: Oh, he's doing dishes with Dawn Platinum.
10: The only soap trusted to save wildlife affected by oil.
9: And Platinum removes up to 99% of grease and food residue, so he doesn't have to work so hard.
10: Well, flap my wings. What'll he do with all that unused elbow grease?
9: Organize the fridge, the spice rack, the junk drawer.
10: What are you quacking on about? He's gonna make enchiladas.
9: More dishes? That's giving this duck goosebumps.
8: Dawn Platinum, the better grease getter.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
12: ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is ਵਤਨੋਂ ਦੂਰ ਰੇਡੀਓ।
13: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
12: This is Vatna Dur Radio.

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਲਿਸਨਰਸ ਨੂੰ, ਸਾਡੇ ਵੱਲੋਂ ਪਿਆਰ ਪ੍ਰੀਤ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਜਿੱਥੋਂ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ ਸਾਰੇ ਬਿਲਕੁਲ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਔਰ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਜੀ ਆਲਵੇਜ ਰਹਿਣਾ ਚਾਹੀਦਾ, ਆਪਣਾ ਸਾਥ ਇੱਕ ਜਿਹੜਾ ਜੀ ਘੰਟੇ ਦਾ ਹੈਗਾ ਹੁਣੀ ਹੁਣੀ। ਤੁਸੀਂ ਸਭ ਤੋਂ ਪਹਿਲਾਂ ਜਿਹੜਾ ਜੀ ਦੇਵਤਾ ਅਤਲਾ ਜੀ ਨੂੰ ਸੁਣ ਕੇ ਹਟੇ ਹਾਂ। ਹੁਣ ਜਿਹੜਾ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਸੀਂ ਸਾਨੂੰ ਸੁਣੋਗੇ, ਕੋਈ ਫਰਮਾਇਸ਼ੀ ਗੀਤ ਸੰਗੀਤ ਜਾਂ ਕੋਈ ਆਪਣਾ ਮੈਸੇਜ ਸਾਡੇ ਤੱਕ ਪਹੁੰਚਾਉਣਾ ਹੋਵੇ ਜਾਂ ਔਨ ਏਅਰ ਕੋਈ ਗੱਲਬਾਤ ਕਰਨੀ ਹੋਵੇ, ਨੰਬਰ ਸਾਡੇ ਸਟੂਡੀਓ ਦਾ 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਆ। ਔਰ ਗੱਲ ਕਰੀਏ ਤੇ ਅੱਜ ਹੈਗੀ ਹੈ ਤਰੀਕ 15 ਜੁਲਾਈ, ਤੇ ਅੱਜ ਜਿਹੜੀ ਹੈ ਜੀ ਚਰਚਾ ਵੈਦਰ ਦੀ ਹਰ ਜਗ੍ਹਾ ਹੋ ਰਹੀ ਆ, ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਯੈਲੋ ਅਲਰਟ ਜਿਹੜਾ ਹੈ ਜੀ ਆਲ ਓਵਰ ਦਾ ਆਪਾਂ ਕਹਿ ਸਕਦੇ ਹਾਂ ਕਿ ਓਨਟੈਰੀਓ ਇਸ ਟਾਈਮ ਚੱਲ ਰਿਹਾ ਹੈਗਾ ਆ। ਤੇ ਬਿਲਕੁਲ ਜੀ ਦੇਖਣ ਨੂੰ ਡਿਫਰੈਂਟ ਤਰੀਕੇ ਦਾ ਮੌਸਮ ਮਿਲ ਰਿਹਾ, ਕਿਹਾ ਜਾਏ ਕਿ ਵਰਲਡ ਰਿਕਾਰਡ ਦੇ ਵਿੱਚ ਜਿਹੜਾ ਜੀ ਪਹਿਲੀ ਵਾਰੀ ਇੰਨਾ ਜ਼ਿਆਦਾ ਜਿਹੜਾ ਜੀ ਸਿਵੀਅਰ ਵੈਦਰ ਦੇਖਣ ਨੂੰ ਮਿਲਿਆ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਜੀ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦਈਏ ਕਿ ਵੈਦਰ ਤਾਂ ਠੀਕ ਠਾਕ ਹੈਗਾ, 29 ਡਿਗਰੀ ਜਿਹੜਾ ਜੀ ਵੈਦਰ ਹੈਗਾ, ਸ਼ਾਮ ਨੂੰ 25 ਡਿਗਰੀ, ਓਵਰ ਨਾਈਟ 21 ਡਿਗਰੀ, ਹਵਾ ਦੀ ਸਪੀਡ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਹੈਗੀ ਜੀ 2, ਜਿੱਥੇ ਕਿ ਜਿਹੜਾ ਜੀ ਅੱਜ ਦਿਨ ਢਲ ਜਾਣਾ ਆ ਆਲਮੋਸਟ 9 PM ਤੇ ਜਿਹੜਾ ਜੀ ਅੱਜ ਦਿਨ ਢਲ ਜਾਣਾ ਹੈਗਾ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਔਰੇਂਜ ਅਲਰਟ ਵੀ ਹੈਗਾ ਆ, ਤੇ ਵਿੱਚ ਵਿੱਚ ਯੈਲੋ ਵੀ ਸਾਨੂੰ ਜਿਹੜਾ ਜੀ ਦੇਖਣ ਮਿਲਦਾ, ਕਿਉਂਕਿ ਕੱਲ ਜਿਹੜਾ ਜੀ ਦੂਜਾ ਅਲਰਟ ਸੀਗਾ ਹੀਟ ਅਲਰਟ ਸੀਗਾ, ਅੱਜ ਔਰੇਂਜ ਅਲਰਟ ਇਨ ਫੈਕਟ ਹੈਗਾ ਆ। ਸੋ ਸਾਰੇ ਜਿਹੜਾ ਜੀ ਆਪਣੀ ਸਿਹਤ ਦਾ ਪੂਰਾ ਪੂਰਾ ਧਿਆਨ ਰੱਖੋ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਟਿਲੋ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ ਤੇ ਜਿਹੜਾ ਜੀ ਲੈ ਸਕਦੇ, IPTV ਲੈਣਾ ਹੈਗਾ, IP ਬਾਕਸ ਲੈਣਾ ਹੈਗਾ, ਬਿਲਕੁਲ ਤੁਸੀਂ ਇਹਨਾਂ ਕੋਲੋਂ ਲੈ ਸਕਦੇ ਆ। ਬੱਚਿਆਂ ਨੂੰ ਸਿਖਾਉਣ ਦੇ ਲਈ ਜਿਹੜੀ ਹੈ ਜੀ ਗੁਰਬਾਣੀ ਆ ਇਹ ਟੈਬਲੇਟ ਲੈਣੀ ਆ, ਤੇ ਟਿਲੋ ਵੀਡੀਓ ਪਹੁੰਚ ਸਕਦੇ 905-204-1313। ਔਰ ਦੱਸ ਦਈਏ ਕਿ ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਕਿ ਤੁਸੀਂ ਵਧੀਆ ਸਵਾਦ ਮਿਠਾਈਆਂ ਲੈ ਸਕਦੇ ਆ, ਨਾਲ ਦੀ ਨਾਲ ਸਮੋਸੇ ਖਾਣ ਦਾ ਜੀ ਕਰਦਾ ਆ ਤੇ ਤੁਸੀਂ ਸਮੋਸਾ ਐਂਡ ਸਵੀਟ ਫੈਕਟਰੀ ਤੇ ਜ਼ਰੂਰ ਟਰਾਈ ਕਰ ਸਕਦੇ ਆ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਹਿਯੋਗ ਪੂਰਾ ਪੂਰਾ ਹੈ। ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਫਰਮ ਟਾਪ ਚੋਇਸ ਇੰਸ਼ੋਰੈਂਸ, ਉਹ ਵੀ ਬਹੁਤ ਜਲਦੀ ਜਿਹੜਾ ਜੀ ਸਟੂਡੀਓ ਦੇ ਵਿੱਚ ਆ ਕੇ ਅੱਜ ਗੱਲਬਾਤ ਸਾਡੇ ਨਾਲ ਕਰੂ ਕਿ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਕੀ ਤਬਦੀਲੀਆਂ ਆਈਆਂ ਤੇ ਕਿਹੜੀ ਚੀਜ਼ ਦਾ ਤੁਹਾਨੂੰ ਜਿਹੜਾ ਜੀ ਧਿਆਨ ਰੱਖਣਾ ਚਾਹੀਦਾ, ਉਹ ਸਾਰਾ ਤੁਹਾਡੇ ਨਾਲ ਜਿਹੜਾ ਜੀ ਸਾਂਝਾ ਕਰਨਗੇ। ਨਾਲ ਦੀ ਨਾਲ ਸਿੰਗਾਪੁਰ ਜਵੈਲਰਸ, ਬਿਲਕੁਲ ਜੀ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਤੇ ਕਟਾਰੀਆ ਟੂਰਸ ਐਂਡ ਟਰੈਵਲ ਤੇ ਤੁਸੀਂ ਸਾਡੇ ਜਿੰਨੇ ਵੀ ਭੈਣ ਭਰਾ ਆ ਪਹੁੰਚ ਸਕਦੇ ਆ, ਤੇ ਉਹਨਾਂ ਦਾ ਨੰਬਰ 9056781200 ਤੇ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਪੀਜ਼ਾ ਡਿਪੂ, ਜੇ ਇੱਕ ਸਵਾਦ ਖਾਣਾ ਪੀਜ਼ਾ ਤੇ ਪਹੁੰਚੋ ਪੀਜ਼ਾ ਡਿਪੂ ਤੇ। ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਮੈਸੇਜ ਮੈਂ ਦਿੰਦੇ ਹੋਏ ਦੱਸ ਦਵਾਂ ਕਿ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਤੇ ਜਿਹੜਾ ਹੈ ਜੀ ਕਰੀਅਰ ਫੇਅਰ ਲੱਗਿਆ ਹੋਇਆ, ਇਹਨਾਂ ਦਾ ਕਰੀਅਰ ਜੋਬ ਫੇਅਰ ਹੈਗਾ ਹੈ 2022 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਮਿਸੀ ਸਾਗਾ ਵਾਲੇ ਨਾਂ ਦੇ ਕੈਂਪਸ ਦੇ ਵਿੱਚ ਫ੍ਰੀ ਹੈਗਾ, ਅਟੈਂਡ ਕਰ ਲਓ ਤੁਸੀਂ। ਲਿੰਕ ਜਿਹੜਾ ਜੀ ਨਾਂ ਦੇ ਵੈਬਸਾਈਟ ਤੋਂ ਜਾ ਕੇ ਉੱਥੇ ਰਜਿਸਟਰ ਕਰ ਸਕਦੇ ਆ। ਨਾਲ ਦੀ ਨਾਲ ਜਿਹੜੇ ਇੰਸ਼ੋਰੈਂਸ ਦਾ ਪੂਰਾ ਪੂਰਾ ਸਾਥ ਹੈਗਾ ਆ, ਨਾਲ ਦੀ ਨਾਲ ਜਿਹੜਾ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇ ਡਿਲੀਜੈਂਟ ਔਰ ਸਾਰਿਆਂ ਦਾ ਪੂਰਾ ਪੂਰਾ ਜਿਹੜਾ ਜੀ ਸਹਿਯੋਗ ਹੈਗਾ, ਤਾਂ ਹੀ ਅਸੀਂ ਤੁਹਾਡੇ ਤੱਕ ਵਧੀਆ ਰੇਡੀਓ ਪ੍ਰੋਗਰਾਮ ਪੇਸ਼ ਕਰ ਰਹੇ ਹੈਗੇ ਆ। ਸੋ ਬਾਕੀ ਸਾਡੇ ਸਪੋਂਸਰਸ ਦੇ ਮੈਸੇਜਸ ਬਹੁਤ ਜਲਦੀ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝੇ ਕਰਾਂਗੇ, ਔਰ ਕੁਛ ਕੁ ਜਿਹੜੀਆਂ ਜੀ ਇੰਪੋਰਟੈਂਟ ਨਿਊਜ਼ ਤੇ ਵੀ ਜਾਣਕਾਰੀ ਦਿੰਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਬੜਾ ਪਿਆਰਾ ਜਿਹੜਾ ਜੀ ਤੁਸੀਂ ਹੁਣੀ ਇਹ ਗੀਤ ਜਿਹੜਾ ਜੀ ਸੁਣ ਕੇ ਹਟੇ ਆ, ਔਰ ਨਾਲ ਦੀ ਨਾਲ ਜਿਹੜੀ ਜੀ ਸਾਡੀ ਲਾਈਨ ਇਸ ਟਾਈਮ ਹਰਪ੍ਰੀਤ ਸੈਣੀ ਜੀ ਦੇ ਨਾਲ ਵੀ ਜੁੜ ਚੁੱਕੀ ਆ, ਜਿਹੜੇ ਕਿ ਟਾਪ ਚੋਇਸ ਇੰਸ਼ੋਰੈਂਸ ਤੋਂ ਤੁਹਾਡੇ ਨਾਲ ਥੋੜੀ ਜਿਹੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਵੀ ਕਰੋਗੇ। ਪਹੁੰਚਣਾ ਤਾਂ ਅੱਜ ਸਟੂਡੀਓ ਦੇ ਵਿੱਚ ਸੀਗਾ, ਬਟ ਮੈਨੂੰ ਲੱਗਦਾ ਕੋਈ ਅਰਜੈਂਟ ਮੀਟਿੰਗ ਜਿਹੜੀ ਜੀ ਆ ਗਈ ਤਾਂ ਕਰਕੇ ਅੱਜ ਔਨ ਏਅਰ ਹੀ ਗੱਲਬਾਤ ਕਰਾਂਗੇ। ਸੋ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਕਿਰਨ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਤੁਹਾਡਾ ਸਟੂਡੀਓ ਦੇ ਵਿੱਚ ਵੇਟ ਕਰ ਰਹੇ ਸੀਗੇ, ਮੈਨੂੰ ਲੱਗਿਆ ਕਿ ਤੁਸੀਂ ਆਓਗੇ, ਬਟ ਮੈਨੂੰ ਲੱਗਦਾ ਤੁਸੀਂ ਥੋੜੀ ਜਿਹੀ ਮੀਟਿੰਗ 'ਚ ਥੋੜਾ ਜਿਹਾ ਸਟਕ ਹੋ ਗਏ, ਬਟ ਦੈਟਸ ਫਾਈਨ, ਵੀਲ ਟਾਕ ਓਵਰ ਦ ਫੋਨ।
1: ਬਿਲਕੁਲ ਜੀ, ਨੈਕਸਟ ਵੀਕ ਮਿਲਾਂਗੇ।
0: ਬਿਲਕੁਲ ਜੀ ਬਿਲਕੁਲ। ਤੇ ਹੁਣ ਆਪਾਂ ਕਿਉਂਕਿ ਸਮਰ ਜਿਹੜੀ ਹੈ ਜੀ ਇਸ ਟਾਈਮ ਕੈਨੇਡਾ ਦੇ ਵਿੱਚ ਬਿਲਕੁਲ ਚੱਲ ਰਹੀ ਹੈ, ਆਪਾਂ ਹਰ ਵੀਕਐਂਡ ਕਿਤੇ ਨਾ ਕਿਤੇ ਫੈਮਿਲੀਜ਼ ਦੇ ਨਾਲ ਵੀ ਘੁੰਮਣ ਜਾਈਦਾ, ਸਾਡੀਆਂ ਫੈਮਿਲੀਜ਼ ਇੱਥੇ ਆਉਂਦੀਆਂ। ਤੇ ਹਰਪ੍ਰੀਤ ਜੀ, ਜਦੋਂ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਠੀਕ ਹੈ ਹੈਲਥ ਦੀ ਆਪਾਂ ਆਲਵੇਸ ਕੇਅਰ ਕਰਕੇ ਰੱਖਣਾ ਚਾਹੀਦਾ ਹੈ, ਤੇ ਇੰਸ਼ੋਰੈਂਸ ਕਿਉਂਕਿ ਹੈਲਥ ਆਬਵੀਅਸਲੀ ਇੱਥੇ ਅਫੋਰਡ ਕਰਨੀ ਬੜੀ ਔਖੀ ਉਹਨਾਂ ਦੇ ਲਈ ਹੋ ਜਾਂਦੀ ਆ, ਤੇ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ।
1: ਬਿਲਕੁਲ ਕਿਰਨ, ਸਮਰ ਦੀ ਗੱਲ ਕੀਤੀ ਹੈ, ਸਮਰ ਦਾ ਧੂੰਆਂ ਤਾਂ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਅੱਜ, ਜਿੱਥੇ ਵਾਇਲਡ ਫਾਇਰਸ ਦੇ ਕਰਕੇ ਸਾਰੇ ਪਾਸੇ ਅੱਜ ਥੋੜਾ ਸਮੋਕੀ ਜਿਹਾ ਵੈਦਰ ਹੋਇਆ ਹੋਇਆ, ਤੇ ਕਾਫੀ ਸਾਰੀਆਂ ਵਾਰਨਿੰਗਸ ਵੀ ਹੈਗੀਆਂ ਆ। ਤੇ ਆਪਾਂ ਮੈਡੀਕਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਕਿਉਂਕਿ ਵਿਜ਼ਿਟਰ ਬਹੁਤ ਸਾਰੇ ਪਰਸਨ ਇੱਥੇ ਆ ਰਹੇ ਆ, ਸੁਪਰ ਵੀਜ਼ਾ ਦੇ ਉੱਪਰ ਸਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਆ, ਆਲਵੇਜ਼ ਆਪਾਂ ਗੱਲ ਕਰਦੇ ਰਹਿੰਦੇ ਹਾਂ ਕਿਉਂਕਿ ਜਿਹੜਾ ਕੈਨੇਡੀਅਨ ਹੈਲਥ ਸਿਸਟਮ ਹੈਗਾ ਆ ਬਹੁਤ ਵਧੀਆ ਇੱਥੇ ਦੇ ਰੈਜੀਡੈਂਟਸ ਦੇ ਲਈ, ਕਿਉਂਕਿ ਜਿਹੜੇ ਹੁਣ ਇੱਥੇ ਦੇ ਰੈਜੀਡੈਂਟ ਹੈਗੇ ਆ, ਜਿਹੜੇ ਪੀ ਆਰ ਆ, ਜਿਹੜੇ ਕੈਨੇਡੀਅਨ ਸਿਟੀਜ਼ਨ ਆ, ਅਗਰ ਉਹਨਾਂ ਨੂੰ ਇੱਥੇ ਕੋਈ ਵੀ ਮੈਡੀਕਲ ਐਮਰਜੈਂਸੀ ਆਉਂਦੀ ਹੈਗੀ ਆ, ਕੋਈ ਵੀ ਪ੍ਰੋਬਲਮ ਹੁੰਦੀ ਆ, ਜਾਂ ਅਸੀਂ ਆਪਣੇ ਕਿਸੇ ਫੈਮਿਲੀ ਡਾਕਟਰ ਨੂੰ ਮਿਲਣਾ ਹੁੰਦਾ, ਸਾਰਾ ਕੁਝ ਹੈਲਥ ਕਾਰਡ ਦੇ ਵਿੱਚ ਕਵਰ ਹੋ ਜਾਂਦਾ। ਪਰ ਜਿਹੜੇ ਪਰਸਨ ਇੱਥੇ ਵਿਜ਼ਿਟਰਸ ਆਉਂਦੇ ਹੈਗੇ ਆ ਜਾਂ ਸੁਪਰ ਵੀਜ਼ਾ ਤੇ ਆਉਂਦੇ ਆ, ਉਹਨਾਂ ਦੇ ਕੋਲ ਮੈਡੀਕਲ ਕੋਈ ਕਵਰੇਜ ਨਹੀਂ ਹੁੰਦੀ ਅਨਲੈਸ ਕਿ ਉਹਨਾਂ ਨੇ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਹੋਵੇ। ਇਸੇ ਕਰਕੇ ਹਮੇਸ਼ਾ ਇਹ ਗੱਲ ਕਹੀਦੀ ਆ ਕਿ ਜਦੋਂ ਵੀ ਕਿਸੇ ਨੇ ਆਉਣਾ ਹੈਗਾ, ਆਉਣ ਤੋਂ ਪਹਿਲਾਂ ਕਵਰੇਜ ਕਰਵਾਓ, ਤਾਂ ਕਿ ਜੇ ਰਸਤੇ ਦੇ ਵਿੱਚ ਕੋਈ ਐਮਰਜੈਂਸੀ ਆ ਜਾਵੇ, ਇੱਥੇ ਆ ਕੇ ਕਿਸੇ ਡਾਕਟਰ ਨੂੰ ਦੇਖਣਾ ਪਵੇ, ਤਾਂ ਸਾਡੇ ਕੋਲ ਉਸ ਚੀਜ਼ ਦੀ ਪ੍ਰੋਟੈਕਸ਼ਨ ਹੋਵੇ, ਜਿਹਨੇ ਬੁਲਾਇਆ ਆ ਉਹਨੂੰ ਇਸ ਚੀਜ਼ ਦੀ ਬੰਦਿਸ਼ ਨਾ ਹੋਵੇ ਕਿ ਹਾਂ ਕਿ ਮੇਰੇ ਉੱਪਰ ਇਸ ਚੀਜ਼ ਦਾ ਬਰਡਨ ਪੈ ਗਿਆ ਕਿ ਹੁਣ ਹੋਸਪਿਟਲ ਦੇ ਵਿੱਚ ਜਾ ਕੇ। ਕਈ ਵਾਰ ਤਾਂ ਅੱਗੇ ਆਪਾਂ ਕਾਫੀ ਸਾਰੀਆਂ ਨਿਊਜ਼ ਵੀ ਸਾਂਝੀਆਂ ਕਰਦੇ ਹੁੰਦੇ ਹਾਂ ਕਿ ਲੱਖਾਂ ਡਾਲਰਾਂ ਤੱਕ ਇਹ ਖਰਚਾ ਚਲੇ ਜਾਂਦਾ ਆ ਜੇ ਕੋਈ ਵੱਡੀ ਐਮਰਜੈਂਸੀ ਆ ਜਾਵੇ। ਸੋ ਇਸ ਕਰਕੇ ਕੋਈ ਵੀ ਇੰਸ਼ੋਰੈਂਸ ਬਾਰੇ ਫਾਈਂਡ ਆਊਟ ਕਰਨਾ ਹੈਗਾ, ਚਾਹੇ ਉਹ ਵਿਜ਼ਿਟਰ ਵੀਜ਼ਾ ਹੈਗੀ ਆ, ਚਾਹੇ ਉਹ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆ, ਚਾਹੇ ਤੁਸੀਂ ਇੱਥੇ ਵਰਕ ਪਰਮਿਟ ਦੇ ਸਟੇਟਸ ਅਪਲਾਈਡ ਦੇ ਉੱਪਰ ਹੈਗੇ ਆ, ਕਿਉਂਕਿ ਉਸ ਟਾਈਮ ਦੇ ਉੱਪਰ ਵੀ ਆਪਣੇ ਕੋਲ ਹੈਲਥ ਕਾਰਡ ਨਹੀਂ ਹੈਗਾ, ਤੇ ਜਦੋਂ ਆਪਣੇ ਕੋਲ ਹੈਲਥ ਕਾਰਡ ਨਹੀਂ ਹੈਗਾ ਤਾਂ ਆਪਾਂ ਆਪਣੀ ਜਿਹੜੀ ਮੈਡੀਕਲ ਐਮਰਜੈਂਸੀ ਕਵਰੇਜ ਕਰਵਾ ਸਕਦੇ ਹਾਂ। ਕੋਈ ਵੀ ਕੁਐਸਚਨ ਹੋਣ ਲਿਸਨਰਸ ਦੇ, ਜ਼ਰੂਰ ਤੁਸੀਂ ਕਾਲ ਕਰਕੇ ਕੋਟੇਸ਼ਨ ਲੈ ਸਕਦੇ ਹਾਂ, ਨੰਬਰ ਹੈਗਾ ਜੀ ਮੇਰਾ 416-817-6500।
0: ਬਿਲਕੁਲ ਜੀ, ਹਰਪ੍ਰੀਤ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 416-817-6500 ਤੇ ਗੱਲਬਾਤ ਹੋ ਸਕਦੀ ਆ। ਔਰ ਹਰਪ੍ਰੀਤ ਜੀ, ਚਲੋ ਹੁਣ ਇਹ ਤਾਂ ਆਪਾਂ ਜਿਹੜੀ ਜੀ ਗੱਲਬਾਤ ਕਰ ਲਈ ਕਿ ਠੀਕ ਹੈ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਤੇ ਗੱਲਬਾਤ ਕਰਨੀ ਆ, ਕਲੇਮ ਕਿੱਦਾਂ ਪ੍ਰੋਸੈਸ ਆਪਾਂ ਕਰਨੇ ਉਹ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ। ਹੁਣ ਗੱਲਬਾਤ ਆਪਾਂ ਕਰਦੇ ਹਾਂ ਮੋਰਗੇਜ ਇੰਸ਼ੋਰੈਂਸ ਤੇ, ਕਿਉਂਕਿ ਇਹਦੀ ਜਾਣਕਾਰੀ ਬਹੁਤੀ ਖਾਸੀ ਮੈਨੂੰ ਵੀ ਨਹੀਂ ਹੈਗੀ, ਸੋ ਤੁਸੀਂ ਸਾਡੇ ਲਿਸਨਰਸ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ।
1: ਬਿਲਕੁਲ ਕਿਰਨ, ਜਦੋਂ ਜਿਹੜੀ ਨਾ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਭ ਤੋਂ ਵੱਡੀ ਸਾਡੀ ਲਾਇਬਿਲਟੀ ਔਰ ਸਭ ਤੋਂ ਵੱਡੀ ਸਾਡੀ ਇਨਵੈਸਟਮੈਂਟ ਜਿਹੜੀ ਹੈਗੀ ਉਹ ਘਰਾਂ ਦੇ ਵਿੱਚ ਫਸੀ ਆ
0: ਜੀ।
1: ਜਦੋਂ ਆਪਾਂ ਘਰ ਲੈਣੇ ਆ, ਸਭ ਤੋਂ ਜ਼ਿਆਦਾ ਪੈਸੇ ਆਪਾਂ ਉੱਥੇ ਡਾਊਨ ਦੇ ਕੇ ਆਪਾਂ ਘਰ ਲੈਣੇ ਹੈਗੇ ਆ, ਬਾਅਦ ਵਿੱਚ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਪੇਮੈਂਟਾਂ ਵੀ ਦਿੰਦੇ ਹੈਗੇ ਆ ਤਾਂ ਕਿ ਸਾਡਾ ਘਰ ਫ੍ਰੀ ਹੋ ਜਾਵੇ। ਇਹਦਾ ਮਤਲਬ ਇਹ ਹੋ ਗਿਆ ਕਿ ਸਭ ਤੋਂ ਵੱਡੀ ਸਾਡੀ ਇਨਵੈਸਟਮੈਂਟ ਜਿਹੜੀ ਹੈਗੀ ਉਹ ਆਪਣੇ ਘਰਾਂ ਦੀ ਆ, ਤੇ ਜੇ ਇਨਕੇਸ ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜਾਵੇ, ਸਾਡਾ ਘਰ ਫੁੱਲੀ ਪੇ ਆਫ ਨਹੀਂ ਹੋਇਆ ਸੀਗਾ, ਤਾਂ ਫੈਮਿਲੀ ਜਿਹੜੀ ਪਿੱਛੇ ਰਹਿੰਦੀ ਹੈਗੀ ਆ ਉਹਨਾਂ ਦੇ ਲਈ ਉਹ ਮਾਰਗੇਜ ਪੇਮੈਂਟ ਆ ਕਵਰ ਕਰਨੀਆਂ ਬਹੁਤ ਟਫ ਹੋ ਜਾਂਦੀਆਂ ਆ। ਇਸੇ ਕਰਕੇ ਆਲਵੇਜ਼ ਰਿਕਮੈਂਡਡ ਹੁੰਦਾ ਆ ਕਿ ਜਦੋਂ ਤੁਸੀਂ ਆਪਣੀ ਮਾਰਗੇਜ ਕਰਵਾਈ ਆ, ਜਦੋਂ ਤੁਸੀਂ ਘਰ ਕਲੋਜ਼ ਕੀਤਾ ਆ, ਉਸੇ ਟਾਈਮ ਦੇ ਉੱਪਰ ਆਪਣੀ ਇੰਸ਼ੋਰੈਂਸ ਪਾਲਿਸੀ ਕਰਵਾਓ ਤਾਂ ਕਿ ਤੁਹਾਡੀ ਉਹ ਲਾਇਬਿਲਟੀ ਜਿਹੜੀ ਹੈਗੀ ਆ ਉਹ ਕਵਰ ਹੋ ਸਕੇ, ਉਹ ਪ੍ਰੋਟੈਕਟ ਹੋ ਸਕੇ, ਤਾਂ ਕਿ ਇਨਕੇਸ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ, ਐਟਲੀਸਟ ਆਪਣਾ ਉਹ ਜਿਹੜਾ ਘਰ ਹੈਗਾ ਉਹ ਪੇ ਆਫ ਹੋ ਸਕੇ, ਜਿਹੜੇ ਸਾਡੇ ਆਪਣੀ ਪਿੱਛੇ ਫੈਮਿਲੀ ਰਹਿੰਦੀ ਆ ਉਹਨਾਂ ਦੇ ਲਈ। ਤਾਂ ਉਹਦੇ ਲਈ ਜ਼ਰੂਰੀ ਹੈਗਾ ਆ ਕਿ ਤੁਹਾਡੇ ਕੋਲ ਮੋਰਗੇਜ ਦੀ ਕਵਰੇਜ ਹੋਵੇ, ਜਿੰਨੀ ਅਮਾਊਂਟ ਦੀ ਤੁਹਾਡੀ ਮੋਰਗੇਜ ਦੀ ਰਹਿੰਦੀ ਹੈਗੀ ਆ, ਜਿੰਨਾ ਤੁਹਾਡਾ ਐਮੋਟਾਈਜੇਸ਼ਨ ਪੀਰੀਅਡ ਹੈਗਾ ਆ ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਪਲਾਨ ਡਿਜ਼ਾਈਨ ਕਰਵਾ ਸਕਦੇ ਆ। ਸੋ ਅਗਰ ਤੁਹਾਡੀ 25 ਸਾਲ ਦੀ ਐਮੋਟਾਈਜੇਸ਼ਨ ਪੀਰੀਅਡ ਆ, ਤੁਹਾਡੀ $7 ਲੱਖ ਦੀ ਮੋਰਗੇਜ ਰਹਿੰਦੀ ਆ, $5 ਲੱਖ ਦੀ ਰਹਿੰਦੀ ਆ, ਉਹਦੇ ਹਿਸਾਬ ਦੇ ਨਾਲ ਤੁਹਾਡਾ ਪਲਾਨ ਹੋ ਜਾਣਾ ਆ। ਤੇ ਕੱਲ ਨੂੰ ਇਨਕੇਸ ਜੇ ਤੁਸੀਂ ਘਰ ਚੇਂਜ ਵੀ ਕਰ ਲੈਂਦੇ ਆ ਤਾਂ ਵੀ ਉਹ ਪਾਲਿਸੀ ਨੂੰ ਤੁਸੀਂ ਕੰਟੀਨਿਊ ਕੰਟੀਨਿਊ ਕਰ ਸਕਦੇ ਹਾਂ ਕਿਉਂਕਿ ਉਹ ਪਰਟੀਕੁਲਰਲੀ ਇੱਕ ਘਰ ਦੀ ਮੋਰਗੇਜ ਦੇ ਨਾਲ ਲਿੰਕ ਨਹੀਂ ਹੈਗੀ। ਸੋ ਜਿੰਨੇ ਮਰਜ਼ੀ ਤੁਸੀਂ ਘਰ ਚੇਂਜ ਕਰੀ ਚਲੋ, ਤੁਹਾਨੂੰ ਹਰ ਵਾਰੀ ਪਾਲਿਸੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਨਲੈਸ ਕਿ ਅਮਾਊਂਟ ਦੇ ਵਿੱਚ ਕੋਈ ਚੇਂਜਿਸ ਹੋ ਰਹੇ ਆ, ਤੁਸੀਂ ਅਮਾਊਂਟ ਨੂੰ ਇਨਕਰੀਜ਼ ਕਰਵਾ ਸਕਦੇ ਆ ਨਿਊ ਅੰਡਰ ਰਾਈਟਿੰਗ ਕਰਵਾ ਕੇ, ਤੇ ਅਦਰਵਾਈਜ਼ ਇਹ ਹੈਗਾ ਆ ਕਿ ਤੁਹਾਡੀ ਪਾਲਿਸੀ ਚੱਲਦੀ ਰਹੂਗੀ। ਅਗਰ ਘਰ ਅਰਲੀ ਪੇ ਆਫ ਹੋ ਵੀ ਗਿਆ ਆ, ਤੁਸੀਂ ਉਹਨੂੰ ਪਾਲਿਸੀ ਨੂੰ ਆਪਣੀ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਆ, ਉਹ ਵੀ ਆਪਸ਼ਨ ਅਲਾਊਡ ਹੈਗੀ ਆ। ਬਿਨਾਂ ਮੈਡੀਕਲ ਤੋਂ, ਬਿਨਾਂ ਕਿਸੇ ਅੰਡਰ ਰਾਈਟਿੰਗ ਤੋਂ, ਤੁਸੀਂ ਉਸ ਪਲਾਨ ਨੂੰ ਆਪਣੀਆਂ ਪਰਮਾਨੈਂਟ ਕਵਰੇਜਿਸ ਦੇ ਵਿੱਚ ਵੀ ਚੇਂਜ ਕਰਵਾ ਸਕਦੇ ਆ। ਤੁਸੀਂ ਕੱਲ ਨੂੰ ਕੋਈ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਉਹਨੂੰ ਚੇਂਜ ਕਰਾਉਣਾ ਹੈਗਾ, ਉਹ ਵੀ ਸਾਰੀਆਂ ਆਪਸ਼ਨਸ ਹੋਣਗੀਆਂ। ਮੇਨ ਜ਼ਰੂਰੀ ਪਹਿਲੀ ਚੀਜ਼ ਇਹ ਹੈਗੀ ਆ ਕਿ ਆਪਣੀ ਤੁਹਾਡੇ ਕੋਲ ਪ੍ਰੋਪਰ ਪ੍ਰੋਟੈਕਸ਼ਨ ਜ਼ਰੂਰ ਹੋਣੀ ਚਾਹੀਦੀ ਆ। ਐਂਡ ਖਾਸ ਕਰਕੇ ਇੰਸ਼ੋਰੈਂਸ ਕੰਪਨੀਜ਼ ਦੀ ਇਹ ਖਾਸੀਅਤ ਹੈ ਕਿ ਉਹ ਪ੍ਰੀ ਅੰਡਰ ਰਾਈਟਿੰਗ ਕਰਦੇ ਆ। ਉਹਨਾਂ ਦੀਆਂ ਜਿਹੜੀਆਂ ਬਹੁਤੀਆਂ ਅੰਡਰ ਰਾਈਟਿੰਗ ਹੈਗੀਆਂ ਆ ਪਾਲਿਸੀਜ਼ ਦੀਆਂ, ਉਹ ਅਪ ਫਰੰਟ ਹੋ ਜਾਂਦੀਆਂ, ਨਾ ਕਿ ਐਟ ਦਾ ਟਾਈਮ ਆਫ ਕਲੇਮ ਦੇ ਵੇਲੇ। ਸੋ ਇਸ ਕਰਕੇ ਜ਼ਰੂਰ ਕਹੂੰਗੀ ਕਿ ਆਪਣੀਆਂ ਪਾਲਿਸੀਜ਼ ਨੂੰ ਇੱਕ ਵਾਰ ਰਿਵਿਊ ਕਰੋ, ਉਹਨਾਂ ਦੇ ਬਾਰੇ ਤੁਹਾਡੇ ਕੋਲ ਕੁਐਸਚਨ ਹੈਗੇ ਆ ਉਹ ਜ਼ਰੂਰ ਤੁਸੀਂ ਸਾਡੇ ਨਾਲ ਕਰ ਸਕਦੇ ਆ। ਜਾਂ ਫਿਰ ਤੁਸੀਂ ਕੋਈ ਨਵੀਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਹੈਗੀ ਆ, ਜਾਂ ਪਹਿਲਾਂ ਤੁਸੀਂ ਬੈਂਕ ਤੋਂ ਲਈ ਸੀਗੀ, ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰਨਾ ਚਾਹੁੰਦੇ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ।
0: ਬਿਲਕੁਲ ਜੀ, ਹਰਪ੍ਰੀਤ ਜੀ ਦੇ ਨਾਲ ਗੱਲਬਾਤ ਹੋ ਸਕਦੀ ਹੈ। ਨੰਬਰ 4168176500 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਜਾਂਦੇ ਜਾਂਦੇ ਹਰਪ੍ਰੀਤ ਜੀ ਇੱਕ ਵਾਰੀ ਆਫਿਸ ਦਾ ਐਡਰੈਸ ਵੀ ਦਿੰਦੇ ਜਾਣਾ।
1: ਬਿਲਕੁਲ ਜੀ, ਕਿਰਨ ਆਫਿਸ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 4168176500 416-817-1700।
0: ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ।
1: ਥੈਂਕ ਯੂ ਜੀ, ਥੈਂਕ ਯੂ ਕਿਰਨ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋ ਵੀਡੀਓ ਦੇ ਸੁਗਨਾ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਬਹੁਤ ਘੱਟ ਕੀਮਤ ਤੇ ਜਿਹੜਾ ਜੀ ਲੈ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਤੁਸੀਂ ਆਪਣੇ ਇੰਡੀਆ ਜਦੋਂ ਜਾਂਦੇ ਹੁੰਦੇ ਆ, ਪੇਰੈਂਟਸ ਨੂੰ ਗਿਫਟ ਕਰ ਸਕਦੇ ਹੈਗੇ, ਆਪਣੇ ਰਿਲੇਟਿਵਸ ਲਈ ਇੱਕ ਵਧੀਆ ਜਿਹੜਾ ਹੈ ਜੀ ਗੁਰੂ ਦੇ ਨਾਲ ਜੁੜਨ ਵਾਲਾ ਗਿਫਟ ਲਿਜਾ ਸਕਦੇ। ਨਾਲ ਦੀ ਨਾਲ ਜਿਹੜੇ ਤੁਸੀਂ IP ਬਾਕਸ ਲੈਣਾ, ਇਹਨਾਂ ਕੋਲ HD ਗੋਲਡ ਪ੍ਰੋਗਰਾਮ ਵਾਲੇ IP ਬਾਕਸ ਵੀ ਜਿਹੜੇ ਜੀ ਅਵੇਲੇਬਲ ਹੈਗੇ ਆ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਟੈਲੀਟਾਈਮ ਇਲੈਕਟ੍ਰੋਨਿਕਸ ਦੇ ਸੁਗਨਾ ਵੀ ਪੇਸ਼ ਕਰ ਰਹੇ, ਜਿੱਥੇ ਕਿ TV ਅਪਲਾਈਂਸ, ਫਰਨੀਚਰ, ਮੈਟਰਸ ਕਿਸੇ ਤਰੀਕੇ ਦੀ ਵੀ ਕਰਨੀ ਹੋਵੇ ਖਰੀਦਦਾਰੀ ਤੇ ਪਹੁੰਚ ਸਕਦੇ ਹਾਂ ਟੈਲੀਟਾਈਮ ਇਲੈਕਟ੍ਰੋਨਿਕ, ਇਹ 280 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਦ ਮਾਸਟਰ ਬਿਲਡ ਫੈਬ ਦੇ ਸੁਗਨਾ ਵੀ ਜਿਹੜਾ ਜੀ ਪੇਸ਼ ਕਰ ਰਹੇ ਹਾਂ। ਦ ਮਾਸਟਰ ਬਿਲਡ ਫੈਬ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗੇ ਵਿਦ ਇਨ ਦ ਕੈਨੇਡਾ। ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਸ਼ਾਨਦਾਰ ਬਾਹਰ ਕਿਚਨ ਬਣਵਾਉਣੀਆਂ ਆ, ਚਾਹੇ ਤੁਸੀਂ ਜਿਹੜਾ ਜੀ ਰੇਲਿੰਗਸ ਘਰਾਂ ਬਣਵਾਉਣੀਆਂ ਜਾਂ ਫੈਂਸੀ ਗੇਟਸ, ਜਾਂ ਸਪੈਸ਼ਲੀ ਇਹਨਾਂ ਦੀ ਸਪੈਸ਼ਲਟੀ ਹੈਗੀ ਆ ਸਨ ਰੂਮ, ਜਿਹੜੇ ਘਰਾਂ ਦੇ ਬਾਹਰ ਆਪਾਂ ਸਨ ਰੂਮ ਬਣਾਏ ਦੇ ਜਿਹਦੇ ਵਿੱਚ ਆਪਾਂ ਠੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਕਿ ਭਾਵੇਂ ਜਿੰਨੀ ਮਰਜ਼ੀ ਸਨੋਅ ਪੈ ਰਹੀ ਹੈ, ਤੁਸੀਂ ਬਾਹਰ ਸਨਰੂਮ ਦੇ ਵਿੱਚ ਬਹਿ ਕੇ ਜਿਹੜਾ ਜੀ ਸਨੋਅ ਦਾ ਮਜ਼ਾ ਲੈ ਸਕਦੇ ਆ। ਸੋ ਬਿਲਕੁਲ ਜੀ, ਗੱਲਬਾਤ ਤੁਸੀਂ ਕਰ ਸਕਦੇ ਆ ਅਵਨੀਤ ਜੀ ਦੇ ਨਾਲ 4379552200 ਤੇ, ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਗੱਲਬਾਤ ਜੇ ਕਰੀਏ ਕਿ ਤੁਸੀਂ ਆਪਣੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਤੁਸੀਂ ਆਪਣੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਜਾਂ ਕੋਈ ਕਮਰਸ਼ੀਅਲ ਜਾਂ ਇਵੈਂਟ ਇੰਸ਼ੋਰੈਂਸ ਕਰਾਉਣੀ ਆ, ਤੇ ਗੱਲਬਾਤ ਤੁਸੀਂ ਕਰ ਸਕਦੇ ਆ JD ਇੰਸ਼ੋਰੈਂਸ ਤੋਂ, JD ਜੀ ਦੇ ਨਾਲ। ਤੇ ਨਾਲ ਦੀ ਨਾਲ ਜੇ ਤੁਸੀਂ ਜਿਹੜਾ ਜੀ ਇਨਵੈਸਟਮੈਂਟ ਆਪਸ਼ਨ ਦੇ ਬਾਰੇ ਗੱਲਬਾਤ ਕਰਨੀ ਤਾਂ ਵੀ ਇਹਨਾਂ ਦੇ ਨਾਲ ਹੋ ਸਕਦੀ ਆ 4169020706 ਤੇ। ਔਰ ਬਿਲਕੁਲ ਜੀ, ਇਹਨਾਂ ਨੂੰ ਇਸ ਟਾਈਮ ਜਿਹੜੇ ਹੈ ਜੀ ਰੀਬੋ ਲਾਇਸੈਂਸ ਵਾਲੇ ਜਿਹੜੇ ਹੈ ਜੀ ਟੀਮ ਮੈਂਬਰਸ ਦੀ ਲੋੜ ਹੈਗੀ। ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ, ਤੁਸੀਂ ਬਿਲਕੁਲ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ। ਔਰ ਸਟਿਲ ਇਫ ਯੂ ਡੋਂਟ ਹੈਵ ਦ ਲਾਇਸੈਂਸ, ਦੈਟਸ ਫਾਈਨ, ਦੇ ਵਿਲ ਹੈਲਪ ਯੂ ਗੈਟ ਦ ਲਾਇਸੈਂਸ। ਔਰ ਉਹਦੇ ਵਿੱਚ 6 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ, ਬਟ ਇਹ ਹੈਲਪ ਤੁਹਾਡੀ ਪੂਰੀ ਪੂਰੀ ਜਿਹੜੀ ਜੀ ਰੀਬੋ ਲਾਇਸੈਂਸ ਦੇ ਵਿੱਚ ਕਰੂਗੇ। ਸੋ ਇੱਕ ਵਾਰੀ ਫੇਰ ਨੰਬਰ 4169020706 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਔਰ ਨਾਲ ਦੀ ਨਾਲ ਮੈਸੇਜ ਦੇ ਦਈਏ ਜੀ ਨੋਬਲ ਫਰੈਸ਼ ਫੂਡ ਵਾਲਿਆਂ ਨਾਲ। ਨੋਬਲ ਫਰੈਸ਼ ਫੂਡ, ਜਿੱਥੇ ਕਿ ਤੁਸੀਂ ਸਸਤੀ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਆ, ਬਹੁਤ ਘੱਟ ਕੀਮਤ ਤੇ ਤੁਹਾਨੂੰ ਜਿਹੜੀ ਜੀ ਗਰੋਸਰੀ ਮਿਲ ਸਕਦੀ ਆ। ਔਰ ਨਾਲ ਦੀ ਨਾਲ ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਜਿਹੜਾ ਜੀ ਕਰ ਰਿਹਾ ਹੈਗੀ। ਪਹਿਲੀ ਹੈਗੀ ਆ 20 ਗਿਲਗਮ ਡਰਾਈਵ, ਤੇ ਦੂਜੀ ਹੈਗੀ ਆ ਜੀ 2945 ਸੈਂਡਲਵੁੱਡ ਪਾਰਕਵੇ। ਸੋ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਸਸਤੀਆਂ ਗਰੋਸਰੀ ਦੀ ਖਰੀਦਦਾਰੀ ਕਰ ਸਕਦੇ ਆ। ਦੁੱਧ, ਘੇ, ਆਟਾ, ਕੁਛ ਵੀ ਲੈਣਾ ਹੋਵੇ, ਫਰੈਸ਼ ਜੂਸਿਸ ਵੀ ਇਹਨਾਂ ਕੋਲ ਜਿਹੜੇ ਜੀ ਮਿਲਦੇ ਹੈਗੇ ਆ। ਸੋ ਗੱਲ ਕੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ, ਜਾਂ ਤੁਸੀਂ ਇਹਨਾਂ ਦੀ ਲੋਕੇਸ਼ਨ ਤੇ ਪਹੁੰਚਿਓ। ਇਸ ਟਾਈਮ ਜਿਹੜਾ ਹੈ ਜੀ ਤੀਜੀ ਲੋਕੇਸ਼ਨ ਇਹਨਾਂ ਦੀ ਜਲਦੀ ਖੁੱਲ ਜੂਗੀ, ਉਹਦਾ ਵੀ ਵੇਰਵਾ ਆਪਾਂ ਤੁਹਾਡੇ ਤੱਕ ਦਵਾਂਗੇ। ਸੋ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੋਵੇ ਗੱਲਬਾਤ ਹੋ ਸਕਦੀ ਤਾਹਿਰ ਜੀ ਦੇ ਨਾਲ 6474 ਤੇ। ਔਰ ਨਾਲ ਦੀ ਨਾਲ ਬਹੁਤ ਜਲਦੀ ਮਨਪ੍ਰੀਤ ਜੀ ਦੇ ਨਾਲ ਵੀ ਸਾਡੀ ਲਾਈਨ ਜਿਹੜੀ ਜੀ ਕਨੈਕਟ ਹੋਣ ਵਾਲੀ ਹੈਗੀ ਆ। ਸੋ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਤੇ ਨਾਲ ਦੀ ਨਾਲ ਰੀਅਲ ਸਟੇਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਂ ਦੱਸ ਦਵਾਂ ਕਿ ਤੁਹਾਡੀ ਪ੍ਰੋਪਰਟੀ ਚਾਹੇ ਇੱਥੇ ਆ ਇੰਡੀਆ ਦੇ ਵਿੱਚ ਆ ਔਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਆ, ਕੁਛ ਸੈਲ ਆਊਟ ਕਰਨਾ ਚਾਹੁੰਦੇ ਆ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਜਿਹੜੀ ਜੀ ਖਰੀਦਣਾ ਚਾਹੁੰਦੇ ਆ ਜਿਹੜੀ ਕਿ ਤੁਹਾਨੂੰ ਆਪਾਂ ਵਪਾਰਕ ਤੌਰ ਤੇ ਕਹੀਏ ਕਿ ਫਾਇਦਾ ਦਿੰਦੀ ਹੋਵੇ, ਸੋ ਸਾਡੇ ਨਾਲ ਸਾਡੀ ਰੀਅਲ ਸਟੇਟ ਦੀ ਟੀਮ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ 416-8817070 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਸਟੂਡੀਓ ਦੀ ਲਾਈਨ ਮਨਪ੍ਰੀਤ ਜੀ ਦੇ ਨਾਲ ਇੱਕ ਵਾਰੀ ਸਵਾਗਤ ਕਰਦੇ ਹਾਂ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਆ।
2: ਬਹੁਤ ਬਹੁਤ ਸ਼ੁਕਰੀਆ ਕਿਰਨ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਜਿੰਨੇ ਵੀ ਆਪਣੇ ਲਿਸਨਰ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆ।
0: ਤੁਹਾਨੂੰ ਵੀ ਮਨਪ੍ਰੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆ ਨੂੰ ਤੇ ਕੀ ਹਾਲ ਚਾਲ ਆ?
2: ਹਾਲ ਚਾਲ ਬਹੁਤ ਵਧੀਆ, ਔਰ ਕਹਿ ਸਕਦੇ ਆ ਵੀ ਗਰਮੀ ਨੇ ਥੋੜੇ ਜਿਹੇ ਬੁਰੇ ਹਾਲ ਕੀਤੇ ਨੇ। ਬੇਸ਼ੱਕ ਕਿਤੇ ਨਾ ਕਿਤੇ ਰੋਜ਼ ਮੀਂਹ ਪੈ ਰਿਹਾ, ਅੱਜ ਵੀ ਜਿਹੜੀ ਚੇਤਾਵਨੀ ਦਿੱਤੀ ਗਈ ਆ ਮੌਸਮ ਵਿਭਾਗ ਦੇ ਵੱਲੋਂ ਕਿ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਖੂਬ ਜਿਹੜਾ ਮੀਂਹ ਤੇ ਝੱਖੜ ਜਿਹੜਾ ਆਉਣ ਵਾਲਾ ਆ, ਤੇ ਪਰ ਉਹਦੇ ਬਾਵਜੂਦ ਵੀ ਅੱਜ ਦਾ ਦਿਨ ਜਿਹੜਾ ਕਾਫੀ ਜ਼ਿਆਦਾ ਗਰਮ ਰਿਹਾ। ਹੋ ਸਕਦਾ ਵੀ ਰਾਤ ਨੂੰ ਥੋੜਾ ਠੰਡਾ ਮੌਸਮ ਹੋਵੇ। ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਰਨ ਬੱਦਲ ਵਾਲੀ ਵੀ ਵਿਖਾਈ ਦਿੱਤੀ, ਤੇ ਬਾਕੀ ਕੁੱਲ ਮਿਲਾ ਕੇ ਪੰਜਾਬ ਦਾ ਹਾਲ ਮੈਂ ਦੱਸਦੀ ਹਾਂ ਵੀ ਅੱਜ ਕੱਲ੍ਹ ਨਾ ਪੰਜਾਬ ਦੇ ਵਿੱਚ ਸਫਾਈਆਂ ਬਹੁਤ ਜ਼ੋਰਾਂ ਸ਼ੋਰਾਂ ਤੇ ਆ, ਸਵੱਛਤਾ ਅਭਿਆਨ ਚਲਾਇਆ ਜਾ ਰਿਹਾ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਇਹ ਸਭ ਤਿਆਰੀਆਂ ਕਾਹਦੇ ਲਈ ਨੇ, ਹਨਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ 17 ਜੁਲਾਈ ਨੂੰ ਇੱਕ ਰੋਜ਼ਾ ਦੌਰੇ ਤੇ ਆ ਰਹੇ ਨੇ ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਨੇ ਚੰਡੀਗੜ੍ਹ ਆਉਣਾ ਹੈ। ਇੱਥੇ ਉਹ ਜਨਤਾ ਨੂੰ ਸਿਹਤ, ਸੜਕ ਤੇ ਰੇਲਵੇ ਖੇਤਰ ਦੇ ਨਾਲ ਜੁੜੇ ਕਈ ਮਹੱਤਵਪੂਰਨ ਇੰਪੋਰਟੈਂਟ ਪ੍ਰੋਜੈਕਟਾਂ ਦੀ ਜਿਹੜੀ ਕਹਿ ਸਕਦਾ ਵੀ ਸੁਗਾਤ ਸੌਂਪਣਗੇ, ਤੇ ਇਹਦੇ ਦੌਰਾਨ ਹੀ ਪੀਐਮ ਮੋਦੀ ਹੋਰ ਕਈ ਆਧੁਨਿਕ ਪ੍ਰੋਜੈਕਟਾਂ ਦਾ ਉਦਘਾਟਨ ਵੀ ਉਸ ਦਿਨ ਕਰਨ ਵਾਲੇ ਨੇ। ਟ੍ਰਾਈ ਸਿਟੀ ਖੇਤਰ ਦੇ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਉਹਨਾਂ ਨੇ ਰੱਖਣਾ ਆ। ਔਰ ਪੰਜਾਬ ਦੇ ਵਿੱਚ 4 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਨੂੰ ਦੇਸ਼ ਨੂੰ ਉਹਨਾਂ ਨੇ ਸਮਰਪਿਤ ਕਰਨਾ ਆ, ਔਰ ਸੰਤ ਰਵਿਦਾਸ ਐਕਸਪ੍ਰੈਸ ਨੂੰ ਵੀ ਹਰੀ ਝੰਡੀ ਦਿਖਾਉਣੀ ਆ ਉਸ ਦਿਨ। ਤੇ ਇਸ ਸਭ ਕਾਸੇ ਦੀਆਂ ਤਿਆਰੀਆਂ ਅੱਜ ਜਲੰਧਰ ਦੀ ਗਰਾਊਂਡ ਰਿਪੋਰਟ ਤੋਂ ਪਤਾ ਚੱਲੀਆਂ। ਫਗਵਾੜੇ ਜਾਣ ਦਾ ਵੀ ਮੌਕਾ ਮਿਲਿਆ, ਕਪੂਰਥਲੇ ਦੀਆਂ ਖਬਰਾਂ ਵੀ ਆਪਣੇ ਸਟੂਡੀਓ ਦੇ ਵਿੱਚ ਪਹੁੰਚੀਆਂ ਨੇ। ਪਹਿਲਾਂ ਤਾਂ ਸਭ ਠੰਡ ਠੰਡੌਲਾ ਸੀ, ਪਰ ਜਦੋਂ ਇੱਕਦਮ ਇਹ ਪਤਾ ਚੱਲਿਆ ਕਿ 17 ਜੁਲਾਈ ਨੂੰ ਉਹਨਾਂ ਨੇ ਪੰਜਾਬ ਦਾ ਇੱਕ ਦਿਨ ਦਾ ਇੱਕ ਰੋਜ਼ਾ ਜਿਹੜਾ ਦੌਰਾ ਕਰਨਾ ਹੈ, ਤਾਂ ਪੂਰੇ ਜਲੰਧਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਫਾਈ ਅਭਿਆਨ ਚਲਾਏ ਜਾ ਰਹੇ ਨੇ। ਕੰਧਾਂ ਨੂੰ ਰੰਗ ਹੋ ਰਹੇ ਨੇ, ਪਾਰਕਾਂ ਚ ਕਲਰ ਹੋ ਰਹੇ ਨੇ। ਇੰਨਾ ਪ੍ਰਸ਼ਾਸਨ ਕਹਿ ਸਕਦੇ, ਪੁਲਿਸ ਪ੍ਰਸ਼ਾਸਨ ਹੈ ਵੀ ਡਿਊਟੀਆਂ ਤਾਇਨਾਤ ਆ ਉਹ ਜਗ੍ਹਾ ਜਗ੍ਹਾ ਦੇ ਉੱਪਰ। ਫਗਵਾੜੇ ਦੇ ਵਿੱਚ ਵੀ ਝਾੜੂ, ਮਤਲਬ ਤੁਸੀਂ ਜਲੰਧਰ, ਫਗਵਾੜਾ, ਕਪੂਰਥਲਾ, ਕਰਤਾਰਪੁਰ, ਚੰਡੀਗੜ੍ਹ ਵਾਲੀ ਸਾਈਡ ਨੂੰ, ਕਿੱਧਰ ਨੂੰ ਵੀ ਚੱਲ ਜਾਓ, ਜਿਹੜੇ ਵੀ ਰੂਟ ਜੁੜਦੇ ਨੇ ਜਿੱਥੋਂ ਦਾ ਦੌਰਾ ਉਹਨਾਂ ਨੇ ਕਰਨਾ ਹੈ। ਪੰਜਾਬ ਦੀ ਭਾਜਪਾ ਸਰਕਾਰ, ਮਤਲਬ ਜੋ ਵੀ ਭਾਜਪਾ ਵਰਕਰ ਜਾਂ ਲੀਡਰਸ਼ਿਪ ਆ ਜਿਹੜੇ ਪੰਜਾਬ ਦੇ, ਸੋ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਸਵਾਗਤ ਦੇ ਲਈ ਜਿਹੜਾ ਸਵੱਛ ਅਭਿਆਨ, ਸਫਾਈ ਅਭਿਆਨ ਹੈ ਨਾ, ਉਹ ਪੂਰਾ ਜ਼ੋਰਾਂ ਸ਼ੋਰਾਂ ਦੇ ਉੱਪਰ ਚਲਾਇਆ ਜਾ ਰਿਹਾ। ਤੇ ਇੱਕ ਗੱਲ ਇਹ ਵੀ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਪੋਸਟਰਾਂ ਦੇ ਉੱਪਰ ਪੈਸੇ ਨਹੀਂ ਖਰਚ ਕਰਨੇ, ਕਨਸੈਪਟ ਚੇਂਜ ਕਰਨਾ ਹੈ ਵੀ ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੌਰੇ ਤੇ ਆ ਰਹੇ ਆ ਤੇ ਅਸੀਂ ਫਲੈਕਸਾਂ ਤੇ ਪੈਸਾ ਨਹੀਂ ਬਰਬਾਦ ਕਰਨਾ, ਅਸੀਂ ਸਫਾਈ ਕਰਨੀ ਆ। ਸੋ ਇੱਕ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਵੱਛ ਅਭਿਆਨ ਜਿਹੜਾ ਆ ਉਹ ਪੀਐਮ ਦੇ ਦੌਰੇ ਤੇ ਹੀ ਕਿਉਂ? ਇਹਦੀ ਤਾਂ ਸਾਨੂੰ ਹਰ ਰੋਜ਼ ਜ਼ਰੂਰਤ ਚਾਹੀਦੀ ਆਪਣੀ ਸਿਹਤ ਦੇ ਲਈ, ਇਨਵਾਇਰਮੈਂਟ ਦੇ ਲਈ, ਤੇ ਬਾਕੀ ਜਲੰਧਰ ਜਿਹੜਾ ਆ ਉਹ ਭਾਜਪਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ ਜਦੋਂ ਰਮਾ ਮੰਡੀ ਤੋਂ ਲੈ ਕੇ ਕੈਂਟ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ, ਗਰਾਊਂਡ ਰਿਪੋਰਟ ਦੇਖਣ ਦੇ ਲਈ ਗਏ, ਤਾਂ ਇੰਨੀ ਭਾਰੀ ਤਾਦਾਦ ਦੇ ਵਿੱਚ ਪੁਲਿਸ ਉਧਰ ਵਾਲੀ ਸਾਈਡ ਤੇ, ਗੁਲਦਸਤੇ, ਗਮਲੇ, ਲਾਈਟਿੰਗ, ਭਾਜਪਾ ਦੀਆਂ ਝੰਡੀਆਂ, ਭਾਜਪਾ ਦੇ ਪੋਸਟਰ, ਤੇ ਸੋ ਇਹ ਸਾਰਾ ਤਾਮਝਾਮ ਦੇਖਣ ਨੂੰ ਮਿਲਿਆ। ਪਰ 17 ਜੁਲਾਈ ਦੱਸੂਗੀ ਕਿ ਜੋ ਖਬਰਾਂ ਦੇ ਵਿੱਚ ਗੱਲਾਂ ਆ ਰਹੀਆਂ ਨੇ, ਵਾਅਦੇ ਦਾਅਵੇ ਕੀਤੇ ਜਾ ਰਹੇ ਨੇ, ਉਹ ਸੁਗਾਤਾਂ ਉਸ ਦਿਨ ਜਲੰਧਰ ਨੂੰ ਜਾਂ ਪੰਜਾਬ ਨੂੰ ਸੌਂਪੀਆਂ ਜਾਂਦੀਆਂ ਨੇ ਜਾਂ ਨਹੀਂ, ਫਿਰ ਸੌਂਪਣ ਤੋਂ ਬਾਅਦ ਜੋ ਜ਼ਬਾਨੀ ਸਟੇਟਮੈਂਟ ਸਾਹਮਣੇ ਆਉਂਦੀ, ਉਸ ਤੋਂ ਬਾਅਦ ਇਹਨੂੰ ਕਿਸ ਤਰੀਕੇ ਦੇ ਨਾਲ ਅਮਲੇ ਦੇ ਵਿੱਚ ਲੈ ਕੇ ਆਉਂਦਾ ਜਾਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ, ਉਹ ਸਾਨੂੰ ਸਮਾਂ ਦੱਸੂਗਾ।
0: ਬਿਲਕੁਲ ਜੀ, ਔਰ ਇਹ ਸੀਗੀਆਂ ਜਲੰਧਰ ਸਟੂਡੀਓ ਤੋਂ ਕੁਝ ਅਹਿਮ ਖਬਰਾਂ, ਤੇ ਬਹੁਤ ਜਲਦੀ ਅਸੀਂ ਦੁਬਾਰਾ ਮਨਪ੍ਰੀਤ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ। ਔਰ ਨਾਲ ਨਾਲ ਦੱਸ ਦਈਏ ਕਿ ਜਿਹੜਾ ਹੈ ਕਿ ਆਪਾਂ ਕਹਿ ਸਕਦੇ ਕਿ ਔਰੇਂਜ ਅਲਰਟ, ਅਸੀਂ ਫਿਰ ਦੁਬਾਰਾ ਜਿਹੜਾ ਜੀ ਦੱਸ ਦਈਏ ਕਿ ਇਹ ਜਿਹੜਾ ਜੀ ਟੋਰਾਂਟੋ ਦੀ ਏਅਰ ਕੁਆਲਿਟੀ ਜਿਹੜੀ ਜੀ ਸਭ ਤੋਂ ਵਰਸ ਏਅਰ ਕੁਆਲਿਟੀ ਜਿਹੜੀ ਜੀ ਰੈਂਕ ਅੱਜ ਤੱਕ ਦੀ ਕੀਤੀ ਗਈ ਆ। ਔਰ ਤੁਸੀਂ ਸਾਰੇ ਜਿਹੜਾ ਹੈ ਜੀ ਆਪਣੀ ਸਿਹਤ ਦਾ ਧਿਆਨ ਰੱਖੋ, ਕਿਉਂਕਿ ਜਿਹੜੀ ਹੈ ਜੀ ਵਾਇਲਡ ਫਾਇਰ ਆਪਾਂ ਕਹਿ ਸਕਦੇ ਹਾਂ ਕਿ ਨੌਰਥ ਸਾਈਡ ਦੇ ਵਿੱਚ ਹੈ, ਉਹਦਾ ਕਾਫੀ ਇਫੈਕਟ ਇਸ ਵੱਲ ਵੀ ਜਿਹੜਾ ਜੀ ਪੈ ਰਿਹਾ ਹੈਗਾ। ਸੋ ਟੇਕ ਕੇਅਰ ਆਫ ਯੂਰਸੈਲਫ ਐਂਡ ਸਾਡੇ ਨਾਲ ਜਿਹੜੇ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਜਿਹੜਾ ਜੀ ਵਿਕਰਮ ਜੀ ਪਹੁੰਚ ਚੁੱਕੇ ਆ ਸੋ ਵਿਕਰਮ ਜੀ ਬਹੁਤ ਬਹੁਤ ਸਵਾਗਤ ਹੈ
3: ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਔਰ ਜਿਹੜੀ ਗੱਲ ਤੁਸੀਂ ਕੀਤੀ ਕਿ ਔਰੇਂਜ ਅਲਰਟ ਹੈਗਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਹੁਤ ਜ਼ਰੂਰੀ ਹੋਵੇ ਤਾਂ ਨਿਕਲੋ
0: ਜੀ
3: ਕਿਉਂਕਿ ਮੌਸਮ ਬਹੁਤ ਖਰਾਬ ਹੈ ਐਂਡ ਇਟ ਇਜ਼ ਵੈਰੀ ਅਲਾਰਮਿੰਗ ਔਰ ਬਹੁਤ ਨਜ਼ਦੀਕ ਦੱਸ ਰਹੇ ਨੇ ਕਿ ਵੀ ਫਾਇਰਸ ਕਿੰਨੀਆਂ ਨਜ਼ਦੀਕ ਆ ਚੁੱਕੀਆਂ ਕਿ ਜਿਹਦੇ ਕਰਕੇ ਮੌਸਮ ਇੰਨਾ ਬਦਲਾਵ ਆਇਆ
0: ਬਿਲਕੁਲ ਜੀ 100% ਸੋ ਬਿਲਕੁਲ ਆਪਾਂ ਤਾਂ ਇਹ ਕਹਿ ਸਕਦੇ ਕਿ ਤੁਸੀਂ ਸਾਰੇ ਆਪਣਾ ਜਿਹੜਾ ਜੀ ਧਿਆਨ ਬਿਲਕੁਲ ਜੀ ਸੇਫ ਰਹੋ ਸੋ ਬਿਲਕੁਲ ਜੀ ਨਾਲ ਦੀ ਨਾਲ ਆਪਾਂ ਜਿਹੜੀ ਜੀ ਜਾਣਕਾਰੀ ਦਿੰਦੇ ਰਹੇ ਹਾਂ ਕਿ ਕਰੀਅਰ ਫੇਅਰ ਜਿਹੜਾ ਜੀ 2026 ਜਿਹੜਾ ਜੀ ਜੁਲਾਈ 22 ਨੂੰ ਹੋਣ ਜਾ ਰਿਹਾ ਹੈਗਾ
3: ਸੋ
0: ਥੋੜੀ ਜਿਹੀ ਜਾਣਕਾਰੀ ਹੋਰ ਵੀ ਤੁਸੀਂ ਉਹਦੇ ਬਾਰੇ ਦੱਸ ਦਿਓ
3: ਦੇਖੋ ਆਮੂਮਨ ਤੌਰ ਤੇ ਦੇਖਦੇ ਹਾਂ ਕਿ ਵੀ ਕੋਈ ਜੋਬ ਫੇਅਰ ਅਗਰ ਕਾਲਜ ਲਗਾਉਂਦਾ ਹੈ ਤੇ ਉਹ ਆਪਣੇ ਗ੍ਰੈਜੂਏਟਸ ਵਾਸਤੇ ਲਗਾਉਂਦਾ ਕਿ ਉਹ ਜਿਹੜੇ ਆਪਣੇ ਗ੍ਰੈਜੂਏਟਸ ਹੋਣ ਉਹਨਾਂ ਨੂੰ ਅਸੀਂ ਜੋਬ ਲਗਵਾ ਕੇ ਦੇਖ ਸਕੀਏ ਪਹਿਲੀ ਗੱਲ ਤੇ ਬਹੁਤੀ ਗੱਲੇ ਤੇ ਬਹੁਤ ਸਾਰੇ ਕਾਲਜਸ ਤੇ ਇਸ ਚੀਜ਼ ਦਾ ਧਿਆਨ ਹੀ ਨਹੀਂ ਕਰਦੇ ਉਹਨਾਂ ਦਾ ਹੁੰਦਾ ਕਿ ਪ੍ਰੋਗਰਾਮ ਖਤਮ ਹੋਇਆ ਤੇ ਉਸ ਤੋਂ ਬਾਅਦ ਕੋਈ ਲੈਣਾ ਦੇਣਾ ਨਹੀਂ
0: ਬਿਲਕੁਲ ਜੀ
3: ਅਸੀਂ ਜਿਸ ਜ਼ਿੰਮੇਵਾਰੀ ਨਾਲ ਉਤਰੇ ਹਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਅਸੀਂ ਇਹ ਸੋਚ ਅਸੀਂ ਇਹ ਵਾਅਦਾ ਕੀਤਾ ਆਪਣੀ ਸਾਰੇ ਗ੍ਰੈਜੂਏਟਸ ਨੂੰ ਕਿ ਅਸੀਂ ਜਿੱਥੇ ਤੁਹਾਡਾ ਹੈਂਡ ਹੋਲਡਿੰਗ ਫੋਰ ਲਾਈਫ ਕਰਾਂਗੇ ਕਿ ਸਾਡਾ ਸਟੂਡੈਂਟ ਨਹੀਂ ਵੀ ਹੋ ਤਾਂ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਕਿ ਤੁਹਾਨੂੰ ਜੋਬ ਮਿਲੇ ਅੱਵਲ ਤੇ ਮੇਰਾ ਇੱਕੋ ਟੀਚਾ ਹੈ ਕਿ ਵੀ ਪ੍ਰਾਈਮ ਤੋਂ ਜਿਹੜਾ ਸਟੂਡੈਂਟ ਵੀ ਫਰਾਈਡੇ ਨੂੰ ਅਗਰ ਗ੍ਰੈਜੂਏਟ ਹੁੰਦਾ ਹੈ ਤੇ ਮੰਡੇ ਉਹ ਜੋਬ ਰੈਡੀ ਹੈ ਸਾਨੂੰ ਖੁਸ਼ੀ ਹੋਏਗੀ ਕਿ ਉਹ ਸਟੂਡੈਂਟ ਦੇ ਘਰ ਅਗਰ ਜੋਬ ਅੱਛੀ ਲੱਗਦੀ ਹੈ ਤੇ ਉਹਦੇ ਘਰ ਰਿਜਕ ਜਾਂਦੀ ਹੈ ਇਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ
0: ਬਿਲਕੁਲ ਜੀ ਬਿਲਕੁਲ
3: ਹੁਣ ਜਿਹੜੀ ਗੱਲ ਤੁਸੀਂ ਕੀਤੀ ਆਪਾਂ ਕਰੀਅਰ ਫੇਅਰ ਦੀ 22 ਜੁਲਾਈ ਨੂੰ ਸਵੇਰੇ 11 ਤੋਂ 3 ਵਜੇ ਤੱਕ ਸਵੇਰੇ 11 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬੜਾ ਪ੍ਰੀਸੀਜਨ ਵਾਲਾ ਜਿਹੜਾ ਇੱਕ ਸਾਡੇ ਕੋਲ 8 ਤੋਂ 10 ਇੰਪਲੋਇਰਸ ਪਹੁੰਚ ਰਹੇ ਨੇ ਜਿਹੜੇ ਪਰਸਨਲ ਸਪੋਰਟ ਵਰਕਰਸ ਨੂੰ ਹਾਇਰ ਕਰਨਗੇ ਔਰ ਇਹ ਸੱਦਾ ਹੈਗਾ ਤੁਹਾਡੇ ਸਾਰੇ ਸਰੋਤਿਆਂ ਦੇ ਤੁਹਾਡੇ ਮਾਧਿਅਮ ਦੇ ਥਰੂ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਚਾਹੇ ਉਹ ਜੋਬ ਕਰ ਰਹੇ ਨੇ ਚਾਹੇ ਉਹ ਨਹੀਂ ਕਰ ਰਹੇ ਚਾਹੇ ਉਹ ਬਿਹਤਰ ਜ਼ਿੰਦਗੀ ਚਾਹ ਰਹੇ ਨੇ ਚਾਹੇ ਉਹ ਗ੍ਰੈਜੂਏਟਸ ਕਿਸੇ ਵੀ ਕਾਲਜ ਦੇ ਕਿਉਂ ਨਾ ਹੋਣ ਅਸੀਂ ਉਹਨਾਂ ਨੂੰ ਉਹ ਪਲੈਟਫਾਰਮ ਦੇ ਰਹੇ ਹਾਂ ਜਿਹਦੇ 'ਚ ਉਹਨਾਂ ਨੂੰ ਇਹ 8 ਤੋਂ 10 ਇੰਪਲੋਇਰਸ ਨੂੰ ਮਿਲਣ ਦਾ ਮੌਕਾ ਹੈਗਾ ਆਪਣੇ ਰਿਜ਼ਿਊਮ ਨਾਲ ਲੈ ਕੇ ਆਉਣ ਬਟ ਹਾਂ ਉਸ ਤੋਂ ਪਹਿਲੇ ਉਹਨਾਂ ਨੂੰ ਜਾ ਕੇ ਸਾਡੇ ਵੈਬਸਾਈਟ 'ਤੇ ਜਾਂ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਉਹ QR ਕੋਡ ਸਕੈਨ ਕਰਕੇ ਰਜਿਸਟਰ ਕਰ ਲੈਣ ਆਪਣੇ ਆਪ ਨੂੰ
0: ਬਿਲਕੁਲ ਜੀ
3: ਔਰ ਤਾਂ ਕਿ ਉਹਨਾਂ ਦੀ ਉਹ ਸਪੋਟ ਅਸੀਂ ਸਿਕਿਓਰ ਕਰ ਸਕੀਏ ਔਰ ਉਹਦੇ ਮੁਤਲਕ ਹੀ ਉਸ ਤੋਂ ਪਹਿਲਾਂ ਇੱਕ ਹੋਰ ਅਸੀਂ ਬੜੀ ਵੱਡੀ ਜ਼ਿੰਮੇਵਾਰੀ ਕੀਤੀ ਹੈ ਕਿ 17 ਤਰੀਕ ਨੂੰ ਸ਼ਾਮ ਨੂੰ 6 ਔਰ 7 ਦੇ ਵਿੱਚ
0: ਅੱਛਾ ਜੀ
3: ਇੱਕ ਵੈਬੀਨਾਰ ਅਸੀਂ ਰਨ ਕਰਾਂਗੇ ਜਿਹਦੇ ਵਿੱਚ ਐਕਸਪਰਟਸ ਉਹਨਾਂ ਨੂੰ ਦੱਸਣਗੇ ਕਿ ਤੁਸੀਂ ਇੰਟਰਵਿਊ ਟਿਪਸ ਕੀ ਨੇ ਰਿਜ਼ਿਊਮ ਕਿਸ ਤਰ੍ਹਾਂ ਬੈਟਰ ਕਰਨਾ ਹੈ ਕੀ ਚੀਜ਼ ਦਾ ਧਿਆਨ ਰੱਖਣਾ ਜਿਹੜਾ ਇੰਪਲੋਇਰ ਉਹਨੂੰ ਤੁਹਾਨੂੰ ਦੇਖੇਗਾ ਤੁਹਾਡੇ ਵਿੱਚ ਸੋ ਉਹਨੂੰ ਬਿਹਤਰ ਕਰਨਾ ਆਪਣੀ ਪਿੱਚ ਨੂੰ ਬਿਹਤਰ ਕਰਨਾ ਆਪਣੇ ਪ੍ਰੈਜੈਂਟੇਸ਼ਨ ਨੂੰ ਬਿਹਤਰ ਕਰਨਾ ਉਹਦੇ ਵਾਸਤੇ ਇੱਕ ਐਕਸਪਰਟਸ ਜਿਹੜੇ ਨੇ ਤੁਹਾਨੂੰ ਵੈਬੀਨਾਰ ਦੇ ਥਰੂ ਸਾਰਾ ਜਾਣੂ ਕਰਾਉਣਗੇ ਉਹਦੀ ਰਜਿਸਟ੍ਰੇਸ਼ਨ ਵੀ ਉਸ QR ਕੋਡ ਤੋਂ ਹੋ ਸਕਦੀ ਹੈ ਤਾਂ ਸਾਨੂੰ 17 ਜੁਲਾਈ ਨੂੰ 6 ਔਰ 7 ਦੇ ਵਿੱਚ ਆਨਲਾਈਨ ਤੁਸੀਂ ਤੁਹਾਨੂੰ ਲਿੰਕ ਪਹੁੰਚ ਜਾਏਗਾ ਤੁਸੀਂ ਉਹਨੂੰ ਅਟੈਂਡ ਕਰੋ ਤੇ ਆਪਣੇ ਰਿਜ਼ਿਊਮ ਨੂੰ ਬੈਟਰ ਕਰ ਸਕੋ ਉਹ ਅਸੀਂ ਜਿਹੜੀ ਹੈ ਇੱਕ ਹੋਰ ਐਡੀਸ਼ਨਲ ਸਹੂਲਤ ਹੈਗੀ ਹੈ ਕੈਰੀਅਰ ਫੇਅਰ 22 ਤਰੀਕ ਨੂੰ ਹੈ ਔਰ ਵੈਬੀਨਾਰ 17 ਤਰੀਕ ਨੂੰ ਹੈ
0: ਠੀਕ ਹੈ ਜੀ ਬਿਲਕੁਲ ਜੀ ਇੱਕ ਵਾਰੀ ਫਿਰ ਜਾਣਕਾਰੀ ਦੇ ਦਈਏ ਕਿ ਕੈਰੀਅਰ ਫੇਅਰ ਜਿਹੜਾ ਹੈ ਜੀ 2026 ਦਾ ਜੁਲਾਈ 22 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਹੈਗਾ ਹੈ ਜੀ ਸੋ ਤੁਸੀਂ ਜਿਹੜਾ ਹੈ ਜੀ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੱਦਾਂ ਰਜਿਸਟਰ ਕਰਨਾ ਆਪਣਾ ਨਾਮ ਕਿੱਦਾਂ ਤੁਸੀਂ ਉਹਦੇ ਵਿੱਚ ਐਂਟਰ ਕਰ ਸਕਦੇ ਹਾਂ ਔਰ ਜਿੱਦਾਂ ਕਿ ਇਹਨਾਂ ਨੇ ਦੱਸਿਆ ਕਿ ਉੱਥੇ ਆਲਮੋਸਟ ਜਿਹੜੇ ਹੈ ਜੀ 12 ਤੋਂ 15 ਇੰਪਲੋਇਰ ਜਿਹੜੇ ਜੀ ਆਉਣੇ ਤੋਂ ਆਉਣੇ ਹੀ ਹੈਗੇ ਆ ਸੋ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਔਰ ਇਹਦੇ ਨਾਲ ਜਿਹੜਾ ਜੀ ਤੁਸੀਂ ਹਾਇਰ ਵੀ ਹੋ ਸਕਦੇ
3: ਜੀ ਬਿਲਕੁਲ ਔਨ ਦਾ ਸਪੋਟ ਤੁਹਾਨੂੰ ਇੰਪਲੋਇਰ ਜਿਹੜਾ ਹੈ ਉਹ ਲੈਟਰ ਦੇ ਸਕਦਾ ਆਫਰ ਲੈਟਰ ਦੇ ਸਕਦਾ ਅਗਰ ਤੁਹਾਡਾ ਪਿਚ ਅੱਛੀ ਹੈ ਤੁਹਾਡੀ ਪ੍ਰੈਜੈਂਟੇਸ਼ਨ ਅੱਛੀ ਹੈ ਅਗਰ ਤੁਹਾਡੀ ਕਾਬਲੀਅਤ ਹੈਗੀ ਹੈ ਔਰ ਤੁਸੀਂ ਇਹਦੀ ਵਧੇਰੀ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ www.primeinternational.ca ਜਾਂ ਸਾਨੂੰ ਕਾਲ ਕਰ ਸਕਦੇ ਹੋ 6474991009 ਮੈਂ ਰਿਪੀਟ ਕਰ ਦਿੰਦਾ 6474991009
0: ਬਿਲਕੁਲ ਜੀ 6474991009 ਤੇ ਗੱਲਬਾਤ ਹੋ ਸਕਦੀ ਹੈ ਜਾਂ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਜਿਹੜੀ ਹੈ ਜੀ ਇਨਫੋਰਮੇਸ਼ਨ ਲੈ ਸਕਦੇ ਹਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਸੋ ਬਿਲਕੁਲ ਜੀ ਬੜਾ ਵਧੀਆ ਜਿਹੜਾ ਜੀ ਇਹਨਾਂ ਕੋਲ ਕੋਰਸਿਸ ਵੀ ਹੈਗੇ ਕਿਹੜੇ ਕਿਹੜੇ ਕੋਰਸਿਸ ਹੈ ਉਹਦੇ ਬਾਰੇ ਵੀ ਬਹੁਤ ਜਲਦੀ ਅਸੀਂ ਗੱਲਬਾਤ ਕਰਾਂਗੇ

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ,
1: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਇੱਕਾ ਜੰਕਸ਼ਨ ਬ੍ਰੈਂਪਟਨ।
3: ਅੱਜ ਖੁਸ਼ ਤਾਂ ਬਾਤ ਹੋ ਗਈ
4: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਅੱਜ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
4: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
6: ਚੱਲ ਕੇ ਰਹੇ ਆਪਰ
4: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
4: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
8: ਇੱਕ ਲਾਈਫ ਹੈ ਜਿਸੇ ਲਵ ਹੈ,
9: ਯੇ ਕਹਤੇ ਮੁਝਸੇ ਸਭ ਹੈ,
10: ਪਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 Sandalwood Parkway East ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰ ਰਹੇ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆ ਰਿਹਾ ਹੋਗਾ। ਔਰ ਨਾਲ ਦੀ ਨਾਲ ਜਿੱਥੇ ਕਿ ਸਾਡੇ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਪਹੁੰਚੀ ਹੋਈ ਹੈ, ਨਾਲ ਦੀ ਨਾਲ ਜਿਹੜਾ ਜੀ ਅਸੀਂ ਮੈਸੇਜ ਸਪੈਕਸ ਐਕਸਪ੍ਰੈਸ ਦਾ ਵੀ ਤੁਹਾਡੇ ਤੱਕ ਸਾਂਝਾ ਜਿਹੜਾ ਜੀ ਕਰ ਦਈਏ। ਸਪੈਕਸ ਐਕਸਪ੍ਰੈਸ ਬਿਲਕੁਲ ਜੀ, ਜੇ ਤੁਸੀਂ ਆਪਣੇ ਅੱਖਾਂ ਦਾ ਇਲਾਜ ਕਰਾਉਣਾ ਚਾਹੁੰਦੇ ਹੋ, ਰੂਟੀਨ ਆਏ ਚੈੱਕਅਪ ਕਰਾਉਣਾ, ਪ੍ਰਿਸਕ੍ਰਾਈਬ ਆਏ ਗਲਾਸਿਸ ਲੈਣੀਆਂ, ਜਾਂ ਤੁਸੀਂ ਕੰਟੈਕਟ ਲੈਂਸਿਸ ਕਲਰਡ ਲੈਂਸਿਸ, ਤੇ ਬਿਲਕੁਲ ਤੁਸੀਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਸਨ ਗਲਾਸਿਸ ਵੀ ਚਾਹੇ ਲੈਣੀਆਂ, ਤੇ ਤੁਸੀਂ ਆਪਣੇ ਜਿੱਦਾਂ ਦੇ ਮਨ ਪਸੰਦੀਦੀਆਂ ਤੁਹਾਨੂੰ ਚਾਹੀਦੇ ਨਾ, ਤੁਸੀਂ ਉਹ ਵੀ ਦੱਸ ਸਕਦੇ ਹੋ, ਕਸਟਮਾਈਜ਼ ਵੀ ਜ਼ਰੂਰ ਤੁਹਾਡੇ ਲਈ ਕਰਵਾ ਦਿੰਦੇ ਆ। ਪਹਿਲੀ ਲੋਕੇਸ਼ਨ ਹੈਗੀ ਹੈ ਜੀ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਤੇ ਦੂਜੀ ਜਿਹੜੀ ਜੀ 10635 ਕ੍ਰੈਡਿਟ ਵਿਊ ਰੋਡ ਜਿਹੜੇ ਜੀ ਹੈਗੀ ਆ। ਔਰ ਨਾਲ ਦੀ ਨਾਲ ਜੇ ਤੁਸੀਂ ਵਤਨੋ ਦੂਰ ਦਾ ਵੇਰਵਾ ਦਿੰਦੇ ਆ, ਤੇ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜਾ ਜੀ ਡਿਸਕਾਊਂਟ ਮਿਲ ਜਾਂਦਾ ਆ। ਸੋ ਗੱਲਬਾਤ ਕਰ ਸਕਦੇ ਹਾਂ 9054086888, 9054086888 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਦੱਸ ਦਈਏ ਕਿ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਜਿਹੜਾ ਕਿ ਮੋਰਗੇਜ ਦਾ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਕਰਾ ਸਕਦੇ ਆ, ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਆ, ਜਾਂ ਤੁਸੀਂ ਕੋਈ ਸੈਕਿੰਡ ਮੋਰਗੇਜ ਤੁਸੀਂ ਲੈਣਾ ਚਾਹੁੰਦੇ, ਜਾਂ ਤੁਸੀਂ ਜਿਹੜਾ ਹੈ ਜੀ ਕੋਈ ਅਪਰੇਜ਼ਲ ਕਰਾਉਣੀ ਹੈਗੀ ਹੈ, ਜਾਂ ਕੋਈ ਤੁਹਾਡੇ ਸਿਰ ਤੇ ਕਰਜ਼ੇ ਆ ਉਹਨੂੰ ਤੁਸੀਂ ਜਿਹੜਾ ਜੀ ਵਧੀਆ ਮੰਥਲੀ ਮੋਰਗੇਜ ਪੇਮੈਂਟ 'ਚ ਆਪਾਂ ਕਹਿ ਲਈਏ, ਜਾਂ ਮੰਥਲੀ ਪੇਮੈਂਟਸ ਦੇ ਵਿੱਚ ਜਿਹੜਾ ਜੀ ਕਰਨਾ ਚਾਹੁੰਦੇ ਆ, ਤੇ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ 6475127000 ਤੇ। ਔਰ ਨਾਲ ਦੀ ਨਾਲ ਇੱਕ ਵਾਰੀ ਫੇਰ ਆਪਾਂ ਜਿਹੜਾ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਬਹੁਤ ਬਹੁਤ ਸਵਾਗਤ ਇੱਕ ਵਾਰੀ ਫੇਰ ਵਿਕਰਮ ਜੀ।
1: ਜੀ ਧੰਨਵਾਦ ਜੀ।
0: ਬਿਲਕੁਲ ਜੀ, ਸੋ ਜਿੱਥੇ ਕਿ ਆਪਾਂ ਪਹਿਲਾਂ ਗੱਲਬਾਤ ਕਰਕੇ ਹਟੇ ਹਾਂ ਕਿ ਜਿਹੜਾ ਕਿ ਕੈਰੀਅਰ ਫੇਅਰ ਹੋਣ ਜਾ ਰਿਹਾ ਹੈਗਾ ਜੁਲਾਈ 22 ਨੂੰ, ਸੋ ਨਾਲ ਦੀ ਨਾਲ ਜਿਹੜੀ ਜੀ ਉਹਦੀ ਜਾਣਕਾਰੀ ਤਾਂ ਆਪਾਂ ਦਿੰਦੇ ਹਾਂ, ਬਟ ਸਪੈਸ਼ਲੀ ਕਿ ਕਿਹੜੇ ਚੀਜ਼ ਦੇ ਵਿੱਚ ਤੁਸੀਂ ਸਪੈਸ਼ਲਾਈਜ਼ਡ ਆ, ਕਿਹੜੇ ਕਿਹੜੇ ਕੋਰਸਿਸ ਆ, ਕੀ ਉਹਨਾਂ ਦਾ ਜਿਹੜਾ ਜੀ ਡਿਊਰੇਸ਼ਨ ਆ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ।
1: ਦੇਖੋ, ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਕੇਅਰ ਐਂਡ ਟੈਕਨੋਲੋਜੀ, ਜਿਸ ਤਰ੍ਹਾਂ ਕਿ ਨਾਮ ਸੁਜੈਸਟ ਕਰਦਾ ਹੈ, ਪ੍ਰੋਗਰਾਮ ਹੈਲਥ ਕੇਅਰ ਨੂੰ ਰਿਲੇਟਡ, ਐਜੂਕੇਸ਼ਨ ਨੂੰ ਰਿਲੇਟਡ ਅਤੇ ਟੈਕਨੋਲੋਜੀ ਰਿਲੇਟਡ, ਇਹ ਸਾਰੇ ਪ੍ਰੋਗਰਾਮ ਅਸੀਂ ਆਫਰਿੰਗ 'ਚ ਆਇਆਂ ਇਸ ਵੇਲੇ। ਔਰ ਸਾਰੇ ਹੀ ਪ੍ਰੋਗਰਾਮ ਜਿਹੜੇ ਨੇ 24-25 ਹਫ਼ਤੇ ਤੋਂ ਲੈ ਕੇ ਸ਼ੁਰੂ ਹੋ ਜਾਂਦੇ ਨੇ, ਯਾਨੀ ਕਿ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਜੋਬ ਰੈਡੀ ਹੋ ਜਾਂਦੇ ਹੋ। ਜਿਹੜੀ ਤੁਸੀਂ ਗੱਲ ਕੀਤੀ ਵੀ ਮੌਰਗੇਜ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ, ਇਸ ਕੰਟਰੀ ਵਿੱਚ ਅੱਛਾ ਇੱਕ ਮੁਸਤਕਬਲ ਲੈ ਕੇ ਚੱਲਣਾ ਔਰ ਅੱਛੀ ਇੱਕ ਜ਼ਿੰਦਗੀ ਜੀਣਾ, ਉਹਦੇ ਬਹੁਤ ਵੱਡਾ ਬੇਸ ਹੈ ਐਜੂਕੇਸ਼ਨ। ਅਗਰ ਤੁਹਾਡੀ ਅੱਛੀ ਐਜੂਕੇਸ਼ਨ ਹੈਗੀ ਹੈ, ਤੁਹਾਨੂੰ ਅੱਛਾ ਜੋਬ ਮਿਲਦਾ, ਅੱਛਾ ਜੋਬ ਮਿਲਦਾ ਤੇ ਅੱਛੀ ਬਿਹਤਰ ਜ਼ਿੰਦਗੀ, ਆਪਣੇ ਬੱਚੇ ਅੱਛੇ ਰੇਜ਼ ਕਰ ਪਾਉਂਦੇ ਹੋ, ਅੱਛੀ ਜ਼ਿੰਦਗੀ ਜੀ ਪਾਉਂਦੇ ਹੋ, ਵੱਡਾ ਘਰ ਲੈ ਪਾਉਂਦੇ ਹੋ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੋ ਰਿਲੇਟਡ ਨੇ। ਅੱਛੀ ਤਾਲੀਮ ਜਦੋਂ ਲਈ ਹੁੰਦੀ ਹੈ ਕਿਸੇ ਇਨਸਾਨ ਨੇ, ਉਹਦੇ ਵਿੱਚ ਹੀ ਅਸੀਂ ਉਹਨਾਂ ਨੂੰ ਮਦਦ ਕਰ ਰਹੇ ਹਾਂ ਕਿ ਬਹੁਤ ਸਾਰੇ ਐਸੇ ਸਾਡੇ ਸਟੂਡੈਂਟਸ ਜਿਹੜੇ ਯੰਗ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਆ, ਜਾਂ ਜਿਹੜੇ ਬਹੁਤ ਪੁਰਾਣੇ ਇੱਥੇ ਲੋਕ ਰਹਿ ਰਹੇ ਨੇ, ਉਹ ਕਿਸੇ ਨਾ ਕਿਸੇ ਔਡ ਜੋਬਸ ਵਿੱਚ ਸ਼ਾਇਦ ਫਸੇ ਹੋਏ ਆ। ਅਗਰ ਉਹ ਆਪਣੀ ਬਿਹਤਰ ਜ਼ਿੰਦਗੀ ਚਾਹੁੰਦੇ ਨੇ, ਚਾਹੇ ਉਹ ਪਰਸਨਲ ਸਪੋਰਟ ਵਰਕਰ ਹੈ ਜੋ 25 ਹਫ਼ਤਿਆਂ ਦਾ ਸਾਡਾ, ਇਹ ਸਾਰੇ ਪ੍ਰੋਗਰਾਮ ਔਨਲਾਈਨ ਨੇ ਜਾਂ ਹਾਈਬ੍ਰਿਡ ਨੇ, ਮਤਲਬ ਮਹੀਨੇ 'ਚ ਤੁਹਾਨੂੰ ਇੱਕ ਵਾਰੀ ਸਿਰਫ ਆਉਣਾ, ਬਾਕੀ ਪੜ੍ਹਾਈ ਸਾਰੀ ਤੁਹਾਡੀ ਔਨਲਾਈਨ ਹੈ, ਲੇਕਿਨ ਲਾਈਵ ਕਲਾਸਿਸ। ਔਰ ਉਹਦੇ ਇਲਾਵਾ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਹੈ ਸਾਡੇ ਕੋਲ 24 ਹਫ਼ਤੇ ਦਾ, ਕੰਪਿਊਟਰਾਈਜ਼ਡ ਅਕਾਊਂਟਿੰਗ ਐਂਡ ਟੈਕਸ ਐਂਡ ਪੇਰੋਲ, ਯਾਨੀ ਕਿ ਇਸ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਟੈਕਸੇਸ਼ਨ ਦੀ ਮਾਰ ਜਿਹੜੀ ਲੋਕਾਂ ਨੂੰ ਦਿਖਦਾ ਹੈ ਕਿ ਵੀ ਹਾਂ, ਕਿਉਂਕਿ ਫੈਸਿਲਿਟੀਜ਼ ਨੇ ਅਤੇ ਟੈਕਸ ਵੀ ਹਾਈ ਹੈ, ਉਹ ਟੈਕਸ ਵਿੱਚ ਤੁਸੀਂ ਕਿਸ ਤਰ੍ਹਾਂ ਬੈਨੀਫਿਟ ਲੈ ਸਕਦੇ ਹੋ, ਉਹਦੇ ਵਾਸਤੇ ਸਾਡੇ ਕੋਲ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਹੈ। ਸਾਡੇ ਕੋਲ ਆਉਣ ਵਾਲੇ ਸਮੇਂ 'ਚ ਤੁਹਾਨੂੰ ECA ਅਰਲੀ ਚਾਈਲਡਹੁਡ ਅਸਿਸਟੈਂਟ ਪ੍ਰੋਗਰਾਮ, ਜਿਹੜਾ ਡੇ ਕੇਅਰ ਵੀ ਇਨਸਾਨ,
0: ਦੈਟ ਇਜ਼ ਰੀਅਲੀ ਅ ਗ੍ਰੇਟ ਅਪਰਚੁਨਿਟੀ, ਮੈਂ ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਬਹੁਤ ਵਧੀਆ ਅਪਰਚੁਨਿਟੀ ਹੈ ਉਸ ਫੀਲਡ ਦੇ ਵਿੱਚ।
1: ਹੁਣ ਮੈਂ ਇਹ ਦੱਸਦਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਕਿਸੇ ਨੇ ECA ਵੀ ਕੀਤਾ ਹੋਇਆ, ਅਰਲੀ ਚਾਈਲਡਹੁਡ ਅਸਿਸਟੈਂਟ ਪ੍ਰੋਗਰਾਮ ਕੀਤਾ ਹੋਇਆ, ਆਪਣੇ ਘਰ ਦੇ ਵਿੱਚ ਤੁਸੀਂ ਡੇ ਕੇਅਰ 6 ਬੱਚਿਆਂ ਨਾਲ ਖੋਲ ਸਕਦੇ ਹੋ।
0: ਬਿਲਕੁਲ ਜੀ,
1: ਤਾਂ ਤੁਸੀਂ ਸੈਲਫ ਸਫੀਸ਼ੀਐਂਟ ਹੋ ਜਾਂਦੇ ਹੋ, ਇੰਡੀਪੈਂਡੈਂਟ ਹੋ ਜਾਂਦੇ ਹੋ, ਤੁਸੀਂ ਕਾਰ ਮੁਖਤਿਆਰ ਖੁਦ ਆਪਣੇ ਹੋ ਜਾਂਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਰੇਜ਼ ਕਰਦੇ ਕਰਦੇ ਨਾਲ ਲੋਕਾਂ ਨੂੰ ਸਪੋਰਟ ਕਰਦੇ ਹੋ। ਔਰ ਇਹ ਇੱਕ ਐਸਾ ਚੀਜ਼ ਹੈ ਜੀ ਜਿਹਦੇ 'ਚ ਅੱਜ ਯੰਗ ਪੇਰੈਂਟਸ ਨੇ ਅਗਰ ਕੰਮਾਂ 'ਤੇ ਜਾਣਾ ਹੈ ਤਾਂ ਸਭ ਤੋਂ ਪਹਿਲੇ ਉਹ ਡੇ ਕੇਅਰ ਲੱਭਦੇ ਨੇ ਆਪਣੇ ਬੱਚਿਆਂ ਵਾਸਤੇ, 2-2 ਸਾਲ ਦੀ ਵੇਟਿੰਗ ਹੈ, ਸੋ ਤੁਹਾਨੂੰ ਗਾਹਕ ਲੱਭਣਾ ਨਹੀਂ ਪੈਂਦਾ। ਸੋ ਦਿਸ ਇਜ਼ ਸੱਚ ਅ ਬ੍ਰਿਲੀਅੰਟ ਕੈਰੀਅਰ ਜਿਹਦੇ 'ਚ ਪੜ੍ਹੇ ਲਿਖਿਆ ਵਾਲਾ ਕੰਮ ਹੈਗਾ। ਇਹਦੇ ਇਲਾਵਾ AI, ਸਾਈਬਰ ਸਿਕਿਉਰਿਟੀ, ਕਮਿਊਨਿਟੀ ਸਪੋਰਟ ਵਰਕਰ, ਔਰ ਬਹੁਤ ਸਾਰੇ ਐਸੇ ਨਵੇਂ ਪ੍ਰੋਗਰਾਮ ਸਾਡੇ ਆ ਰਹੇ ਨੇ ਜਿਹੜੇ ਕਿ ਅਸੀਂ ਬਿਹਤਰ ਜ਼ਿੰਦਗੀ ਵਾਸਤੇ ਲੋਕਾਂ ਨੂੰ ਆਫਰ ਕਰ ਸਕਦੇ ਹਾਂ। ਔਰ ਸਾਰੇ ਦੇ ਸਾਰੇ ਪ੍ਰੋਗਰਾਮ ਤੁਹਾਡੇ ਲਿਸਨਰਸ ਵਾਸਤੇ ਮੈਂ ਇੱਕ ਜ਼ਰੂਰ ਆਫਰ ਦੇਵਾਂਗਾ ਕਿ $100 ਦਾ ਗਿਫਟ ਕਾਰਡ ਵੀ ਦਾਂਗੇ, ਔਰ ਰੈਫਰਲ ਬੋਨਸ $300 ਅਗਰ ਤੁਸੀਂ ਨਾਲ ਆਪਣੇ ਨਾਲ ਕੋਈ ਸਾਥੀ ਲਿਆਉਂਦੇ ਹੋ, ਉਹਦਾ ਰੈਫਰਲ ਬੋਨਸ $300 ਅਸੀਂ ਨਾਲ ਜ਼ਰੂਰ ਦਾਂਗੇ। ਔਰ ਉਹਦੇ ਇਲਾਵਾ ਕੈਰੀਅਰ ਕਾਉਂਸਲਿੰਗ ਹੈ, 0 ਓਬਲੀਗੇਸ਼ਨ ਹੈ ਇਨਰੋਲਮੈਂਟ ਦੀ, ਪਹਿਲੇ ਸਮਝ ਲਓ ਅਗਲਾ ਕੀ ਤੁਹਾਡਾ ਫਿਊਚਰ ਹੈ, ਕੀ ਤੁਹਾਨੂੰ ਬੈਨੀਫਿਟਸ ਨੇ। ਔਰ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ PR ਨੇ, ਜਿਹੜੇ ਸਿਟੀਜ਼ਨਸ ਨੇ, ਜਿਹੜੇ ਪ੍ਰੋਟੈਕਟਿਡ ਪਰਸਨ ਨੇ, ਉਹਨਾਂ ਵਾਸਤੇ ਅਪ ਟੂ $28,000 ਸਰਕਾਰ ਗ੍ਰਾਂਟਸ ਦਿੰਦੀ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗੀ ਕਿ ਸਾਡੇ ਜਿਹੜੇ ਵੀ ਬੱਚੇ ਇੱਥੇ ਆਏ ਹੋਏ ਆ, ਸਟੂਡੈਂਟ ਤੇ ਆਏ ਸੀਗੇ ਤੇ ਹੁਣ ਵਰਕ ਪਰਮਿਟ ਜਿਹੜੇ ਜੀ ਐਕਸਪਾਇਰ ਹੋਣ ਵਾਲੇ ਆ, ਤੇ ਦੱਸ ਦਈਏ ਨਾ ਕੋਈ ਇਨ ਹਾਊਸ ਜਿਹੜੇ ਆ ਜੀ ਕੰਸਲਟੈਂਟਸ ਵੀ ਹੈਗੇ ਆ, ਉਹ ਵੀ ਤੁਹਾਨੂੰ ਪੂਰੀ ਪੂਰੀ ਸਲਾਹ ਦਊਗੇ ਕਿ ਤੁਸੀਂ ਬੈਟਰ ਫੀਲਡ ਦੇ ਵਿੱਚ ਕਰ ਸਕਦੇ ਆ, ਕੀ ਅੱਗੇ ਤੁਸੀਂ ਸਟੈਪ ਲੈ ਸਕਦੇ, ਤੁਹਾਨੂੰ ਪੂਰੀ ਪੂਰੀ ਜਿਹੜੀ ਜੀ ਗਾਈਡੈਂਸ ਦਿੱਤੀ ਜਾਊਗੀ। ਸੋ ਬਿਲਕੁਲ ਜੀ, ਇੱਕ ਗੱਲਬਾਤ ਤੁਸੀਂ ਕਰ ਸਕਦੇ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਤੇ ਇਹਨਾਂ ਦਾ ਫੋਨ ਨੰਬਰ 6474991009 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਸੋ ਇੱਕ ਵਾਰੀ ਫੇਰ ਤੁਸੀਂ ਜਾਣਕਾਰੀ ਜ਼ਰੂਰ ਦੇ ਦਿਓ ਜਿਹੜਾ ਕਿ ਤੁਹਾਡਾ July 22 ਨੂੰ ਕੈਰੀਅਰ ਫੇਅਰ ਹੋਣ ਜਾ ਰਿਹਾ।
1: ਜਿਹੜਾ July 22 ਨੂੰ ਕੈਰੀਅਰ ਫੇਅਰ ਹੈ ਉਹ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਰਹੇਗਾ, ਜਿਹਦੇ 'ਚ ਅਸੀਂ 8 ਤੋਂ 10 ਇੰਪਲੋਇਰਸ ਨੂੰ ਇਨਵਾਈਟ ਕੀਤਾ ਹੈ। ਔਨ ਦਾ ਸਪੋਟ ਤੁਹਾਨੂੰ ਜੋਬ ਆਫਰ ਦੀ ਲੈਟਰ ਮਿਲ ਸਕਦੀ ਹੈ, ਅਗਰ ਤੁਹਾਡੀ ਕਾਬਲੀਅਤ, ਤੁਹਾਡਾ ਇੰਟਰਵਿਊ ਅੱਛਾ ਜਾਂਦਾ ਹੈ, ਔਰ ਤੁਹਾਨੂੰ ਰਿਫਰੈਸ਼ਮੈਂਟਸ ਔਰ ਉਹ ਸਾਰਾ ਵੀ ਸਾਡਾ ਔਨ ਹਾਊਸ ਹੈ, ਕੋਈ ਇਹਦੇ ਚਾਰਜਿਸ ਨਹੀਂ ਹੈ, ਨਾ ਤੁਸੀਂ ਕਿਸੇ ਨੂੰ ਕੋਈ ਏਜੰਸੀ ਨੂੰ ਪੈਸੇ ਦੇਣੇ ਨੇ। ਇਟ ਇਜ਼ ਅ ਗਿਫਟ ਟੂ ਦਾ ਕਮਿਊਨਿਟੀ, ਅਸੀਂ ਸਪੋਰਟ ਕਰ ਰਹੇ ਹਾਂ ਆਪਣੇ ਵੱਲੋਂ, ਚਾਹੇ ਉਹ ਸਾਡਾ ਪ੍ਰਾਈਮ ਦਾ ਗ੍ਰੈਜੂਏਟ ਹੈ ਜਾਂ ਨਹੀਂ ਹੈ, ਅਸੀਂ ਕਾਲ ਕਰ ਰਹੇ ਹਾਂ ਸਾਰੇ ਪਰਸਨਲ ਸਪੋਰਟ ਵਰਕਰਸ ਨੂੰ ਜਿਹੜੇ ਜਾਂ ਯੰਗ ਗ੍ਰੈਜੂਏਟਸ ਨੂੰ ਜਿਹੜੇ ਜੋਬਸ ਲੱਭ ਰਹੇ ਨੇ, ਕਿਉਂਕਿ ਜਿਹੜੀ ਗੱਲ ਤੁਸੀਂ ਕੀਤੀ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹਨਾਂ ਵਾਸਤੇ ਸਭ ਤੋਂ ਵੱਡੀ ਪ੍ਰਾਇਰਟੀ ਹੈ ਕਿ ਜੋਬ ਆਫਰ ਲੈਟਰ ਹੋਣੀ ਚਾਹੀਦੀ ਹੈ, ਤਾਂ ਹੀ ਉਹ ਅਪਲਾਈ ਕਰ ਸਕਦੇ ਨੇ, ਤੇ ਇੱਥੇ ਤੁਹਾਨੂੰ ਅਪਰਚੁਨਿਟੀ ਮਿਲ ਰਹੀ ਹੈ। ਦੂਸਰੀ ਚੀਜ਼, ਉਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਵੈਬੀਨਾਰ ਅਸੀਂ ਇਨਵਾਈਟ ਕਰ ਰਹੇ ਹਾਂ, ਜਿਹਦੇ ਵੈਬੀਨਾਰ ਦਾ ਲਿੰਕ ਵੀ ਉਹਨਾਂ ਨੂੰ ਤਾਂ ਹੀ ਮਿਲੇਗਾ ਜੇ ਉਹ QR ਕੋਡ ਸਕੈਨ ਕਰ ਪਾਣਗੇ। ਵੈਬੀਨਾਰ ਹੋਣਾ ਹੈ July 17 ਨੂੰ ਸ਼ਾਮ ਨੂੰ 6 ਔਰ 7 ਦੇ ਵਿੱਚ, ਜਿਹਦੇ ਚ ਐਕਸਪਰਟ ਪੈਨਲ ਜਿਹੜਾ ਹੈ ਉਹਨਾਂ ਨੂੰ ਇੰਟਰਵਿਊ ਟਿਪਸ ਦੇਗਾ, ਰਿਜ਼ਿਊਮ ਬਿਲਡਿੰਗ ਦੀ ਟੈਕਨੀਕਸ ਦੱਸੇਗਾ, ਔਰ ਬਿਹਤਰ ਕਿਸ ਤਰ੍ਹਾਂ ਪ੍ਰੈਜੈਂਟੇਸ਼ਨ ਕਰਨੀ ਹੈ ਆਪਣੇ ਆਪ ਨੂੰ ਇੰਪਲੋਇਰ ਦੇ ਸਾਹਮਣੇ, ਉਹ ਸਾਰੀਆਂ ਚੀਜ਼ਾਂ ਦੇਗਾ। ਉਹਦੇ ਵਾਸਤੇ ਤੁਸੀਂ ਸਾਡੇ ਨਾਲ ਵੈਬਸਾਈਟ ਤੇ ਵੀ ਜਾ ਸਕਦੇ ਹੋ primeinternational.ca, ਜਾਂ ਸਾਨੂੰ ਕਾਲ ਕਰ ਸਕਦੇ ਹੋ 6474991009 ਔਰ ਆਪਣਾ ਸਿਕਿਉਰ ਕਰ ਸਕਦੇ ਹੋ ਸਪੋਟ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਮੈਂ ਇਹਨਾਂ ਦੇ ਜਿਹੜਾ ਜੀ ਕਾਲਜ ਦਾ ਐਡਰੈਸ ਵੀ ਦੇ ਦਾਂ, 2960 ਡਰੂ ਰੋਡ, ਤੇ ਯੂਨਿਟ ਹੈਗੀ ਆ 144 ਮੈਸੇਜ ਸਾਗਰ ਦੇ ਵਿੱਚ, ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਕੇ ਪੂਰੀ ਉਦਣ ਦੀ ਜਾਣਕਾਰੀ ਲੈ ਸਕਦੇ ਹੋ।

0: ਤੇ ਤੁਸੀਂ ਉਹਨਾਂ ਨੂੰ
1: ਬਿਲਕੁਲ ਜੀ ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ ਔਰ ਉਮੀਦ ਕਰਦੇ ਹਾਂ ਕਿ ਅੱਜ ਦਾ ਗੀਤ ਸੰਗੀਤ ਤੁਹਾਨੂੰ ਪਸੰਦ ਆਇਆ ਹੋਗਾ। ਸੁੱਖੀ ਜੀ ਦੀ ਥੋੜੀ ਜਿਹੀ ਜਿਹੜੀ ਜੀ ਇੰਪੋਰਟੈਂਟ ਮੀਟਿੰਗ ਚੱਲ ਰਹੀ ਸੀਗੀ ਤੇ ਹੁਣ ਪਾਪਾ ਸਾਹਿਬ
2: ਐਕਚੁਅਲੀ ਕਿਰਨ ਜੀ ਮੈਂ ਸੁਣ ਰਿਹਾ ਸੀਗਾ ਪ੍ਰੋਗਰਾਮ, ਵਿਕਰਮ ਜੀ ਨੇ ਬਹੁਤ ਜ਼ਿਆਦਾ ਵਧੀਆ ਇਨਫੋਰਮੇਸ਼ਨ ਦਿੱਤੀ ਉਹ 'ਚ ਕੁਛ ਮਿਸ ਕਰ ਗਿਆ ਸੀ ਤੇ ਮੈਂ ਤਾਂ ਹੀ ਭੱਜ ਕੇ ਆਇਆ। ਮੈਂ ਕਿਹਾ ਭਾਜੀ ਆਹ ਚੀਜ਼ਾਂ ਤੁਸੀਂ ਐਡ ਨਹੀਂ ਕੀਤੀਆਂ ਕਿਉਂਕਿ ਜਿੱਥੇ ਜੋਬ ਫੇਅਰ ਹੋਣਾ ਆ ਮੈਡੀਕਲ ਫੀਲਡ ਦਾ ਜਾਂ ਕਹਿ ਲਈਏ ਕਿ ਓਲਡ ਹੋਮ ਜਿਹੜੇ ਪਰਸਨਲ ਸਪੋਰਟ ਦੇ ਉਹਦੇ ਨਾਲ ਨਾਲ ਜੋਬ ਫੇਅਰ ਹੋਣਾ ਹੈ ਮੀਡੀਆ ਵਾਲਾ ਵੀ।
1: ਅੱਛਾ ਜੀ।
2: ਹਾਂਜੀ, ਜੇ ਕਿਸੇ ਨੂੰ ਮੀਡੀਆ 'ਚ ਉਹਨਾਂ ਦਾ ਤਜਰਬਾ ਹੈ, ਕੋਈ ਕੈਮਰਾਮੈਨ ਹੈ, ਕੋਈ ਐਡੀਟਰ ਹੈ, ਕਿਸੇ ਨੂੰ ਬੋਲਣਾ ਆਉਂਦਾ ਜਾਂ ਕਿਸੇ ਨੂੰ ਮਾਰਕੀਟਿੰਗ ਆਉਂਦੀ ਆ ਜਾਂ ਕੋਈ ਰਿਸੈਪਸ਼ਨ ਦੀ ਜੋਬ ਲੱਭ ਰਿਹਾ, ਜੇ ਐਕਸਪੀਰੀਅੰਸ ਹੈ ਤਾਂ ਵੀ ਠੀਕ ਹੈ, ਨਹੀਂ ਐਕਸਪੀਰੀਅੰਸ ਹੈ ਤੇ ਉਹ ਫਿਰ ਇਹ ਟ੍ਰੇਨ ਕਰ ਦੇਣਗੇ। ਹਾਂਜੀ, ਬਹੁਤ ਵੱਡੀ ਇਹ ਜਿਹੜੀ ਸੀਗੀ ਗੱਲ ਮਿਸ ਕਰ ਗਿਆ ਸੀ ਭਾਜੀ,
3: ਹੈਨਾ,
2: ਕਿਉਂਕਿ ਉਹ ਵੀ ਉਹਦੇ ਨਾਲ ਵੀ ਜਿਹੜੇ ਕੋਰਸਿਸ ਸ਼ੁਰੂ ਕਰ ਰਿਹਾ ਹੈਗੇ ਆ ਉਹਦੇ ਲਈ ਵੀ ਗਵਰਨਮੈਂਟ ਹੈਲਪ ਕਰ
3: ਬਹੁਤ ਹੈਲਪ ਕਰਦੀ ਹੈ ਜੀ। ਗਵਰਨਮੈਂਟ ਤੇ 28,000 ਤੱਕ ਦੇਣ ਨੂੰ ਤਿਆਰ ਹੈ, ਅਗਰ ਲੈਣ ਵਾਲਾ ਬੰਦਾ ਹੋਣਾ ਚਾਹੀਦਾ ਜਿਹੜਾ ਥੋੜਾ ਜਿਹਾ ਪੇਸ਼ੈਂਸ ਰੱਖੇ ਔਰ ਥੋੜਾ ਜਿਹਾ ਜਾਣਕਾਰੀ ਰੱਖੇ। ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਕਾਉਂਸਲ ਕਰਾਂਗੇ ਔਰ ਪੂਰਾ ਸਪੋਰਟ ਦਾਂਗੇ ਔਰ ਉਹਨਾਂ ਨੂੰ ਮਦਦ ਵੀ ਕਰਾਂਗੇ ਆਪਣਾ ਕੇਸ ਰੱਖਣ ਵਾਸਤੇ
2: ਜੀ। ਔਰ ਕੋਈ ਵੀ ਜੇਕਰ ਇਹਨਾਂ ਦਾ ਨੰਬਰ ਕਈ ਵਾਰੀ ਤੁਹਾਨੂੰ ਨਹੀਂ ਲਿਖ ਹੁੰਦਾ ਤੁਸੀਂ ਸਾਨੂੰ ਵਤਨੋ ਦੂਰ ਤੇ ਕਾਲ ਕਰ ਲੈਣੀ 9057990999 ਦੇ ਉੱਤੇ। ਤੇ ਦੂਜੀ ਗੱਲ ਹੈ ਜੀ, ਆਪਾਂ ਰੀਅਲ ਸਟੇਟ ਦੀ ਜਿਹੜੀ ਇਨਫੋਰਮੇਸ਼ਨ ਕੱਲ੍ਹ ਦੇ ਕੇ ਗਏ ਸੀ, ਕਾਫੀ ਕੱਲ ਮੈਸੇਜ ਆਏ, ਫੋਨ ਆਏ, ਗੱਲਾਂ ਬਾਤਾਂ ਵੀ ਹੋਈਆਂ। ਉਹਨਾਂ 'ਚ ਇਹ ਹੈ ਕਿ ਇੱਕ ਪਲਾਜ਼ਾ ਬਣਨ ਜਾ ਰਿਹਾ ਬ੍ਰਮਟਨ ਦੇ ਵਿੱਚ ਜਿਹੜਾ 2 ਸਾਲ ਲੱਗ ਜਾਣੇ ਨੇ ਬਣਨ ਨੂੰ, ਹੁਣੇ ਤੁਸੀਂ ਉਹਨੂੰ ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਵਾ ਸਕਦੇ ਹੋ। ਤੁਹਾਡੇ ਲਈ ਇੱਕ ਸਪੈਸ਼ਲ ਗੱਲ ਇਹ ਹੈ ਕਿ ਤੁਸੀਂ ਹੁਣ ਉਹਦੇ 'ਚ ਕੋਈ ਵੀ ਬਿਜ਼ਨਸ ਲਈ ਐਕਸਕਲੂਸਿਵ ਲੈ ਸਕਦੇ ਹੋ। ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਕਾਲਜ ਖੋਲ੍ਹਣਾ, ਕੋਈ ਲਾਅ ਦਾ ਆਫਿਸ ਬਣਾਉਣਾ, ਕੋਈ ਉੱਥੇ ਰੈਸਟੋਰੈਂਟ ਬਣਾਉਣਾ, ਕੋਈ ਸਲੋਨ ਖੋਲ੍ਹਣਾ, ਕੁਛ ਵੀ ਤੁਸੀਂ ਪਹਿਲਾਂ

0: ਰੱਬੇ ਤੇ ਮੈਂ ਬਾਕੀ ਦੋਸਤਾਂ ਨੂੰ ਵੀ ਦੱਸਿਆ ਕਿ ਯਾਰ ਸਤਿ ਸ੍ਰੀ ਅਕਾਲ ਵੀ ਕਹਿਣਾ ਚਾਹੀਦਾ ਹੈ ਸਾਡੇ ਮੁਸਲਮਾਨਾਂ ਦੇ ਕਰੀਬ ਤਰੀਨ ਲਫ਼ਜ਼ ਹੈ।
1: ਦੇਖੋ ਜੀ ਪਹਿਲਾਂ ਭਾਵੇਂ ਤੁਸੀਂ ਮੁਸਲਮਾਨ ਹੋ ਭਾਵੇਂ ਸਿੱਖ ਹੋ ਭਾਵੇਂ ਹਿੰਦੂ ਹੋ ਭਾਵੇਂ ਈਸਾਈ ਹੋ, ਇਹ ਜਿਹੜਾ ਸਾਡਾ ਪੰਜਾਬ ਤੇ ਇੱਕ ਹੀ ਆ। ਹੁਣ ਜੇ ਤੁਸੀਂ ਡਾਕਟਰ ਹੋ ਕਿਸੇ ਦੀ ਸਰਜਰੀ ਕਰਦੇ ਬਲੱਡ ਤੇ ਲਾਲ
2: ਨਿਕਲਦਾ, ਨਾਲੇ ਗੁਰੂ ਮਹਾਰਾਜ ਚ ਵੈਸੇ ਕਹਿ ਗਿਆ ਵੱਲੇ ਅੱਲਾ ਨੂਰ ਪਾਇਆ ਕੁਦਰਤ ਕੇ
1: ਸਭ ਬੰਦੇ,
2: ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।
0: ਬਿਲਕੁਲ,
2: ਸੋ ਉਸਮਾਨ ਗੁਰੂ ਨਾਨਕ ਦੀ ਧਰਤੀ ਹੈ ਜੀ ਦੋਨੋਂ ਪਾਸੇ।
1: ਹਾਂਜੀ,
0: ਤੇ ਵਾਹਿਗੁਰੂ ਵੀ ਬੜਾ ਅੱਛਾ ਲਫ਼ਜ਼ ਹੈ ਸਾਡੇ ਕੁਰਾਨ ਦੇ ਵਿੱਚ ਵੀ ਹੈ ਕਿ ਯਾਨੀ ਅਜੀਬੋ ਗਰੀਬ ਸਲਤਨਤ ਬਾਦਸ਼ਾਹ ਦਾ ਮਾਲਕ, ਔਰ ਬੜਾ ਅੱਛਾ ਲਫ਼ਜ਼ ਹੈ ਔਰ ਮੈਂ ਬੜਾ ਇੰਸਪਾਇਰ ਹਾਂ ਬਾਬਾ ਜੀ ਤੋਂ। ਸਾਡੇ ਜਿਹੜੇ ਵੱਡੇ ਸੀ ਨਾ ਉਹ ਨਾਨਕ ਗੁਰੂ ਨਾਨਕ ਸਾਹਿਬ ਦੇ ਪੜੋਸ ਦੇ ਵਿੱਚ ਜੱਟ ਸੀ
2: ਜੀ,
0: ਤੇ ਅਸੀਂ ਬੜੀ ਅਕੀਦਤ ਰੱਖਦੇ ਹਾਂ। ਮੁਸਲਮਾਨ ਕਹਿੰਦੇ ਆ ਸਾਡੇ ਨੇ, ਤੁਸੀਂ ਕਹਿੰਦੇ ਹੋ ਸਾਡੇ ਨੇ, ਉਹ ਸਭ ਦੇ ਨੇ
2: ਜੀ। ਇਹ ਉਹਨਾਂ ਦੇ ਅੰਤਿਮ ਸਮੇਂ ਇਹ ਸਾਖੀ ਹੈਗੀ ਹੈ ਜਿਹਦੇ ਵਿੱਚ ਦੋਨਾਂ ਨੂੰ ਦੋਨੋਂ ਧਿਰਾਂ ਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
0: ਹਾਂ
1: ਹਾਂ, ਅਸ਼ਰਵਾਜੀ ਤੁਸੀਂ ਜੱਟ ਪਰਿਵਾਰ ਚੋਂ?
0: ਹਾਂਜੀ ਜੱਟ।
1: ਜੱਟ ਤਾਂ ਖੇਤੀ ਵਾਲੇ ਨੂੰ ਕਹਿੰਦੇ
0: ਆ ਜੱਟ, ਤੇ ਹੁਣ ਸਾਡੇ ਫੌਜ ਦੇ ਆਰਮੀ ਦੇ ਚੀਫ ਵੀ ਰਹਿ ਚੁੱਕੇ ਨੇ ਤੇ ਪੰਜਾਬ ਦਾ ਹੁਣ ਹੋਲਡ ਹੈ, ਭਾਵੇਂ ਉਹ ਦੋ ਦੀਵਾਰਾਂ ਨੇ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ, ਲੇਕਿਨ ਪੰਜਾਬ ਇੱਕ ਹੀ ਹੈ ਤੇ ਇਹਨਾਂ ਚ ਮੁਹੱਬਤ ਤੇ ਬੜੇ ਆ, ਖਿਦਮਤ ਗੁਜ਼ਾਰ ਹੁੰਦੇ ਨੇ ਲੋਕ।
1: ਜਦੋਂ 47 ਦੀ ਗੱਲ ਮੈਂ ਸੁਣਾਉਣਾ, ਇੱਕ ਮੈਂ ਲਾਈਨਾਂ ਦੋ ਕੁ ਲਿਖੀਆਂ ਸੀ, ਕਹਿੰਦੇ ਕਿ ਜਦੋਂ 47 ਚ ਵੰਡ ਹੋਈ ਕਹਿੰਦੇ ਕਿ ਧਰਤੀ ਵੰਡੀ ਤੇ ਪਾਣੀ ਵੰਡੇ ਦਰਿਆਵਾਂ ਦੇ ਸ਼ਾਮਾਂ ਨੂੰ ਈਵਨਿੰਗ ਟਾਈਮ, ਪਰ ਸੂਰਜ ਰੋਇਆ ਤਾਂ ਕਈ ਖੂਨ ਭਰਾਵਾਂ ਦੇ।
0: ਵਾਹ ਵਾਹ, ਮੈਂ ਜੀ ਸੁਖੀ ਭਾਈ ਸਾਹਿਬ ਨੂੰ ਕਿਦਾਂ ਦਾ ਪਿੱਛੇ ਪਿਆ ਜੀ, ਮੈਨੂੰ ਇੱਕ ਘੰਟਾ ਦਿਓ, ਮੈਂ ਨਾਲੇ ਇੰਟਰਟੇਨਮੈਂਟ ਕਰਾਂਗਾ, ਤੇ ਜਰਾ ਨਖਰਿਆਂ ਨਾਲ ਮੰਨ ਰਹੇ ਨੇ, ਅੱਧੇ ਕਮਾਣਗੇ ਨੇ, ਅੱਧੇ ਤੁਹਾਡੀ ਫਰਮਾਇਸ਼ ਤੇ ਮੰਨ ਜਾਣਗੇ, ਤੇ ਬੜੇ ਵਧੀਆ ਪ੍ਰੋਗਰਾਮ ਕਰਿਆ
1: ਤੁਸੀਂ, ਦਵਾਈ ਦਿਓ ਨਾ।
0: ਠੀਕ ਹੈ ਜੀ।
1: ਅੱਛਾ ਜੀ, ਕਿਹੜੀ ਜਿਹੜੀ ਇੱਕ ਨਾ ਤੁਸੀਂ ਕਿਉਂਕਿ ਹੋਮੋਪੈਥਿਕ ਦੇ ਸਪੈਸ਼ਲਿਸਟ ਹੋ, ਔਰ ਮੈਂ ਦੱਸਦਾ ਵਿਕਰਮ ਜੀ ਔਨ ਏਅਰ ਕਹਿਣ ਤੋਂ ਮੈਂ ਡਰਦਾ ਨਹੀਂ, ਮੈਨੂੰ ਪਿਛਲੇ ਦਿਨਾਂ 'ਚ ਕਾਫੀ ਤਕਲੀਫ਼ ਹੋਈ ਸੀ, ਮੈਂ ਰੇਡੀਓ 'ਤੇ ਵੀ ਨਹੀਂ ਆ ਪਾਇਆ, ਮੈਂ ਹੋਸਪਿਟਲ ਵੀ 2 ਕੁ ਦਿਨ ਰਿਹਾ ਸੀ, ਕਿਡਨੀ ਸਟੋਨ ਸੀ, ਅਤੇ ਡਾਕਟਰ ਸਾਹਿਬ ਨੇ ਮੈਨੂੰ ਦਵਾਈ ਇੱਕ ਦਿੱਤੀ, ਉਹਦੇ ਨਾਲ ਮੈਂ ਠੀਕ ਹੋ ਗਿਆ, ਤੰਦਰੁਸਤ ਹੋ ਗਿਆ। ਅਤੇ ਇਹ ਕਿਉਂਕਿ ਹੋਮੋਪੈਥੀ 'ਤੇ ਪਤਾ ਨਹੀਂ ਕਿਉਂ ਲੋਕ ਪਹਿਲਾਂ ਵਿਸ਼ਵਾਸ ਨਹੀਂ ਕਰਦੇ,
0: ਅਸਲ ਚ ਇਹਦੀ ਸਿਆਸੀ ਵਜ੍ਹਾ। ਹੋਮਿਓਪੈਥੀ ਦੀ ਸਭ ਤੋਂ ਵੱਡੀ ਸੱਚਾਈ ਦਾ ਸਬੂਤ ਹੈ ਵਾ ਕਿ ਪੂਰੀ ਦੁਨੀਆਂ 'ਚ 300 ਮਿਲੀਅਨ ਲੋਕ ਹੋਮਿਓਪੈਥੀ ਨੂੰ ਯੂਜ਼ ਕਰ ਰਹੇ ਨੇ, ਤੁਸੀਂ ਰਿਸਰਚ ਕਰ ਸਕਦੇ ਹੋ। ਲੇਕਿਨ ਮਜ਼ੇ ਦੀ ਗੱਲ ਹੈ ਕਿ ਕੋਈ ਸਰਕਾਰ ਕੋਈ ਇਹਦੀ ਖਾਸ ਸਿਰ ਤੇ ਹੱਥ ਨਹੀਂ ਰੱਖਿਆ ਹੋਇਆ, ਇਹ ਸੱਚਾਈ ਹੈ ਜਿਹੜੀ, ਬਾਬਾ ਜੀ ਵੀ ਸੱਚਾਈ 'ਤੇ ਬੜਾ ਜ਼ੋਰ ਦਿੰਦੇ
1: ਨੇ,
0: ਇਹ ਸੱਚਾਈ ਹੈ ਇਹਦੀ ਕਿ ਆਪਣੇ ਆਪ ਨੂੰ ਇਹ ਧੱਕੇ ਨਾਲ ਨਹੀਂ ਮਨਵਾਇਆ ਹੋਇਆ। ਔਰ ਹੁਣ ਦੁਨੀਆਂ ਇੰਡੀਆ 'ਚ ਬੜਾ ਜ਼ਿਆਦਾ ਵਾਇਰਲਾਈਜ਼ ਹੋ ਰਿਹਾ, ਕੈਨੇਡਾ 'ਚ ਹੈ, ਓਨਟਾਰੀਓ 'ਚ ਹੈ, ਰੈਗੂਲੇਟਡ ਹੈ ਹੁਣ, ਔਰ ਪੂਰੀ ਦੁਨੀਆਂ 'ਚ, ਪਾਕਿਸਤਾਨ 'ਚ, ਹੋਰ ਦੀਗਰ ਮਮਾਲਕ ਯੂਰਪ 'ਚ ਵੀ ਇਹ ਫੈਲ ਰਹੀ ਹੈ। ਇਹਦੀ 'ਚ ਇੱਕ ਸੱਚਾਈ ਹੈ
2: ਜੋ ਮੈਂ ਸਮਝਦਾ ਜੀ ਕਿ ਇਹਦੇ 'ਚ ਕੋਈ ਸਾਈਡ ਇਫੈਕਟਸ ਨਹੀਂ ਹੈਗੇ, ਜੋ ਸਭ ਤੋਂ ਵੱਡੀ ਇਹਦੀ ਖੂਬਸੂਰਤੀ ਹੈ,
0: ਸਭ ਤੋਂ ਸਾਈਡ ਇਫੈਕਟਸ ਨਹੀਂ, ਕੋਈ ਕੈਮੀਕਲ ਨਹੀਂ, ਨੈਚੁਰਲ ਹੈ। ਇਹ ਇੱਕ ਕਹਿ ਲਓ ਕਿ ਐਨਰਜੀ ਦੀ ਫ੍ਰੀਕੁਐਂਸੀ ਹੁੰਦੀ ਹੈ, ਉਹ ਜਿਹੜੀ ਐਨਰਜੀ ਦੀ ਫ੍ਰੀਕੁਐਂਸੀ ਹੈ ਨਾ, ਉਹ ਰੈਜੋਨੇਟ ਕਰਦੀ ਅੰਦਰ ਦੇ ਇਨਸਾਨ, ਜਿਹੜੀ ਜਿਹਨੂੰ ਰੂਹ ਕਹਿੰਦੇ ਆ, ਆਤਮਾ ਕਹਿੰਦੇ ਆ, ਜਾਂ ਅੰਦਰ ਦਾ ਇਨਸਾਨ ਕਹਿੰਦੇ ਆ, ਉਹ ਅੰਦਰੋਂ ਸ਼ਫਾ ਨੂੰ ਸ਼ੁਰੂ ਕਰਦੀ ਹੈ, ਤੇ ਫਿਰ ਉਹ ਘੱਟ ਅਹਿਮ, ਫਿਰ ਉਸ ਤੋਂ ਘੱਟ। ਅਤੇ ਅੱਜ ਅਸੀਂ ਖਸੂਸੀ ਗੱਲ ਕਰਾਂਗੇ ਫੈਟੀ ਲੀਵਰ ਦੇ ਉੱਤੇ। ਫੈਟੀ ਲੀਵਰ ਬਜ਼ਾਹਰ ਫੌਰੀ ਤੌਰ 'ਤੇ ਇਹਦੀ ਕੋਈ ਐਸੀ ਤਕਲੀਫ ਨਹੀਂ ਜਿਹੜੀ ਪੇਸ਼ੈਂਟ ਨੂੰ ਡਾਕਟਰ ਕੋਲ ਲੈ ਕੇ ਜਾਂਦੀ ਹੈ, ਲੇਕਿਨ ਇਹ ਖਤਰਾ ਵਾ। ਇਸ ਤਰ੍ਹਾਂ ਜਿਸ ਤਰ੍ਹਾਂ ਉਹ ਮਰੀਜ਼ ਇੱਕ ਗੜੇ ਦੇ ਕਿਨਾਰੇ 'ਤੇ ਖੜ੍ਹਾ ਹੈ ਔਰ ਉਹਦੇ ਪੈਰ ਵੀ ਡੋਲਦੇ ਪਏ ਨੇ, ਅਤੇ ਇਹਦੇ 'ਚ ਰਿਸਕ ਇਹ ਹੈਗਾ ਕਿ ਪਹਿਲੀ ਤਾਂ ਓਬੈਸਟੀ ਇਹਦਾ ਬੜਾ ਇਹਦੇ 'ਚ ਰਿਸਕ ਫੈਕਟਰ ਹੋ ਜਾਂਦਾ, ਦੂਸਰਾ ਸਿਰੋਸਿਸ ਆਫ ਲੀਵਰ, ਇਹ ਜਿਗਰ ਸੁਕੜ ਜਾਂਦਾ ਜਿਹਨੂੰ, ਇਹਦਾ ਐਲੋਪੈਥੀ 'ਚ ਵੀ ਕੋਈ ਇੰਨਾ ਕਾਬਲੇ ਯਕੀਨ ਇਲਾਜ ਨਹੀਂ ਹੈਗਾ। ਫਿਰ ਇਨਸੋਲੀਨ ਰਜ਼ਿਸਟੈਂਟ, ਜਿਹੜੇ ਡਾਇਬੈਟਿਕ ਪੇਸ਼ੈਂਟ ਹੁੰਦੇ ਨੇ ਉਹਨਾਂ 'ਚ ਇਨਸੋਲੀਨ ਦੇ ਖਿਲਾਫ ਉਹਨਾਂ ਦਾ ਆਪਣਾ ਹੀ ਜਿਸਮ ਰੱਦ ਅਮਲ ਸ਼ੁਰੂ, ਉਹਨੂੰ ਕਹਿੰਦੇ ਇਨਸੋਲੀਨ ਰਜ਼ਿਸਟੈਂਟ, ਜਿਹੜੇ ਕਿ ਐਕਟੀਵਿਟੀ ਨਹੀਂ ਕਰਦੇ, ਚਰਬੀ ਉਹਨਾਂ ਦੇ ਜਿਗਰ ਦੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ ਔਰ ਉਹ ਖਤਰਨਾਕ ਕਿਸਮ ਦੀ ਚਰਬੀ ਹੁੰਦੀ ਹੈ। ਇੱਕ ਹੁੰਦਾ ਮੈਟਾਬੋਲਿਕ ਸਿੰਡਰੋਮ, ਇਹਦੇ 'ਚ ਕੰਬੀਨੇਸ਼ਨ ਹੁੰਦਾ ਓਬੈਸਟੀ ਦਾ, ਹਾਈ ਬਲੱਡ ਪ੍ਰੈਸ਼ਰ ਦਾ, ਹਾਈ ਬਲੱਡ ਸ਼ੂਗਰ ਸਪਾਈਕ ਜਿਹੜਾ ਕਰਦੀ ਹੈ ਉਹਦਾ, ਔਰ ਕੋਲੈਸਟਰੋਲ ਲੈਵਲ ਦਾ, ਇਹ ਚਾਰ ਪੰਜ ਚੀਜ਼ਾਂ ਦਾ ਕੰਬੀਨੇਸ਼ਨ ਹੋ ਜਾਵੇ ਤਾਂ ਇਹਨੂੰ ਕਹਿੰਦੇ ਮੈਟਾਬੋਲਿਕ ਸਿੰਡਰੋਮ। ਇਹ ਵੀ ਇਹਦਾ ਆ ਰਿਸਕ ਫੈਕਟਰ ਹੈ ਫੈਟੀ ਲੀਵਰ ਦਾ। ਫੈਟੀ ਲੀਵਰ ਦੇ ਨਾਲ ਜਦੋਂ ਤੁਸੀਂ ਹੋਮਿਓਪੈਥੀ ਕੁਛ ਮਾਂ ਇਲਾਜ ਕਰਵਾਓਗੇ ਤਾਂ ਤੁਹਾਡੇ ਜਿਗਰ ਦੀ ਜਿਹੜੀ ਜੰਮੀ ਹੋਈ ਚਰਬੀ ਹੈ ਜਾਂ ਉਹਨੂੰ ਕੋਲੈਸਟਰੋਲ ਹੈ ਜਾਂ ਫੈਟ ਹੈ ਉਹਨੂੰ ਇਹ ਸਾਫ਼ ਕਰ ਦਿੰਦੀ ਹੈ ਔਰ ਇੱਕ ਬਿਲਕੁਲ ਯੰਗ ਬੰਦੇ ਦੀ ਤਰ੍ਹਾਂ ਤੁਹਾਨੂੰ ਐਲਡਰ ਏਜ ਦੇ ਵਿੱਚ ਵੀ ਰੱਖਦੀ ਹੈ। ਅਤੇ ਇੱਕ ਤਾਂ ਰਿਸਕ ਫੈਕਟਰ ਹੈਗਾ ਜ਼ਿਆਦਾ

0: ਅਲਕੋਹਲ ਸ਼ਰਾਬ ਵਗੈਰਾ ਜਿਹੜੀ ਕਿ ਇੱਥੇ ਕੈਨੇਡਾ 'ਚ ਆਮ ਲੋਕ ਲੇਕਿਨ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਲੈਂਦੇ ਆ ਉਹ ਫਿਰ ਨੁਕਸਾਨ ਹੈ। ਫਿਰ ਦੂਸਰਾ ਰਿਸਕ ਫੈਕਟਰ ਹੈ ਫਿਜ਼ੀਕਲ ਇਨਐਕਟੀਵਿਟੀ, ਕੋਈ ਮਸਲ ਬੈਠੇ ਰਹਿਣਾ, ਸੀਡੈਂਟਰੀ ਹੈਬਿਟਸ, ਐਕਸਰਸਾਈਜ਼ ਨਹੀਂ, ਕੋਈ ਹੋਰ ਨਹੀਂ। ਫਿਰ ਡਾਇਟ ਦੇ ਵਿੱਚ ਜ਼ਿਆਦਾ ਕੈਲੋਰੀ ਲੈਣਾ ਜਾਂ ਰਿਫਾਇੰਡ ਕਾਰਬੋਹਾਈਡਰੇਟਸ ਜਾਂ ਬੋਤਲਾਂ ਜਾਂ ਇਹ ਜਿਹੜੇ ਡਰਿੰਕਸ ਹੈਗੇ ਨੇ ਇਹ ਕਰਨਾ, ਅਤੇ ਰੈਪਿਡ ਵੇਟ ਗੇਨ ਅਗਰ ਹੋ ਰਿਹਾ ਤੁਹਾਡਾ ਤਾਂ ਫੌਰੀ ਤੌਰ 'ਤੇ ਤੁਸੀਂ ਆਪਣਾ ਲਿਪਿਡ ਪ੍ਰੋਫਾਈਲ ਚੈੱਕ ਕਰਵਾ ਕੇ ਫੈਮਿਲੀ ਡਾਕਟਰ ਕੋਲੋਂ, ਸਾਡੇ ਕੋਲ ਤਸ਼ਰੀਫ਼ ਲੈ, ਪੂਰੇ ਕੈਨੇਡਾ 'ਚ ਅਸੀਂ ਔਨਲਾਈਨ ਕੰਸਲਟ ਕਰਕੇ ਵੀ ਤੁਹਾਨੂੰ ਦਵਾਈ ਭੇਜ ਸਕਦੇ ਹਾਂ, ਜਾਂ ਇਨ ਪਰਸਨ ਮਿਸਿਸਾਗਾ 2985 ਡਰਿਊ ਰੋਡ ਇਹਦੇ 'ਤੇ ਮੇਰਾ ਨੰਬਰ ਜ਼ਰਾ ਯਾਦ ਕਰ ਲਓ 4374217860, ਇੱਕ ਵਾਰੀ ਹੋਰ ਨੰਬਰ ਯਾਦ ਕਰ ਲਓ 4374217860। ਅਤੇ ਆਖਿਰ 'ਤੇ ਇੱਕ ਦਰਖਾਸਤ ਹੈ ਤਮਾਮ ਸੁਣਨ ਵਾਲਿਆਂ ਨੂੰ, ਮੈਂ ਕਰੀਬ ਨਾਲ ਇੰਟਰਟੇਨਮੈਂਟ ਅਤੇ ਨਾਲੇ ਪੰਜਾਬੀ ਦਾ ਜਿਹੜਾ ਹੈਗਾ ਹੈਲਥ ਦੇ ਟਿਪਸ ਦਿਆ ਕਰਾਂਗੇ ਅਤੇ ਆਪਣੇ ਕਮੈਂਟਸ ਤੋਂ ਜ਼ਰੂਰ ਆਗਾਹ ਕਰਨਾ। ਸ਼ੁਕਰੀਆ,
1: ਬਹੁਤ ਬਹੁਤ ਸ਼ੁਕਰੀਆ ਜੀ, ਔਰ ਨਾਲ ਦੀ ਨਾਲ ਜਿਹੜਾ ਹੈ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਕਿ ਆ ਕੇ ਤੁਸੀਂ ਜਾਣਕਾਰੀ ਦਿੰਦੇ ਆ, ਔਰ ਨਾਲ ਦੀ ਨਾਲ ਸਾਰਿਆਂ ਦਾ ਭਲਾ ਸੋਚਦੇ ਆ। ਕਹਿੰਦੇ ਕਿ ਜਦੋਂ ਤੁਸੀਂ ਕਿਸੇ ਦਾ ਭਲਾ ਸੋਚਦੇ ਆ ਆਪਣਾ ਆਟੋਮੈਟਿਕਲੀ ਜਿਹੜਾ ਜੀ ਤੁਹਾਡਾ
2: ਭਲਾ,
1: ਬਿਲਕੁਲ ਜੀ 100%। ਸੋ ਬਹੁਤ ਬਹੁਤ ਸ਼ੁਕਰੀਆ ਜੀ,
2: ਥੈਂਕ ਯੂ,
1: ਬਿਲਕੁਲ ਜੀ। ਔਰ ਨਾਲ ਦੀ ਨਾਲ ਜਾਂਦੇ ਜਾਂਦੇ ਜਿਹੜੀ ਜੀ ਇੱਕ ਹੋਰ ਇਨਫੋਰਮੇਸ਼ਨ ਦੇ ਜਾਈਏ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ ਜੀ ਆਪਣਾ ਇੰਟਰਸਟ ਰੇਟ ਹੋਲਡ ਕੀਤਾ ਹੈ 2.25% ਜਿਹੜਾ ਕਿ ਪਹਿਲਾਂ ਹੀ ਸੀਗਾ, ਅਤੇ ਲੇਟੈਸਟ ਡਿਸੀਜ਼ਨ ਦੇ ਵਿੱਚ ਉਹਨਾਂ ਨੇ ਕੋਈ ਵੀ ਚੇਂਜਸ ਨਹੀਂ ਕੀਤੇ ਹੈ, ਕੰਟੀਨਿਊਇੰਗ ਰਨ ਆਫ ਹੋਲ ਥਰੂ 2026। ਸੋ ਹੋਰ ਵੀ ਤੁਸੀਂ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ ਹੋਵੇ, ਸਾਡੇ ਕੋਲ ਬਹੁਤ ਸਾਰੇ ਇੱਦਾਂ ਦੇ ਜਿਹੜੇ ਜੀ ਸਲਾਹਕਾਰ ਹੈਗੇ ਆ, ਸਪੈਸ਼ਲੀ ਇਸ ਫੀਲਡ ਦੇ ਵਿੱਚ ਬੈਂਕ ਦੇ ਵਿੱਚ ਵੀ ਕੰਮ ਕਰਦੇ ਹੈਗੇ ਆ, ਔਰ ਸਪੈਸ਼ਲੀ ਮੋਰਗੇਜ ਦੇ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਪ੍ਰੋਪਰਟੀ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਕਰਨੀ ਆ, ਤਾਂ ਬਿਲਕੁਲ ਜੀ ਇਸੇ ਨੰਬਰ 'ਤੇ ਕਾਲ ਕਰ ਸਕਦੇ ਹਾਂ, ਅਤੇ ਗਾਂ ਆਪਾਂ ਤੁਹਾਡਾ ਜਿਹੜਾ ਜੀ ਗੱਲਬਾਤ ਕਿਸੇ ਵਧੀਆ ਸਲਾਹਕਾਰ ਨਾਲ ਜ਼ਰੂਰ ਕਰਾ ਦਾਂਗੇ। 9057990999 'ਤੇ, ਔਰ ਬਿਲਕੁਲ ਜੀ ਆਪਣਾ ਸਾਰੇ ਧਿਆਨ ਰੱਖੋ, ਸਿਹਤ ਦਾ ਧਿਆਨ ਰੱਖੋ, ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਅੱਜ ਅਲਰਟ ਜਿਹੜਾ ਆਇਆ ਹੋਇਆ, ਉਮੀਦ ਕਰਦੇ ਹਾਂ ਕਿ ਕੱਲ੍ਹ ਤੱਕ ਉਹ ਅਲਰਟ ਜਿਹੜਾ ਹੈ ਜੀ ਠੀਕ ਹੋ ਜਾਏਗਾ, ਜਿਹੜਾ ਕਿ ਸਿਵੀਅਰ ਵੈਦਰ ਔਰੇਂਜ ਵਾਰਨਿੰਗ ਹੈ ਏਅਰ ਕੁਆਲਿਟੀ ਦੇ ਵਿੱਚ, ਸੋ ਉਹਦੇ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਅੱਜ 7 ਜਿਹੜਾ ਜੀ ਹਾਈ ਹੈਲਥ ਰਿਸਕ 'ਤੇ ਪਹੁੰਚ ਚੁੱਕੀ ਹੈ ਇਹ, ਔਰ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ ਜਿਹੜੇ ਵੀ ਸਾਨੂੰ ਸੁਣਦੇ ਆ ਅਤੇ ਸਾਡੇ ਨਾਲ ਗੱਲਬਾਤ ਕਰਦੇ ਆ, ਸਾਨੂੰ ਪਿਆਰ ਦਿੰਦੇ ਆ। ਸੋ ਬਿਲਕੁਲ ਜੀ ਇੱਦਾਂ ਹੀ ਰੱਬ ਨੇ ਚਾਹਿਆ ਅਤੇ ਕੱਲ੍ਹ ਨੂੰ ਦੁਬਾਰਾ ਗੱਲਬਾਤ ਹੋਊਗੀ ਸੇਮ ਰੇਡੀਓ ਫ੍ਰੀਕੁਐਂਸੀ 'ਤੇ 1 ਵਜੇ ਤੋਂ ਲੈ ਕੇ 2 ਵਜੇ ਤੱਕ, ਮੇਰੇ ਨਾਲ ਸੁੱਖੀ ਜੀ, ਮਨਪ੍ਰੀਤ ਜੀ ਅਤੇ ਸਾਡੇ ਸਪੋਂਸਰਸ ਜਿਹੜਾ ਜੀ ਸਾਥ ਦੇਣਗੇ ਥਰਸਡੇ ਦੇ ਪ੍ਰੋਗਰਾਮ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਕੱਲ੍ਹ ਨੂੰ ਚੜ੍ਹਦੀ ਕਲਾ ਦੇ ਵਿੱਚ ਰੋਜ਼ੇ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: कमाल का कैच था यार यकीन ही नहीं आ रहा
3: तुम्हें इस पर यकीन नहीं आ रहा तो ये सुनो सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है
2: इस बात पर मुझे पूरा यकीन है वो तो इंस्टॉलेशन का 100% खर्चा भी खुद उठाते हैं अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं
3: तुम्हें ये सब कैसे पता
2: क्योंकि मैंने भी पिछले साल ये लगवाया है
3: अच्छा वो क्या वेबसाइट थी
2: saveonenergy.ca/eap
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: Ullandi Suganda Varga, kis charke di tanda varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ

0: ਜੀ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਇਸ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ, ਗੱਲਬਾਤ ਪੰਜਾਬ ਦੀ ਧਰਤੀ ਤੋਂ ਖਬਰਾਂ ਬਾਬਤ ਕਰਦੇ ਹਾਂ। ਸੋ ਜਗਜੀਤ ਮੱਲ ਸਾਹਿਬ ਵੀ ਸਾਡੇ ਸਟੂਡੀਓ ਦੇ ਵਿੱਚ ਨੇ, ਤਰਸੇਮ ਜੱਸੜ ਸਾਹਿਬ ਵੀ ਸਾਡੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ। ਜੀ ਆਇਆਂ ਨੂੰ ਦਸਤਾਰ ਮੂਵੀ ਆ ਜਿਹੜੀ, ਉਹਦੀ ਪ੍ਰਮੋਸ਼ਨ ਦੇ ਲਈ ਪਹੁੰਚੇ ਆ। ਸੋ ਉਹਨਾਂ ਨੂੰ ਵੈਲਕਮ ਕਰਦੇ ਹਾਂ ਅਸੀਂ ਸਾਰੰਗ ਰੇਡੀਓ 'ਤੇ। ਨਾਲ ਦੀ ਨਾਲ ਹੀ ਟਹਿਣਾ ਸਾਹਿਬ ਸਾਡੇ ਨਾਲ ਆ ਗਏ। ਟਹਿਣਾ ਸਾਹਿਬ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਇੰਡੀਆ ਤੇ ਉਦੋਂ ਮੁੰਡਾ ਮੇਰੇ ਨਾਲ ਬੈਠਾ ਹੁੰਦਾ ਸੀ, ਉਹ ਇੱਕ ਕਾਰਡ ਜਿਹਾ ਦਿਖਾ ਦਿਆ ਕਰੇ ਹਰੇਕ ਟੋਲ ਤੇ। ਮੈਂ ਕਿਹਾ ਵੀ ਇਹ ਕਾਹੜਾ ਕਾਰਡ ਆ, ਉਹ ਕਹਿੰਦਾ ਕਹਿੰਦੇ ਜਾਓ ਜੀ, ਕਿਤੇ ਕਿਤੇ ਉਹਨਾਂ ਨੇ ਕਿਹਾ ਕਿ ਝੰਡਾ ਲਾ ਲਓ ਕਾਰਡ ਦੇ ਮੂਹਰੇ। ਉਹ ਮੈਂ ਕਿਹਾ ਕਾਹਦਾ ਝੰਡਾ? ਕਹਿੰਦੇ ਜੀ ਇਹ ਕਿਸਾਨੀ ਵਾਲਾ ਕਾਰਡ ਆ। ਮੈਂ ਕਿਹਾ ਵੀ ਕਿਸਾਨੀ ਵਾਲਾ ਕਾਰਡ ਮਤਲਬ ਸਾਰੀਆਂ ਥਾਵਾਂ 'ਤੇ ਇੱਦਾਂ ਹੀ ਚੱਲਦਾ ਵਾ ਟੋਲ 'ਤੇ? ਕਹਿੰਦੇ ਜੀ ਸਾਰੀਆਂ 'ਤੇ ਚੱਲਦਾ ਵਾ, ਸਾਰੇ ਥਾਵਾਂ 'ਤੇ ਚੱਲਦਾ ਵਾ, ਅਤੇ ਇੱਥੇ ਉਹ ਗਾਹਾਂ ਕੱਢ ਦਿੰਦੇ ਆ। ਅਤੇ ਉਹਦੇ ਨਾਲ ਇੱਕ ਹੋਰ ਮੁੰਡਾ ਬੈਠਾ ਸੀ, ਕਹਿੰਦਾ ਵੀਰੇ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ। ਮੈਂ ਕਿਹਾ ਕਾਰਨ ਕੀ ਹੈ? ਕਹਿੰਦਾ ਐਂ ਆ ਵੀ ਫਿਰ ਐਂ ਤਾਂ ਸਾਰੀਆਂ ਚੀਜ਼ਾਂ ਨੇ ਜਿਹੜੇ ਸਾਰੇ ਮਾਸਟਰ ਕਹਿਣਗੇ ਜੀ ਅਸੀਂ ਮਾਸਟਰ ਹਾਂ, ਸਾਨੂੰ ਵੀ ਤੁਸੀਂ ਛੋਟ ਦਿਓ। ਸਾਰੇ ਕਹਿਣਗੇ ਵੀ ਕੰਟਰੀਬਿਊਸ਼ਨ ਕਿੱਥੇ ਕਿੱਥੇ ਕਿਹਦੀ ਕਿਹਦੀ ਆ, ਵੀ ਕੀ ਇਹ ਠੀਕ ਆ, ਕੀ ਇਹ ਗਲਤ ਆ। ਸੋ ਇੱਕ ਤਾਂ ਇਹ ਚੀਜ਼ ਹੈ ਕਿ ਉਹ ਹਜੇ ਵੀ ਕਾਰਡ ਚੱਲਦੇ ਆ, ਕਾਰਡ ਬਣਦੇ ਆ। ਸੋ ਕਈ ਬੰਦਿਆਂ ਨੇ ਤਾਂ ਕਹਿੰਦੇ ਪੈਸੇ ਦੇ ਕੇ ਵੀ ਉਹ ਕਾਰਡ ਬਣਾਏ ਹੋਏ ਸੀ। ਇੱਕ ਤਾਂ ਇਹ ਦੱਸਿਓ, ਅਤੇ ਇੱਕ ਟੋਲ ਵੈਸੇ ਇਹਨਾਂ ਨੇ ਸਸਤੇ ਕਰਤੇ ਸੀ ਵੀ ਭਾਈ ਟੋਲ ਸਸਤੇ ਆ, ਪਰ ਟੋਲ ਹੁਣ ਜੇ ਮਹਿੰਗਾ ਟੋਲ ਦੇਖਿਆ ਜਾਵੇ, ਮਹਿੰਗਾ ਟੋਲ ਕਿਹੜਾ ਵਾ ਹੁਣ ਤੱਕ? ਅਤੇ ਉਹ ਕਹਿੰਦੇ ਹੁਣ ਹੋਰ ਵੀ ਮਹਿੰਗਾ ਹੋ ਗਿਆ ਜਾਂ ਹੁਣ ਜਾ ਰਿਹਾ? ਦਿਓ ਥੋੜ੍ਹੀ ਜਿਹੀ ਅਪਡੇਟ।
1: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਆ, ਉਹਨਾਂ ਦੇ ਵਿੱਚੋਂ ਕਈਆਂ ਦੇ ਕਾਰਡ ਬਣੇ ਹੋਏ ਜਾਂ ਉਹ ਬਣਾ ਦਿੰਦੇ ਆ, ਤੇ ਸਮੇਂ ਸਮੇਂ ਦੇ ਉੱਤੇ ਚਰਚਾ ਚੱਲਦੀ ਰਹਿੰਦੀ ਆ ਵੀ ਜਿਹੜੇ ਕਈ ਵਾਰੀ ਅੰਦੋਲਨਾਂ ਦੇ ਵਿੱਚ ਨਹੀਂ ਵੀ ਗਏ ਤੇ ਕਾਰਡ ਉਹ ਵੀ ਬਣਾਈ ਫਿਰਦੇ ਆ। ਇਹ ਚਲੋ ਉਵੇਂ ਹੋ ਗਈ ਗੱਲ ਵੀ ਬੇਈਮਾਨੀ ਵਾਲੀ ਗੱਲ ਆ, ਸਾਰੇ ਬੇਈਮਾਨ ਨਹੀਂ, ਪਰ ਕਿਸਾਨੀ ਅੰਦੋਲਨ ਦੇ ਨਾਂ ਦੇ ਉੱਤੇ ਕਈ ਲੋਕਾਂ ਨੇ ਆਪਦੀਆਂ ਕਾਰਾਂ ਜੀਪਾਂ ਵੀ ਕੱਢਣੀਆਂ ਹੁੰਦੀਆਂ, ਉਹ ਮੁਫ਼ਤ ਦੇ ਵਿੱਚ ਕੱਢਣ ਨੂੰ ਕਹਿੰਦੇ ਆ। ਪਰ ਹੁਣ ਜੇ ਤੁਸੀਂ ਇਹ ਦਿਖਾਉਂਦੇ ਨਾ ਵੀ ਮੇਰੇ ਕੋਲ ਕਾਰਡ ਆ ਕਿਸਾਨੀ ਵਾਲਾ, ਤਾਂ ਉਹ ਇਹ ਗੱਲ ਕਹਿੰਦੇ ਵੀ ਪਹਿਲਾਂ ਝੰਡਾ ਵੀ ਦਿਖਾਓ ਤੇ ਬੈਚ ਵੀ ਦਿਖਾਓ। ਹੁਣ ਤੁਹਾਨੂੰ ਇਕੱਲਾ ਕਾਰਡ ਦੇਖ ਕੇ ਨਹੀਂ ਜਾਣ ਦਿੰਦੇ, ਉਹ ਝੰਡਾ ਵੀ ਵੇਂਦੇ ਆ ਵੀ ਤੁਹਾਡੇ ਕੋਲ ਝੰਡਾ ਕਿਸੇ ਪ੍ਰੋਟੈਸਟ ਤੇ ਚੱਲੇ ਆ, ਕਿਤੇ ਚੱਲੇ ਤੁਹਾਡਾ ਝੰਡਾ ਕਿੱਥੇ ਆ, ਤੁਹਾਡਾ ਬੈਚ ਕਿੱਥੇ ਆ, ਇਕੱਲਾ ਕਾਰਡ ਵੀ ਹੁਣ ਚੱਲਦਾ। ਇੱਕ ਤਾਂ ਹੋਗੀ ਗੱਲ ਇਹ। ਦੂਜੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਤਾਂ ਨਾ ਇਹ ਬੋਪਾ ਰਾਏ ਸਾਹਿਬ ਇੱਕ ਰਾਏ ਹੀ ਬਣ ਗਈ, ਪੱਕੀ ਧਾਰਨਾ ਬਣ ਗਈ ਮੇਰੀ ਤਾਂ, ਵੀ ਜੇ ਤਾਂ ਮੰਨ ਲਓ ਸੜਕ ਹੈਗੀ ਪੱਧਰੀ, ਇਹਦਾ ਮਤਲਬ ਇਹ ਆ ਵੀ ਥੋੜੀ ਕੁ ਦੂਰੀ ਦੇ ਉੱਤੇ ਅੱਗੇ ਜਾ ਕੇ ਤੇ ਟੋਲ ਆਊਗਾ। ਜੇ ਹੈਗੀ ਸੜਕ ਟੁੱਟੀ, ਇਹਦਾ ਮਤਲਬ ਇਹ ਹੈ ਜੀ ਕਿ ਅੱਗੇ ਟੋਲ ਨਹੀਂ ਆ, ਕਿਉਂਕਿ ਇੱਥੇ ਸੜਕਾਂ ਸਰਕਾਰਾਂ ਤਾਂ ਬਣਾਉਂਦੀਆਂ ਹੀ ਨਹੀਂ, ਇਹ ਤਾਂ ਟੋਲ ਵਾਲੇ ਬਣਾਉਂਦੇ ਆ, ਤੇ ਟੋਲ ਵਾਲੇ ਫਿਰ ਮਨਾ ਹੀ ਕਰਦੇ ਆ ਜੇ ਕੋਈ ਚੱਲੀ ਜਾਂਦਾ। ਪੰਜਾਬ ਦੇ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਜੀ, ਉਹ ਹੈਗਾ ਲੁਧਿਆਣੇ ਵਾਲਾ, ਜਿਹਨੂੰ ਅਸੀਂ ਲੋਡੂਵਾਲ ਵਾਲਾ ਟੋਲ ਪਲਾਜ਼ਾ ਵੀ ਕਹਿੰਦੇ ਹਾਂ। ਮੈਂ ਕਦੇ ਕਦੇ ਇਹ ਗੱਲ ਕਹਿਣਾ ਹੁੰਦਾ ਵੀ ਇਹ ਤਾਂ ਨਾ ਅਹਿਮਦ ਸ਼ਾਹ ਅਬਦਾਲੀ ਦਾ ਟੋਲ ਪਲਾਜ਼ਾ ਆ ਅਸਲ ਚ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 235 ਰੁਪਏ ਇੱਕ ਪਾਸੇ ਜੇ ਕਾਰ ਲੰਘਾਉਣੀ ਆ ਉਹਦੇ ਆ 235 ਰੁਪਏ। ਮੰਨ ਲਓ ਤੁਸੀਂ ਹੁਣ ਉਹਨੂੰ ਪਾਰ ਕੀਤਾ 235 ਗਏ, 50 ਮਿੰਟਾਂ ਬਾਅਦ ਉਧਰੋਂ ਮੁੜ ਕੇ ਆਏ 235 ਫਿਰ ਗਏ, ਕੱਲ ਤੱਕ ਸੀਗਾ ਜੀ 225 ਰੁਪਏ, ਅੱਜ ਉਹ ਵਧਾ ਕੇ 235 ਕਰਤੇ ਆ। ਉਹ ਮੇਰਾ ਇੱਕ ਦੋਸਤ ਆ, ਮੈਨੂੰ ਕਹਿੰਦਾ ਜੀ ਮੇਰੇ ਕੋਲ ਉਹਦੇ ਕੋਲ ਨਾ ਮਰੂਤੀ ਹੈ 800, ਉਹ ਕਹਿੰਦਾ ਮੇਰੇ ਕੋਲ ਪੁਰਾਣੀ ਗੱਡੀ ਆ ਵੀ ਮੈਨੂੰ ਨਾ ਕਈ ਵਾਰੀ ਉੱਥੇ ਜਾਣਾ ਪੈਂਦਾ ਦਵਾਈ ਬੂਟੀ ਲਈ DMC ਦੇ ਵੱਲ। ਕਹਿੰਦਾ ਮੈਨੂੰ ਤਾਂ ਜੀ ਮੇਰਾ ਇਹ ਕਰਦਾ ਹੁੰਦਾ ਵੀ 235 ਰੁਪਏ ਲੱਗਦੇ ਆ, ਵੀ ਮੈਂ ਇਹਨਾਂ ਨੂੰ ਕਹਿੰਦਾ ਵੀ 2 ਮਹੀਨੇ ਮੈਨੂੰ ਚਲਾਉਣ ਦੀ ਇਜਾਜ਼ਤ ਦੇ ਦਿਓ, ਬਾਅਦ ਦੇ ਵਿੱਚ ਤੁਸੀਂ ਰੱਖ ਲਿਓ ਇਹ। ਵੀ ਹੁਣ ਬੰਦਾ ਮੇਰਾ ਖਿਆਲ ਐਂ ਕਿਹਾ ਕਰੂਗਾ ਵੀ ਮੈਨੂੰ ਯਾਰ ਥੋੜਾ ਕਿਸੇ ਲੰਘਣ ਦੀ ਇਜਾਜ਼ਤ ਦੇ ਦਿਓ, ਬਾਅਦ ਦੇ ਵਿੱਚ ਥੋੜੀ ਹੋ ਗਈ ਮੇਰੇ ਕੋਲ ਖਾ ਕੇ ਲੈ ਲਓ। ਮਤਲਬ ਟੋਲ ਦਾ ਵੀ ਕੋਈ ਹਿਸਾਬ ਕਿਤਾਬ ਹੁੰਦਾ, ਇੱਥੇ ਟੋਲ ਪਲਾਜ਼ੇ ਦਾ ਹਿਸਾਬ ਕਿਤਾਬ ਵੀ ਕੋਈ ਹੈ ਨੀ, ਜਿੰਨੇ ਮਰਜ਼ੀ ਪੈਸੇ ਲੈ ਜਾਂਦੇ।
0: ਅੱਛਾ ਇੱਕ ਹੋਰ ਦੱਸੋ ਕਿ ਕਾਂਗਰਸ ਦਾ ਕਲੇਸ਼ ਘਟਦਾ ਨਜ਼ਰ ਆਉਂਦਾ ਤੁਹਾਨੂੰ ਕਿ ਨਹੀਂ ਨਜ਼ਰ ਆਉਂਦਾ? ਬਾਹਲਾ ਪਾਈ ਫਿਰਦੇ ਆ, ਐਵੇਂ ਥੋੜੇ ਥੋੜੇ ਟਾਈਮ ਬਾਅਦ ਪਾ ਹੀ ਲੈਂਦੇ ਆ। ਇਹ ਆਪਸ ਦੇ ਵਿੱਚ ਹੀ ਜੇ ਬਾਹਰਲੀਆਂ ਧਿਰਾਂ ਨਾਲ ਲੜਨ ਦੀ ਬਜਾਏ ਇਹ ਆਪਸ ਦੇ ਵਿੱਚ ਹੀ ਕਿਉਂ ਲੜਦੇ ਰਹਿੰਦੇ ਆ ਟਾਣਾ ਸਾਹਿਬ? ਉਸ ਦੇ ਵਿੱਚ ਨਾ ਇਹ
1: ਰਿਹਾ ਸ਼ੁਰੂ ਕਰਦੇ ਆ ਮਿੱਟੀ ਪੱਟੀ ਇੱਕ ਦੂਜੇ ਦੀ, ਤੇ ਉਹ ਮਿੱਟੀ ਪੱਟਦੇ ਪੱਟਦੇ ਇਹ ਕਾਂਗਰਸ ਸਮੁੱਚੀ ਦੀ ਮਿੱਟੀ ਪੱਟ ਕੇ ਬਹਿ ਗਏ ਆ। ਅੱਜ ਹਾਲਾਤ ਇਹ ਆ ਵੀ ਇਹਨਾਂ ਨੂੰ ਮੁਕਾਬਲੇ ਦੇ ਵਿੱਚ ਵੀ ਨੀ ਬਾਹਲਾ ਮੰਨਦੇ ਗੇ। ਆ ਜਿਹੜੀ ਸੱਤਾਧਾਰੀ ਧਿਰਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ, ਉਹ ਤਾਂ ਟਿੱਚਰਾਂ ਕਰਦੇ ਆ, ਉਹ ਕਹਿੰਦੇ ਇਹ ਕਿਹੜੀ ਪਾਰਟੀ ਹੈ ਕਿਹੜੀ ਧਿਰਾਂ, ਇਹਨਾਂ ਨੇ ਦੌਂਡੀ ਪੱਟੀ ਲੈਣੀ, ਆਪਦਾ ਹੀ ਰੌਲਾ ਪਾਈ ਜਾਣਾ, ਇਹ ਮਰ ਜਾਣਗੇ ਲੁੱਟਾਂਗੇ, ਅਸੀਂ ਜਿਹੜਾ ਕਰਨੋਂ ਹਟਣਗੇ ਤਾਂ ਫਿਰ ਸਾਡੇ ਨਾਲ ਮੁਕਾਬਲਾ ਕਰਨਗੇ ਨਾ। ਯਾਨੀ ਕਿ ਕਾਂਗਰਸ ਦਾ ਬੜਾ ਬੁਰਾ ਹਾਲ ਹੋਇਆ ਪਿਆ, ਇਹ ਸਬਕ ਸਿੱਖਦੇ ਨੇਗੇ। ਆ ਹੁਣ ਵੀ ਕਹਿੰਦੇ ਜੀ ਰਾਹੁਲ ਗਾਂਧੀ ਦੇ ਦਰਬਾਰ ਦੇ ਵਿੱਚ ਗੱਲ ਗਈ ਆ, ਤੇ ਗੱਲ ਉੱਥੇ ਦੀ ਉੱਥੇ ਹੀ ਖੜੀ ਆ। ਉਹ ਹੁਣ ਨਾ ਤਾਂ ਰਾਜਾ ਵੜਿੰਗ ਨੂੰ ਛੱਡ ਸਕਦੇ, ਨਾ ਚੰਨੀ ਗਰੁੱਪ ਨੂੰ ਛੱਡ ਸਕਦੇ ਆ। ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਕਿ ਚੰਨੀ ਗਰੁੱਪ ਦੀ ਉਹ ਚਾਹੁੰਦੇ ਨੀ ਕਿ ਪੁੱਗੇ ਪੂਰੀ, ਕਿਉਂਕਿ ਜੇ ਮੰਨ ਲਓ ਹੁਣ ਰਾਜੇ ਵੜਿੰਗ ਨੂੰ ਹਟਾ ਕੇ ਕਿਸੇ ਹੋਰ ਨੂੰ ਮੂਹਰੇ ਕਰਦੇ ਇੱਕਦਮ, ਉਹਦੇ ਨਾਲ ਸੁਨੇਹਾ ਇਹ ਜਾਂਦਾ ਵੀ ਜਦੋਂ ਕਾਂਗਰਸੀ ਸੂਬੇ ਦੇ ਵਿੱਚ ਇੱਕ ਹੋ ਜਾਣ ਤੇ ਫਿਰ ਹਾਈਕਮਾਂਡ ਨੂੰ ਫੈਸਲੇ ਬਦਲਣੇ ਪੈਂਦੇ ਆ, ਇਸ ਕਰਕੇ ਸੁਨੇਹਾ ਨੀ ਦੇਣਾ ਚਾਹੁੰਦੇ ਗੇ। ਸੋ ਮਿਹਨੇ ਪਾਈਆਂ ਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਕਹਿੰਦੇ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਕੋਈ ਨਾ ਕੋਈ ਫੈਸਲਾ ਹੋ ਜਾਊਗਾ। ਕਾਂਗਰਸੀ ਠੈਂਗ ਮਠੈਂਗੀ ਪਹਿਲਾਂ ਵੀ ਹੁੰਦੇ ਸੀ, ਹੁਣ ਵੀ ਹੋਏ ਪਏ ਆ ਜੀ।
0: ਟੰਡਾ ਸਾਹਿਬ, ਬੀਬੀ ਜਗੀਰ ਕੌਰ ਨੇ ਭਾਜਪਾ ਨਾਲ ਗੱਠਜੋੜ ਦੀ ਗੱਲਬਾਤ ਭਲਾ ਕੀਤੀ ਹੈ, ਕੋਈ ਤੁਹਾਨੂੰ ਲੱਗਦਾ ਕੋਈ ਮਿਲਦੀਆਂ ਕੰਸੋਆਂ?
1: ਦੇਖੋ ਗੱਲ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਨਾ ਬੜੇ ਗੱਠਜੋੜ ਹੋਣੇ ਆ ਜੀ, ਬਹੁਤ ਕੁਝ ਐਸਾ ਹੋਊਗਾ ਜਿਹੜੇ ਕੋਈ ਦੇ ਬਾਰੇ ਆਪਾਂ ਹਾਲੇ ਤੱਕ ਸੋਚਿਆ ਹੀ ਨੀਗਾ, ਵਿਚਾਰਿਆ ਹੀ ਨੀਗਾ। ਬੀਬੀ ਜਗੀਰ ਕੌਰ ਇਸ ਵੇਲੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਔਰਤ ਵਿੰਗ ਦੇ ਪ੍ਰਧਾਨ ਆ ਪੰਜਾਬ ਦੇ। ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਉਹ ਕਹਿੰਦੇ ਜੀ ਕੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਪੁਨਰ ਸੁਰਜੀਤੀ ਧਿਰ ਆ ਇਹ ਕਿਸੇ ਨਾਲ ਗੱਠਜੋੜ ਕਰੂ? ਇਹ ਕਹਿੰਦੇ ਜੀ ਗੱਠਜੋੜ ਕਰਨ ਦੀ ਕੀ ਸਮੱਸਿਆ, ਗੱਠਜੋੜ ਹੋ ਨਹੀਂ ਸਕਦਾ। ਹਾਂ, ਜੇਕਰ ਕੋਈ ਧਿਰ ਸਮਖਿਆਲ ਹੋਵੇ ਪੰਜਾਬ ਦੇ ਬਾਰੇ, ਪੰਥ ਦੇ ਬਾਰੇ, ਸਿੱਖੀ ਦੇ ਬਾਰੇ, ਸਿੱਖਾਂ ਦੇ ਬਾਰੇ ਗੱਲ ਕਰੇ ਤਾਂ ਉਹਦੇ ਨਾਲ ਗੱਠਜੋੜ ਵੀ ਹੋ ਸਕਦਾ। ਪੱਤਰਕਾਰ ਨੇ ਸਵਾਲ ਕੀਤਾ ਬੀਜੇਪੀ ਨਾਲ ਵੀ ਹੋ ਸਕਦਾ? ਉਹ ਕਹਿੰਦੇ ਵੀ ਜੇ ਬੀਜੇਪੀ ਸਿੱਖਾਂ ਦੇ ਮੁੱਦੇ ਹੱਲ ਕਰੇ ਬੀਜੇਪੀ ਬਾਰੇ ਵੀ ਸੋਚਿਆ ਜਾ ਸਕਦਾ। ਮਤਲਬ ਇਹ ਜੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਈ ਇਹੋ ਜਿਹੇ ਗੱਠਜੋੜ ਆਪਾਂ ਦੇਖਾਂਗੇ ਜਿਹਨਾਂ ਦੇ ਬਾਰੇ ਹਾਲੇ ਤੱਕ ਆਪਾਂ ਕਦੇ ਕਿਹਾ ਸੀ ਨਹੀਂ ਕੀਤਾ ਜੀ।
0: ਟਾਣਾ ਸਾਹਿਬ, ਜਾਂਦੇ ਜਾਂਦੇ ਮੌਸਮ ਦਾ ਦੱਸ ਦਿਓ ਜੀ ਹਾਲ। ਇੱਥੇ ਤਾਂ ਬੜਾ ਔਰੇਂਜ ਜਿਹਾ ਹੋਇਆ ਪਿਆ ਬਾਹਰ, ਜਿਵੇਂ ਕਿਤੇ ਨਾ ਕਿਤੇ ਜਿਵੇਂ ਇੱਥੇ ਪਰਾਲੀ ਵਾਲੇ ਦਿਨਾਂ 'ਚ ਹੋਇਆ ਹੁੰਦਾ, ਜਿੱਥੇ ਅੱਗ ਲੱਗੀ ਸਾਈਡ 'ਤੇ ਦੱਸੀ ਜਾ ਰਹੀ ਹੈ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਮੌਸਮ ਹੋਰ ਤਰੀਕੇ ਦਾ ਹੋਇਆ। ਇੱਥੇ ਕਿਵੇਂ ਆ
1: ਬਾਈ ਜੀ? ਇੱਥੇ ਤਾਂ ਹੁਣ ਪੰਜਾਬ ਦੇ ਵਿੱਚ ਨਾ ਗਰਮੀ ਆ ਪੂਰੀ, ਹਾਲਾਂਕਿ ਮੌਸਮ ਵਿਭਾਗ ਨੇ ਗੱਲ ਕਹੀ ਸੀ ਵੀ 3-4 ਦਿਨ ਪੰਜਾਬ ਦੇ ਵਿੱਚ ਬੇਹੱਦ ਮੀਂਹ ਪੈਣਾ, ਪਰ ਕਿਤੇ ਨੀ ਪਿਆ ਬਾਈ ਜੀ ਉਸ ਹਿਸਾਬ ਦੇ ਨਾਲ ਜਿਵੇਂ ਕਿਹਾ ਗਿਆ ਸੀਗਾ। ਮੌਸਮ ਵਿਭਾਗ ਦੇ ਅੰਦਾਜ਼ੇ ਫਿਰ ਸਾਬਤ ਹੋਏ ਆ। ਹਾਂ, ਮੈਂ ਹੁਣੇ ਪੜ੍ਹ ਕੇ ਹਟਿਆ, ਕਹਿੰਦੇ ਵੀ ਕੱਲ੍ਹ ਨੂੰ ਤੇ ਪਰਸੋਂ ਮੀਂਹ ਪੈਣਾ, ਪਰ ਬਿਜਲੀ ਦੀ ਮੰਗ ਜ਼ੋਰਾਂ ਦੇ ਉੱਤੇ ਆ, ਉਹਨਾਂ ਵੀ ਪਿਆ ਨੀ ਜਿੰਨਾ ਕਿ ਭਵਿੱਖਬਾਣੀ ਕੀਤੀ ਗਈ ਸੀ, ਤੇ ਕੱਲ੍ਹ ਦੇ ਬਾਰੇ ਕੁਝ ਕਹਿ ਨੀ ਸਕਦੇ ਜੀ।
0: ਜੀ, ਸੋ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਟੰਡਾ ਸਾਹਿਬ, ਥੈਂਕ ਯੂ ਵੈਰੀ ਮਚ ਸਰ।
1: ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।
0: ਬਹੁਤ ਬਹੁਤ ਮਿਹਰਬਾਨੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਇਹ ਸਨ ਸਵਰਨ ਸਿੰਘ ਟਣਾ, ਟਣਾ ਸਾਹਿਬ ਦੇ ਨਾਲ ਸਾਡੀ ਗੱਲਬਾਤ ਆ ਜਿਹੜੀ ਉਹ ਚੱਲ ਰਹੀ ਸੀ, ਤੇ ਨਾਲ ਦੀ ਨਾਲ ਇਹਨਾਂ ਖਬਰਾਂ ਨੂੰ ਮੋਨਾ ਮਹਿੰਗੀ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ ਦਾ ਨੰਬਰ 416-509-1509 ਮੋਨਾ ਜੀ ਦਾ ਨੰਬਰ ਹੈ, ਤੇ ਨਾਲ ਦੀ ਨਾਲ ਹੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਸੁਨੇਹਾ ਵੀ ਦੇ ਦਈਏ ਤੁਹਾਨੂੰ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਜਾਣਾ ਜੇਕਰ ਤੁਸੀਂ ਡਿਸਪੋਜ਼ੇਬਲ ਲੈ ਕੇ ਆਉਣੇ ਚਾਹੁੰਦੇ ਹੋ, ਜੇਕਰ ਤੁਸੀਂ ਟਿਫਨ ਦਾ ਕੰਮ ਕਰਦੇ ਹੋ ਜਾਂ ਵੱਡੀਆਂ ਦਾਲਾਂ ਦੀਆਂ ਪੈਕਿੰਗ ਲੈ ਕੇ ਆਉਣੇ ਚਾਹੁੰਦੇ ਹੋ ਤਾਂ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਜ਼ਰੂਰ ਇੱਕ ਗੇੜਾ ਮਾਰ ਕੇ ਆਉਣਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ ਟੂ ਕਾਲ 416-748-2116-4487-4841-1116 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਸਾਡਾ ਹੋਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ। ਸੁੱਖ ਨਾਲ ਸੁੱਖ ਨਹੀਂ ਸਾਡੇ ਨਾਲ ਆ ਗਿਆ ਗ੍ਰੈਂਡ ਫਰਨੀਚਰ ਤੋਂ। ਸੁੱਖ ਜੀ, ਦਿਓ ਥੋੜ੍ਹੀ ਜਿਹੀ ਅਪਡੇਟ ਕਿਵੇਂ ਆ?
2: ਬਹੁਤ ਸ਼ੁਕਰੀਆ, ਧੰਨਵਾਦ ਬੋਬਰਨ ਸਾਹਿਬ। ਬਿਲਕੁਲ, ਲਾਈਵ ਲੋਕੇਸ਼ਨ ਚੱਲਣਾ ਫਰਾਈਡੇ ਵਾਲੇ ਦਿਨ, ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਹੁੰਚਣਾ ਕਿੱਥੇ ਆ? 6085 ਟੋਮਕਨ ਰੋਡ ਦੇ ਉੱਪਰ। ਤੇ ਬੋਬਰਨ ਸਾਹਿਬ, ਕੱਲ੍ਹ ਤੁਸੀਂ ਪੋਟਲੀ ਦਾ ਜਿਹੜੀ ਜ਼ਿੰਮੇਵਾਰੀ ਲਾਈ ਸੀ ਸਰ, ਪੋਟਲੀ ਦੇ ਵਿੱਚ ਅਸੀਂ ਚੀਜ਼ਾਂ ਜਿਹੜੀਆਂ ਪਾਤੀਆਂ, ਇੱਕ ਤੇ $1100 ਬੋਬਰਨ ਸਾਹਿਬ, ਇੱਕ $500, $100, $50 ਪਰਚੀਆਂ, ਵੱਡੇ ਸਾਈਜ਼ ਦਾ ਟੀਵੀ ਬੋਬਰਨ ਸਾਹਿਬ।
0: ਮੇਰੀ ਗੱਲ ਸੁਣੋ
2: ਜੀ, ਸਮਾਰਟ ਜੀ,
0: ਇੱਕ ਤਾਂ ਉਹ ਪੋਟਲੀ ਦੇ ਵਿੱਚੋਂ ਜਿਹੜਾ ਵੀ ਬੰਦਾ ਹੱਥ ਪਾਊਗਾ ਉਹ ਚੋਂ ਖਾਲੀ ਪਰਚੀ ਨਾ ਨਿਕਲੇ ਕਿਸੇ ਦੀ, ਮੇਰਾ ਭਰਾ ਇਹ ਖਿਆਲ ਰੱਖ ਲਓ, ਚਾਹੇ ਕੁਛ ਵੀ ਨਿਕਲੇ ਖਾਲੀ ਪਰਚੀ ਨਹੀਂ ਨਿਕਲਣੀ ਚਾਹੀਦੀ। ਇੱਕ
2: ਬਿਲਕੁਲ ਬੋਬਰਾ ਸਾਹਿਬ, ਕੋਈ ਪਰਚੀ ਜੇ ਖਾਲੀ ਨਿਕਲੂਗੀ ਜਿੰਨੇ ਦੀ ਉਹਨੇ ਪਰਚੇਜ਼ ਕੀਤੀ ਉਹ ਬਿਲਕੁਲ ਫ੍ਰੀ।
0: ਦੂਜੀ ਗੱਲ ਇਹ ਕਿ ਜਿਹੜੀ 1100 ਵਾਲੀ ਪਰਚੀ ਤੁਸੀਂ ਕਹਿ ਰਹੇ ਹੋ ਉਹ ਜਦੋਂ ਮੈਂ ਆਪ ਆ ਗਿਆ, ਮੈਂ ਆਪ ਆ ਕੇ ਉਹ ਮੈਨੂੰ ਫੜਾ ਦਿਓ, ਮੈਂ ਆਪ ਪਾਵਾਂਗਾ ਜੀ ਵਿੱਚੋਂ ਦੇ 1100
2: ਵਾਲੀ। ਡਨ ਬੋਬਰਾ ਸਾਹਿਬ, $1100 ਵਾਲੀ ਪਰਚੀ ਤੁਸੀਂ ਆਪ ਪਾਉਣੀ ਆ ਜੀ, ਤੇ ਡਨ 11। ਤੇ ਮੈਂ ਵੈਸੇ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਛੋਟੀਆਂ ਤੇ ਵੱਡੇ ਜਿਹੜੇ ਤੋਹਫੇ ਅਸੀਂ ਐਡ ਕਰ ਰਹੇ ਹਾਂ ਉਹ 'ਚ ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕ੍ਰੋਵੇਵ, ਟੋਸਟਰ $500, ਸੋ ਬਹੁਤ ਸਾਰੇ ਜਿਹੜੇ ਕੈਸ਼ ਇਨਾਮ ਆਉਣਗੇ। ਤੇ ਬੋਬਰਾ ਸਾਹਿਬ, ਕੋਈ ਕੰਡੀਸ਼ਨ ਨਹੀਂ ਹੋਊਗੀ, ਚਾਹੇ ਪਰਿਵਾਰਾਂ ਨੇ $20 ਦਾ ਕੰਫਰਟੇਬਲ ਵੀ ਬਾਏ ਕੀਤਾ ਤੇ ਪਰਚੀ 1100 ਦੀ ਨਿਕਲੇ, $1100 ਵੀ ਲੈ ਜਾਣਾ ਤੇ $20 ਦੇ ਵਿੱਚ ਕੰਫਰਟੇਬਲ ਨਹੀਂ ਲੈ ਜਾਣਾ। ਸੋ ਪਹੁੰਚਣਾ ਕਿੱਥੇ ਜੀ? 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ।
0: ਟੈਬਲੇਟ ਵੀ ਪਾ ਦਿਓ, ਉਹਦੇ ਵਿੱਚ ਏਅਰਪੋਰਟ ਵਗੈਰਾ ਵੀ ਪਾ ਦਿਓ ਹੋਰ।
2: ਡਨ ਡਨ ਸਰ,
0: ਬਹੁਤ ਬਹੁਤ ਧੰਨਵਾਦ। ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ 6085 ਟੌਮਕਨ ਰੋਡ ਤੇ। ਬਹੁਤ ਗਿਫਟ ਹੋਰ ਦੱਸ ਦਿਓ ਜੇ ਪੁਆਉਣੇ ਹੋਏ, ਬਹੁਤ ਪਾ ਦੇਣੇ ਹੈ। ਬੰਦੇ ਨੂੰ ਹਾਰਟ ਅਟੈਕ ਹੋ ਸਕਦਾ ਇੰਨੇ ਗਿਫਟ ਸੁਣ ਕੇ।
3: ਬਿਲਕੁਲ ਬਿਲਕੁਲ,
0: ਪਰ ਹੋਣ ਨਹੀਂ ਦੇਣਾ। ਸਾਡੇ ਨਾਲ ਮੋਨਾ ਮਿੰਗ ਜੀ ਹੈਗਾ, ਕਹਿੰਦੇ ਕ੍ਰਿਟੀਕਲ ਐਲਨੈਸ ਆਪਾਂ ਕਰ ਦਾਂਗੇ। ਮੋਨਾ ਜੀ ਸਾਡੇ ਨਾਲ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ, ਜੀ ਆਇਆਂ ਨੂੰ ਵੈਲਕਮ।
4: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਸੋ ਗੱਲ ਅਸੀਂ ਹਾਰਟ ਦੀ ਕੀਤੀ ਸੀ, ਤੇ ਮੋਨਾ ਜੀ ਸਟੈਟਸ ਕੀ ਕਹਿੰਦੇ ਆ ਕਿ ਕੈਨੇਡਾ ਦੇ ਵਾਈਡ ਜੇ ਆਪਾਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਨੇ, ਸਾਨੂੰ ਤਾਂ ਲੱਗਦਾ ਹੁੰਦਾ ਕਿ ਜੇ ਅਸੀਂ ਸਹੀ ਹਾਂ ਸਾਰੇ ਸਹੀ ਆ, ਜੇ ਅਸੀਂ ਤੰਦਰੁਸਤ ਹਾਂ ਸਾਰੇ ਤੰਦਰੁਸਤ ਹਾਂ। ਪਰ ਕਹਿੰਦੇ ਹੁੰਦੇ ਨਾ ਕਿ ਜਦੋਂ ਬੰਦੇ ਨੇ ਜ਼ਿੰਦਗੀ ਦੇਖਣੀ ਹੋਵੇ ਕਿ ਕੀ ਆ, ਉਹ ਹੋਸਪਿਟਲ ਦਾ ਇੱਕ ਕੀੜਾ ਜਦੋਂ ਮਾਰ ਕੇ ਆਉਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ। ਜੇ ਤੁਸੀਂ ਉੱਧਰੋਂ ਜਾਓ ਤਾਂ ਤੁਹਾਨੂੰ ਫਿਰ ਪਤਾ ਲੱਗਦਾ ਕਿ ਲੋਕ, ਅਸੀਂ ਤਾਂ ਚੰਗੇ ਭਲੇ ਹਾਂ ਯਾਰ, ਪਰਮਾਤਮਾ ਦੀ ਕਿਰਪਾ ਨਾਲ ਸਾਹ ਲੈ ਰਹੇ ਹਾਂ। ਬਹੁਤ ਸਾਰੇ ਲੋਕ ਸਾਹ ਵੀ ਮੁੱਲ ਦੇ ਲੈ ਰਹੇ ਆ ਇਸ ਟਾਈਮ 'ਤੇ ਹੋਸਪਿਟਲਾਂ ਦੇ ਵਿੱਚ ਪਏ। ਬਹੁਤ ਸਾਰੇ ਲੋਕ, ਅਸੀਂ ਬਹੁਤ ਕੁਛ ਮੰਗਦੇ ਰਹਿੰਦੇ ਹਾਂ, ਕਦੇ ਕੁਛ ਮੰਗ ਲਿਆ, ਕਦੇ ਕੁਛ ਮੰਗ ਲਿਆ, ਕਦੇ ਕੁਛ ਮੰਗ ਲਿਆ। ਬਹੁਤ ਸਾਰੇ ਲੋਕ ਮੌਤ ਮੰਗਦੇ ਆ
3: ਜੀ,
0: ਮੌਤ ਵੀ ਮੰਗਦੇ ਬਾਈ, ਜਿਹਨਾਂ ਜਿਹਨਾਂ ਦੇ ਹਾਲਾਤ ਇਹੋ ਜਿਹੇ ਹੋਏ ਹੁੰਦੇ ਆ ਨਾ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਇਸ ਤੋਂ ਬਾਅਦ ਜਿਉਣ ਦਾ ਕੋਈ ਹੈ ਨੀਗਾ, ਕਿ ਰੱਬਾ ਇਦੋਂ ਤਾਂ ਇਸ ਜ਼ਿੰਦਗੀ ਨਾਲ ਤਾਂ, ਕਿਉਂਕਿ ਉਹ ਤੜਫ ਰਹੇ ਹੁੰਦੇ ਆ। ਸੋ ਉੱਥੇ ਉਹ ਮੌਤ ਵੀ ਨਹੀਂ ਆਉਂਦੀ ਹੈਗੀ। ਗੱਲ ਇਹ ਆ ਕਿ ਜਦੋਂ ਤੁਸੀਂ ਤੰਦਰੁਸਤ ਹੋ ਉਦੋਂ ਸ਼ੁਕਰਾਨਾ ਜ਼ਰੂਰ ਕਰਿਆ ਕਰੋ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਆ। ਸ਼ਿਕਵੇ ਘੱਟ, ਸ਼ਿਕਾਇਤਾਂ ਘੱਟ, ਸ਼ੁਕਰਾਨੇ ਵੱਧ, ਇਹ ਚੀਜ਼ ਹੈ ਜਿਹੜੀ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਓ। ਅਤੇ ਗੱਲ ਅਸੀਂ ਕ੍ਰਿਟੀਕਲ ਇਲਨੈਸ ਤੋਂ ਕਰਾਂਗੇ ਮੋਨਾ ਜੀ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਸਟੈਟਸ ਕੀ ਕਹਿੰਦੇ ਆ ਕਿ ਸਾਨੂੰ ਫਿਰ ਅਵੇਅਰ ਹੋ ਜਾਂਦੇ ਆ ਥੋੜ੍ਹਾ ਜਿਹਾ, ਸਾਨੂੰ ਪਤਾ ਲੱਗ ਜਾਂਦਾ ਕਿ ਨਹੀਂ ਯਾਰ ਇਹ ਮੇਰੇ ਆਸ ਪਾਸ ਹੀ ਕਿੰਨੇ ਮਿੱਤਰ ਦੋਸਤ ਆ। ਅਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਕਈਆਂ ਨੂੰ ਜਾਣਦਾ, ਈਵਨ ਕਈ ਤਾਂ ਮੇਰੇ ਸਪੌਂਸਰ ਵੀ ਨੇ, ਉਹਨਾਂ ਨੂੰ ਵੀ ਹਾਰਟ ਦੀ ਪ੍ਰੋਬਲਮ ਆਈ ਹੈ ਜੀ।
4: ਬਿਲਕੁਲ ਰਾਜਵੀਰ ਜੀ, ਜਦੋਂ ਆਪਾਂ ਸਟੈਟਸ ਦੀ ਗੱਲ ਕਰਦੇ ਹਾਂ, ਕਾਫੀ ਵਾਰ ਆਪਾਂ ਗੱਲ ਕਰਦੇ ਹਾਂ ਓਵਰਆਲ ਕੈਨੇਡਾ ਦੀ, ਪਰ ਜਦੋਂ ਅਸੀਂ ਓਵਰਆਲ ਕੈਨੇਡਾ ਤੋਂ ਇਲਾਵਾ ਜਦੋਂ ਅਸੀਂ ਆਪਣੀ ਕਮਿਊਨਿਟੀ ਦੀ ਹੀ ਗੱਲ ਕਰੀਏ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜਦੋਂ ਅਸੀਂ ਝਾਤ ਮਾਰਦੇ ਹਾਂ ਸਪੈਸ਼ਲੀ, ਕਿਉਂਕਿ ਅਕਸਰ ਹਰੇਕ ਪਰਸਨ, ਹਰੇਕ ਜਿਹੜੀ ਕਮਿਊਨਿਟੀ ਦੀ ਗੱਲ ਕਰ ਲਓ, ਕਿਸੇ ਕੰਟਰੀ ਵਾਈਜ਼ ਦੀ ਗੱਲ ਕਰ ਲਓ, ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਪਰਸਨ ਹਰੇਕ ਡਿਫਰੈਂਟ ਡਿਫਰੈਂਟ ਕੰਟਰੀਜ਼ ਤੋਂ ਆਏ ਹੋਏ ਨੇ, ਹਰੇਕ ਦਾ ਜਿਹੜਾ ਕਹਿ ਲਓ ਕਿ ਲਿਵਿੰਗ ਸਟਾਈਲ, ਹਰੇਕ ਦਾ ਖਾਣਾ ਪੀਣਾ, ਹਰੇਕ ਦੀ ਜਿਹੜੀ ਕਿ ਫੈਮਿਲੀ ਦੀ ਮੈਡੀਕਲ ਹਿਸਟਰੀ, ਹਰੇ ਉਹ ਕਾਫੀ ਡਿਫਰੈਂਟ ਹੁੰਦੀਆਂ ਨੇ। ਕਿਉਂਕਿ ਜੇ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰਦੇ ਹੈਗੇ, ਅਸੀਂ ਦੇਖਦੇ ਹਾਂ ਕਿ ਅਕਸਰ ਕਾਫੀ ਫੈਮਿਲੀਜ਼ ਨੇ ਜਿਹਨਾਂ ਨੂੰ ਡਾਇਬਟੀਜ਼ ਦਾ ਕੰਸਰਨ ਹੈਗਾ। ਐਂਡ ਜਦੋਂ ਡਾਇਬਟੀਜ਼ ਦਾ ਕੰਸਰਨ ਆ ਜਾਂਦਾ ਹੈਗਾ, ਮੈਂ ਬਹੁਤ ਵਾਰ ਇਹ ਗੱਲ ਕਹਿੰਦੀ ਹੈਗੀ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸਾਨੂੰ ਤਦੋਂ ਕਰਾਉਣੀ ਚਾਹੀਦੀ ਜਦੋਂ ਸਾਡੀ ਹੈਲਥ ਚੰਗੀ ਹੈ, ਕੋਈ ਵੀ ਹੈਲਥ ਇਸ਼ੂ ਨਹੀਂ ਹੈਗਾ। ਰੀਜ਼ਨ ਕੀ ਹੈਗਾ ਕਿ ਜਦੋਂ ਵੀ ਕੋਈ ਡਾਇਬਟੀਜ਼ ਦਾ ਕੰਸਰਨ ਆ ਜਾਂਦਾ, ਉਸ ਤੋਂ ਬਾਅਦ ਪਾਲਿਸੀ ਕਰਵਾਉਣੀ ਬਹੁਤ ਚੈਲੇਂਜਿੰਗ ਹੋ ਜਾਂਦੀ ਹੈ, ਕਿਉਂਕਿ ਡਾਇਬਟੀਜ਼ ਦੇ ਰੀਜ਼ ਕਰਕੇ ਹੀ ਸਾਨੂੰ ਹਾਰਟ ਦੇ ਕੰਡੀਸ਼ਨ ਆਉਣ ਦੇ ਚਾਂਸਿਸ ਹੁੰਦੇ ਨੇ। ਇੰਸ਼ੋਰੈਂਸ ਇੰਡਸਟਰੀ ਦਾ ਮੰਨਣਾ ਇਹ ਹੈਗਾ ਕਿ ਜਿਹੜੇ ਵੀ ਪਰਸਨ ਨੂੰ ਡਾਇਬਟੀਜ਼ ਹੋਈਆਂ, ਉਹਨੂੰ ਹਾਰਟ ਦੀ ਕੰਡੀਸ਼ਨ ਜ਼ਿਆਦਾ ਜਲਦੀ ਤੇ ਜ਼ਿਆਦਾ ਵਰਸ ਹੋ ਸਕਦੀਆਂ ਹੁੰਦੀਆਂ ਨੇ। ਸੋ ਇਸੇ ਕਰਕੇ ਉਹਨਾਂ ਨੂੰ ਸਟ੍ਰੈਂਥ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣ ਦੇ ਵਿੱਚ ਕਾਫੀ ਚੈਲੇਂਜਿੰਗ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਬਹੁਤ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ, ਕਿਉਂਕਿ ਰੀਜ਼ਨ ਕੀ ਹੈਗਾ ਕਿ ਜਦੋਂ ਵੀ ਕੋਈ ਬਾਈਪਾਸ ਸਰਜਰੀ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੈ, ਬ੍ਰੇਨ ਟਿਊਮਰ ਹੈਗੀਆਂ, ਇਹ ਕੰਡੀਸ਼ਨ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਬਹੁਤ ਛੋਟੀ ਏਜਿਸ ਦੇ ਵਿੱਚ ਆ ਰਹੀਆਂ ਨੇ। ਸੋ ਉਸ ਟਾਈਮ ਤੇ ਕੀ ਹੁੰਦਾ ਹੈ ਕਿ ਜਦੋਂ ਛੋਟੀ ਏਜਿਸ ਦੇ ਵਿੱਚ ਆਉਣ ਕਰਕੇ ਪਰਸਨ ਜਿਹੜਾ ਪਰਸਨ ਹੋਸਪਿਟਲ ਦੇ ਵਿੱਚ ਆ, ਉਹ ਤਾਂ ਟ੍ਰੀਟਮੈਂਟ ਤੇ ਹੈਗਾ ਹੀ ਹੈਗਾ, ਪਰ ਨਾਲ ਦੀ ਨਾਲ ਪੂਰੀ ਫੈਮਿਲੀ ਦਾ ਜ਼ੋਰ ਲੱਗਾ ਹੋਇਆ ਹੁੰਦਾ ਕਿ ਉਹ ਪਰਸਨ ਰਿਕਵਰ ਕਰ ਜਾਵੇ, ਠੀਕ ਹੋ ਜਾਵੇ। ਐਂਡ ਇਸੇ ਕਰਕੇ ਕਹਿੰਦੇ ਹਾਂ ਕਿ ਉਸ ਟਾਈਮ ਤੇ ਜਿਹੜੀ ਸਾਡੀਆਂ ਕਹਿ ਲਓ ਕਿ ਖਰਚੇ ਜਿਹੜੇ ਹੈਗੇ ਆ ਉਸੇ ਤਰੀਕੇ ਨਾਲ ਚੱਲੇ ਜਾ ਰਹੇ ਹੁੰਦੇ, ਪਰ ਇਨਕਮ ਉਸ ਟਾਈਮ ਤੇ ਰੁਕ ਜਾਂਦੀ ਹੈ, ਬਿਲਕੁਲ ਰੁਕ ਜਾਂਦੀ ਹੈ। ਉਸ ਟਾਈਮ ਤੇ ਇੰਸਟੈਡ ਕਿ ਅਸੀਂ ਆਪਣੀ ਸੇਵਿੰਗਸ ਨੂੰ ਸਕ੍ਰੈਚ ਆਊਟ ਕਰੀਏ, ਉਹਦੀ ਬਜਾਏ ਬੈਟਰ ਹੈਗਾ ਕਿ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਊਗੀ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕੋਗੇ ਈਜ਼ੀਲੀ ਤੇ ਆਪਣੇ ਐਕਸਪੈਂਸਿਸ ਨੂੰ ਕਵਰ ਅਪ ਕਰ ਸਕੋਗੇ। ਐਂਡ ਇੱਕ ਹੋਰ ਚੀਜ਼ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਦੇਣ ਵਾਲੀ ਹੈਗੀ ਹੈ, ਕਾਫੀ ਵਾਰ ਆਪਾਂ ਦੇਖਦੇ ਹਾਂ ਹੋਸਪਿਟਲਸ ਦੇ ਵਿੱਚ ਵੇਟਿੰਗ ਲਿਸਟ ਬਹੁਤ ਹੈਗੀ ਹੈ। ਮੈਂ ਕਾਫੀ ਵਾਰ ਆਪਣੇ ਕਈ ਵਾਰ ਕਲਾਇੰਟਸ ਨੂੰ ਮਿਲਦੀ ਹਾਂ ਜਾਂ ਕਈ ਵਾਰ ਕਾਫੀ ਜਾਣ ਪਹਿਚਾਣ ਵਾਲਿਆਂ ਨੂੰ ਵੀ ਮਿਲਦੇ ਹਾਂ, ਤਾਂ ਕਾਫੀ ਵਾਰ ਇਹ ਸੁਣਨ ਨੂੰ ਮਿਲਦਾ ਹੈ ਕਿ ਇਹ ਸਿਚੁਏਸ਼ਨ ਆਈ ਹੈ ਤੇ ਵੇਟਿੰਗ ਲਿਸਟ ਦੇ ਵਿੱਚ ਨਾਮ ਪਿਆ, ਮਹੀਨਾ ਹੋ ਗਿਆ, ਦੋ ਮਹੀਨਾ ਹੋ ਗਿਆ, ਉਹਨਾਂ ਨੂੰ ਕੋਈ ਕਾਲ ਹੀ ਨਹੀਂ ਆ ਰਹੀ ਹੈਗੀ ਹੈ। ਸੋ ਜੇ ਆਪਣੇ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੁੰਦੀ ਹੈ, ਗੋਡ ਫੋਰਬਿਡ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਹੈਗੀ ਹੈ, ਕੋਈ ਮੇਜਰ ਕੰਡੀਸ਼ਨ ਆ ਜਾਂਦੀ ਹੈ, ਤਾਂ ਐਟ ਲੀਸਟ 30 ਡੇਜ਼ ਤੋਂ ਬਾਅਦ ਤੁਹਾਨੂੰ ਪੈਸੇ ਮਿਲ ਜਾਂਦੇ ਨੇ। ਤੁਸੀਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ, ਕੋਈ US, ਮੈਕਸੀਕੋ, ਬੈਕ ਹੋਮ ਕੰਟਰੀ, ਕਿਤੇ ਵੀ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੁੰਦੇ ਹੋ। ਸੋ ਇਹ ਸਾਰੀਆਂ ਆਪਸ਼ਨਸ ਆਪਣੇ ਕੋਲ ਤਾਂ ਹੀ ਹੁੰਦੀਆਂ ਨੇ ਜੇ ਆਪਣੇ ਕੋਲ ਫੰਡਿੰਗ ਅਵੇਲੇਬਲ ਹੋਏਗੀ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਜੇ ਕੋਈ ਵੀ ਇੱਦਾਂ ਦੀ ਪੋਲਿਸੀਜ਼ ਕਰਵਾਉਣਾ ਚਾਹੁੰਦੇ ਹੋ, ਡੈਫੀਨੇਟਲੀ ਸਾਡੇ ਕੋਲ ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੈ। ਈਵਨ ਕਿ ਜੇ ਬਜਟ ਘੱਟ ਹੈ ਤਾਂ ਵੀ, ਈਵਨ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਨਾ ਕੋਈ ਸੇਵਿੰਗਸ ਦੇ ਨਾਲ ਆਪਸ਼ਨ ਮਿਲ ਜਾਵੇ, ਤਾਂ ਕਿ ਜੇ ਕਲੇਮ ਨਾ ਵੀ ਆਇਆ, ਜਿੰਨੀਆਂ ਵੀ ਪੇਮੈਂਟਸ ਕੀਤੀਆਂ 100% ਤੁਹਾਨੂੰ ਰਿਫੰਡ ਹੋ ਸਕਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਲਈ 416-509-15-09
0: ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਮਾਲ ਸਾਹਿਬ, ਜਦੋਂ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਕਰ ਲੈਂਦੇ ਹੋ ਜਾਂ ਆਪਣੇ ਥੋਟਸ ਨੂੰ ਕੰਟਰੋਲ ਕਰ ਲੈਂਦੇ ਹੋ, ਫਿਰ ਤੁਹਾਡਾ ਮਾਈਂਡ ਕੰਟਰੋਲ ਹੋ ਜਾਂਦਾ।
3: ਜੀ ਬਿਲਕੁਲ।
0: ਜੇ ਤੁਸੀਂ ਆਪਣੇ ਥੋਟਸ ਨੂੰ ਕੰਟਰੋਲ ਨਹੀਂ ਕੀਤਾ ਤਾਂ ਮਾਈਂਡ ਨੇ ਕੰਟਰੋਲ ਨਹੀਂ ਹੋਣਾ, ਤੇ ਜੇ ਤੁਸੀਂ ਆਪਣੇ ਮਾਈਂਡ ਨੂੰ ਕੰਟਰੋਲ ਨਹੀਂ ਕੀਤਾ ਤਾਂ ਮਾਈਂਡ ਨੇ ਤੁਹਾਨੂੰ ਕੰਟਰੋਲ ਕਰ ਲੈਣਾ।
3: ਜੀ।
0: ਫਿਰ ਜੋ ਫਿਰ ਅਸੀਂ ਕਹਿੰਦੇ ਕਿ ਮੇਰਾ ਮਨ ਆਹ ਕਰਦਾ ਸੀ, ਮੇਰਾ ਮਨ ਆਹ ਕਰਦਾ ਸੀ, ਇਹ ਨਹੀਂ ਕਿ ਅੱਜ ਮੇਰਾ ਉੱਠਣ ਨੂੰ ਮਨ ਨਹੀਂ ਕੀਤਾ, ਅੱਜ ਮੇਰਾ ਜਿਮ ਜਾਣ ਨੂੰ ਮਨ ਨਹੀਂ ਕੀਤਾ, ਅੱਜ ਮੇਰਾ ਆਹ ਕੰਮ ਕਰਨ ਨੂੰ ਮਨ ਨਹੀਂ ਕੀਤਾ, ਧੁੱਪ ਬਹੁਤ ਸੀ ਮੇਰਾ ਬਾਹਰ ਜਾਣ ਨੂੰ ਮਨ ਨਹੀਂ ਕੀਤਾ, ਕਿਉਂਕਿ ਮਨ ਨੇ ਤੁਹਾਨੂੰ ਕੰਟਰੋਲ ਕੀਤਾ ਹੋਇਆ।
3: ਬਿਲਕੁਲ।
0: ਤੇ ਜੇ ਤੁਸੀਂ ਮਨ ਨੂੰ ਕੰਟਰੋਲ ਕੀਤਾ ਹੋਇਆ ਵੀ ਜਾਂ ਧੁੱਪ ਆ, ਹਨੇਰੀ ਆ, ਜੋ ਮਰਜ਼ੀ ਹੋਵੇ, ਮੈਂ ਤਾਂ ਜਿਮ ਜਾਣਾ ਹੀ ਜਾਣਾ, ਆਰਡਰ ਤੁਸੀਂ ਦੇਣਾ, ਆਰਡਰ ਦਿਮਾਗ ਨੇ ਦੇਣਾ, ਆਰਡਰ ਜੇਕਰ ਤੁਸੀਂ ਮਨ ਨੂੰ ਕੰਟਰੋਲ ਕਰ ਲਿਆ ਫਿਰ ਗੱਲਬਾਤ ਬਣ ਜਾਣੀ ਹੈ।
3: ਬਿਲਕੁਲ।
0: ਜੇ ਤੁਸੀਂ ਨਾ ਕੀਤਾ ਤਾਂ ਫਿਰ ਮਨ ਨੇ ਤੁਹਾਨੂੰ ਕੰਟਰੋਲ ਕਰ ਲੈਣਾ। ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਸਾਡੇ ਨਾਲ ਗੁਰੂ ਜੀ ਆ ਗਿਆ। ਗੁਰੂ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ, ਠੀਕ ਠਾਕ ਹੋ? ਗੁਰੂ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
5: ਹਾਂ ਜੀ ਜੀ, ਨਮਸਤੇ ਨਮਸਤੇ ਜੀ, ਨਮਸਤੇ ਜੀ, ਕੈਸੇ ਹੈ ਜੀ?
0: ਬਹੁਤ ਅੱਛੇ ਸਰ, ਆਪ ਸੁਣਾਏ ਕੈਸੇ ਹੈਂ?
5: ਹਾਂ ਠੀਕ ਹੈ, ਠੀਕ ਹੈ ਜੀ, ਭਗਵਾਨ ਆਸ਼ੀਰਵਾਦ ਸੇ ਬਹੁਤ ਠੀਕ ਹੈ।
0: ਅੱਛਾ,
5: ਆਪਕੋ ਆਪਕੋ ਆਵਾਜ਼ ਮੇਂ ਕੋਈ ਵੀ ਜਾਦੂ ਹੈ, ਸਾਰਾ ਲੋਕ ਆਪਕਾ ਆਵਾਜ਼ ਸੁਣ ਕੇ ਸਾਰਾ ਲੋਕ ਹੈਪੀ ਮੇਂ ਫੀਲ ਹੋ ਰਹਾ ਹੈ।
0: ਉਹ ਕਹਿੰਦੇ ਤੁਹਾਡੀ ਆਵਾਜ਼ ਸੁਣ ਕੇ ਸਾਰੇ ਹੈਪੀ ਹੈਪੀ ਫੀਲ ਕਰਦੇ ਆ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ। ਸੋ ਮੈਂ ਆਪਸੇ ਯੇ ਪੁੱਛਣਾ ਚਾਹਤਾ ਹੂੰ, ਬਹੁਤ ਸੇ ਲੋਕ ਹੈ ਜਿਨਕੋ ਯੇ ਕਹਿ ਸਕਤੇ ਹੋ ਕਿ ਕੋਲੇਸਟ੍ਰੋਲ ਕੀ ਪ੍ਰੋਬਲਮ ਹੈ, ਜਿਨਕੋ ਥਾਇਰਾਇਡ ਕੀ ਪ੍ਰੋਬਲਮ ਹੈ, ਵੋ ਜਾਤੇ ਨਹੀਂ ਹੈ ਕਹੀਂ ਵੀ, ਸਾਰੀ ਜ਼ਿੰਦਗੀ ਆ ਉਮਰ ਵੋ
5: ਮੇਰੇ ਬਾਰੇ ਮੈਂ ਇੱਕ ਮਿੰਟ ਇੰਟਰੋਡਿਊਸ ਕਰਨੇ ਕੇ ਬਤਾਤਾ ਹੈ ਭਾਈ ਸਾਹਿਬ, ਮੈਂ ਨੌ ਜਨਰੇਸ਼ਨ ਸੇ ਵੈਦਿਆ ਹੈ।
0: ਨੌ ਜਨਰੇਸ਼ਨ,
5: ਆਜ ਕੱਲ ਸੇ ਨਹੀਂ ਹੈ, ਮੈਂ ਨੌ ਜਨਰੇਸ਼ਨ ਸੇ ਵੈਦਿਆ ਹੈ। ਮੇਰਾ ਦਾਦਾ, ਮੇਰਾ ਪ੍ਰਦਾਦਾ, ਵੈਸਾ ਮੇਰਾ ਪਾਪਾ, ਦਾਦਾ, ਪ੍ਰਦਾਦਾ, ਗ੍ਰੇਟ ਗ੍ਰੇਟ ਗ੍ਰਾਂਡ ਫਾਦਰਸ ਵੈਦਿਆ ਹੈ। ਰਾਜ ਪਰੰਪਰ ਮੈਂ ਰਾਜ ਮਹਾਰਾਜ ਹੋਤਾ ਹੈ ਭਾਈ, ਇਹ ਰਾਜ ਮਹਾਰਾਜ ਕਾ ਪਰੰਪਰ ਮੈਂ ਦਾਦਾ ਪ੍ਰਦਾਦਾ ਉਸਕੋ ਅਭੀ ਫੈਮਿਲੀ ਡਾਕਟਰ ਕੈਸਾ ਬਤਾਤਾ ਹੈ ਵੈਸਾ ਉਸਕੋ ਰਾਜ ਪਰੰਪਰ ਮੈਂ ਵੇਦ ਦਿਆ ਹੈ। ਮੈਂ ਨੌ ਜਨਰੇਸ਼ਨ ਸੇ ਵੇਦ ਕਰਤਾ ਹੈ, ਸਿਰਫ ਜੜੀ ਬੂਟੀਆਂ ਸੇ ਵੇਦ ਕਰਤਾ ਹੈ। ਇਹ ਜੜੀ ਬੂਟੀਆਂ ਫਾਰੈਸਟ ਕੋ ਜਾ ਕੇ ਹਿਮਾਲਿਆ ਪਰਵਤੋਂ ਕੋ ਉੱਪਰ ਜਾ ਕੇ ਉਧਰ ਸੇ ਕਲੈਕਟ ਕਰਕੇ ਉਧਰ ਇਹ ਦਵਾ ਸੇ ਮੈਂ ਹਮ ਇਲਾਜ ਕਰ ਰਹਾ ਹੈ ਲੋਗੋਂ ਕੋ। ਨਾੜੀ ਦੇਖਤਾ ਹੈ ਪਹਿਲੇ, ਨਾੜੀ ਕਾ ਮਤਲਬ ਫਲਸ ਦੇਖਤਾ ਹੈ, ਫਲਸ ਦੇਖ ਕੇ, ਫਲਸ ਦੇਖਣੇ ਕੇ ਬਾਅਦ ਪਲਸ ਕੋ ਅੰਦਰ ਵਾਤਾ ਪਿੱਤਾ ਖਪਾ ਰਹਿਤਾ ਹੈ, ਇਹ ਤਿੰਨ ਪ੍ਰੋਬਲਮ ਸੇ ਸਾਰਾ ਬਿਮਾਰ ਹੋ ਜਾਤਾ ਹੈ ਲੋਗੋਂ ਕੋ। ਉਸਕੋ ਕਿਆ ਪ੍ਰੋਬਲਮ ਹੋਤਾ ਹੈ ਬਤਾ ਕਰਕੇ ਉਸਸੇ ਹਮ ਹਰਬਲ ਸੇ ਦਵਾ ਦੇਤਾ ਹੈ, ਬਹੁਤ ਲੋਗ ਇਲਾਜ ਹੋ ਰਹਾ ਹੈ ਉਸਮੇ। ਉਸਮੇ ਜ਼ਿਆਦਾ ਜ਼ਿਆਦਾ ਆਰਥਰਾਇਟਿਸ ਇਧਰ ਕਾ ਯੇ ਕੰਟਰੀ ਮੇ ਜ਼ਿਆਦਾ ਆ ਰਹਾ ਹੈ, ਆਰਥਰਾਇਟਿਸ, ਜੁਆਇੰਟ ਪੇਨ ਐਂਡ ਨੀ ਪੇਨ, ਕੋਟਲੇਜ ਪ੍ਰੋਬਲਮ ਐਂਡ ਸਵੇਲਿੰਗ ਹੋ ਜਾਤਾ ਹੈ, ਸੁਜਨ ਹੋ ਜਾਤਾ ਹੈ, ਸੁੰਨ ਹੋ ਜਾਤਾ ਹੈ, ਲੋਅਰ ਬੈਕ ਮੇ ਦਰਦ ਹੋ ਜਾਤਾ ਹੈ, ਔਰ ਨੈਕ ਮੇ ਦਰਦ ਹੋ ਜਾਤਾ ਹੈ, ਸ਼ੋਲਡਰ ਮੇ ਦਰਦ ਹੋ ਜਾਤਾ ਹੈ, ਥਕਾਵਟ ਹੋ ਜਾਤਾ ਹੈ, ਟਾਇਰਡਨੈਸ ਹੋ ਜਾਤਾ ਹੈ ਇਸਕੇ ਲੀਏ, ਐਂਡ ਪੇਟ ਕੋ ਪ੍ਰੋਬਲਮ ਹੋਤਾ ਹੈ, ਵਾਤਾ ਵੋ ਪਿੱਤਾ ਹੋਤਾ ਹੈ, ਗੈਸ, ਐਸਿਡਿਟੀ, ਅਲਸਰ, ਵੋ ਪੇਟ ਫੁੱਲ ਫੁੱਲ ਹੋਤਾ ਹੈ, ਥੋੜਾ ਖਾਣਾ ਖਾਤਾ ਹੈ ਬਾਰਾ ਬਾਰਾ ਹੋ ਜਾਤਾ ਹੈ, ਅੱਛਾ ਸੇ ਡਾਈਜੇਸ਼ਨ ਨਹੀਂ ਹੋਤਾ ਹੈ, ਅੱਛਾ ਸੇ ਪੇਟ ਸਾਫ ਨਹੀਂ ਹੋਤਾ ਹੈ ਉਸ ਪ੍ਰੋਬਲਮ ਕੇ ਲੀਏ, ਔਰ ਕੋਲਨ ਮੇ ਹੈਮਰਾਇਡਸ ਹੋਤਾ ਹੈ, ਹੈਮਰਾਇਡਸ ਕੇ ਲੀਏ, ਕੋਲਨ ਕਲੀਅਰ ਨਹੀਂ ਹੋਤਾ ਹੈ ਉਸਕੇ ਲੀਏ, ਔਰ ਫਾਈਲਸ ਬਤਾਤਾ ਹੈ, ਫਾਈਲਸ ਵੋ ਵਾਸ਼ਰੂਮ ਜਾਣੇ ਕਿਤੇ ਬਰਨਿੰਗ ਹੋਤਾ ਹੈ, ਪੇਨ ਹੋਤਾ ਹੈ, ਬਲੱਡ ਜਾਤਾ ਹੈ, ਇੱਛੀ ਆਤਾ ਹੈ ਉਸਕੇ ਲੀਏ, ਔਰ ਸ਼ੂਗਰ ਕੇ ਲੀਏ, ਸ਼ੂਗਰ ਹਮਾਰਾ ਦਵਾ ਸੇ ਬਹੁਤ ਲੋਗੋਂ ਕੋ 1 week 10 ਦਿਨ ਮੇ ਕੰਟਰੋਲ ਹੋ ਗਏ ਵਿਦਆਊਟ ਟੈਬਲੇਟ ਸੇ।
0: ਜੀ, ਸੋ ਆਪ ਆਪਣਾ ਨੰਬਰ,
5: ਔਰ ਕੋਲੇਸਟ੍ਰੋਲ ਕੇ ਲੀਏ, ਸਕਿਨ ਪ੍ਰੋਬਲਮ, ਚਮੜਾ ਕਾ ਪ੍ਰੋਬਲਮ ਕਾ, ਵੈਸਾ ਬਹੁਤ ਲੋਗ ਹਮਾਰਾ ਸ਼ੋ ਸੁਣ ਕੇ ਆ ਗਏ ਭਾਇਆ, ਬਹੁਤ ਲੋਗ ਅੱਛਾ ਹੋ ਗਿਆ, ਮੇਰਾ ਪਾਸ ਇੱਕ ਭਾਇਆ ਵੀ ਬੈਠ ਗਿਆ, ਉਨਕੋ ਸਾਥ ਵੀ ਬਾਤ ਕਰੋ, 1 minute ਬਾਤ ਕਰੋ।
0: ਜੀ ਸਰ, ਜੀ ਠੀਕ ਠਾਕ ਆ, ਤੁਸੀਂ ਸੁਣਾਓ ਜੀ ਠੀਕ ਠਾਕ।
3: ਕੋ ਜੋ ਥਾ ਐਸੀਟ ਕਾ ਪ੍ਰੋਬਲਮ, ਉਸਕੋ ਐਨਰਜੀ ਕਾ ਪ੍ਰੋਬਲਮ, ਉਸਨੇ ਗੁਰੂ ਜੀ ਨੇ ਤਿੰਨ ਚਾਰ ਦਿਨ ਮੇ ਸਿੱਖ ਲਿਆ, ਮੇਰਾ ਬਹੁਤ ਸਰਪ੍ਰਾਈਜ਼ ਹੋ ਗਿਆ।
0: ਐਸਰ ਕੀ ਪ੍ਰੋਬਲਮ ਥੀ?
3: ਤਿੰਨ ਬਾਰ ਆ ਗਏ, ਅਭੀ ਮੇਰੇ ਵਾਈਫ ਕੋ ਅਭੀ ਮੈਂ ਬੈਠਾ ਹੂੰ, ਉਸਕੋ ਰੈਸ਼ ਹੋਆ ਹੈ, ਵੋ ਬੋਲੇਗਾ ਦੋ ਤਿੰਨ ਦਿਨ ਮੇ ਖਤਮ ਹੋ ਜਾਏਗਾ। ਉਸਕੇ ਪਾਸ ਗਿਫਟ ਹੈ ਐਂਡ ਉਸਕੇ ਪਾਸ ਨੌਲੇਜ ਹੈ।
0: ਜੀ ਜੀ,
3: ਮੈਨੇ ਤੋ ਕਭੀ ਵੀ ਨਹੀਂ ਸੁਣਾ, ਉਸਕੇ ਪਾਸ ਜੋ ਜੜੀ ਬੂਟੀ ਜੋ ਹੈ ਵੋ ਖਾਮ ਕਰਤੀ ਹੈ।
0: ਹਿਮਾਲਿਆ ਤੋਂ ਹੁੰਦੀ ਹੈ ਜੜੀ ਬੂਟੀਆਂ ਕਹਿੰਦੇ ਜੀ,
3: ਕਹਾਂ ਕਹਾਂ ਸੇ ਹਿਮਾਲਯ ਸੇ ਔਰ ਪਹਾੜ ਸੇ ਨਿਕਾਲ ਕੇ ਉਹ ਲੋਕੋ ਕੋ ਸਰਵ ਕਰਤੇ ਹੈ। ਮੈਂ ਤੋ ਬਹੁਤ
0: ਜੀ
3: ਪਰੇਸ਼ਾਨ, ਲਾਈਕ
0: ਆਪ ਇਨਕੋ
3: ਪਰੇਸ਼ਾਨ ਹੋ ਗਿਆ।
0: ਹਾਂਜੀ, ਆਪ ਇਨਕੋ ਦੇਣਾ ਫੋਨ ਜੀ।
3: ਰਿਲੇਟਿਵ ਮੇਰਾ ਫਰੈਂਡ ਕਿਸੇ ਕਿਤਨੇ ਕੋ ਉਸਨੇ ਹੈਲਪ ਕਰ ਦਿਆ
0: ਜੀ। So, aap,
3: yeah, I'm very happy.
0: Thank you, sir. Thank you very much. Thank you.
3: His knowledge and his treatment.
0: ਬਹੁਤ ਬਹੁਤ ਸ਼ੁਕਰੀਆ ਸਰ, ਆਪਕਾ ਧੰਨਵਾਦ। ਸੋ ਆਪ ਉਨਕੋ ਗੁਰੂ ਜੀ ਕੋ ਫੋਨ ਦੇਣਾ ਜੀ। ਜੀ ਦਿਨੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੋ ਫੋਨ ਉਨਕੋ ਦੇਣਾ।
3: ਹਾਂ ਭਈਆ, ਹਾਂ ਭਈਆ, ਵੈਸੇ ਬਹੁਤ ਲੋਗੋ।
0: ਆਪ ਆਪਣਾ ਸਰ ਨੰਬਰ ਅਨਾਉਂਸ ਕਰ ਦੇਣ ਤਾਂ ਕਿ ਜੋ ਹਮਾਰੇ ਲਿਸਨਰਸ ਹੈ ਵੋ ਆਪਕੋ ਫੋਨ ਕੇ ਜ਼ਰੀਏ ਆਪਸੇ ਰਾਬਤਾ ਕਾਇਮ ਕਰ ਸਕੇ। ਆਪ ਆਪਣਾ ਨੰਬਰ ਪਲੀਜ਼ ਦੇ।
5: ਹਾਂ ਜੀ, ਮੈਂ ਵੀਕਲੀ ਭਈਆ ਤਿੰਨ ਦਿਨ ਸਕਾਰਬਰੋ ਮੇ ਰਹਿਤਾ ਹੈ, ਮੰਡੇ ਟਿਊਸਡੇ ਵੈਡਨਸਡੇ, ਚਾਰ ਦਿਨ ਬ੍ਰਾਮਟਨ ਮੇ ਰਹਿਤਾ ਹੈ, ਥਰਸਡੇ ਫ੍ਰਾਈਡੇ ਸੈਟਰਡੇ ਸੰਡੇ। ਮੇਰਾ ਫੋਨ ਨੰਬਰ ਹੈ, ਤੁਹਾਨੂੰ ਅੱਛੇ ਸੇ ਹਮਾਰਾ ਲਾਇਸੈਂਸ ਅੱਛੇ ਸੇ ਲਿਖੀਏ ਭਾਈ, 437 438 3399
0: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਾਂ ਬਾਤਾਂ ਗੀਤ ਸੰਗੀਤ ਸਾਡਾ ਚੱਲਦਾ ਰਹੇਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਟੋਪਿਕ ਵੀ ਤੁਹਾਡੇ ਨਾਲ ਅਸੀਂ ਅੱਗੇ ਚੱਲ ਕੇ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਰਿਕਾਰਡਡ ਕਮਰਸ਼ੀਅਲ ਆਪਾਂ ਲੈ ਲਈਏ ਬਾਜੀ।
6: ਜੀ ਬਿਲਕੁਲ,
0: ਆਹ ਲਓ ਰਿਕਾਰਡਡ ਕਮਰਸ਼ੀਅਲ ਵੱਲ ਚੱਲਦੇ ਹਾਂ। ਚੱਕੋ
7: ਹੈ, ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
8: ਕੀ ਦੱਸਾਂ ਤੈਨੂੰ, ਆਪਾਂ ਆਫਰ ਦਾ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
7: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
9: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਇੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ 12455।
0: ਜੀ ਦੋਸਤੋ, ਜਿਹੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਅਸੀਂ ਜਿੱਥੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਚੱਲਣਗੀਆਂ, ਅਤੇ ਨਾਲ ਦੀ ਨਾਲ ਹੀ ਇੱਕ ਬਹੁਤ ਕਮਾਲ ਦੀ ਗੱਲ ਆ ਕਿ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਯਾਰ ਫਲਾਣੇ ਬੰਦੇ 'ਚ ਪਹਿਲਾਂ ਵਾਲੀ ਗੱਲ ਨਹੀਂ ਰਹੀ, ਹੈ ਨਾ, ਉਹ ਗੱਲ ਨਹੀਂ ਰਹੀ, ਆਹ ਗੱਲ ਨਹੀਂ ਰਹੀ। ਸੋ ਉਹਦੇ 'ਤੇ ਰੂਪਕੌਰ ਹੋਣਾ ਨੇ ਬਹੁਤ ਕਮਾਲ ਲਿਖਿਆ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ
6: ਜੀ।
0: ਕਿਹੜੀ ਪਹਿਲਾਂ ਵਾਲੀ ਗੱਲ ਨਹੀਂ ਰਹੀ ਉਹ ਤੁਹਾਨੂੰ ਦੱਸਦੇ ਹਾਂ ਕਿ ਪਹਿਲਾਂ ਵਾਲੀ ਗੱਲ ਕੀ ਨਹੀਂ ਰਹੀ। ਇਹ ਨਹੀਂ ਕਿ ਜ਼ਿੰਦਗੀ ਚੱਲ ਨਹੀਂ ਰਹੀ, ਇਹ ਨਹੀਂ ਕਿ ਜ਼ਿੰਦਗੀ ਚੱਲ ਨਹੀਂ ਰਹੀ, ਬਸ ਪਹਿਲਾਂ ਵਾਲੀ ਗੱਲ ਨਹੀਂ ਰਹੀ। ਜਿਹੜੇ ਦਿਲ ਨੂੰ ਫਰਕ ਪੈਂਦਾ ਸੀ, ਜਿਹੜੇ ਦਿਲ ਨੂੰ ਫਰਕ ਪੈਂਦਾ ਸੀ, ਇਸ ਦਿਲ ਦੀ ਉਹ ਖਲ ਨਹੀਂ ਰਹੀ। ਇਹ ਨਹੀਂ ਕਿ ਜ਼ਿੰਦਗੀ ਚੱਲ ਨਹੀਂ ਰਹੀ, ਬਸ ਪਹਿਲਾਂ ਵਾਲੀ
6: ਗੱਲ
0: ਨਹੀਂ ਰਹੀ। ਤੇਰੇ ਰੁੱਸਿਆਂ ਤੈਨੂੰ ਜਿਤਾਉਂਦੇ ਨਹੀਂ ਸਾਂ, ਤੇਰੇ ਰੁੱਸਿਆਂ ਤੈਨੂੰ ਜਿਤਾਉਂਦੇ ਨਹੀਂ ਸਾਂ, ਚੈਨ ਦੀ ਨੀਂਦਰ ਸੌਂਦੇ ਨਹੀਂ ਸਾਂ, ਬੇਰੰਗ ਦੁਨੀਆ ਹੋ ਜਾਂਦੀ ਸੀ ਜਦ ਤੱਕ ਤੈਨੂੰ ਮਨਾਉਂਦੇ ਨਹੀਂ ਸਾਂ, ਜਦ ਤੱਕ ਤੈਨੂੰ ਨਹੀਂ ਸੀ ਮਨਾਉਂਦੇ, ਸਭ ਕੁਝ ਭੁੱਲ ਕੇ ਤੇਰੀ ਖਾਤਰ ਤੜਫਣ ਵਾਲੀ ਚੱਲ ਨਹੀਂ ਰਹੀ। ਇਹ ਨਹੀਂ ਕਿ ਦੁਨੀਆ ਚੱਲ ਨਹੀਂ ਰਹੀ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਅੱਕ ਕੇ ਢੇਰੀ ਢਾ ਜਾਂਦੇ ਨੇ, ਮਹਿਕ ਦੇ ਚਾਹ ਘੁੰਮਲਾ ਜਾਂਦੇ ਨੇ, ਨਿੱਤ ਦੇ ਰੋਸੇ ਸ਼ਿਕਵਿਆਂ ਹੱਥੋਂ ਪਿਆਰ ਦੇ ਫੁੱਲ ਮੁਰਝਾ ਜਾਂਦੇ ਨੇ, ਇਸ਼ਕ ਪਰਿੰਦੇ ਉੱਡਣਾ ਭੁੱਲ ਗਏ, ਹੁਣ ਖੰਭਾਂ ਵਿੱਚ ਹੱਲ ਚੱਲ ਨਹੀਂ ਰਹੀ। ਇਹ ਨਹੀਂ
6: ਪਹਿਲਾਂ ਵਾਲੀ
0: ਤੈਨੂੰ ਭੁੱਲ ਗਈ, ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਅਕਲਾਂ ਪੱਲੇ ਪਾ ਕੇ ਹੀ ਜਾਂਦੇ, ਅਕਲਾਂ ਪੱਲੇ ਪਾ ਕੇ ਹੀ ਜਾਂਦੇ, ਜ਼ਖਮਾਂ ਤੇ ਮੱਲਮ ਲਾ ਕੇ ਹੀ ਜਾਂਦੇ, ਮੁੱਕਣਾ ਟੁੱਟਣਾ ਟੁੱਟ ਕੇ ਜੁੜਨਾ, ਮੁੱਕਣਾ ਟੁੱਟਣਾ ਟੁੱਟ ਕੇ ਜੁੜਨਾ, ਇਹ ਤੇ ਇਸ਼ਕ ਸਿਖਾ ਕੇ ਹੀ ਜਾਂਦੇ। ਮਨ ਵਿੱਚ ਪਾਵਣ ਖੋਵਣ ਵਾਲੀ ਕੋਈ ਵੀ ਤਰ ਥਲ ਨਾ ਰਹੀ, ਇਹ ਨਹੀਂ ਕਿ ਜ਼ਿੰਦਗੀ ਚੱਲ ਨਹੀਂ ਰਹੀ
6: ਪਰ ਪਹਿਲਾਂ ਵਾਲੀ
0: ਗੱਲ ਨਹੀਂ ਰਹੀ। ਜੁੜੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਪਹਿਲਾਂ ਵਾਲੀ ਗੱਲ ਰਹੀ ਨਹੀਂ ਕਿਉਂਕਿ ਹੁਣ ਮੌਰਗੇਜ ਬਹੁਤ ਵੱਧ ਗਈ ਹੈ
6: ਜੀ, ਬਿਲਕੁਲ
0: ਵੈਸੇ ਹੀ ਹੈ ਪਹਿਲਾਂ ਵਾਲੀ ਗੱਲ, ਬਾਹਲੇ ਬੰਦੇ 'ਚ ਹੈ ਨਹੀਂ ਪਹਿਲਾਂ ਵਾਲੀ ਗੱਲ। ਸੋ ਸਾਡੇ ਨਾਲ ਗੋਗੀ ਲੋਥਰਾ ਸਾਹਿਬ ਜੁੜ ਚੁੱਕੇ ਆ। ਗੋਗੀ ਬਾਈ ਜੀ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਮੈਂ ਤੁਹਾਨੂੰ ਦੱਸਾਂ ਗੱਲ।
10: ਬਿਲਕੁਲ ਠੀਕ ਪੜਿਆ ਤੁਸੀਂ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ। ਗੋਗੀ ਲੋਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਨਹੀਂ ਵੀ ਜ਼ਿੰਦਗੀ ਚੱਲ ਨਹੀਂ ਰਹੀ
6: ਜੀ,
0: ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਦੱਸੋ ਥੋੜਾ ਜਿਹਾ ਤੁਸੀਂ ਸਰਕਾਰਾਂ ਨੂੰ ਵੀ ਪਹਿਲਾਂ ਵਾਲੀ ਗੱਲ ਨਹੀਂ ਰਹੀ, ਰੇਟ ਰੋਡ ਘਟਾਓ, ਸੈੱਟ ਕਰੋ ਥੋੜੀ ਜਿਹੀ ਇਕਾਨਮੀ।
10: ਅੱਜ ਹੀ ਦੇਖੋ ਅਨਾਊਂਸਮੈਂਟ ਹੋਈ ਹੈ, ਦੇਖੋ ਰੇਟ ਤੇ ਸੇਮ ਹੀ ਉਹਨਾਂ ਨੇ ਰੱਖਿਆ। ਬੈਂਕ ਆਫ ਕੈਨੇਡਾ ਦਾ ਜਿਹੜਾ ਰੇਟ ਹੈਗਾ 2.25 ਸੀ ਉਹਨਾਂ ਨੇ ਰੱਖਿਆ, ਤੇ ਪ੍ਰਾਈਮ ਰੇਟ ਜਿਹੜਾ ਹੈਗਾ ਉਹ 4.45 ਤੇ ਮੇਨਟੇਨ ਕਰਕੇ ਰੱਖਿਆ। ਘੱਟੋ ਘੱਟ ਇਹ ਤੇ ਹੋਇਆ ਕਿ ਰੇਟ ਵਧੀਆ ਨਹੀਂ ਹੈ ਕਿਉਂਕਿ ਜਿਹੜਾ ਇਨਫਲੇਸ਼ਨ ਸੀ ਉਹ ਥੋੜਾ ਨਾ ਟਾਰਗੇਟ ਤੋਂ ਉੱਤੇ ਚਲਾ ਗਿਆ, ਬਟ ਰੇਟ ਉਹਨਾਂ ਨੇ ਹਲੇ ਵੀ ਸਟੇਬਲ ਰੱਖੇ ਨੇ। ਵਾਚ ਦੀ ਜਿਹੜੀ ਪਾਲਿਸੀ ਹੈ ਉਹ ਦੇਖ ਰਹੇ ਨੇ, ਕਿਉਂਕਿ ਤੁਹਾਨੂੰ ਪਤਾ ਐਕਸਟਰਨਲ ਇਨਵਾਇਰਮੈਂਟ ਜਿਹੜਾ ਕਾਫੀ ਇੰਪੈਕਟ ਕਰਦਾ ਹੈ, ਖਾਸ ਕਰ ਜਿਹੜਾ ਹੈਗਾ ਜਿਹੜੀ ਵਾਰ ਜਿਹੜੀ ਚੱਲਦੀ ਪਈ ਹੈ ਗਲਫ ਵਿੱਚ, ਉਹਦੇ ਨਾਲ ਟਰਾਂਸਪੋਰਟੇਸ਼ਨ ਜਿਹੜਾ ਹੈਗਾ ਲੋਜਿਸਟਿਕਸ ਕਾਫੀ ਇੰਪੈਕਟ ਹੋਏ ਨੇ। ਬਟ ਰੇਟ ਵਧੀਆ ਨਹੀਂ ਹੈ, ਘਟਿਆ ਨਹੀਂ ਹੈ, ਸਾਰੇ ਉਮੀਦ ਕਰ ਰਹੇ ਘਟੇਗਾ, ਬਟ ਵਧੀਆ ਨਹੀਂ ਹੈ, ਇਹ ਵੀ ਚੰਗੀ ਗੱਲ ਹੈਗੀ ਹੈ। ਤੇ ਜਿਨ੍ਹਾਂ ਨੇ ਵੇਰੀਏਬਲ ਲਿੱਤਾ ਹੋਇਆ ਸੀ ਉਹਨਾਂ ਕੋਲ ਸਟੇਬਲਾਈਜ਼ ਹੋਣੀ ਹੈ ਇਨਕਮ, ਉਹਦੀ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਉਣੀ ਕਿਉਂਕਿ ਉਹਨਾਂ ਦੇ ਮਾਰਗੇਜ ਪੇਮੈਂਟ ਨਹੀਂ ਵਧੇਗੀ। ਬਟ ਰਾਜਵੀਰ ਜੀ, ਜੈਸਾ ਤੁਸੀਂ ਕਹਿ ਰਹੇ ਸੀ ਪਹਿਲੇ ਵਾਲੀ ਗੱਲ ਨਹੀਂ ਆਈ, ਬਿਲਕੁਲ ਤੁਸੀਂ ਠੀਕ ਕਹਿ ਰਹੇ ਸੀ, ਕਿਉਂਕਿ ਅੱਜ ਕੱਲ੍ਹ ਮੈਂ ਦੇਖ ਰਿਹਾ ਨਾ, ਪਹਿਲਾਂ ਜਿਸ ਤਰ੍ਹਾਂ ਹੁੰਦਾ ਸੀ ਬੰਦੇ ਕੋਲ ਕ੍ਰੈਡਿਟ ਸਕੋਰ ਚੰਗੇ ਹੁੰਦੇ ਸੀ ਸਾਰੇ ਕੋਲ, ਉਹ ਅੱਜ ਕੱਲ੍ਹ ਜਿੰਨੇ ਵੀ ਮੇਰੇ ਕੋਲ ਕਾਲਾਂ ਆ ਰਹੀਆਂ ਨੇ ਨਾ, ਜਨਰਲੀ ਚੈਲੇਂਜਿੰਗ ਕ੍ਰੈਡਿਟ ਸਕੋਰ ਦੀਆਂ ਆ ਰਹੀਆਂ ਨੇ, ਕੁਛ ਮਿਸ ਪੇਮੈਂਟ ਹੋ ਗਈਆਂ ਨੇ, ਬੰਦਾ ਕਹਿ ਰਿਹਾ ਯਾਰ ਮੈਂ ਕਿਸ ਤਰ੍ਹਾਂ ਦਿੱਕਤ ਤੋਂ ਬਾਹਰ ਨਿਕਲਾਂ। ਤੋ ਦੇਖੋ ਜਦ ਵੀ ਤੁਹਾਡਾ ਇਸ਼ੂ ਹੁੰਦਾ ਹੈ, ਪਹਿਲਾਂ ਤਾਂ ਇੱਕ ਚੀਜ਼ ਮੇਕ ਸ਼ੋਰ ਕਰਨੀ ਹੈ, ਤੁਸੀਂ ਇਹ ਆਪਣੀ ਮੋਰਗੇਜ ਪੇਮੈਂਟ ਨਹੀਂ ਮਿਸ ਕਰਨੀ ਹੈ
0: ਜੀ।
10: ਉਹਦੇ 'ਚ ਹੁੰਦਾ ਕਿ ਇੱਕ ਵੀ ਤੁਸੀਂ ਜੇ ਮਿਸ ਕਰ ਦਿੰਦੇ ਹੋ ਨਾ, ਤੇ ਦੂਜੇ ਲੈਂਡਰ ਕੋਲ ਜਾਓਗੇ, ਉਹ ਕਹਿੰਦਾ ਯਾਰ ਮੈਂ ਦੂਜੇ ਦੀ ਸਰਦਰਦੀ ਆਪਣੇ ਸਰੇ ਕਿਉਂ ਲਾਂ, ਤੁਸੀਂ ਪਹਿਲਾਂ ਹੀ ਆਪਣਾ ਮੋਰਗੇਜ ਪੇਮੈਂਟ ਮਿਸ ਕਰਦੇ ਹੋ, ਮੇਰੀ ਵੀ ਮਿਸ ਕਰੋਗੇ। ਕਿਉਂਕਿ ਅੱਜ ਕੱਲ੍ਹ ਜਿਹੜੇ ਬੀ ਲੈਂਡਰ ਵੀ ਹੈ ਨਾ, ਜੇ ਸਵਿਚ ਕਰਦੇ ਆ ਉਹ ਰੀਪੇਮੈਂਟ ਹਿਸਟਰੀ ਮੰਗਦੇ ਪੁਰਾਣੇ ਲੈਂਡਰ ਦੀ, ਪਹਿਲਾਂ ਨਹੀਂ ਮੰਗਦੇ ਸੀ
0: ਜੀ,
10: ਅੱਜ ਕੱਲ ਉਹ ਰੀਪੇਮੈਂਟ ਹਿਸਟਰੀ ਮੰਗਦੇ ਨੇ। ਤੇ ਜੇ ਕਿਸੇ ਨੂੰ ਲੱਗ ਰਿਹਾ ਯਾਰ ਮੈਨੂੰ ਹੋ ਸਕਦਾ ਮੇਰੀ ਮਿਸ ਹੋ ਜਾਏ, ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਨੂੰ ਕੱਲ ਪੇਮੈਂਟ ਜਾਣੀ, ਅੱਜ ਪਤਾ ਲੱਗਿਆ ਮੇਰੇ ਕੋਲ ਪੈਸੇ ਨਹੀਂ ਹੈਗੇ, ਉਹ ਪੈਸੇ ਪਹਿਲੇ ਪਤਾ ਲੱਗਦਾ ਸ਼ੁਰੂ ਹੋ ਜਾਂਦੇ ਨੇ
0: ਜੀ।
10: ਉਹ ਦੇਖੋ ਅਰੇਂਜ ਕਰੋ, ਜੇ ਇੱਕ ਵਾਰੀ ਲੱਗਦਾ ਪਿਆ ਹੈ ਤੇ ਉਹਨੂੰ ਡਿਫਰ ਵੀ ਤੁਸੀਂ ਕਰਵਾ ਸਕਦੇ ਹੋ ਲੈਂਡਰ ਨਾਲ ਗੱਲ ਕਰਕੇ, ਕਿ ਉਹ ਜਿਹੜੀ ਦਿੱਕਤ ਆਈ ਹੈ ਯਾਰ ਇਹਨੂੰ ਡਿਫਰ ਕਰ ਦਿਓ, ਜਾਂ ਮਿਸ ਹੋ ਗਈ ਉਹਨੂੰ ਫੌਰਨ ਕੰਟੈਕਟ ਕਰੋ, ਜਾਂ ਆਪਣੇ ਬ੍ਰੋਕਰ ਨੂੰ ਕੰਟੈਕਟ ਕਰੋ, ਯਾਰ ਮੈਨੂੰ ਜਾਂ ਕਿਸ ਤਰ੍ਹਾਂ ਇਹਨੂੰ ਰਿਜ਼ੋਲਵ ਕੀਤਾ ਜਾ ਸਕਦਾ। ਇੱਕ ਆ ਤਾਂ ਚਲੋ ਲੈਂਡਰ ਫਿਰ ਵੀ ਕਹਿ ਦਿੰਦਾ ਚਲੋ ਠੀਕ ਹੈਗਾ, ਬਟ ਜੇ ਤੁਸੀਂ 3 ਮਹੀਨੇ ਤੱਕ ਮਿਸ ਕਰਦੇ ਆ ਰਹੇ ਹੋ ਤੇ ਲੈਂਡਰ ਨੂੰ ਕਮਿਊਨੀਕੇਟ ਨਹੀਂ ਕਰ ਰਹੇ ਹੋ, ਤੇ ਸਮਝੋ ਤੁਹਾਡਾ ਜਿਹੜੀ ਪ੍ਰੋਪਰਟੀ ਹੈ ਪਾਵਰ ਸੇਲ ਤੇ ਚਲੀ ਜਾਣੀ ਹੈ, ਉਹਦਾ ਕੋਈ ਹੱਲ ਨਹੀਂ ਹੈਗਾ। ਹੱਲ ਨਿਕਲ ਸਕਦਾ ਪਹਿਲਾਂ, ਕਈ ਆਪਸ਼ਨ ਹੁੰਦੇ, ਜੇ ਇਕੁਇਟੀ ਹੈਗੀ ਤਾਂ ਬਿਲਕੁਲ ਹੱਲ ਨਿਕਲ ਸਕਦਾ, ਬੰਦਾ ਸੈਕਿੰਡ ਮੋਰਗੇਜ ਫੜ ਲੈਂਦਾ ਹੈ ਜਾਂ ਰੀਫਾਈਨੈਂਸ ਕਰ ਲੈਂਦਾ ਹੈ, ਉਹ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਕੀ ਹੈ, ਇਨਕਮ ਆ ਰਹੀ ਹੈ ਕਿ ਇਨ ਬਿਟਵੀਨ ਜੋਬਸ ਹੋ, ਸੋਲਿਊਸ਼ਨ ਹੈਗੇ ਨੇ ਤੁਹਾਡੇ। ਚੈਲੇਂਜਿੰਗ ਕ੍ਰੈਡਿਟ ਹੈ ਤਾਂ ਵੀ ਸੋਲਿਊਸ਼ਨ ਜ਼ਰੂਰ ਹੁੰਦੇ ਨੇ, ਬਟ ਤੁਹਾਨੂੰ ਰੀਚ ਆਊਟ ਕਰਨ ਦੀ ਲੋੜ ਹੈਗੀ ਹੈ ਤੇ ਮਾਇੰਡ ਆਪਣਾ ਓਪਨ ਰੱਖਣਾ ਪੈਂਦਾ, ਕਿਉਂਕਿ ਦੇਖੋ ਇੱਥੇ ਜਾਂਦੇ ਦਿੱਕਤ ਕੀ ਆਉਂਦੀ ਹੈ, ਬੰਦਾ ਹੋਪ 'ਚ ਰਹਿੰਦਾ ਹੈ, ਕਹਿੰਦਾ ਅੱਜ ਮੇਰੇ ਕੋਲ ਪੈਸੇ ਆ ਰਹੇ ਨੇ, ਕੱਲ੍ਹ ਆ ਰਹੇ ਨੇ, ਇੰਨਾ ਪੈਸਾ ਆ ਜਾਣਾ, ਅੱਜ ਤੱਕ ਨਹੀਂ ਆਏ ਤਾਂ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਪੈਸਾ ਹੋਰ ਆ ਜਾਣਾ, ਕਿਉਂਕਿ ਹੋਪ ਚੰਗੀ ਗੱਲ ਹੈ ਬਟ ਉਹ ਸਟ੍ਰੈਟਜੀ ਨਹੀਂ ਹੁੰਦੀ ਰਾਜਵੀਰ, ਹੋਪ ਇਜ਼ ਨਾਟ ਅ ਸਟ੍ਰੈਟਜੀ। ਤੇ ਬੰਦਾ ਇੱਕ ਹੋਰ ਜਿਹੜੀ ਦਿੱਕਤ ਆਉਂਦੀ ਹੈ, ਡਿਸੀਜਨ ਨਹੀਂ ਲੈ ਪੈਂਦਾ, ਕਹਿੰਦਾ ਇਹ ਮੇਰੀ ਪਹਿਲੀ ਮੋਰਗੇਜ ਇੰਨੀ ਸਸਤੀ ਹੈ, ਮੈਨੂੰ ਹੁਣ ਬਾਹਰ ਜਾਣਾ ਪਏਗਾ। ਤੁਸੀਂ ਹੋਲਿਸਟਿਕ ਪਿਕਚਰ ਦੇਖੋ, ਤੁਸੀਂ ਇਹ ਦੇਖੋ ਕਿ ਹਾਲੇ ਤੁਸੀਂ ਕਿੰਨਾ ਪੇ ਕਰ ਰਹੇ ਹੋ ਆਪਣੀ ਮੋਰਗੇਜ 'ਚ, ਤੇ ਬਾਕੀ ਜਿਹੜੇ ਉਧਾਰੇ ਹੈਗੇ ਨੇ ਉਹਦੇ 'ਚ ਕਿੰਨਾ ਪੇ ਕਰ ਰਹੇ ਹੋ, ਕਿ ਉਹਦੇ ਨਾਲ ਹੀ ਤੁਹਾਡਾ ਕ੍ਰੈਡਿਟ ਦੀ ਇਹ ਦਿੱਕਤ ਆਈ ਹੈ। ਤੇ ਜੇ ਤੁਸੀਂ ਉਹਨੂੰ ਰੀਫਾਈਨੈਂਸ ਕਰ ਵੀ ਲੈਂਦੇ ਹੋ, ਪੂਰਾ ਕੰਸੋਲੀਡੇਟ ਕਰ ਲੈਂਦੇ ਹੋ, ਤੁਹਾਡੇ ਕੋਲ ਪੈਸੇ ਬਚਣਗੇ ਮੰਥਲੀ, ਇੱਕ ਤਾਂ ਪੈਸੇ ਬਚਣਗੇ ਤੇ ਦੂਜਾ ਕੀ ਹੋਣਾ, ਤੁਹਾਡਾ ਕ੍ਰੈਡਿਟ ਸਕੋਰ ਵੀ ਬਿਹਤਰ ਹੋਏਗਾ, ਜਿਸ ਕਰਕੇ ਤੁਸੀਂ ਜਿਹੜੀ ਅੱਗੇ ਵਾਲੀ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਲਾਈਫ ਹੈਗੀ ਉਹ ਕਾਫੀ ਸਮੂਥ ਹੋ ਜਾਏਗੀ। ਬਾਕੀ ਦੇਖੋ ਰਾਜਵੀਰ ਜੀ, ਸਾਰਿਆਂ ਦੀ ਸਿਚੁਏਸ਼ਨ ਵੱਖ ਹੈ, ਸਾਰਿਆਂ ਦੇ ਬੰਦੇ ਡਿਫਰੈਂਟ ਹੁੰਦੇ ਨੇ, ਜਿਸ ਕਰਕੇ ਸੋਲਿਊਸ਼ਨ ਵੀ ਜਿਹੜਾ ਹੁੰਦਾ ਹੈ ਨਾ, ਸਭ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਕਸਟਮਾਈਜ਼ ਕਰਕੇ ਦਿੰਦੇ ਹਾਂ। ਬਾਕੀ ਮੋਰਗੇਜ ਲਈ ਕੋਈ ਵੀ ਤੁਹਾਨੂੰ ਦਿੱਕਤ ਹੈਗੀ ਹੈ, ਸੈਕਿੰਡ ਓਪੀਨੀਅਨ ਵੀ ਲੈਣੀ ਹੈ, ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ। ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937। ਬਹੁਤ ਬਹੁਤ ਧੰਨਵਾਦ ਰਾਜੀਵ ਜੀ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਬਹੁਤ ਬਹੁਤ ਦਿਨਾਂ ਕਾਫੀ ਬਿਜ਼ੀ ਸਕੇਜੂਲ ਆ ਜਿਹੜਾ ਉਹ ਚੱਲ ਰਿਹਾ ਵਾ, ਇਹਦੇ ਵਿੱਚ ਗੱਲਬਾਤ ਅਸੀਂ ਜਿੱਥੇ ਮੋਹਨਾ ਜੀ ਨਾਲ ਕਰ ਰਹੇ ਹਾਂ ਅਤੇ ਉੱਥੇ ਨਾਗਪਾਲ ਸਾਹਿਬ ਦਾ ਵੀ ਸੁਨੇਹਾ ਤੁਹਾਨੂੰ ਦਿੰਦੇ ਚੱਲੀਏ, ਕਿਉਂਕਿ ਦਿਨ ਥੋੜ੍ਹੇ ਰਹਿ ਗਏ ਜੀ, ਉਹਨਾਂ ਦਿਨਾਂ ਦੇ ਵਿੱਚ ਵਿੱਚ ਹੀ ਜੇਕਰ ਤੁਸੀਂ 70,000 ਤੋਂ 2024 ਦੀ ਇਨਕਮ ਘੱਟ ਦਿਖਾਈ ਹੋਈ ਆ, ਜੇਕਰ ਤੁਸੀਂ ਆਪ ਅਤੇ ਦੋ ਤੁਹਾਡੇ ਬੱਚੇ ਆ, ਤਿੰਨ ਬੱਚੇ ਆ, ਤੁਸੀਂ ਗ੍ਰਾਂਟ ਦੇ ਹੱਕਦਾਰ ਹੋ ਸਕਦੇ ਹੋ, 40,000 to 50,000 ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ, 30,000 ਮਿਲ ਸਕਦੀ ਹੈ, 20,000 ਮਿਲ ਸਕਦੀ ਆ, ਗ੍ਰਾਂਟ ਤੁਸੀਂ ਵਾਪਸ ਵੀ ਨਹੀਂ ਕਰਨੀ ਹੈ। ਅਗਸਤ ਦੇ ਵਿੱਚ ਜਿਹੜੀ ਇਨਰੋਲਮੈਂਟ ਹੋਣੀ ਹੈ ਉਹਦੇ ਵਿੱਚ ਇਹ ਗ੍ਰਾਂਟ ਨਹੀਂ ਜੀ ਮਿਲਣੀ ਹੈ, ਇਕੱਲਾ ਲੋਨ ਰਹਿ ਜਾਣਾ, ਸੋ ਰੂਲ ਚੇਂਜ ਹੋ ਗਏ ਆ। ਸੋ ਤੁਸੀਂ ਜ਼ਰੂਰ 437-264-3175 'ਤੇ ਕਾਲ ਕਰ ਲੈਣੀ ਹੈ, ਇਨਫੋਰਮੇਸ਼ਨ ਲੈ ਲਿਓ, ਇਨਰੋਲਮੈਂਟ ਤੁਹਾਡੀ ਹੋ ਜਾਣੀ ਹੈ, ਅਤੇ ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਕ੍ਰੈਡਿਟ ਹਿਸਟਰੀ ਚੈੱਕ ਨਹੀਂ ਹੈ, ਕੋਈ ਹਿੱਟ ਨਹੀਂ ਹੋਣਾ ਕ੍ਰੈਡਿਟ, ਸਿਰਫ 437-264-3175 'ਤੇ ਤੁਸੀਂ ਇੱਕ ਕਾਲ ਕਰਨੀ ਹੈ। ਸੋ ਬਹੁਤ ਸਾਰੇ ਲੋਕ ਆਲਰੇਡੀ ਲਾਹਾ ਲੈ ਚੁੱਕੇ ਆ, ਇਹਦੇ ਬਾਬਤ ਨਾਗਪਾਲ ਸਾਹਿਬ ਨਾਲ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਆਪਾਂ ਗੱਲਬਾਤ ਵੀ ਕਰਾਂਗੇ। ਮੋਹਨਾ ਜੀ ਤੋਂ ਪਹਿਲਾਂ ਇੱਕ ਸੁਨੇਹਾ ਜ਼ਰੂਰ ਲਵਾਂਗੇ, ਬਹੁਤੀ ਵਾਰ ਮੋਹਨਾ ਜੀ ਅਸੀਂ ਕੀ ਕਰਦੇ ਹਾਂ ਨਾ, ਬੰਦੇ ਇਹ ਜ਼ਿੰਦਗੀ ਐਸੀ ਆ,
6: ਬਿਲਕੁਲ,
0: ਉਹਦੇ ਵਿੱਚ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਯਾਰ ਮੇਰੇ ਵਰਗਾ ਦੁਖੀ ਬੰਦਾ ਕੋਈ ਨਹੀਂ ਹੈ,
6: ਬਿਲਕੁਲ,
0: ਜਾਂ ਵੀ ਮੈਨੂੰ ਪਤਾ ਨਹੀਂ ਆ ਸਾਰਾ ਕੁਛ ਮੇਰੇ ਨਾਲ ਹੀ ਕਿਉਂ ਹੋ ਰਿਹਾ। ਜੇ ਆਪਾਂ ਇੱਕ ਛੋਟਾ ਬੱਚਾ, 3 or 4 ਸਾਲ ਦਾ ਬੱਚਾ ਦੇਖੀਏ ਵੀ ਉਹ ਕਿੰਨੀ ਕੁ ਵਾਰ ਹੱਸਦਾ ਹੋਊ ਦਿਨ ਦੇ ਵਿੱਚ, 3 ਦਾ ਬੱਚਾ ਜੇ ਆਪਾਂ ਦੇਖੀਏ, ਮੋਹਨਾ ਜੀ ਕਹਿੰਦੇ ਔਨ ਐਨ ਐਵਰੇਜ ਉਹ 3 or 4 ਸਾਲ ਦਾ ਬੱਚਾ 300 times 300 ਵਾਰੀ ਦਿਨ 'ਚ ਹੱਸ ਲੈਂਦਾ, ਹਾਂ 300 ਵਾਰੀ ਹੱਸ ਲੈਂਦਾ, ਕਿਉਂਕਿ ਉਹਦੇ ਲਈ ਉਹਨੂੰ ਕੋਈ ਟੈਨਸ਼ਨ ਨਹੀਂ ਹੈ, ਕੋਈ ਕੁਛ ਨਹੀਂ ਹੈ, ਉਹਨੂੰ ਬਸ ਕੋਈ ਇੰਨਾ ਕੁ ਜਾ ਕਹਿੰਦੇ ਅਡਲਟ ਦੀ ਗੱਲ ਕਰੀਏ, ਕੋਈ ਅਡਲਟ ਦੀ ਦਿਨ ਚ ਕਿੰਨੀ ਵਾਰ ਹੱਸਦਾ ਹੋਊਗਾ, 50 ਤੁਹਾਨੂੰ ਲੱਗਦਾ ਮੁਸ਼ਕਲ ਆ? ਅੱਜ ਸੋਚ ਕੇ ਦੇਖੋ ਤੁਸੀਂ, ਜਿੱਥੇ ਜਿੱਥੇ ਵੀ ਜਿਹੜੇ ਅਡਲਟ ਵੀ ਹੈਗੇ ਹੋ, ਗੱਡੀ ਚਲਾ ਰਹੇ ਹੋ, ਟਰੱਕ ਚਲਾ ਰਹੇ ਹੋ, ਟੈਕਸੀ ਚਲਾ ਰਹੇ ਹੋ, ਈਵਨ ਮੋਹਨਾ ਜੀ ਤੁਸੀਂ ਵੀ, ਸੱਚ ਕਰਕੇ ਮੈਂ ਵੀ, ਮੈਂ ਤੁਹਾਨੂੰ ਕਿਉਂ ਕਹਾਂ, ਮੈਂ ਆਪ ਵੀ ਸਵੇਰ ਦੇ, ਆਪਾਂ ਹੁਣ ਤੱਕ ਦੀ ਜੇ ਆਪਾਂ ਲਾਈਏ ਲੇਖਾ ਜੋਖਾ, ਕਿੰਨੀ ਕੁ ਵਾਰ ਹੱਸੇ ਆ ਸਵੇਰ ਦੇ, ਕਿੰਨੀ ਕੁ ਵਾਰ ਹੱਸੇ ਆ? ਮੈਂ ਮੈਨੂੰ ਲੱਗਦਾ ਕਿ ਮੈਂ 5 to 6 ਵਾਰ ਹੱਸਿਆ ਹੋਊਗਾ, ਉਹ ਵੀ ਮੈਂ ਫੋਨ, ਮਿੱਤਰ ਸੀ ਆਪਣਾ, ਉਹਦੇ ਨਾਲ ਗੱਲਬਾਤ ਕੀਤੀ, ਇੱਕ ਦਾ ਫੋਨ ਆ ਗਿਆ ਅਤੇ ਉਹਦੇ ਨਾਲ ਗੱਲਬਾਤ ਕੀਤੀ, ਅਤੇ ਇੱਕ ਮੈਂ ਕਿਸੇ ਕੋਲ ਬੈਠਾ ਸੀਗਾ ਗੱਲ ਕਰਦਾ ਸੀ, ਉਹਨੇ 2-3 ਗੱਲਾਂ ਕੀਤੀਆਂ ਉੱਥੇ, ਮਤਲਬ 5 to 6 ਸ਼ੀਸ਼ੇ ਦੇ ਵਿੱਚ ਦੇਖ ਕੇ। ਜੇ ਤੁਹਾਡੇ ਕੋਲ ਮੁਸ਼ਕਲਾਂ ਵੀ ਨੇ, ਟਰਬਲਸ ਵੀ ਨੇ ਜ਼ਿੰਦਗੀ ਦੇ ਵਿੱਚ, ਤਾਂ ਸ਼ੀਸ਼ੇ ਦੇ ਵਿੱਚ ਦੇਖ ਕੇ ਹੱਸ ਲਓ,
6: ਬਿਲਕੁਲ,
0: ਕਿਉਂਕਿ ਜ਼ਰੂਰੀ ਨਹੀਂ, ਖੁਸ਼ੀ ਅਤੇ ਹਾਸਾ ਮਿਕਸ ਕਰ ਲੈਂਦੇ ਅਸੀਂ,
6: ਬਿਲਕੁਲ,
0: ਅਸੀਂ ਕਹਿੰਦੇ ਯਾਰ ਜੇ ਖੁਸ਼ੀ ਹੋਊ ਤਾਂ ਹੱਸੂਗਾ ਬੰਦਾ, ਤਾਂ ਜੇ ਖੁਸ਼ੀ ਹੋਊ, ਇਹ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਖੁਸ਼ ਆ ਉਹ ਹੱਸੇ ਵੀ,
6: ਬਿਲਕੁਲ,
0: ਇਹ ਕੋਈ ਜ਼ਰੂਰੀ ਨਹੀਂ ਹੈ, ਕੋਈ ਗਰੰਟੀ ਨਹੀਂ ਵੀ ਜਿਹੜਾ ਬੰਦਾ ਖੁਸ਼ ਆ ਉਹ ਹੱਸੇ ਵੀ, ਪਰ ਇਸ ਗੱਲ ਦੀ ਗਰੰਟੀ ਆ ਕਿ ਜਿਹੜਾ ਬੰਦਾ ਹੱਸੂਗਾ ਖੁਸ਼ ਜ਼ਰੂਰ ਹੋਊਗਾ,
6: ਬਿਲਕੁਲ,
0: ਇਹ ਗੱਲ ਦੀ ਗਰੰਟੀ ਆ ਵੀ ਤੁਸੀਂ ਹੱਸੋ, ਸਮਾਈਲ ਦਿਓ, ਤਾਂ ਤੁਹਾਡੇ ਕੋਲ ਖੁਸ਼ੀ ਆਪਣੇ ਆਪ ਆਜੂਗੀ। ਹੱਸੋਗੇ ਤੇ ਸਾਰਾ ਜੱਗ ਨਾਲ ਹੱਸੇਗਾ, ਰੋਵੋਗੇ ਤੇ ਸਾਰਾ ਜੱਗ ਦੂਰ ਨੱਸੇਗਾ। ਖੁਸ਼ੀ ਬਿਨਾਂ ਹਾਸੀ ਕਦੇ ਆ ਨਹੀਂ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨਹੀਂ ਸਕਦੀ, ਇਹ ਦੁੱਖ ਦੁਨੀਆ ਨੇ ਵੰਡਾਉਣੇ ਨਹੀਂ, ਤੁਹਾਨੂੰ ਜਿੰਨੇ ਦੁੱਖ ਨੇ ਉਹ ਤੁਸੀਂ ਹਟਾਉਣੇ ਆ, ਕਿਸੇ ਦੀ ਲੱਗੀ ਕੌਣ ਜਾਣਦਾ। ਸੋ ਤੁਸੀਂ ਆਪਣੇ ਆਪ 'ਤੇ ਜਦੋਂ ਕੋਈ ਦੁੱਖ ਵੀ ਦੱਸ ਕੇ ਤੁਰਦੇ ਹੋ ਨਾ
6: ਜੀ,
0: ਬਾਅਦ 'ਚ ਬੰਦਾ ਕਹਿੰਦਾ ਅੱਛਾ ਅਬ ਆਇਆ ਊਂਠ ਪਹਾੜ ਕੇ ਨੀਚੇ, ਇਹਨੂੰ ਹੁਣ ਪਤਾ ਲੱਗੂ, ਹੈ ਨਾ। ਸੋ ਇਹੀ ਕੰਮ ਸਾਡੀ ਲਾਈਫ ਦਾ ਵੀ ਆ, ਇਹਦੇ ਲਈ ਵੀ ਸਾਨੂੰ ਕੁਛ ਨਹੀਂ ਪਤਾ ਲੱਗਦਾ, ਅਤੇ ਇਹਦੇ ਨਾਲ ਵੀ ਜਦੋਂ ਅਸੀਂ ਮੋਹਨਾ ਜੀ ਗੱਲਬਾਤ ਕਰਦੇ ਹਾਂ, ਬਹੁਤੀ ਵਾਰ ਇਹ ਹੋ ਜਾਂਦਾ ਕਿ ਅਸੀਂ ਸੋਚਦੇ ਕਿ ਮੈਨੂੰ ਕਿਹੜਾ ਕੁਛ ਹੋਣਾ, ਅਤੇ ਤੁਹਾਡੇ ਮਿੱਤਰ ਦੋਸਤ ਰਿਸ਼ਤੇਦਾਰ ਵੀ ਥੋੜ੍ਹੇ ਟਾਈਮ ਲਈ ਤੁਹਾਡੇ ਨਾਲ ਖੜਨਗੇ, ਅਤੇ ਉਹ ਤੋਂ ਬਾਅਦ ਉਹ ਵੀ ਹੱਥ ਖੜੇ ਕਰ ਜਾਂਦੇ ਆ। ਸੋ ਜੇ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਹੋਇਆ, ਤੁਸੀਂ ਤੁਹਾਨੂੰ ਪਤਾ ਕਿ ਮੇਰੇ 'ਤੇ ਇੰਨੀਆਂ ਕੁ ਲਾਇਬਿਲਟੀਆਂ ਜਿੰਨਾ ਹੈ, ਉਹਨਾਂ ਨੂੰ ਕਵਰ ਕੀਤਾ ਹੋਇਆ, ਤਾਂ ਤੁਹਾਡੇ ਘਰਦਿਆਂ ਨੂੰ ਕਿਸੇ ਵੱਲ ਝਾਕਣ ਦੀ ਜ਼ਰੂਰਤ ਨਹੀਂ ਪਊਗੀ ਜੀ।
4: ਬਿਲਕੁਲ ਠੀਕ ਹੈ ਰਾਜਵੀਰ ਜੀ, ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਕਿ ਇਸ ਟਾਈਮ ਤੇ ਵੈਸੇ ਅਵੇਅਰਨੈਸ ਬਹੁਤ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ। ਮੈਂ ਕਹੂੰਗੀ ਕਿ ਇੰਸ਼ੋਰੈਂਸ ਦੀ ਜਦੋਂ ਵੀ ਗੱਲ ਕਰਦੇ ਹੈਗੇ ਹਾਂ, ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਕਾਫੀ ਅਵੇਅਰਨੈਸ ਹੈਗੀ ਹੈ, ਪਰ ਕਿਤੇ ਕਿਤੇ ਕੋਈ ਕਿਤੇ ਕਿਤੇ ਇੰਨੀ ਕੁ ਕਮੀ ਹੈਗੀ ਹੈ ਹਜੇ ਵੀ ਕਿ ਜਿੱਥੇ ਅਸੀਂ ਇੰਸ਼ੋਰੈਂਸ ਨੂੰ ਛੱਡ ਕੇ ਅਸੀਂ ਸੋਚਦੇ ਹਾਂ ਕਿ ਜੋ ਅਸੀਂ $50 or $100 ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਕਰਨਾ ਹੈ, ਉਹਦੀ ਬਜਾਏ ਅਸੀਂ ਇਹਦੇ ਸੇਵਿੰਗ ਕਰ ਲਈਏ। ਕਿਤੇ ਕਿਤੇ ਕੋਈ ਨਾ ਕੋਈ ਕੇਸ ਮੈਨੂੰ ਏਦਾਂ ਦੇਖਣ ਦਾ ਆ ਜਾਂਦਾ ਕਿ ਅਸੀਂ 5 ਸਾਲ ਤੋਂ ਸੋਚ ਰਹੇ ਸੀਗੇ ਇੰਸ਼ੋਰੈਂਸ ਕਰਵਾਉਣ ਲਈ, ਅਸੀਂ ਕਿਹਾ ਚਲੋ ਕਿਹੜਾ ਕੁਛ ਹੋਣ ਲੱਗਾ, ਹਜੇ ਤੇ ਯੰਗ ਹੈਗੇ ਆ, ਹਜੇ ਤਾਂ ਆਪਾਂ ਪ੍ਰੀਮੀਅਮ ਇਹਨੂੰ ਸੇਵ ਕਰ ਲੈਂਦੇ ਹਾਂ। ਸੋ ਉੱਥੇ ਕੀ ਹੈਗਾ ਕਿ ਬਹੁਤ ਹੀ ਵੱਡਾ ਰਿਸਕ ਲਿੱਤਾ ਹੋਇਆ ਕਿ ਉਹ ਜਿਹੜਾ $50 or $100 ਉਹਨਾਂ ਨੇ ਸੇਵ ਕੀਤਾ, ਸੋ ਜੇ $100 ਵੀ ਸੇਵ ਕੀਤਾ ਮੰਥਲੀ ਤਾਂ ਕਹਿ ਲਓ ਕਿ ਸਾਲ ਦਾ $1200, 2 ਸਾਲ ਦਾ $2400, ਪਰ ਉਹ 2 ਸਾਲਾਂ ਦੇ ਵਿੱਚ ਜੇ ਕੋਈ ਵੀ ਉਹਨਾਂ ਉਸ ਪਰਸਨ ਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਗਈ, ਜੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋਈ, ਇਹੀ ਜੇ $100 ਉਹਨਾਂ ਨੇ ਆਪਣਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਵਿੱਚ ਪਾਇਆ ਹੋਊਗਾ ਤਾਂ ਉਹਨਾਂ ਦੇ ਕੋਲ ਕਵਰੇਜ ਹੋਣੀ ਸੀ। ਤੇ ਉਸ ਟਾਈਮ ਤੇ ਉਹਨਾਂ ਨੂੰ 50,000, 100,000 ਡਿਪੈਂਡਿੰਗ ਅਪੋਨ ਕਿੰਨੇ ਦੀ ਕਵਰੇਜ ਲਈ ਉਸ ਪ੍ਰੀਮੀਅਮ ਦੇ ਵਿੱਚ ਉਹ ਅਮਾਊਂਟ ਮਿਲ ਜਾਣੀ ਸੀ। ਅਦਰਵਾਈਜ਼ ਹੁਣ ਜੇ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਨਹੀਂ ਕਰਵਾਈ ਤੇ ਕੋਈ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਗਈ ਹੈ, ਓਬਵੀਅਸਲੀ ਹੈ ਉਹ 2 ਸਾਲ ਦਾ ਜਿਹੜਾ $2400 ਸੇਵ ਹੋਇਆ ਸੀ ਪਲੱਸ ਇੰਟਰਸਟ ਥੋੜਾ ਬਹੁਤ ਉਹੀ ਉਹਨਾਂ ਦੇ ਹੱਥ ਦੇ ਵਿੱਚ ਹੈਗਾ। ਸੋ ਇਹੀ ਚੀਜ਼ ਹੈ ਕਿ ਸਾਨੂੰ ਬੈਲੈਂਸ ਕਰਕੇ ਰੱਖਣਾ ਪੈਣਾ। ਅਸੀਂ ਇਹ ਨਾ ਸੋਚੀਏ ਕਿ ਸਾਡੀ ਏਜ ਬਹੁਤ ਘੱਟ ਹੈ, ਸਾਨੂੰ ਕੁਛ ਨਹੀਂ ਹੋਣਾ, ਇਸ ਟਾਈਮ ਤੇ ਸਾਨੂੰ ਕਿਸੇ ਤਰ੍ਹਾਂ ਦੀ ਇੱਦਾਂ ਦੀ ਜ਼ਰੂਰਤ ਨਹੀਂ ਪੈਣੀ। ਓਬਵੀਅਸਲੀ ਹੈ ਰੱਬ ਨਾ ਕਰੇ ਜੇ ਇੱਦਾਂ ਦੀ ਕੋਈ ਕੰਡੀਸ਼ਨ ਆਈ, ਜੋ ਵੀ ਅਸੀਂ ਸੇਵਿੰਗਸ ਕੀਤੀਆਂ ਹੁੰਦੀਆਂ ਉਹਨੂੰ ਅਸੀਂ ਪਹਿਲਾਂ ਸਕ੍ਰੈਚ ਆਊਟ ਕਰਾਂਗੇ ਜੇ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਹੈ। ਇਹੀ ਦੂਜੇ ਪਾਸੇ ਹੋਵੇ ਕਿ ਜੇ ਅਸੀਂ ਉਹ $100 ਦੀ ਬਜਾਏ ਸੇਵ ਕਰਨ ਦੀ ਬਜਾਏ $50 ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਦਈਏ, $50 ਅਸੀਂ ਸੇਵ ਕਰ ਲਈਏ, ਉਸ ਕੇਸ ਦੇ ਵਿੱਚ ਐਟਲੀਸਟ ਸਾਡੀ ਇੰਸ਼ੋਰੈਂਸ ਸਟੈਂਡ ਆਊਟ ਕਰੇਗੀ, ਸਾਨੂੰ ਹੈਲਪ ਆਊਟ ਕਰੇਗੀ ਉਸ ਟਾਈਮ ਤੇ ਫਾਈਨੈਂਸ਼ਲੀ, ਇਨਸਟੈਡ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਫਰੈਂਡ ਸਰਕਲ ਦੇ ਵਿੱਚ ਕਿਸੇ ਤੋਂ ਹੈਲਪ ਮੰਗਣ ਦੀ ਬਜਾਏ ਆਪਣੀ ਇੰਸ਼ੋਰੈਂਸ ਪਾਲਿਸੀ ਚੱਕ ਕੇ ਉਹਨੂੰ ਕਲੇਮ ਕਰ ਸਕਾਂਗੇ। ਸੋ ਇਸੇ ਕਰਕੇ ਜ਼ਰੂਰੀ ਹੈ ਕਿ ਇਸਨੂੰ ਤੁਸੀਂ ਜਦੋਂ ਵੀ ਆਪਾਂ ਇਸ ਬਾਰੇ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਆਪਣੇ ਸੋਚਦੇ ਹੈਗੇ ਹਾਂ, ਸਿਰਫ ਇਹ ਨਾ ਸੋਚੀਏ ਕਿ ਅਸੀਂ ਜਸਟ ਸੇਵਿੰਗਸ ਕਰ ਲਏ, ਅਸੀਂ TFSA ਅਕਾਊਂਟ ਖੋਲ੍ਹ ਲਿੱਤਾ, FHSA ਖੋਲ੍ਹ ਲਿੱਤਾ, ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ ਹੈ। ਸਾਨੂੰ ਬੈਲੈਂਸ ਕਰਕੇ ਚੱਲਣਾ ਪੈਣਾ, ਸਾਨੂੰ ਡਾਇਵਰਸੀਫਾਈ ਕਰਨਾ ਪੈਣਾ ਕਿ ਸਾਡੀ ਇੰਸ਼ੋਰੈਂਸ ਵੀ ਹੋਵੇ, ਸਾਡੀ ਸੇਵਿੰਗਸ ਵੀ ਹੋਵੇ, ਐਂਡ ਸੇਵਿੰਗਸ ਦੇ ਉੱਤੇ ਗਰੋਥ ਵੀ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਐਂਡ ਪਲੱਸ ਨਾਲ ਦੀ ਨਾਲ ਸਟੇਟ ਪਲੈਨਿੰਗ, ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ। ਨੋ ਮੈਟਰ ਕਿ ਕੋਈ ਪਰਸਨ ਬਹੁਤ ਸਾਲ ਹੋ ਗਏ ਨੇ, 5-10 ਸਾਲ 20 ਸਾਲ ਹੋ ਗਏ ਨੇ, ਉਸ ਪਰਸਨ ਲਈ ਵੀ ਸੇਮ ਹੀ ਫਾਰਮੂਲਾ ਅਪਲਾਈ ਹੁੰਦਾ, ਐਂਡ ਜਿਹੜਾ ਪਰਸਨ ਕੋਈ ਨਵਾਂ ਆਇਆ ਉਹਦੇ ਲਈ ਵੀ ਸੇਮ ਅਪਲਾਈ ਹੁੰਦਾ। ਜਿੱਦਾਂ ਕਿ ਮੈਂ ਥੋੜੇ ਦਿਨ ਪਹਿਲਾਂ ਹੀ ਹਜੇ ਨਿਊਜ਼, ਵੈਸੇ ਤਾਂ ਅਕਸਰ ਆਪਾਂ ਰੋਜ਼ ਹੀ ਬਹੁਤ ਇੱਦਾਂ ਦੀਆਂ ਨਿਊਜ਼ ਅਨਫੋਰਚੁਨੇਟਲੀ ਦੇਖ ਰਹੇ ਹੈਗੇ ਆ, ਬਹੁਤ ਯੰਗ ਏਜਿਸ ਦੇ ਵਿੱਚ ਇੱਦਾਂ ਦੀਆਂ ਪ੍ਰੋਬਲਮਸ ਮਿਸਹੈਪਸ ਹੋ ਜਾਂਦੀਆਂ ਨੇ। ਜਿੱਦਾਂ ਕਿ ਹੁਣ ਪਿੱਛੇ ਜਿਹੇ ਇੱਕ ਇੱਥੇ ਐਕਸੀਡੈਂਟ ਹੋਇਆ ਮੈਕਵੀਨ ਵਾਲੀ ਸਾਈਡ ਤੇ, 25-year-old ਇੰਟਰਨੈਸ਼ਨਲ ਬੱਚਾ ਸੀਗਾ, ਉਹਦੀ ਡੈਥ ਹੋ ਗਈ, ਐਂਡ ਹੁਣ ਉਹ ਗੋ ਫੰਡ ਮੀ ਤੇ ਸਾਰੇ ਫੈਮਿਲੀ ਫਰੈਂਡਸ ਜਿਹੜੇ ਹੈਗੇ ਆ ਉਹ ਰਿਕੁਐਸਟ ਕਰ ਰਹੇ ਨੇ। ਇਹੀ ਚੀਜ਼ ਹੈਗੀ ਕਿ ਵੈਸੇ ਤਾਂ ਪਰਮਾਤਮਾ ਦੇ ਅੱਗੇ ਹੀ ਹੱਥ ਜੋੜਦੇ ਕਿਸੇ ਦੇ ਉੱਤੇ ਇੱਦਾਂ ਦਾ ਮਿਸਹੈਪ ਨਾ ਹੋਵੇ, ਪਰ ਜੇ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਤਾਂ ਐਟਲੀਸਟ ਉਹਨਾਂ ਦੇ ਕੋਲ ਇੰਸ਼ੋਰੈਂਸ ਜ਼ਰੂਰ ਹੋਵੇ, ਤਾਂ ਕਿ ਉਹਨਾਂ ਦੀ ਫੈਮਿਲੀ ਜਿਹੜੀ ਰੈਸਟ ਬਿਹਾਈਂਡ, ਚਾਹੇ ਉਹ ਬੈਕ ਹੋਮ ਕੰਟਰੀ ਦੇ ਵਿੱਚ ਹੈ ਚਾਹੇ ਇੱਥੇ ਹੈਗੇ ਆ, ਉਹਨਾਂ ਦੇ ਕੋਲ ਪ੍ਰੋਪਰ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ। ਸੋ ਇਸੇ ਕਰਕੇ ਜ਼ਰੂਰ ਕਹਿਣਾ ਚਾਹਾਂਗੇ, ਜਿੰਨੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਹੈ, ਨੋ ਮੈਟਰ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਨੋ ਮੈਟਰ ਤੁਸੀਂ ਬਹੁਤ ਹੀ ਛੋਟੇ ਜਿਹੇ ਪ੍ਰੀਮੀਅਮ ਦੇ ਨਾਲ ਪਾਲਿਸੀ ਸ਼ੁਰੂ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਹਰ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ। ਕੋਈ ਵੀ ਡਿਟੇਲ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ, ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509, 416-509-1509।

0: ਬਹੁਤ ਹੀ ਵਾਰੀ ਜੇ ਮੈਂ ਆਪਾਂ ਗੱਲ ਕਰਦੇ ਸੀ ਖੁਸ਼ੀ ਦੀ, ਖੁਸ਼ੀ ਬਿਨਾ ਵੀ ਜਿਹੜਾ ਬੰਦਾ ਹੱਸਦਾ ਉਹ ਖੁਸ਼ ਹੋ ਸਕਦਾ, ਜਿਹੜਾ ਬੰਦਾ ਖੁਸ਼ ਆ ਉਹ ਜ਼ਰੂਰੀ ਨਹੀਂ ਵੀ ਹੱਸੇ। ਹੁਣ ਖੁਸ਼ੀ ਆ ਹੈਪੀਨੈਸ ਆ
1: ਜੀ,
0: ਹੈਪੀਨੈਸ ਆਉਂਦੀ ਕਿੱਥੋਂ ਆ? ਹੈਪੀਨੈਸ ਜਿਹੜੀ ਹੈਗੀ ਆ ਉਹ ਤੁਹਾਡੇ ਕੋਲ ਸਾਡੇ ਨਾਲ ਨਾਗਪਾਲ ਸਾਹਿਬ ਜੀ, ਨਾਗਪਾਲ ਸਾਹਿਬ ਨੂੰ ਨਾਲ, ਨਾਗਪਾਲ ਸਾਹਿਬ ਜੀ ਆਏ ਨੂੰ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਵਧੀਆ ਜੀ ਵਧੀਆ ਜੀ, ਤੁਸੀਂ ਦੱਸੋ।
0: ਅੱਛਾ ਤੁਸੀਂ ਦੱਸਿਓ, ਮੈਂ ਇੱਕ ਗੱਲ ਸਾਂਝੀ ਕਰਦਾ ਕਿ ਜਿਹੜੀ ਅਸੀਂ ਕਹਿੰਦੇ ਹਾਂ ਕਿ ਯਾਰ ਬੰਦਾ ਕਿਵੇਂ ਖੁਸ਼ ਹੋਊ, ਹੈਪੀਨੈਸ ਜਿਹੜੀ ਹੈਗੀ ਆ ਮੈਨੂੰ ਲੱਗਦਾ ਕਿ ਇਹ ਤੁਹਾਡੀ ਗੁੱਡ ਜੱਜਮੈਂਟ ਤੋਂ ਆਉਂਦੀ ਆ
1: ਜੀ।
0: ਹੈਪੀਨੈਸ ਤੁਹਾਡੀ ਕਮਸ ਥਰੂ ਗੁੱਡ ਜੱਜਮੈਂਟ, ਐਂਡ ਗੁੱਡ ਜੱਜਮੈਂਟ ਕਮਸ ਥਰੂ ਐਕਸਪੀਰੀਅੰਸ, ਐਕਸਪੀਰੀਅੰਸ ਕਮਸ ਥਰੂ ਬੈਡ ਜੱਜਮੈਂਟ। ਆਕੇ ਟੈਗੀ ਨਾ ਗੱਲ
1: ਜੀ, ਬਿਲਕੁਲ
0: ਜਿਹੜੀ ਹੈਪੀਨੈਸ ਆ ਉਹ ਤੁਹਾਡੀ ਗੁੱਡ ਜੱਜਮੈਂਟ ਤੋਂ ਆਉਣੀ ਆ। ਗੁੱਡ ਜੱਜਮੈਂਟ ਤੁਹਾਡੀ ਕਿਉਂ ਹੋਊਗੀ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੋਊਗਾ? ਐਕਸਪੀਰੀਅੰਸ ਕਿਵੇਂ ਹੋਊਗਾ ਜੇ ਤੁਹਾਡੇ ਕੋਲ ਕਦੇ ਬੈਡ ਜੱਜਮੈਂਟ ਹੋਈ ਹੋਊਗੀ?
1: ਬਿਲਕੁਲ,
0: ਹੈ ਨਾ, ਜੇ ਤੁਸੀਂ ਕਦੇ ਤੁਹਾਡੀ ਜ਼ਿੰਦਗੀ 'ਚ ਫੇਲੀਅਰ ਫੇਸ ਕੀਤਾ ਹੋਊਗਾ, ਜਿਹੜੇ ਬੰਦੇ ਨੇ ਫੇਲੀਅਰ ਫੇਸ ਹੀ ਨਹੀਂ ਕੀਤਾ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਜਦੋਂ ਕਿਤੇ ਕੋਈ ਨਾ ਕੋਈ ਫੇਲੀਅਰ ਉਹਦੀ ਜ਼ਿੰਦਗੀ 'ਚ ਛੋਟਾ ਮੋਟਾ ਵੀ ਆ ਗਿਆ ਕਿ ਉਹਨੇ ਉਹ 'ਚੋਂ ਸਰਵਾਈਵ ਕਿਵੇਂ ਕਰਨਾ, ਉਹਨੇ ਉਹ 'ਚੋਂ ਨਿਕਲਣਾ ਕਿਵੇਂ ਆ। ਗੁੱਡ ਜੱਜਮੈਂਟ ਦੀ ਗੱਲ ਅਸੀਂ ਕੀਤੀ ਹੈ ਅਤੇ ਗੁੱਡ ਜੱਜਮੈਂਟ ਆ ਜਿਹੜੀ ਉਹ ਬਹੁਤ ਸਾਰੇ ਲੋਕਾਂ ਦੀ ਗੁੱਡ ਜੱਜਮੈਂਟ ਇਸ ਕਰਕੇ ਆ ਕਿ ਉਹਨਾਂ ਨੂੰ ਪਤਾ ਕਿ ਅਸੀਂ ਭਾਈ ਹੁਣ ਚੇਂਜ ਹੋਣ ਜਾ ਰਹੇ ਰੂਲਸ, ਬਹੁਤੀ ਵਾਰ ਅਵੇਅਰ ਨਹੀਂ ਹੁੰਦੇ। ਨਾਗਪਾਲ ਸਾਹਿਬ ਨੇ ਕਈ ਵਾਰ ਕਿੰਨੀ ਵਾਰ ਦੱਸਿਆ ਟੀਮ ਇਹਨਾਂ ਦੀ ਸੁਪਰ ਬਿਜ਼ੀ ਹੋਈ ਬੈਠੀ ਆ। ਨਾਗਪਾਲ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਭਾਈ ਜੇਕਰ ਤੁਸੀਂ 70,000 ਤੋਂ ਇਨਕਮ ਘੱਟ ਭਰੀ ਆ 2024 ਦੀ, ਅਤੇ ਜੇਕਰ ਤੁਸੀਂ ਇੱਥੇ ਆਏ ਹੋਏ ਹੋ, PR ਕਾਰਡ ਤੁਹਾਡੇ ਕੋਲ ਹੈਗਾ ਵਾ, ਜਾਂ ਤੁਸੀਂ ਸਿਟੀਜ਼ਨ ਹੈਗੇ ਹੋ, ਤੁਹਾਨੂੰ 50,000, 60,000, 70,000, 80,000 ਲੱਖ ਡਾਲਰ ਤੱਕ ਵੀ ਮਿਲ ਸਕਦਾ ਵਾ। ਕਿਵੇਂ ਮਿਲੂਗਾ ਉਹ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ।
2: ਹਾਂਜੀ, ਸੋ ਲਾਈਕ ਇਸਮੇ ਅਬ ਸਿਰਫ ਜੋ ਮੈਂ ਬੋਲਣੇ ਜਾ ਰਹਾ ਹੂੰ ਸਿਰਫ ਇਸ ਵੀਕ ਕੇ ਐਂਡ ਤੱਕ ਹੀ ਵੈਲਿਡ ਹੈ ਇਨਫੋਰਮੇਸ਼ਨ, ਤੋ ਯੇ ਨਹੀਂ ਕਿ ਆਪ ਉਸਕੇ ਬਾਅਦ ਆਏਂਗੇ ਬੋਲੇਂਗੇ ਆਪਨੇ ਐਸਾ ਕਹਾ ਥਾ ਰੇਡੀ ਪਰ ਆਪਨੇ ਐਸਾ ਕਹਾ ਥਾ ਨਾ, ਤੋ ਇਸ ਲਈ ਪਹਿਲੇ ਸੇ ਮੈਂ ਆਪਕੋ ਡਿਸਕਲੇਮਰ ਦੇ ਦਿਆ। ਓਕੇ, ਸੋ ਇਸਮੇ ਅਗਰ ਆਪਕੀ ਇਨਕਮ ਕਮ ਹੈ, 2024 ਕਾ ਨੋਟਿਸ ਆਫ ਅਸੈਸਮੈਂਟ ਅਭੀ ਗਵਰਨਮੈਂਟ ਦੇਖ ਰਹੀ ਹੈ, ਤੋ ਆਪਕੀ ਇਨਕਮ ਕਮ ਹੈ, ਲੈਸ ਦੈਨ $70,000 ਹੈ, ਕਿਸਕੀ ਹੋਤੀ ਹੈ? ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਸਮਾਲ ਬਿਜ਼ਨਸ ਓਨਰ, ਅਨਇਮਪਲੋਇਡ ਹਾਊਸ ਵਾਈਫ ਕੀ, ਤੋ ਆਪ ਲੋਕ ਸਕਿੱਲ ਡਿਵੈਲਪ ਕਰੇ, 30,000-100,000 ਕੀ ਫੰਡਿੰਗ ਆਪਣੇ ਗਵਰਨਮੈਂਟ ਗਵਰਨਮੈਂਟ ਸੇ ਹਾਸਿਲ ਕਰੇ, ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਹੈ, ਈਜ਼ੀ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਤੋ ਕੋਈ ਚਾਲਾਕੀ ਨਹੀਂ ਹੈ ਇਸਮੇ, ਕੋਈ ਕਾਗਜ਼ ਸੈੱਟ ਨਹੀਂ ਹੋ ਰਹੇ, ਕਿਉਂਕਿ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ, ਹੈ ਨਾ, ਬੈਂਕ ਕੋ ਤੋ ਚਲੋ ਸੈਟਿੰਗ ਹੋ ਜਾਤੀ ਹੈ, ਬਟ ਯਹਾਂ ਹਮਾਰੇ ਕਾਮ ਮੇ ਕੋਈ ਸੈਟਿੰਗ ਨਹੀਂ ਹੈ, ਐਂਡ ਟੂ ਐਂਡ ਕੋਈ ਅਪਰੋਚ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਕੋਈ ਕਾਲਾ ਬਾਜ਼ਾਰੀ ਨਹੀਂ, ਕੁਛ ਡਾਕੂਮੈਂਟ ਐਡਿਟ ਨਹੀਂ ਹੋ ਰਹੇ ਹੈ, ਇਸ ਲਈ ਇਨਕਮ ਕਮ ਹੈ, ਤੋ ਹੀ ਆਏ, ਨਹੀਂ ਤੋ ਮਤ ਹੈ ਕੋਈ, ਕਿਉਂਕਿ ਹਮਾਰੇ ਹੱਥ ਮੇ ਕੁਛ ਨਹੀਂ ਹੈ, ਜੋ ਜ਼ਰੀਆ ਹੈ ਹਮ, ਤੋ ਇਸ ਲਈ ਆਪ ਕਾਲ ਕਰੇ, ਸਾਫ਼ ਕਾਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈਂ, ਗਵਰਨਮੈਂਟ ਜਬ ਇਤਨਾ ਪੈਸਾ ਇਤਨੀ ਜਗ੍ਹਾ ਪੇ ਲਗਾਤੀ ਹੈ, ਇਤਨੀ ਜਗ੍ਹਾ ਪੇ ਲਗਾਤੀ, ਚਾਹੇ ਵੋ ਹੈਲਥ ਕੇਅਰ, ਐਡੂਕੇਸ਼ਨ, ਇਤਨੀ ਜਗ੍ਹਾ ਪੇ, ਵੈਸੀ ਗਵਰਨਮੈਂਟ ਐਡੂਕੇਸ਼ਨ ਪੇ ਆਪ ਪੇ ਸਪੈਂਡ ਕਰ ਰਹੀ ਹੈ। ਕੱਲ ਗੈਸ ਕਾ ਪ੍ਰਾਈਸ 7 ਸੈਂਟ ਉੱਪਰ ਚਲਾ ਗਿਆ ਅੱਜ, ਰਾਈਟ, ਤੋ ਲਾਈਕ ਹਮ ਵੋ ਤੋ ਨਹੀਂ ਰੋਕ ਸਕਤੇ, ਲੇਕਿਨ ਹਮ ਫੰਡਿੰਗ ਹਾਸਿਲ ਕਰ ਸਕਤੇ ਹੈ, ਸਕਿੱਲ ਡਿਵੈਲਪ ਕਰ ਸਕਤੇ ਹੈ, ਜਿਸਕਾ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ, ਫੈਮਿਲੀ ਆਫ ਫੋਰ ਕੋ ਅਪ ਟੂ $80,000, ਉਸਮੇ ਸੇ $40,000 ਤੋ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਕਾ ਪੋਰਸ਼ਨ ਹੈ, ਟੈਕਸ ਫ੍ਰੀ ਨਾਨ ਰਿਫੰਡੇਬਲ ਮਨੀ $40,000, ਬਤਾਓ, ਸਾਥ ਮੇ ਜੋ ਰੈਸਟ $40,000 ਹੈ, 0% ਪੇ ਲੋਨ ਹੈ, ਔਰ ਡੇਢ ਸਾਲ ਬਾਅਦ ਵੀ ਉਸਕਾ ਵਿਆਜ ਸਿਰਫ 2.5% ਹੈ ਸਾਲ ਕਾ, 15 ਸਾਲ ਮੇ ਲਟਾ ਸਕਤੇ ਹੈ ਉਸਕੋ ਆਪ ਆਸਾਨ ਕਿਸ਼ਤੋ ਮੇ, ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, ਹਮਾਰੀ ਫੀਸ 199 ਯਾ 499 ਸ਼ੁਰੂ ਮੇ ਨਹੀਂ, ਕਾਮ ਹੋਣੇ ਕੇ ਬਾਅਦ, ਆਜ 8 ਬੰਦੋ ਕੀ ਫੰਡਿੰਗ ਗਿਰ ਚੁਕੇ ਅਭੀ ਤੱਕ 3 ਵਜ ਤੱਕ, ਔਰ ਉਸਕੇ ਲਾਈਕ ਅਬ ਵੋ ਹਮਾਰੀ ਛੋਟੀ ਸੀ ਫੀਸ ਦੇਂਗੇ 200 ਜਾਂ 500, ਕੋਈ ਕੈਚ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਗ੍ਰੀਡੀਨੈਸ ਨਹੀਂ, ਕੋਈ ਚਲਾਕੀ ਨਹੀਂ, ਕਾਲ ਕਰੇ, ਅਸੈਸਮੈਂਟ ਕਰਾਏ।
0: ਬਾਜੀ ਮੈਂ ਤਾਂ ਕਿੰਨਿਆਂ ਨੂੰ ਜਾਣਦਾ ਜਿਨ੍ਹਾਂ ਨੇ ਤੁਹਾਡੇ ਥਰੂ ਕਰਵਾ ਕੇ, ਉਹਨਾਂ ਦੀ ਆਲਰੇਡੀ ਜਿਹੜੀ ਹੈਗੀ ਜੀ ਉਹ ਅਮਾਊਂਟ ਉਹਨਾਂ ਕੋਲ ਪਹੁੰਚ ਵੀ ਗਈ ਆ, ਉਹਨਾਂ ਦੀ ਕਲਾਸਿਸ ਵੀ ਚੱਲ ਰਹੀਆਂ ਆਨਲਾਈਨ, ਅਤੇ ਖੁਸ਼ ਵੀ ਨੇ ਬੰਦੇ।
2: ਬਿਲਕੁਲ ਜੀ, ਬਲੈਸਿੰਗ ਹਮਨੇ ਪਾਸੇ ਬਹੁਤ ਲਈ ਹੈ, ਬਲੈਸਿੰਗ ਹਮੇ ਲਾਲਚ ਨਹੀਂ ਹੈ, ਸਭ ਬੜੀ ਬਾਤ, ਹਮ ਲੋਕ ਮੈਂ ਕਹਿਤੇ ਸਾ ਫੀਸ ਬੜਾ ਦੋ, ਹਮ ਕਹਿੰਦੇ ਨਹੀਂ ਬੜਾ, ਨੀਤੀ ਰੱਖਣੀ ਹਮਨੇ।
0: ਨੰਬਰ ਸਾਂਝਾ ਕਰ ਦਿਓ।
2: ਨੰਬਰ ਜੀ 437-264-31-75, 437-264-31-75, ਹੁਣੇ ਕਾਲ ਕਰੋ ਤੇ ਐਸਟੀਮੇਟ ਲਓ, 437-264-31-75, 437-264-31-75।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮਲ ਸਾਹਿਬ ਇੱਕ ਤੁਹਾਨੂੰ ਹੋਰ ਦੱਸਦਾ
1: ਜੀ,
0: ਬੰਦਾ ਮੋਨਾ ਜੀ ਤੁਸੀਂ ਵੀ ਸੁਣਿਓ ਧਿਆਨ ਦੇ ਨਾਲ, ਬੰਦਾ ਕੋਈ ਫੱਕਰ ਫਕੀਰ ਸੀਗਾ
1: ਜੀ,
0: ਉਹ ਫੱਕਰ ਫਕੀਰ ਨਾ ਜਦੋਂ ਤਾਂ ਘਰੇ ਹੁੰਦਾ ਸੀਗਾ, ਉਦੋਂ ਇੱਕ ਜਿੰਦਾ ਲਾ, ਦੋ ਜਿੰਦੇ ਲਾ, ਤਿੰਨ ਜਿੰਦੇ ਲਾ, ਹਨਾ, ਤੇ ਜਦੋਂ ਬਾਹਰ ਜਾਂਦਾ ਸੀਗਾ ਉਹ ਤਾਂ ਦਰਵਾਜ਼ੇ ਖੁੱਲ੍ਹੇ ਛੱਡ ਜਾਂਦਾ ਸੀ, ਉਹ ਖੁੱਲ੍ਹੇ ਛੱਡ ਜਾਂਦਾ ਸੀਗਾ ਦਰਵਾਜ਼ੇ। ਉਹ ਕਿਸੇ ਸਿਆਣੇ ਬੰਦੇ ਨੇ ਪੁੱਛਿਆ, ਕਹਿੰਦਾ ਬੰਦਾ ਬਣ ਬਾਬਾ ਤੂੰ ਦੱਸ ਤੂੰ ਘਰੇ ਹੁਣ ਐਡੀ ਕਿੱਡੀ ਗੱਲ ਆ ਤੂੰ ਹੈ ਨਾ, ਵੀ ਤੂੰ 3 ਜਿੰਦੇ 4 ਜਿੰਦੇ ਲਾ ਲਾ ਕੇ ਅੰਦਰ ਬੈਠਾ, ਅਤੇ ਜਦੋਂ ਤੂੰ ਬਾਹਰ ਨੂੰ ਜਾਣਾ ਉਦੋਂ ਤੂੰ ਜਿੰਦੇ ਉਹ ਸਮਾਨ ਚੱਕ ਕੇ ਲੈ ਜਾਣਗੇ ਚੋਰ ਤੇਰਾ। ਬਿਲਕੁਲ, ਵੀ ਇਹ ਤੇਰਾ ਪੁੱਠਾ ਕੰਮ ਆ, ਵੀ ਜਦੋਂ ਲੋਕ ਬਾਹਰ ਜਾਂਦੇ ਨੇ ਉਦੋਂ ਜਿੰਦਾ ਲਾ ਕੇ ਜਾਂਦੇ ਨੇ, ਉਦੋਂ ਡਬਲ ਜਿੰਦਾ ਵੀ ਲਾਉਂਦੇ ਮੋਨਾ ਜੀ, ਇੱਦਾਂ ਹੀ ਹੁੰਦਾ ਨਾ।
2: ਬਿਲਕੁਲ,
0: ਅਤੇ ਜਦੋਂ ਆਪਾਂ ਅੰਦਰ ਬੈਠੇ ਫਿਰ ਤਾਂ ਬੰਦਾ ਪਤਾ ਬੈਠਾ, ਉਹ ਕਹਿੰਦਾ ਵੀ ਜਿੰਦਾ ਲਾਇਆ ਕਿਹਨੂੰ ਜਾਂਦਾ ਵਾ, ਉਹ ਕਹਿੰਦਾ ਜਿਹੜੇ ਸਮਾਨ ਨੂੰ, ਕੀਮਤੀ ਚੀਜ਼ਾਂ ਨੂੰ, ਜਿਹੜੀਆਂ ਕੀਮਤੀ ਚੀਜ਼ਾਂ ਨੇ।

0: ਚੰਗਾ ਕਿਉਂਕਿ ਲਾਈਵ ਔਨ ਲੋਕੇਸ਼ਨ ਹੈ। ਇੱਕ ਮੈਂ ਦੱਸ ਦਵਾਂ ਕਿ ਟਰੱਕ ਅਤੇ ਮਕੈਨਿਕਸ ਦੀ ਜ਼ਰੂਰਤ ਆ ਬਾਈ ਜੀ, $30 to $35 ਮਿਲਣਗੇ। ਸਟੋਨੀ ਕ੍ਰੀਕ ਦਾ ਏਰੀਆ ਵਾ, ਸੋ ਜੇ ਤੁਸੀਂ ਟਰੱਕ ਦਾ ਟ੍ਰੇਲਰ ਦਾ ਕੰਮ ਜਾਣਦੇ ਹੋ, ਸੇਫਟੀ ਦਾ, ਬ੍ਰੇਕਾਂ ਦਾ, ਲਾਈਟਸ ਦਾ, ਤਾਂ $30 to $35 ਪਰ ਆਰ ਦੇ ਹਿਸਾਬ ਨਾਲ ਤੁਹਾਨੂੰ ਮਿਲ ਸਕਦੇ ਆ। ਨੰਬਰ ਨੋਟ ਕਰ ਲਓ, ਇਹਨਾਂ ਨੂੰ ਵਟਸਐਪ 'ਤੇ ਮੈਸੇਜ ਭੇਜ ਦਿਓ ਚਾਹੇ ਕਾਲ ਕਰ ਲਿਓ, 905-906-4001 905-906-4001 905-906-4001 'ਤੇ ਤੁਸੀਂ ਕਾਲ ਕਰ ਲੈਣੀ ਹੈ। 905-906-4001 $30-35 ਬਾਈ ਬਹੁਤ ਆ ਹਨਾ। ਅਤੇ ਜੇ ਤੁਸੀਂ ਕੰਮ ਜਾਣਦੇ ਹੋ, ਤੁਸੀਂ ਟਰਬੋ ਦਾ ਕੰਮ ਜਾਣਦੇ ਹੋ, ਸਟਾਰਟਰ ਦਾ ਕੰਮ ਜਾਣਦੇ ਹੋ, ਏਅਰਲਾਈਨਸ ਦਾ ਕੰਮ ਜਾਣਦੇ ਹੋ, ਟਾਇਰ ਚੇਂਜ ਕਰਨ ਦਾ ਕੰਮ ਜਾਣਦੇ ਹੋ, ਏਅਰ ਬੈਗ ਦਾ ਕੰਮ ਜਾਣਦੇ ਹੋ, ਮਤਲਬ ਤੁਸੀਂ ਮਕੈਨਿਕ ਹੋ, ਤਾਂ $30 to $35 'ਤੇ ਤੁਹਾਡੀ ਸਟਾਰਟਿੰਗ ਹੋ ਜਾਣੀ ਹੈ। 905-906-4001 ਇਹਨਾਂ ਦਾ ਨੰਬਰ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਜੀ ਦੱਸੋ ਥੋੜ੍ਹਾ ਜਿਹਾ ਲਾਈਫ ਇੰਸ਼ੋਰੈਂਸ ਦਾ ਦੱਸ ਦਿਓ ਜੀ।
1: ਬਿਲਕੁਲ ਰਾਜਵੀਰ ਜੀ, ਡੈਫੀਨੇਟਲੀ ਜਿੱਦਾਂ ਕਿ ਹੁਣੇ ਤੁਸੀਂ ਕਿਹਾ ਕਿ ਜਿਹੜਾ ਪਰਸਨ ਖੁਦ ਹੈਗਾ ਉਹੀ ਮੇਨ ਐਸੈਟ ਹੈਗਾ ਡੈਫੀਨੇਟਲੀ, ਕਿਉਂਕਿ ਜਦੋਂ ਵੀ ਅਸੀਂ ਆਪਣੇ ਐਸੈਟ ਦੀ ਗੱਲ ਕਰਦੇ ਹਾਂ ਸਾਡੇ ਮਾਇੰਡ ਦੇ ਵਿੱਚ ਸ਼ਾਇਦ ਆਉਂਦਾ ਹੈਗਾ ਕਿ ਸਾਡਾ ਘਰ ਐਸੈਟ ਹੈਗਾ, ਪਰ ਜ਼ਿਆਦਾਤਰ ਦੇਖੀਏ ਤਾਂ ਉਹ ਘਰ ਦੇ ਵਿੱਚ ਡਾਊਨ ਪੇਮੈਂਟ ਤਾਂ ਅਸੀਂ 20%, 25%, ਹੱਦ 30% ਦਿੱਤੀ ਹੋਊਗੀ, ਬਾਕੀ ਤਾਂ ਸਾਰਾ ਦਾ ਸਾਰਾ ਲੋਨ ਹੈਗਾ, ਸਾਰਾ ਮੋਰਗੇਜ ਹੈਗੀ ਹੈ। ਸੋ ਇਸੇ ਕਰਕੇ ਉਸਨੂੰ ਆਪਾਂ ਐਸੈਟ 100% ਨਹੀਂ ਕਾਊਂਟ ਕਰ ਸਕਦੇ। ਐਸੈਟ ਅਸੀਂ ਖੁਦ ਹੈਗੇ ਹਾਂ, ਸਾਨੂੰ ਆਪਣੇ ਆਪ ਦੀ ਪ੍ਰੋਟੈਕਸ਼ਨ ਦੀ ਜ਼ਰੂਰਤ ਹੈਗੀ ਹੈ। ਜਿੱਦਾਂ ਕਿ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ ਕਿ ਜੇ ਅਸੀਂ ਪ੍ਰੀਮੀਅਮਸ ਦੀ ਗੱਲ ਕਰਦੇ ਹਾਂ, ਪ੍ਰੀਮੀਅਮਸ ਡਿਪੈਂਡਿੰਗ ਅਪੋਨ ਸਾਡਾ ਪ੍ਰੋਫਾਈਲ ਕਿੱਦਾਂ ਦਾ ਹੈਗਾ, ਸਾਡਾ ਬਜਟ ਕਿੱਦਾਂ ਦਾ ਹੈਗਾ, ਜੇ ਕੋਈ ਪਰਸਨ ਇਸ ਟਾਈਮ 25 ਸਾਲ 30 ਸਾਲ ਦੇ ਏਜ ਗਰੁੱਪ ਦੇ ਵਿੱਚ ਨੇ, ਸੋ ਇਸ ਟਾਈਮ ਤੇ ਆਪਣੀ ਕਵਰੇਜ ਕਰਵਾਉਣਾ ਚਾਹੁੰਦੇ ਨੇ ਲਾਈਫ ਇੰਸ਼ੋਰੈਂਸ ਵੀ ਤੇ ਨਾਲ ਕ੍ਰਿਟੀਕਲ ਇਲਨੈਸ ਵੀ, $500,000 ਦੀ ਲਾਈਫ ਇੰਸ਼ੋਰੈਂਸ ਨਾਲ $50,000 ਦੀ ਕ੍ਰਿਟੀਕਲ ਇਲਨੈਸ, ਡੈਫੀਨੇਟਲੀ ਇਸ ਤਰੀਕੇ ਦੀਆਂ ਪੋਲਿਸੀਜ਼ ਅਵੇਲੇਬਲ ਨੇ ਜਿਹਦੇ ਵਿੱਚ ਕਿ ਉਹਨਾਂ ਨੂੰ ਜਸਟ $1 a day ਦੀ ਕਵਰੇਜ ਦੀ ਕੋਸਟ ਪਊਗੀ, ਜਿਹਦੇ ਵਿੱਚ ਕਿ 5 lakh ਦੀ ਲਾਈਫ ਇੰਸ਼ੋਰੈਂਸ ਤੇ 50,000 ਦੀ ਕ੍ਰਿਟੀਕਲ ਇਲਨੈਸ ਨਾਲ ਇੰਕਲੂਡਿਡ ਹੈਗੇ ਆ। ਸੋ ਇਸੇ ਦੇ ਨਾਲ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਬਹੁਤ ਵਾਰ ਇਸ ਚੀਜ਼ ਤੇ ਵੀ ਅੰਡਰਸਟੈਂਡਿੰਗ ਹੈਗੀ ਆ ਕਿ ਇਸ ਟਾਈਮ ਤੇ ਜਦੋਂ ਏਜ ਘੱਟ ਹੈਗੀ ਆ ਤਾਂ ਜ਼ਰੂਰ ਅਸੀਂ ਉਧਰ ਵੀ ਫੋਕਸ ਕਰੀਏ ਕਿ ਜੇ ਸਾਡਾ ਬਜਟ ਅਲਾਓ ਕਰ ਰਿਹਾ ਮਨੀ ਬੈਕ ਪੋਲਿਸੀ ਦੇ ਵਿੱਚ ਜਾਈਏ ਤਾਂ ਕਿ ਸਾਡੀ ਇੱਕ ਨਾ ਇੱਕ ਟਾਈਮ ਤੇ ਪੇਡ ਅਪ ਹੋ ਜਾਵੇ ਪੋਲਿਸੀ। ਕਾਫੀ ਵਾਰ ਆਪਾਂ ਦੇਖਦੇ ਹਾਂ, ਆਪਾਂ ਸੋਚਦੇ ਹਾਂ ਕਿ ਅਸੀਂ ਆਪਣਾ ਘਰ ਪੇਡ ਅਪ ਕਰ ਲਈਏ, ਕਿਸ ਤਰੀਕੇ ਦੇ ਨਾਲ ਹੋ ਸਕਦਾ ਆਪਸ਼ਨ, ਇਹੀ ਚੀਜ਼ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਵਰਕਆਊਟ ਕਰਦੀ ਹੈ ਕਿ ਅੱਜ ਜੋ ਵੀ ਤੁਸੀਂ ਟਾਈਮ ਫਰੇਮ 10 ਸਾਲ ਦਾ 20 ਸਾਲ ਦਾ ਕੋਈ ਵੀ ਪੇਡ ਅਪ ਪੋਲਿਸੀ ਚੂਜ਼ ਕਰ ਲੈਂਦੇ ਹੈਗੇ ਹੋ, ਉਨੇ ਟਾਈਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹਿਣੀ ਹੈਗੀ ਆ। ਜਿਸ ਤਰੀਕੇ ਦੇ ਨਾਲ ਆਪਾਂ ਆਪਣੇ ਘਰ ਦੇ ਵਿੱਚੋਂ ਇਕੁਇਟੀ ਚੱਕ ਸਕਦੇ ਹੁੰਦੇ ਹੈਗੇ ਆ, ਉਸੇ ਤਰੀਕੇ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਵੀ ਤੁਸੀਂ ਆਪਣੀ ਇਕੁਇਟੀ ਚੱਕ ਕੇ ਆਪਣੇ ਲਈ ਵੀ ਯੂਜ਼ ਕਰ ਸਕਦੇ ਹੈਗੇ ਹੋ। ਬਹੁਤ ਵਾਰ ਸਾਡੇ ਮਾਇੰਡ ਦੇ ਵਿੱਚ ਇਹ ਆਉਂਦਾ ਕਿ ਲਾਈਫ ਇੰਸ਼ੋਰੈਂਸ ਕਰਵਾਈਏ ਇਹ ਤਾਂ ਜਸਟ ਫੈਮਿਲੀ ਦੇ ਲਈ ਹੈ, ਇਹ ਤਾਂ ਸਿਰਫ ਸਪਾਊਸ ਦੇ ਲਈ ਹੈ, ਬੱਚਿਆਂ ਦੇ ਲਈ ਹੈਗੀ ਆ, ਪਰ ਉਹੀ ਲਾਈਫ ਇੰਸ਼ੋਰੈਂਸ ਤੁਹਾਡੇ ਲਈ ਵੀ ਆਪਣੇ ਲਈ ਵਰਕਆਊਟ ਕਰ ਸਕਦੀ ਹੈ। ਜਿੱਦਾਂ ਕਿ ਅਕਸਰ ਆਪਾਂ ਗੱਲ ਕੀਤੀ ਹੈਗੀ ਜਦੋਂ ਬੱਚਿਆਂ ਦੇ ਪਲਾਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤਾਂ ਬਹੁਤ ਹੀ ਵੱਡੀ ਗਰੋਥ ਆਪਾਂ ਨੂੰ ਮਿਲ ਸਕਦੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕੋਲ ਇੱਕ ਬਹੁਤ ਹੀ ਲੰਬਾ ਟਾਈਮ ਹੁੰਦਾ ਹੈ ਕਿ 0 age 1 ਸਾਲ 2 ਸਾਲ ਬੱਚੇ ਦੀ ਏਜ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਅਸੀਂ ਪਾਲਿਸੀ ਕੀਤੀ ਕੋਈ 10 ਸਾਲ ਦੀ ਪੇਮੈਂਟ ਆਪਸ਼ਨ ਚੂਜ਼ ਕੀਤੀ ਹੈਗੀਆਂ ਨੇ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰ ਰਹੇ, ਕਵਰੇਜ ਚੱਲਦੀ ਰਹਿਣੀ ਹੈਗੀ ਹੈ, ਨਾਲ ਦੀ ਨਾਲ ਕੈਸ਼ ਵੈਲਿਊ ਉਹਨਾਂ ਦੀ ਗਰੋ ਹੁੰਦੀ ਰਹਿਣੀ ਹੈ। ਇੱਕ ਐਗਜ਼ਾਮਪਲ ਦੇ ਦਿੰਦੀ ਹਾਂ ਕਿ 0 age ਤੇ ਜੇ ਕੋਈ ਬੱਚਾ ਹੈਗਾ ਇਸ ਟਾਈਮ ਤੇ ਪੋਲਿਸੀ ਕਰਵਾਉਂਦੇ ਆ, 10 year ਪੇਡ ਅਪ ਪਲਾਨ, 3 lakh ਦੀ ਵੀ ਜੇ ਅਸੀਂ ਪੋਲਿਸੀ ਕਰਵਾਈ ਹੈਗੀ ਹੈ, ਜਦੋਂ ਨੂੰ ਬੱਚੇ ਨੇ ਉਹ 40s 50s ਤੇ ਪਹੁੰਚਣਾ, ਅਪਰੋਕਸੀਮੇਟਲੀ $500,000 ਤੱਕ ਦੀ ਕੈਸ਼ ਵੈਲਿਊ ਬਣ ਜਾਣੀ ਹੈਗੀ ਹੈ, ਜਿਹੜੀ ਕਿ ਉਹ ਆਪਣੇ ਲਈ ਕੋਲੈਟਰਲੀ ਜਾਂ ਫੁੱਲੀ ਯੂਜ਼ ਕਰ ਸਕਦੇ ਹੁੰਦੇ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਜੀ ਐਟ 416-5019-1509। ਇਸ ਟਾਈਮ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਸਤੰਬਰ ਦੇ ਲਈ ਤਿਆਰੀ ਕਰ ਰਹੇ ਨੇ, ਯੂਨੀਵਰਸਿਟੀ ਜਾਣਾ ਹੈਗਾ, ਕਾਲਜ ਜਾਣਾ ਹੈ,
0: ਨੰਬਰ ਜ਼ਰੂਰ ਸਾਂਝਾ ਕਰੋ,
1: ਡਰੋਲ ਆਏ ਹੋਏ ਨੇ,
0: ਨੰਬਰ ਇੱਕ ਵਾਰ ਫਿਰ ਸਾਂਝਾ ਕਰੋ ਜੀ।
1: ਜ਼ਰੂਰ ਜੀ, ਮੈਨੂੰ ਕੰਟੈਕਟ ਕਰ ਸਕਦੇ ਜੀ ਐਟ 416-509-1509।
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਥੈਂਕ ਯੂ ਵੈਰੀ ਮੱਚ,
1: ਥੈਂਕ ਯੂ ਸੋ ਮੱਚ।
0: ਦੋ ਧਨੰਤਰ ਬੰਦੇ ਕਹਿ ਲਓ, ਇੱਕ ਪਾਸੇ ਸੁਲਤਾਨ ਜੀ ਨੇ ਅਤੇ ਇੱਕ ਪਾਸੇ ਹੈਗੇ ਸੁੱਖ, ਅਤੇ ਦੋਨੇ ਬੰਦੇ ਕਮਾਲ ਨੇ ਜਦੋਂ ਵੀ ਇਹ ਡੀਲ ਲਾਉਂਦੇ ਆ। ਸੁੱਖ ਜੀ, ਸੁਲਤਾਨ ਜੀ ਵੀ ਨਾਲ ਨੇ, ਇੱਕ ਦੂਜੇ ਨੂੰ ਵੈਲਕਮ ਕਹੋ ਜਰਾ, ਜੀ ਆਇਆਂ ਨੂੰ ਕਹੋ ਇੱਕ ਦੂਜੇ ਨੂੰ।
2: ਬਿਲਕੁਲ ਬਿਲਕੁਲ ਬੁਪਰਾ ਸਾਹਿਬ, ਸੁਲਤਾਨ ਜੀ ਕੀ ਹਾਲ ਚਾਲ ਸਰ, ਠੀਕ ਠਾਕ ਹੋ ਜੀ? ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਸੋ ਜਦੋਂ ਸੁਲਤਾਨ ਜੀ ਦੀ ਗੱਲ ਚੱਲਦੀ ਹੈ, ਸੁਲਤਾਨ ਜੀ ਦੀਆਂ ਡੀਲਸ ਬੜੀਆਂ ਕਮਾਲ ਹੁੰਦੀਆਂ, ਜਦੋਂ ਸੁੱਖ ਉਹਨਾਂ ਦੀ ਗੱਲ ਚੱਲਦੀ ਹੈ ਫਰਨੀਚਰ ਲੈਣਾ ਤਾਂ ਤੁਸੀਂ ਗ੍ਰੈਂਡ ਫਰਨੀਚਰ 'ਤੇ ਚਲੇ ਜਾਇਓ।

0: ਅਪਲਾਈਸਿਸ ਲੈਣੇ ਆ ਤਾਂ ਤੁਸੀਂ ਜਾਣਾ ਕਿੱਥੇ ਆ, ਟੀਵੀ ਲੈਣੇ ਆ ਤਾਂ ਤੁਸੀਂ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ। ਜਦੋਂ ਗ੍ਰੈਂਡ ਫਰਨੀਚਰ ਤੇ ਵੀ ਜਾਓਗੇ, ਜੇ ਤੁਸੀਂ ਸੁਲਤਾਨ ਜੀ ਦਾ ਵੀ ਉੱਥੇ ਨਾਮ ਦੱਸ ਦੋਗੇ ਤਾਂ ਵੀ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲ ਜਾਣਾ। ਇੱਕ ਤਾਂ ਤੋਂ ਜੇ ਅਪਲਾਈਸਿਸ ਲਾਓਗੇ, ਇਹਨਾਂ ਨੂੰ ਕਹਿ ਦਿਓ ਕਿ ਗ੍ਰੈਂਡ ਫਰਨੀਚਰ ਵਾਲਿਆਂ ਨੇ ਭੇਜਿਆ ਸੀ, ਇੱਥੇ ਵੀ ਸੁਲਤਾਨ ਜੀ ਤੁਸੀਂ ਵੀ ਡਿਸਕਾਊਂਟ ਕਰ ਦਿਓ
1: ਜੀ। ਡੈਫੀਨੇਟਲੀ ਜੀ, 100% ਕੋਈ ਵੀ ਕਸਟਮਰ ਆਉਂਦੇ ਆ ਤੇ ਡਿਸਕਾਊਂਟ ਉਹਨਾਂ ਵਾਸਤੇ ਅਵੇਲੇਬਲ ਹੈ।
0: ਹਾਂ, ਇੱਥੇ ਰੱਖੋ, ਇੱਥੇ ਰੱਖ। ਤੇ ਸੁੱਖ ਉਹਨਾਂ ਕੋਲ ਅਸੀਂ ਲਾਈਵ ਔਨ ਲੋਕੇਸ਼ਨ ਤੇ ਜਾਣਾ ਸੁੱਖ, ਬਾਕੀ ਕੱਲ ਨੂੰ ਆਪਾਂ ਗੱਲਬਾਤ ਕਰਾਂਗੇ। ਲਾਈਵ ਔਨ ਲੋਕੇਸ਼ਨ ਦਾ ਇੱਕ ਵਾਰ ਸੱਦਾ ਦੇ ਦਿਓ।
1: ਬਿਲਕੁਲ ਬੁਪਰਾ ਸਾਹਿਬ, ਮੈਂ ਲਾਈਵ ਲੋਕੇਸ਼ਨ ਦਾ ਸੱਦਾ ਪੱਤਰ ਦਊਂਗਾ ਜੀ ਪਰਿਵਾਰਾਂ ਨੂੰ। 6685 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਸੋ ਫਰਾਈਡੇ, ਸੈਟਰਡੇ, ਸੰਡੇ ਸਾਰਿਆਂ ਨੂੰ ਸੱਦਾ ਪੱਤਰ, ਤੋਹਫੇ ਤੇ ਡਿਸਕਾਊਂਟ ਮਿਲਣੇ ਆ। 6685 ਟੋਮਕਰ ਰੋਡ ਉੱਪਰ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। 6085 ਟੋਮਕਰ ਰੋਡ ਤੇ ਫਰਾਈਡੇ ਵਾਲੇ ਦਿਨ ਮਿਲਦੇ ਆ। ਬਹੁਤ ਧੰਨਵਾਦ। ਤੇ ਸੁਲਤਾਨ ਜੀ, ਤੁਸੀਂ ਦਿਓ ਕੋਈ ਘੈਂਟ ਜੀ, ਘੈਂਟ ਨਹੀਂ ਸੁਪਰ ਘੈਂਟ ਡੀਲ ਦਿਓ ਕੋਈ।
1: ਬਿਲਕੁਲ ਜੀ, ਜੇ ਟੀਵੀ ਸੈਕਸ਼ਨ ਦੀ ਗੱਲ ਕਰੀਏ ਤੇ 55 ਇੰਚ ਟੀਵੀ $399 ਦਾ ਦੇ ਰਹੇ ਹਾਂ, ਤੇ 65 ਇੰਚ ਟੀਵੀ $1000 ਵਾਲਾ $699 ਦਾ। ਜੇ ਆਪਾਂ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ ਜੀ, ਸਿੰਗਲ ਪੀਸ ਵੀ ਲੈਣਾ ਹੋਵੇ ਤੇ $699 ਦਾ ਵਾਸ਼ਰ ਹੈ, ਤੇ ਸਿੰਗਲ ਪੀਸ ਵੀ ਲੈਣਾ ਹੈ ਤੇ $599 ਦਾ ਡਰਾਇਰ ਹੈ। ਜੇ ਆਪਾਂ ਡਿਸ਼ ਵਾਸ਼ਰ ਦੀ ਗੱਲ ਕਰਦੇ ਹਾਂ ਜੀ, ਤੇ $1000 ਵਾਲੀ ਡਿਸ਼ ਵਾਸ਼ਰ $499 ਦੀ ਸਟੇਨਲੈਸ ਸਟੀਲ ਦੀ ਮਿਲੇਗੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਜਾਂ ਕੋਂਡੋਮੀਨੀਅਮ ਲਈ ਜਾਂ ਗਰਾਜ ਵਾਸਤੇ ਫਰਿੱਜ ਦੇਖ ਰਹੇ ਹੋ, ਤੇ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ ਹੈ $699 ਦਾ। ਜਿਹੜੇ ਕਸਟਮਰ ਕੱਲਾ ਸਟੈਂਡਿੰਗ ਫ੍ਰੀਜ਼ਰ ਲੈਣਾ ਚਾਹੁੰਦੇ ਆ, ਉਹਨਾਂ ਨੂੰ ਕੱਲਾ ਸਟੈਂਡਿੰਗ ਫ੍ਰੀਜ਼ਰ ਮਿਲ ਜਾਏਗਾ $799 ਦਾ। ਪੇਮੈਂਟ 6 ਮਹੀਨੇ ਜੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਲਓਗੇ ਉਹ ਵੀ $5000 ਵਾਲਾ $29.99 ਚ ਮਿਲੇਗਾ। ਇਹ ਚ ਵੀ $2000 ਦੀ ਸੇਵਿੰਗ ਹੈ। 905-450-2828, 905-450-2828 ਜੀ।
0: ਸੁਲਤਾਨ ਜੀ, ਜੇ ਟੀਵੀਆਂ ਦਾ ਜਿਹੜਾ ਆਪਾਂ ਜ਼ਿਕਰ ਕਰਦੇ ਹਾਂ, ਜੇ ਕਈ ਵਾਰ ਕਿਸੇ ਨੇ ਵੱਡਾ ਟੀਵੀ ਲੈ ਕੇ ਛੋਟਾ ਰਿਪਲੇਸ ਕਰਨਾ ਹੋਵੇ, ਵੱਡਾ ਲਾਉਣਾ ਹੋਵੇ, ਉਹਦੇ ਲਈ ਸਪੈਸ਼ਲ ਪ੍ਰਾਈਸ ਕੋਈ ਹੋ ਸਕਦੀ ਹੈ ਕਿ ਉਹ ਛੋਟੇ ਨੂੰ ਬੰਦਾ ਰੂਮ 'ਚ ਰੱਖ ਲਵੇ? ਹੁਣ ਤਾਂ ਛੋਟੇ ਵੀ ਬਹੁਤ ਸਸਤੇ ਕਰੀ ਫਿਰਦੇ ਹੋ ਤੁਸੀਂ।
1: ਹਾਂਜੀ ਬਿਲਕੁਲ ਜੀ, ਟੀਵੀ ਤਾਂ ਖਾਸ ਤੌਰ ਤੇ ਤੁਹਾਨੂੰ ਪਤਾ ਹੀ ਹੈ ਰਾਜਵੀਰ, ਕਿ ਅੱਜ ਕੱਲ੍ਹ ਵਰਲਡ ਕੱਪ ਹੋ ਰਿਹਾ ਤੇ ਵਰਲਡ ਕੱਪ ਫੀਫਾ ਵਾਸਤੇ ਵੀ ਬਹੁਤ ਸਾਰੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਕੰਪਨੀਜ਼ ਪਾਰਟਿਸਿਪੇਟ ਕਰਕੇ ਆਪਣੀਆਂ ਸੇਲ ਪ੍ਰਾਈਸਿਸ ਦੇ ਰਹੀਆਂ। ਸੋ 75 ਇੰਚ ਈਵਨ $899 ਦਾ, ਤੇ 85 ਇੰਚ ਸਿਰਫ $1599 ਦਾ, ਜਦਕਿ ਇਹਦੀ $2300 ਪ੍ਰਾਈਸ ਹੈ। ਔਰ ਇਹਦੇ ਚ ਐਡਵਾਂਟੇਜ ਹੈ ਕਿ ਤੁਸੀਂ ਸੋਨੀ ਬਰੇਵੀਆ 3 ਲੈਣਾ ਜਾਂ ਸੈਮਸੰਗ ਮਿੰਨੀ LED ਦੇ ਨਾਲ ਲੈਣਾ, ਨਵੇਂ 2026 ਦੇ ਲੇਟੈਸਟ ਮਾਡਲ ਹੈ, ਤੇ $700 ਡਿਸਕਾਊਂਟ ਦੇ ਉੱਪਰ ਹੈ ਜੀ। 905-450-2828 ਨੰਬਰ ਹੈ। 905-450-2828 ਨੰਬਰ ਹੈ। 905-450-2828 ਜੀ।
0: 905-450-2828 ਇਹਦੇ ਨਾਲ ਗਿਫਟ ਮੈਂ ਆਪਣੇ ਵੱਲੋਂ 2-3 ਕਰ ਦਿੰਦਾ। ਇੱਕ ਤਾਂ ਗਿਫਟ ਤੁਹਾਨੂੰ HDMI ਕੇਬਲ ਮਿਲੂਗੀ
2: ਜੀ,
0: ਇੱਕ ਤੁਹਾਨੂੰ ਉਹ ਕਲੀਨ ਕਰਨ ਲਈ ਸਕਰੀਨ ਮਿਲੂਗੀ, ਇੱਕ ਤੁਹਾਨੂੰ ਵਾਲ ਮਾਊਂਟ ਮਿਲੂਗੀ, ਇੱਕ ਤੁਹਾਨੂੰ ਇਲੈਕਟ੍ਰਿਕ ਘੋਟਣਾ। ਬਸ ਕਹਿ ਦੇ ਸਾਰੰਗ ਰੇਡੀਓ ਸੁਣ ਕੇ ਆਏ ਸੀ। ਆਹ ਗਿਫਟ ਜਿਹੜੇ ਤੁਹਾਨੂੰ ਐਡ ਹੋ ਜਾਣੇ ਆ ਤੇ ਡਿਲੀਵਰੀ ਫ੍ਰੀ ਮਿਲ ਜਾਣੀ ਆ। ਇੰਨਾ ਕੁਛ ਤੁਹਾਨੂੰ ਡਿਲੀਵਰੀ ਦਾ $100 ਚਾਰਜ ਕਰਦੇ ਆ। ਹੁਣ ਨੰਬਰ ਨੋਟ ਕਰ ਲਓ ਸੁਲਤਾਨ ਜੀ, ਯੈਸ ਕਹਿ ਦਿਓ ਜਿਹੜੇ ਗਿਫਟ ਮੈਂ ਕਹਿੰਦੇ ਅਨਾਊਂਸ ਕਰਦੇ, ਯੈਸ ਕਹਿ ਦਿਓ ਬਸ ਕੱਲਾ।
1: ਮੈਂ ਦੱਸਣ ਲੱਗਾ ਸੀ ਜੀ, ਕੈਮਰੇਜ ਤੋਂ ਇੱਕ ਫੈਮਿਲੀ ਆਈ ਸੀ, ਉਹ ਕਹਿੰਦਾ ਜੀ ਟੀਵੀ ਵੀ ਅਸੀਂ ਲੈਣਾ ਤੇ ਬਾਕੀ ਗਿਫਟ ਦਿਓ ਨਾ ਦਿਓ, ਇਲੈਕਟ੍ਰਿਕ ਘੋਟਣਾ ਜ਼ਰੂਰ ਲੈ ਕੇ ਜਾਣਾ।
0: ਚੈੱਕ 905-450-2828, 905-450-2828, 905-450-2828 ਤੇ ਬਾਈ ਕਰ ਲਿਓ ਕਾਲ, ਚਲੇ ਜਾਓ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ। ਲਓ ਜੀ, ਸਾਡਾ ਪ੍ਰੋਗਰਾਮ ਦਾ ਟਾਈਮ ਸਮਾਪਤ ਹੋ ਗਿਆ
2: ਜੀ।
0: ਸੋ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ ਤੇ ਹੋਊਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਤੁਸੀਂ ਦੇ ਦਿਓ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਦਿਓ ਜਾਇਜ਼ ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀ।

416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰ ਵੇ, ਬ੍ਰੈਂਟਨ, 9985 ਮਕਵੀਨ ਡਰਾਈਵ, ਬ੍ਰੈਂਟਨ, 1465 ਮੇਫੀਲਡ ਰੋਡ, ਬ੍ਰੈਂਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਟਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
3: ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ

దోస్తో దేశ్ పర్దేశ్ ప్రైమ్ టైమ్ రేడియోను ఎక్కలో ఏఎం 530 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ

0: ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦਾ ਦਿਨ ਹੋ ਚੁੱਕਾ ਜੀ ਅਤੇ 3:07 ਦੇ ਕੁਝ ਸੈਕਿੰਡ ਹੋਏ ਨੇ ਸਾਡੇ ਦੇਸ ਪ੍ਰਦੇਸ ਦੀ ਸਟੂਡੀਓ ਦੀ ਘੜੀ 'ਤੇ, ਅਤੇ ਮਹੀਨੇ ਦਾ ਅੱਧ ਹੋ ਗਿਆ, ਜੁਲਾਈ ਮਹੀਨੇ ਦਾ ਯਾਨੀ 15 ਤਾਰੀਖ ਹੋ ਗਈ ਆ। ਸਭ ਨੂੰ ਜੀ ਆਇਆਂ
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ, ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਹੁੰਦਾ ਐਵਰੀ ਡੇ, ਮੰਡੇ ਟੂ ਫਰਾਈਡੇ, ਅਤੇ ਜਿਹਦੇ ਵਿੱਚ ਤੁਹਾਡਾ ਅਤੇ ਸਾਡੇ ਦੋਵਾਂ ਦਾ ਸਾਥ ਹੋਏਗਾ 1 ਘੰਟੇ ਦੇ ਲਈ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਸਾਂਝ ਪਾਉਣਗੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ
0: ਜੀ। ਅੱਜ ਤੁਸੀਂ ਸੂਰਜ ਨੂੰ ਲਾਲ ਕੀਤਾ ਪਿਆ, ਕੀ ਗੱਲ ਆ, ਹੈ ਨਾ, ਬੜਾ ਧੁੰਦ ਜੀ ਪਾਈ ਪਈ, ਹਨੇਰਾ ਜਿਹਾ ਕੀਤਾ ਪਿਆ। ਕੁੱਲ ਮਿਲਾ ਕੇ ਕਹਿੰਦੇ ਕਿ ਨਹੀਂ, ਚਾਹੇ ਗਏ ਫਾਇਰ ਤਾਂ ਕਾਫੀ ਦੂਰ ਲੱਗੀ ਹੋਈ ਆ, 1000 ਕਿਲੋਮੀਟਰ ਅਵੇ ਫਰੋਮ ਅਸ,
1: ਨਾਰਥ
0: ਵਾਲੀ ਸਾਈਡ ਦੇ ਥੰਡਰ ਵਿਆਲ ਨੂੰ। ਲੇਕਿਨ ਕਿਉਂਕਿ ਹਵਾ, ਤੈਨੂੰ ਪਤਾ ਕਿਵੇਂ ਟਰੈਵਲ ਕਰਦੇ ਆ ਫਾਸਟ ਹਵਾ ਦੇ ਵਿੱਚ।
1: ਅੱਛਾ,
0: ਅੱਜ ਨਾ ਜਿਹੜੀ ਸਭ ਤੋਂ ਕਹਿੰਦੇ ਟੋਰਾਂਟੋ ਦੀ ਜਿਹੜੀ ਏਅਰ ਕੁਆਲਿਟੀ ਪੂਰ ਦੱਸੀ ਗਈ ਆ ਅੱਜ ਦਾ ਦਿਨ, ਤੇ ਕੱਲ ਵੈਸੇ ਅੱਗੇ ਸ਼ੁਰੂ ਹੋਈ ਹੈ ਇਹ।
1: ਹਾਂਜੀ, ਕੱਲ ਹੋਈ ਹੈ,
0: ਪਹੁੰਚਣ ਨੂੰ ਟਾਈਮ ਲੱਗ ਜਾਂਦਾ, ਪਰ ਅੱਜ ਰਾਤ ਕਾਫੀ ਪਹੁੰਚ ਗਈ ਤੇ ਅੱਜ ਸੁਬਾਹ ਫਿਰ ਕਾਫੀ ਪਹੁੰਚ ਗਈ। ਕੱਲ ਤੱਕ ਜ਼ਿਆਦਾ ਗਰਮੀ ਬਹੁਤ ਸੀ,
1: ਹਾਂਜੀ,
0: ਤੇ ਅੱਜ ਵੀ ਹੀਟ ਲਾੜੀ ਹੈਗਾ ਵੈਸੇ।
1: ਬਿਲਕੁਲ,
0: ਕੁੱਲ ਮਿਲਾ ਕੇ ਤੁਹਾਨੂੰ ਦੱਸਦੇ ਰਹਾਂਗੇ ਗੱਲਾਂ ਬਾਤਾਂ ਹੋਣਗੀਆਂ। ਬਾਬਾ ਟਰੰਪ ਜੀ ਵੀ ਚਿੱਤੇ ਪਾਣੀ 'ਚ ਨੇ, ਹੜਦੇ ਨਹੀਂ ਪੰਗੇ ਲੈਣੋਂ, ਉੱਧਰ ਇਰਾਨ ਵਾਲੇ ਵੀ ਹੱਥਾਂ 'ਚ ਥੁੱਕੀ ਫਿਰਦੇ ਨੇ, ਦੇਖਦੇ ਹਾਂ ਹੁਣ ਕੀ ਬਣਦਾ। ਅਤੇ ਲੜਾਈ ਵੱਧ ਰਹੀ ਹੈ ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਠੀਕ 1 ਘੰਟਾ ਦੇ 10 ਮਿੰਟ ਹੁੰਦੇ, 7-5 ਮਿੰਟ ਲਾ ਲਓ, ਹੈ ਨਾ, ਅਸੀਂ ਲੈ ਕੇ ਚੱਲਾਂਗੇ। ਪਰ ਅਸੀਂ ਤੁਹਾਡੇ ਨਾਲ ਹਾਂ, ਦੇਸ਼ ਪ੍ਰਦੇਸ ਦੀ ਟੀਮ ਤੁਹਾਡੇ ਨਾਲ ਹੈਗੀ। ਠੀਕ ਸ਼ਾਮ ਦੇ 6 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਕਰਾਂਗੇ, ਪਰ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦਾ ਆਸਰਾ ਲੈ ਲਈਏ, ਅਤੇ ਫਿਰ ਆਪਾਂ ਆਉਂਦੇ ਹਾਂ ਵਾਪਸ ਥੋੜ੍ਹੇ ਜਿਹੇ ਸਾਡੇ ਨਾਲ ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਹਨ। ਬੁੱਧਵਾਰ ਦਾ ਦਿਨ ਹੈ ਔਰ ਬੁੱਧਵਾਰ ਨੂੰ ਮਨਪ੍ਰੀਤ ਆਪਣੇ ਮਹਿਮਾਨ ਹੁੰਦੇ ਨੇ ਔਰ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਹੋਰੀ
1: ਜੀ ਬਿਲਕੁਲ।
0: ਪਹਿਲਾਂ ਉਹਨਾਂ ਦਾ ਨੰਬਰ ਦੇ ਦਈਏ, ਆਪਾਂ ਮੋਨਾ ਦਾ ਨੰਬਰ ਦੇ ਦਿਓ, ਫਿਰ ਆਪਾਂ ਅੱਗੇ ਉਹਨਾਂ ਨਾਲ ਗੱਲ ਕਰਦੇ ਹਾਂ।
1: ਬਿਲਕੁਲ 416-509-1509 416-509-1509 ਦੇ ਉੱਪਰ ਤੁਸੀਂ ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਤੇ ਅਸੀਂ ਗੱਲਬਾਤ ਕਰਾਂਗੇ।
0: ਮੋਨਾ ਜੀ ਦੇਸ਼ ਪ੍ਰਦੇਸ਼ ਦੇ ਵਿੱਚ ਜੀ ਆਨ ਨੇ ਸਵਾਗਤ ਜੀ ਤੁਹਾਡਾ।
2: ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਮਨਪ੍ਰੀਤ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਔਰ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰੀਏ, ਅੱਜ ਆਪਾਂ RESP ਦੀ ਬੱਚਿਆਂ ਦੀ ਐਜੂਕੇਸ਼ਨ ਪਲਾਨ ਦੀ ਗੱਲਬਾਤ ਕਰਦੇ ਹਾਂ। ਬਹੁਤ ਜ਼ਰੂਰੀ ਆ ਕਿਉਂਕਿ ਹਰ ਸਾਲ ਜਦੋਂ ਆਪਾਂ ਬੱਚੇ ਯੂਨੀਵਰਸਿਟੀ ਜਾਂਦੇ ਆ ਫੀਸ ਵੱਧਦੀ ਜਾਂਦੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧਣੀ ਆ। ਜੇ ਕਿਸੇ ਦੇ ਬੱਚੇ ਨੇ 5 ਸਾਲ 10 ਸਾਲ ਨੂੰ ਜਾਣਾ ਤਾਂ ਐਕਸਪੈਂਸ ਵਧੀ ਜਾਣੇ ਆ ਆਲ ਦਾ ਟਾਈਮ, ਅਤੇ ਇਹਦੀ ਗੱਲਬਾਤ ਕਰੀਏ, ਬਹੁਤ ਜ਼ਰੂਰੀ ਆ ਜੀ।
2: ਬਿਲਕੁਲ ਸਿੱਧੂ ਜੀ, ਜ਼ਿਆਦਾਤਰ ਕੀ ਹੁੰਦਾ ਹੈਗਾ ਕਿ ਡੈਫੀਨੇਟਲੀ ਇਨਫਲੇਸ਼ਨ ਜਿਹੜੀ ਹੈਗੀ ਹਰ ਜਗ੍ਹਾ ਹਿੱਟ ਹੁੰਦੀ ਹੈ ਐਂਡ ਅਕਸਰ ਕੀ ਹੁੰਦਾ ਕਿ ਡੇਲੀ ਯੂਜ ਵਾਲੀ ਜਿਹੜੀ ਚੀਜ਼ਾਂ ਹੁੰਦੀਆਂ ਸਾਨੂੰ ਉੱਥੇ ਜ਼ਰੂਰ ਰਿਅਲਾਈਜ਼ ਹੁੰਦਾ ਕਿ ਹਾਂਜੀ ਗਰੋਸਰੀਜ ਵੱਧ ਗਈ ਹੈਗੀ ਹੈ, ਗੈਸ ਪ੍ਰਾਈਸ ਵੱਧ ਗਈ ਹੈ, ਘਰਾਂ ਦਾ ਚੇਂਜਿਸ ਆ ਗਈਆਂ ਨੇ। ਪਰ ਹੁਣ ਇਸ ਟਾਈਮ ਤੇ ਜਦੋਂ ਬੱਚਿਆਂ ਨੇ ਜਿਹੜੇ ਵੀ ਫੈਮਿਲੀ ਦੇ ਵਿੱਚ ਬੱਚੇ ਯੂਨੀਵਰਸਿਟੀ ਜਾਂਦੇ ਆ ਉਹਨਾਂ ਨੂੰ ਉੱਥੇ ਰਿਅਲਾਈਜ਼ ਹੁੰਦਾ ਹੈਗਾ ਕਿ ਹਾਂਜੀ ਯੂਨੀਵਰਸਿਟੀ ਦੇ ਵੀ ਐਕਸਪੈਂਸਿਸ ਵਧੇ ਹੋਏ ਨੇ ਐਂਡ ਇਸ ਟਾਈਮ ਤੇ ਸਾਨੂੰ ਜਦੋਂ ਵੀ ਜਿੱਦਾਂ ਕਿ ਹਰ ਸਾਲ ਦੀ ਤਰ੍ਹਾਂ ਜੁਲਾਈ ਐਂਡ ਅਗਸਤ ਦਾ ਟਾਈਮ ਇੱਕ ਏਦਾਂ ਦਾ ਟਾਈਮ ਹੁੰਦਾ ਹੈ ਜਦੋਂ ਬੱਚਿਆਂ ਦੇ ਵਿਦਡਰੋਲਸ ਆਉਣੇ ਸ਼ੁਰੂ ਹੁੰਦੇ ਆ, ਜਿਨ੍ਹਾਂ ਨੇ ਵੀ ਸਪਤੰਬਰ ਦੇ ਵਿੱਚ ਕਾਲਜ ਜਾਣਾ ਹੈ ਯੂਨੀਵਰਸਿਟੀ ਜਾਣਾ ਹੈ ਉਹਨਾਂ ਦੀ RESP ਇਸ ਟਾਈਮ ਤੇ ਮੈਚਿਓਰ ਹੁੰਦੀ ਹੈਗੀ, ਇਸ ਟਾਈਮ ਤੇ ਪੈਸੇ ਲੈਣੇ ਕਢਾਉਣੇ ਹੈਗੇ, ਕਹਿ ਲਓ ਕਿ ਕਾਲਜ ਯੂਨੀਵਰਸਿਟੀ ਚਾਹੇ ਉਹ ਇਨ ਹਾਊਸ ਇੱਥੇ ਰਹਿ ਕੇ ਪੜ੍ਹਨਾ ਇਨ ਦਾ ਸਿਟੀ ਜਾਂ ਫਿਰ ਆਊਟ ਆਫ ਦਾ ਸਿਟੀ ਆਊਟ ਆਫ ਦਾ ਕੰਟਰੀ ਕਿਤੇ ਵੀ ਉਹਨਾਂ ਨੇ ਪੜ੍ਹਨ ਜਾਣਾ, ਓਬਵੀਅਸਲੀ ਫੰਡਿੰਗ ਵਿੱਚ ਸਭ ਨਾਲੋਂ ਪਹਿਲਾਂ ਗੱਲਬਾਤ ਹੁੰਦੀ ਹੈ ਕਿ ਸਾਨੂੰ ਫੰਡਿੰਗ ਕਿਸ ਤਰੀਕੇ ਦੇ ਨਾਲ ਅਵੇਲੇਬਲ ਹੋਏਗੀ। ਸੋ ਉਹਦੇ ਲਈ ਮੈਂ ਜ਼ਰੂਰੀ ਇਸ ਟਾਈਮ ਤੇ ਜਿੰਨੀਆਂ ਵੀ ਫੈਮਿਲੀਸ ਦੇ ਨਾਲ ਵਰਕਆਊਟ ਕਰ ਰਹੇ ਹਾਂ, ਜਿੰਨੀ ਵੀ ਫੈਮਿਲੀਸ ਨੂੰ ਹੈਲਪ ਆਊਟ ਕੀਤੀ ਹੈਗੀ ਪੇਪਰ ਵਰਕ ਦੇ ਵਿੱਚ, ਬਹੁਤ ਹੀ ਸਿੰਪਲ ਹੋ ਗਿਆ ਪਹਿਲਾਂ ਨਾਲੋਂ। ਅੱਜ ਤੋਂ ਜੇ ਮੈਂ 10-15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸ ਟਾਈਮ ਤੇ ਬਹੁਤ ਫਾਰਮਸ ਭਰ ਕੇ ਭੇਜਣੇ ਹੁੰਦੇ ਸੀਗੇ, ਫਿਰ ਚੈੱਕ ਆਉਂਦੇ ਹੁੰਦੇ ਸੀਗੇ, ਤੇ ਇਸ ਟਾਈਮ ਤੇ ਇੰਨਾ ਕੁ ਈਜ਼ੀ ਹੋ ਗਿਆ ਕਿ ਆਨਲਾਈਨ ਵਿਦ ਇਨ 5 to 7 minutes ਐਪਲੀਕੇਸ਼ਨ ਸਬਮਿਟ ਹੋ ਜਾਂਦੀ RESP ਦੇ ਵਿਦਡਰੋਲ ਦੇ ਲਈ ਐਂਡ ਵਿਦ ਇਨ 2 business days ਉਹਨਾਂ ਨੂੰ ਮਨੀ ਟ੍ਰਾਂਸਫਰ ਹੋ ਜਾਂਦੀ ਉਹਨਾਂ ਦੇ ਅਕਾਊਂਟ ਦੇ ਵਿੱਚ। ਸੋ ਇਹ ਇੰਨਾ ਜ਼ਿਆਦਾ ਕੁਇਕ ਐਂਡ ਫਾਸਟ ਪ੍ਰੋਸੈਸ ਹੋ ਗਿਆ ਹੈਗਾ, ਪਰ ਜ਼ਰੂਰਤ ਕਿਸ ਚੀਜ਼ ਦੀ ਹੈਗੀ ਹੈ, ਜ਼ਰੂਰਤ ਹੈਗੀ ਟਾਈਮ ਸਿਰ ਪਲੈਨਿੰਗ ਕਰਨ ਦੀ। ਜਦੋਂ ਵੀ ਬੱਚੇ ਬੋਰਨ ਹੁੰਦੇ ਹੈਗੇ ਆ ਕੋਸ਼ਿਸ਼ ਕਰੋ ਨਾਲ ਦੀ ਨਾਲ ਉਹਨਾਂ ਦੀ RESP ਜ਼ਰੂਰ ਕਰਵਾਈ ਜਾਵੇ। ਸੋ ਇਹ ਮੈਸੇਜ ਮੈਂ ਜ਼ਰੂਰ ਉਹਨਾਂ ਨੂੰ ਦੇਣਾ ਚਾਹੂੰਗੀ ਜਿਹੜਾ ਕਿ ਇਸ ਟਾਈਮ ਤੇ ਜਿਨ੍ਹਾਂ ਦੇ ਘਰ ਨਿਊ ਬੋਰਨ ਕਿਡਸ ਹੈਗੇ ਆ, ਨਿਊ ਬੋਰਨ ਗ੍ਰੈਂਡ ਕਿਡਸ ਹੈਗੇ ਆ, ਜੇ ਹਜੇ ਤੱਕ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਕਰਵਾਏ ਤਾਂ ਜ਼ਰੂਰ ਜਿੰਨੀ ਜਲਦੀ ਹੋ ਸਕਦਾ ਉਨਾ ਜ਼ਿਆਦਾ ਬੈਟਰ ਰਹਿੰਦਾ ਹੈ, ਕਿਉਂਕਿ ਰੀਜ਼ਨ ਕੀ ਹੈ ਕਿ ਜਦੋਂ ਵੀ ਤੁਸੀਂ ਕੰਟਰੀਬਿਊਸ਼ਨ ਕਰਨੀ ਹੈ ਉਸ ਟਾਈਮ ਤੇ ਤੁਹਾਨੂੰ ਗੌਰਮੈਂਟ ਦੀਆਂ ਗ੍ਰਾਂਟਸ ਵੀ ਮਿਲੇਗੀਆਂ ਤੇ ਗ੍ਰਾਂਟਸ ਦੇ ਉੱਤੇ ਇੰਟਰਸਟ ਤੇ ਤੁਹਾਡੇ ਬੱਚੇ ਜਿਹੜੀ ਬੱਚਿਆਂ ਦੀ ਕੰਟਰੀਬਿਊਸ਼ਨ ਹੈ ਉਸਦੇ ਉੱਤੇ ਇੰਟਰਸਟ ਤੇ ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਚਲਾ ਜਾਂਦਾ ਹੈ। ਐਂਡ ਜਦੋਂ ਇਹ 17-18 ਈਅਰਸ ਦਾ ਟਾਈਮ ਹੁੰਦਾ ਹੈਗਾ, 18 ਸਾਲ ਬਾਅਦ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ, ਜਿੱਦਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ, ਬਹੁਤ ਸਾਰੇ ਬੱਚੇ ਇਸ ਟਾਈਮ ਤੇ ਕੋਈ USA ਕੋਈ UK ਕੋਈ ਬੈਕ ਹੋਮ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਪੜ੍ਹਨ ਜਾ ਰਹੇ ਨੇ। ਸੋ ਹਰ ਜਗ੍ਹਾ ਤੁਸੀਂ ਇਹ ਪੈਸੇ ਯੂਜ਼ ਕਰ ਸਕਦੇ ਹੈਗੇ, ਉਹ ਬੱਚੇ ਚਾਹੇ ਕਿਤੇ ਵੀ ਪੜ੍ਹਨ ਚਾਹਣ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਕਿ ਇਨ ਕੇਸ ਬੱਚਿਆਂ ਦੇ ਲਈ ਇਹ ਜ਼ਰੂਰ ਪੇਰੈਂਟਸ ਦੇ ਮਾਇੰਡ ਦੇ ਵਿੱਚ ਆਉਂਦਾ ਕਿ ਇਨ ਕੇਸ ਬਾਈ ਚਾਂਸ ਜੇ ਨਾ ਪੜ੍ਹੇ ਜਾਂ ਕਿ ਜਾਂ ਪੂਰਾ ਪੈਸਾ ਨਾ ਯੂਜ਼ ਹੋਇਆ ਤਾਂ ਉਹਨਾਂ ਦੇ ਆਪਸ਼ਨ ਦੇ ਵਿੱਚ ਵੀ ਪੂਰੇ ਤੁਹਾਡੇ ਜਿਹੜੇ ਪ੍ਰਿੰਸੀਪਲ ਤੇ ਪਲੱਸ ਇੰਟਰਸਟ ਹੈ ਸਿਕਿਓਰ ਰਹਿੰਦਾ ਹੈ, ਤੁਸੀਂ ਆਪਣਾ ਮਨੀ ਬਿਲਕੁਲ ਵੀ ਲੂਜ਼ ਨਹੀਂ ਕਰੋਗੇ। ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਿੱਦਾਂ RESP ਦਾ ਪਲਾਨ ਵਰਕਆਊਟ ਕਰਦਾ, ਚਾਹੇ ਬੱਚੇ ਹੁਣ ਨਿਊ ਬੋਰਨ ਇੱਥੇ ਬੋਰਨ ਹੋਏ ਨੇ ਜਾਂ ਫਿਰ ਬੈਕ ਹੋਮ ਕੰਟਰੀ ਤੋਂ ਤੁਸੀਂ PR ਹੋ ਕੇ ਆਏ ਹੈਗੇ ਹੋ, ਜ਼ਰੂਰ ਤੁਸੀਂ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੁੰਦੇ ਹੋ ਕਿ ਕਿਹੜਾ ਪਲਾਨ RESP ਦਾ ਤੁਹਾਡੇ ਲਈ ਸੂਟੇਬਲ ਹੋਏਗਾ, ਕਿਹੜੀ ਇਨਵੈਸਟਮੈਂਟ ਆਪਸ਼ਨ ਤੁਹਾਡੇ ਲਈ ਸੂਟੇਬਲ ਹੋਏਗੀ, ਜ਼ਿਆਦਾ ਡਿਟੇਲ 'ਚ ਗੱਲ ਕਰਨ ਲਈ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-1509।
0: ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਔਰ ਮਨਪ੍ਰੀਤ ਅੱਜ ਨਾ ਹੁਣ ਮੈਚ ਸ਼ੁਰੂ ਹੋ ਗਿਆ 2:45 ਅਤੇ ਕੱਲ੍ਹ ਵੈਸੇ ਗੇਮ ਹੋਈ ਫਰਾਂਸ ਅਤੇ ਇਹ ਨਾ ਅਤੇ ਸਪੇਨ ਦੀ ਸਪੇਨ ਨੇ 2 ਗੋਲ ਕੀਤੇ ਬੜਾ ਸੋਹਣਾ ਖੇਡੇ ਸਪੇਨ ਵਾਲੇ ਅਤੇ ਫਰਾਂਸ ਨੂੰ ਹਰਾ ਕੇ ਉਹ ਫਾਈਨਲ ਵਿੱਚ ਪਹੁੰਚ ਚੁੱਕੇ ਨੇ ਅੱਜ ਅਰਜਨਟੀਨਾ ਅਤੇ ਇੰਗਲੈਂਡ ਦੀ ਗੇਮ ਚੱਲੀ ਆ 2:45 ਅਤੇ ਹਾਲੇ 0-0 0-0 ਹੈਗੀ ਆ ਜਿਹੜੇ ਸਾਕਰ ਨੂੰ ਪਿਆਰ ਕਰਨ ਵਾਲੇ ਸਾਡੇ ਵੀਰ ਨੇ ਇਸ ਸਮੇਂ ਟੀ ਵੀ ਦੇ ਕੋਲ ਬੈਠੇ ਹੋਣਗੇ ਅਤੇ ਟੀ ਵੀ ਵੀ ਨਾਲ ਹੌਲੀ ਹੌਲੀ ਰੈਡੀ ਵੀ ਲਾਇਆ ਹੋਇਆ ਸਾਡਾ ਅਤੇ ਨਾ ਆਪਾਂ ਵੀ ਦੇਖਣਾ ਮੈਚ ਦੇਖ ਲਾਂਗੇ ਬਾਅਦ 'ਚ ਅਤੇ 4 ਵਜੇ ਤੋਂ ਬਾਅਦ ਪਰ ਇੰਟਰਸਟਿੰਗ ਮੈਚ ਹੈਗਾ ਅੱਜ ਨਾ ਬੜਾ ਵਧੀਆ ਅਤੇ ਜਿਹੜਾ ਵੀ ਅਰਜਨਟੀਨਾ ਅਤੇ ਆਪਣੇ ਇੰਗਲੈਂਡ ਵਿੱਚ ਜਿੱਤੇਗਾ ਫਿਰ ਸੰਡੇ ਨੂੰ ਫਾਈਨਲ ਹੋਣਾ
1: ਫਾਈਨਲ ਹੋਏਗਾ ਹਾਂਜੀ
0: ਅੱਗੇ ਸਪੇਨ ਭੜੇਗਾ ਦੋਹਾਂ ਟੀਮਾਂ ਦੇ ਅੱਗੇ ਜਾਏਗਾ ਨਾ ਪਰ ਬਹੁਤੇ ਲੋਕ ਕਹਿ ਰਹੇ ਸ਼ਾਇਦ ਮੈਸੀ ਜਾਵੇ ਪਰ ਟੀਮ ਇੰਗਲੈਂਡ ਦੇ ਵਿੱਚ ਹੁਣ ਖੇਡਦੀ ਆ
1: ਹਾਂਜੀ ਹਾਂਜੀ
0: ਯੂਰਪ ਵਾਲੇ ਵੀ ਬਹੁਤ ਅੱਛਾ ਖੇਡਦੇ ਨੇ ਇੰਗਲੈਂਡ ਵਾਲੇ
1: ਬਿਲਕੁਲ ਸੈਮੀਫਾਈਨਲ ਮੈਚ ਹੈ ਤਾਂ ਓਬਵੀਅਸਲੀ ਟੱਕਰ ਵਾਲਾ ਹੀ ਹੋਏਗਾ ਅਤੇ ਜਾਣਕਾਰੀ ਮੈਂ ਦੇ ਦਿਆਂ ਥੋੜ੍ਹੀ ਜਿਹੀ ਤੁਹਾਨੂੰ ਆਲ ਲਿੰਕ ਟਰੈਵਲ ਮਿਸਿਸ ਆਗਾ ਦੀ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ ਇਹਨਾਂ ਨੇ ਬਹੁਤ ਹੀ ਵਧੀਆ ਸਪੈਸ਼ਲ ਫੇਅਰ ਲਗਾਏ ਨੇ ਤੁਹਾਡੇ ਲਈ ਰਿਟਰਨ ਟਿਕਟ ਦੇ ਸੈਪਟੈਂਬਰ ਤੋਂ ਦਸੰਬਰ ਤੱਕ ਤੁਸੀਂ ਸੈਪਟੈਂਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਹੋਵੇ ਟੋਰੋਂਟੋ ਟੂ ਦਿੱਲੀ ਦਿੱਲੀ ਤੋਂ ਟੋਰੋਂਟੋ ਤਾਂ $1490 ਦੀਆਂ ਟਿਕਟਸ ਨੇ ਅਤੇ ਤੁਸੀਂ 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ $1490 ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦਾ ਆਉਣ ਜਾਣ ਹੋ ਸਕਦਾ ਸੈਪਟੈਂਬਰ ਤੋਂ ਦਸੰਬਰ ਤੱਕ ਜੇ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਅਤੇ ਵਾਪਸੀ ਕਰਨੀ ਅੰਮ੍ਰਿਤਸਰ ਤੋਂ ਟੋਰੋਂਟੋ ਦੀ ਸੈਪਟੈਂਬਰ ਤੋਂ ਦਸੰਬਰ ਦੇ ਵਿੱਚ ਹੀ ਤਾਂ $1790 ਦੀ ਟਿਕਟਸ ਹੋਣਗੀਆਂ $1790 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ 2 ਬੈਗਸ ਦੇ ਨਾਲ ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਨੰਬਰ 905-565-8704
0: 905-587-0004 ਇਹਨਾਂ ਦਾ ਨੰਬਰ ਹੈ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨਾਲ ਜੁੜੇ ਮਨਪ੍ਰੀਤ ਮੈਂ ਜਾਣਕਾਰੀ ਦੇ ਦਿਆਂ ਕਿ ਇਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈਗਾ
1: ਹਾਂਜੀ
0: ਅੱਗ ਭਾਵੇਂ ਕਿ ਲੱਗੀ ਹੋਈ ਹੈ ਨੌਰਥ ਵੈਸਟਰਨ ਇੰਟੀਰੀਅਰ ਦੇ ਵਿੱਚ ਲੇਕਿਨ ਪੁਸ਼ ਕਰ ਰਹੀ ਹੈ ਸ਼ਹਿਰ ਵੱਲ ਨੂੰ ਹਵਾਵਾਂ ਪੁਸ਼ ਕਰ ਰਹੀਆਂ ਆਪਣੇ ਇੱਧਰ ਜਿਹੜਾ ਇਨਵਾਇਰਮੈਂਟ ਜਿਹੜਾ ਧੂੰਆਂ ਵਗੈਰਾ ਇੱਧਰ ਨੂੰ ਆ ਰਿਹਾ ਜ਼ਿਆਦਾ ਟੋਰਾਂਟੋ ਏਰੀਆ ਹੋ ਗਿਆ ਓਟਵਾ ਹੋ ਗਿਆ ਸਾਰੇ ਏਰੀਆ ਸਰਾਊਂਡਿੰਗ ਏਰੀਆ ਦੇ ਵਿੱਚ ਹੈਗਾ ਅੰਟੇਰੀਓ ਦੇ ਵਿੱਚ ਨਾ ਅਤੇ ਕਿਉਂਕਿ ਜਿੱਧਰ ਨੂੰ ਹਵਾ ਜਾਂਦੀ ਹੈ ਉੱਧਰ ਨੂੰ ਫਿਰ ਚਲੇ ਜਾਂਦੀ ਹੈ ਧੂੰਆਂ ਹੈਗਾ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਜੇ ਤਾਂ ਤੁਸੀਂ ਬੈਸਟ ਹੁਣ ਹਵਾ ਚੱਲ ਪਈ ਵਾਰ ਉਹਦੇ ਨਾਲ ਕਾਫੀ ਰਾਹਤ ਮਿਲ ਰਹੀ ਆ ਹੈ ਨਾ ਪਰ ਜੇਕਰ ਤੁਸੀਂ ਬਜ਼ੁਰਗ ਹੈਗੇ ਹੋ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਫਿਰ ਬਚੋ ਬਾਹਰ ਜਾਣ ਤੋਂ ਥੋੜ੍ਹਾ ਜਿਹਾ ਗਰੇਸ ਕਰੋ ਸ਼ਾਮ ਨੂੰ ਜਦੋਂ ਕੋਲਡ 8-9 ਵਜੇ ਤੋਂ ਬਾਅਦ ਠੀਕ ਹੋ ਗਿਆ ਫਿਰ ਤੁਸੀਂ ਇੱਕ ਤਾਂ ਧੂੰਆਂ ਜਾ ਰਹੇ ਆ ਤਾਂ ਫਿਰ ਸਾਨੂੰ ਮਹਿਸੂਸ ਨਹੀਂ ਹੁੰਦਾ ਪਰ ਤੂੰ ਜਦੋਂ
1: ਪਰ ਹੁੰਦਾ ਹਾਂਜੀ ਬਟ
0: ਜਦੋਂ ਵਾਕ ਕਰਦੇ ਆ ਫਿਰ ਆਪਣੇ ਲੰਗਸ 'ਚ ਜਾਂਦਾ
1: ਹਾਂਜੀ ਹਾਂਜੀ ਜਦੋਂ ਸਾਹ ਲੈਂਦੇ ਆ ਨਾ ਫਿਰ
0: ਤੁਸੀਂ ਖਿਆਲ ਰੱਖੋ ਅਤੇ ਕੀ ਸੰਗੀਤ ਕਰੀਏ ਅਤੇ ਇਹਨਾਂ ਦਿਨ ਗੱਲਾਂ ਤੋਂ ਚੱਲਦੀਆਂ ਰਹਿਣੀਆਂ ਅੱਜ ਸੇਲ ਵੀ ਲਗਾਈ ਆ ਇੰਡੀਅਨ ਫਰੂਟ ਲੈਣੇ ਜਿਹੜੀ ਇੱਕੋ ਬ੍ਰਾਂਚ 'ਚ ਲਿਆਈ ਹੈ ਸੇਲ ਹੈ ਪਰ ਮੈਂ ਅੱਗੇ ਜਾ ਕੇ ਪੂਰੀ ਪੂਰੀ ਜਾਣਕਾਰੀ ਦਿਉਂ ਜਿਹੜੀ ਇਹਨਾਂ ਦੀ ਬ੍ਰਾਂਚ ਹੈਗੀ ਆ ਬਿਲਕੁਲ ਆਪਣੇ ਸੈਂਡਲਵੁੱਡ ਅਤੇ ਕੈਨੇਡੀ
1: ਸੈਂਡਲਵੁੱਡ ਐਂਡ ਹਾਈਵੇਟਨ
0: ਸਟਾਰਬਕਸ ਵਾਲੇ ਪਲਾਜ਼ੇ ਉੱਥੇ ਇਕੱਲੀ ਇੱਕੋ ਸੇਲ ਲਾਈ ਹੈ ਇੱਕੋ ਬੜੀ ਲੋਕੇਸ਼ਨ ਹੈਗੀ ਆ ਉਹ ਜਾ ਕੇ ਮੈਂ ਪ੍ਰਾਈਸ ਦਿਆਂਗਾ
1: ਬਿਲਕੁਲ
0: ਗੀਤ ਵੱਲ ਚੱਲੀਏ
1: ਹਾਂਜੀ ਹਾਂਜੀ ਬਿਲਕੁਲ

0: ਅਰਦਾਸ ਮਾਨ ਸਾਹਿਬ ਦੀ ਆਵਾਜ਼ ਤੁਹਾਡੇ ਲਈ ਅਸੀਂ ਹੁਣੇ ਸੁਣਾਈ ਆ। ਮੈਂ ਦੱਸਦਿਆਂ ਕਿ 25 ਸੈਂਡਲਵੁੱਡ ਪਾਰਕ ਵੇ ਇੰਡੀਅਨ ਫਰੂਟਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਉੱਥੇ ਬਹੁਤ ਵੱਡੀ ਸੇਲ ਲੱਗੀ ਆ, ਸੇਲ ਦਾ ਫਾਇਦਾ ਉਠਾਓ। ਜਿਹਦੇ ਵਿੱਚ ਦਾਲਾਂ ਲਗਾਈਆਂ ਉਹਨਾਂ ਨੇ, ਦੀਪ ਤੂਰ ਦਾਲ ਹੈਗੀ ਆ, ਮਸਰਾਂ ਦੀ ਦਾਲ ਹੈਗੀ ਆ 299 ਮਹੀ ਆ ਜੀ, ਮਸਰਾਂ ਦੀ ਦਾਲ 299 ਚਾਰ ਪਾਊਂਡ, ਅਤੇ ਤੂਰ ਦਾਲ ਹੀ ਹੈਗੀ ਆ ਦੂਜੀ ਜਿਹੜੀ ਹੁੰਦੀ ਆ ਇਹ ਹੈਗੀ ਆ 399 ਚਾਰ ਪਾਊਂਡ
1: ਜੀ,
0: ਅਤੇ ਬਰਾਊਨ ਸ਼ੂਗਰ ਹੈਗੀ ਆ 699 8 ਪਾਊਂਡ। ਅਤੇ ਖਾਣ ਪੀਣ ਵਾਲੇ ਸੈਕਸ਼ਨ 'ਚ ਮੈਂ ਬਾਅਦ ਵਿੱਚ ਜਾਊਂਗਾ। ਅਤੇ ਟਮਾਟਰ ਲਗਾਏ ਨੇ ਉਹਨਾਂ ਨੇ 99 ਸੈਂਟ ਨੂੰ ਪਾਊਂਡ, ਅਤੇ ਰੈਪਨੀ ਲਗਾਈ ਹੈਗੀ $99, ਕੋਲੀਫਲਾਵਰ ਯਾਨੀ ਗੋਭੀ ਦਾ ਫੁੱਲ $99 ਮਿਲੇਗਾ, ਇੰਡੀਅਨ ਓਕਰਾ 299, ਅਤੇ ਲੌਕੀ ਹੈਗੀ ਆ ਜੀ 99 ਸੈਂਟ ਨੂੰ ਪਾਊਂਡ, ਗੁੜ ਦਾ ਬੰਸੀ ਗੁੜ 699 ਨੂੰ 5 ਕੇ ਜੀ, ਅਤੇ ਬਲੈਕ ਚਨਾ ਅਤੇ ਵਾਈਟ ਚਨਾ ਇਹ ਵੀ ਹੈਗਾ 299 4 ਪਾਊਂਡ। ਪਰ ਇਹ ਸੇਲ ਦੀ ਬ੍ਰਾਂਚਾਂ ਹੋਰ ਵੀ ਨੇ, ਲੇਕਿਨ ਤੁਸੀਂ ਪਹੁੰਚਣਾ ਹੈਗਾ 25 ਸੈਂਟਲਵੁੱਡ ਪਾਰਕਵੇ ਅਤੇ ਹਾਈਵੇ 10, ਉੱਥੋਂ ਦਾ ਨੰਬਰ ਹੈ 2896321000, ਮੀਟ ਸ਼ੋਪ ਦਾ ਨੰਬਰ ਹੈਗਾ 2896321004
1: ਜੀ।
0: ਸਬਜ਼ੀਆਂ ਤੋਂ ਗੱਲ ਚੇਤੇ ਆ ਗਈ, ਮੈਂ ਨਾ ਪਿਛਲੇ ਵੀਕ ਵੈਸੇ ਵੀਕਐਂਡ 'ਤੇ ਜਾਂਦਾ ਹੁੰਦਾ ਮੰਡੇ, ਮੈਂ ਉਧਰ ਗਿਆ ਫਿਰ ਪਹਿਲਾਂ ਤਾਂ ਮੈਨੂੰ ਤਿੰਨ ਚਾਰ ਤੁਹਾਨੂੰ ਪਤਾ ਏਕੜ 'ਚ ਘਰ ਆ,
1: ਹਾਂਜੀ
0: ਘਾਹ ਜਾ ਰਿਹਾ ਪਿੱਛੇ,
1: ਹਾਂਜੀ
0: ਟਰੈਕਟਰ ਰੱਖਿਆ ਹੋਇਆ ਜੌਨ ਡੀਅਰ ਦਾ ਆਪਣੇ ਕੋਲੇ, ਉਹਦੇ ਨਾਲ ਘਾਹ ਕੱਟਿਆ ਸਵਾਦ ਲਿਆ ਪੂਰਾ, ਫਿਰ ਖੀਰੀ ਖੂਰ ਖਾਧੇ ਉੱਥੇ ਦੇ ਆਪਾਂ ਬੀਜੇ ਆ,
1: ਹਾਂਜੀ
0: ਦੋ ਦਿਨ ਮੈਂ ਨਜ਼ਾਰੇ ਲੈ ਕੇ ਆਇਆ। ਮੈਂ ਚਾਚਾ ਕੋਈ ਨੀ ਤੂੰ ਘਰ ਹੀ ਲੈਣਾ ਅੱਧਾ ਘੰਟਾ, ਚਲੋ ਤੂੰ ਬਾਕੀ ਕੋਈ ਵੀ ਕਹਿੰਦੇ ਨਾ,
1: ਹਾਂਜੀ
0: ਦੋ ਦਿਨ ਮੈਂ ਫਿਰ ਉੱਧਰ ਲਾ ਕੇ ਆਇਆ। ਮੇਰੇ ਮੈਨੂੰ ਐਂ ਹੁੰਦਾ ਨਾ ਮੈਂ ਹੱਥੀਂ ਕੰਮ ਕਰਕੇ ਮੈਂ ਖੁਸ਼ ਰਹਿੰਦਾ, ਲੱਗਿਆ ਰਹਿੰਦਾ ਉੱਥੇ, ਫਿਰ ਕੋਈ ਨਾ ਕੋਈ ਕੰਮ ਕਰੀ ਜਾਵੇ, ਕੋਈ ਤਾਂ ਹੈ ਨਾ ਘਾਹ ਕੋ ਕੱਟ ਲਿਆ, ਉਹਨੂੰ ਟ੍ਰਿਮ ਕਰ ਲਿਆ, ਉੱਧਰ ਟ੍ਰੀ ਟ੍ਰਿਮ ਕਰ ਲਿਆ, ਕਿਤੇ ਹੈ ਨਾ ਤੂੰ ਆਪਣੇ ਆਪ ਨਾ ਐਕਸਰਸਾਈਜ਼ ਹੁੰਦੀ ਰਹਿੰਦੀ ਆ।
1: ਹਾਂ ਬਿਲਕੁਲ, ਹਾਂਜੀ ਨਾ ਜੀ ਜੀ ਜੀ
0: ਜਿਹੜੇ ਬ੍ਰਹਮ ਬੇਸ ਪਰਦੇ ਨੂੰ ਜੁੜੇ ਹੋਣਗੇ
1: ਜੀ। ਮੈਂ ਟੀਮ ਸਿੱਧੂ ਦੀ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਲਈ ਬੜਾ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੇ ਬਿਲਕੁਲ ਨਜ਼ਦੀਕ ਰਿਵਰਮੌਂਟ ਰੋਡ ਐਂਡ ਐਂਬਲਟਨ ਰੋਡ ਦੇ ਉੱਪਰ ਇੱਕ ਨਵੇਂ ਟਾਊਨ ਹਾਊਸਿਸ ਲੈ ਕੇ ਆਏ ਨੇ, ਜਿਨ੍ਹਾਂ ਦੀ ਪ੍ਰਾਈਸ 6,34,000 ਤੋਂ ਸਟਾਰਟ ਹੁੰਦੀ ਹੈ। ਇਹਨਾਂ ਦੀ ਕਲੋਜ਼ਿੰਗ ਅਗਲੇ ਸਾਲ 2027 ਦੇ ਵਿੱਚ ਹੋ ਜਾਣੀ ਹੈ। 3 ਫਲੋਰ ਦੇ ਅਰਬਨ ਟਾਊਨ ਹਾਊਸਿਸ ਨੇ, ਪ੍ਰਾਈਸ 6,34,000 ਤੋਂ ਸਟਾਰਟ ਹੁੰਦੀ ਹੈ। ਇਹਦੇ ਵਿੱਚ 3 ਬੈਡਰੂਮ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ ਡਿਪੋਜ਼ਿਟ ਹੈਗਾ 60,000 ਟੋਟਲ ਹੈ। ਅਤੇ ਇਸ ਤੋਂ ਇਲਾਵਾ 3 ਫਲੋਰ ਦੇ ਟ੍ਰੈਡੀਸ਼ਨਲ ਟਾਊਨਸ ਨੇ, ਜਿਨ੍ਹਾਂ ਦੀ ਪ੍ਰਾਈਸ 7,49,000 ਹੈ। 1940 ਸਕੁਆਇਰ ਫਿੱਟ ਤੋਂ ਲੈ ਕੇ 2190 ਸਕੁਆਇਰ ਫਿੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨੇ ਆ, 2 ਪਾਊਡਰ ਰੂਮ ਅਤੇ 2 ਬਾਥਰੂਮਸ ਹੋਣਗੇ ਘਰ ਦੇ ਵਿੱਚ। ਪ੍ਰਾਈਵੇਟ ਬੈਕਯਾਰਡ ਹੋਏਗਾ ਅਤੇ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਮਤਲਬ ਤੁਸੀਂ 2 ਕਾਰਸ ਨੂੰ ਪਾਰਕ ਕਰ ਸਕੋਗੇ। ਡਿਪੋਜ਼ਿਟ ਇਹਦਾ ਹੈਗਾ ਆ 80,000 ਟੋਟਲ ਡਿਪੋਜ਼ਿਟ ਹੈ ਜਿਹੜਾ ਤੁਸੀਂ ਪੇ ਕਰਨਾ। ਅਤੇ ਲਾਸਟ ਵਿੱਚ 3 ਫਲੋਰ ਦੇ ਲੇਨ ਟਾਊਨ ਹਾਊਸਿਸ ਨੇ, 7,77,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ। 7,79,000 ਤੋਂ 1950 ਤੋਂ ਲੈ ਕੇ 2105 ਸਕੁਆਇਰ ਫਿੱਟ ਦੇ ਘਰ ਹੋਣਗੇ। 4 ਤੋਂ 5 ਬੈਡਰੂਮਸ ਬਣਨਗੇ, 3.5 ਤੋਂ 4.5 ਬਾਥਰੂਮਸ ਹੋਣਗੇ, ਡਬਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਇਹਦੇ ਨਾਲ 1 ਬੈਡਰੂਮ ਅਤੇ 1 ਫੁੱਲ ਬਾਥਰੂਮ ਮੇਨ ਫਲੋਰ ਦੇ ਉੱਪਰ ਵੀ ਹੋਏਗਾ। ਡਿਪੋਜ਼ਿਟ 80,000 ਟੋਟਲ ਹੈ ਜਿਹੜਾ ਕਿ ਤੁਸੀਂ ਪੇ ਕਰਨਾ ਹੈ। ਇਹਦੇ ਬਾਰੇ ਤੁਸੀਂ ਜਾਣਕਾਰੀ ਲਓ ਟੀਮ ਸਿੱਧੂ ਦੇ ਕੋਲੋਂ, ਨੰਬਰ 416-300-1600, 416-302-0016 'ਤੇ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ, ਟੀਮ ਸਿੱਧੂ ਦੇ ਨਾਲ ਗੱਲਬਾਤ ਹੋਏਗੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ ਨਾ, ਅੱਜ ਕੱਲ੍ਹ ਇੱਕ ਹੋਰ ਹੈਗੀ ਚੀਜ਼ ਆ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ ਨਾ,
1: ਹਾਂਜੀ,
0: ਇਹਨੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਬਈ ਬੈਠੇ ਬੈਠੇ ਪਤਾ ਨਹੀਂ ਜੇ ਤੁਸੀਂ ਕਹਿ ਲਓ ਵੀ ਕੋਈ ਜਿਵੇਂ ਹੌਲ ਜਿਹਾ ਉੱਠਦਾ ਹੁੰਦਾ ਨਾ ਕਿਸੇ ਨੂੰ ਵਿੱਚ ਆਪਣੇ ਉੱਠ ਕੇ ਵੀਡੀਓ ਪਾ ਦੇਣੀ ਆ ਕਈ ਲੋਕਾਂ ਨੇ ਨਾ, ਜਾਂ ਕਹਿ ਲਓ ਕੋਈ ਅਲਕੋਹਲ ਕਹਿ ਲਓ ਲਿਆ ਹੋਇਆ, ਕੋਈ ਪੈਗ ਸ਼ੈਗ ਲਾਇਆ ਹੋਇਆ ਤਾਂ ਤੁਸੀਂ ਵੀਡੀਓ ਪਾਤੀ ਹੈ ਨਾ। ਅੱਗੇ ਇਹ ਨਹੀਂ ਚੀਜ਼ਾਂ ਹੁੰਦੀਆਂ ਸੀਗੀਆਂ, ਪਰ ਹੁਣ ਮੈਂ ਜਿਵੇਂ ਗੱਲ ਕਰਾਂ ਸੁਨੰਦਾ ਸ਼ਰਮਾ ਜਿਹੜੀ ਹੈਗੀ ਨਾ ਆਪਣੇ ਹੈਗੀ ਆ ਗਾਉਂਦੀ ਆ ਜਿਹੜੀ ਹੈ ਨਾ,
1: ਹਾਂਜੀ,
0: ਉਹ ਹੁਣ ਚੰਗਾ ਭਲਾ ਗਾਉਂਦੀ ਸੀ, ਹੁਣ ਨਹੀਂ ਹੋਣਾ ਗੀਤ ਗੁਤ ਲੱਗਿਆ ਹੋਣਾ ਕੋਈ, ਹੁਣ ਨਹੀਂ ਚਲਾਇਆ ਚੱਲਿਆ ਕੋਈ ਅਖਬਾਲਾ ਹੈ ਨਾ। ਪਰ ਮੈਨੂੰ ਨਹੀਂ, ਮੈਂ ਕੱਲ੍ਹ ਹੀ ਪਰਸੋਂ ਮੈਂ ਵੀਡੀਓ ਦੇਖਿਆ, ਉਹ ਗਈ ਕਹੀ ਜਾਵੇ ਜੀ ਕਿਸੇ ਦੇ ਜਜ਼ਬਾਤਾਂ ਨਾਲ ਨਹੀਂ ਖੇਲਣਾ ਚਾਹੀਦਾ, ਮੇਰੇ ਨਾਲ ਮੁੰਡਾ ਪਿਆਰ ਕਰ, ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ, ਇਹ ਗੱਲਾਂ ਦੱਸਣ ਨੂੰ ਹੀ ਹੋੜੋ ਯਾਰ, ਉਹਦੇ ਤਾਂ ਸੋਸ਼ਲ ਮੀਡੀਆ ਕਹਿੰਦੀ ਉਹ ਮੈਂ ਪਿਆਰ ਕਰਦੀ ਸੀ, ਮੈਨੂੰ ਛੱਡ ਗਿਆ, ਮੈਨੂੰ ਪਹਿਲਾਂ ਬਰਫੀਆਂ ਘੁਮਾਉਂਦਾ ਰਿਹਾ ਉਹ, ਮੈਂ ਕਿਹਾ ਇਹ ਵੀ ਕਮਲੀ ਹੋਈ ਲੱਗਦੀ ਹੈ ਨਾ, ਰਾਖੀ ਸਾਹਿਬ ਦੀ ਬਣ ਗਈ ਵੀ ਹੁਣ ਰਾਖੀ ਸਾਹਿਬ ਹੁੰਦੀ ਸੀ ਜਦ ਇਹ ਬੋਲਦੇ ਹੁੰਦੇ ਸੀ ਹਨਾ, ਅੱਜ ਕੱਲ੍ਹ ਹੁਣ ਸੁਰਿੰਦਰ ਸ਼ਰਮਾ ਜੀ ਆਈ ਹੋਈ ਹੈ ਕਾਫੀ ਮੀਡੀਆ 'ਚ, ਸੋਸ਼ਲ ਮੀਡੀਆ 'ਚ ਨਾ ਮੀਡੀ ਬੂਡੀ ਪਾਉਂਦੀ ਰਹਿੰਦੀ ਆਪਦੀ, ਚਲੋ ਲੱਗੀ ਰਿਹਾ ਕੰਮ ਭਾਈ ਜਿਹੜੀ ਪ੍ਰਾਇਮ ਬੇਸ ਪਰ ਦੇ ਜਾਣੇ। ਅੱਛਾ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਤੁਹਾਨੂੰ ਕਿ ਜਿਹੜਾ ਨਾ ਆਪਣੇ ਸੇਲ ਹੈਗੀ ਜਿਹੜੀ ਹੈ ਇੰਡੀਅਨ ਫਰੂਟ ਲੈਂਡ 'ਤੇ ਹੈਗੀ ਆ ਜੁਲਾਈ 26 ਤੱਕ, ਜਿਹੜੀ ਇਹਨੇ ਤੰਦੂਰੀ ਗ੍ਰਿਲ ਨਾ ਉੱਤੇ ਕਿ ਅੱਜ ਹੁਣ ਕੀ ਖਾ ਸਕਦੇ ਹੋ ਤੁਸੀਂ, ਵੈਜ ਥਾਲੀ 499 ਨੂੰ, ਵੈਜ ਬਰਗਰ ਹੈਗਾ 399 ਨੂੰ, ਵੈਜ ਬਿਰਿਆਨੀ 499 ਦੀ, ਅਤੇ ਵੈਜ ਨੂਡਲ 699, ਸਟੱਫ ਕੁਲਚਾ 299, ਆਲੂ ਕੁਲਚਾ 499 ਦਾ, ਅਤੇ ਚਿਕਨ ਕਰੀ ਵਿਦ ਨਾਨ 999 ਦੀ, ਚਨਾ ਭਟੂਰਾ 399 ਦਾ, ਚਿਕਨ ਬਿਰਿਆਨੀ 699 ਦੀ। ਪੀਜ਼ਾ ਲਗਾਇਆ ਉਹਨਾਂ ਨੇ ਇਸ ਬਰਾਂਚ 'ਚ, ਪੀਜ਼ਾ ਵੀ ਹੈਗਾ, ਮੀਡੀਅਮ ਪੀਜ਼ਾ ਲਗਾਇਆ ਦੋ ਟੋਪਿੰਗ ਦੇ ਨਾਲ 699 ਦਾ, ਬੜੀ ਸੋਹਣੀ ਪ੍ਰਾਈਸ ਆ। ਅਤੇ ਖਾਣ ਪੀਣਾ ਹੁਣ ਕਿਸੇ ਨੇ ਭੁੱਖ ਲੱਗੀ ਆ ਤਾਂ ਫਿਰ ਉਹ ਉੱਧਰ ਨੂੰ ਜਾਓ ਭਾਈ, ਅਤੇ ਤੁਸੀਂ ਉੱਧਰ ਜਾਇਓ ਨਾ, ਖਾ ਪੀਓ ਹੈ ਨਾ।
1: ਬਿਲਕੁਲ, ਅਤੇ ਨਾਲ ਹੀ ਤੁਸੀਂ ਗਿਲਸ ਸਵੀਟ ਫੈਕਟਰੀ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਪਿਓਰ ਵੈਜੀਟੇਰੀਅਨ ਨੇ, ਤੁਹਾਡੇ ਲਈ ਲਾਈਵ ਕੇਟਰਿੰਗ ਹਰ ਲੋਕੇਸ਼ਨ ਦੇ ਉੱਪਰ ਕਰਦੇ ਨੇ, ਜਿਹੜੀ ਵੀ ਤੁਹਾਡੀ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ ਤੁਹਾਡੀ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ ਤੁਹਾਡੇ ਲਈ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਆ, ਅਤੇ ਤੁਸੀਂ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਇਹਨਾਂ ਦੇ ਬੜੇ ਇੰਜੋਏ ਕਰ ਰਹੇ ਹੋ, ਅਤੇ ਸਾਰੀਆਂ ਮਿਠਾਈਆਂ ਇਹਨਾਂ ਦੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਵੀ ਬਾਹਰੋਂ ਨਹੀਂ ਮੰਗਾਉਂਦੇ, ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, ਅਤੇ 2 ਲੋਕੇਸ਼ਨਸ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ, ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਜਿਹੜੀ ਵੀ ਤੁਹਾਡੇ ਘਰ ਦੇ ਨਜ਼ਦੀਕ ਹੋਵੇ, ਅਤੇ ਇਹਨਾਂ ਦਾ ਹੈੱਡ ਆਫਿਸ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ ਲੋਕੇਟਡ ਹੈ। ਗਿਲਜ ਸਵੀਟ ਫੈਕਟਰੀ ਨੰਬਰ 9057992616, 9057997916, 2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਜ ਸਵੀਟ ਫੈਕਟਰੀ ਦੇ ਨਾਲ।
0: ਜਿਹੜੀ ਉਹ ਪ੍ਰੋਗਰਾਮ ਦੇ ਇਸ ਪਰ ਗੀਤ ਲੈ ਲਈਏ, ਫਿਰ ਆਪਾਂ ਬੜੀ ਜਲਦੀ ਫਿਰ ਗੱਲ ਕਰਾਂਗੇ ਆਪਾਂ
1: ਜੀ।

0: ਉਹ ਤੇ ਪੰਜਾਬੀਆਂ ਦੀ ਸ਼ਾਨ ਵੱਖਰੀ। ਪੰਜਾਬੀਆਂ ਦਾ ਨਾ ਇੱਕ ਸੁਭਾਅ ਆ ਕੁਦਰਤੀ ਨਾ ਆਪਣੇ ਮਰਪੇ,
1: ਹਾਂਜੀ,
0: ਕਿ ਪਾਰਟੀ ਕਰਨ ਦੇ ਮੌਕੇ 'ਤੇ ਤਾੜੀ ਰੱਖਦੇ ਆਪਾਂ, ਕਹਿੰਦੇ ਕਿਤੋਂ ਮਰਜ਼ੀ ਖਾਣਾ ਖਾ ਲਓ, ਕਹਿੰਦੇ ਅੱਜ ਕੀ ਬਣਾ ਲਈਏ ਕੁਛ ਬਣਾ ਲਓ ਹੈ ਨਾ, ਅਤੇ ਅੱਜ ਆਪਾਂ ਵੀ ਲੰਚ ਲੇਟ ਕਰਨਾ ਪਰ ਕੜੀ ਚਾਵਲ ਬਣ ਰਹੇ ਨੇ ਬੜੇ ਵਧੀਆ ਨਜ਼ਾਰੇ ਨਾਲ ਖਾਵਾਂਗੇ ਬਾਅਦ 'ਚ ਚਾਰ ਵਜੇ ਤੋਂ ਬਾਅਦ ਲੇਟ ਖਾ ਰਹੇ ਹਾਂ ਬਸ ਕੋਈ ਗੱਲ ਨਹੀਂ, ਅਤੇ ਲੱਗੇ ਹੋਏ ਨੇ ਆਟਾ ਅੰਡੀ ਵੀ ਤਰੇ ਬਣਾਉਣ ਹੁੰਦਾ ਆਪਾਂ ਲੰਚ ਇਕੱਠੇ ਕਰ ਲਾਂਗੇ। ਜਿਹੜੇ ਉਹਨਾਂ ਦੇਸ਼ ਪ੍ਰਧਾਨ ਜਿਹੜੇ ਇੱਥੇ, ਮੈਂ ਨਾ ਗੱਲ ਕਰ ਰਿਹਾ ਸੀ ਵੀ ਕਿ ਪੰਜਾਬੀ ਬੰਦਾ ਨਾ ਜਦੋਂ ਪਤਾ ਲੱਗ ਜਾਂਦਾ ਵੀ ਪਾਰਟੀ 'ਤੇ ਜਾ ਰਿਹਾ ਹੈ ਨਾ, ਟਾਈ ਸ਼ਾਈ ਪੂਰੀਆਂ ਫਟ ਲਾਈ ਹੋਈ ਆ, ਬਟਰ ਬੂਟਿਆਂ ਝੱਗੇ 'ਤੇ ਚੰਗੇ ਲਾਏ ਹੋਏ ਨੇ ਨਾ, ਮਤਲਬ ਜਾ ਰਿਹਾ ਹੈ ਨਾ, ਜਦੋਂ ਟਾਈ ਥੋੜ੍ਹੀ ਥੱਲੇ ਨੂੰ ਹੋਵੇ, ਮੂੰਹ ਜਿਹਾ ਖਿਸਕਿਆ ਹੋਵੇ ਹੈ ਨਾ, ਬਟਰ ਖੁੱਲ੍ਹੇ ਹੋਵੇ ਖਾਧਾ ਜ਼ਿਆਦਾ ਵੀ ਉਹ ਪਾਰਟੀ 'ਤੇ ਵਾਪਸ ਆ ਰਿਹਾ ਨਾ। ਪਰ ਪੰਜਾਬੀਆਂ ਨੂੰ ਇਹ ਹੈਗਾ ਵੀ ਖਾਣ ਪੀਣ ਦੇ ਸ਼ੌਂਕ ਹੈਗੇ ਨੇ, ਚਾਹੀਦਾ ਵੀ ਹੈਗਾ, ਅਤੇ ਸਾਰੇ ਪੰਜਾਬ 'ਚ ਵਧੀਆ ਵਧੀਆ ਖਾਣੇ ਬਣਦੇ ਢਾਬਿਆਂ 'ਤੇ ਹੈ ਨਾ। ਬੇਟੀ ਪਰਾਂ ਦੇਸ਼ ਪ੍ਰਧਾਨ ਜਿਹੜੇ ਔਰ ਮੋਨਾ ਹੋਣੀ ਜੁੜ ਚੁੱਕੇ ਨੇ ਪਹਿਲਾਂ, ਉਹਨਾਂ ਨਾਲ ਫਿਰ ਆਪਾਂ ਗੱਲ ਕਰਦੇ। ਮੋਨਾ ਜੀ ਇੱਕ ਵਾਰੀ ਫਿਰ ਤੁਹਾਨੂੰ ਜੀ ਆਉਣਾ ਚਾਹੁੰਦੇ।
2: ਥੈਂਕ ਯੂ ਸੋ ਮਚ ਸਿੱਧੂ ਜੀ।
0: ਮੋਨਾ ਜੀ ਅੱਜ ਤੁਸੀਂ ਤੁਹਾਡੇ ਮੂੰਹ 'ਚ ਪਾਣੀ ਲਿਆਤਾ ਵੀ ਕੜੀ ਬਣ ਰਹੀ ਹੈ ਨਾਲ ਚਾਵਲ ਬਣ ਰਹੇ ਨੇ ਹੈ ਨਾ।
2: ਬਿਲਕੁਲ ਬਿਲਕੁਲ,
0: ਕਹਿੰਦੀ ਵੀ ਤੁਸੀਂ ਤਾਂ ਲੰਚ ਕਰ ਚੁੱਕੇ ਮੈਨੂੰ ਪਤਾ ਹੈ ਨਾ।
2: ਹਾਂਜੀ
0: ਅਸੀਂ ਅਸੀਂ ਵੀ ਲੇਟ, ਅਸੀਂ ਵੀ ਲੇਟ ਹਾਂ। ਅੱਛਾ ਆਪਾਂ ਖਾ ਜਾਣਕਾਰੀ ਦੀ ਇੰਸ਼ੋਰੈਂਸ ਦੀ। ਹਾਂਜੀ ਹਾਂਜੀ
2: ਬਿਲਕੁਲ ਸਿੱਧੂ ਜੀ, ਜਦੋਂ ਵੀ ਆਪਾਂ ਇਹ ਇਸ ਟਾਈਮ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਗੱਲ ਕਰਦੇ ਹੈਗੇ ਆ, ਤਾਂ ਡੈਫੀਨੇਟਲੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ ਜ਼ਰੂਰ ਗੱਲ ਕਰਨੀ ਪੈਂਦੀ ਹੈ, ਕਿਉਂਕਿ ਇਸ ਟਾਈਮ ਤੇ ਸਾਨੂੰ ਬਹੁਤ ਸਾਰੀ ਇਨਕੁਆਇਰੀਜ਼, ਜਿੱਦਾਂ ਕਿ ਪੇਰੈਂਟਸ ਆਏ ਸੀਗੇ ਪਹਿਲਾਂ, ਗ੍ਰੈਂਡ ਪੇਰੈਂਟਸ ਆ ਕਦੇ ਕੋਈ ਸਾਲ ਦੋ ਸਾਲ ਪਹਿਲਾਂ ਸੁਪਰਵਾਈਜ਼ਰ ਤੇ ਆਏ ਸੀ, ਹੁਣ ਦੁਬਾਰਾ ਕਿਸੇ ਨੇ ਵੀ ਆਉਣਾ ਹੈਗਾ, ਚਾਹੇ ਦੋ ਚਾਰ ਸਾਲ ਪਹਿਲਾਂ ਆਏ ਨੇ, ਪੰਜ ਸਾਲ ਪਹਿਲਾਂ ਆਏ ਨੇ, ਓਬਵੀਅਸਲੀ ਹੈ ਜਦੋਂ ਵੀ ਪਰਸਨ ਦੀ ਏਜ ਕੋਈ 50 ਜਾਂ 50 ਪਲੱਸ ਹੁੰਦੀ ਹੈ, ਤਾਂ ਉਸ ਟਾਈਮ ਤੇ ਕੋਈ ਨਾ ਕੋਈ ਹਾਲਤ ਦੇ ਵਿੱਚ ਕਈ ਵਾਰ ਚੇਂਜਸ ਆ ਜਾਂਦੀਆਂ ਨੇ। ਸੋ ਅਸੀਂ ਜ਼ਰੂਰ ਇਸ ਟਾਈਮ ਤੇ ਮੇਕ ਸ਼ੋਰ ਕਰਨਾ ਚਾਹੁੰਦੇ ਹੁੰਦੇ ਹਾਂ ਆਪਣੇ ਕਲਾਇੰਟਸ ਦੇ ਨਾਲ ਕਿ ਇਸ ਟਾਈਮ ਤੇ ਜੇ ਕੋਈ ਵੀ ਹਾਲਤ ਦੇ ਵਿੱਚ ਚੇਂਜਸ ਆਈਆਂ ਨੇ, ਤਾਂ ਜ਼ਰੂਰ ਅਸੀਂ ਉਹਨਾਂ ਨਾਲ ਡਿਸਕਸ ਕਰੀਏ ਅਪਫਰੰਟ, ਤਾਂ ਕਿ ਪਾਲਿਸੀ ਦੇ ਵਿੱਚ ਉਸੇ ਤਰੀਕੇ ਦੀ ਅਪਡੇਟਸ ਜ਼ਰੂਰ ਕੀਤੀਆਂ ਜਾਣ, ਤਾਂ ਕਿ ਚਾਹੇ ਵਿਦਆਊਟ ਪ੍ਰੀ ਐਗਜ਼ਿਸਟਿੰਗ, ਚਾਹੇ ਵਿਦ ਪ੍ਰੀ ਐਗਜ਼ਿਸਟਿੰਗ, ਜਦੋਂ ਵਿਦ ਪ੍ਰੀ ਐਗਜ਼ਿਸਟਿੰਗ ਦੇ ਵਿੱਚ ਵੀ ਜਾਂਦੇ ਹਾਂ, ਤਾਂ ਉਹਨਾਂ ਦਾ ਸਟੇਬਿਲਟੀ ਕਲੋਜ਼ ਜ਼ਰੂਰ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ, ਕਿ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ 3 ਮੰਥ 6 ਮੰਥ ਕਿ ਕਦੋਂ ਤੋਂ ਉਹਨਾਂ ਦੀ ਹੈਲਥ ਸਟੇਬਲ ਹੈਗੀ ਹੈ। ਜੇ ਅਨਸਟੇਬਲ ਵੀ ਰਹੀ ਹੈ ਤਾਂ ਵੀ ਸਾਡੇ ਕੋਲ ਇੱਦਾਂ ਦੀ ਆਪਸ਼ਨ ਅਵੇਲੇਬਲ ਨੇ ਜਿਹੜੀਆਂ ਕਿ ਉਹਨਾਂ ਨੂੰ ਕਵਰ ਕਰ ਸਕਦੀਆਂ ਨੇ, ਪਰ ਅਸੀਂ ਜ਼ਰੂਰ ਮੇਕ ਸ਼ੋਰ ਕਰੀਏ ਕਿ ਜਦੋਂ ਵੀ ਕਿਸੇ ਪਰਸਨ ਨੇ ਇੱਥੇ ਆਉਣਾ ਹੈ, ਚਾਹੇ ਵਿਜ਼ਿਟਰ ਵੀਜ਼ਾ ਤੇ ਵੀ ਆਉਣਾ ਹੈਗਾ, ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਾਲਿਸੀ ਕਰਵਾਈਏ, ਤਾਂ ਕਿ ਕੋਈ ਵੇਟਿੰਗ ਪੀਰੀਅਡ ਐਕਸਕਲੂਜਨ ਨਾ ਆਵੇ। ਇਸ ਟਾਈਮ ਤੇ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਅਵੇਅਰਨੈਸ ਹੈਗੀ ਆ, ਪਰ ਕਿਤੇ ਕਿਤੇ ਕੋਈ ਨਾ ਕੋਈ ਕੇਸ ਇਸ ਤਰੀਕੇ ਦੇ ਨਾਲ ਆ ਜਾਂਦਾ ਹੈਗਾ, ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਆਏ ਸੀਗੇ, ਪਾਲਿਸੀ ਨਹੀਂ ਕਰਵਾਈ ਜਾਂ ਪਾਲਿਸੀ ਚੱਲ ਰਹੀ ਸੀ ਖਤਮ ਹੋ ਗਈ, ਗੈਪ ਆ ਗਿਆ, ਤੇ ਹੁਣ ਉਹਨਾਂ ਦੀ ਹਾਲਤ ਦੇ ਵਿੱਚ ਚੇਂਜਸ ਆ ਗਈਆਂ ਨੇ। ਸੋ ਉਹਦੇ ਲਈ ਮੈਂ ਜ਼ਰੂਰ ਹਮੇਸ਼ਾ ਇਹ ਕਹਿੰਦੀ ਹੈਗੀ ਆ ਕਿ ਜਦੋਂ ਵੀ ਚੇਂਜਸ ਆਉਂਦੀਆਂ ਨੇ ਕੋਈ ਵੀ ਇੰਸ਼ੋਰੈਂਸ ਕੰਪਨੀ, ਜੇ ਤੁਹਾਡੇ ਕੋਲ ਇਸ ਟਾਈਮ ਤੇ ਪਾਲਿਸੀ ਨਹੀਂ ਹੈਗੀ ਆ, ਤਾਂ ਕੋਈ ਵੀ ਕੰਪਨੀ ਨਹੀਂ ਕਵਰ ਕਰ ਸਕਦੀ, ਕਿਉਂਕਿ ਹੁਣ ਜਦੋਂ ਪਾਲਿਸੀ ਤੁਸੀਂ ਕਰਵਾਉਂਦੇ ਹੋ ਤਾਂ ਵੇਟਿੰਗ ਪੀਰੀਅਡ ਆ ਜਾਂਦਾ ਹੈ, ਤੇ ਪਾਲਿਸੀ ਕਰਵਾਉਣ ਦੇ ਟਾਈਮ ਤੇ ਵੀ ਪਰਸਨ ਦੀ ਹਾਲਤ ਚੰਗੀ ਹੋਣੀ ਚਾਹੀਦੀ ਆ, ਉਸ ਟਾਈਮ ਤੇ ਕੋਈ ਹੈਲਥ ਇਸ਼ੂਜ਼ ਜਾਂ ਮੈਡੀਕਲ ਇੰਟੈਂਸ਼ਨ ਨਹੀਂ ਹੋਣੀ ਚਾਹੀਦੀਆਂ। ਸੋ ਮੇਕ ਸ਼ੋਰ ਕਰੋ ਤਾਂ ਕਿ ਟਾਈਮ ਨਾਲ ਤੁਸੀਂ ਪਾਲਿਸੀ ਕਰਵਾਓ, ਤਾਂ ਕਿ ਕੱਲ੍ਹ ਨੂੰ ਕੋਈ ਵੀ ਸਿਕਨੈਸ, ਇੰਜਰੀ, ਕੋਈ ਡਾਕਟਰ ਤੇ ਜਾਣਾ, ਹੋਸਪਿਟਲਾਈਜੇਸ਼ਨ, ਐਂਬੂਲੈਂਸ, ਜਾਂ ਫਿਰ ਰੱਬ ਨਾ ਕਰੇ ਪਰਸਨ ਇੱਥੇ ਪਾਸ ਵੀ ਹੋ ਜਾਂਦਾ, ਤਾਂ ਫਿਊਨਰਲ ਦੇ ਰਿਲੇਟਿਡ ਜੋ ਐਕਸਪੈਂਸਿਸ ਹੁੰਦੇ ਆ ਜਾਂ ਰੀਪੈਟਰੀਏਸ਼ਨ, ਉਹ ਚੀਜ਼ਾਂ ਤਾਂ ਹੀ ਕਵਰ ਹੋ ਸਕਣਗੀਆਂ ਜੇ ਅਸੀਂ ਟਾਈਮ ਤੋਂ ਪਹਿਲਾਂ ਪਾਲਿਸੀ ਕਰਵਾਈ ਹੋਊਗੀ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਾ ਇੰਸ਼ੋਰੈਂਸ, ਜਾਂ ਫਿਰ ਤੁਸੀਂ ਅਪਲਾਈਡ ਸਟੇਟਸ ਹੈਗੇ, ਹੈਲਥ ਕਾਰਡ ਵੈਲਿਡ ਨਹੀਂ ਹੈਗਾ, ਤਾਂ ਜ਼ਰੂਰ ਮੈਨੂੰ ਕੋਂਟੈਕਟ ਕਰ ਸਕਦੇ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
0: ਨਹੀਂ ਮੋਨਾ ਜੀ, ਅੱਗੇ ਜਾ ਕੇ ਫਿਰ ਗੱਲਬਾਤ ਕਰਦੇ ਹਾਂ। ਅੱਛਾ ਮਨਪ੍ਰੀਤ, ਸਾਡੇ ਨਾ ਜਿਹੜੇ ਬਹੁਤ ਸਾਰੇ ਦੋਸਤ ਵੀ ਜਾ ਮੈਨੂੰ ਸੁਣ ਰਹੇ ਹੋਣਗੇ ਇਸ ਬੜੇ ਜਿਹੜੇ ਹੈ ਨਾ, ਮੈਂ ਨਾ ਜਿਹਨਾਂ ਨਾਲ ਗੱਲ ਕੀਤੀ ਕਹਿੰਦੇ ਵੀ ਮੈਂ ਕਿਹਾ ਬਈ ਤੁਸੀਂ ਅੱਜ ਇੰਗਲੈਂਡ ਖੇਡ ਰਿਹਾ ਅਤੇ ਅਰਜਨਟੀਨਾ ਖੇਡ ਰਿਹਾ, ਬਹੁਤ ਇਹਨਾਂ ਆਪਣੇ ਮੈਸੀ ਨੂੰ ਜਿਤਾ ਕੇ ਖੁਸ਼ ਨੇ। ਮੈਂ ਕਿਹਾ ਯਾਰ ਕਿਉਂ, ਮੇਬੀ ਦੇ ਆਰ ਫੇਵਰਿਟ ਯੂ ਨੋ, ਮੈਸੀ ਦੀ ਟੀਮ ਨੂੰ ਜ਼ਿਆਦਾ ਆਪਣੇ ਪੰਜਾਬੀ ਜਿਹੜੇ ਆ ਕਹਿ ਰਹੇ ਨੇ ਮੈਸੀ ਹੈ ਨਾ, ਪਰ ਇੰਗਲੈਂਡ ਵਾਲੇ ਲੋਕ ਜਿਹੜੇ ਨੇ ਜਿਹੜੇ ਇੰਗਲੈਂਡ ਰਹਿੰਦੇ ਆਪਣੇ ਪੰਜਾਬੀ, ਉਹ ਤਾਂ ਹੁਣ ਆਫਕੋਰਸ ਇੰਗਲੈਂਡ ਦੀ ਸਪੋਰਟ 'ਚ ਹੋਣੇ ਨੇ, ਪਰ ਦੋਨੋਂ ਟੀਮਾਂ ਤਕੜੀਆਂ ਨੇ, ਪਰ ਇਸ ਸਮੇਂ ਥਰਡ ਈਅਰ ਮੈਂ ਤੂੰ ਕਿੰਨਾ ਹੋ ਗਿਆ ਟਾਈਮ ਦੇਖੀ, ਕਿੰਨਾ ਹੋ ਗਿਆ
1: ਥਰਡ ਈਅਰ 40 ਮਿੰਟ
0: ਹੋ ਗਏ ਨੇ, ਪਰ ਫਸਟ ਮੀਟ ਟੱਕਰ ਹੋ ਰਹੀ ਹੈ।
1: ਹਾਂਜੀ ਹਜੇ ਤਾਂ ਕੋਈ ਗੋਲ ਨਹੀਂ ਹੋਇਆ,
0: ਗੋਲ ਨਹੀਂ ਹੋਇਆ, ਪਰ ਸਵਾਦ ਵੀ ਫਿਰ ਇਹੀ ਗੇਮ ਦਾ ਫਾਈਨਲ ਜਾ ਗਿਆ ਨਾ, ਪਲੈਂਟੀ ਕਵਰਾਂ ਦੇ ਕੰਮ ਜਾ ਗਿਆ ਨਾ, ਫੇਰ ਸਵਾਦ ਜਿਹਾ ਆਉਂਦਾ ਤਾਂ ਗੇਮ ਦਾ ਨਾ। ਤੋ ਦੇਖਦੇ ਹਾਂ ਕੀ ਜੇ ਫਿੰਗਰ ਕ੍ਰੋਸ ਹੈ ਨਾ ਕੌਣ ਲਿਆਉਂਦਾ ਗੇਮ, ਅਤੇ ਫਿਰ ਅੱਜ ਦੀ ਗੇਮ ਜਦੋਂ ਹੋ ਗਈ ਫਿਰ ਫਾਈਨਲ ਤਾਂ ਫਿਰ ਤੈਨੂੰ ਪਤਾ ਹੀ ਹੈ ਸੰਡੇ ਹੋਣਾ ਹੀ ਆ, ਜਿਹੜੀ ਟੀਮ ਜਿੱਤ ਕੇ ਜਾਵੇਗੀ ਇਹਨਾਂ 'ਚੋਂ, ਫਿਰ ਸਪੇਨ ਤਾਂ ਦੇ ਉਹਨਾਂ ਦਾ ਹੋਣਾ ਅਤੇ ਮੈਚ ਅੱਗੇ ਜਾ ਕੇ ਫਾਈਨਲ ਦੇ ਵਿੱਚ। ਉਹ ਦੇਖਦੇ ਹਾਂ ਸਪੇਨ ਦੀ ਟੀਮ ਵੀ ਤਕੜੀ ਆ, ਅਤੇ ਜੇ ਕੀਤਾ ਵਰਲਡ ਕੱਪ ਉਹ ਲੈ ਹੀ ਜਾਵੇ ਨੈਵਰ ਨੋ ਹੈ ਨਾ, 2026 ਦਾ ਤੂੰ ਦੇਖਦੇ ਹਾਂ ਭਾਈ। ਲੱਗੇ ਹੋਏ ਤੁਸੀਂ ਵੀ ਬੈਠੇ ਹੋਵੋਗੇ ਪੂਰੇ ਐਨ, ਕਈਆਂ ਨੇ ਸ਼ਰਤਾਂ ਲਾਈਆਂ ਹੋਣੀਆਂ ਨਾ, ਕਿਸੇ ਨੇ ਕੋਈ ਲਾਈ ਹੋਣੀ ਆ, ਕਈ ਲਾਉਂਦੇ ਵੀ ਥੋੜ੍ਹੀ ਬਹੁਤੀ ਲਾ ਲੈਂਦੇ ਆ, ਕਈ 50 ਦੀ ਲਾ ਲੈਂਦੇ, ਰੁਪਈਆਂ ਦੀ ਲਾ ਲੈਂਦਾ, ਕੋਈ 100 ਦੀ ਲਾ ਲੈਂਦਾ, ਜਿਹੜੇ ਤਾਂ ਵੈਸੇ ਇੰਜੋਏ ਕਰਨ ਵਾਲੇ ਹੁੰਦੇ ਆ।
1: ਹਾਂਜੀ,
0: ਪਰ ਵੱਡੇ ਗੈਂਬਲਰ ਵੀ ਹੈਗੇ ਭਾਈ।
1: ਹਾਂਜੀ ਬਿਲਕੁਲ,
0: ਹਰ ਚੀਜ਼ ਹਰ ਕੈਟਾਗਰੀ ਹੈਗੀ ਹੈ ਨਾ। ਰੈਡੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜਿਹੜੇ ਅਗਲੇ ਸਪਾਂਸਰ ਲੈ ਲਓ ਜੀ।
1: ਜੀ ਬਿਲਕੁਲ, ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ। ਸਾਰਾਂਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ।
0: ਕੋਈ ਗੱਲ ਨਹੀਂ, ਲੜਕੀ ਹੈ ਮੇਰਾ ਨਾਮ, ਉਹ ਨਕਸ਼ਾ ਤੋਂ।
1: ਅੱਛਾ, ਸਿਮਰਨ ਜੀ ਹੋਣਗੇ। ਹਾਂਜੀ ਹਾਂਜੀ ਸਿਮਰਨ ਜੀ।
3: ਓਕੇ, ਸੋ ਆਪਾਂ ਗਵਰਨਮੈਂਟ ਫੰਡਡ ਕੋਰਸਿਸ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਤੁਸੀਂ ਗ੍ਰਾਂਟ ਲੈ ਸਕਦੇ ਹੋ, ਪਲੱਸ ਤੁਸੀਂ ਲੋਨ ਲਈ ਅਪਲਾਈ ਕਰ ਸਕਦੇ ਹੋ। ਇਹਦੇ ਲਈ ਤੁਹਾਡੀ ਇਨਕਮ ਦੇਖੀ ਜਾਂਦੀ ਹੈ ਜੀ, ਤੁਹਾਡੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੀ ਫੈਮਿਲੀ ਇਨਕਮ ਦੇਖੀ ਜਾਂਦੀ ਹੈ, ਫੈਮਿਲੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਅਗਰ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਤੁਸੀਂ ਸਮਾਲ ਬਿਜ਼ਨਸ ਓਨਰ ਹੋ, ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ ਜਾਂ ਤੁਸੀਂ ਹਾਊਸ ਵਾਈਫ ਹੋ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਤੁਸੀਂ PR ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਤੁਹਾਡਾ ਰੈਫਿਊਜੀ ਕਿਸ ਵੀ ਹੈਗਾ, ਤੁਹਾਡਾ ਅਗਰ ਕੇਸ ਅਪਰੂਵ ਹੋ ਗਿਆ, ਤੁਹਾਡੇ ਕੋਲ ਡਿਸੀਜ਼ਨ ਲੈਟਰ ਹੈਗਾ ਵਾ, ਤੁਹਾਡਾ ਵੈਲਿਡ ਸਿਨ ਨੰਬਰ ਹੈਗਾ ਵਾ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਸਾਡੇ ਕੋਲ ਬਹੁਤ ਈਜ਼ੀ ਟੂ ਪਾਸ ਕੋਰਸਿਸ ਅਵੇਲੇਬਲ ਹੈਗੇ ਨੇ, ਜਿਹਦੇ 'ਚ ਕੋਈ ਐਗਜ਼ਾਮ ਨਹੀਂ ਹੋਏਗਾ, ਓਨਲੀ ਅਸਾਈਨਮੈਂਟਸ ਹੀ ਹੋਣਗੀਆਂ, ਉਹ ਵੀ ਬਹੁਤ ਈਜ਼ੀ ਟੂ ਡੂ ਹੋਣਗੀਆਂ। ਆਪਾਂ ਤੁਹਾਨੂੰ ਆਲਵੇਜ਼ ਗਾਈਡ ਕਰਾਂਗੇ ਕਿ ਕਿਵੇਂ ਅਸਾਈਨਮੈਂਟਸ ਕਰਨੀਆਂ ਹੈ, ਕਿਵੇਂ ਤੁਸੀਂ ਕਲਾਸਿਸ ਓਨ ਕਰਨੀਆਂ ਹੈ। ਤੁਹਾਡੀ ਇਨਕਮ ਦੇ ਬੇਸਿਸ ਦੇ ਉੱਤੇ ਹੀ ਤੁਹਾਡੀ ਫੰਡਿੰਗ ਹੁੰਦੀ ਹੈ, ਪਲੱਸ ਤੁਹਾਡੇ ਫੈਮਿਲੀ ਸਾਈਜ਼ ਦੇ ਉੱਤੇ। ਸੋ ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਹੈ, ਤਾਂ ਤੁਸੀਂ ਵੀ 30-1 ਲੱਖ ਤੱਕ ਦੀ ਫੰਡਿੰਗ ਤੁਸੀਂ ਲੈ ਸਕਦੇ ਹੋ, ਜਿਹਦੇ 'ਚੋਂ ਹਾਫ ਪੋਰਸ਼ਨ ਲੋਨ ਦਾ ਹੁੰਦਾ ਹੈ ਅਤੇ ਹਾਫ ਪੋਰਸ਼ਨ ਗ੍ਰਾਂਟ ਦਾ ਹੁੰਦਾ ਹੈ। ਗ੍ਰਾਂਟ ਤੁਸੀਂ ਰਿਟਰਨ ਨਹੀਂ ਕਰਨੀ ਹੁੰਦੀ ਹੈ ਜੀ, ਜਿੰਨਾ ਤੁਹਾਡਾ ਗ੍ਰਾਂਟ ਦਾ ਪੋਰਸ਼ਨ ਹੋਏਗਾ ਉਹ ਤੁਸੀਂ ਰਿਟਰਨ ਨਹੀਂ ਕਰਨਾ। ਲੋਨ ਦੇ ਉੱਤੇ 1 ਸਾਲ ਕੋਈ ਇੰਟਰਸਟ ਨਹੀਂ ਹੋਏਗਾ, 1 ਸਾਲ ਦਾ 2.5% ਇੰਟਰਸਟ ਨਾਲ ਤੁਸੀਂ ਰਿਟਰਨ ਕਰਨਾ ਹੁੰਦਾ ਵਾ। ਸੋ ਤੁਸੀਂ ਸਾਡੇ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ, ਨੰਬਰ ਸਾਡਾ ਹੈਗਾ 4374-3175, 4374-3175। ਤੁਸੀਂ ਸਾਨੂੰ ਹੁਣੇ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਣੀ ਇਨਕਮ ਦੱਸੋ ਅਤੇ ਆਪਣੇ ਡਿਪੈਂਡੈਂਟ ਬੱਚਿਆਂ ਦੀ ਏਜ ਦੱਸੋ, ਉਸਦੇ ਬੇਸਿਸ 'ਤੇ ਆਪਾਂ ਤੁਹਾਨੂੰ ਰਾਈਟ ਵੇ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਹੋਏਗੀ ਅਤੇ ਕਿੰਨਾ ਲੋਨ ਹੋਏਗਾ। ਤੁਸੀਂ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ, ਆਪਾਂ ਮਿਸੀ ਸਾਗਾ ਦੇ ਵਿੱਚ ਲੋਕੇਟਿਡ ਹੈਗੇ ਹਾਂ ਜੀ, ਡੈਰੀ ਐਂਡ ਹਰ ਓਨਟਾਰੀਓ ਦੇ ਉੱਤੇ। ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ, ਆਫਿਸ ਨੰਬਰ 212। ਬਾਕੀ ਤੁਸੀਂ ਸਾਡੇ ਨੰਬਰ 'ਤੇ ਕਾਲ ਕਰੋ ਅਤੇ ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਰਾਈਟ ਵੇ ਤੁਹਾਨੂੰ ਦੱਸ ਦੇਵਾਂਗੇ ਕਿੰਨੀ ਗ੍ਰਾਂਟ ਹੋਏਗੀ ਅਤੇ ਕਿੰਨਾ ਹੀ ਲੋਨ ਹੋਏਗਾ। ਔਰ ਇਹਦੇ ਲਈ ਆਪਣੇ ਕੋਲ ਸਿਰਫ ਇਹ ਵੀਕ ਹੀ ਅਵੇਲੇਬਲ ਹੈਗਾ ਵਾ, ਇਹ ਇਨਫੋਰਮੇਸ਼ਨ ਸਿਰਫ ਇਸ ਵੀਕ ਦੇ ਲਈ ਹੋਏਗੀ, ਕਿਉਂਕਿ ਨੈਕਸਟ ਮੰਥ ਤੋਂ ਵੈਸੇ ਵੀ ਰੂਲਸ ਚੇਂਜ ਹੋ ਰਹੇ ਨੇ, ਉਸ ਤੋਂ ਬਾਅਦ ਸਿਰਫ ਲੋਨ ਹੀ ਆਏਗਾ। ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਹੁਣ ਅਪਲਾਈ ਕਰ ਸਕਦੇ ਹੋ, ਸੋ ਦੈਟ ਕਿ ਤੁਹਾਨੂੰ ਵੀ ਗ੍ਰਾਂਟ ਮਿਲ ਜਾਵੇ। ਸੋ ਤੁਸੀਂ ਨੰਬਰ ਸਾਡਾ ਨੋਟ ਕਰ ਲਓ ਜੀ, 4374-3175, 4372-64-3175।
0: ਥੈਂਕ ਯੂ। ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ, ਕਿਤੇ ਤਾਂ ਕਮੇਡੀਅਨ ਹੀ ਉਹ ਜੀ, ਉਹ ਕਾਫੀ ਚੱਲਦੀ ਰਹੀ ਸੀ ਗੱਲਬਾਤਾਂ ਉਹਨਾਂ ਦੀਆਂ। ਅੱਜ ਕੱਲ੍ਹ ਵੀ ਕਿੱਥੇ ਪਾਣੀ ਜੀ ਹੈ ਨਾ, ਕਾਫੀ ਪਏ ਹੋਏ ਇਕੱਠੇ ਹੋ ਗਏ ਸਾਰੀਆਂ ਤੂੰ ਪਾਰਟੀਆਂ ਉਹਨਾਂ ਦੇ ਮਗਰ। ਉਹ ਵੀ ਕਮੇਡੀ 'ਚ ਕਹਿੰਦੇ ਹੁੰਦੇ ਯਾਰ ਬਈ, ਸਾਡੇ ਨਾ ਸਿਆਲ ਆਉਂਦੇ ਆ ਨਾ ਸਾਡੇ ਪਿੰਡਾਂ ਦੇ ਵਿੱਚ ਨਾ, ਕਹਿੰਦਾ ਹੋਰ ਕੁਛ ਨਹੀਂ ਬਣਾਉਂਦੇ, ਘਾਹ ਸਾਗ ਹੁੰਦਾ ਘਰ ਦਾ ਹੈ ਨਾ, ਦੇ ਤੇਰੀ ਦੇ ਸਾਗ ਬਣਾਓ। ਕਹਿੰਦਾ ਕਈ ਫਿਰ ਕਹਿੰਦਾ ਰਿਸ਼ਤੇਦਾਰ ਕਹਿੰਦੇ ਵੀ ਯਾਰ ਜਦੋਂ ਸਾਡੀ ਧੁੰਨੀ ਹਰੀ ਹੋ ਗਈ ਫਿਰ ਹੀ ਛੱਡੋਗੇ ਸਾਡਾ, ਹਰ ਚੀਜ਼ ਦਾ ਹੀ ਹੈ ਕਿਸੇ ਦਾ ਵੀ ਜ਼ਿਆਦਾ ਆ। ਅੱਛਾ, ਡੋਨਲਡ ਟਰੰਪ ਬਾਬਾ ਜਦੋਂ ਕਿਹਾ ਨਾ ਬੜਕਾਂ ਜਿਹੀ ਮਾਰ ਰਿਹਾ ਪੂਰੀਆਂ, ਉਹ ਕਹਿੰਦਾ ਦੇਖੋ ਨਾ ਤਾਂ ਉੱਥੋਂ ਕੈਨੇਡਾ ਵਾਲਿਓ ਨਾ ਮੈਕਸੀਕੋ ਵਾਲਿਓ, ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਨਾ, ਕਹਿੰਦੇ ਬਖਤੀ ਪਾਇਆ ਹੋਇਆ
1: ਉਹਨੇ,
0: ਕਹਿੰਦਾ ਨਾ ਤਾਂ ਤੁਹਾਡੇ ਲੰਬਰ ਦੀ ਲੋੜ ਆ ਕੈਨੇਡਾ ਨੂੰ, ਕਹਿੰਦਾ ਨਾ ਤੁਹਾਡੇ ਲੱਕੜ ਦੀ ਲੰਬਰ ਦੀ ਲੋੜ ਆ, ਨਾ ਕਹਿੰਦੇ ਤੁਹਾਡੀਆਂ ਕਾਰਾਂ ਦੀ ਲੋੜ ਆ ਸਾਨੂੰ, ਕਿਸੇ ਚੀਜ਼ ਦੀ ਲੋੜ ਨਹੀਂ। ਮੈਕਸੀਕੋ ਨੂੰ ਵੀ ਇਹ ਕਹਿ ਰਿਹਾ ਅਤੇ ਬਾਕੀ ਦੇਖਦੇ ਹੁਣ ਕੀ ਕਰਦਾ ਅੱਗੇ ਜਾ ਕੇ, ਪਰ ਉਹਦੇ ਨਾਲ ਫਿਰ ਕੀ ਹੁੰਦਾ ਵੀ ਥੋੜ੍ਹੀ ਪ੍ਰੋਬਲਮ ਤਾਂ ਪੈਂਦੀ ਹੋਈ ਕੰਟਰੀਆਂ ਨੂੰ, ਕਿਉਂਕਿ ਇੰਨੇ ਲੰਬੇ ਸਮੇਂ ਤੋਂ ਉਹ ਕਹਿੰਦੇ ਤਾਂ ਉਹ ਆਪਣਾ ਲੋਜਿਕ ਕਹਿ ਰਿਹਾ ਕਿ ਮੈਂ ਆਪਣੇ ਮੁਲਕ ਵਾਸਤੇ ਠੀਕ ਕਰ ਰਿਹਾ, ਕਹਿੰਦਾ ਤੁਸੀਂ ਸਾਨੂੰ ਲੁੱਟਦੇ ਆ ਰਹੇ ਹੋ, ਮੈਕਸੀਕੋ ਦੇ ਕੈਨੇਡਾ ਹੁਣ ਤੱਕ ਸਾਨੂੰ ਲੁੱਟਦੇ ਹੀ ਆ ਰਹੇ ਆ ਹੈ ਨਹੀਂ, ਅਤੇ ਕਹਿੰਦੇ ਹੁਣ ਤੁਸੀਂ ਕੁਛ ਦੇ ਰੱਖੋ ਸਾਡੇ ਕੋਲ, ਚੇਂਜ ਕਰੋ ਜਿਹੜਾ ਪਹਿਲਾਂ ਪੈਟਰਨ ਸੀ।
1: ਦੇਖਦੇ
0: ਬਾਬਾ ਟਰੰਪ ਜਿੰਦਾਬਾਦ, ਅਮਰੀਕਾ ਵਾਲੇ ਤਾਂ ਉਹਨੂੰ ਕਹੀ ਜਾਂਦੇ, ਕਈ ਤਾਂ ਲਾਈਕ ਕਰਦੇ ਆ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਗੀਤ ਲੈ ਲਈਏ ਪਹਿਲਾਂ, ਉਦੋਂ ਲੈ ਲਓ ਪੇਂਟਿੰਗ,
1: ਇੱਕ ਮੈਸੇਜ ਲੈ ਲਾ ਮੈਂ। ਸੰਦਲ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰੋ, ਜੇ ਤੁਸੀਂ ਆਪਣੇ ਘਰਾਂ 'ਚ ਜਾਂ ਆਪਣੇ ਕੰਮ ਦੇ ਉੱਪਰ ਕਿਤੇ ਵੇਅਰ ਹਾਊਸ 'ਚ ਜਾਂ ਕਿਸੇ ਰੈਸਟੋਰੈਂਟ 'ਚ ਆਫਿਸ 'ਚ ਤੁਸੀਂ ਪੇਂਟ ਕਰਾਉਣਾ ਹੋਵੇ, ਇਹ ਸਾਰੇ ਤਰ੍ਹਾਂ ਦਾ ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਤੁਹਾਡੇ ਲਈ ਪੇਂਟ ਕਰਦੇ ਨੇ। ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਹੀ ਇਹ ਯੂਜ਼ ਕਰਦੇ ਨੇ, ਬਹੁਤ ਕਮਾਲ ਦਾ ਕੰਮ ਕਰਦੇ ਨੇ, ਬਿਲਕੁਲ ਸਾਫ਼ ਸੁਥਰਾ ਕੰਮ ਕਰਦੇ ਨੇ, ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਅਤੇ ਸਾਰੇ GTA ਏਰੀਆ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਬ੍ਰੈਂਪਟਨ, ਮਿਸਾਗਾ, ਨਾਇਗਰਾ ਫਾਲਸ, ਲੰਡਨ, ਕੈਂਬਰਿਜ, ਗਲਫ, ਔਰੇਂਜ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਹਰ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਸਰਵਿਸ ਦਿੰਦੇ ਨੇ। ਤੁਸੀਂ ਸੰਦਲ ਪੇਂਟਿੰਗ ਤੋਂ ਸੁਖਜੀਤ ਜਿਹਦੇ ਨਾਲ ਸੰਪਰਕ ਕਰ ਲਓ, ਨੰਬਰ ਹੈ 6478223313, 6478223313, 647-822-3313, ਇਹਨਾਂ ਦਾ ਨੰਬਰ ਹੈ।
0: ਔਰ ਬਹੁਤ ਸਾਰੇ ਅੱਜ ਤਾਂ ਸਾਡੇ ਫੈਮਿਲੀ ਵਾਲੇ ਲੋਕ ਆ ਤਾਂ ਘਰੇ ਬੈਠੇ ਹੋਣੇ, ਕਹੀ ਜਾ ਕੇ ਬਾਹਰ ਅੰਦਰ ਜਾ ਕੇ ਖੁਸ਼ ਨਹੀਂ ਕਈ, ਜਿਹਨਾਂ ਨੂੰ ਕੰਮ ਨਹੀਂ ਹੈ।
1: ਹਾਂਜੀ
0: ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਐਫ ਟੀ ਵੀ ਮੂਹਰੇ ਬੈਠੇ ਹੋਣੇ, ਪੂਰੇ ਵਧੀਆ ਇੰਜੋਏ ਕਰ ਰਹੇ ਹੋਣੇ ਗੇਮ, ਹੈ ਨਾ, ਰਲ ਮਿਲ ਕੇ ਸਾਰੇ ਇੰਜੋਏ ਕਰਨਗੇ। ਇਹ ਵੀ ਇੱਕ ਵਧੀਆ ਚੀਜ਼ ਆ,
1: ਹਾਂਜੀ,
0: ਜਦੋਂ ਤੁਸੀਂ ਗੇਮ ਇਕੱਠੇ ਬਹਿ ਕੇ ਦੇਖਦੇ ਨਾ ਉਹਦਾ ਮਜ਼ਾ ਹੀ ਵੱਖਰਾ।
1: ਹਾਂਜੀ
0: ਜਿਹੜੀ ਪ੍ਰੈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗੇਮ 'ਚ, ਦੇਖੀਏ ਕਿ ਹਾਲੇ ਤੱਕ ਕੋਈ ਸਕੋਰ ਹੋਇਆ ਕਿ ਨਹੀਂ ਹੋਇਆ।
1: ਨਹੀਂ,
0: ਕਿੰਨਾ ਟਾਈਮ ਹੋ ਗਿਆ ਆਪਣਾ ਫਸਟ ਸਿਸ ਮੈਂ?
1: 47 ਮਿੰਟਸ ਹੋ ਗਏ ਨੇ ਆਲਰੇਡੀ।
0: ਚਲੋ ਤੁਹਾਨੂੰ ਆਪਾਂ ਗੀਤ ਸੁਣਾਈਏ ਜਿਹੜੇ ਬਾਹਰ ਕਾਰਾਂ ਹੋਰ ਵਿੱਚ ਹੈਗੇ ਨੇ, ਪਰ ਤੁਸੀਂ ਨਾਲ ਦੀ ਨਾਲ ਅਟੈਚ ਰਹੋ ਸਾਡੇ ਨਾਲ ਜੀ, ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਂਤ।

0: रेडियो प्रोग्राम देश प्रदेश प्राइम टाइम रेडियो धुआं बार होया है ना रहूगा जे है ना ਵੀਕਡ ਤੱਕ ਜਦ ਤੱਕ ਸਨਿਚਰਵਾਰ ਨੂੰ ਆਪਣੀ ਜਿਹੜੀ ਹੈਗੀ ਹੈ ਨਾ ਬਾਰਿਸ਼ ਆਊਗੀ ਕਹਿੰਦੇ
1: ਹਾਂਜੀ ਬਿਲਕੁਲ
0: ਵੈਸੇ ਤਾਂ ਤਦ ਤੱਕ ਤਾਂ ਹਾਰਡ ਹੀ ਹੈ
1: ਫਰਾਈਡੇ ਨੂੰ ਵੀ ਸ਼ਾਮ ਉਹਦੇ ਨਾਲ
0: ਥੋੜ੍ਹਾ ਜਿਹਾ ਜਿਹੜੇ ਜੰਗਲ ਦੇ ਵਿੱਚ ਅੱਗ ਉੱਗ ਲੱਗੀ ਉਹ ਵੀ ਥੱਲੇ ਵੈਸੇ ਤਾਂ ਕੋਸ਼ਿਸ਼ ਕਰ ਰਹੇ ਨੇ ਫਾਇਰ ਵਾਲੇ ਭਜਾਉਣ ਪਰ
1: ਹਾਂਜੀ ਹਾਂਜੀ
0: ਇਹ ਨਾ ਫੈਲਦੀ ਬਹੁਤ ਜਲਦੀ ਹੈ ਅਮਨਪ੍ਰੀਤ
1: ਬਿਲਕੁਲ ਬਿਲਕੁਲ
0: ਉਹਦੇ ਤੇ ਹੈਲੀਕਾਪਟਰ ਰਾਹੀਂ ਇਸਟਰਾ ਬਿੰਦਾ ਕਈ ਤਰ੍ਹਾਂ ਦੇ ਪਦਾਰਥ ਹੈ ਨਾ ਪਰ ਕੋਸ਼ਿਸ਼ ਤਾਂ ਕਰਦੇ ਆ ਫਾਇਰ ਵਾਲੇ ਵੀ ਇਹਨੂੰ ਕੰਟਰੋਲ ਕਰੀਏ ਪਰ ਨਹੀਂ ਹੁੰਦੇ ਜੰਗਲ ਦੇ ਅੱਗ ਲੱਗ
1: ਕਿਉਂਕਿ ਬਹੁਤ ਜ਼ਿਆਦਾ ਫੈਲ ਗਈ ਨਾ ਇਸ ਵਾਰ
0: ਜਦੋਂ ਨੈਚੁਰਲ ਮੀਂਹ ਪਏਗਾ ਉਹਦੇ ਨਾਲ ਫਿਰ ਥੱਲੇ ਕਾਫੀ ਫਰਕ ਪੈ ਜਾਂਦਾ ਰੋਡੀ ਪ੍ਰਾਮ ਦੇਸ਼ ਪ੍ਰਦੇਸ਼ ਤੇ ਲੈਣਾ ਟਿਪ ਅੱਪਾਂ ਕਾਫੀ ਫਰਕ ਪੈ ਜਾਂਦਾ ਰੋਡੀ ਪ੍ਰਾਮ ਦੇਸ਼ ਪ੍ਰਦੇਸ਼ ਤੇ ਲੈਣਾ ਟਿਪ ਅੱਪਾਂ ਦੱਸਦੇ ਹਾਫ ਟਾਈਮ ਹੋ ਗਿਆ ਭਾਈ ਸਿਫਰ ਸਿਫਰ
1: ਕੋਈ ਗੋਲ ਨਹੀਂ ਹੋਇਆ ਹਜੇ ਤੱਕ ਹਾਫ ਟਾਈਮ
0: ਨਾ ਇੰਗਲੈਂਡ ਦਾ ਨਾ ਅਰਜਨਟੀਨਾ ਦਾ
1: ਹਾਂਜੀ
0: ਹਾਫ ਟਾਈਮ ਤੋਂ ਬਾਅਦ ਦੇਖਦੇ ਆ ਕੀ ਬਣਦਾ
1: ਬਟ ਦੋਨਾਂ ਟੀਮਸ ਦੇ ਵਿੱਚ ਇੱਕ ਇੱਕ ਪਲੇਅਰ ਨੂੰ ਯੈਲੋ ਕਾਰਡ ਮਿਲਿਆ
0: ਵੈਰੀ ਗੁੱਡ ਤੇ ਪੰਗਾ ਰੋਜ਼ ਤਾਂ ਜੈਲ ਤਾਂ ਮਿਲਦਾ ਹੀ ਹੈ ਹਨਾ
1: ਹਾਂਜੀ
0: ਟਿਕ ਟਿਕ ਮਾਰਦੇ ਆ ਕਿ ਦੂਜੇ ਦੇ ਵਿੱਚ ਫਿਰ ਰੈਡੀ ਵੀ ਮਿਲ ਜਾਂਦੇ ਆ ਬੱਡੇ ਜ਼ਿਆਦਾ ਹੀ ਕੁਛ ਕਰਦੇ ਨਾ ਹਾਰਮ ਹਨਾ ਕਈ ਵਾਰ ਛੱਡਦੇ ਬਹੁਤ ਬੰਦੇ ਦੂਸਰੇ ਨਾ ਖਿਡਾਰੀ ਨੂੰ ਬੜਾ ਬੁਰੀ ਤਰ੍ਹਾਂ ਛੱਡਦੇ ਹਨਾ ਮੋਨਾ ਹੋਰੀ ਮੇਰੇ ਨਾਲ ਆ ਗਏ ਨੇ ਤੇ ਇਨਸ਼ੋਰਸ ਤੇ ਆਪਾਂ ਟਿਪਸ ਲਈ ਜੀ ਮੋਨਾ ਜੀ
2: ਹਾਂਜੀ ਸਿੱਧੂ ਜੀ ਬਿਲਕੁਲ ਸਿੱਧੂ ਜੀ ਜਿੱਦਾਂ ਕਿ ਆਪਾਂ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅਕਸਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਕਿ ਸ਼ਾਇਦ ਜਿਹਨਾਂ ਦੇ ਕੋਲ ਪਾਲਿਸੀ ਨਹੀਂ ਹੈਗੀ ਆ ਉਹਨਾਂ ਨੂੰ ਹੀ ਜ਼ਰੂਰਤ ਹੈਗੀ ਇਹਨਾਂ ਟਿਪਸ ਦੀ ਇਹਨਾਂ ਇਨਫੋਰਮੇਸ਼ਨ ਦੇ ਬਾਰੇ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹਨਾਂ ਦੀ ਪਾਲਿਸੀਜ਼ ਆਲਰੇਡੀ ਚੱਲ ਰਹੀਆਂ ਨੇ ਚਾਹੇ ਤੁਹਾਡੇ ਟਰਮ ਇੰਸ਼ੋਰੈਂਸ ਹੈ ਚਾਹੇ ਹੋਲ ਲਾਈਫ ਹੈ ਚਾਹੇ ਪੇਡ ਅਪ ਪਾਲਿਸੀਜ਼ ਨੇ ਜ਼ਰੂਰ ਟਾਈਮ ਬਾਏ ਟਾਈਮ ਰਿਵਿਊ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਪੇਡ ਅਪ ਪਾਲਿਸੀ ਹੈਗੀ ਆ ਕਈ ਵਾਰ ਸਾਨੂੰ ਲੱਗਦਾ ਪਾਲਿਸੀ ਦਾ ਪੇਮੈਂਟ ਹੀ ਬੰਦ ਹੋ ਗਈ ਆ ਹੁਣ ਕਵਰੇਜ ਚੱਲ ਰਹੀ ਹੈ ਸਾਡੀ ਉਮਰ ਹੁਣ ਇਹਦੇ ਵਿੱਚ ਤਾਂ ਰਿਵਿਊ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਪਰ ਓਬਵੀਅਸਲੀ ਹੈ ਜੇ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਤੁਸੀਂ ਬੈਨੀਫਿਸ਼ਰੀ ਦੇ ਵਿੱਚ ਕੋਈ ਚੇਂਜਿਸ ਕਰਨੀ ਹੈ ਕੰਟਿੰਜੈਂਟ ਬੈਨੀਫਿਸ਼ਰੀ ਜਾਂ ਕੋਈ ਟਰੱਸਟੀ ਰੱਖਿਆ ਸੀ ਬੱਚਿਆਂ ਦੇ ਲਈ ਜਾਂ ਫਿਰ ਤੁਸੀਂ ਕੋਈ ਐਡਰੈਸ ਦੇ ਵਿੱਚ ਚੇਂਜਿਸ ਕਰਨੀ ਹੈ ਓਬਵੀਅਸਲੀ ਜਦੋਂ ਤੁਸੀਂ ਉਸਨੂੰ ਰਿਵਿਊ ਕਰੋਗੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਪਡੇਟ ਕਰ ਸਕੋਗੇ ਅਦਰਵਾਈਜ਼ ਕੀ ਹੈਗਾ ਕਿ ਜਿਹਨੂੰ ਬੈਨੀਫਿਸ਼ਰੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਰੱਖਿਆ ਸੀ ਜੇ ਤੁਸੀਂ ਉਹਦੇ ਵਿੱਚ ਕੋਈ ਵੀ ਚੇਂਜਿਸ ਕਰਨੀਆਂ ਚਾਹੋਗੇ ਤਾਂ ਉਹ ਉਸੇ ਤਰੀਕੇ ਦੇ ਨਾਲ ਤਾਂ ਹੀ ਹੋਏਗੀਆਂ ਚੇਂਜਿਸ ਜੇ ਆਪਾਂ ਉਸਨੂੰ ਰਿਵਿਊ ਕੀਤਾ ਜੇ ਆਪਣੇ ਮਾਇੰਡ ਦੇ ਵਿੱਚ ਆਊਗੀ ਇਹ ਚੀਜ਼ ਇਸੇ ਤਰੀਕੇ ਦੇ ਨਾਲ ਕਾਫੀ ਵਾਰ ਮੈਂ ਦੇਖਦੀ ਹਾਂ ਟਰਮ ਇੰਸ਼ੋਰੈਂਸ ਪਾਲਿਸੀਜ਼ ਚੱਲ ਰਹੀਆਂ ਹੁੰਦੀਆਂ ਨੇ ਪਰ ਸਾਨੂੰ ਲੱਗਦਾ ਕਿ 10 ਸਾਲ ਬਾਅਦ 20 ਸਾਲ ਬਾਅਦ ਪਾਲਿਸੀ ਨੇ ਖਤਮ ਹੋ ਜਾਣਾ ਹੈ ਪਰ ਜਿਹੜੀਆਂ ਟਰਮ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਉਹਨਾਂ ਦੇ ਵਿੱਚ ਵੀ ਇਹੀ ਆਪਸ਼ਨ ਹੁੰਦੀ ਹੈ ਪ੍ਰਿਵਿਲੇਜ ਹੁੰਦਾ ਹੈਗਾ ਕਿ ਤੁਸੀਂ ਉਸਨੂੰ ਕਦੇ ਵੀ ਮਨੀ ਬੈਕ ਪਾਲਿਸੀ ਦੇ ਵਿੱਚ ਹੋਲ ਲਾਈਫ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹੋ ਕਾਫੀ ਵਾਰ ਜਦੋਂ ਅਸੀਂ 50s 60s ਦੇ ਵਿੱਚ ਪਹੁੰਚ ਜਾਂਦੇ ਹਾਂ 65+ ਹੈਗੀ ਹੈ ਏਜ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਤੁਹਾਨੂੰ ਜੇ ਇਸ ਟਾਈਮ ਤੇ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੈ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਚਾਹੀਦੀ ਹੈਗੀ ਹੈ ਡੈਫੀਨੇਟਲੀ ਨਵੀਂ ਪਾਲਿਸੀ ਕਰਵਾਉਂਦੇ ਹਾਂ ਤਾਂ ਮੈਡੀਕਲ ਕੁਐਸਚਨਸ ਵੀ ਆਊਗੇ ਮੈਡੀਕਲ ਹਿਸਟਰੀ ਵੀ ਚੈੱਕ ਕੀਤੀ ਜਾਂਦੀ ਹੈ ਪਰ ਜੇ ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਚੱਲ ਰਹੀ ਹੈ ਉਸੇ ਪਾਲਿਸੀ ਨੂੰ ਅਸੀਂ ਹੋਲ ਲਾਈਫ ਪਾਲਿਸੀ ਦੇ ਵਿੱਚ ਚਾਹੇ ਸਟੇਟ ਪਲੈਨਿੰਗ ਦੇ ਲਈ ਜ਼ਰੂਰਤ ਹੋਵੇ ਚਾਹੇ ਫਾਈਨਲ ਐਕਸਪੈਂਸ ਕਵਰੇਜ ਦੀ ਜ਼ਰੂਰਤ ਹੋਵੇ ਸਿੰਗਲ ਕੋਸਟ ਐਕਸਪੈਂਸ ਕਵਰ ਕਰਨ ਲਈ ਸੋ ਉਹ ਸਾਰੀਆਂ ਚੀਜ਼ਾਂ ਪਾਲਿਸੀ ਦੇ ਨਾਲ ਮੋਡੀਫਾਈ ਕਰਕੇ ਆਪਾਂ ਕਵਰ ਅਪ ਕਰ ਸਕਦੇ ਹੁੰਦੇ ਹਾਂ ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ ਤੁਹਾਨੂੰ ਵੀ ਇਸ ਤਰੀਕੇ ਦਾ ਕੋਈ ਵੀ ਕੰਸਰਨ ਹੈ ਕੋਈ ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਮਾਇੰਡ ਦੇ ਵਿੱਚ ਕੁਐਸਚਨਸ ਹੈਗੇ ਇੰਸ਼ੋਰੈਂਸ ਰਿਲੇਟਿਡ ਜਾਂ ਇਨਵੈਸਟਮੈਂਟਸ ਤੁਹਾਡੀਆਂ ਕੋਈ ਵੀ TFSA FHSA RRSP ਜਾਂ ਬੱਚਿਆਂ ਦੀ RESP ਦੇ ਰਿਲੇਟਿਡ ਕੋਈ ਕੰਸਰਨ ਹੈ ਜਾਂ ਕਿਤੇ ਵੀ ਉਹ ਇਨਵੈਸਟਮੈਂਟਸ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਚੱਲ ਰਹੀਆਂ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਕੀ ਗਰੋਥ ਹੈਗੀ ਆ ਕੀ ਰਿਟਰਨ ਆ ਰਹੀ ਹੈ ਸੋ ਉਹ ਸਾਰੇ ਡਿਸਕਸ਼ਨ ਦੇ ਲਈ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਮੋਨਾ ਮਿੰਗੀ ਐਟ 416-509-1509 ਜਾਂ ਫਿਰ ਇੰਸ਼ੋਰੈਂਸ ਫੌਜੀ ਦੇ ਆਫਿਸ ਆ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ ਜਾਂ ਕਾਲ ਕੀਤੀ ਜਾ ਸਕਦੀ ਹੈ ਜੀ 416-509-1509 ਥੈਂਕ ਯੂ ਸੋ ਮਚ ਟਾਈਮ ਦੇਣ ਲਈ
0: ਮਿਹਰਬਾਨੀ ਜੀ ਔਰ ਸ੍ਰੋਤੋ ਤੁਸੀਂ ਨਾ ਗਰੋਸਰੀ ਕਰਨ

0: ਦੀ ਬ੍ਰਾਂਚ ਜਿਹੜੀ ਹੈਗੀ ਆ 25 ਸੈਂਟਰਬੁਰਗ ਪਾਰਕਵੇ ਹਾਈਵੇ 10 ਕਹਿ ਲਓ ਹੇਅਰ ਇੰਟੀਰੀਅਰ ਕਹਿ ਲਓ ਦੇ ਕੋਰਨਰ 'ਤੇ ਹੈਗੀ ਸਟਾਰਬਕਸ ਵਾਲੇ ਪਲਾਜ਼ੇ ਦੇ ਵਿੱਚ ਉੱਥੇ ਬਹੁਤ ਵੱਡੀ ਸੇਲ ਲੱਗੀ ਆ ਅਤੇ ਤੁਸੀਂ ਸੇਲ ਦਾ ਫਾਇਦਾ ਉਠਾ ਲਓ ਕੁਝ ਪ੍ਰਾਈਸਾਂ ਮੈਂ ਹੋਰ ਬੋਲਾਂਗਾ ਇਹਨਾਂ ਦੀਆਂ ਸ਼ੇਅਰ ਆਟਾ 699 ਦਾ ਹੈਗਾ ਔਰ ਰਾਈਸ ਲਗਾਏ ਨੇ ਇਹਨਾਂ ਨੇ 699 ਦੇ 8 ਪਾਉਂਡ ਇੰਡੀਆ ਗੇਟ ਰਾਈਸ ਨੇ 10 ਪਾਉਂਡ 999 ਦੇ ਹੈਗੇ ਨੇ ਅਤੇ ਨਾਲ ਦੀ ਨਾਲ ਜੀ ਬੰਸੀ ਵਾਈਟ ਸ਼ੂਗਰ ਹੈਗੀ ਆ ਜੀ 999 ਦੀ 15 ਪਾਉਂਡ ਅਤੇ ਅੱਗੇ ਹੈਗੀ ਆ ਜੀ ਮਨਸੂਰੀ ਰਾਈਸ ਨੇ 20 ਪਾਉਂਡ 999 ਦੇ ਦਹੀਂ ਲਗਾਇਆ ਇਹਨਾਂ ਨੇ ਅਤੇ ਇਹ 2% ਜਾਂ 3.25 ਲੈ ਲਓ ਇਹ 499 ਦਾ ਕੇ ਜੀ ਹੈਗਾ 1.8 ਕੇ ਜੀ ਰਸ ਮਲਾਈ ਹੈਗੀ ਆ ਜੀ 3 ਫਲੇਵਰ 'ਚ ਮਿਲੂਗੀ ਅਤੇ ਇਹ ਮਿਲੇਗੀ ਤੁਹਾਨੂੰ ਜੀ 699 ਦੀ
1: ਜੀ
0: 3 ਫਲੇਵਰ ਨੇ ਇਹਦੇ ਵਿੱਚ ਘਿਓ ਹੈਗਾ 1.8 ਕੇ ਜੀ 2299 ਦਾ ਟਾਟਾ ਚਾਹ ਪੱਤੀ 899 ਦੀ 1 ਕਿਲੋ ਗੋਲਡਨ ਟਾਟਾ ਚਾਹ ਪੱਤੀ 899 ਦੀ 1 ਕਿਲੋ ਹੋਰ ਬੇਸ਼ੁਮਾਰ ਵਸਤੂਆਂ ਲੱਗੀਆਂ ਹੋਈਆਂ ਨੇ ਬਸ ਜਾਓ ਅਤੇ ਆਪਣੇ ਸੇਵਿੰਗ ਕਰੋ ਗਰੋਸਰੀ ਦੀ ਅਤੇ ਪਹੁੰਚੋ ਬ੍ਰਾਂਚ ਜਿਹੜੀ ਹੈਗੀ ਆ ਇੰਨੀ ਪੂਰੀ 25 ਸੈਂਟਬੁਰਗ ਪਾਰਕਵੇ ਖਾਣ ਪੀਣ ਨੂੰ ਥਾਲੀ ਲਗਾਈ ਆ ਉਹਨਾਂ ਨੇ ਉਸ ਬ੍ਰਾਂਚ ਦੇ ਉੱਤੇ
1: ਹਾਂਜੀ
0: 499 ਦੀ ਫੁੱਲੀ ਲੋਡਡ
1: ਹਾਂਜੀ
0: ਇਹ ਸੇਲ ਚੱਲ ਰਹੀ ਹੈਗੀ ਆ ਜੁਲਾਈ 26 ਤੱਕ ਫਾਇਦਾ ਉਠਾ ਲਓ ਅੱਗੇ ਜਾ ਕੇ ਮੈਂ ਪੁੱਛੋ ਹੋਰ ਪ੍ਰਾਈਸਾਂ ਬੋਲ ਦਾਂਗਾ ਖਾਣ ਪੀਣ ਦੀਆਂ ਜੁੜੇ ਹੋਇਓ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ
1: ਬਿਲਕੁਲ ਬਿਲਕੁਲ
0: ਕਿਉਂਕਿ ਕਾਫੀ ਆਪਾਂ ਗਾਣੇ ਵੀ ਲਾਏ ਨੇ ਕਮਰਸ਼ੀਅਲ ਆਪਾਂ ਬਿਲਕੁਲ ਵੀ ਰਿਕਾਰਡਿੰਗ ਬੜੇ ਘੱਟ ਲਏ ਨੇ ਦੇਸ਼ ਪ੍ਰਦੇਸ਼ ਜੁੜਿਆ ਹੋਇਆ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-238-7711 905-239-7711 ਕੋਮਲ ਟਰੈਵਲ ਐਂਡ ਟੂਰ
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
2: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ ਰੋਕੀ
3: ਕੀ ਤੁਸੀਂ ਹੋਰ ਵੱਧ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
4: Another Don Clean with the Don Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530.
4: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੋਸਤੋ ਇੱਕ ਵਾਰੀ ਫਿਰ ਜੀਆਂ ਨੂੰ ਬੁੱਧਵਾਰ ਦਾ ਦਿਨ ਹੈ ਸਾਰਾ ਦਿਨ ਅੱਗੇ ਸਵਾਗਤ ਅਤੇ ਅੱਗੇ ਜਾ ਕੇ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਈ ਰੱਖਣੀ ਹੈ ਠੀਕ ਸ਼ਾਮ ਦੇ 6 ਵਜੇ ਤੱਕ ਪਰ ਅਸੀਂ ਤੁਹਾਡੇ ਨਾਲ ਤਕਰੀਬਨ ਥੋੜ੍ਹਾ ਜਿਹਾ ਟਾਈਮ ਹੋਰ ਅਤੇ ਲੇਕਿਨ ਫਿਰ ਅਸੀਂ ਉਹ ਤੋਂ ਅਸੀਂ ਵਿਰਾਸਤ ਦੂਰੇ ਆਉਣਗੇ ਅਗਲਾ ਪ੍ਰੋਗਰਾਮ ਲੈ ਕੇ ਖਬਰਾਂ ਹੋਣਗੀਆਂ ਸਾਰੀਆਂ ਕੁਛ ਹੋਏਗਾ ਕੁਛ ਕੈਨੇਡਾ ਦੀਆਂ ਸਭ ਬਹੁਤ ਸਾਰੀਆਂ ਢੇਰ ਸਾਰੀਆਂ ਅਤੇ ਨਾਲ ਗੀਤ ਸੰਗੀਤ ਤੁਹਾਡੀ ਪਸੰਦ ਆ
1: ਜੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੁਸੀਂ ਪਹੁੰਚੋ ਇਹਨਾਂ ਦੇ ਕੋਲੋਂ ਸ਼ੁੱਧ ਖੋਏ ਦੇ ਮਿਠਾਈਆਂ ਲੈ ਕੇ ਆਓ ਵੈਜ ਐਂਡ ਨੋਨ ਵੈਜ ਖਾਣਾ ਖਾਓ ਇਹਨਾਂ ਦਾ ਬੜਾ ਲਾਜਵਾਬ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਟੇਕਆਊਟਸ ਅਵੇਲੇਬਲ ਨੇ ਅਤੇ ਅੱਜ ਵੈਨਸਡੇ ਨੂੰ ਵੈਜ ਥਾਲੀ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਦੇ ਰਹੇ ਨੇ ਵੈਜੀਟੇਰੀਅਨ ਥਾਲੀ ਪੂਰੀ ਲੋਡਡ ਥਾਲੀ ਤੁਸੀਂ ਇਹਨਾਂ ਦੀ ਹਰ ਲੋਕੇਸ਼ਨ 'ਤੇ ਜਾ ਕੇ ਬਾਏ ਵਨ ਗੈਟ ਵਨ ਲੈ ਸਕਦੇ ਹੋ ਅਤੇ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾਓ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ ਨੰਬਰ 905-7981111 9057948111 ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ ਨੰਬਰ 905-593-4400 9055-93-4400 ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਹੈ ਨੰਬਰ 905-840-2200 9058-4022-00 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
0: ਦੋਸਤੋ ਸਾਡੀ ਮੁਲਾਕਾਤ ਦਾ ਟਾਈਮ ਸਮਾਪਤ ਵੱਲ ਜਾ ਰਿਹਾ ਕੱਲ੍ਹ ਨੂੰ ਫਿਰ ਮਿਲਾਂਗੇ ਸੇਮ ਟਾਈਮ 3 ਵਜੇ ਸਾਡੀ ਹਾਰੀ ਲੱਗੇਗੀ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੀ ਅਸੀਂ ਅਤੇ ਫਿਰ ਲਈਏ ਆਪਾਂ ਅੱਗੇ
1: ਬਿਲਕੁਲ ਜੀ ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਦੇ ਉੱਪਰ ਸਾਨੂੰ ਇੱਥੇ ਇਜਾਜ਼ਤ ਦਿਓ ਆਪਣਾ ਵੀਕਐਂਡ ਦੀ ਤਿਆਰੀਆਂ ਕਰੋ ਕਿਉਂਕਿ ਹਾਫ ਟਾਈਮ ਹੋ ਗਿਆ ਵੀਕਐਂਡ ਹਾਫ ਡੇ ਹਾਫ ਵੀਕ ਹੋ ਗਿਆ ਆ
0: ਜਿਹੜੇ ਲੋਕ ਗੇਮ ਦੇਖ ਰਹੇ ਨੇ ਭਾਈ ਗੇਮ ਤੁਹਾਨੂੰ ਮੁਬਾਰਕ ਇੰਜੋਏ ਕਰੋ ਬਹੁਤ ਸਾਰੇ ਸਪੋਰਟਰ ਹੋਣਗੇ
1: ਬਿਲਕੁਲ
0: ਇੰਗਲੈਂਡ ਦੇ ਬਹੁਤ ਸਾਰੇ ਅਰਜਨਟੀਨਾ ਦੇ ਸਪੋਰਟਰ ਹੋਣਗੇ ਮੈਸੀ ਦੇ
1: ਬਿਲਕੁਲ ਹੁਣ ਹਾਫ ਟਾਈਮ ਹੋ ਚੁੱਕਿਆ
0: ਆ ਉਸ ਤੋਂ ਬਾਅਦ ਦੇਖਦੇ ਕਿਵੇਂ ਹੁੰਦਾ
1: ਤੇ ਉਸ ਤੋਂ ਹਾਫ ਟਾਈਮ ਤੋਂ ਬਾਅਦ ਦੇਖਦੇ ਆ ਮੈਚ ਕਿੱਦਾਂ ਦਾ ਹੋਏਗਾ ਤੇ ਤੁਸੀਂ ਵੀ ਇੰਜੋਏ ਕਰੋ ਅਸੀਂ ਵੀ ਕਰਦੇ ਹਾਂ ਤੇ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ

0: ਸਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jane pehchane, ate tajrubekar Immigration Consultant, Gary Virk nu milo.
4: Koi case refuse ho gaya ya appeal te chala gaya, hove immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
9: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ
10: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
11: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: Simply Indian brings you all simply delicious deals. Buy one, get one free every day. Surya 10 to Sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana patura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ
3: ਨੀਲਮ ਸੈਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
2: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸੈਡੋਫ ਨੂੰ
1: 647-10-647-739-8710 License number M200-0034-50
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
5: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
4: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
6: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਬੇਕਰੀ ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ ਸਿਰਫ ਇਨਾ ਹੀ ਨਹੀਂ ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ ਇੱਥੇ ਅਵੇਲੇਬਲ ਹੈ 100% ਵੈਜ ਖਾਣਾ ਜਿਸ ਕਰਕੇ ਤੁਸੀਂ ਲੰਗਰ ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ Guild Sweet Factory, 2131 Williams Parkway, Unit Number 3. You can contact on 905-799-2616, 905-799-2616.
7: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 905

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਂਸਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਜੁੜੇ ਰਹੋ, 3 PM ਟਿਲ 6 PM, ਇੰਨਾ 3 ਘੰਟੇ ਦੇ ਅੰਦਰ ਅੰਦਰ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਖਾਸ ਤੁਹਾਡੇ ਲਈ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਦੋਨੇ ਹੀ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹੀ ਵੱਧ ਤੋਂ ਵੱਧ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਅਲੱਗ ਅਲੱਗ ਐਡਵਰਟਾਈਜ਼ਰ ਆਪਣੇ ਹੀ ਬਿਜ਼ਨਸਿਸ ਦੇ, ਆਪਣੇ ਹੀ ਪ੍ਰੋਫੈਸ਼ਨਸ ਦੇ, ਆਪਣੇ ਹੀ ਕੰਮ ਕਾਰੋਬਾਰ ਇੰਡਸਟਰੀਜ਼ ਦੇ ਤੁਹਾਨੂੰ ਕੁਝ ਅਪਡੇਟਸ ਪੇਸ਼ ਕਰਨਗੇ। ਅੱਜ ਵੈਂਸਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਕੁਝ ਅਪਡੇਟਸ ਹੋਣਗੀਆਂ, ਕੁਝ ਨੈਚੁਰਲ ਹੈਲਥ ਹੋਮਿਓਪੈਥੀ ਬਾਰੇ ਵੀ ਜਾਣਕਾਰੀ ਹੋਊਗੀ, ਕੁਝ ਮੋਰਗੇਜ ਰਿਲੇਟਡ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਹੋਰਾਂ ਵੀ ਅਲੱਗ ਅਲੱਗ ਹਰੇਕ ਹੀ ਪਰਿਵਾਰ ਦੇ ਲਈ ਜੋ ਕਿ ਬੇਸਿਕ ਨੀਡ ਹੁੰਦੀ ਹੈ, ਹਰੇਕ ਹੀ ਘਰ ਦੇ ਵਿੱਚ ਜ਼ਰੂਰੀ ਜਿਹੜੇ ਕੰਮ ਕਰਨੇ ਉਹਨਾਂ ਦੇ ਨਾਲ ਹੀ ਜੁੜੀਆਂ ਹੋਈਆਂ ਕੁਝ ਸਾਡੇ ਸਪਾਂਸਰ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਸਟੂਡੀਓ ਦਾ ਫੋਨ ਨੰਬਰ ਇੱਕ ਹੀ ਇੱਕ ਹੈ, 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-464-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਜਾਫਰ ਕੰਮ 'ਤੇ ਹੋ ਜਾਂ ਘਰ ਬੈਠੇ ਹੋ, ਜੇਕਰ ਘਰ ਬੈਠੇ ਹੋ ਪਰ ਤੁਸੀਂ ਗੇਮ ਨਹੀਂ ਦੇਖ ਰਹੇ ਹੋ, ਤੁਹਾਨੂੰ ਮਾੜੀ ਜਿਹੀ ਅਪਡੇਟ ਦੇ ਦੇਵਾਂ। ਅਨਫੋਰਚੁਨੇਟਲੀ ਕੁਛ ਕੁ ਮਿੰਟ ਪਹਿਲਾਂ ਇੰਗਲੈਂਡ ਨੇ ਪਹਿਲਾ ਗੋਲ ਕਰ ਦਿੱਤਾ, ਫਰਸਟ ਬਲੱਡ ਡਰਾ ਕੀਤਾ ਹੈ। ਸੋ ਇਹ ਹੁਣ 62 ਮਿੰਟ ਮਾਰਕ 'ਤੇ ਸੈਕਿੰਡ ਹਾਫ ਦੇ ਵਿੱਚ ਹੁਣ ਗੇਮ ਪਹੁੰਚ ਚੁੱਕੀ ਹੈ। ਇੰਗਲੈਂਡ ਹੁਣ ਲੀਡ ਕਰ ਰਿਹਾ ਹੈ 1-0, ਅਰਜਨਟੀਨਾ ਅਤੇ ਮੈਸੀ ਪਿੱਛੇ ਨੇ ਵਿਦ 0 goals। ਹਜੇ ਤੱਕ ਵੀ ਬਥੇਰਾ ਟਾਈਮ ਪਿਆ ਹੈ ਖੇਡਣ ਦੇ ਵਿੱਚ, ਹੋਪਫੁਲੀ ਅਰਜਨਟੀਨਾ ਕੈਨ ਕਮ ਬੈਕ ਫਰੋਮ ਬਿਹਾਈਂਡ। ਅਤੇ ਜੇਕਰ ਗੇਮ ਦੇਖ ਰਹੇ ਹੋ ਫਿਰ ਤਾਂ ਇੰਜੋਏ ਕਰੋ, ਅਸੀਂ ਤਾਂ ਅਨਫੋਰਚੁਨੇਟ ਹੁਣ ਇੱਥੇ ਸਟੂਡੀਓ ਦੇ ਵਿੱਚ ਹੀ ਹਾਂ, ਪਰ ਨਾਲ ਨਾਲ ਗੇਮ ਵੀ ਦੇਖ ਰਹੇ ਹਾਂ, ਨਾਲ ਨਾਲ ਸਾਰੇ ਕੰਮ ਕਾਰ ਕਰਦੇ ਰਹਿਣੇ ਹਾਂ, ਅਤੇ ਤੁਹਾਡੇ ਨਾਲ ਹੀ ਗੱਲਬਾਤ ਕਰਦੇ ਰਹਾਂਗੇ। ਹੋਪਫੁਲੀ ਤੁਸੀਂ ਜੇਕਰ ਸਾਡੇ ਨਾਲ ਟੈਕਸਟ ਔਰ ਵਟਸਐਪ ਦੇ ਰਾਹੀਂ ਗੱਲਬਾਤ ਕਰਨੀ ਹੋਵੇ, ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਰਾਈਟ ਵੇ ਮੈਸੇਜ ਕਰ ਦਈਏ। ਟੈਕਸਟ ਔਰ ਵਟਸਐਪ ਹੈ 416-453-3381 416-453-3381 416-453-3381 416-453-3381 'ਤੇ ਤੁਸੀਂ ਆਪਣਾ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਅੱਜ ਸਵੇਰੇ ਮਿਸ ਸਾਗਾ ਸ਼ਹਿਰ ਦੇ ਵਿੱਚ ਹਾਈਵੇ 401 'ਤੇ ਕਲੋਸ ਟੂ ਡਿਕਸੀ ਰੋਡ, ਅਨਫੋਰਚੁਨੇਟਲੀ ਪਹਿਲਾਂ ਤਾਂ ਇੱਕ ਗੱਡੀ ਦਾ ਰੀਅਰ ਐਂਡ ਕਲਿਜਨ ਹੋਣ ਤੋਂ ਬਾਅਦ ਉਸ ਤੋਂ ਅੱਗੇ ਲੋਕਾਂ ਨੇ ਇਸ ਕਲਿਜਨ ਨੂੰ ਅਵੋਇਡ ਕਰਕੇ ਸਵਰਵ ਕੀਤਾ, ਮਲਟੀ ਵਹੀਕਲ ਕਲਿਜਨ, ਮੇਜਰ ਵਹੀਕਲ ਕਲਿਜਨ ਕਾਜ਼ ਕੀਤਾ ਗਿਆ, ਜਿਸ ਤੋਂ ਬਾਅਦ ਇੱਕੋ ਹੀ ਗੱਡੀ ਦੇ ਵਿੱਚ ਇੱਕ 80+ year old ਮੇਲ ਅਤੇ ਇੱਕ 50+ year old ਫੀਮੇਲ, ਦੋਨੇ ਜੋ ਕਿ ਕੈਂਬ੍ਰਿਜ ਤੋਂ ਸੀ, ਅਨਫੋਰਚੁਨੇਟਲੀ ਡੈਡ ਪ੍ਰੋਨਾਊਂਸ ਕੀਤੇ ਗਏ ਨੇ, ਅਤੇ 3 ਹੋਰ ਲੋਕ ਵੀ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਾਸਪਿਟਲ ਤੱਕ ਰਸ਼ ਕੀਤਾ ਗਿਆ ਹੈ। ਇੱਕ ਜਿਹਨੂੰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੀ ਏਅਰ ਐਂਬੂਲੈਂਸ ਦੇ ਰਾਹੀਂ ਹਾਸਪਿਟਲ ਤੱਕ, ਟਰਾਮਾ ਸੈਂਟਰ ਤੱਕ ਰਸ਼ ਕੀਤਾ ਗਿਆ ਹੈ, ਅਤੇ ਦੱਸਿਆ ਗਿਆ ਹੈ ਕਿ ਐਟਲੀਸਟ 3 o'clock ਈਵਨ ਮੇ ਬੀ ਲੇਟਰ ਇਨ ਦੈਟ, ਇਹ ਜਿਹੜੀ ਸਟ੍ਰੈਚ ਆਫ 401 ਈਸਟ ਬਾਉਂਡ ਜਿਹੜੇ ਲੇਨ ਨੇ, ਇਹ ਮਿਸ ਸਾਗਰ ਰੋਡ ਤੋਂ ਲੈ ਕੇ ਈਵਨ ਫਾਸ ਡਿਕਸੀ ਤੱਕ ਬੰਦ ਰਹੇ ਨੇ, ਹੋ ਵੀ ਸਕਦਾ ਹੈ ਕਿ ਹੁਣ ਵੀ ਬੰਦ ਨੇ, ਤੁਸੀਂ ਸਾਨੂੰ ਅਪਡੇਟ ਪੇਸ਼ ਕਰ ਸਕਦੇ ਹੋ ਜੇਕਰ ਇੱਧਰ ਦੇ ਵੱਲ ਲੰਘ ਰਹੇ ਹੋ, ਜੇਕਰ ਕੋਈ ਡੀਟੋਰ ਲੈ ਰਹੇ ਹੋ। ਕੱਲ੍ਹ ਹੀ ਦੋਸਤੋ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦੇ ਵਿੱਚ ਇੱਕ MPP ਹੈ, ਇੱਕ ਸੀਨੀਅਰ ਕੈਬਨਿਟ ਮਿਨਿਸਟਰ ਹੈ, ਜੋ ਕਿ ਕੁਈਨਸ ਪਾਰਕ ਯਾਨੀ ਕਿ ਜਿੱਥੇ ਉਹ ਕੰਮ ਕਰਦਾ ਹੈ ਲੈਜਿਸਲੇਟਰ ਦੇ ਵਿੱਚ, ਉੱਥੋਂ ਭਾਵੇਂ 6 ਕਿਲੋਮੀਟਰ ਦੇ ਅੰਦਰ ਅੰਦਰ ਹੀ ਉਹਦਾ ਘਰ ਹੈ, ਪਬਲਿਕਲੀ ਤੁਸੀਂ ਰੈਕਰਡ ਦੇਖ ਸਕਦੇ ਹੋ, ਉਹਦੀ ਪ੍ਰਾਪਰਟੀ ਹੈ ਜਿੱਥੇ ਕਿ ਉਹ ਉਹਦਾ ਪਰਿਵਾਰ ਰਹਿੰਦੇ ਨੇ, ਵੈਰੀ ਵੈਰੀ ਕਲੋਸ, ਵਿਦ ਇਨ 6 kilometers। ਅਤੇ ਉਹਦਾ ਜਿਹੜਾ ਰਾਈਡਿੰਗ ਹੈ ਜਿਹਨੂੰ ਉਹ ਰੈਪ੍ਰਜੈਂਟ ਕਰਦਾ ਹੈ, ਉਹ ਵੀ 20-25 ਮਿੰਟ ਦੇ ਅੰਦਰ ਅੰਦਰ ਹੀ ਹੈ, ਪਰ ਫੋਰ ਸਮ ਰੀਜ਼ਨ ਇਸ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਇਨ ਦਾ ਫੋਰਡ ਗਵਰਨਮੈਂਟ ਨੇ ਪਿਛਲੇ 3 ਸਾਲਾਂ ਦੇ ਵਿੱਚ $16,203 ਬਿਲ ਕੀਤੇ ਨੇ ਟੈਕਸ ਪੇਅਰਸ ਨੂੰ,
hotel accommodation de layi oh bhi toronto sheher de vich hi which just doesn't add up khas kyunki oh jehda ek special clause use kita gaya hai inna kharchiyan nu taxpayer te paun de layi oh ta very special ja unusual circumstances de vich hi vartna chahida hai jivein ke koi major snowstorm de vich fas gaye ho te idhar udhar kite jaav nahi sakde ਉਹ ਹੀ ਹਾਲਾਤਾਂ ਵਿੱਚ ਹੀ ਇਹਨੂੰ ਯੂਜ਼ ਕਰਨਾ ਚਾਹੀਦਾ ਹੈ ਅੱਜ ਪਤਾ ਲੱਗ ਗਿਆ ਹੈ ਕਿ ਇਸ ਤੋਂ ਵੱਧ ਵੀ ਖਰਚੇ ਪੀਸੀ ਸਰਕਾਰ ਦੇ ਹੀ ਐਮਪੀਪੀ ਕਰ ਚੁੱਕੇ ਨੇ ਅਤੇ ਐਨਡੀਪੀ ਨੇ ਦੱਸਿਆ ਹੈ ਕਿ ਕੁੱਲ ਮਿਲਾ ਕੇ 20 ਐਮਪੀਪੀ ਨੇ ਸਾਰੇ ਤੇ ਸਾਰੇ ਪੀਸੀ ਸਰਕਾਰ ਦੇ ਨੇ ਇੱਕ ਵੀ ਨਹੀਂ ਲਿਬਰਲ ਦਾ ਜਾਂ ਫਿਰ ਐਨਡੀਪੀ ਦਾ ਜਾਂ ਗ੍ਰੀਨ ਦਾ ਸਾਰੇ ਤੇ ਸਾਰੇ ਸਿਰਫ ਤੇ ਸਿਰਫ 20 ਡਿਫਰੈਂਟ ਇਹ ਪੀਸੀ ਫੋਰਡ ਸਰਕਾਰ ਦੇ ਹੀ ਐਮਪੀਪੀ ਹਨ ਜਿਨ੍ਹਾਂ ਨੇ ਹੁਣ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ 1,20,000 ਤੋਂ ਵੀ ਜ਼ਿਆਦਾ ਖਰਚੇ ਨੇ ਪੈਸੇ ਟੈਕਸਪੇਅਰ 'ਤੇ ਬੋਝ ਪਾਇਆ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਹੀ hotel accommodations ਲਈ ਅਤੇ ਪਤਾ ਲੱਗ ਗਿਆ ਹੈ ਕਿ ਜਿਹੜੇ ਟੋਪ 3 ਖਰਚੇ ਪਾਉਣ ਵਾਲੇ ਨੇ ਆਪਣੇ ਹੀ ਦੇਸੀ ਨੇ ਦੋ ਤਾਂ ਆਪਣੇ ਹੀ ਦੇਸੀ ਨੇ ਦੋ ਤਾਂ ਸਾਡੇ ਬ੍ਰੈਂਪਟਨ ਸ਼ਹਿਰ ਦੇ ਹੀ ਨੇ ਇੱਕ ਮਿਸ ਸਾਗਾ ਤੋਂ ਹੈ ਐਗਜੈਕਟ ਨਾਮ ਅਤੇ ਐਗਜੈਕਟ ਫਿਗਰਸ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਪਰ ਹੁਣ ਕਿਉਂਕਿ ਇੰਨੀ ਜ਼ਿਆਦਾ ਕ੍ਰਿਟੀਸਿਜ਼ਮ ਇਸ ਫੋਰਡ ਸਰਕਾਰ ਨੂੰ ਫੇਸ ਕਰਨੀ ਪੈ ਰਹੀ ਹੈ ਇੱਕੋ ਹੀ ਜਿਹੜਾ ਹੁਣ ਐਮਪੀਪੀ ਹੈ ਜਿਹੜਾ ਕੱਲ੍ਹ ਫੜਿਆ ਗਿਆ ਹੈ ਸਟੈਨ ਸ਼ੋ ਉਹਨੇ ਕਿਹਾ ਕਿ ਚਲੋ ਮੈਂ ਪੂਰੇ $16,203 ਮਾਫ ਨਹੀਂ ਵਾਪਸ ਪੇ ਕਰ ਦਿੰਦਾ ਇਹਨਾਂ ਨੂੰ ਮੈਂ ਆਪਦੇ ਪੱਲਿਓਂ ਦੇ ਦਿੰਦਾ ਟੈਕਸਪੇਅਰ ਦਾ ਇਹ ਜਿਹੜਾ ਬੋਝ ਹੈ ਘਟੂਗਾ ਪਰ ਬਾਕੀਆਂ ਨੇ ਹਜੇ ਤੱਕ ਕੁਛ ਵੀ ਕਿਹਾ ਹੀ ਨਹੀਂ ਇਸ ਖਰਚਿਆਂ ਦੇ ਬਾਰੇ ਪਰ ਅੱਜ ਅੰਟੇਰੀਓ ਸਰਕਾਰ ਦੇ ਗਵਰਨਮੈਂਟ ਹਾਊਸ ਲੀਡਰ ਸਟੀਵ ਕਲਾਰਕ ਨੇ ਕਿਹਾ ਕਿ ਉਹ ਇਸ ਲੂਪ ਹੋਲ ਨੂੰ ਇਸ ਸਪੈਸ਼ਲ ਕਲੋਜ਼ ਨੂੰ ਕਿ ਤੁਸੀਂ ਇੰਨੇ ਨੇੜੇ ਤੋਂ ਰਹਿੰਦੇ ਹੋ ਆਪ ਹੀ ਜੀ ਟੀ 'ਚ ਰਹਿੰਦੇ ਹੋ ਅਤੇ ਫਿਰ ਵੀ ਹੋਟਲ ਦੇ ਖਰਚੇ ਪਾਈ ਜਾਂਦੇ ਹੋ ਇਸ ਸਪੈਸ਼ਲ ਕਲੋਜ਼ ਨੂੰ ਇਹ ਰਿਵਰਸ ਕਰਨ ਲੱਗਿਆ ਹੈ ਇਸ ਪਾਲਿਸੀ ਨੂੰ ਘੱਟ ਹੀ ਕਰਨ ਲੱਗਿਆ ਹੈ ਕੈਂਸਲ ਹੀ ਕਰਨ ਲੱਗਿਆ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ ਨਾਲ ਦੇ ਨਾਲ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਵੱਖੋ ਵੱਖ ਡਿਫਰੈਂਟ ਹੋਰ ਵੀ ਨਵੀਆਂ ਤਾਜ਼ੀਆਂ ਖਬਰਾਂ ਖਾਸ ਸਾਡੇ ਅੰਟੇਰੀਓ ਦੇ ਵਿੱਚ ਐਕਟਿਵ ਵਾਇਲਡ ਫਾਇਰਸ ਦੇ ਬਾਰੇ ਅਤੇ ਨਾਲ ਦੀਆਂ ਹੀਟ ਵਾਰਨਿੰਗਸ ਨਾਲ ਦੀ ਨਾਲ ਏਅਰ ਕੁਆਲਿਟੀ ਵਾਰਨਿੰਗਸ ਦੇ ਬਾਰੇ ਹੋਰ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਪੇਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਠੀਕ 6 ਵਜੇ ਤੱਕ ਕੈਨੇਡਾ ਵਾਈਡ ਅੰਟੇਰੀਓ ਵਾਈਡ ਅਤੇ ਜੀ ਟੀ ਏ ਦੀਆਂ ਸਭ ਤੋਂ ਨਵੀਆਂ ਸਭ ਤੋਂ ਅਹਿਮ ਖਬਰਾਂ ਨਾਲ ਅਪਡੇਟ ਕਰਦੇ ਹੀ ਰਹਾਂਗੇ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ ਵਾਂਸ ਅਗੇਨ 905-564-6444 905-564-6444 905-564-6444 ਜਾਂ ਫਿਰ ਤੁਸੀਂ ਦੋਸਤੋ ਸਾਨੂੰ ਟੈਕਸਟ ਔਰ ਵਟਸਐਪ ਕਰ ਸਕਦੇ ਹੋ ਟੈਕਸਟ ਔਰ ਵਟਸਐਪ 'ਤੇ ਆਪਣਾ ਮੈਸੇਜ ਭੇਜੋ ਐ 416-457-3381 416-457-3381 416-457-3381 4164573381 ਤੇ ਆਪਣਾ ਟੈਕਸਟ ਜਾਂ ਫਿਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗਰਲ ਦੇ ਵੱਲੋਂ, ਜਿਹਨਾਂ ਦੀਆਂ ਹੁਣ ਕਈ ਡਿਫਰੈਂਟ ਡਿਫਰੈਂਟ ਲੋਕੇਸ਼ਨ ਨੇ ਜੀ ਟੀ ਏ ਐਂਡ ਬਿਆਨਡ ਦੇ ਵਿੱਚ। ਕਾਫੀ ਜ਼ਿਆਦਾ ਲੋਕੇਸ਼ਨ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਨੇ, ਇੱਕ ਕੇਮਬ੍ਰਿਜ, ਇੱਕ ਗੁਐਲਫ ਦੇ ਵਿੱਚ, ਪਰ ਅੱਜ ਤੋਂ ਹੀ ਇਹਨਾਂ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ ਵੈਸਟ ਲੋਕੇਸ਼ਨ ਤੇ, ਬ੍ਰੈਂਪਟਨ ਸ਼ਹਿਰ ਦੇ ਵਿੱਚ ਸੈਂਡਲਵੁੱਡ ਐਂਡ ਹਰ ਇੰਟੀਰੀਅਰ ਦੀ ਇੰਟਰਸੈਕਸ਼ਨ ਤੇ, 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਬਹੁਤ ਵੱਡੀ ਸੇਲ ਸ਼ੁਰੂ ਹੋ ਚੁੱਕੀ ਹੈ। ਸੋ ਅੱਜ ਤੋਂ ਲੈ ਕੇ 26 ਤਰੀਕ ਤੱਕ ਜੇਕਰ ਪਹੁੰਚੋਗੇ ਇੰਡੀਅਨ ਫਰੂਟਲੈਂਡ ਦੀ ਸਿਰਫ ਆਹੀ ਇੱਕੋ ਲੋਕੇਸ਼ਨ ਤੇ, ਤੁਸੀਂ ਢੇਰ ਸਾਰੇ ਡਾਲਰ ਬਚਾਓਗੇ। ਇਹਨਾਂ ਨੇ ਸ਼ੇਅਰ ਦੇਸੀ ਸਟਾਰ ਆਟਾ 10 ਪਾਉਂਡ ਦਾ ਬੈਗ ਲਾਇਆ ਹੋਇਆ $6.99 ਦੇ ਵਿੱਚ, 10 ਪਾਉਂਡ ਬੈਗ $6.99 ਦੇ ਵਿੱਚ ਸ਼ੇਅਰ ਦੇਸੀ ਸਟਾਲ ਆਟਾ। ਬਰਾੜ ਦਾ ਦਹੀਂ 1.8 kg ਸਿਰਫ $4.99, ਦੀਪ ਰਾਈਸ 20 ਪਾਉਂਡ ਦਾ ਬਾਸਮਤੀ ਰਾਈਸ ਸਿਰਫ $9.99 ਦੇ ਵਿੱਚ, ਵਾਈਟ ਸ਼ੂਗਰ 15 ਪਾਉਂਡ ਦੀ ਬੋਰੀ ਚੱਕ ਲਓ $9.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਉਂਡ $9.99, ਇੰਡੀਅਨ ਡੈਲਬਾਈਟਸ ਬਾਸਮਤੀ ਰਾਈਸ 8 ਪਾਉਂਡ $6.99, ਅਤੇ ਹੋਰ ਵੀ ਇਹਨਾਂ ਨੇ ਤਾਂ 5, 6, 7, 8 ਪੇਜ ਸਾਨੂੰ ਭੇਜੇ ਹੋਏ ਆ। ਇੱਕ ਇੱਕ ਚੀਜ਼ ਤੁਹਾਨੂੰ ਦੱਸਾਂ ਫਿਰ ਘੰਟਾ ਹੀ ਲੱਗ ਜਾਣਾ, ਪਰ ਸੁਣੋ ਧਿਆਨ ਨਾਲ। ਦਾਲਾਂ, ਦੀਪ ਮਸਰ ਦਾਲ 4 ਪਾਉਂਡ ਦੀ ਦਾਲ ਦੀ ਬੈਗ ਮਿਲੂਗੀ ਤੁਹਾਨੂੰ $2.99, 4 ਪਾਉਂਡ ਦੀਪ ਮਸਰ ਦਾਲ ਸਿਰਫ ਅਤੇ ਸਿਰਫ $2.99 ਦੇ ਵਿੱਚ। ਦੀਪ ਤੂਰ ਦਾਲ 4 ਪਾਉਂਡ ਦਾ ਬੈਗ ਸਿਰਫ $3.99 ਦੇ ਵਿੱਚ, ਅਤੇ ਇਹਨਾਂ ਨੇ ਕਾਫੀ ਕੁਛ ਭੇਜਿਆ ਹੋਇਆ ਹੈ। ਗੋਭੀ ਦਾ ਫੁੱਲ ਸਿਰਫ $1.99, ਇੰਡੀਅਨ ਭਿੰਡੀਆਂ 1 ਪਾਉਂਡ $2.99, ਰੈਮ ਟਮੇਟੋਜ਼ 1 ਪਾਉਂਡ ਸਿਰਫ $0.99, ਹੈਪੀ ਡੇਰੀ ਪਨੀਰ ਸਿਰਫ $3.99, ਬਲੈਕ ਅਤੇ ਵਾਈਟ ਚਨਾ ਦਾਲ 4 ਪਾਉਂਡ ਬੈਗਸ ਓਨਲੀ $2.99। ਸੋ ਪਹੁੰਚੋ, ਤੁਸੀਂ ਸਿਰਫ ਅਤੇ ਸਿਰਫ ਆਹੀ ਇੱਕੋ ਲੋਕੇਸ਼ਨ 'ਤੇ ਪਹੁੰਚਣਾ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ। ਸੋ ਇਹਨਾਂ ਦੀਆਂ ਕਈ ਲੋਕੇਸ਼ਨ ਨੇ, ਪਰ ਆਹ ਸੇਲ ਤੁਹਾਨੂੰ ਮੈਸਿਵ ਸੇਲ ਸਿਰਫ ਅਤੇ ਸਿਰਫ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਬ੍ਰੈਂਪਟਨ ਵਾਲੀ ਲੋਕੇਸ਼ਨ 'ਤੇ ਹੀ ਆਹ ਕਮਾਲ ਦੀਆਂ ਡੀਲਾਂ ਮਿਲਣੀਆਂ, ਅਤੇ ਨਾਲ ਦੀ ਨਾਲ ਬਣਿਆ ਬਣਾਇਆ ਵੀ ਅਤੇ ਰਾ ਮੀਟ ਵੀ ਤੁਹਾਨੂੰ ਕਾਫੀ ਕੁਛ ਮਿਲਣਾ ਹੈ, ਬਣੇ ਬਣਾਏ ਵੈਜ ਪਕਵਾਨ ਵੀ ਮਿਲਣੇ ਹਨ। ਤੁਸੀਂ ਪਹੁੰਚੋ ਅੱਜ ਤੋਂ ਲੈ ਕੇ 26 ਤਰੀਕ ਤੱਕ ਆਹੀ ਇੱਕੋ ਹੀ ਲੋਕੇਸ਼ਨ 'ਤੇ, ਅਤੇ ਤੁਹਾਨੂੰ ਪੂਰੀ ਵੈਜ ਥਾਲੀ ਮਿਲੂਗੀ $4.99। ਸੋ ਗਰੋਸਰੀ ਸਟੋਰ ਵੀ ਹੈ, ਬਹੁਤ ਹੀ ਸ਼ਾਨਦਾਰ, ਸਾਫ਼ ਸੁਥਰਾ, ਬਹੁਤ ਹੀ ਵੱਡਾ, ਜਿਹਦੇ ਇੱਕੋ ਹੀ ਛੱਤ ਥੱਲੇ ਤੁਹਾਨੂੰ ਇੰਡੀਆ, ਪਾਕਿਸਤਾਨ, ਕੈਨੇਡੀਅਨ, ਇੰਟਰਨੈਸ਼ਨਲ ਸਾਰੀ ਗਰੋਸਰੀ ਮਿਲਣੀ ਆ। ਨਾਲ ਦਾ ਯੂਨਿਟ ਇਹਨਾਂ ਦਾ ਆਪਦਾ ਹੀ ਆ, ਜਿੱਥੇ ਬਾਹਰ ਲਿਖਿਆ ਹੋਇਆ ਤੰਦੂਰੀ ਗ੍ਰਿਲ ਐਂਡ ਮੀਟ ਸ਼ਾਪ, ਵੈਜ ਥਾਲੀ, ਉਹ ਵੀ ਪੂਰੀ ਦੀ ਪੂਰੀ ਵੱਡੀ ਫੁੱਲ ਸਾਈਜ਼ ਸਵਾਦ ਵੈਜ ਥਾਲੀ, ਤਾਜ਼ੀ ਤਾਜ਼ੀ $4.99। ਵੈਜ ਨੂਡਲ $6.99, ਸਟਫ ਕੁਲਚੇ $2.99, ਆਲੂ ਕੁਲਚਾ $4.99, ਵੈਜ ਬਰਿਆਨੀ $4.99, ਅਤੇ ਜੇ ਤੁਸੀਂ ਚਿਕਨ ਬਰਿਆਨੀ ਖਾਣੀ ਆ $6.99, ਚਿਕਨ ਕੜੀ ਨਾਲ ਨਾਨ $9.99, ਚਨਾ ਭਟੂਰਾ ਸਿਰਫ $3.99। ਭਾਵੇਂ $20 ਤੱਕ ਵੀ ਪ੍ਰਾਈਸ ਪਹੁੰਚ ਗਿਆ ਕਈ ਥਾਵਾਂ 'ਤੇ, ਪਰ $3.99 ਚਨਾ ਭਟੂਰਾ ਖਵਾ ਰਹੇ ਨੇ। ਅਤੇ ਆਹੀ ਜਿਹੜੀ ਇੱਕ ਨਵੀਂ ਲੋਕੇਸ਼ਨ ਹੈ, 25 ਸੈਂਡਲਵੁੱਡ ਪਾਰਕਵੇ ਵੈਸਟ ਬ੍ਰੈਂਪਟਨ, ਇੱਥੇ ਤੁਹਾਨੂੰ ਬਹੁਤ ਹੀ ਕਮਾਲ ਦਾ ਸਪਾਈਸੀ ਦੇਸੀ ਸਟਾਈਲ ਵੈਜ ਅਤੇ ਨੋਨ ਵੈਜ ਪੀਜ਼ਾ ਵੀ ਤਿਆਰ ਕਰਕੇ ਦੇਣੇ। ਸੋ ਪਹੁੰਚੋ, ਅੱਜ ਤੋਂ ਹੀ ਇਹ ਸੇਲ ਸ਼ੁਰੂ ਹੋ ਚੁੱਕੀ ਹੈ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, ਸਿਰਫ ਅਤੇ ਸਿਰਫ ਇਹਨਾਂ ਦੀ ਸਭ ਤੋਂ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਲੋਕੇਸ਼ਨ, ਸੈਂਡਲਵੁੱਡ ਐਂਡ ਹਰ ਇੰਟੀਰੀਅਰ ਦੀ ਇੰਟਰਸੈਕਸ਼ਨ 'ਤੇ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਆਲ ਲਿੰਕ ਟਰੈਵਲ ਵਾਲੇ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹਨਾਂ ਨੇ ਸਾਨੂੰ ਕੁਛ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇ ਤੁਸੀਂ ਸਪਟੈਂਬਰ ਟੂ ਡਿਸੰਬਰ ਟਰਾਂਟੋ ਤੋਂ ਲੈ ਕੇ ਦਿੱਲੀ ਜਾਂ ਟਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਅਤੇ ਵਾਪਸੀ ਵੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ ਫੋਰ ਸਪਟੈਂਬਰ ਟੂ ਡਿਸੰਬਰ, ਧਿਆਨ ਨਾਲ ਸੁਣੋ, ਕਾਫੀ ਜਿਹੜਾ ਪੈਸਾ ਬਚਾ ਸਕਦੇ ਹੋ। ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਨੂੰ ਸਪਟੈਂਬਰ ਮਹੀਨੇ ਵਿੱਚ, ਵਾਪਸ ਇੱਥੇ ਡਿਸੰਬਰ ਦੇ ਵਿੱਚ, ਅਤੇ ਇਹ ਟੈਕਸ ਵੀ ਇੰਕਲੂਡਡ ਹੈ, ਦੋ ਟੈਚੀ, ਦੋ ਸੂਟਕੇਸ, ਦੋ ਬੈਗ ਵੀ ਵਿੱਚ ਇੰਕਲੂਡਡ ਹਨ, $1,490
1490 round trip 1490 ਡਾਲਰ ਦੇ ਵਿੱਚ ਜੇ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਰਾਊਂਡ ਟ੍ਰਿਪ ਬੁੱਕ ਕਰਨੀ ਹੈ ਸਪਟੈਂਬਰ ਟੂ ਡਿਸੰਬਰ ਟੈਕਸਿਸ ਇਨਕਲੂਡਿਡ ਦੋ ਬੈਗਸ ਇਨਕਲੂਡਿਡ 1790 ਦੇ ਵਿੱਚ 1790 ਦੇ ਵਿੱਚ ਤੁਸੀਂ ਹੋਰ ਜਿਹੜੇ ਮਰਜ਼ੀ ਮਹੀਨੇ ਜਾਣਾ ਇੰਡੀਆ ਜਾਂ ਜਿਹੜੇ ਮਰਜ਼ੀ ਮਹੀਨੇ ਇੰਡੀਆ ਤੋਂ ਇੱਥੇ ਕਿਸੇ ਨੂੰ ਸੱਦਣਾ ਹੋਵੇ ਆਲ ਲਿੰਕ ਟਰੈਵਲ ਨਾਲ ਜੇਕਰ 5-6 ਮਿੰਟ ਗੱਲਬਾਤ ਕਰ ਲਓਗੇ ਤੁਹਾਡੇ 500-600 ਡਾਲਰ ਵੀ ਬਚਾ ਦੇਣਗੇ ਕਾਲ 905-565-8704 905-565-8704 That's 905-565-8704 Naal di naal saade program nu sponsor kita ja riha hai Royal Digital de vallon Royal Digital to layi sab to affordable internet packages provide karde ne chahe tode ghar de layi chahe tode business layi is sare hi major telecommunication companies internet providers are direct authorized dealer ne so tusi sir dassna ke tuhanda postal code ki aa postal code de hisab naal all over ਇੰਟੀਰੀਅਰ ਤੁਹਾਨੂੰ ਦੱਸ ਦੇਣਗੇ ਕਿ ਕਿਹੜੀ ਕੰਪਨੀ ਦਾ ਜ਼ਿਆਦਾ ਤੇਜ਼ ਸਪੀਡ ਹੈ ਜ਼ਿਆਦਾ ਵਧੀਆ ਪ੍ਰਾਈਸ ਹੈ ਜ਼ਿਆਦਾ ਵਧੀਆ ਪੈਕੇਜ ਹੈ ਅਤੇ ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸ ਹੀ ਪ੍ਰੋਵਾਈਡ ਕਰਨਗੇ ਇੱਕ ਤਾਂ ਸਾਡੇ ਪੂਰੇ ਦੇ ਪੂਰੇ ਜੀ ਟੀ ਐਂਬੀਆਂਡ ਦੇ ਲਿਸਨਰਸ ਐਂਡ ਵਿਊਅਰਸ ਲਈ ਇੱਕ ਸਪੈਸ਼ਲ ਪੈਕੇਜ ਇਹਨਾਂ ਨੇ ਤਿਆਰ ਕੀਤਾ ਜਿਹਦੇ ਵਿੱਚ ਤੁਹਾਨੂੰ 1.5 GB ਸਪੀਡ ਬਹੁਤ ਫਾਸਟ ਸਪੀਡ ਹੈ ਹਾਈ ਸਪੀਡ unlimited internet package canada di sab to baddi internet company de naal sirf $55 per month de vich $55 mahine da kharcha hai is to vadh hor koi bhi hidden cost koi additional cost koi vadhu fees hai hi nahi $55 de vich ਆਪਦਾ ਕਰੰਟ ਪਲਾਨ ਸਵਿਚ ਕਰ ਲਓ ਨਾਲੇ ਪੈਸੇ ਬਚਾਓ ਨਾਲੇ ਜ਼ਿਆਦਾ ਤੇਜ਼ ਸਪੀਡ ਮਿਲੂਗੀ ਤੁਹਾਨੂੰ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB speed, $55 per month, the coffee kamal di deal hai. Call Royal Digital, 647-201-1313, 647-201-1313, 647-201-1313, 647-201-1313. Naal di naal saade program nu sponsor kita ja riha hai, Uniglobal Advisory de vallon. Uniglobal Advisory ne hun tak hazaaran hi lokaan nu bahut jyada paisa dilwaya hai. ਜਿਹਦੇ ਵਿੱਚੋਂ ਬਹੁਤ ਜ਼ਿਆਦਾ ਵੱਡਾ ਹਿੱਸਾ ਕਦੇ ਮੋੜਨਾ ਤੱਕ ਵੀ ਨਹੀਂ ਹੈਗਾ ਜੋ ਕਿ ਹੁਣ ਲੋਕ ਪੜ੍ਹਾਈ ਕਰਕੇ ਉਹ ਵੀ ਇੰਟੀਰੀਅਰ ਗਵਰਨਮੈਂਟ ਅਪਰੂਵਡ ਕਾਲਜਿਸ ਦੇ ਵਿੱਚ ਅਪਰੂਵਡ ਪ੍ਰੋਗਰਾਮਸ ਦੇ ਵਿੱਚ ਪੜ੍ਹਾਈ ਕਰਕੇ ਉਹ ਸਕਿੱਲਸ ਡਿਵੈਲਪ ਕਰ ਰਹੇ ਨੇ ਜਾਂ ਕਰ ਵੀ ਚੁੱਕੇ ਨੇ ਅਤੇ ਹੁਣ ਵਧੀਆ ਕਰੀਅਰ ਲਾਂਚ ਵੀ ਕਰ ਚੁੱਕੇ ਨੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਪੜ੍ਹਾਈ ਕਰਕੇ ਵਧੀਆ ਸਕਿੱਲਸ ਡਿਵੈਲਪ ਕਰਨਾ ਚਾਹੁੰਦੇ ਹੋ ਦੋਸਤੋ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਪਰ ਹੁਣ ਲਿਮਿਟਡ ਟਾਈਮ ਰਹਿ ਗਿਆ ਹੈ ਟਾਈਮ ਕਿੰਨਾ ਕੁ ਰਹਿ ਗਿਆ ਹੈ ਮਸਾਂ ਹਫ਼ਤਾ ਰਹਿ ਗਿਆ ਹੈ ਕਿਉਂਕਿ ਹਫ਼ਤੇ ਤੋਂ ਬਾਅਦ ਕੀ ਹੋਣ ਲੱਗਿਆ ਅੰਟੇਰੀਓ ਫੋਰਡ ਸਰਕਾਰ ਲੋਕਾਂ ਨੂੰ ਪੜ੍ਹਨ ਦੇ ਲਈ ਹੁਣ ਗ੍ਰੈਂਟ ਨਹੀਂ ਦਊਗੀ ਬਹੁਤ ਹੀ ਘੱਟ ਦਊਗੀ ਗ੍ਰੈਂਟ ਸਿਰਫ ਅਤੇ ਸਿਰਫ ਲੋਨ ਹੀ ਮਿਲਣੇ ਆ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਨੋਨ ਰਿਫੰਡੇਬਲ ਗ੍ਰੈਂਟ ਮਿਲਣ ਤੁਹਾਡੀ ਪੂਰੀ ਪੜ੍ਹਾਈ ਜਿਹੜਾ ਖਰਚਾ ਇੱਕ ਇੱਕ ਸਾਲ ਦਾ ਉਹ ਵੀ ਸਰਕਾਰ ਦੇ ਵੱਲੋਂ ਵੀ ਪੇ ਕੀਤਾ ਜਾਵੇ ਅਤੇ ਨਾਲ ਦੀ ਨਾਲ ਤੁਹਾਡਾ ਔਨ ਟਾਪ ਆਫ ਦੈਟ ਲਿਵਿੰਗ ਐਕਸਪੈਂਸ ਵੀ ਤੁਹਾਡਾ ਖਾਣਾ ਪੀਣਾ ਕਿਰਾਇਆ ਸਾਰਾ ਕੁਛ ਹੀ ਵਿੱਚ ਕਵਰ ਹੋ ਜਾਵੇ ਬਹੁਤ ਘੱਟ ਦਿਨ ਰਹਿ ਗਏ ਨੇ ਡੈਡਲਾਈਨ ਤੋਂ ਪਹਿਲਾਂ ਹੀ ਸਾਰੀ ਜਾਣਕਾਰੀ ਲੈ ਲਓ ਯੂਨੀਗਲੋਬਲ ਐਡਵਾਈਜ਼ਰੀ ਸਰਾਂਚ ਨਾਗਪਾਲ 437-264-3175 every single day multiple loki ehi number sar to mangde ne te hun suno dhyan naal je tusi protected person ho refugee vi ho je citizen vi ho je pr vi ho family net income tuhadi $70,000 to ghat hai ghare beh ke online easy to pass courses karke tusi aapde skills develop kar sakde ho tuhanu $30,000 to leke lakh dollar tak saal da eh dilwa sakde ha sidhe government ton sidhe tuhade bank account de vich paise milne ha sidhe tuhade bank account de vich $30,000 to $100,000 $30,000 to leke lakh dollar saal da oh vi ik ik padhai de saal de layi ਅਤੇ ਉਹਦੇ ਵਿੱਚੋਂ ਵੱਧ ਤੋਂ ਵੱਧ ਹਿੱਸਾ ਤੁਸੀਂ ਕਦੇ ਮੋੜਨਾ ਵੀ ਨਹੀਂ ਉਹ ਤੁਹਾਨੂੰ ਦਿੱਤਾ ਜਾ ਰਿਹਾ ਹੈ ਪੜ੍ਹਨ ਦੇ ਲਈ ਸਪਾਂਸਰ ਕੀਤਾ ਜਾ ਰਿਹਾ ਹੈ ਟੈਕਸ ਪੇਅਰ ਯਾਨੀ ਕਿ ਸਰਕਾਰ ਦੇ ਵੱਲੋਂ ਨੋਨ ਰਿਫੰਡੇਬਲ ਗ੍ਰੈਂਟ ਨੇ ਸੋ ਇਹ ਕਾਫੀ ਫਾਇਦੇਮੰਦ ਹੋ ਸਕਦਾ ਹੈ ਉਹਨਾਂ ਲੋਕਾਂ ਲਈ ਜੋ ਕਿ ਸੈਲਫ ਇੰਪਲੋਇਡ ਨੇ ਜਾਂ ਅਨਇੰਪਲੋਇਡ ਨੇ ਜਾਂ ਹਾਊਸ ਵਾਈਫ ਜਾਂ ਊਬਰ ਡਰਾਈਵਰ ਜਾਂ ਟਰੱਕ ਡਰਾਈਵਰਸ ਨੇ ਜਾਂ ਕਰੀਅਰ ਚੇਂਜ ਚਾਹੁੰਦੇ ਹੋ ਅਤੇ ਇਹਦੇ ਵਿੱਚ ਵੱਧ ਤੋਂ ਵੱਧ ਇਹਨਾਂ ਦੇ ਜਿਹੜੇ ਕਲਾਇੰਟ ਨੇ 40-45 ਪਲੱਸ ਸਾਲ ਦੇ ਨੇ ਸੋ ਕੋਈ ਭੁਲੇਖੇ 'ਚ ਨਾ ਰਹੋ ਕਿ ਇਕੱਲੇ 20 ਕੋਈ 25 ਸਾਲ ਤੱਕ ਦੇ ਲੋਕ ਕੁਆਲੀਫਾਈ ਕਰ ਸਕਦੇ ਨੋ ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ 40-45 ਪਲੱਸ ਸਾਲ ਦੇ ਨੇ ਕਾਲ
437-264-3175. 437-264-3175. 437-264-3175. ਤੇ ਸੰਪਰਕ ਕੀਤਾ ਜਾ ਸਕਦਾ ਹੈ ਯੂਨੋ ਗਲੋਬਲ ਐਡਵਾਈਜ਼ਰੀ ਸਰੰਚ ਨਾਗਪਾਲ ਦੇ ਨਾਲ। ਦਿਨ ਬਹੁਤ ਘੱਟ ਰਹਿ ਗਏ ਨੇ, ਸੋ ਤੁਹਾਨੂੰ ਜਲਦ ਤੋਂ ਜਲਦ ਹੀ ਅਗਲੇ ਹਫ਼ਤੇ ਤੋਂ ਪਹਿਲਾਂ ਹੀ ਇਹਦੇ ਨਾਲ ਸੰਪਰਕ ਕਰਨਾ ਪਊਗਾ। ਦੋਸਤੋ, ਅੰਟੇਰੀਓ ਦੇ ਵਿੱਚ ਹੁਣ ਲਗਭਗ 200 ਐਕਟਿਵ ਵਾਇਲਡ ਫਾਇਰਸ ਅਤੇ ਕਈ ਟਾਊਨਸ ਦੇ ਵਿੱਚ ਇਵੈਕੂਏਸ਼ਨ ਆਰਡਰਸ ਪੇਸ਼ ਹੋਣ ਤੋਂ ਬਾਅਦ ਮਲਟੀਪਲ ਡਿਫਰੈਂਟ ਏਅਰ ਕੁਆਲਿਟੀ ਐਂਡ ਹੀਟ ਵਾਰਨਿੰਗ ਇਸ਼ੂਜ਼ ਕੀਤੀਆਂ ਗਈਆਂ ਹਨ। ਅਤੇ ਟੋਰਾਂਟੋ ਸ਼ਹਿਰ ਦੇ ਏਅਰ ਕੁਆਲਿਟੀ ਨੂੰ ਤਾਂ ਅੱਜ ਦੋਸਤੋ ਦੁਨੀਆ ਭਰ ਦੇ ਵਿੱਚੋਂ ਈਵਨ ਨੈਸਟੀ ਦਿੱਲੀ ਅਤੇ ਨੈਸਟੀ ਕਾਂਗੋ ਅਤੇ ਹੋਰ ਵੀ ਗੰਦ ਮੰਦ ਹਵਾ ਵਾਲੀਆਂ ਏਅਰ ਵਾਲੀਆਂ ਕੁਆਲਿਟੀ ਵਾਲੀਆਂ ਥਾਵਾਂ ਨਾਲੋਂ ਵੀ ਨੰਬਰ 1 ਵਰਸਟ ਇਨ ਦ ਵਰਲਡ ਅੱਜ ਟੋਰਾਂਟੋ ਐਂਡ ਸਰਾਊਂਡਿੰਗ ਏਰੀਆਜ਼ ਨੂੰ ਰੈਂਕ ਕੀਤਾ ਗਿਆ ਹੈ। ਅੰਟੇਰੀਓ ਫੋਰੈਸਟ ਫਾਇਰਸ ਡਿਪਾਰਟਮੈਂਟ ਦੇ ਮੁਤਾਬਕ ਅੱਜ ਅੰਟੇਰੀਓ ਦੇ ਵਿੱਚ ਵੱਧ ਤੋਂ ਵੱਧ ਤਾਂ ਨੌਰਥ ਵੈਸਟਰਨ ਅੰਟੇਰੀਓ ਦੇ ਵਿੱਚ 185 ਐਕਟਿਵ ਵਾਇਲਡ ਫਾਇਰਸ ਹਨ, ਜਿਨ੍ਹਾਂ ਦੇ ਰਾਹੀਂ ਹੁਣ ਤੱਕ ਤਾਂ ਸ਼ਾਇਦ ਦਸਾਂ ਹਜ਼ਾਰਾਂ ਹੀ ਸਕੁਏਅਰ ਕਿਲੋਮੀਟਰਸ ਆਲਰੇਡੀ ਬਰਨ ਹੋ ਚੁੱਕੇ ਹਨ। ਇਹਨਾਂ ਵਾਇਲਡ ਫਾਇਰਸ ਦੇ ਵਿੱਚੋਂ 63 ਨੂੰ ਫਿਲਹਾਲ ਤਾਂ ਸਿਰਫ ਅਬਜ਼ਰਵ ਹੀ ਕੀਤਾ ਜਾ ਰਿਹਾ ਹੈ। ਮੇ ਬੀ ਦੇ ਆਰ ਨਾਟ ਕਲੋਸ ਟੂ ਐਨੀਥਿੰਗ ਕ੍ਰਿਟੀਕਲ ਔਰ ਪਾਪੂਲੇਸ਼ਨ, ਜਾਂ ਫਿਰ ਆਪੇ ਆਪ ਹੀ ਸ਼ਾਇਦ ਐਕਸਟਿੰਗੁਇਸ਼ ਹੋ ਜਾਣਗੀਆਂ। 53 ਅੰਡਰ ਕੰਟਰੋਲ ਹਨ, ਪਰ ਸਭ ਤੋਂ ਵੱਧ 69 ਵਾਇਲਡ ਫਾਇਰਸ ਬਿਲਕੁਲ ਵੀ ਨਹੀਂ ਅੰਡਰ ਕੰਟਰੋਲ ਹਨ, ਕਾਬੂ ਹੀ ਨਹੀਂ ਕੀਤੀਆਂ ਜਾ ਰਹੀਆਂ ਹਨ। ਖਾਸ ਤਾਂ ਆਰਮਸਟਰੋਂਗ ਅੰਟੇਰੀਓ ਅਤੇ ਥੰਡਰ ਬੇ ਅੰਟੇਰੀਓ ਦੇ ਏਰੀਆਜ਼ ਦੇ ਵਿੱਚ ਤੁਸੀਂ ਅੱਜ ਵੀ ਸ਼ਾਇਦ ਆਪਣੇ ਸੋਸ਼ਲ ਮੀਡੀਆ 'ਤੇ ਵੀ ਇੱਕ ਟ੍ਰੇਨ ਦੇ ਵਿੱਚ ਹੀ ਫੁੱਲੀ ਇੰਗਲਫਡ ਔਨ ਫਾਇਰ ਟ੍ਰੇਨ ਲੰਘਦੇ ਹੋਏ ਦੇਖਿਆ ਹੋਣਾ ਹੈ। ਇਸ ਏਰੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਕਿ ਸਵੀਅਰ ਫਾਇਰ ਵਾਰਨਿੰਗਸ ਅਤੇ ਮੈਂਡਟੋਰੀ ਫੋਰਸਡ ਇਵੈਕੂਏਸ਼ਨ ਆਰਡਰਸ ਵੀ ਪੇਸ਼ ਕੀਤੇ ਗਏ ਹਨ ਲੋਕਾਂ ਦੇ ਲਈ। ਹਾਈਵੇਜ਼ ਵੀ ਇਹਨਾਂ ਰੂਰਲ ਨੌਰਥ ਵੈਸਟਰਨ ਇੰਟੀਰੀਅਰ ਏਰੀਆ ਤੱਕ ਬੰਦ ਵੀ ਕੀਤੇ ਗਏ ਨੇ ਕਿ ਉੱਥੇ ਜਾਵੇ ਨਾ ਕੋਈ, ਅਤੇ ਬਾਹਰ ਹੀ ਲੋਕਾਂ ਨੂੰ ਆਲਰੇਡੀ ਪਹਿਲਾਂ ਹੀ ਮੈਂਡਟੋਰੀ ਇਵੈਕੂਏਟ ਕੀਤਾ ਜਾ ਰਿਹਾ ਹੈ। ਤਾਂ ਹੀ ਕੋਈ ਸਰਪ੍ਰਾਈਜ਼ ਤਾਂ ਹੈ ਹੀ ਨਹੀਂ ਦੋਸਤੋ ਕਿ ਜਦੋਂ ਅਸੀਂ ਸਾਰਿਆਂ ਨੇ ਅੱਜ ਸਵੇਰੇ ਬਾਹਰ ਦੇਖਿਆ, ਵਿੰਡੋ ਖੋਲ੍ਹੀ ਜਾਂ ਫਿਰ ਬਾਹਰ ਨਿਕਲੇ ਹਾਂ, ਦਰਵਾਜ਼ੇ ਬਾਹਰ ਇੱਕ ਕਦਮ ਲਿਆ, ਯੈਲੋ ਐਂਡ ਔਰੇਂਜ ਹੇਜ਼ੀ ਸਕਾਈਜ਼ ਹੀ ਦੇਖੇ। ਹੁਣ ਜਿਵੇਂ ਹਾਲੀਵੁੱਡ ਮੂਵੀਜ਼ ਦੇ ਵਿੱਚ ਜਦੋਂ ਵੀ ਉਹ ਮੈਕਸੀਕੋ ਨੂੰ ਕਦੇ ਦਿਖਾਉਂਦੇ ਆ, ਹਮੇਸ਼ਾ ਪੀਲਾ ਜਿਹਾ ਫਿਲਟਰ, ਸੰਤਰੇ ਰੰਗ ਦਾ ਫਿਲਟਰ ਹੁੰਦਾ, ਉਸੇ ਤਰ੍ਹਾਂ ਤਾਂ ਅੱਜ ਲੱਗੇ ਯਾਰ ਅਸੀਂ ਕਿਹੜਾ ਮੈਕਸੀਕੋ ਪਹੁੰਚ ਗਏ ਹਾਂ। ਸੋ ਨੌਰਥ ਵੈਸਟਰਨ ਇੰਟੀਰੀਅਰ ਤੋਂ ਲੈ ਕੇ ਕਾਫੀ ਜ਼ਿਆਦਾ ਧੂੰਆਂ ਸਮੋਕ ਹੁਣ ਸਾਰਾ ਤਾਂ ਸਾਰਾ ਸਾਊਥ ਫਲੋ ਕਰ ਰਿਹਾ ਹੈ, ਸਦਰਨ ਇੰਟੀਰੀਅਰ ਦੇ ਵੱਲ ਮੂਵ ਹੋ ਰਿਹਾ ਹੈ। ਵੱਧ ਤੋਂ ਵੱਧ ਧੂੰਆਂ ਤਾਂ ਕੱਲ੍ਹ ਸ਼ਾਮ ਤੱਕ ਨਿਕਲਣ ਦਾ ਹੋਪਫੁਲੀ ਉਮੀਦ ਹੀ ਹੈ, ਜਿਹਦੇ ਨਾਲ ਤਾਂ ਅੱਜ ਦੋਸਤੋ ਫਿਲਹਾਲ ਤਾਂ ਟੁਡੇ ਐਟਲੀਸਟ ਟੋਰਾਂਟੋ ਸ਼ਹਿਰ ਦੇ ਵਿੱਚ ਅੱਜ IQ ਏਅਰ ਜੋ ਕਿ ਇੱਕ ਗਲੋਬਲ ਏਅਰ ਕੁਆਲਿਟੀ ਮਾਨੀਟਰਿੰਗ ਕੰਪਨੀ ਹੈ, ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਵਰਲਡਸ ਵਰਸਟ ਏਅਰ ਕੁਆਲਿਟੀ ਅੱਜ ਰੈਂਕ ਕੀਤੀ ਗਈ ਹੈ ਇਨ ਦ ਸਿਟੀ ਆਫ ਟੋਰਾਂਟੋ। ਪਰ ਬ੍ਰੈਂਪਟਨ ਦੇ ਵਿੱਚੋਂ, ਸਾਗਾ ਵਿੱਚੋਂ, ਜਿੱਥੇ ਮਰਜ਼ੀ ਹੋ, ਸਾਰੇ ਹੀ ਥਾਵਾਂ ਦੇ ਵਿੱਚ ਹੀ ਐਗਜੈਕਟ ਸੇਮ ਹੀ ਬੇਸਿਕਲੀ ਵਰਲਡਸ ਵਰਸਟ ਏਅਰ ਕੁਆਲਿਟੀ ਹੀ ਰਿਪੋਰਟ ਕੀਤੀ ਜਾ ਰਹੀ ਹੈ। ਸੋ ਇਨਵਾਇਰਮੈਂਟ ਕੈਨੇਡਾ ਨੇ ਵੀ ਏਅਰ ਕੁਆਲਿਟੀ ਵਾਰਨਿੰਗ ਪੇਸ਼ ਕੀਤੀ ਹੈ, ਜਿਹਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਮਾਇਲਡ ਸਿਮਟਮਸ ਕਾਜ਼ ਕੀਤੇ ਜਾ ਸਕਦੇ ਨੇ। ਮੇ ਬੀ ਤੁਸੀਂ ਆਲਰੇਡੀ ਐਕਸਪੀਰੀਅੰਸ ਕੀਤਾ ਹੋਣਾ, ਸੋਚਣਾ ਯਾਰ ਇਹੋ ਹੀ ਕੀ ਜਾਂਦਾ, ਅੱਖ ਨੱਕ ਅਤੇ ਗਲੇ ਦੇ ਵਿੱਚ ਕਾਫੀ ਜ਼ਿਆਦਾ ਇਰੀਟੇਸ਼ਨ ਹੋ ਸਕਦੀ ਆ। ਕਈ ਲੋਕ ਤਾਂ ਅੱਜ ਸਵੇਰੇ ਉੱਠੇ ਹੀ ਆ, ਸਿਰ ਹੀ ਦੁਖਦਾ ਸੀ। ਹੈਰੇਕ ਇਜ਼ ਵੈਰੀ ਵੈਰੀ ਕਾਮਨ, ਹੈਰੇਕ ਵੀ, ਮਾਇਲਡ ਖੰਘ ਵੀ, ਇਹ ਸਭ ਕੁਝ ਕਾਮਨ ਹੀ ਹੈ, ਪਰ ਜ਼ਿਆਦਾ ਸੀਰੀਅਸ ਸਿਮਟਮਸ ਵੀ ਕਾਜ਼ ਕੀਤੇ ਜਾ ਸਕਦੇ ਨੇ ਜੇਕਰ ਤੁਸੀਂ ਇਸ ਧੂੰਆਂ ਤੱਕ ਐਕਸਪੋਜ਼ ਕੀਤੇ ਜਾਂਦੇ ਹੋ, ਜਿਵੇਂ ਕਿ ਸਵੀਅਰ ਚੈਸਟ ਪੇਨਸ, ਸਵੀਅਰ ਕਾਫ ਅਤੇ ਵੀਜ਼ਿੰਗ ਐਂਡ ਵੈਰੀ ਡਿਫੀਕਲਟ ਬਰੀਥਿੰਗ। ਸੋ ਖਾਸ ਤਾਂ ਆਲਰੇਡੀ ਕਾਮਨ ਸੈਂਸ ਦੀ ਗੱਲ ਤਾਂ ਹੋਣੀ ਚਾਹੀਦੀ ਹੈ, ਪਰ ਤੁਹਾਨੂੰ ਪਤਾ ਹੀ ਆ ਇੰਗਲਿਸ਼ ਦੇ ਵਿੱਚ ਇੱਕ ਸੇਇੰਗ ਹੈ, ਕਾਮਨ ਸੈਂਸ ਇਜ਼ ਨਾਟ ਸੋ ਕਾਮਨ। ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨਵਾਇਰਮੈਂਟ ਕੈਨੇਡਾ ਵੀ ਲੋਕਾਂ ਨੂੰ ਦੱਸ ਰਹੇ ਨੇ ਕਿ ਜੇਕਰ ਤੁਸੀਂ ਬਜ਼ੁਰਗ ਹੋ, ਜੇਕਰ ਛੋਟੇ ਬੱਚੇ ਨੇ, ਖਾਸ ਤਾਂ ਇਨਫੈਂਟ ਨੇ, ਪਲੀਜ਼ ਡੋਂਟ ਟੇਕ ਦਮ ਆਊਟਸਾਈਡ, ਜਿੰਨਾ ਹੋ ਸਕਦਾ ਹੈ ਘਰੇ ਅੰਦਰ ਹੀ ਰੱਖੋ, ਏਸੀ ਦੇ ਵਿੱਚ ਹੀ ਰੱਖੋ, ਡੋਂਟ ਓਪਨ ਯੋਰ ਵਿੰਡੋਜ਼, ਕਾਮਨ ਸੈਂਸ ਅਗੈਨ। ਪਰ ਜੇਕਰ ਤੁਸੀਂ ਕੋਈ ਵੀ ਰੈਸਪੀਟੋਰੀ ਇਲਨੈਸ, ਕੋਈ ਐਜ਼ਮਾ, ਕੋਈ ਇਸ ਤਰ੍ਹਾਂ ਦੀ ਬਰੀਦਿੰਗ ਪ੍ਰੋਬਲਮ ਜਾਂ ਕੋਈ ਹਾਰਟ ਪ੍ਰੋਬਲਮ ਦਾ ਸਫ਼ਰ ਕਰਦੇ ਹੋ, ਤੁਸੀਂ ਵੀ ਘਰੇ ਟਿੱਕ ਕੇ ਬੈਠੇ ਰਹੋ, ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈਗੀ। ਐਟਲੀਸਟ ਪਰਸੋਂ ਤੱਕ ਸਾਰਾ ਕੁਝ ਹੋਪਫੁਲੀ ਕਲੀਅਰ ਅਪ ਹੋ ਜਾਊਗਾ। ਦੋਸਤੋ, ਨਾਲ ਦਿਆਂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 'ਤੇ ਮਲਟੀ ਵਹੀਕਲ ਕੋਲਿਜਨ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਦੋ ਇੰਡੀਵਿਜੁਅਲਸ
ਦੀ ਡੈਥ ਹੋ ਚੁੱਕੀ ਹੈ ਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਓਪੀਪੀ ਨੇ ਸਟੇਟ ਕੀਤਾ ਹੈ ਕਿ ਅੱਜ ਵੈਂਸਡੇ ਜੁਲਾਈ 15, 2026 ਸਵੇਰੇ 9 ਵਜੇ ਤੋਂ ਬਾਅਦ ਐਮਰਜੈਂਸੀ ਕਰੂਜ਼ ਨੂੰ ਮਿਸਿਸਾਗਾ ਸ਼ਹਿਰ ਦੇ ਵਿੱਚ ਹਾਈਵੇ 401 ਨੀਅਰ ਡਿਕਸੀ ਰੋਡ ਤੱਕ ਸੱਦਿਆ ਗਿਆ ਮਲਟੀ ਵਹੀਕਲ ਕੋਲੀਜਨ ਦੇ ਲਈ। ਤੇ ਜਦੋਂ ਆਫਿਸਰ ਸੀਨ ਤੇ ਪਹੁੰਚੇ ਉਹਨਾਂ ਨੇ ਪਤਾ ਕੀਤਾ, ਇਹ ਤਾਂ ਪ੍ਰੀਲਿਮੀਨਰੀ ਇਨਫੋਰਮੇਸ਼ਨ ਹੈ, ਹੁਣ ਤਾਂ ਜਿਹੜੀ ਮੇਜਰ ਕੋਲੀਜਨ ਬਿਊਰੋ ਹੈ ਉਹ ਵੀ ਸਭ ਕੁਝ ਪਤਾ ਕਰਨਗੇ, ਇਨਵੈਸਟੀਗੇਟ ਕਰਨਗੇ। ਪਰ ਪ੍ਰੀਲਿਮੀਨਰੀ ਇਨਫੋਰਮੇਸ਼ਨ ਦੇ ਮੁਤਾਬਕ ਪਹਿਲਾਂ ਤਾਂ ਈਸਟ ਬਾਊਂਡ 401 ਲੇਨ ਦੇ ਵਿੱਚ ਕਲੋਸ ਟੂ ਡਿਕਸੀ ਇੱਕ ਵਹੀਕਲ ਨੇ ਦੂਜੇ ਵਹੀਕਲ ਨੂੰ ਫਰੋਮ ਬਿਹਾਈਂਡ ਬਹੁਤ ਜ਼ੋਰ ਦੇ ਨਾਲ ਹਿੱਟ ਕੀਤਾ, ਰੀਅਰ ਐਂਡ ਕੀਤਾ। ਉਸ ਤੋਂ ਬਾਅਦ ਕਈ ਹੋਰ ਗੱਡੀਆਂ ਨੇ ਇਸ ਕਲਿਜਨ ਨੂੰ ਦੇਖ ਕੇ ਰਿਐਕਟ ਕੀਤਾ, ਕਈਆਂ ਨੇ ਇਹਨੂੰ ਅਵੋਇਡ ਕਰਨ ਦੇ ਖਾਤਰ ਸਵਰਵ ਵੀ ਕੀਤਾ, ਪਰ ਮਲਟੀਪਲ ਹੋਰ ਗੱਡੀਆਂ ਦਾ ਫਿਰ ਕਲਿਜਨ ਕੌਜ਼ ਕੀਤਾ ਗਿਆ ਇੱਕ ਚੇਨ ਰਿਐਕਸ਼ਨ ਦੇ ਵਿੱਚ। ਅਨਫੋਰਚੁਨੇਟਲੀ ਇੱਕੋ ਹੀ ਗੱਡੀ ਦੇ ਵਿੱਚ ਜਿਹੜੇ ਦੋ ਇੰਡੀਵਿਜੁਅਲਸ ਨੇ, ਫਿਲਹਾਲ ਨਹੀਂ ਦੱਸਿਆ ਗਿਆ ਜੇਕਰ ਰਿਲੇਟਡ ਹਨ ਜਾਂ ਨਹੀਂ ਹਨ, ਪਰ ਇੱਕੋ ਹੀ ਗੱਡੀ ਦੇ ਵਿੱਚ ਦੋ ਇੰਡੀਵਿਜੁਅਲਸ, ਦੋਨੇ ਕੈਂਬਰਿਜ ਸ਼ਹਿਰ ਤੋਂ, ਇੱਕ ਤਾਂ 80 ਸਾਲ ਦਾ ਮੇਲ 80-year-old ਬਾਬਾ ਅਤੇ ਇੱਕ 53-year-old ਫੀਮੇਲ ਨੂੰ ਅਨਫੋਰਚੁਨੇਟਲੀ ਸੀਨ 'ਤੇ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ ਅਤੇ ਤਿੰਨ ਹੋਰ ਜਾਣਿਆਂ ਨੂੰ ਹਾਸਪਿਟਲ ਤੱਕ ਰਸ਼ ਵੀ ਕੀਤਾ ਗਿਆ ਅੱਜ ਸਵੇਰੇ ਸੀਰੀਅਸ ਇੰਜਰੀਜ਼ ਨਾਲ, ਕਾਫੀ ਸੀਰੀਅਸ ਇੰਜਰੀ ਨਾਲ। ਇੱਕ ਜਿਹਨੂੰ ਏਅਰ ਐਂਬੂਲੈਂਸ ਰਾਹੀਂ ਟਰਾਂਸਪੋਰਟ ਕਰਨਾ ਪਿਆ ਟਰਾਮਾ ਸੈਂਟਰ ਤੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ। ਸੋ ਹਾਈਵੇ 401 ਈਸਟ ਬਾਊਂਡ ਐਕਸਪ੍ਰੈਸ ਲੇਨਸ ਫਰੋਮ ਮਿਸਿਸਾਗਾ ਰੋਡ ਟੂ ਪਾਸ ਦ ਡਿਕਸੀ ਰੋਡ ਕਈ ਘੰਟਿਆਂ ਦੇ ਲਈ ਹੀ ਬੰਦ ਰਹੇ, ਹੁਣ ਵੀ ਸ਼ਾਇਦ ਬੰਦ ਹੋ ਸਕਦੇ ਨੇ। ਜਦੋਂ ਮੈਂ ਪਹਿਲਾਂ ਖਬਰਾਂ ਦੀ ਤਿਆਰੀ ਕਰ ਰਿਹਾ ਸੀ ਉਦੋਂ ਤੱਕ ਉਹਨਾਂ ਨੇ ਕਿਹਾ ਸੀ ਕਿ 3 ਵਜੇ ਤੱਕ ਹੀ ਸ਼ਾਇਦ ਇਹਨਾਂ ਨੂੰ ਖੋਲ੍ਹਣ ਦੀ ਉਮੀਦ ਹੈ। ਪਰ ਜੇਕਰ ਕਿਸੇ ਨੂੰ ਪਤਾ ਹੋਵੇ, ਜੇਕਰ 401 'ਤੇ ਕੋਈ ਵੀ ਹੁਣ ਜਾ ਰਿਹਾ ਮਿਸਿਸਾਗਾ ਦੇ ਵਿੱਚ ਨੀਅਰ ਮਿਸਿਸਾਗਾ ਰੋਡ ਨੀਅਰ ਡਿਕਸੀ, ਜੇ ਹੁਣ ਵੀ ਤੁਹਾਨੂੰ ਡੀਟੂਰ ਲੈਣਾ ਪੈ ਰਿਹਾ ਹੈ ਜਾਂ ਹੁਣ ਵੀ ਚੱਕਾ ਜਾਮ ਹੈ, ਸਾਨੂੰ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਵਟਸਐਪ ਟੈਕਸਟ ਕਰਕੇ ਵੀ ਦੱਸ ਸਕਦੇ ਹੋ 416-457-3381-416-457-3381। ਅਤੇ ਅਸੀਂ ਫਿਰ ਅੱਗੇ ਤੋਂ ਅੱਗੇ ਬਥੇਰੇ ਲਿਸਨਰਸ ਵੀ ਦੱਸ ਸਕਦੇ ਹਾਂ ਜਦੋਂ ਟਾਈਮ ਬਚ ਸਕਦਾ ਹੈ। ਸੋ ਹੁਣ ਤਾਂ ਮੇਜਰ ਕੋਲੀਜਨ ਬਿਊਰੋ ਸਭ ਕੁਝ ਪਤਾ ਕਰੂਗੀ ਇਸ ਜਾਨਲੇਵਾ ਕੋਲੀਜਨ ਦੇ ਵਿੱਚ। ਦੋਸਤੋ ਤੁਸੀਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ ਅਤੇ ਅੱਜ ਜੇਕਰ ਤੁਸੀਂ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪਹੁੰਚੋ ਆਪਣੀ ਨੇੜਲੀ ਪੰਜਾਬੀ ਬਾਈ ਨੇਚਰ ਲੋਕੇਸ਼ਨ 'ਤੇ। 4 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, 4 ਲੋਕੇਸ਼ਨਸ 'ਤੇ ਪੂਰੇ ਪਰਿਵਾਰ ਨਾਲ ਬਹਿ ਕੇ ਬਹੁਤ ਹੀ ਸਵਾਦ, ਬਹੁਤ ਹੀ ਕਮਾਲ ਦਾ ਇਹ ਪੰਜਾਬੀ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ ਪੰਜਾਬੀ ਬਾਈ ਨੇਚਰ ਵਾਲਿਆਂ ਦਾ। ਪਹਿਲੀ ਲੋਕੇਸ਼ਨ ਹੈ 888-7 The Gore Road, Gore and Ebenezer. Gore and Ebenezer, ਪਹਿਲਾ ਇਹ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ 9980 Airport Road, Airport and Boveard. ਜਿਹੜਾ ਏਅਰਪੋਰਟ 'ਤੇ ਬੋਵੇਰਡ ਵਾਲਾ ਠੇਕਾ ਹੈ ਉਹ ਸੀ ਪਲਾਜ਼ੇ ਵਿੱਚ ਹੀ ਪਾਰਕਿੰਗ ਲਾਟ ਸਾਂਝੀ ਹੈ। 9980 Airport Road, Airport and Boveard 'ਤੇ ਵੀ ਪਹੁੰਚ ਸਕਦੇ ਹੋ, ਜਾਂ ਫਿਰ 58 Quarry Edge Drive, ਜੋ ਕਿ ਬੋਵੇਰਡ ਐਂਡ ਹਰ ਇੰਟੀਰੀਅਰ ਵਾਲਮਾਰਟ ਐਂਡ ਫੋਰਟੀਨੋ ਵਾਲਾ ਵੱਡਾ ਪਲਾਜ਼ਾ ਹੈ, 58 Quarry Edge Drive 'ਤੇ ਵੀ ਪਹੁੰਚ ਸਕਦੇ ਹੋ। ਜਾਂ ਫਿਰ ਚੌਥੀ ਬ੍ਰੈਂਪਟਨ ਲੋਕੇਸ਼ਨ 180 Sandalwood Parkway East, Kennedy and Sandalwood wali location de vi pahunch sakde ho every single day from scratch, bahut hi swad, a veg vi non veg vi, appetizers vi, full main courses vi, desserts vi, shuddh khoye di mithaiyan vi, number 1 puri GTA de vich desi ghyo di jalebiyan te number 1 according to me eh gajrela taiyar karde ne, tusi vi pahuncho punjabi by nature te chahe hun ji karda maada mota pa snacks nu ki kar liye, koi fish pakoda chak liye, koi garma garm amritsari fish chak liye, ਦੂਰੀ ਚਿਕਨ ਚੱਕ ਲਈਏ, ਜਾਂ ਫਿਰ ਡਿਨਰ ਦਾ ਹੀ ਟਾਈਮ ਹੋ ਗਿਆ ਹੈ ਹੁਣ ਵਾਲਾ ਹੀ ਆ,

905-794-4667 ਪੰਜਾਬੀ ਬਾਈ ਨੇਚਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ 905-794-4667 ਦੋਸਤੋ ਜੇ ਤੁਸੀਂ ਇੱਕ ਕੰਪਨੀ ਲੱਭ ਰਹੇ ਹੋ landscaping lay lawn care de li chahe ho residential ja commercial ja industrial vi landscaping and lawn care hove je tusi chahne ho ke nave drakht laune ha ja nava gha launa hai ja fir tusnu soil chahidi hai ja tusi chahne ho ke every single week same day same time aake sada gha vi kattya jave front yard vi back yard vi side te vi te naal di naal jinne vi sade full boote vagaira sab kuch lagya hoya oh di vi maintenance kiti jave ਫਿਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਸਾਫ ਸੁਥਰਾ ਕੰਮ ਕਰਦੇ ਨੇ SS Lawn Care ਐਂਡ ਲੈਂਡਸਕੇਪਿੰਗ ਵਾਲੇ ਅੱਜ ਹੀ ਗੁਰਪ੍ਰੀਤ ਨਾਲ ਸੰਪਰਕ ਕਰੋ 437-655-1984 437-655-1984 437-655-1984 I'm afraid to check the score ਮੇਰੀ ਸਟ੍ਰੀਮ ਆ ਉਹ ਤਾਂ ਹੁਣ ਉਹਦਾ ਸਿਗਨਲ ਹੀ ਟੁੱਟ ਗਿਆ ਹੈ ਦੇਖਦੇ ਹਾਂ ਹੁਣ ਬਣਦਾ ਕੀ ਹੈ ਇਸ ਗੇਮ ਦੇ ਵਿੱਚ ਵਾਪਸ ਆਉਂਦੇ ਹਾਂ ਕੁਝ ਮਿੰਟਾਂ ਦੇ ਵਿੱਚ ਇੱਕ ਗਾਣਾ ਲਾਉਂਦੇ ਤੁਹਾਡੇ ਲਈ ਓ ਮਾਈ ਗਾਡ 1-2 ਕਿਵੇਂ ਹੋ ਗਿਆ 2 ਮਿੰਟ ਕੀ ਇੱਧਰ ਦੇਖਿਆ 1-2 ਕਿਵੇਂ ਹੋ ਗਿਆ ਆਹ ਹੈ ਮੈਸੀ ਕਮਾਲ ਦੀ ਗੱਲ ਆ ਯਾਰ ਹੁਣ ਤਾਂ ਗੇਮ ਦੇਖਣੀ ਪੈਣੀ ਆ ਮੈਨੂੰ 5 ਮਿੰਟ ਦਿਓ ਵਾਪਸ ਆਉਂਦੇ ਹਾਂ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਵਿੱਚ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 905-564-6444

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate.
3: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ, ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਰੇਟ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
4: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
2: ਕਾਲ 416-457-3381 416-453-3381।
4: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
2: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
4: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
5: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
5: 905-564-6444।

0: 530 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ 3 PM ਤੋਂ ਜੁੜੇ ਹੋਏ ਨੇ, 4 PM ਤੋਂ ਜੁੜੇ ਹੋਏ ਨੇ ਅਤੇ ਹੁਣ ਖਾਸ ਤਾਂ 5 PM ਤੋਂ ਬਾਅਦ ਸਾਡੇ ਨਾਲ ਜੁੜੇ ਹੋਏ ਨੇ, 6 ਵਜੇ ਤੱਕ ਹੀ ਸਾਡੇ ਨਾਲ ਜੁੜੇ ਰਹੋ ਅਤੇ 6 ਵਜੇ ਤੱਕ ਹੀ ਦੋਸਤੋ ਇਸ ਘੰਟੇ ਵਿੱਚ ਵੀ ਤੁਹਾਨੂੰ ਕੈਨੇਡਾ ਵਾਈਡ ਇੰਟੀਰੀਅਰ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰਾਂ ਨਾਲ ਵੀ ਅਪਡੇਟ ਕਰਦੇ ਰਹਾਂਗੇ। ਅਤੇ ਪਹਿਲਾਂ ਐਕਸੀਡੈਂਟਲੀ ਚੀਕ ਹੀ ਨਿਕਲ ਗਈ ਸੀ ਕਿਉਂਕਿ ਜਦੋਂ ਮੇਰੀ ਲਾਈਵ ਸਟ੍ਰੀਮ ਟੁੱਟੀ ਸੀ ਇੰਗਲੈਂਡ ਅਤੇ ਅਰਜਨਟੀਨਾ ਦੀ ਗੇਮ ਦੇ ਵਿੱਚ, ਉਦੋਂ ਤਾਂ ਅਨਫੋਰਚੁਨੇਟਲੀ ਇੰਗਲੈਂਡ ਲੀਡ ਕਰ ਰਿਹਾ ਸੀ 1-0। ਜਦੋਂ ਮੈਂ ਦੇਖਿਆ ਯਾਰ, ਰਿਫਰੈਸ਼ ਕੀਤਾ ਗੂਗਲ ਅਤੇ ਫੀਫਾ ਦਾ, 2 ਅਰਜਨਟੀਨਾ ਐਂਡ 1 ਇੰਗਲੈਂਡ, ਮੈਂ ਤਾਂ ਹੈਰਾਨ ਹੋ ਗਿਆ। ਚੀਕ ਹੀ ਨਿਕਲ ਗਈ ਅਤੇ ਹੁਣ ਕਮਾਲ ਦੀ ਗੱਲ ਹੋ ਗਈ ਆ, ਇੰਨਾ ਜ਼ਿਆਦਾ ਐਕਸਟਰਾ ਟਾਈਮ, 12 ਮਿੰਟ ਵੀ ਪਲੱਸ ਐਕਸਟਰਾ ਟਾਈਮ ਦੇ ਵਿੱਚ ਕਮ ਫਰੋਮ ਬਿਹਾਈਂਡ ਵਿਨ। ਜਿੰਨੇ ਵੀ ਸਾਡੇ ਅਰਜਨਟੀਨਾ ਅਤੇ ਨਾਲ ਦੀ ਨਾਲ ਮੈਸੀ ਫੈਨਸ ਨੇ, ਗੋਇੰਗ ਆਲ ਦ ਵੇ ਟੂ ਦਾ ਕੱਪ। ਹੁਣ ਤਾਂ ਦੋਸਤੋ ਜਾ ਕੇ ਸੰਡੇ 3 PM ਸਪੇਨ ਵਰਸ ਅਰਜਨਟੀਨਾ ਕਾਫੀ ਤਕੜਾ ਮੈਚ ਹੋਣਾ। ਇੱਕ ਤਾਂ ਜਿਹੜਾ ਆਲਰੇਡੀ ਗੋਟ ਹੈ ਮੈਸੀ ਅਤੇ ਪੋਟੈਂਸ਼ੀਅਲ ਫਿਊਚਰ ਗੋਟ ਹੈ ਯਮਾਲ ਲਮੀਨ, ਉਹਨਾਂ ਦੇ ਆਪਸ ਵਿੱਚ ਮੈਚ ਹੋਣਾ ਹੈ। ਸੋ ਸੰਡੇ ਨੂੰ ਜਾ ਕੇ ਦੇਖਦੇ ਕੀ ਬਣਦਾ। ਉਸ ਤੋਂ ਪਹਿਲਾਂ ਹੀ ਜਦੋਂ ਹੁਣ ਸੈਟਰਡੇ ਨੂੰ ਮੈਚ ਹੋਣਾ ਹੈ ਬਿਟਵੀਨ ਫਰਾਂਸ ਐਂਡ ਇੰਗਲੈਂਡ ਫੋਰ 3rd place, ਦੈਟ ਸ਼ੁੱਡ ਬੀ ਪ੍ਰੀਟੀ ਗੁੱਡ ਟੂ। ਪਰ ਓਬਵੀਅਸਲੀ ਜ਼ਿਆਦਾ ਜ਼ਰੂਰੀ ਤਾਂ ਮੈਚ ਹੈ ਜਿਹੜਾ ਹੁਣ ਕੱਪ ਦੇ ਲਈ ਹੈ, ਹੋਣਾ ਹੈ ਸੰਡੇ ਨੂੰ। ਸੰਡੇ ਨੂੰ ਤਾਂ ਪੂਰੀ ਇੱਥੇ ਐਵਰੀ ਸਿੰਗਲ ਰੈਸਟੋਰੈਂਟ, ਪੈਡੀਓ, ਬਾਰ ਬੋਰ ਸਭ ਕੁਛ ਹੀ ਪੂਰਾ ਭਰਿਆ ਹੋਣਾ 3:00 PM ਤੋਂ ਪਹਿਲਾਂ। ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਜਿਹੜੇ ਹਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਾਡੇ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ। ਜੇ ਤੁਸੀਂ ਆਪਣੇ ਆਪ ਲਈ, ਆਪਣੇ ਬੱਚਿਆਂ ਲਈ, ਆਪਦੇ ਬਜ਼ੁਰਗਾਂ ਲਈ, ਜਿਹਦੇ ਮਰਜ਼ੀ ਲਈ ਨਵੀਂ ਬਹੁਤ ਹੀ ਸੋਹਣੀ ਟੋਰੀ ਬ੍ਰੈਂਡ ਨੇਮ ਡਿਜ਼ਾਈਨਰ ਐਨਕ ਤਿਆਰ ਕਰਵਾਉਣੀ ਆ, ਤਾਂ ਇੱਕ ਕਮਾਲ ਦੀ ਡੀਲ ਹੈ, 35 Resolution ਡਰਾਈਵ ਬ੍ਰੈਂਪਟਨ, ਕੈਨੇਡੀਅਨ ਸਟੀਲਸ, 410 ਸਟੀਲਸ ਅਤੇ ਸਪੈਕਸ ਐਕਸਪ੍ਰੈਸ ਅਤੇ $129 ਦੇ ਵਿੱਚ, ਓਨਲੀ $129। ਚਾਹੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲ ਕੀਤਾ ਜਾਵੇ ਜਾਂ ਆਰ ਆ ਪਾਕਿਟ ਪੇ ਕਰਦੇ ਹੋ, $129 ਵਿੱਚ ਤੁਹਾਨੂੰ ਤੁਹਾਡੇ ਪਸੰਦ ਦਾ ਇੱਕ ਫਰੇਮ ਮਿਲੂਗਾ। ਉਹ ਵੀ ਕੋਈ 30-35 ਕੰਪਨੀਆਂ ਨੇ, ਰੂਟਸ, ਲੀਵਾਇਜ, ਆਈਜ਼ਾਡ, ਲੰਡਨ ਫੋਗ, ਰੈਂਗਲਰ, ਮੈਨੀ ਮੈਨੀ ਬ੍ਰੈਂਡ ਨੇਮਸ, ਕੋਈ 30-35 ਕੰਪਨੀਆਂ ਨੇ। ਪਸੰਦ ਕਰੋ ਆਪਣਾ ਫਰੇਮ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ ਅਤੇ ਬਹੁਤ ਹੀ ਸੋਹਣੀ ਡਿਜ਼ਾਈਨਰ ਐਨਕ $129 ਵਿੱਚ ਤਿਆਰ ਕਰ ਦੇਣਗੇ। ਡਾਕਟਰ ਦਾ ਵੀ ਪ੍ਰਬੰਧ ਤਕਰੀਬਨ ਹਰੇਕ ਦਿਨ ਹੀ ਆਨ ਦਾ ਸਪਾਟ ਹੁੰਦਾ ਹੀ ਆ, ਪਰ ਅਪੋਇੰਟਮੈਂਟ ਬੁੱਕ ਕਰ ਲਓ, ਜ਼ਿਆਦਾ ਟਾਈਮ ਬਚ ਜੂਗਾ। 905-460-8888 905-460-8888, 35 Resolution Drive, Brampton, 410 and Steels, Canadian Steels, Specs Express, ਸਾਡੇ ਇਸ ਘੰਟੇ ਦੇ ਖਾਸ ਸਪਾਂਸਰ ਹਨ। ਫੋਨ ਨੰਬਰ 905-460-8888। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਵੱਲੋਂ। ਦਿਓਲ ਟਰੈਵਲ ਬ੍ਰੈਂਪਟਨ ਐਂਡ ਅਟੋਬਕੋ, 2 different ਆਫਿਸਿਸ ਤੋਂ ਤੁਹਾਨੂੰ ਬਹੁਤ ਹੀ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ ਹੁਣ ਤਾਂ ਕੋਈ 20-30+ ਸਾਲਾਂ ਤੋਂ। ਇਹਨਾਂ ਨੇ ਕੁਛ ਸਪੈਸ਼ਲ ਫੇਅਰ ਸਾਨੂੰ ਭੇਜੇ ਆ। ਸਾਡਾ ਕੋਈ ਵੀ ਲਿਸਨਰ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਜਾਂ ਅਕਟੋਬਰ ਜਾਣਾ ਚਾਹੁੰਦਾ ਹੈ ਅਤੇ ਵਾਪਸੀ ਨਵੰਬਰ ਦੀ, ਸੋ ਜਾਓ ਟੋਰਾਂਟੋ ਤੋਂ ਲੈ ਕੇ ਦਿੱਲੀ ਈਦਰ ਸਪਟੈਂਬਰ ਔਰ ਅਕਟੋਬਰ, ਅਤੇ ਰਿਟਰਨ ਹੋਊਗੀ ਨਵੰਬਰ ਦੇ ਵਿੱਚ $1500 ਦੇ ਵਿੱਚ, $1500 ਦੇ ਵਿੱਚ। ਜੇ ਤੁਸੀਂ ਨਵੰਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ 1-way ਜਾਣਾ ਚਾਹੁੰਦੇ ਹੋ, $1,080 ਦੇ ਵਿੱਚ, ਬਹੁਤ ਘੱਟ ਲਿਮਿਟਡ ਸੀਟਾਂ ਨੇ, ਨਵੰਬਰ ਮਹੀਨੇ 'ਚ 1-way ਜਾਓ ਟੋਰਾਂਟੋ ਟੂ ਦਿੱਲੀ $1,080 ਦੇ ਵਿੱਚ, $1,080 ਦੇ ਵਿੱਚ। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ 1-way ਅਕਟੋਬਰ ਨਵੰਬਰ 'ਚ, $860 'ਚ ਟਿਕਟ ਮਿਲ ਜੂਗੀ। ਜੇ ਦਿੱਲੀ ਤੋਂ ਲੈ ਕੇ ਟੋਰਾਂਟੋ ਦੀ ਰਾਊਂਡ ਟ੍ਰਿਪ ਬੁੱਕ ਕਰਨੀ ਹੋਵੇ, ਸੱਦੋ ਜਿਹਨੂੰ ਮਰਜ਼ੀ ਇੱਥੇ ਅਕਟੋਬਰ ਮਹੀਨੇ 'ਚ, ਵਾਪਸ ਭੇਜੋ ਅਗਲੇ ਸਾਲ ਫੈਬਰ ਮਾਰਚ, ਰਾਊਂਡ ਟ੍ਰਿਪ ਓਨਲੀ $1,390 ਵਿੱਚ। ਬ੍ਰੈਂਪਟਨ ਲੋਕੇਸ਼ਨ ਦਾ ਦਿਓਲ ਟਰੈਵਲ ਦਾ ਫੋਨ ਨੰਬਰ ਹੈ 905-588-4200 905-588-4200, ਜਾਂ ਫਿਰ ਇਟੋਬਕੋ ਲੋਕੇਸ਼ਨ 905-588-5100 905-588-5100, ਦਿਓਲ ਟਰੈਵਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਜੇ ਤੁਸੀਂ ਹਜੇ ਤੱਕ ਆਪਦੇ ਡਕਟ ਨਹੀਂ ਸਾਫ਼ ਕਰਵਾਏ ਘਰ ਦੇ ਵਿੱਚ, ਉਹ ਵੀ ਸਾਫ਼ ਕਰਵਾ ਲਓ, ਜੇ ਤੁਹਾਡਾ ਏਸੀ ਸਹੀ ਤਰ੍ਹਾਂ ਨਹੀਂ ਕੰਮ ਕਰ ਰਿਹਾ ਹੈ, ਤੁਹਾਨੂੰ ਲੱਗਦਾ ਹੈ ਕਿ ਚੱਲੇ ਤਾਂ ਜਾਂਦਾ ਪਰ ਕੋਈ ਠੰਡੀ ਹਵਾ ਆਉਂਦੀ ਨਹੀਂ ਹੈਗੀ, ਉਹਨੂੰ ਤੁਸੀਂ ਚੈੱਕ ਕਰਵਾਉਣਾ, ਠੀਕ ਕਰਵਾਉਣਾ ਜਾਂ ਨਵਾਂ ਏਸੀ ਇੰਸਟਾਲ ਕਰਵਾਉਣਾ ਜਾਂ ਡਕਟ ਹੀ ਸਾਫ਼ ਕਰਵਾਉਣੇ ਆ, ਸਾਰੇ ਕੰਮ ਕੀਤੇ ਜਾਂਦੇ ਨੇ ਅਕਾਲ ਡਕਟ ਕਲੀਨਿਕ ਤੋਂ, ਜੋ ਕਿ 40+ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਇਹ ਆਪਣੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਪੁਰਾਣੀ 40+ ਈਅਰਸ ਇਨ ਬਿਜ਼ਨਸ ਕੰਪਨੀ ਹੈ ਅਕਾਲ ਡਕਟ ਕਲੀਨਿੰਗ। 7 days a week, ਈਵਨ ਲੇਟ ਨਾਈਟ, ਜਦੋਂ ਮਰਜ਼ੀ ਕਹੋ ਆ ਕੇ ਸਾਰੇ ਡਕਟ ਸਾਫ਼ ਕਰ ਦੇਣਗੇ ਘਰ ਦੇ ਵਿੱਚ, ਗੰਦ ਮੰਦ ਖਿੱਚ ਕੇ ਲੈ ਕੇ ਜਾਣਗੇ ਆਪਣੇ ਕਮਾਲ ਦੇ ਹੋਰਸ ਪਾਵਰ ਵੈਕਿਊਮ ਦੇ ਨਾਲ, ਅਤੇ ਨਾਲ ਦੇ ਨਾਲ ਸੈਨੀਟਾਈਜੇਸ਼ਨ ਸਪਰੇਅ ਕਰਕੇ ਦੇਣਗੇ। ਅਤੇ ਜੇ ਤੁਸੀਂ ਏ ਸੀ ਨੂੰ ਰਿਪੇਅਰ ਕਰਵਾਉਣਾ ਹੈ, ਇਹਨਾਂ ਕੰਮਾਂ ਦੇ ਵਿੱਚ ਵੀ ਇਹਨਾਂ ਦੇ ਮਕੈਨਿਕ ਮਾਹਰ ਨੇ, ਕਾਲ 416-710-0662 ਅਕਾਲ ਡਕਟ ਕਲੀਨਿੰਗ, 416-710-0662 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਦੇ ਫਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਲਈ ਇੱਕ ਬਹੁਤ ਹੀ ਵਧੀਆ ਨਵਾਂ ਟਾਊਨ ਹਾਊਸ ਦਾ ਪ੍ਰੋਜੈਕਟ ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ, ਜੋ ਕਿ ਸਾਰੇ ਟਾਊਨ ਹਾਊਸਿਸ ਅਗਲੇ ਸਾਲ 'ਚ ਤਿਆਰ ਹੋਣੇ ਆ, ਅਤੇ ਇਹ 6 ਲੱਖ ਤੋਂ ਹੀ ਪ੍ਰਾਈਸ ਸ਼ੁਰੂ ਹੁੰਦੀ ਆ। ਇਹ ਮਿਸਿਸਾਗਾ ਰੋਡ ਐਂਡ ਸਟੀਲਸ, ਮਿਸਿਸਾਗਾ ਰੋਡ ਐਂਡ ਸਟੀਲਸ ਦੇ ਨੇੜੇ, ਰਿਵਰਮਾਂ ਰੋਡ ਐਂਡ ਐਂਬਲਟਨ ਰੋਡ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਡਿਵੈਲਪਮੈਂਟ ਇਸ ਏਰੀਆ 'ਚ ਹੋਈ ਹੈ, ਕਾਫੀ ਵੱਡੇ ਵੱਡੇ ਪਲਾਜ਼ੇ ਪਲੂਜ਼ੇ ਸਭ ਕੁਝ ਹੀ ਲੱਗੇ ਹੈ। ਰਿਵਰਮਾਂ ਰੋਡ ਐਂਬਲਟਨ ਰੋਡ ਐਟ ਦ ਮੇਜਰ ਇੰਟਰਸੈਕਸ਼ਨ ਆਫ ਮਿਸਿਸਾਗਾ ਰੋਡ ਐਂਡ ਸਟੀਲਸ, ਇੱਥੇ ਨਵੇਂ ਟਾਊਨ ਹਾਊਸਿਸ 6,34,000 ਤੋਂ ਸ਼ੁਰੂ ਹੁੰਦੇ ਨੇ, ਸਿਰਫ 634,000 ਤੋਂ। ਸਾਰੇ ਥ੍ਰੀ ਫਲੋਰ ਦੇ ਟਾਊਨ ਹਾਊਸਿਸ ਨੇ, ਕੁਛ ਸਿੰਗਲ ਕਾਰ ਗਰਾਜ, ਕੁਛ ਡਬਲ ਕਾਰ ਗਰਾਜ, ਕੁਛ ਦੇ ਵਿੱਚ ਬੈਕਯਾਰਡ ਹੈ, ਕੁਛ ਦੇ ਵਿੱਚ ਨਹੀਂ ਹੈ, ਡਿਪੈਂਡ ਕਰਦਾ ਹੈ ਕਿ ਕਿਹੜਾ ਕਿਸਮ ਦਾ ਮਾਡਲ ਤੁਸੀਂ ਲੱਭ ਰਹੇ ਹੋ। ਪਰ 3-story ਅਰਬਨ ਟਾਊਨ ਹਾਊਸਿਸ 6,34,000 ਤੋਂ, 3 bedrooms, 2.5 bathrooms, ਸਿੰਗਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਅਤੇ ਕੁੱਲ ਮਿਲਾ ਕੇ ਤੁਸੀਂ ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਇਕੱਲਾ 60,000 ਡਿਪੋਜ਼ਿਟ ਹੀ ਪੇ ਕਰਨਾ। 3-story ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ, ਇਹਨਾਂ ਦੀ ਪ੍ਰਾਈਸ 749,000 ਤੋਂ ਸ਼ੁਰੂ ਹੁੰਦੀ ਆ, 749,000, ਅਤੇ ਕਾਫੀ ਵੱਡੇ ਨੇ, 1940 square foot ਤੋਂ ਲੈ ਕੇ 2190 square foot ਤੱਕ। 3-4 bedrooms, 2 bathrooms and 2 powder rooms with your own private backyard, single car garage plus driveway parking, ਅਤੇ ਇਹਨਾਂ ਦਾ ਵੀ ਡਿਪੋਜ਼ਿਟ 80,000 ਹੈ, ਕਿਸ਼ਤਾਂ ਦੇ ਵਿੱਚ ਪੂਰਾ ਕਰਨਾ ਹੈ। ਨਾਲ ਦੀ ਨਾਲ 3-floor lane ਟਾਊਨ ਹਾਊਸ ਡਬਲ ਕਾਰ ਗਰਾਜ ਨਾਲ, ਘੱਟ ਤੋਂ ਘੱਟ 4 ਗੱਡੀਆਂ ਦੀ ਪਾਰਕਿੰਗ ਨਾਲ, 777,000 ਤੋਂ 1950 square foot ਤੋਂ ਲੈ ਕੇ 2105 square foot, 4-5 bedrooms, 3.5-4.5 bathrooms, double car garage plus driveway parking, 1 full bedroom te bathroom ਪਹਿਲੇ ਹੀ ਫਲੋਰ 'ਤੇ ਤੁਸੀਂ ਬਣਵਾ ਸਕਦੇ ਹੋ ਬਿਨਾਂ ਕੋਈ ਵਾਧੂ ਖਰਚੇ ਤੋਂ। ਸੋ 1 bedroom ਅਤੇ 1 bathroom ਮੇਨ ਫਲੋਰ 'ਤੇ, ਖਾਸ ਬਜ਼ੁਰਗਾਂ ਲਈ ਜਾਂ ਜ਼ਿਆਦਾ ਵੱਡਾ ਪਰਿਵਾਰ ਹੈ, ਕਾਫੀ ਵਧੀਆ ਕਾਫੀ ਫਾਇਦੇਮੰਦ ਇਹ ਫਲੋਰ ਪਲਾਨ ਲਈ ਹੋ ਸਕਦਾ ਹੈ। ਕਾਲ ਥੀਮ ਸਿੱਧੂ, 416-302-0016, 416-302-0016, 416-316-0016 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੋ ਘਰ ਬੁੱਕ ਕਰੋ ਇਹਨਾਂ ਤੋਂ, ਅਤੇ ਮੋਰਗੇਜ ਦਾ ਕੰਮ ਕਰਵਾਓ ਸਾਡੇ ਬਾਈ ਨਰਦੇਵ ਸਿੱਧੂ ਤੋਂ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਫੁੱਲ ਓਨੈਸਟੀ ਅਤੇ ਟ੍ਰਾਂਸਪੇਰੈਂਸੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਰਹੇ ਨੇ ਨਰਦੇਵ ਸਿੱਧੂ, ਜਿਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਯਾਰ ਤੁਸੀਂ 30,000 ਦੀ ਇਨਕਮ ਦਿਖਾਉਂਦੇ ਹੋ, ਚਾਹੇ ਘੱਟ ਕਮਾਉਂਦੇ ਹੋ ਜਾਂ ਘੱਟ ਦਿਖਾਉਂਦੇ ਹੋ, ਨਵੇਂ ਆਏ ਹੋ, ਪੁਰਾਣੇ ਆਏ ਹੋ, ਪਹਿਲਾ ਘਰ ਆ, ਦੂਜਾ ਘਰ ਆ, ਜੇ ਤੁਹਾਡੀ ਫਾਈਲ ਪੜ੍ਹ ਕੇ ਇਹਨਾਂ ਨੇ ਇੱਕ ਵਾਰੀ ਹਾਂ ਕਹਿ ਦਿੱਤੀ, ਫਿਰ ਜੋ ਮਰਜ਼ੀ ਹੋ ਜਾਵੇ ਕੰਮ ਕਰਕੇ ਹੀ ਦਿੰਦੇ ਨੇ, ਸਿੰਪਲ ਐਸ ਦੈਟ। 647-294-5503, 647-294-5503, ਨਰਦੇਵ ਸਿੱਧੂ, 647-294-5503। ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਬਾਈ ਜੀ, ਮੰਨ ਲਓ ਕਿ ਕਿਸੇ ਦੀ ਮੋਰਗੇਜ ਦੀ ਜਿਹੜੀ ਕਲੋਜ਼ਿੰਗ ਹੈ, ਚਾਹੇ ਉਹ ਪ੍ਰੀ ਕੰਸਟਰਕਸ਼ਨ 'ਚ ਉਹਨਾਂ ਨੇ ਪ੍ਰਾਪਰਟੀ ਬੁੱਕ ਕੀਤੀ ਆ, ਚਾਹੇ ਰੀਸੇਲ ਦੇ ਵਿੱਚ ਬਣਿਆ ਬਣਾਇਆ ਘਰ ਦੀ ਕਲੋਜ਼ਿੰਗ ਉਹਨਾਂ ਨੇ ਇੱਕ ਦੋ ਤਿੰਨ ਚਾਰ ਮਹੀਨੇ ਬਾਅਦ ਦੇ ਟਾਈਮ ਰੱਖਿਆ ਸੀ, ਹੁਣ ਮੰਨ ਲਓ ਕਿ ਹੈ ਹੀ ਟਾਈਮ ਕੋਈ ਦੋ ਕੁ ਮਹੀਨਿਆਂ ਦਾ ਰਹਿ ਗਿਆ, ਕੋਈ ਤਿੰਨ ਕੁ ਦਾ, ਕੋਈ ਚਾਰ ਕੁ ਦਾ, ਮੰਨ ਲਓ ਘੱਟ ਹੀ ਟਾਈਮ ਆ, ਕੋਈ 90 ਦਿਨ ਨੇ, ਕੋਈ 120 ਦਿਨ ਨੇ, ਇਹਦੇ ਵਿੱਚ ਵੀ ਕੀ ਤੁਸੀਂ ਸਿੱਧੇ ਟਾਪ ਦੇ ਬੈਂਕ ਤੋਂ ਮੋਰਗੇਜ ਕਰਵਾ ਸਕਦੇ ਹੋ ਜਾਂ ਔਖਾ ਹੀ ਕੰਮ ਹੋਣਾ?
1: ਸਿੱਧੂ ਸਾਹਿਬ, 3 ਤੋਂ 4 ਮਹੀਨੇ ਦਾ ਟਾਈਮ ਜੀ ਮੋਰ ਦੈਨ ਇਨਫ ਟਾਈਮ ਹੁੰਦਾ ਹੈਗਾ। ਇੰਨਾ ਟਾਈਮ ਐਕਚੁਲੀ ਆਪਾਂ ਨੂੰ ਨਹੀਂ ਚਾਹੀਦਾ, ਉਹਦੇ ਤੋਂ ਘੱਟ ਟਾਈਮ ਦੇ ਵਿੱਚ ਹੀ ਮੋਰਗੇਜ ਹੋ ਜਾਂਦੀ ਹੈ। ਆਪਾਂ ਇਸ ਕਰਕੇ ਇਹ ਰਿਕਮੈਂਡ ਕਰਦੇ ਹੁੰਦੇ ਹਾਂ ਕਿ 3 ਤੋਂ 4 ਮਹੀਨੇ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰੋ। ਉਹਦਾ ਆਪਣਾ ਰੀਜ਼ਨ ਇਹ ਹੁੰਦਾ ਕਿ ਦੇਖੋ, ਜਿਹੜੇ ਭੈਣ ਭਰਾਵਾਂ ਨੇ ਹੁਣ ਸਿੱਧੂ ਸਾਹਿਬ ਪ੍ਰਾਪਰਟੀ ਬੁੱਕ ਕਰਵਾਈਆਂ, ਤੁਸੀਂ ਵੀ ਰੋਜ਼ ਭੈਣ ਭਰਾਵਾਂ ਨਾਲ ਗੱਲਬਾਤ ਕਰਦੇ ਹੋਵੋਗੇ, ਆਪਣੇ ਫਰੈਂਡ ਸਰਕਲ 'ਚ ਬੈਠਦੇ ਹੋਵੋਗੇ, ਜੀ ਅਸੀਂ ਪ੍ਰਾਪਰਟੀ ਬੁੱਕ ਕਰਾਈ ਸੀ ਜੀ, ਉਹਦੀ ਅਪਰੇਜ਼ਲ ਹੋਈ ਹੈ ਜੀ, ਵੈਲਿਊ ਘੱਟ ਆਈ ਹੈਗੀ ਹੈ। ਸੋ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਹੈਗੀ, ਉਦੋਂ ਫਿਰ ਆਪਾਂ ਨੂੰ ਜਿਹੜਾ ਹੈਗਾ ਜੀ ਐਡੀਸ਼ਨਲ ਆਪਣੇ ਕੋਲ ਜਿਹੜਾ ਟਾਈਮ ਹੋਊਗਾ ਉਹਦਾ ਆਪਾਂ ਨੂੰ ਬੈਨੀਫਿਟ ਹੁੰਦਾ ਹੈ। ਹੁਣ ਤੁਸੀਂ ਵੀ ਅਗਰ ਕੋਈ ਪ੍ਰਾਪਰਟੀ ਬੁੱਕ ਕਰਵਾਈ ਸੀਗੀ ਅਤੇ ਉਹਦੀ ਹੁਣ ਜਦੋਂ, ਪਹਿਲੀ ਗੱਲ ਤਾਂ ਇਹ ਜਦੋਂ ਅਸੀਂ ਮੋਰਗੇਜ ਪ੍ਰੋਸੈਸ ਕਰਦੇ ਹਾਂ ਜੀ, ਉਹਦੀ ਅਪਰੇਜ਼ਲ ਅਸੀਂ ਖੁਦ ਕਰਵਾਉਂਦੇ ਹਾਂ। ਸੋ ਲੈਟਸ ਸੇ ਕਿ ਤੁਹਾਡੇ ਪ੍ਰਾਪਰਟੀ ਦੀ ਅਪਰੇਜ਼ਲ ਵੈਲਿਊ ਘੱਟ ਆਈ ਹੈਗੀ ਹੈ, ਅਤੇ ਫਿਰ ਹੁਣ ਆਪਣੇ ਕੋਲ ਹੋਰ ਕੀ ਆਪਸ਼ਨਸ ਹੈਗੀਆਂ? ਕਿਉਂਕਿ ਐਜ਼ ਏ ਸਾਈਡ ਕਿ ਜਦੋਂ ਅਪਰੇਜ਼ਲ ਅਸੀਂ ਖੁਦ ਕਰਵਾਉਂਦੇ ਹੈਗੇ ਹਾਂ, ਪਹਿਲਾਂ ਅਪਰੇਜ਼ਲ ਦੀ ਕਾਪੀ ਸਾਡੇ ਕੋਲ ਆਉਂਦੀ ਹੈ, ਮੰਨ ਲਓ ਉਹਦੀ ਵੈਲਿਊ ਘੱਟ ਆਉਂਦੀ ਹੈ, ਅਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ, ਆਪਸ਼ਨ ਹੁੰਦੀ ਹੈਗੀ ਕਿ ਆਪਾਂ ਕਿਸੇ ਹੋਰ ਅਪਰੇਜ਼ਲ ਕੰਪਨੀ ਤੋਂ ਉਹਦੀ ਅਪਰੇਜ਼ਲ ਕਰਵਾ ਸਕਦੇ ਹਾਂ। ਕਈ ਵਾਰੀ ਸਿੱਧੂ ਸਾਹਿਬ ਕੀ ਹੁੰਦਾ ਕਿ ਜਦੋਂ ਆਪਾਂ ਸੈਕਿੰਡ ਓਪੀਨੀਅਨ ਲੈਂਦੇ ਹਾਂ ਡਿਫਰੈਂਟ ਕੰਪਨੀ ਤੋਂ ਅਪਰੇਜ਼ਲ ਕਰਵਾਉਣਾ, ਕਈ ਵਾਰੀ ਉਹਦੇ ਨਾਲ ਹੈਲਪ ਹੋ ਜਾਂਦੀ ਹੈਗੀ ਹੈ। ਜੇਕਰ ਫਿਰ ਵੀ ਗੱਲ ਨਹੀਂ ਬਣਦੀ ਤਾਂ ਫਿਰ ਨੈਕਸਟ ਚੀਜ਼ ਆਪਾਂ ਦੇਖਦੇ ਹਾਂ ਕਿ ਤੁਹਾਡੇ ਕੋਲ ਕੋਈ ਐਡੀਸ਼ਨਲ ਪ੍ਰਾਪਰਟੀ ਜਾਂ ਪ੍ਰਾਪਰਟੀਜ਼ ਹੈਗੀਆਂ ਜਿਨ੍ਹਾਂ ਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਹੈ, ਜਾਂ ਉਹਨਾਂ 'ਤੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ, ਅਤੇ ਉੱਥੋਂ ਪੈਸਾ ਜਿਹੜਾ ਆਪਣਾ ਚੱਕ ਕੇ ਜੀ ਤੁਹਾਡੀ ਜਿਹੜੀ ਡਾਊਨ ਪੇਮੈਂਟ ਆ ਉਹਨੂੰ ਟਾਪ ਅਪ ਕੀਤਾ ਜਾ ਸਕਦਾ, ਉਹਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਲੋਜ਼ਿੰਗ ਹੈ ਸਮੇਂ ਸਿਰ ਕਰਵਾਈ ਜਾਂਦੀ ਜਾ ਸਕਦੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹੈਗੇ, ਜਦੋਂ ਟਾਈਮ ਦੇਖੋ ਆਪਣੇ ਕੋਲ ਹੁੰਦਾ ਸਿੱਧੂ ਸਾਹਿਬ, ਅਤੇ ਉਦੋਂ ਕੋਈ ਵੀ ਕੋਈ ਮੁਸ਼ਕਲ ਹੁੰਦੀ ਹੈ ਅਤੇ ਉਹਨੂੰ ਫਿਕਸ ਕਰਨ ਦਾ ਆਪਣੇ ਕੋਲ ਅਪਰਚੁਨਿਟੀ ਡੈਫੀਨੇਟਲੀ ਹੁੰਦੀ ਹੈਗੀ ਹੈ। ਫੋਰ ਐਗਜ਼ਾਮਪਲ ਤੁਹਾਡਾ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਅਤੇ ਤੁਹਾਡੇ ਕੋਲ 4 ਮਹੀਨੇ ਹੈਗੇ ਅਤੇ ਤੁਹਾਡੇ ਕੋਲ ਇਨਫ ਟਾਈਮ ਆ ਉਸ ਚੀਜ਼ ਨੂੰ ਫਿਕਸ ਕਰਨ ਦਾ, ਜਾਂ ਕੋਈ ਤੁਹਾਡਾ ਡਾਊਨ ਪੇਮੈਂਟ ਦਾ ਇਸ਼ੂ ਹੈਗਾ ਉਹਨੂੰ ਵੀ ਉਸ ਟਾਈਮ ਦੇ ਵਿੱਚ ਫਿਕਸ ਕੀਤਾ ਜਾ ਸਕਦਾ ਹੈਗਾ। ਸੋ ਕਹਿਣ ਦਾ ਮਤਲਬ ਇਹ ਹੈ ਜੀ, ਜੇਕਰ ਤੁਹਾਡੇ ਕੋਲ ਟਾਈਮ ਹੋਊਗਾ, ਟਾਈਮ ਨਾਲ ਆਪਾਂ ਜਿਹੜਾ ਵੀ ਕੰਮ ਕਰਦੇ ਹਾਂ ਨੋਰਮਲੀ ਉਹਦੇ ਰਿਜ਼ਲਟ ਕਾਫੀ ਵਧੀਆ ਆਉਂਦੇ ਆ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨੇ 'ਚ ਆ ਰਹੀ ਹੈਗੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਉਹਦੀ ਅਪਰੂਵਲ ਲੈ ਕੇ ਆਪਾਂ ਸਮੇਂ ਸਿਰ ਤੁਹਾਡੇ ਪ੍ਰਾਪਰਟੀ ਦੀ ਕਲੋਜ਼ਿੰਗ ਕਰਵਾ ਕੇ ਦੇ ਸਕੀਏ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੋ, ਤੁਸੀਂ ਪ੍ਰੀ ਅਸੈਸਮੈਂਟ ਕਰਵਾਉਣੀ ਹੈਗੀ ਹੈ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਜਾਂ ਤੁਹਾਡਾ ਕੋਈ ਮੋਰਗੇਜ ਹੋਰ ਸਵਾਲ ਆ, ਜਾਣਕਾਰੀ ਚਾਹੀਦੀ ਹੈਗੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ, 6472945503 ਜੀ ਸਿੱਧੂ ਸਾਹਿਬ।
0: ਨੰਬਰ ਤੁਸੀਂ ਵੀ ਲਿਖ ਲਓ ਜਾਂ ਸੇਵ ਕਰ ਲਓ ਜਾਂ ਮਿਸ ਕਾਲ ਭੇਜੋ, ਨਰਦੇਵ ਸਿੱਧੂ ਮੋਰਗੇਜ ਐਕਸਪਰਟ ਮੋਰਗੇਜ ਬ੍ਰੋਕਰ, 6472945503, 6472945503। ਅਤੇ ਬਾਈ ਜੀ, ਹੁਣ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੀ ਮੋਰਗੇਜ ਦੀ ਰਿਨਿਊਅਲ ਆ ਰਹੀ ਹੈ ਜਾਂ ਆ ਚੁੱਕੀ ਹੈ, ਹੁਣ ਤੁਸੀਂ ਉਹਨਾਂ ਨੂੰ ਕੀ ਦੱਸਣਾ ਚਾਹੁੰਦੇ ਹੋ?
1: ਸਿੱਧੂ ਸਾਹਿਬ, ਜਦੋਂ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਉਹਦੇ 'ਤੇ ਸਾਈਨ ਕਰਕੇ ਨਾ ਭੇਜੀਏ, ਕਿਉਂਕਿ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ, ਆਪਸ਼ਨ ਹੁੰਦੀ ਹੈਗੀ ਆਪਣਾ ਸਾਰਾ ਜਿਹੜਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਨ ਦੀ ਅਤੇ ਆਪਣੇ ਵਾਸਤੇ ਬੈਸਟ ਪੋਸੀਬਲ ਡੀਲ ਲੱਭਣ ਦੀ, ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦਾ ਧਿਆਨ ਰੱਖਣ ਵਾਲਾ ਹੁੰਦਾ ਹੈਗਾ। ਫੋਰ ਐਗਜ਼ਾਮਪਲ, ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਕਿਉਂਕਿ ਜੋ ਅਨਸਰਟਨਟੀ ਬਣੀ ਹੋਈ ਹੈਗੀ ਹੈ, ਤੁਸੀਂ ਡੈਫੀਨੇਟਲੀ ਕਿਸੇ ਇਸ ਤਰ੍ਹਾਂ ਦੇ ਪ੍ਰੋਡਕਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜਿਹਦੇ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਲੱਗੇ ਕਿ ਤੁਸੀਂ ਸਟੱਕ ਹੋ ਗਏ ਹੈਗੇ ਹੋ। ਸੋ ਤੁਸੀਂ ਰੇਟ ਕਿਹੜਾ ਲੈਣਾ, ਵੇਰੀਏਬਲ ਰੇਟ ਲੈਣਾ ਹੈਗਾ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ ਕਿਹੜੀ ਲੈਣੀ ਹੈ, 3 ਸਾਲ 5 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਹਾਡੀ ਮੋਰਗੇਜ ਕਿਸੇ ਕੋਈ ਪ੍ਰਾਈਵੇਟ ਲੈਂਡਰ ਤੋਂ ਤਾਂ ਨਹੀਂ ਹੋਈ ਹੋਈ, ਕਿਸੇ ਬੀ ਲੈਂਡਰ ਤੋਂ ਤਾਂ ਨਹੀਂ ਹੋਈ ਹੋਈ, ਕੀ ਉਹਨੂੰ ਮੂਵ ਕਰਕੇ ਕਿਸੇ ਮੇਜਰ ਬੈਂਕ ਦੇ ਨਾਲ ਜਾਂ ਕਿਸੇ ਮੇਜਰ ਏ ਲੈਂਡਰ ਦੇ ਨਾਲ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਮਹਿੰਗੇ ਭਾਅ ਦੇ ਕੋਈ ਕਰਜ਼ੇ ਤਾਂ ਨਹੀਂ ਚੱਕੇ, ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਹਾਈ ਇੰਟਰਸਟ ਰੇਟ ਡੈਟ ਤਾਂ ਨਹੀਂ ਚੱਕੇ ਹੈਗੇ, ਜੇ ਕੋਈ ਇੱਦਾਂ ਦੀ ਗੱਲ ਹੈਗੀ ਹੈ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈਗਾ। ਹੁਣ ਕਈ ਵਾਰੀ ਸਿੱਧੂ ਸਾਹਿਬ ਦੇਖਣ 'ਚ ਇਹ ਵੀ ਆਉਂਦਾ ਕਿ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈਗੇ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਕ੍ਰੈਡਿਟ ਤੁਹਾਡਾ ਜਿਹੜਾ ਹੈਗਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਜਦੋਂ ਆਪਾਂ ਕੰਸੋਲੀਡੇਟ ਕਰ ਦਿੰਦੇ ਹਾਂ ਇਸ ਤਰ੍ਹਾਂ ਇੱਕ ਪੇਮੈਂਟ ਦੀ ਬਣਾ ਦਿੰਦੇ ਹਾਂ, ਤੇ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਵੀ ਬੈਟਰ ਹੋ ਜਾਂਦਾ ਹੈਗਾ, ਤੁਹਾਡਾ ਕੈਸ਼ ਫਲੋ ਵੀ ਬੈਟਰ ਹੋ ਜਾਂਦਾ ਹੈ। ਤੇ ਐਟ ਦੀ ਸੇਮ ਟਾਈਮ ਤੁਸੀਂ ਕੋਈ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈਗੀ ਹੈ, ਕੋਈ ਕਿਸੇ ਦਾ ਨਾਮ ਪਾਉਣਾ ਹੈਗਾ ਆਪਣੀ ਪ੍ਰਾਪਰਟੀ ਦੇ ਵਿੱਚ ਜਾਂ ਕਿਸੇ ਦਾ ਨਾਮ ਕੱਢਣਾ ਹੈਗਾ ਆਪਣੇ ਟਾਈਟਲ ਦੇ ਵਿੱਚੋਂ, ਤੇ ਉਹ ਵੀ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਉਸ ਚੀਜ਼ ਨੂੰ ਵੀ ਅਚੀਵ ਕਰਨ ਦੀ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਆਉਣ ਵਾਲੀ ਹੈਗੀ। ਇੱਕ ਚੀਜ਼ ਹੋਰ ਐਡ ਕਰਦੇ ਹਾਂ, ਤੁਸੀਂ ਘਰ ਚੋਂ ਪੈਸੇ ਕੱਢਣੇ ਹੈਗੇ, ਘਰ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ, ਇਹ ਵੀ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਕੀਤੀਆਂ ਜਾ ਸਕਦੀਆਂ। ਬੈਸਟ ਟਾਈਮ ਜਦੋਂ ਆਪਾਂ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਹੈਗਾ ਜਾਂ ਆਪਣੇ ਘਰ ਚੋਂ ਪੈਸੇ ਕੱਢਣੇ ਆ, ਸਿੱਧੂ ਸਾਹਿਬ ਰਿਨਿਊਅਲ ਦੇ ਟਾਈਮ ਦਾ ਬੈਸਟ ਟਾਈਮ ਹੁੰਦਾ। ਰੀਜ਼ਨ ਬੀਇੰਗ ਕਿ ਉਸ ਟਾਈਮ ਤੇ ਮੋਰਗੇਜ ਤੁਹਾਡੀ ਮੈਚੋਰ ਹੋ ਰਹੀ ਹੁੰਦੀ ਹੈਗੀ ਹੈ ਤੇ ਉਦੋਂ ਫਿਰ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੈਗੇ, ਆਪਣੇ ਵਾਸਤੇ ਰੇਟ ਸ਼ਾਪ ਰਾਉਂਡ ਕਰ ਰਹੇ ਹੋ ਤਾਂ ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਅੱਜ ਜਿਹੜਾ ਬੈਂਕ ਆਫ ਕੈਨੇਡਾ ਦੀ ਮੀਟਿੰਗ ਸੀਗੀ ਉਹ ਸਾਰਿਆਂ ਨੇ ਆਪਣੇ ਭੈਣ ਭਰਾਵਾਂ ਨੇ ਖਬਰ ਸੁਣ ਲਈ ਹੋਣੀ ਹੈ ਕਿ ਕੋਈ ਚੇਂਜਸ ਨਹੀਂ ਕੀਤੀਆਂ ਹੈਗੀਆਂ। ਨੈਕਸਟ ਮੀਟਿੰਗ ਜਿਹੜੀ ਹੈਗੀ ਸਪਟੈਂਬਰ 2 ਨੂੰ ਹੋਣੀ ਹੈਗੀ ਹੈ, ਤੇ ਬੈਂਕ ਦਾ ਬੇਸਿਕਲੀ ਇਹ ਮੰਨਣਾ ਹੈ ਜੀ ਕਿ ਵੀ ਆਪਣਾ ਜੋ ਇਕੋਨਮੀ ਦੀ ਸਿਚੁਏਸ਼ਨ ਹੈਗੀ ਹੈ ਉਹਦੇ ਮੁਤਾਬਕ ਜੇ ਤਾਂ ਉਹ ਨਾ ਉਹ ਰੇਟ ਵਧਾਉਣਾ ਚਾਹੁੰਦੇ ਹੈਗੇ ਨਾ ਹੀ ਘਟਾਉਣਾ ਚਾਹੁੰਦੇ, ਤੇ ਇਹਨੂੰ ਡਾਟਾ ਡਿਪੈਂਡੈਂਟ ਹੈਗੀ ਹੈ ਕਿਉਂਕਿ ਰਿਸਕ ਜਿਹੜੇ ਹੈਗੇ ਹੈ ਪ੍ਰੈਜੈਂਟ ਹੈਗੇ ਆ ਬਿਕੋਜ਼ ਆਫ ਦੀ ਕੁਸਮਾ ਐਗਰੀਮੈਂਟ ਐਜ਼ ਵੈਲ ਐਜ਼ ਮਿਡਲ ਈਸਟ ਵਾਰ ਜਿਹੜੀ ਹੈਗੀ ਆਪਣਾ ਸਪੈਸ਼ਲੀ ਇਰਾਨ ਦੇ ਨਾਲ ਚੱਲ ਰਹੀ ਹੈਗੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਜਿਹੜਾ ਚੇਂਜਸ ਕੋਈ ਨਹੀਂ ਕੀਤੀਆਂ ਹੈਗੀਆਂ, ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਲੱਗਦਾ ਹੈਗਾ ਕਿ ਹੋ ਸਕਦਾ ਕਿ ਨੈਕਸਟ ਸਮਰ ਦੇ ਵਿੱਚ ਸਮਰ ਤੱਕ ਕੋਈ ਚੇਂਜਸ ਰੇਟਸ ਦੇ ਵਿੱਚ ਨਾ ਹੋਣ। ਬਟ ਕੋਈ ਵੀ ਅਪਡੇਟ ਹੋਏਗਾ ਜ਼ਰੂਰ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਪ੍ਰੋਗਰਾਮ 'ਤੇ ਆ ਕੇ ਆਪਾਂ ਸ਼ੇਅਰ ਕਰਾਂਗੇ। ਮੋਰਗੇਜ ਸੰਬੰਧੀ ਇੰਟਰਸਟ ਰੇਟ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ, ਮੋਰਗੇਜ ਰੀਫਾਈਨਾਂਸ ਕਰਨਾ ਚਾਹੁੰਦੇ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਪ੍ਰੀ ਅਪਰੂਵਲ ਲੈਣੀ ਹੈ, ਕੋਈ ਵੀ ਸਵਾਲ ਹੈ ਮੋਰਗੇਜ ਦਾ ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-295-0310। ਨਰਦੀਪ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਨਰਦੇਵ ਸਿੱਧੂ ਨਾਲ। ਮੋਰਗੇਜ ਬ੍ਰੋਕਰ ਹਨ ਸਾਰੇ, ਤੇ ਸਾਰੇ ਮੇਜਰ ਬੈਂਕਸ ਦੇ ਲੈਂਡਰ ਨਾਲ ਡਾਇਰੈਕਟ ਕੰਮ ਕਰਦੇ ਨੇ। ਨੰਬਰ ਹੈ 6472945503। ਨਾਲ ਦੀ ਨਾਲ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ 'ਤੇ ਡਾਕਟਰ ਕੁਲਦੀਪ ਸਿੰਘ। ਕਮਾਲ ਦੇ ਬੰਦੇ ਨੇ ਜੋ ਕਿ 47 ਸਾਲਾਂ ਤੋਂ ਲਗਾਤਾਰ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ। ਹੁਣ ਤੱਕ ਤਾਂ ਇਹਨਾਂ ਨੇ 47 ਸਾਲ ਦੇ ਤਜਰਬੇ ਦੇ ਵਿੱਚ ਲੱਖਾਂ ਹੀ ਲੋਕਾਂ ਦਾ ਇਲਾਜ ਕੀਤਾ ਹੈ। ਅਤੇ ਖਾਸ ਗੱਲ ਇਹ ਹੈ ਕਿ ਜੜ੍ਹ ਤੋਂ ਨੈਚੁਰਲ ਤਰੀਕੇ ਨਾਲ ਬਿਨਾਂ ਸਾਈਡ ਇਫੈਕਟ ਤੋਂ ਇਹ ਤੁਹਾਡਾ ਇਲਾਜ ਕਰਦੇ ਆ, ਅਤੇ ਉਹ ਵੀ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ। ਹੋਰ ਕੀ ਚਾਹੀਦਾ, ਨੰਬਰ ਘੁਮਾਓ 6478180055 6478180055, ਤੇ ਨੰਬਰ ਘੁਮਾ ਕੇ ਅਪੋਇੰਟਮੈਂਟ ਬੁੱਕ ਕਰਕੇ ਫਿਰ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਮਿਲੋ, ਸਾਡੇ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਐਂਡ ਕੁਈਨ, ਐਟ ਦੀ ਐਗਜੈਕਟ ਇੰਟਰਸੈਕਸ਼ਨ ਆਫ ਏਅਰਪੋਰਟ ਐਂਡ ਕੁਈਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉੱਥੇ, 20 Maritime ਅੰਟਾਰੀਓ ਬੁਲਵਾਰਡ ਨੰਬਰ 2। ਡਾਕਟਰ ਕੁਲਦੀਪ ਸਿੰਘ KD ਹੋਮਿਓਪੈਥੀ 47 years ਆਫ ਐਕਸਪੀਰੀਅੰਸ 6478180055 6478180055। ਦੇਣਾ ਚਾਹੁੰਦੇ ਹੋ
2: ਦੇਖੋ ਸਿਮਰਾਜ ਜੀ, ਮੈਂ ਨਾ ਲੋਕਾਂ ਨੂੰ ਦੇਖ ਦੇਖ ਕੇ ਬੜਾ ਪਰੇਸ਼ਾਨ ਹੁੰਦਾ, ਬਹੁਤ ਲੋਕ ਸਫ਼ਰ ਕਰਦੇ ਰਹਿੰਦੇ ਨੇ। ਵੈਸੇ ਤਾਂ ਮੈਂ ਅੱਜ ਤੁਹਾਡੇ ਆਰਥਰਾਈਟਿਸ, ਪੇਨ ਕਿੰਨੇ ਤਰ੍ਹਾਂ ਦਾ ਪੇਨ ਹੁੰਦਾ, ਕੀ ਹੈਗਾ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਤੋ ਦੇਖੋ ਲੋਕ ਨਾ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਸਫ਼ਰ ਕਰਦੇ ਰਹਿੰਦੇ ਨੇ, ਸਾਡੇ ਵਾਸਤੇ ਬਹੁਤ ਛੋਟੀ ਚੀਜ਼ ਹੈਗਾ। ਮੈਂ ਕਿਹਾ ਪੂਰੀ ਜ਼ਿੰਦਗੀ ਇਹੀ ਕੰਮ ਕਰਦੇ ਨੇ, ਹੋ ਗਏ। ਮੈਂ ਦੇਖੋ ਉਰੇ ਬ੍ਰੈਂਪਟਨ 'ਚ ਬੈਠਾ, ਲੇਕਿਨ ਮੇਰੇ ਕੋਲ ਪੂਰੀ ਦੁਨੀਆਂ ਦਾ ਪੇਸ਼ੈਂਟ ਹੈ। ਪਤਾ ਕਿਵੇਂ ਲੱਗਦਾ ਲੋਕਾਂ ਨੂੰ? ਲੋਕ ਕਹਿੰਦੇ ਨੇ ਵੀ ਮੇਰਾ ਨਾਂ ਚੱਲਦਾ, ਮੈਂ ਲੋਕ ਕਹਿੰਦੇ ਨੇ ਵੀ ਉੱਥੇ ਚਲੇ ਜ਼ਰੂਰ ਠੀਕ ਹੋਊਗੇ। ਦੇਰ ਸਵੇਰ, ਕਿਉਂਕਿ ਦੇਖੋ ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ, ਲੇਕਿਨ ਕਿਉਂਕਿ ਮੈਂ ਬਹੁਤ ਡਿਵੋਟਡ ਹੈਗਾ ਆਪਣੇ ਕੰਮ ਪਿੱਛੇ ਜੇ, ਮੈਂ ਚਾਹੁੰਦਾ ਕਿ ਜੋ ਵੀ ਹੋਵੇ ਹੈਲਦੀ ਹੋਵੇ, ਉਹਦੇ ਪਰਿਵਾਰ ਸੁਖੀ ਰਹੇ। ਠੀਕ ਹੈ, ਕਿਉਂਕਿ ਦੇਖੋ ਘਰ ਦੇ ਵਿੱਚ ਇੱਕ ਬੰਦਾ ਸਿੱਖ ਹੋ ਜਾਂਦਾ, ਹਰ ਪੂਰਾ ਪਰਿਵਾਰ ਪਰੇਸ਼ਾਨ ਹੁੰਦਾ। ਤਾਂ ਇਸ ਕਰਕੇ ਕੋਈ ਵੀ ਬਿਮਾਰੀ ਹੈਗੀ ਹੈ ਕਿਸੇ ਨੂੰ ਵੀ, ਤੁਹਾਨੂੰ ਪੇਟ ਦਾ ਇਸ਼ੂ ਹੈ, ਕੋਲਾਈਟਿਸ ਹੋ ਗਈ ਹੈ, IBS ਹੈ, ਪਾਇਲ ਦੀ ਪ੍ਰੋਬਲਮ ਹੈ, ਥਾਇਰਾਇਡ ਹੈ, ਕੋਲੈਸਟਰੋਲ ਜਿਹੜੀਆਂ ਆਮ ਗੋਲੀਆਂ ਖਾਈ ਜਾਂਦੇ ਨੇ, ਡਾਇਬਟੀਜ਼ ਦੀਆਂ, ਠੀਕ ਹੈ, ਐਂਗਜ਼ਾਇਟੀ ਹੋ ਗਿਆ, ਡਿਪਰੈਸ਼ਨ, ਐਸਮਾ, ਐਲਰਜੀ, ਐਸਿਡਿਟੀ, ਕੌਂਸਟੀਪੇਸ਼ਨ, ਐਂਗਜ਼ਾਇਟੀ, ਡਿਪਰੈਸ਼ਨ, ਤੁਹਾਡਾ ਅਠਾਈ ਮਾਈਗ੍ਰੇਨ ਦਾ ਸਕਿਨ ਦੇ ਇਸ਼ੂ, ਐਗਜ਼ਮਾ ਹੋ ਗਿਆ, ਸਰਾਸ਼ਿਸ ਹੋ ਗਿਆ, ਸਲੀਪ ਐਪਨੀਆ ਸੀਗੇ, ਆਟੋਮਿਊਨ ਡਿਜ਼ੀਜ਼, ਬੱਚਿਆਂ ਦਾ ਆਟਿਜ਼ਮ, ਆਟਿਜ਼ਮ ਦੇ ਮੇਰੇ ਕੋਲ ਪੂਰੀ ਦੁਨੀਆਂ ਦੇ ਬੱਚੇ ਨੇ, ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਕਈ ਬੱਚੇ ਠੀਕ ਹੋ ਰਹੇ ਨੇ, ਹਰ ਬੱਚੇ 'ਚ ਇੰਪਰੂਵਮੈਂਟ ਹੈਗਾ। ਕੋਈ ਟਾਈਮ ਵੇਸਟ ਨਾ ਕਰੋ, ਮੈਂ ਬਸ ਇਹ ਵਿਸ਼ਵਾਸ ਦਿਲਾਉਣਾ ਕਿ ਜ਼ਰੂਰ ਤੁਹਾਡੀ ਮੈਂ ਹੈਲਪ ਕਰੂੰਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ। ਦੇਰ ਸਵੇਰ ਮਤਲਬ ਕਈ ਵਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ, ਲੇਕਿਨ ਇੱਕ ਹਰ ਬਿਮਾਰੀ ਠੀਕ ਹੁੰਦੀ ਹੈ। ਕੋਈ ਮੈਂ ਬਸ ਮੈਂ ਇਹ ਵਾਰ ਵਾਰ ਇਹੀ ਕਹਿੰਦਾ ਲੋਕਾਂ ਨੂੰ, ਫੋਨ ਨੰਬਰ ਲੈ ਕੇ ਮੇਰੇ ਨਾਲ ਡਿਸਕਸ ਕਰੋ, ਆ ਕੇ ਡਿਸਕਸ ਕਰਨ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਹੈਗੇ, ਤੁਹਾਨੂੰ ਆਪਾਂ ਪੂਰੀ ਇਨਫੋਰਮੇਸ਼ਨ ਦੇਵਾਂਗਾ ਕੀ ਹੁੰਦਾ, ਕਾਟੇ ਹੁੰਦਾ, ਸਭ ਕੁਛ, ਠੀਕ ਹੈ। ਮੇਰਾ ਨੰਬਰ 6478108055647, 818-055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਨੇ। ਸਿਮਰਾ ਜੀ, ਹੁਣ ਮੈਂ ਪੇਨ ਨਾਲ ਲੋਕ ਹੈ, ਟੋਫੀਆਂ ਮੰਗਣ ਪਰ ਪੇਨ ਕਲਰ ਖਾਈ ਜਾਂਦੇ ਨੇ, ਠੀਕ ਹੈ ਜੀ। ਲੇਕਿਨ ਹੁੰਦੀਆਂ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮ, ਦੇਖੋ ਇਹਦੇ ਹੁੰਦਾ ਕੀ ਹੈ, ਤੁਹਾਡੇ ਲਗਾਮੈਂਟ 'ਚ ਪੇਨ ਹੋ ਸਕਦੀ ਹੈ, ਟੈਂਡਨ 'ਚ ਪੇਨ ਹੁੰਦੀ ਹੈ, ਮਸਲ ਦੇ ਵਿੱਚ ਜੇ ਇਨਫਲਾਮੇਸ਼ਨ ਹੋ ਸਕਦਾ ਹੈ, ਬੋਨ 'ਚ ਕਈ ਵਾਰੀ ਟਾਈਟ ਹੋ ਜਾਂਦੀਆਂ ਨੇ, ਉਹਦੇ ਕਰਕੇ ਪੇਨ ਹੁੰਦੀ ਹੈ, ਨਰਵ ਦੀ ਪੇਨ ਹੋ ਸਕਦੀ ਹੈ, ਨਰਵ ਰਿਲੇਟਡ ਇਨਫਲਾਮੇਸ਼ਨ ਹੋ ਸਕਦਾ, ਰੂਮੈਟੋਇਡ ਆਰਥਰਾਈਟਿਸ ਜਿਵੇਂ ਹੈਗਾ, ਇਹ ਸਾਰੀਆਂ ਫਾਈਬਰੋਮਾਈਲਜੀਆ, ਕਈਆਂ ਨੂੰ ਆਇਰਨ ਦੀ ਕਮੀ, ਬਹੁਤ ਜ਼ਿਆਦਾ ਆਇਰਨ ਦੀ ਕਮੀ, ਉਹਦੇ ਕਰਕੇ ਬੋਡੀ 'ਚ ਪੇਨ ਹੋ ਸਕਦਾ ਹੈ। ਲੇਕਿਨ ਹਰ ਬਿਮਾਰੀ ਦਾ ਹੱਲ ਹੈਗਾ, ਇਹ 100 ਤਰ੍ਹਾਂ ਦੀ ਆਰਥਰਾਈਟਿਸ ਹੈ, ਮੈਂ ਡਾਕਟਰ ਕਹਿਣ ਦਾ ਵੀ ਆਰਥਰਾਈਟਿਸ ਹੋ ਗਈ, ਲੇਕਿਨ ਇਹਦੇ 'ਚ 100 ਤਰ੍ਹਾਂ ਦੀ ਆਰਥਰਾਈਟਿਸ ਹੈ, ਬੈਕ ਪੇਨ ਹੈ, ਕਾਰਪਟਨ ਸਿੰਡਰੋਮ ਹੈ, ਕਰੋਨਿਕ ਫੈਟਿਗ ਸਿੰਡਰੋਮ, ਡੀਜਨਰੇਟਿਵ ਡਿਜ਼ੀਜ਼, ਡਿਸਕ ਡਿਜ਼ੀਜ਼, ਫਾਈਬਰੋਮਾਈਲਜੀਆ, ਗਾਊਟ, ਲਿਊਪਸ, ਆਸਟੀਓਆਰਥਰਾਈਟਿਸ, ਰੂਮੈਟੋਇਡ ਆਰਥਰਾਈਟਿਸ, ਇਹ ਸਾਰੀਆਂ ਆਰਥਰਾਈਟਿਸ ਦੇ ਵਿੱਚ ਆਉਂਦੀਆਂ ਨੇ। ਔਰ ਬਹੁਤ ਛੋਟੀਆਂ ਛੋਟੀਆਂ ਪ੍ਰੋਬਲਮ ਹੁੰਦੀਆਂ ਨੇ, ਜਿਵੇਂ ਰੂਮੈਟੋਇਡ ਆਰਥਰਾਈਟਿਸ ਹੈ, ਜੇ ਰਾਈਟ ਟਾਈਮ 'ਤੇ ਰਾਈਟ ਕੰਮ ਕਰੋਗੇ ਹਮੇਸ਼ਾ ਖੁਸ਼ ਰਹੋਗੇ। ਜੇ ਤੁਹਾਨੂੰ ਡਾਕਟਰ ਨੇ ਕਹਿਤਾ ਵੀ ਆਰਥਰਾਈਟਿਸ ਹੋ ਰਹੀ ਹੈ, ਦੈਟ ਇਜ਼ ਦਾ ਰਾਈਟ ਟਾਈਮ, ਤੁਹਾਨੂੰ ਕੋਲੈਸਟ੍ਰੋਲ ਹੋ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ, ਥਾਇਰਾਇਡ ਹੋ ਰਿਹਾ, ਦੈਟ ਇਜ਼ ਰਾਈਟ ਟਾਈਮ, ਡਾਇਬਟੀਜ਼ ਹੋ ਰਹੀ ਹੈ, ਪ੍ਰੀ ਡਾਇਬਟੀਜ਼ ਹੋ ਰਿਹਾ, ਦੈਟ ਇਜ਼ ਦਾ ਰਾਈਟ ਟਾਈਮ ਟੂ ਸਟਾਰਟ ਹੋਮਿਓਪੈਥੀ ਟ੍ਰੀਟਮੈਂਟ। ਔਰ ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰ। ਮੇਰਾ ਨੰਬਰ 6478108055647, 818-055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ ਹੁੰਦੀ ਹੈ 11 to 7 ਤੱਕ, ਔਰ ਮੇਰੀਆਂ ਵੀਡੀਓ ਤੁਸੀਂ ਹਰ ਜਗ੍ਹਾ ਦੇਖ ਸਕਦੇ ਹੋ, ਕਿਹੜੀ ਹੋਮਿਓਪੈਥੀ ਪਾਓਗੇ, ਟਿਕਟੋਕ 'ਤੇ, ਇੰਸਟਾਗ੍ਰਾਮ 'ਤੇ, ਯੂਟਿਊਬ 'ਤੇ, ਹਰ ਜਗ੍ਹਾ ਮੇਰੀਆਂ ਵੀਡੀਓ ਪਈਆਂ ਨੇ, ਦੇਖ ਸਕਦੇ ਹੋ। 6478108055647, 818-055 'ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰੋ, ਜ਼ਰੂਰ ਆਪਾਂ ਯੂਜ਼ ਕਰ ਸਕਦੇ ਹਾਂ ਬੈਨੀਫਿਟ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਟਾਈਮ ਦਿੱਤਾ।
0: ਧੰਨਵਾਦ ਜੀ। ਤੁਸੀਂ ਵੀ ਹੁਣ ਡਾਕਟਰ ਕੁਲਦੀਪ ਸਿੰਘ ਖੇਈਡੀ ਹੋਮਿਓਪੈਥੀ ਨਾਲ ਗੱਲਬਾਤ ਕਰ ਸਕਦੇ ਹੋ। ਜਿਹੜੀ ਮਰਜ਼ੀ ਇਸ਼ੂ ਹੋਵੇ, ਜਿਹੜੀ ਮਰਜ਼ੀ ਹੈਲਥੀ ਸ਼ਿਕਾਇਤ ਹੋਵੇ, ਚਾਹੇ ਉਹ ਡਾਇਗਨੋਸਡ ਹੈ, ਚਾਹੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਹੈ, ਅਨਡਾਇਗਨੋਸਡ ਹੈ, ਇਹਨਾਂ ਦਾ 47 ਦਾ ਤਜ਼ਰਬਾ ਹੈ, 47 ਈਅਰਸ। ਸੋ ਤੁਸੀਂ ਅੱਜ ਜ਼ਰੂਰ ਗੱਲਬਾਤ ਕਰੋ ਡਾਕਟਰ ਕੁਲਦੀਪ ਸਿੰਘ ਖੇਈਡੀ ਹੋਮਿਓਪੈਥੀ ਨਾਲ, ਅਤੇ ਜੜ ਤੋਂ ਬਿਨਾਂ ਸਾਈਡ ਇਫੈਕਟ ਤੋਂ, ਨੈਚੁਰਲ ਤਰੀਕੇ ਨਾਲ, ਹੈਲਥ ਕੈਨੇਡਾ ਅਪਰੂਵਡ ਦਵਾਈਆਂ ਦੇ ਨਾਲ ਤੁਹਾਡਾ ਇਹ ਇਲਾਜ ਕਰ ਸਕਦੇ ਆ। 6478108055, 6478108055, ਤੇ ਡਾਕਟਰ ਕੁਲਦੀਪ ਸਿੰਘ ਖੇਈਡੀ ਹੋਮਿਓਪੈਥੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਦੋਸਤੋ, ਕੱਲ੍ਹ ਹੀ ਤੁਹਾਨੂੰ ਦੱਸਿਆ ਸੀ ਕਿ ਇੰਟੀਰੀਅਰ ਪ੍ਰੀਮੀਅਰ ਡੱਗ ਫੋਰਡ ਦੇ ਇੱਕ MPP ਐਂਡ ਸੀਨੀਅਰ ਕੈਬਨਿਟ ਮਿਨਿਸਟਰ ਨੇ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਹੀ, ਟੈਕਸ ਪੇਅਰਸ ਨੂੰ ਹੀ, $16,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਟੋਰਾਂਟੋ ਸ਼ਹਿਰ ਦੇ ਹੀ ਹੋਟਲ ਰੂਮਸ ਦੇ ਖਰਚਿਆਂ ਦੇ ਲਈ, ਜੋ ਕਿ ਉੱਦਾਂ ਸੁਣਨ ਨੂੰ ਤਾਂ ਸ਼ਾਇਦ ਕੋਈ ਵੱਡੀ ਗੱਲ ਜਾਂ ਅਜੀਬ ਗੱਲ ਨਹੀਂ ਲੱਗਣੀ ਤੁਹਾਨੂੰ। ਲੋਕਾਂ ਨੇ ਕਹਿਣਾ ਹੀ ਆ ਯਾਰ ਇਹ ਮੰਤਰੀ ਤਾਂ ਖਰਚੇ ਪਾਉਂਦੇ ਨੇ, ਪਰ ਮੇਨ ਗੱਲ ਤਾਂ ਇਹ ਹੈ ਕਿ ਉਹ ਜਿਹੜੇ ਖਰਚੇ ਇਹਦੇ ਵੱਲੋਂ ਪਾਏ ਗਏ ਨੇ ਉਹ ਸਿਰਫ ਅਤੇ ਸਿਰਫ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸਿਸ ਦੇ ਵਿੱਚ ਹੀ ਕਰਨੇ ਚਾਹੀਦੇ ਨੇ, ਕਿ ਜਿਵੇਂ ਅਚਾਨਕ ਕੋਈ ਨੈਚੁਰਲ ਡਿਜ਼ਾਸਟਰ ਜਾਂ ਮੈਸਿਵ ਕੋਈ ਫਲੱਡ ਜਾਂ ਕੋਈ ਮੈਸਿਵ ਸਨੋ ਸਟੋਰਮ ਆ ਗਿਆ ਫਿਰ ਤਾਂ ਮੰਨ ਲੈਂਦੇ ਹਾਂ। ਅਤੇ ਉਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਦੋਸਤੋ ਕਿ ਆਹ ਜਿਹੜਾ MPP ਐਂਡ ਮਿਨਿਸਟਰ ਹੈ ਕੁਈਨਸ ਪਾਰਕ, ਜਿੱਥੇ ਕਿ ਇਹ ਅੰਟੇਰੀਓ ਲੈਜਿਸਲੇਟਿਵ ਵਿੱਚ ਬਹਿੰਦੇ ਨੇ, ਇਹਦਾ ਬੰਦੇ ਦਾ ਘਰ ਕਿੰਨਾ ਕੁ ਦੂਰ ਹੋਊਗਾ? 5.9 kilometers। ਭਰਾਵਾ, ਤੂੰ ਹੋਟਲ ਜਾਣ ਦੇ ਵਿੱਚ ਜ਼ਿਆਦਾ ਟਾਈਮ ਲਾਏਗਾ, ਹੋਟਲ ਜਾਣ ਤੱਕ ਜ਼ਿਆਦਾ ਕਿਲੋਮੀਟਰ ਪਾਏਗਾ, ਆਪਦੇ ਘਰ ਨਾਲੋਂ 5.9 ਕਿਲੋਮੀਟਰਸ ਅਵੇ ਤੇ ਕਾਫੀ ਮਹਿੰਗੇ ਇਲਾਕੇ 'ਚ ਬੰਦਾ ਰਹਿੰਦਾ, ਫਿਰ ਵੀ ਹੋਟਲ ਦੇ ਖਰਚੇ ਸਾਡੇ ਸਿਰ 'ਤੇ ਪਾਈ ਜਾਂਦਾ। ਅਤੇ ਹੋਰ ਸੁਣ ਲਓ, ਕਿਉਂਕਿ ਇਹ ਇੱਕ ਕੈਬਨਿਟ ਮਿਨਿਸਟਰ ਹੈ, ਉਹਨੂੰ ਪਹਿਲਾਂ ਤੋਂ ਹੀ ਟੈਕਸ ਪੇਅਰ ਫੰਡਡ ਪ੍ਰਾਈਵੇਟ ਗੱਡੀ ਨਾਲ ਦੀ ਨਾਲ ਪ੍ਰਾਈਵੇਟ ਡਰਾਈਵਰ ਵੀ ਪੱਕਾ ਦੇ ਪੱਕਾ ਮਿਲਿਆ ਹੋਇਆ ਹੈ। ਸੋ ਅੱਜ ਇਹਨੇ ਕਿਹਾ ਕਿ ਪੂਰਾ ਖਰਚਾ ਮੈਂ ਪੇ ਕਰ ਦਿੰਦਾ। ਕੱਲ੍ਹ ਤੱਕ ਤਾਂ ਇਹ ਕਹਿ ਰਿਹਾ ਸੀ ਕਿ ਜਿੰਨੇ ਵੀ ਖਰਚੇ ਇਨ ਦ ਸਪਿਰਿਟ ਆਫ ਦਿਸ ਪੋਲਿਸੀ ਸਹੀ ਨਹੀਂ ਹਨ, ਮੈਂ ਉਨਾ ਕੀ ਪੈਸਾ ਵਾਪਸ ਦਊਂਗਾ। ਅੱਜ ਇਹ ਕਹਿ ਚੁੱਕਿਆ ਹੈ ਕਿ ਮੈਂ ਪੂਰਾ ਤਾਂ ਪੂਰਾ $16,203 ਵਾਪਸ ਪੇ ਕਰੂੰਗਾ। ਪਰ ਪਹਿਲਾਂ ਕਹੀ ਗਿਆ ਕਿ ਮੈਂ ਕੁਛ ਗਲਤ ਕੀਤਾ ਨਹੀਂ ਹੈਗਾ, ਫਿਰ ਹੁਣ ਪੈਸੇ ਕਾਹਦੇ ਪੇ ਕਰ ਰਿਹਾ ਭਰਾਵਾ? ਇਹ ਦੋਨੇ ਤਰਫ ਤਾਂ ਹੋ ਨਹੀਂ ਸਕਦਾ ਕਿ ਕੁਛ ਗਲਤ ਕੀਤਾ ਹੀ ਨਹੀਂ ਫਿਰ ਵੀ ਮੈਂ ਪੈਸੇ ਦੇ ਦਿੰਦਾ। ਇਟਸ ਇਜ਼ ਵਨ ਔਰ ਦੀ ਅਦਰ। ਪਰ ਅੱਜ ਦੋਸਤੋ ਨਵੀਂ ਜਾਣਕਾਰੀ ਮਿਲੀ ਹੈ ਕਿ ਇਹ MPP ਇਕੱਲਾ ਨਹੀਂ, $16,203 ਸਭ ਤੋਂ ਵੱਧ ਵੀ ਨਹੀਂ, ਕੁੱਲ ਮਿਲਾ ਕੇ 20 ਡਿਫਰੈਂਟ PC MPPs ਨੇ ਜਿਨ੍ਹਾਂ ਨੇ ਟੈਕਸ ਪੇਅਰਸ ਨੂੰ $1,20,000 ਤੋਂ ਵੀ ਜ਼ਿਆਦਾ ਬਿਲ ਕੀਤਾ ਹੈ। ਸਿਮਲਰ ਪੋਟੈਂਸ਼ਲੀ ਕੰਪਲੀਟਲੀ ਅਨਨੈਸੈਸਰੀ ਹੋਟਲ ਖਰਚਿਆਂ ਦੇ ਲਈ, ਜਿਸ ਤੋਂ ਬਾਅਦ ਹੁਣ ਅੰਟੇਰੀਓ ਗਵਰਨਮੈਂਟ ਨੇ ਇਸ ਰੂਲ ਨੂੰ ਹੀ ਬੰਦ ਕਰ ਦੇਣਾ। ਕਹਿੰਦੇ ਨੇ ਕਿ ਇਹ ਜਿਹੜਾ ਸਪੈਸ਼ਲ ਔਰ ਅਨਯੂਜੂਅਲ ਸਰਕਮਸਟੈਂਸ ਜਿਹੜਾ ਇਹ ਕੁੰਡੀ ਹੈ, ਇੱਕ ਕਲੋਜ਼ ਹੈ ਕਿ ਜਿਹਦੇ ਵਿੱਚ ਇਹ ਹੋਟਲ ਦੇ ਖਰਚੇ ਪਾ ਸਕਦੇ ਆ, ਇਹਨੂੰ ਹੀ ਕਹਿੰਦੇ ਅਸੀਂ ਬੰਦ ਹੀ ਕਰ ਦੇਣਾ ਹੈਗਾ। ਸੋ ਕੱਲ੍ਹ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਸੀ ਕਿ 2023 ਤੋਂ ਲੈ ਕੇ 2026 ਤੱਕ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਮਿਨਿਸਟਰ ਫਾਰ ਟੂਰਿਜ਼ਮ ਕਲਚਰ ਐਂਡ ਗੇਮਿੰਗ MPP ਸਟੈਨ ਛੋ, ਉਹਨੇ ਅੰਟੇਰੀਓ ਲੈਜਿਸਲੇਟਿਵ ਅਸੈਂਬਲੀ ਨੂੰ, ਬੇਸਿਕਲੀ ਸਾਨੂੰ ਟੈਕਸ ਪੇਅਰ ਨੂੰ, $16,203 ਚਾਰਜ ਕੀਤੇ ਨੇ ਫੋਰ ਟੋਰਾਂਟੋ ਅਕੋਮੋਡੇਸ਼ਨਸ। ਪਰ ਉਹ ਅਕੋਮੋਡੇਸ਼ਨ like I said are supposed to be limited to special or unusual circumstances. Ki special ho sakda jo unusual ho sakda ke banda rehnda less than 6 kilometers away ke un achanak hotel di lod pai gayi hai, eh samjho bar hai. Par MPP and senior cabinet minister ta khud aap hi Toronto de Willowdale riding nu represent karda hai. ਸੋ ਸ਼ਹਿਰ ਵੀ ਇਹਦਾ ਟੋਰਾਂਟੋ ਹੀ ਆ, ਦਫ਼ਤਰ ਵੀ ਟੋਰਾਂਟੋ ਹੀ ਆ, ਘਰ ਵੀ ਟੋਰਾਂਟੋ ਹੀ ਆ, 5.9 ਕਿਲੋਮੀਟਰਸ ਵੇ। ਇਟ ਜਸਟ ਡਜ਼ਨਟ ਮੇਕ ਐਨੀ ਸੈਂਸ ਕਿ ਕਿਹੜੇ ਸਪੈਸ਼ਲ ਜਾਂ ਅਨਯੂਜੂਅਲ ਸਰਕਮਸਟੈਂਸ ਪੇਸ਼ ਹੋਏ ਹੋਣੇ ਆ, ਉਹ ਵੀ ਇੰਨੀ ਵਾਰੀ ਪੇਸ਼ ਹੋਏ ਹੋਣੇ ਆ 3 ਸਾਲ ਦੇ ਵਿੱਚ ਕਿ ਇਹਨੂੰ ਲੋੜ ਪੈ ਗਈ ਆ ਟੈਕਸ ਪੇਅਰਸ ਨੂੰ $16,203 ਬਿਲ ਕਰਨ ਦੇ ਲਈ ਫੋਰ ਹੋਟਲ ਰੂਮਸ ਇਨ ਟੋਰਾਂਟੋ। ਖਾਸ ਤਾਂ ਪਤਾ ਕੀਤਾ ਗਿਆ ਹੈ ਕਿ ਕੋਈ ਸਨੋ ਸਟੋਰਮ ਤਾਂ ਨਹੀਂ, ਇਹਨੇ ਵੱਧ ਤੋਂ ਵੱਧ ਤਾਂ ਸਪਰਿੰਗ ਐਂਡ ਸਮਰ ਦੇ ਵਿੱਚ ਹੀ ਨਜ਼ਾਰੇ ਲਏ ਹੋਣੇ ਆ। ਹੋਰ ਕੀ ਕੀਤਾ ਹੋਣਾ, ਕਿਹੜਾ ਤੁਹਾਨੂੰ ਸਪਰਿੰਗ ਜਾਂ ਸਮਰ ਦੇ ਵਿੱਚ ਵਿੰਟਰ ਸਟੋਰਮ ਆ ਜਾਂਦਾ ਯਾਰ, ਕਮਾਲ ਦੀ ਗੱਲ ਆ। ਪਤਾ ਨਹੀਂ ਕਰਦੇ ਕੀ ਆ, ਕੰਮ ਘੱਟ ਯਾਰ, ਐਸ਼ਾਂ ਹੀ ਊਸ਼ਾਂ ਜ਼ਿਆਦਾ, ਨਜ਼ਾਰੇ ਜ਼ਿਆਦਾ, ਤਾਂ ਹੀ ਤਾਂ ਸਾਰੇ ਮੰਤਰੀ ਬਣ ਨੂੰ ਫਿਰਦੇ ਨੇ। ਅਤੇ ਹੁਣ ਸੁਣੋ ਧਿਆਨ ਨਾਲ, ਅੱਜ ਅੰਟੇਰੀਓ ਦੀ ਅਫਿਸ਼ਲ ਆਪੋਜੀਸ਼ਨ ਪਾਰਟੀ ਯਾਨੀ ਕਿ ਅੰਟੇਰੀਓ NDP ਪਾਰਟੀ, ਉਹਨਾਂ ਨੇ ਵੀ ਪਬਲਿਕਲੀ ਐਕਸੈਸਿਬਲ ਇਨਫੋਰਮੇਸ਼ਨ ਦੀ ਲਿਸਟ ਪੇਸ਼ ਕੀਤੀ ਆ, ਜਿਸ ਦੇ ਮੁਤਾਬਕ ਇਹ MPP ਇਕੱਲਾ ਨਹੀਂ ਹੈ ਜੋ ਕਿ ਸਾਡੇ ਹੀ ਕਮਾਈ ਦੇ ਟੈਕਸ ਪੇਅਰ ਡਾਲਰਸ ਦੇ ਸ਼ਾਇਦ ਫਜ਼ੂਲ ਦੇ ਖਰਚੇ ਕਰ ਰਿਹਾ। ਇਹਨਾਂ ਨੇ ਦੱਸਿਆ ਹੈ ਕਿ ਘੱਟ ਤੋਂ ਘੱਟ 20 MPP ਨੇ 20 members of provincial parliament jo ke 100% Ontario premier Doug Ford di sarkar de bande ne, oh progressive conservative yani ke PC de hi bande ne, ek vi nahi jo ke NDP ja liberal ja green party da hai, shayad unhone rule book padhi nahi is bade kamal de kharcha paun da jehda eh tareeka hai unnu sade tak shayad inu pata tak nahi lagya, par BPC MPPs ne similar expenses he bill kite ne valued at over $120,000. The dosto gall kalli 1,20,000 di ni hegi, eh ta saadi interior sarkar 1,20,000 ta ek second de vich hi barbaad karde honge vaise jekar dekhya jave. Gall eh hai ke jekar is tarah diyan choriyan fadiyan jandiyan ne, ਇਹਦੇ ਨਾਲੋਂ ਸ਼ਾਇਦ 1,000 ਗੁਣਾ ਵੱਧ ਚੋਰੀਆਂ ਨੇ ਜੋ ਕਿ ਫੜੀਆਂ ਨਹੀਂ ਜਾਂਦੀਆਂ। ਫਿਰ ਅਸੀਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ, ਇਹ ਕੋਈ ਮਜ਼ਾਕ ਨਹੀਂ, ਇਹ ਕੋਈ ਹਾਈਪਰਬਲੀ ਨਹੀਂ ਹੈ, ਤੁਸੀਂ ਦੁਨੀਆ ਭਰ ਦੇ ਵਿੱਚ ਕਿਸੇ ਵੀ ਮੁਲਕ ਦੇ ਸਬ ਨੈਸ਼ਨਲ ਲੈਵਲ ਜਿਵੇਂ ਕਿ ਸਟੇਟ ਲੈਵਲ, ਪ੍ਰੋਵਿੰਸ਼ਲ ਲੈਵਲ, ਟੈਰੀਟੋਰੀ ਲੈਵਲ, ਤੁਸੀਂ ਦੁਨੀਆ ਭਰ ਦੇ ਵਿੱਚ ਦੇਖ ਲਓ ਕਿ ਕਿਸੇ ਵੀ ਸਬ ਨੈਸ਼ਨਲ ਲੈਵਲ 'ਤੇ ਅੰਟੇਰੀਓ ਦਾ ਪਰ ਕੈਪਰਾ ਸਭ ਤੋਂ ਹਾਈਸਟ ਦੇ ਵਿੱਚੋਂ ਕਰਜ਼ਾ ਹੈ, ਮੈਸਿਵ ਰਿਡਿਕਿਊਲਸ ਅਮਾਊਂਟਸ ਆਫ ਕਰਜ਼ਾ ਹੈ। ਆਈ ਵੰਡਰ ਵਾਈ, ਕਿਉਂਕਿ ਅਸੀਂ ਇੱਕ ਇੱਕ ਐਮ ਪੀ ਪੀ ਨੂੰ $16,000 ਤਾਂ ਹੋਟਲ ਦੇ ਖਰਚੇ ਪਾਉਣ ਦੇ ਰਹੇ ਹਾਂ, ਜਦੋਂ ਇਹ ਗਧਾ 5.9 ਕਿਲੋਮੀਟਰਸ ਅਵੇ ਫਰੋਮ ਕੁਈਨਸ ਪਾਰਕ ਰਹਿੰਦਾ ਹੈ, ਉਹਦਾ ਲਿਟਰਲੀ ਘਰ ਹੈ 5.9 ਕਿਲੋਮੀਟਰਸ ਅਵੇ। ਇਟ ਪ੍ਰੋਬਬਲੀ ਟੇਕਸ ਹਿਮ ਮੋਰ ਟਾਈਮ ਟੂ ਗੈਟ ਟੂ ਅ ਹੋਟਲ, ਰਿਡਿਕਿਊਲਸ। ਸੋ ਇਕੱਲੇ ਤਿੰਨ ਐਮ ਪੀ ਪੀ ਨੇ, ਤਿੰਨ ਐਮ ਪੀ ਪੀ ਨੇ ਜੋ ਕਿ ਤਿੰਨੇ ਹੀ ਪੀ ਓ ਰੀਜਨ ਨੂੰ ਰੈਪ੍ਰਜੈਂਟ ਕਰਦੇ ਨੇ, ਪੀ ਐਲ ਰੀਜਨ ਦੇ ਵਿੱਚ ਹੀ ਰਹਿੰਦੇ ਨੇ, ਅਤੇ ਪੀ ਐਲ ਕਿੰਨਾ ਦੂਰ ਹੈ ਯਾਰ, ਐਗਜੈਕਟ ਫਿਗਰਸ ਵੀ ਦੱਸੇ ਗਏ ਨੇ ਕਿ ਇਹਨਾਂ ਦੇ ਰਾਈਡਿੰਗਸ ਕੋਈ 25 ਤੋਂ ਲੈ ਕੇ 35 ਕਿਲੋਮੀਟਰ ਹੀ ਨੇ, ਕੁਈਨਸ ਪਾਰਕ ਤੋਂ ਲੈ ਕੇ ਇਹਨਾਂ ਦੇ ਰਾਈਡਿੰਗਸ ਤੱਕ 25-35 ਕਿਲੋਮੀਟਰ, ਕੋਈ ਇੰਨਾ ਦੂਰ ਵੀ ਨਹੀਂ ਹੈਗਾ। ਤਿੰਨ ਐਮ ਪੀ ਪੀ ਨੇ ਜਿਨ੍ਹਾਂ ਨੇ ਇਸ 1,20,000 ਦੇ ਟੋਰਾਂਟੋ ਹੋਟਲ ਖਰਚੇ ਦੇ ਵਿੱਚੋਂ ਆਲਮੋਸਟ 50,000 ਦਾ ਰਨ ਅਪ ਕੀਤਾ, ਜਸਟ 3 ਇੰਡੀਵਿਜੁਅਲਸ ਨੇ। ਸਭ ਤੋਂ ਵੱਧ ਬ੍ਰੈਂਪਟਨ ਈਸਟ ਰਾਈਡਿੰਗ ਤੋਂ ਪੀ ਸੀ ਐਮ ਪੀ ਪੀ ਹਰਦੀਪ ਸਿੰਘ ਗਰੇਵਾਲ ਨੇ, ਤਾਂ ਮਿਨਿਸਟਰ ਸਟੈਨ ਚੋ ਨੂੰ ਪਿੱਛੇ ਛੱਡ ਦਿੱਤਾ, ਉਹਦੇ ਤੋਂ ਜ਼ਿਆਦਾ ਹੋਟਲ ਐਕਸਪੈਂਸਿਸ ਕੀਤੇ। ਇਹ ਇਸ ਲਿਸਟ ਦੇ ਵਿੱਚ ਐਨ ਟਾਪ 'ਤੇ ਹੈ, $19,827 ਸਾਡਾ ਬ੍ਰੈਂਪਟਨ ਈਸਟ ਰਾਈਡਿੰਗ ਤੋਂ ਪੀ ਸੀ ਐਮ ਪੀ ਪੀ ਹਰਦੀਪ ਗਰੇਵਾਲ। ਉਸ ਤੋਂ ਬਾਅਦ ਕਮਾਲ ਦੀ ਗੱਲ ਆ, ਬ੍ਰੈਂਪਟਨ ਨੰਬਰ 1 ਵੀ, ਬ੍ਰੈਂਪਟਨ ਨੰਬਰ 2 ਵੀ। ਬ੍ਰੈਂਪਟਨ ਸੈਂਟਰ ਪੀ ਸੀ ਐਮ ਪੀ ਪੀ ਸ਼ਾਰਮੇਨ ਵਿਲੀਅਮਸ, ਉਹ ਹੈ ਜਿਹਨੇ ਸ਼ਾਇਦ ਅਨਨੈਸਰਲੀ, ਯਾਨੀ ਕਿ ਬਿਨਾਂ ਲੋੜ ਤੋਂ ਸ਼ਾਇਦ $16,151 ਹੋਟਲ ਬਿਲਸ ਰਨ ਅਪ ਕੀਤੇ, ਜੋ ਕਿ ਹੁਣ ਸਾਨੂੰ ਹੀ ਕਵਰ ਕਰਨੇ ਪਏ ਹਨ। ਅਤੇ ਉਸ ਤੋਂ ਬਾਅਦ ਹੈ ਮਿਸ ਸਾਗਾ ਸਟਰੀਟਸ ਵਿਲ ਪੀ ਸੀ ਐਮ ਪੀ ਪੀ ਨੀਨਾ ਟਾਂਗਰੀ, ਜਿਹਨੇ ਸਿਮਲਰ $13,568 ਦੇ ਹੋਟਲ ਐਕਸਪੈਂਸਿਸ ਰਨ ਅਪ ਕੀਤੇ ਨੇ। ਆਹ ਤਿੰਨ ਐਮ ਪੀ ਪੀ ਨੇ, ਦੋ ਬ੍ਰੈਂਪਟਨ ਤੋਂ, ਇੱਕ ਮਿਸ ਸਾਗਾ ਤੋਂ, ਦੋ ਦੇਸੀ, ਜਿਹਨਾਂ ਨੇ ਕੁੱਲ ਮਿਲਾ ਕੇ ਆਲਮੋਸਟ $50,000 ਦੇ ਹੋਟਲ ਬਿਲਸ ਰਨ ਅਪ ਕੀਤੇ ਨੇ। ਕਮਾਲ ਦੀ ਗੱਲ ਆ, ਹੁਣ ਤੱਕ ਇਹਨਾਂ 20 ਪੀ ਸੀ ਐਮ ਪੀ ਪੀਜ਼ ਦੇ ਵਿੱਚੋਂ ਇਕੱਲਾ ਪਹਿਲਾ ਜਿਹੜਾ ਫੜਿਆ ਗਿਆ ਸਟੈਨ ਸ਼ੋ, ਕਿਉਂਕਿ ਸਭ ਤੋਂ ਜਾਣਿਆ ਪਛਾਣਿਆ ਹੈ ਅਤੇ ਮੰਤਰੀ ਹੈ, ਇਕੱਲਾ ਇਹਨੇ ਹੀ ਕਿਹਾ ਹੈ ਕਿ ਉਹ ਹੁਣ ਫੁੱਲ ਅਮਾਊਂਟ $16,203 ਪੇ ਬੈਕ ਕਰੂਗਾ ਟੈਕਸ ਪੇਅਰਸ ਤੱਕ। ਅਤੇ ਅੱਜ ਅੰਟੇਰੀਓ ਪ੍ਰੀਮੀਅਰ ਡੱਗ ਫੁੱਟ ਦੀ ਗਵਰਨਮੈਂਟ ਤੋਂ ਇੰਨੀ ਜ਼ਿਆਦਾ ਕ੍ਰਿਟੀਸਿਜ਼ਮ ਫੇਸ ਕਰਨ ਤੋਂ ਬਾਅਦ, ਇੰਨੀ ਜ਼ਿਆਦਾ ਚਰਚਾ ਤੋਂ ਬਾਅਦ, ਗਵਰਨਮੈਂਟ ਹਾਊਸ ਲੀਡਰ ਸਟੀਵ ਕਲਾਰਕ ਨੇ ਬੋਰਡ ਆਫ ਇੰਟਰਨਲ ਇਕਾਨਮੀ, ਜੋ ਕਿ ਇਸ ਤਰ੍ਹਾਂ ਦੇ ਐਕਸਪੈਂਸਿਸ ਨੂੰ ਅਪਰੂਵ ਜਾਂ ਰਿਜੈਕਟ ਕਰਦੇ ਨੇ, ਉਹਨਾਂ ਨੂੰ ਇਹਨੇ ਖੱਤ ਭੇਜਿਆ ਹੈ, ਲਿਖਿਆ ਹੈ ਕਿ ਇਸ ਸਪੈਸ਼ਲ ਕੈਟਾਗੋਰੀ ਡੈਜ਼ਿਗਨੇਸ਼ਨ ਫੋਰ ਹੋਟਲ ਰੂਮ ਐਕਸਪੈਂਸਿਸ ਦੀ ਪਾਲਿਸੀ ਨੂੰ ਹੀ ਸਕ੍ਰੈਪ ਕੀਤਾ ਜਾਣਾ ਹੈ, ਖਤਮ ਕੀਤਾ ਜਾਣਾ ਹੈ। ਪਰ ਨੁਕਸਾਨ ਤਾਂ ਹੋ ਗਿਆ ਹੈ, ਚੋਰੀ ਤਾਂ ਫੜੀ ਗਈ ਹੈ, ਤਾਂ ਹੀ ਤਾਂ ਅਫੀਸ਼ਲ ਆਪੋਜੀਸ਼ਨ ਅੰਟੇਰੀਓ ਐਨ ਡੀ ਪੀ ਲੀਡਰ ਮੇਰਿਟ ਸਟਾਇਲਸ ਨੇ ਕਿਹਾ, ਸ਼ੋ ਅਸ ਦ ਰਸੀਟਸ, ਜੇ ਖਰਚੇ ਤੁਸੀਂ ਪਾਏ ਵੀ ਆ, ਦਿਖਾਓ ਕਿੱਥੇ ਪਾਏ ਆ, ਕਿੰਨੇ ਪਾਏ ਆ, ਕਾਹਦੇ ਪਾਏ ਆ, ਖਾਧਾ ਪੀਤਾ ਵੀ ਹੈ ਕੁਛ, ਕਮਰੇ ਤੋਂ ਇਲਾਵਾ ਵੀ ਹੋਰ ਤੁਸੀਂ ਕੋਈ ਦਾਰੂ ਦੀ ਬੋਤਲ ਚੱਕੀ ਆ, ਕੋਈ ਮਹਿੰਗੀ ਬਲੂ ਲੇਬਲ ਚੱਕੀ ਆ, ਕੀ ਕੀਤਾ ਹੈ, ਸ਼ੋ ਅਸ ਦ ਰਸੀਟਸ, ਲੈਟਸ ਸੀ ਦੈਮ। ਇਹ ਐਗਜੈਕਟ ਵਰਡ ਫੋਰ ਵਰਡ ਐਨ ਡੀ ਪੀ ਲੀਡਰ ਮੇਰਿਟ ਸਟਾਇਲਸ ਨੇ ਕਿਹਾ, ਸ਼ੋ ਅਸ ਦ ਰਸੀਟਸ, ਲੈਟਸ ਸੀ ਦੈਮ। ਉਹਨੇ ਡਿਮਾਂਡ ਕੀਤੀ ਹੈ ਕਿ ਇਹ 20 ਪੀ ਸੀ ਐਮ ਪੀ ਪੀਜ਼ ਫੁੱਲ ਹਿਸਾਬ ਕਿਤਾਬ, ਯਾਨੀ ਕਿ ਅਕਾਊਂਟਿੰਗ ਦਿਖਾਉਣ ਕਿ ਉਹਨਾਂ ਨੂੰ ਕਿਹੜੀ ਸਪੈਸ਼ਲ ਸਰਕਮਸਟੈਂਸ, ਜਿਵੇਂ ਕਿ ਕੋਈ ਮੈਸਿਵ ਸਨੋਸਟਰਮ ਸਪਰਿੰਗ ਐਂਡ ਸਮਰ ਅਚਾਨਕ ਪੇਸ਼ ਹੋ ਗਈ, ਕੋਈ ਕਰਿਸ਼ਮਾ ਹੋ ਗਿਆ ਇਸ ਤਰ੍ਹਾਂ ਦਾ ਕੁਦਰਤ ਦਾ ਕਿ ਤੁਹਾਨੂੰ ਸਪਰਿੰਗ ਅਤੇ ਸਮਰ ਦੇ ਵਿੱਚ ਹੀ ਕਿਸੇ ਐਮਰਜੈਂਸੀ ਦੇ ਵਿੱਚ ਇਹ ਜ਼ਰੂਰੀ ਖਰਚੇ ਪਾਉਣੇ ਪਏ। ਜਦੋਂ ਤੁਸੀਂ ਕੁਈਨਸ ਪਾਰਕ ਤੋਂ ਇੰਨੇ ਨੇੜੇ ਰਹਿੰਦੇ ਹੋ, 5.9 ਕਿਲੋਮੀਟਰਸ ਤੋਂ ਲੈ ਕੇ ਮਸਾਂ 35 ਕਿਲੋਮੀਟਰ ਤੱਕ, ਮੇਰਿਟ ਸਟਾਇਲਸ ਨੇ ਕਿਹਾ ਕਿ ਇਹ ਰੂਲ, ਜਿਹੜੀ ਰੂਲ ਹੈ, ਇਹਦੇ ਨਾਲ ਕੋਈ ਪ੍ਰੋਬਲਮ ਨਹੀਂ, ਕਿਉਂਕਿ ਐਮਰਜੈਂਸੀ ਤਾਂ ਸਨੋਸਟਰਮ ਤਾਂ ਐਕਸੈਟਰਾ ਐਕਸੈਟਰਾ ਕਿਸੇ ਵੀ ਟਾਈਮ 'ਤੇ ਅਚਾਨਕ ਪੇਸ਼ ਹੋ ਸਕਦਾ ਹੈ, ਜਿਹਦੇ ਨਾਲ ਵਾਕਈ ਹੀ ਇਸ ਰੂਲ ਨੂੰ ਅਤੇ ਹੋਟਲ ਖਰਚੇ ਨੂੰ ਪਾਉਣ ਦੀ ਜ਼ਰੂਰਤ ਪੈ ਸਕਦੀ ਹੈ। ਦ ਰੂਲ ਇਜ਼ ਨਾਟ ਦ ਪ੍ਰੋਬਲਮ, ਦ ਪ੍ਰੋਬਲਮ ਇਜ਼ ਕਿ ਇਸ ਰੂਲ ਨੂੰ ਸ਼ਰਿਆਮ ਅਬਿਊਜ਼ ਕੀਤਾ ਗਿਆ ਹੈ, ਅਤੇ ਇੱਕੋ ਹੀ ਪਾਰਟੀ ਵੱਲੋਂ ਹੀ ਅਬਿਊਜ਼ ਕੀਤਾ ਗਿਆ ਹੈ, ਅਤੇ ਹੁਣ ਫੜੇ ਗਏ ਨੇ ਅਤੇ ਹੁਣ ਇਹਨੂੰ ਬੰਦ ਕਰ ਰਹੇ ਨੇ, ਆਹੀ ਤਾਂ ਪ੍ਰੋਬਲਮ ਹੈ। ਐਂਡ ਦੋਸਤੋ, ਤੁਹਾਨੂੰ ਪਤਾ ਹੀ ਆ ਕਿ ਕਿਸੇ ਵੀ ਹਿੱਲੇ ਹੋਏ ਐਨ ਡੀ ਪੀ ਮੈਂਬਰ ਦੇ ਨਾਲ ਤਾਂ ਮੈਂ ਕਦੇ ਵੀ ਸਹਿਮਤ ਹੁੰਦਾ ਹੀ ਨਹੀਂ ਹੈਗਾ, ਪਰ ਇਸ ਕੇਸ ਦੇ ਵਿੱਚ ਤਾਂ ਸਹਿਮਤ ਹੈਗਾ ਹੀ ਹੈਗਾ। ਫਸਟ ਟਾਈਮ ਫੋਰ ਐਵਰੀਥਿੰਗ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 ਸਾਡੇ ਨਾਲ ਹੁਣ ਤੁਸੀਂ ਅਗਲੇ 22 ਮਿੰਟਾਂ ਲਈ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਆ ਆਹੀ ਇੱਕੋ ਹੀ ਨੰਬਰ ਸਟੂਡੀਓ ਤੱਕ ਮਾਓ ਆਫ ਕੇਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ 905-564-6444 905-564-6444 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ
3: ਨਾਲ ਬੋਤਲਾਂ ਦੇ ਪੱਟੇ ਡੱਟ ਨੀ ਹੋ ਦਿਲ ਉੱਤੇ ਗੱਲ ਨਹੀਂ ਉਹ ਲਾਉਂਦੇ ਜੱਟ ਨੀ ਦਿਲ ਉੱਤੇ ਗੱਲ ਨਹੀਂ ਉਹ ਲਾਉਂਦੇ ਜੱਟ ਨੀ ਗੱਲ ਨਹੀਂ ਉਹ

0: Hello AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 5:30 ਤੋਂ।
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381।
5: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ। 647-515-8000
8: ਮੱਲੀ ਟੈਂਟ ਸਰਵਿਸ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569 647-999-2569।
9: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ ਜੁੜੇ ਹੋਏ ਤਾਂ ਦੋਸਤੋ ਦੱਸਦੀਏ ਕਿ ਸਪੀਡ ਇਨਫੋਰਸਮੈਂਟ ਕੈਮਰਾ ਜਿਹੜੇ ASEC ਜੋ ਕਿ ਬ੍ਰੈਂਟਨ ਵਰਗੇ ਸ਼ਹਿਰ ਦੇ ਵਿੱਚ ਤਾਂ ਕੋਨੇ ਕੋਨੇ ਤੇ ਲੱਗੇ ਹੋਏ ਸੀ, ਸਪੀਡ ਇਨਫੋਰਸਮੈਂਟ ਕੈਮਰਾਸ ਤੋਂ ਮਿਲਦੇ ਹੋਏ ਮਿਲੀਅਨਸ ਆਫ ਡਾਲਰਸ ਆਫ ਲੋਸਟ ਰੈਵਨਿਊ ਨੂੰ ਹੁਣ ਕੁਛ ਹੱਦ ਤੱਕ ਰਿਪਲੇਸ ਕਰਨ ਦੇ ਲਈ, ਮੇਕਅਪ ਕਰਨ ਦੇ ਲਈ ਬ੍ਰੈਂਪਟਨ ਸ਼ਹਿਰ ਨੇ ਹੁਣ ਕਿਸੇ ਨੂੰ ਫਿਰ ਵੀ ਨਹੀਂ ਬਖਸ਼ਣਾ ਹੈਗਾ। ਲੋਕਾਂ ਤੋਂ ਫਿਰ ਵੀ ਇਹਨਾਂ ਨੇ ਬਲੱਡ ਦੇ ਵਾਂਗੂ ਕੱਢਣਾ ਹੈ ਪੈਸਾ, ਕਿਉਂਕਿ ਹੋਰ ਕੋਈ ਵੀ ਖਾਸ ਤਰੀਕਾ ਹੈ ਨਹੀਂ ਇਹਨਾਂ ਨੂੰ ਰੈਵਨਿਊ ਜਨਰੇਟ ਕਰਨ ਦੇ ਲਈ। ਅਤੇ ਹੁਣ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਤੱਕ ਪਾਰਕਿੰਗ ਫਾਈਨ ਇਨਫੋਰਸਮੈਂਟ ਹੀ ਕਾਫੀ ਹੱਦ ਤੱਕ ਵਧਾਈ ਗਈ ਹੈ। ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਇਨ ਜਸਟ ਬ੍ਰੈਂਪਟਨ ਆਲਮੋਸਟ 8 million ਡਾਲਰਸ ਆਫ ਪਾਰਕਿੰਗ ਫਾਈਨਸ ਪੇਸ਼ ਕੀਤੇ ਗਏ ਨੇ। ਹਾਂ ਜ਼ਰੂਰੀ ਵੀ ਹੈ, ਕਿਉਂਕਿ ਅਸੀਂ ਜਿਹੜੇ ਮਰਜ਼ੀ ਬ੍ਰੈਂਪਟਨ ਸ਼ਹਿਰ ਦੇ ਕਮਿਊਨਿਟੀ ਵਿੱਚ ਦੇਖਦੇ ਹਾਂ ਕਿ ਜਿੰਨੇ ਘਰ ਨੇ, ਘਰ ਦੇ ਮੈਂਬਰ ਨੇ, ਉਨੀ ਪਾਰਕਿੰਗ ਤਾਂ ਹੁੰਦੀ ਨਹੀਂ ਹੈਗੀ। ਤੁਸੀਂ ਜਿਹੜੀ ਮਰਜ਼ੀ ਸੜਕ 'ਤੇ ਜਾਓ, ਵੈਦਰ ਇਟਸ ਰੀਲਾਸਨ ਬਲੋਕ, ਵੈਦਰ ਇਟਸ ਸਪ੍ਰਿੰਗਡੇਲ, ਵੈਦਰ ਇਟਸ ਕੈਸਲ ਮੋਰ, ਜਿੱਥੇ ਮਰਜ਼ੀ ਜਾਓ, ਦੋਨੇ ਸਾਈਡ ਆਫ ਦ ਰੋਡ 'ਤੇ ਗੱਡੀਆਂ ਲੱਗੀਆਂ ਹੁੰਦੀਆਂ ਨੇ, ਓਵਰਨਾਈਟ ਹੀ ਲੱਗੀਆਂ ਹੁੰਦੀਆਂ ਨੇ, ਜੋ ਕਿ ਬਾਇਲਾਜ਼ ਦੇ ਖਿਲਾਫ ਹੈ। ਸੋ ਇਹ ਆਬਵੀਅਸਲੀ ਜ਼ਰੂਰੀ ਐਕਸ਼ਨ ਵੀ ਹੈ, ਪਰ ਲੋਕਾਂ ਤੋਂ ਪੈਸੇ ਕਢਾਉਣ ਤੋਂ ਇਲਾਵਾ ਵੀ ਹੋਰ ਕੋਈ ਨਾ ਕੋਈ ਤਰੀਕਾ ਇਹਨਾਂ ਨੂੰ ਚਾਹੀਦਾ ਹੈ ਰੈਵਨਿਊ ਜਨਰੇਟ ਕਰਨ ਲਈ। ਇਹੀ ਮੇਨ ਗੱਲ ਹੈ। ਸੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਵੀ ਕਿਸੇ ਵੀ ਲੈਵਲ ਆਫ ਗਵਰਨਮੈਂਟ ਨੂੰ ਕਿਸੇ ਵੀ ਟੂਲ, ਟੈਕਸ, ਇਨਡਾਇਰੈਕਟ ਟੈਕਸ ਤਰੀਕੇ ਦੇ ਰਾਹੀਂ ਇਨਕਰੀਸਡ ਰੈਵਨਿਊ ਮਿਲਣ ਲੱਗ ਜਾਂਦਾ ਹੈ, ਜਦੋਂ ਉਹ ਉਹਨਾਂ ਪੈਸਿਆਂ ਨਾਲ ਵਾਧੂ ਖਰਚੇ ਕਰ ਸਕਦੇ ਨੇ, ਉਹ ਫਿਰ ਅਨਫੋਰਚੁਨੇਟਲੀ ਗਿੱਜ ਜਾਂਦੇ ਨੇ। ਪੁਰਾਣੀ ਰੈਵਨਿਊ, ਪੁਰਾਣੇ ਖਰਚਿਆਂ ਨਾਲ ਤਾਂ ਉਹਨਾਂ ਦਾ ਫਿਰ ਸਰਦਾ ਹੀ ਨਹੀਂ ਹੈਗਾ। ਸੋ ਇਹਦਾ ਤੁਸੀਂ ਪ੍ਰਾਈਮ ਐਗਜ਼ਾਮਪਲ ਦੇਖ ਸਕਦੇ ਹੋ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਿਛਲੇ ਸਾਲ 2025 ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਜ਼ ਦੇ ਰਾਹੀਂ ਚਾਹੇ ਕੋਈ ਵੀ ਵਹੀਕਲ ਔਰ ਪੈਡੈਸਟਰੀਅਨ ਕੋਲਿਜਨ, ਇੰਜਰੀ, ਫੇਟੈਲਿਟੀ ਘਟੀ ਜਾਂ ਘਟਣੀ ਸੀ ਜਾਂ ਨਹੀਂ, ਇਹ ਤਾਂ ਆਬਵੀਅਸਲੀ ਡਿਬੇਟਬਲ ਹੈ, ਬੋਥ ਸਾਈਡਸ ਕੈਨ ਬੀ ਡਿਬੇਟਡ ਵੈਰੀ ਈਜ਼ਲੀ। ਪਰ ਸ਼ਹਿਰ ਨੇ ਪ੍ਰੋਜੈਕਟ ਕੀਤਾ ਸੀ ਕਿ ਉਹਨਾਂ ਦੇ ਐਨੂਅਲ $30 million ਦਾ ਰੈਵਨਿਊ ਹੋਣਾ ਸੀ ਐਵਰੀ ਸਿੰਗਲ ਈਅਰ ਘੱਟ ਤੋਂ ਘੱਟ $30 million ਬ੍ਰੈਂਪਟਨ ਸ਼ਹਿਰ ਦਾ ਰੈਵਨਿਊ ਜਨਰੇਟ ਕੀਤਾ ਜਾਣਾ ਸੀ ਏ ਐਸ ਈਜ਼ ਦੇ ਰਾਹੀਂ ਜਿਹਦੇ ਵਿੱਚੋਂ ਲਗਭਗ $13 million ਦੇ ਖਰਚੇ ਕੱਟ ਕੇ ਨੈੱਟ ਪ੍ਰੋਫਿਟ ਤਾਂ ਫਿਰ ਵੀ $18 million ਦੇ ਨੇੜੇ ਹੋਣਾ ਸੀ 17 point something ਆਲਮੋਸਟ $18 million ਇਹਨਾਂ ਦਾ ਨੈੱਟ ਪ੍ਰੋਫਿਟ ਹੋਣਾ ਸੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਕੋਈ ਮਾੜੀ ਮੋਟੀ ਗਿਣਤੀ ਹੈ ਨਹੀਂ ਫੋਰ ਏ ਮਿਊਨਿਸਪੈਲਿਟੀ ਕਿਉਂਕਿ ਉਹ ਬ੍ਰੈਂਪਟਨ ਰੈਜ਼ੀਡੈਂਟਸ ਐਂਡ ਬਿਜ਼ਨਸ ਓਨਰਸ ਦੇ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰੋਪਰਟੀ ਟੈਕਸਿਸ ਤੋਂ ਇਲਾਵਾ ਹੋਰ ਕੋਈ ਵੀ ਖਾਸ ਇਹਨਾਂ ਦੇ ਰੈਵਨਿਊ ਜਨਰੇਟ ਕਰਨ ਦੇ ਤਰੀਕੇ ਹੈ ਨਹੀਂ ਅਤੇ ਪ੍ਰੋਪਰਟੀ ਟੈਕਸਿਸ ਨੂੰ ਹਰੇਕ ਸਾਲ ਕਿੰਨਾ ਕੁ ਵਧਾ ਸਕਦੇ ਨੇ municipalities ਲਈ ਕਾਫੀ ਲਿਮਿਟਡ ਰੈਵਨਿਊ ਸਟ੍ਰੀਮਸ ਹਨ ਅਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਯੂ ਕੈਨ ਨਾਟ ਰਨ ਏ ਡੈਫਿਸਿਟ ਤੁਸੀਂ ਕਰਜ਼ੇ 'ਚ ਜਾ ਨਹੀਂ ਸਕਦੇ ਹੋ ਰੈੱਡ ਦੇ ਵਿੱਚ ਨਹੀਂ ਜਾ ਸਕਦੇ ਹੋ ਐਜ਼ ਏ ਮਿਊਨਿਸਪੈਲਿਟੀ ਪਰ ਉਸ ਘਾਟੇ ਨੂੰ ਕੁਛ ਹੱਦ ਤੱਕ ਮੇਕਅਪ ਕਰਨ ਦੇ ਲਈ ਸਿਰੀ ਆਫ ਬ੍ਰੈਂਪਟਨ ਨੇ ਇੱਕੋ ਹੀ ਦਮ ਗਲਤ ਮਲਤ ਪਾਰਕਿੰਗ ਅਤੇ ਇਨਫੋਰਸਮੈਂਟ ਵਧਾਈ ਹੈ ਮੈਨ ਪਾਵਰ ਵੀ ਵਧਾਈ ਹੈ ਬਾਇਲਾਅ ਦੇ ਵਿੱਚ ਸੋ ਇੱਕ ਰੀਸੈਂਟ ਸਿਟੀ ਸਟਾਫ ਰਿਪੋਰਟ ਦੇ ਮੁਤਾਬਕ ਜਿੱਥੇ ਪਿਛਲੇ ਸਾਲ 2025 ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਜੈਨੁਅਰੀ ਪਹਿਲੀ 2025 ਤੋਂ ਲੈ ਕੇ ਜੂਨ 30 2025 ਤੱਕ ਯਾਨੀ ਕਿ ਪਹਿਲੇ 6 months ਦੇ ਵਿੱਚ ਪਹਿਲੇ ਹਾਫ ਦੇ ਵਿੱਚ ਸੁਣੋ ਧਿਆਨ ਨਾਲ ਮਸਾਂ $2.9 million ਦੇ ਹੀ ਪਾਰਕਿੰਗ ਫਾਈਨਸ ਇਸ਼ੂ ਕੀਤੇ ਗਏ ਇਸ ਸਾਲ ਦੇ ਐਗਜੈਕਟ ਸੇਮ ਪਹਿਲੇ ਹਾਫ ਦੇ ਵਿੱਚ 165% ਇਨਕਰੀਸ ਪੇਸ਼ ਹੋਈ ਹੈ ਅਤੇ ਇਹ ਕੋਈ ਇਤਫਾਕ ਕੋਈ ਕੋਇੰਸੀਡੈਂਸ ਹੈ ਨਹੀਂ ਡਿਲੀਬਰੇਟ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਕਿ ਅਸੀਂ ਕ੍ਰੈਕ ਡਾਊਨ ਕਰੀਏ ਅਤੇ ਰੈਵਨਿਊ ਜਨਰੇਟ ਕਰੀਏ 165% ਇਨਕਰੀਸ ਇਨ ਫਾਈਨਸ ਗਿਵਨ ਆਊਟ ਟੂ ਪੀਪਲ ਫੋਰ ਬੈਡ ਪਾਰਕਿੰਗ ਹੁਣ ਜੈਨੁਅਰੀ ਪਹਿਲੀ 2026 ਤੋਂ ਲੈ ਕੇ ਜੂਨ 30 2026 ਤੱਕ ਇਸ ਸਾਲ ਦੇ ਪਹਿਲੇ ਹਾਫ ਦੇ ਵਿੱਚ ਇਕੱਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ 81,300 ਟਿਕਟਸ ਵੰਡ ਕੇ ਟੋਟਲ $7.9 million ਦੇ ਪਾਰਕਿੰਗ ਫਾਈਨਸ ਇਸ਼ੂ ਕੀਤੇ ਗਏ ਨੇ ਸੋ ਲਾਸਟ ਈਅਰ ਸੇਮ ਟਾਈਮ $2.9 million ਦਿਸ ਈਅਰ $7.9 million ਇਹ ਪੂਰਾ $5 million ਦਾ ਫਰਕ ਹੈ ਇਕੱਲੇ 6 ਮਹੀਨਿਆਂ ਦੇ ਵਿੱਚ ਇਹਨਾਂ 81,300 ਪਾਰਕਿੰਗ ਟਿਕਟਸ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਫਸਟ ਟਾਈਮ ਅਫੈਂਸਿਸ ਦੇ ਲਈ ਹੀ ਟਿਕਟਸ ਦਿੱਤੀਆਂ ਗਈਆਂ ਜੋ ਕਿ ਯਾਰ ਪਹਿਲੀ ਵਾਰੀ ਗਲਤ ਮਤ ਪਾਰਕਿੰਗ ਕਰਦੇ ਹੋ ਮਾਫ਼ ਵੀ ਹੋ ਜਾਣਾ ਚਾਹੀਦਾ 73,030 ਟਿਕਟਸ ਤਾਂ ਪਹਿਲੇ ਵਾਰੀ ਹੀ ਅਫੈਂਸਿਸ ਸੀ 6,087 ਫੋਰ ਸੈਕਿੰਡ ਅਫੈਂਸਿਸ ਅਤੇ 2,797 ਫੋਰ ਸਬਸੀਕੁਐਂਟ ਰਿਪੀਟ ਅਫੈਂਡਰਸ ਅਤੇ ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਜਿੱਥੇ ਪਿਛਲੇ ਸਾਲ ਦੇ ਪਹਿਲੇ ਹਾਫ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵੱਲੋਂ 355 ਗੱਡੀਆਂ ਟੋ ਕਰਵਾਈਆਂ ਗਈਆਂ ਗਲਤ ਮਲਤ ਮੰਨ ਲਓ ਫਾਇਰ ਲੇਨ ਐਕਸੈਟਰਾ ਜਾਂ ਕਿਸੇ ਬਿਜ਼ਨਸ ਨੂੰ ਬਲੋਕ ਕਰਦੇ ਹੋਏ 355 ਗੱਡੀਆਂ ਟੋ ਕਰਵਾਈਆਂ ਗਈਆਂ ਸ਼ਹਿਰ ਦੇ ਵੱਲੋਂ ਪਿਛਲੇ ਸਾਲ ਦੇ ਪਹਿਲੇ ਹਾਫ 'ਚ ਇਸ ਸਾਲ ਦੇ ਵਿੱਚ ਹੀ ਉਹੀ ਨੰਬਰ ਦੁੱਗਣਾ ਤੋਂ ਵੀ ਜ਼ਿਆਦਾ ਹੋਇਆ ਹੈ ਸੋ ਯੂ ਕੈਨ ਸੀ ਅਸਰ ਕਿੰਨਾ ਪੈ ਰਿਹਾ ਹੈ ਇਹਦੇ ਵੱਧ ਇਨਫੋਰਸਮੈਂਟ ਨਾਲ 723 ਨਾਲ ਵਧਿਆ ਹੈ ਸੋ ਨਾਲੇ ਸ਼ਹਿਰ ਦੇ ਵੱਲੋਂ ਕਈ ਪਾਰਕਿੰਗ ਅਫੈਂਸਿਸ ਦੇ ਲਈ ਨਵੀਆਂ ਅਡੀਸ਼ਨਲ ਫਾਈਨਸ ਵੀ ਐਡ ਕੀਤੀਆਂ ਗਈਆਂ ਹਨ ਐਸਕਲੇਟਿੰਗ ਫਾਈਨ ਸਟਰਕਚਰ ਹੀ ਪੇਸ਼ ਕੀਤਾ ਗਿਆ ਹੈ ਕੁਛ ਕੁ ਟਾਈਮ ਪਹਿਲਾਂ ਹੀ ਬ੍ਰੈਂਪਟਨ ਸ਼ਹਿਰ ਦੇ ਕੌਂਸਲ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਇੱਕ 'ਤੇ ਵੱਧ ਮਿਲਦੀਆਂ ਟਿਕਟਾਂ 'ਤੇ ਵੱਧ ਅਤੇ ਵੱਧ ਅਤੇ ਵੱਧ ਜ਼ਿਆਦਾ ਜਾਣ ਬੁੱਝ ਕੇ ਹੀ ਐਸਕਲੇਟਿੰਗ ਫਾਈਨ ਸਟਰਕਚਰ ਪੇਸ਼ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ ਪਰ ਕਲੀਅਰਲੀ ਪੀਪਲ ਜਸਟ ਡੋਨਟ ਗੈਟ ਥਿੰਗਸ ਇਨ ਦੇਅਰ ਹੈਡ ਪਾਰਕਿੰਗ ਫਾਈਨਸ ਦੇ ਖਰਚੇ ਵੀ ਵਧਾਏ ਗਏ ਹਨ ਪਰ ਸਿਰਫ ਪਾਰਕਿੰਗ ਫਾਈਨਸ ਨਹੀਂ property standard violations OB hon year over year last year pehle 6 mahine to leke this year pehle 6 mahine tak je comparison kar lo 146% increase in property standard violation fine ve vande gaye ne lokan nu Brampton shahar de vich recent city staff report de mutabak jithe pichle saal de pehle half de vich city of Brampton ne $780,000 $780,000 the property standard violation the fines issue kite is saal de vich vi dosto oh figure double to vi zyada ho gaya hai over $1.6 million the fines already hun issue kite gaye han te eh jehdi khabar hai ede naal hi gal doston dass dena city of Brampton de vallon tuhanu ਇਹ ਇੱਕ ਪੇਡ ਮੈਸੇਜ ਹੈ ਅਸੀਂ ਬ੍ਰੈਂਪਟਨ ਸ਼ਹਿਰ ਦੇ ਵੱਲੋਂ ਪੇਡ ਮੈਸੇਜ ਤੁਹਾਨੂੰ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੇ ਦੱਸਿਆ ਹੈ ਕਿ ਗੁੱਡ ਨੇਬਰਸ ਮੇਕ ਸਟਰੋਂਗਰ ਕਮਿਊਨਿਟੀਜ਼। ਤੁਸੀਂ ਆਪਣਾ ਪਾਰਟ ਕਰੋ ਸ਼ਹਿਰ ਨੂੰ ਸਾਫ ਸੇਫ ਅਤੇ ਵੈਲਕਮਿੰਗ ਰੱਖਣ ਦੇ ਲਈ। ਸਾਰੇ ਤੇ ਸਾਰੇ ਬਾਇਲਾਸ ਫਾਲੋ ਕਰੋ ਅਤੇ ਸਾਰੇ ਤੇ ਸਾਰੇ ਬਾਇਲਾਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਬ੍ਰੈਂਪਟਨ 'ਚ ਰਹਿੰਦੇ ਹੋ, ਲੰਘਦੇ ਹੋ, ਰੁਕਦੇ ਹੋ, ਕੰਮ ਕਰਦੇ ਹੋ, ਵਟਐਵਰ ਇਟ ਇਜ਼, ਚਾਹੇ ਰੈਂਟ 'ਤੇ ਹੈ ਚਾਹੇ ਓਨਰ ਹੋ, ਕੋਈ ਫਰਕ ਨਹੀਂ ਪੈਂਦਾ, ਬਾਇਲਾਸ ਸਾਰਿਆਂ 'ਤੇ ਹੀ ਅਪਲੀਕੇਬਲ ਹਨ। BrampTon.ca/bylaws ਤੇ ਜਾ ਕੇ ਸਾਰਾ ਕੁਛ ਪੜ੍ਹੋ ਅਤੇ ਜਾਣੋ। ਕਿਉਂ? ਕਿਉਂਕਿ ਟਿਕਟ ਜੇ ਮਿਲਦੀ ਆ, ਇਗਨੋਰੈਂਸ ਇਜ਼ ਨਾਟ ਅ ਡਿਫੈਂਸ, ਮਤਲਬ ਮੈਨੂੰ ਨਹੀਂ ਸੀ ਪਤਾ, ਇਹਦੇ ਨਾਲ ਤੁਹਾਨੂੰ ਕੋਈ ਟਿਕਟ ਮਾਫ਼ ਨਹੀਂ ਕੀਤੀ ਜਾਣੀ, ਚਾਹੇ ਜਿੰਨਾ ਮਰਜ਼ੀ ਰੋਈ ਆਓ।

3 ਘੰਟੇ ਬਾਅਦ ਮੂਵ ਕਰਨੀ ਪੈਂਦੀ ਆ, ਅਤੇ ਨਾ ਤਾਂ ਤੁਸੀਂ ਗੱਡੀ ਸਵੇਰੇ 2 ਤੋਂ ਲੈ ਕੇ 6 ਵਜੇ ਤੱਕ 2 AM ਟੂ 6 AM ਲਾ ਹੀ ਨਹੀਂ ਸਕਦੇ ਵਿਦਆਊਟ ਗੋਇੰਗ ਔਨਲਾਈਨ ਔਨ ਦ ਸਿਟੀ ਆਫ ਬ੍ਰੈਂਪਟਨ ਵੈਬਸਾਈਟ ਐਂਡ ਰਜਿਸਟਰਿੰਗ. ਸੋ www.brampton.ca/bylaws ਤੇ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ. ਇਹ ਸਿਟੀ ਆਫ ਬ੍ਰੈਂਪਟਨ ਵੱਲੋਂ ਇੱਕ ਪੇਡ ਮੈਸੇਜ ਹੈ. ਨਾ ਉਹਦੇ ਨਾਲ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦੇਵਾਂ, ਅੱਜ ਹੀ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਸਿਰਫ ਅਤੇ ਸਿਰਫ ਇਹਨਾਂ ਦੀ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਲੋਕੇਸ਼ਨ 'ਤੇ ਕਮਾਲ ਦੀ ਹੀ ਮੈਸਿਵ ਮੈਸਿਵ ਮੈਸਿਵ ਸੇਲ ਅੱਜ ਸ਼ੁਰੂ ਹੋ ਚੁੱਕੀ ਆ. ਕੁਛ ਖਾਸ ਆਈਟਮਾਂ ਦੱਸ ਦਿੰਦਾ, ਫਿਰ ਹੁਣੇ ਤੁਸੀਂ ਕਹਿਣਾ ਕਿ ਚਲੋ ਚੱਕ ਲਓ ਫੱਟੇ ਪੈਸੇ ਬਚਾਈਏ. ਸ਼ੇਅਰ ਦੇਸੀ ਸਟਾਰ ਆਟਾ 10 pound ਦਾ ਬੈਗ 6.99 ਦੇ ਵਿੱਚ. ਮੈਨੂੰ ਲੱਗਦਾ ਨਹੀਂ ਕਿ ਇੰਨੀ ਘੱਟ ਪ੍ਰਾਈਸ ਕਦੇ ਕੋਈ 20 ਸਾਲ ਪੇਸ਼ ਹੋਈ ਹੋਣੀ ਆ. 10 pound ਦਾ ਸ਼ੇਅਰ ਦੇਸੀ ਸਟਾਰ ਆਟਾ $6.99 ਦੇ ਵਿੱਚ, ਓਨਲੀ $6.99 ਫੋਰ 10 pound ਬੈਗ ਆਫ ਸ਼ੇਅਰ ਦੇਸੀ ਸਟਾਰ ਆਟਾ. ਨਾਲੇ 20 pound ਦਾ ਦੀਪ ਬਾਸਮਤੀ ਰਾਈਸ $9.99 ਦੇ ਵਿੱਚ. ਬਾਂਸੀ ਵਾਈਟ ਸ਼ੂਗਰ 15 pound ਦੀ ਬੋਰੀ ਚੱਕੋ $9.99 ਦੇ ਵਿੱਚ. ਬਲੈਕ ਅਤੇ ਵਾਈਟ ਚਨਾ ਦਾਲ 4-4 pound ਦੀਆਂ ਬਲੈਕ ਅਤੇ ਵਾਈਟ ਚਨਾ ਦਾਲਾਂ $2.99. ਨਾਲੇ ਦੀਪ ਮਸਰ ਦਾਲ 4 pound ਦਾ ਬੈਗ $2.99. ਨਾਲੇ ਦੀਪ ਤੂਰ ਦਾਲ 4 pound ਦਾ ਬੈਗ ਓਨਲੀ $3.99. ਟਮਾਟਰ ਚੱਕ ਲਓ 1 pound 99 cents ਦੇ ਵਿੱਚ. ਇੰਡੀਅਨ ਭਿੰਡੀਆਂ 1 pound 2.99. ਗੋਭੀ ਦਾ ਫੁੱਲ 1.99. ਅਤੇ ਹੋਰ ਵੀ ਜਿੰਨੀਆਂ ਵੀ ਸਬਜ਼ੀਆਂ ਨੇ, ਦਾਲਾਂ ਨੇ, ਦੁੱਧ ਹੈ, ਆਟਾ ਹੈ, ਚੌਲ ਹੈ, ਯੂ ਨੇਮ ਹੈ, ਘਿਓ ਵੀ ਹੈ, ਸਭ ਕੁਛ ਹੀ ਤੁਹਾਨੂੰ ਮੈਸਿਵ ਮੈਸਿਵ ਮੈਸਿਵ ਡਿਸਕਾਊਂਟਡ ਪ੍ਰਾਈਸ ਵਿੱਚ ਮਿਲ ਰਿਹਾ ਹੈ, ਸਿਰਫ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਦੀ ਇੱਕੋ ਲੋਕੇਸ਼ਨ ਤੋਂ, 25 Sandalwood ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ. ਇਹ ਇਹਨਾਂ ਦੀ ਸਭ ਤੋਂ ਨਵੀਂ ਲੋਕੇਸ਼ਨ ਆ, ਸੈਂਡਲਵੁੱਡ ਹਰ ਇੰਟੀਰੀਅਰ ਆਹੀ ਇੱਕੋ ਲੋਕੇਸ਼ਨ 'ਤੇ ਆ. ਮੈਨੂੰ ਪਤਾ ਕਿ ਬ੍ਰਾਂਡ 'ਚ 5-6 ਹੋਰ ਨੇ, ਕੁੱਲ ਮਿਲਾ ਕੇ 7-8 ਲੋਕੇਸ਼ਨ ਨੇ, ਹੋਰ ਨਾ ਕਿਤੇ ਪਹੁੰਚ ਜਾਓ, ਆਹੀ ਲੋਕੇਸ਼ਨ 'ਤੇ ਤੁਹਾਨੂੰ ਜਾਣਾ ਪਊਗਾ. ਬਾਅਦ 'ਚੋਂ ਕਹੋ ਕਿ ਗਲਤ ਲੋਕੇਸ਼ਨ 'ਤੇ ਪਹੁੰਚ ਗਿਆ. 25 Sandalwood ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ 'ਤੇ ਹੀ ਇਹ ਡੀਲਾਂ ਮਿਲਣੀਆਂ. ਨਾਲੇ ਇਹਨਾਂ ਦੇ ਗਰੋਸਰੀ ਸਟੋਰ ਦੇ ਬਿਲਕੁਲ ਨਾਲ ਹੀ ਇਹਨਾਂ ਦਾ ਆਪਦਾ ਪਿਓਰ ਵੈਜੀਟੇਰੀਅਨ ਸੈਪਰੇਟ ਰੈਸਟੋਰੈਂਟ, ਸੈਪਰੇਟ ਸਟਾਫ, ਸੈਪਰੇਟ ਕਿਚਨ, ਸੈਪਰੇਟ ਪ੍ਰਬੰਧ ਹੈ. ਨਾਲੇ ਕੰਪਲੀਟਲੀ ਸੈਪਰੇਟ ਨਾਨ ਵੈਜ ਵੀ ਸੈਕਸ਼ਨ ਅਤੇ ਸਟਾਫ ਅਤੇ ਕਿਚਨ ਅਤੇ ਐਵਰੀਥਿੰਗ ਪ੍ਰਬੰਧ ਹੈ, ਕਿਉਂਕਿ ਬਥੇਰੀ ਜਨਤਾ ਪਿਓਰ ਵੈਜ ਹੀ ਖਾਂਦੀ ਆ, ਤਾਂ ਹੀ ਤਾਂ ਇਹਨਾਂ ਨੇ ਪੂਰਾ ਧਿਆਨ ਰੱਖਿਆ ਹੋਇਆ ਇਸ ਕੰਮ ਕਰਕੇ. ਤੁਹਾਨੂੰ ਵੈਜ ਥਾਲੀ 4.99 'ਚ ਖਵਾ ਰਹੇ ਨੇ. ਇਹ ਕਹਿੰਦੇ ਨੇ ਕਿ ਘਾਟਾ ਘੂਟਾ ਵੀ ਨਹੀਂ ਪੈਂਦਾ ਸਾਨੂੰ, ਅਸੀਂ ਕੋਈ $15 ਨਹੀਂ, ਕੋਈ $20 ਨਹੀਂ, ਸਿਰਫ 4.99 ਹੀ ਤੁਹਾਨੂੰ ਚਾਰਜ ਕਰਨਾ ਯਾਰ, 4.99. ਜਿਹਦੇ ਵਿੱਚ 3 ਦਾਲਾਂ ਜਾਂ ਸਬਜ਼ੀਆਂ ਹੋਣਗੀਆਂ ਤੁਹਾਡੇ ਪਸੰਦ ਦੀਆਂ, ਤਾਜ਼ੀਆਂ ਤਾਜ਼ੀਆਂ. ਇਹ ਲਿਟਰਲੀ ਐਵਰੀ 10 ਮਿੰਟ ਬਾਅਦ ਹੀ ਨਵਾਂ ਪੂਰਾ ਡੌਂਗਾ ਵੱਡਾ ਪਤੀਲਾ ਹੀ ਤਿਆਰ ਕਰਦੇ ਆ, ਕਿਉਂਕਿ ਐਵਰੀ ਸਿੰਗਲ ਡੇ ਇਹਦੀਆਂ 7 ਲੋਕੇਸ਼ਨ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥਾਲੀਆਂ ਤਿਆਰ ਕੀਤੀਆਂ ਜਾਂਦੀਆਂ, ਅਤੇ ਹਮੇਸ਼ਾ ਪੱਕੀ 365 ਦਿਨ ਸਾਲ ਦੀ. ਪ੍ਰਾਈਸ 4.99 ਓਨਲੀ, ਯੂ ਕੈਂਟ ਗੋ ਰੋਂਗ. ਫਰੈਸ਼ ਸਵਾਦ ਫੂਡ 4.99. ਇਹਦੇ ਵਿੱਚ ਤੁਹਾਨੂੰ 3 ਦਾਲਾਂ 'ਚ ਸਬਜ਼ੀਆਂ ਮਿਲਣਗੀਆਂ, ਰਾਇਤਾ ਵੀ ਬੂੰਦੀ ਵਾਲਾ, ਨਾਲੇ ਤੁਹਾਨੂੰ ਚੌਲ, ਅਚਾਰ, ਸੈਲਡ ਅਤੇ ਗਰਮਾ ਗਰਮ ਫੁਲਕੇ ਜਾਂ ਫਿਰ ਨਾਨ, ਅਤੇ ਨਾਲੇ ਸਵੀਟ ਡਿਸ਼ ਵੀ ਮਿਲਣਾ ਹੈ. 4.99 ਵੈਜ ਬਰਗਰ, 3.99 ਚਨਾ ਭਟੂਰਾ, ਓਨਲੀ 3.99 ਵੈਜ ਨੂਡਲਸ, ਪੂਰਾ ਡੋਂਗਾ ਮਿਲੂਗਾ 6.99 ਅਤੇ ਚਿਕਨ ਬਿਰਿਆਨੀ 6.99. ਅਤੇ ਇਹਨਾਂ ਨੇ ਇਸ ਲੋਕੇਸ਼ਨ 'ਤੇ 25 Sandalwood ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ ਲੋਕੇਸ਼ਨ 'ਤੇ ਤੁਹਾਡੇ ਲਈ ਪੀਜ਼ਾ ਵੀ ਹੁਣ ਤਿਆਰ ਕੀਤਾ ਹੈ, ਤੁਹਾਡੇ ਲਈ ਬਹੁਤ ਹੀ ਸਵਾਦ ਫਰੈਸ਼ ਦੇਸੀ ਸਟਾਈਲ ਕਰਾਰਾ, ਬਹੁਤ ਹੀ ਸਵਾਦ ਸਾਰੀਆਂ ਮਿਰਚਾਂ ਮੁਰਚਾਂ ਪਾ ਕੇ ਇਹ ਵੈਜ ਨਾਨ ਵੈਜ ਪੀਜ਼ਾ ਵੀ ਤਿਆਰ ਕਰ ਰਹੇ ਨੇ. ਸੋ ਪਹੁੰਚੋ, ਨਾਲੇ ਤੁਸੀਂ ਗਰੋਸਰੀ ਸ਼ਾਪਿੰਗ 'ਤੇ ਬਹੁਤ ਜ਼ਿਆਦਾ ਪੈਸੇ ਬਚਾਓਗੇ, ਨਾਲੇ ਵਧੀਆ ਵਧੀਆ ਬੜੀਆਂ ਬੜੀਆਂ ਪਕਵਾਨ ਵੀ ਖਾਓਗੇ, ਨਾਲੇ ਬਾਰਬਿਕਿਊ ਕਰਨਾ ਅੱਜ ਨਹੀਂ ਤਾਂ ਕੱਲ੍ਹ ਨੂੰ ਕਰ ਲਿਓ, ਪਰਸੋਂ ਕਰ ਲਿਓ, ਮੈਰੀਨੇਟਡ ਵੀ ਚਿਕਨ ਵੀ ਫਿਸ਼ ਵੀ ਬੀਫ ਵੀ ਸਭ ਕੁਛ ਹੀ ਮੈਨੂੰ ਮਿਲੂਗਾ. ਪਹੁੰਚੋ 25 Sandalwood ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰ ਇੰਟੀਰੀਅਰ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਜ਼ਰੂਰ ਪਹੁੰਚੋ. ਅਤੇ ਨਾਲ ਦੇ ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਡਿਫਰੈਂਟ ਬ੍ਰਾਂਡ ਲੋਕੇਸ਼ਨਸ ਨੇ. ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਸੈਕਿੰਡ ਲੋਕੇਸ਼ਨ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਐ 85 ਮਾਂਪੈਲੀਅਰ ਸਟਰੀਟ, ਤੀਜੀ ਲੋਕੇਸ਼ਨ ਹੈ ਬੋਵੇਡ ਅਤੇ ਚਿੰਕੂਜ਼ੀ 'ਤੇ ਐ 15 ਫੈਂਡਰ ਵੇ. ਸਿੰਪਲੀ ਇੰਡੀਅਨ ਨੇ ਬਾਹਰ ਹੀ ਐਵਰੀ ਸਿੰਗਲ ਡੇ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਆਲ ਯੂ ਕੈਨ ਈਟ ਅਨਲਿਮਿਟ ਗੋਲ ਗੱਪਿਆਂ ਦਾ ਸਟੈਂਡ ਤਿਆਰ ਕੀਤਾ ਹੋਇਆ, ਗੰਨੇ ਦਾ ਰਸ ਵੀ ਤਾਜ਼ਾ ਤਾਜ਼ਾ ਤੁਹਾਡੇ ਸਾਹਮਣੇ ਕੱਢ ਰਹੇ ਨੇ, ਆਈਸ ਗੋਲਾ ਵੀ ਤਿਆਰ ਕਰ ਰਹੇ ਡਿਫਰੈਂਟ ਡਿਫਰੈਂਟ ਫਲੇਵਰਸ ਦਾ, ਸਿਰਪਸ ਦਾ, ਅਤੇ ਨਾਲ ਦੀ ਨਾਲ ਤੁਹਾਡੇ ਚਟਪਟਾ ਬਹੁਤ ਹੀ ਸਵਾਦ ਫੂਡ ਐਪੀਜ਼. ਇਹ ਤੋਂ ਲਈ ਜਿਵੇਂ ਕਿ

ਆਲੂ ਟਿੱਕੀ ਪਲੇਟ ਸਮੋਸਾ ਚਾਟ ਐਕਸੈਟਰਾ ਐਕਸੈਟਰਾ ਸਭ ਕੁਝ ਹੀ ਬਾਹਰ ਹੀ ਤਿਆਰ ਕਰ ਰਿਹਾ ਅੰਦਰ ਬਹਿ ਕੇ ਏਸੀ ਦਾ ਨਜ਼ਾਰਾ ਵੀ ਲਓ ਟੇਕ ਆਊਟ ਵੀ ਕਰੋ ਅਤੇ ਲਾਈਵ ਖੀਰ ਨੂੰ ਵੀ ਕਰਵਾਓ ਫਰੋਮ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲਾਈਵ ਟਰੱਕ ਸੱਦੋ ਅਤੇ 10 ਟਰੱਕ ਨੇ ਡਿਮਾਂਡ ਬਹੁਤ ਜ਼ਿਆਦਾ 9057948111 ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਕਾਲ 416-457-3381-416-457-3381 ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤੁਸੀਂ ਆਪਦੇ ਪਰਿਵਾਰ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਲਈ life insurance, mortgage protection insurance, critical illness insurance, disability insurance ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਬਿਨਾਂ ਕੋਈ 200-300-400-500 ਮਹੀਨੇ ਦਾ ਖਰਚਣ ਦਾ ਈਜ਼ਲੀ ਅਫੋਰਡੇਬਲ ਅਤੇ ਸਹੀ ਪਾਲਿਸੀ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਦੇ ਐਬਸੋਲੂਟਲੀ ਲੋਐਸਟ ਪ੍ਰਾਈਸਿਸ ਬੈਸਟ ਕਵਰ ਚਾਹੀਦੀ ਆ ਗਿਵ ਮੀ ਅ ਕਾਲ 416-457-3381-416-457-3381 ਇੱਥੋਂ ਅੱਗੇ ਜੀ ਸਤਿ ਸ਼੍ਰੀ ਅਕਾਲ

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
3: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
4: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
3: ਤੈਨੂੰ ਇਹ ਸਭ ਕਿਵੇਂ ਪਤਾ?
4: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
3: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
4: saveonenergy.ca/EAP.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਪੰਜਾਬੀ ਲਹਿਰਾਂ,
7: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
6: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
6: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
6: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
6: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ

0: Vakil Brij Mohan. Contact us at brijmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
4: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
1: ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313
5: ਵਾਹ ਵਾਹ What is the reason?
6: This is the effect of famous masala chai by Navigator's Cafe.
5: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
7: Navigator's Cafe, located at northwest corner of Queen Street East and Airport Road in Brampton. They are conveniently open 24/7.
1: Tech Spirit, hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ, ਤੁਹਾਡਾ ਸਾਡਾ ਪਿਆਰ, ਤੁਹਾਡੀ ਸਾਡੀ ਇੱਕ ਗੱਲਬਾਤ ਮੁਲਾਕਾਤ ਅਗਲੇ ਕੁਝ ਘੰਟਿਆਂ ਦੇ ਲਈ ਹੋਵੇਗੀ। ਸੁਣਾਓ ਕਿਵੇਂ ਹੋ, ਠੀਕ ਠਾਕ ਹੋ, ਬੱਲੇ ਬੱਲੇ ਚੜ੍ਹਦੀ ਕਲਾ, ਇੰਜੋਏ ਕਰ ਰਹੇ ਹੋ? ਅਤੇ ਕੋਈ ਗੱਲ ਨਹੀਂ, ਜੇ ਨਹੀਂ ਸੀ ਕਰ ਰਹੇ ਇੰਜੋਏ ਤਾਂ ਹੁਣ ਪੱਕਾ ਕਰੋਗੇ, ਜੇ ਕਰ ਰਹੇ ਹੋ ਤਾਂ ਹੋਰ ਵੀ ਕਰੋਗੇ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਤੇ ਜੁੜ ਚੁੱਕੇ ਹਾਂ ਤੁਹਾਡੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ, ਜੋ ਤੁਸੀਂ ਕਹੋਗੇ। ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਬਸ ਅੱਜ ਸੁਣਾ ਦਿਓ ਕੁਛ ਨਾ ਕੁਛ ਚੱਕਵਾਂ ਜਿਹਾ, ਉਹ ਸੁਣਾ ਦੇਵਾਂਗੇ। ਤੁਸੀਂ ਕਹਿੰਦੇ ਨਵੀਂ ਅੱਜ ਗੱਲਾਂ ਬਾਤਾਂ ਕਰੋ ਤਾਂ ਉਹ ਕਰ ਦੇਵਾਂਗੇ, ਜੋ ਤੁਸੀਂ ਕਹੋਗੇ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਊਗਾ। ਦੇਖੋ ਪ੍ਰੋਗਰਾਮ ਪੇਸ਼ ਕਰੀਦਾ ਤੁਹਾਡੇ ਲਈ। ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-33-37।

0: ਵਾਹ ਬਈ ਵਾਹ ਜੇ ਵੈਰੀ ਬੈਡ ਏਅਰ ਕੁਆਲਿਟੀ ਬਾਹਰ ਦੇਖ ਹੀ ਰਹੇ ਹੋ ਸਵੇਰੇ ਜਦੋਂ ਨਿਕਲੇ ਬਾਹਰ ਐਂ ਲੱਗਿਆ ਵੀ ਪਤਾ ਨਹੀਂ ਯਾਰ ਅਸੀਂ ਦੁਨੀਆ 'ਤੇ ਹੀ ਹਾਂ ਜਾਂ ਕਿਤੇ ਇੱਕ ਫਿਲਮ ਦੀ ਕੋਈ ਸੀਨ ਜੀ ਰਹੇ ਹਾਂ ਬਾਕੀ ਲੱਗਦਾ ਹੀ ਨਹੀਂ ਸੀਗਾ ਕਿ ਇੱਕ ਬਿਨਾਂ ਅਸਲ ਜ਼ਿੰਦਗੀ ਜੀ ਰਹੇ ਹਾਂ ਜਿਹੜੇ ਹਿਸਾਬ ਨਾਲ ਬਾਹਰ ਦਾ ਅੱਜ ਮੌਸਮ ਸੀਗਾ ਅਤੇ ਹੁਣ ਵੀ ਬਾਹਰ ਨਿਕਲਦੇ ਹੋ ਓਰੇਂਜ ਸਕਾਈ ਸੋ ਸਟੇ ਸੇਫ ਨਹੀਂ ਕੋਈ ਲੋੜ ਬਾਹਰ ਨਿਕਲਦੀ ਨਾ ਨਿਕਲੋ ਅਤੇ ਜਸਟ ਬੀ ਕੇਅਰਫੁਲ ਜੀ 9165 ਹੈਲੋ ਹਾਂਜੀ
1: ਬੇਟਾ ਮੈਨੂੰ ਡਾਕਟਰ ਕੁਲਦੀਪ ਦਾ ਨੰਬਰ ਚਾਹੀਦਾ
0: ਡਾਕਟਰ ਕੁਲਦੀਪ ਦਾ ਨੰਬਰ ਹੈ ਜੀ 647
1: ਕੱਲਾ
0: 647
1: ਹਾਂਜੀ
0: 818 00
1: 818
0: ਅੱਗੇ 00
1: ਹਾਂਜੀ
0: ਤੇ ਫਿਰ 5 ਤੇ 5 2 5
2: ਲੰਡਨ ਤੋਂ ਅੱਗੇ ਤਾਂ ਮਤਲਬ ਬੁਰਾ ਵਧੀਆ ਮੌਸਮ ਸੀਗਾ ਧੁੱਪ ਨਿਕਲੀ ਹੋਈ ਸੀਗੀ ਆਪਣੀ ਹੈ ਲੰਡਨ ਤੱਕ ਹਾਂਜੀ ਮੈਂ ਵਿੰਡਸਰ ਗਿਆ
0: ਅੱਛਾ ਲੰਡਨ ਜੋ ਆਪਣੇ ਇੱਥੇ ਜੀਟੀਏ ਦੇ ਵਿੱਚ ਬਦਲਵਾਈ ਤੇ ਜਿਹੋ ਜਿਹਾ ਕਹਿ ਲਓ ਇੱਕ ਸੀਨ ਬਣਿਆ ਹੋਇਆ ਉਹ ਨਹੀਂ ਹੈ ਲੰਡਨ ਏਰੀਏ 'ਚ
2: ਲੰਡਨ ਤੋਂ ਅੱਗੇ
0: ਠੀਕ ਹੈ
2: ਹਾਂਜੀ ਤੇ ਇੱਕ ਵਾਰੀ ਗਾਣਾ ਲਾ ਦੋਗੇ
0: ਕਿਹੜਾ ਗਾਣਾ ਸੁਣਨਾ
2: ਡਰਾਈਵ ਥਰੂ ਬਾਈ ਪਰਮੀਸ਼ ਵਰਮਾ
0: ਪਰਮੀਸ਼ ਵਰਮਾ ਦਾ ਗਾਣਾ
2: ਹਾਂਜੀ ਡਰਾਈਵ ਥਰੂ
0: ਅੱਛਾ ਕਦੋਂ ਆਇਆ ਪਰਮੀਸ਼ ਵਰਮਾ ਦਾ ਗਾਣਾ ਨਵਾਂ ਆਇਆ ਕੋਈ
2: 6 ਘੰਟੇ ਪਹਿਲਾਂ ਹੀ ਆਇਆ
0: 6 ਘੰਟੇ ਪਹਿਲਾਂ ਹੀ ਕੀ ਬਾਤ ਹੈ ਤੁਸੀਂ ਵੀ ਹਟਦੇ ਨਹੀਂ ਹੈ ਡਾਲਰ
2: ਤਾਂ
0: ਚਲੋ ਕੋਈ ਨਾ ਜਿੰਨੇ ਲਾਏ ਲਾਏ ਆ ਬਟ ਹਾਰ ਗਏ ਫਾਈਨਲ ਚੁਣ ਗਿਆ ਮੈਂ ਅੱਜ ਵੀ ਲਾਈ ਸੀਗੀ ਕੱਲ ਵੀ ਲਾਈ ਸੀ ਦੋਨੋਂ ਵਾਰ ਹਾਰ ਗਏ ਹੁਣ ਤਾਂ ਮੈਂ ਕਹਿੰਦਾ ਬਸ ਹੀ ਕਰੀਏ ਦੇਖੋ ਯਾਰ ਅੱਜ ਲੱਗਦਾ ਸੀਗਾ ਕਿ ਇੰਗਲੈਂਡ ਵਾਲੇ ਲੈ ਜਾਣਗੇ 1-0 ਨਾਲ ਜਿੱਤ ਰਹੇ ਸੀਗੇ ਤੇ ਫਿਰ ਦੇਖੋ ਉਹਨਾਂ ਨੇ ਨਾ ਬਾਹਲੀ ਸੇਫਟੀ ਦੇ ਨਾਲ ਉਹ ਖੇਡਣ ਲੱਗ ਗਏ ਉਹਨਾਂ ਨੇ ਕੋਈ ਆਫੈਂਸ ਨਹੀਂ ਟਰਾਈ ਕੀਤਾ ਫਿਰ ਬਸ ਅਰਜਨਟੀਨਾ ਦਾ ਜ਼ੋਰ ਸੀਗਾ ਤੇ ਅਰਜਨਟੀਨਾ ਵਾਲੇ ਫਿਰ ਪਿੱਛੇ ਨਹੀਂ ਹਟੇ ਠਾਹ ਤੇ ਠਾਹ ਤੇ ਠਾਹ ਕਰਕੇ ਫਿਰ ਚਲੋ ਜਿੱਤ ਗਏ
2: ਅਰਜਨਟੀਨਾ ਨਾ ਜਦੋਂ ਪ੍ਰੈਸ਼ਰ ਚ ਆਉਂਦੀ ਹੈ ਉਹ ਦੁਬਾਰਾ ਗੋਲ ਕਰਦੀ ਹੈ 3 ਮੈਚਾਂ ਚ ਹੋ ਗਏ ਪਹਿਲਾਂ ਗੋਲ ਖਾਂਦੀ ਆ ਫਿਰ ਪ੍ਰੈਸ਼ਰ ਚ ਆਉਂਦੀ ਆ ਉਸ ਤੋਂ ਬਾਅਦ ਫਿਰ ਗੋਲ ਕਰਦੀ ਆ
0: ਨਹੀਂ ਪਰ ਯਾਰ ਬਹੁਤ ਵਧੀਆ ਖੇਡੇ ਅਰਜਨਟੀਨਾ ਵਾਲੇ ਜਿਹੜੇ ਕੀਤੇ ਵੀ ਆ 2 ਗੋਲ ਬੜੇ ਖੜਕਵੇਂ ਸੀ
2: ਉਹਨਾਂ ਸਾਰੇ ਪਲੇਅਰ ਹੀ ਬਹੁਤ ਘੈਂਟ ਆ ਅਰਜਨਟੀਨਾ ਦੇ
0: ਹਾਂ ਨਹੀਂ ਚਲੋ ਵਧੀਆ ਖੇਡੇ ਆ ਤੇ ਮੁਬਾਰਕਾਂ ਅਰਜਨਟੀਨਾ ਨੂੰ ਮੁਬਾਰਕਾਂ ਮੈਸੀ ਨੂੰ ਮੈਸੀ ਦੇ ਪ੍ਰੇਮੀਆਂ ਨੂੰ ਮੁਬਾਰਕਾਂ ਤੇ ਇੰਗਲੈਂਡ ਵਾਲੇ ਵਿਚਾਰੇ ਹੁਣ ਰੋ ਰਹੇ ਆ ਤੇ ਉਹਨਾਂ ਨੂੰ ਫਿਰ ਚਲੋ ਅਗਲੀ ਵਾਰੀ ਸਹੀ
2: ਹਾਂਜੀ ਹਾਂਜੀ ਗੋ ਅਰਜਨਟੀਨਾ ਗੋ ਹੁਣ ਥਾਂ ਥਾਂ ਤੇ ਬਸ ਲੋਕ ਕਹਿਣਗੇ
0: ਹੁਣ ਤਾਂ ਕਹਿਣਗੇ ਜਿਹੜੇ ਨਹੀਂ ਵੀ ਅਰਜਨਟੀਨਾ ਦੇ ਹੱਕ 'ਚ ਉਹ ਵੀ ਕਹਿਣਗੇ ਕਿਉਂਕਿ ਕੋਈ ਨਾ ਕੋਈ ਟੀਮ ਤਾਂ ਚੁਣਨੀ ਹੁੰਦੀ ਆ
2: ਹਾਂਜੀ ਹਾਂਜੀ ਅਰਜਨਟੀਨਾ ਫੈਨ ਬਹੁਤ ਆ ਮੈਂ ਬਹੁਤ ਝੰਡੇ ਦੇਖਿਆ ਗੱਡੀਆਂ ਤੇ ਲੱਗੇ ਹੋਏ
0: ਹਾਂ ਚਲੋ ਠੀਕ ਹੈ ਦੇਖਦੇ ਹਾਂ ਸਾਰੇ ਮੈਸੀ ਦੇ ਫੈਨ ਨੇ ਅਰਜਨਟੀਨਾ ਦੇ ਤਾਂ ਚਲੋ ਜਿਹੜੇ ਰਹਿਣ ਵਾਲੇ ਆ ਠੀਕ ਹੈ ਥੈਂਕ ਯੂ ਵੀਰੇ ਸੋ ਪਲੇਅਰ ਦੇ ਫੈਨ ਬਥੇਰੇ ਹੁੰਦੇ ਹੁਣ ਪੁਰਤਗਾਲ ਦੇ ਨਹੀਂ ਫੈਨ ਬਟ ਰੋਨਾਲਡੋ ਦੇ ਫੈਨ ਨੇ ਫਰਾਂਸ ਦੇ ਕੇ ਨਹੀਂ ਫੈਨ ਬਟ ਮੰਬਾਪੇ ਦੇ ਫੈਨ ਨੇ ਤੇ ਮੈਸੀ ਦੇ ਫੈਨ ਤਾਂ ਚਲੋ ਹੈਗੀ ਹੈ ਦੁਨੀਆ ਭਰ ਦੇ ਵਿੱਚ ਸੋ ਸੰਡੇ ਨੂੰ ਹੁਣ ਸਪੇਨ ਵਰਸਿਜ਼ ਅਰਜਨਟੀਨਾ ਫਾਈਨਲ ਦੇਖਦੇ ਹਾਂ ਕੀ ਬਣਦਾ ਸਪੇਨ ਜਿੱਦਾਂ ਅਰਜਨਟੀਨਾ ਜਿੱਦਾਂ ਸੋ ਲੈਟਸ ਸੀ ਟਾਈਮ ਵਿਲ ਟੈਲ ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਐਨਵਰਸਰੀ ਸੇਲ ਪੂਰਾ ਵੀਕ ਚੱਲ ਰਹੀ ਹੈ 6685 ਟੋਮਕਨ ਰੋਡ ਡੇਰੀ ਅਤੇ ਟੋਮਕਨ ਦੇ ਕੋਰਨਰ ਤੇ ਗ੍ਰੈਂਡ ਹੋਮ ਫਰਨੀਚਰ ਸੋ ਭਾਜੀ ਵੈਲਕਮ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਵਿਕਟ ਦੇ ਉੱਪਰ ਐਨੀਵਰਸਰੀ ਸੇਲ ਲੱਗਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਪਰਿਵਾਰਾਂ ਨੇ ਪਹੁੰਚਣਾ, ਤੇ ਹੁਣ ਤੇ ਬਾਈ ਜੀ ਐਕਸਾਈਟਮੈਂਟ ਪੂਰੀ ਟੀਮ ਦੇ ਵਿੱਚ, ਸਾਡੀ ਜਿਹੜੇ ਟੀਮ ਮੈਂਬਰਾਂ ਦੇ ਵਿੱਚ ਬਲੂਨਸ ਲੱਗ ਰਹੇ ਨੇ, ਰੈੱਡ ਕਾਰਪੇਟ ਤੇ ਪਰਿਵਾਰਾਂ ਦਾ ਸਵਾਗਤ ਕੀਤਾ ਜਾਣਾ, ਤੇ ਤੋਹਫੇ ਤੋਹਫੇ ਤੁਹਾਨੂੰ ਜਿਹੜੇ ਵੱਡੇ ਵੱਡੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਤੇ ਇੱਕ ਬਾਈ ਜੀ ਮੇਰੇ ਸਾਹਮਣੇ ਇੱਕ ਨਵੀਂ ਨਵੇਕਲੇ ਕਿਸਮ ਦਾ ਰਿਕਲਾਈਨਰ ਸੋਫਾ ਸੈੱਟ ਆਇਆ ਆਈਸ ਗ੍ਰੇ ਆਈਸ ਕਲਰ ਦੇ ਵਿੱਚ, ਸੋ ਡਿਫਰੈਂਟ ਕਲਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਪਸਿਡ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ, ਤੇ ਪਲੱਸ ਪੁਆਇੰਟ ਨਵੀਂ ਬਾਈ ਜੀ ਮਸਾਜਰ ਵੀ ਵਿੱਚ ਲੈਂਦਾ, ਸੋ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਮਸਾਜਰ ਪਾਵਰ ਰਿਕਲਾਈਨਰ ਵਾਇਰਲੈਸ ਚਾਰਜਰਾਂ ਦੇ ਨਾਲ, ਕੱਪ ਹੋਲਡਰ USB ਚਾਰਜਰ ਸੀ ਕੇਬਲ ਫੁੱਲੀ ਫੁੱਲੀ ਫੁੱਲੀ ਲੋਡਡ ਮਸਾਜਰ ਪਾਵਰ ਰਿਕਲਾਈਨਰ ਸੋਫਾ ਸੈੱਟ, ਗ੍ਰੇ ਕਲਰ ਆਈਸ ਗ੍ਰੇ ਕਲਰ ਸੋਫਾ ਐਂਡ ਲਪਸਿਡ, ਜਿਹਦੀ ਰੈਗੂਲਰ ਕੀਮਤ $4,500 ਸੀ, ਪਰ ਐਨੀਵਰਸਰੀ ਸਪੈਸ਼ਲ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ $1,999 $2,000 ਦੇ ਵਿੱਚ ਪੂਰਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਸੋਫਾ ਸੈੱਟ ਤਾਂ ਤੁਸੀਂ ਬਾਏ ਕਰ ਲੈਣਾ, ਪਰ ਫਰੰਟ ਤੇ ਇੱਕ ਬਾਕਸ ਰੱਖਿਆ ਐਨੀਵਰਸਰੀ ਸਪੈਸ਼ਲ, ਜਿਹਦੇ ਵਿੱਚੋਂ $1,100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਮਾਈਕ੍ਰੋਵੇਵ, ਟੋਸਟਰ, ਏਅਰ ਫਰਾਇਰ, ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਰਹੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਵਾਰੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 9056733337 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। 905-673-3337 9056733337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਥੋੜਾ ਹੋ ਰਹੀ ਨੇ। ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਮੈਚ ਯਾਰ? ਮੈਨੂੰ ਥੋੜ੍ਹਾ ਤੁਹਾਡਾ ਵੀ ਫੀਡਬੈਕ ਦੇਖੋ ਚੰਗਾ ਰਹਿੰਦਾ, ਤੁਸੀਂ ਅਗਰ ਥੋੜ੍ਹਾ ਬਹੁਤਾ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕਿਵੇਂ ਲਿਆ, ਕਿਵੇਂ ਤੁਹਾਨੂੰ ਲੱਗਿਆ ਕਿ ਦੋਨੋਂ ਟੀਮਾਂ ਨੇ ਕਿੱਦਾਂ ਦੀ ਖੇਡ ਖੇਡੀ, ਕਿਉਂ ਇੰਗਲੈਂਡ ਵਾਲੇ ਤੁਹਾਨੂੰ ਲੱਗਦਾ ਕਿ ਜਿੱਤਦੇ ਜਿੱਤਦੇ ਹਰੇ? ਸੋ 905-673-3337 ਆਪਣਾ ਨੰਬਰ ਹੈ, 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਨਾਲ ਦੀ ਨਾਲ ਤੁਸੀਂ ਸਭ ਨੇ ਇੱਕ ਮੈਸੇਜ ਜ਼ਰੂਰ ਯਾਦ ਰੱਖਣਾ, ਫੀਨਿਕਸ ਮਿਲਵਰਕ ਦਾ। ਫੀਨਿਕਸ ਮਿਲਵਰਕ ਦੇ ਤੁਸੀਂ ਜੈਗ ਭਾਜੀ ਨੂੰ ਇੱਕ ਵਾਰ ਫੋਨ ਕਰ ਲਓ। ਫੀਨਿਕਸ ਫੀਨਿਕਸ ਫੀਨਿਕਸ ਮਿਲਵਰਕ, ਇਹਨਾਂ ਨੂੰ ਕੁਝ ਕੁ ਇੰਪਲੋਈਜ਼ ਦੀ ਲੋੜ ਹੈ। ਫੀਨਿਕਸ ਮਿਲਵਰਕ ਨੂੰ ਸਟੀਲਸ ਅਤੇ ਟੋਮਕਿਨ ਦੇ ਕੋਰਨਰ 'ਤੇ, ਇੱਕ ਤਾਂ ਇਹਨਾਂ ਨੂੰ ਜੇ ਕਿਸੇ ਨੂੰ ਵੀ ਨਾ ਕੈਬਨਿਟਰੀ ਦਾ ਕਾਰਪੈਂਟਰੀ ਦਾ ਕੰਮ ਆਉਂਦਾ ਤਾਂ ਮਿਲਵਰਕ ਦੇ ਲਈ ਇਹਨਾਂ ਨੂੰ ਕੁਝ ਕੁ ਵਰਕਰਸ ਦੀ ਲੋੜ ਹੈ। ਬੜੀ ਟੋਪ ਦੀ ਪੇ ਹੈ। ਸਟੀਲਸ ਅਤੇ ਟੋਮਕਿਨ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਨੇ, ਸੋ ਤੁਸੀਂ ਇੱਕ ਵਾਰ ਇਹਨਾਂ ਨੂੰ ਫੋਨ ਕਰੋ। ਬੜੀ ਟੋਪ ਦੀ ਪੇ ਹੈ। ਜੇ ਤੁਹਾਡੇ ਨੌਨ ਦੇ ਵਿੱਚ ਵੀ ਕਿਸੇ ਨੂੰ ਵੀ ਕੰਮ ਚਾਹੀਦਾ, ਮਿਲਵਰਕ ਦਾ ਕੈਬਨਿਟਰੀ ਦਾ ਕਾਰਪੈਂਟਰੀ ਦਾ ਐਕਸਪੀਰੀਅੰਸ ਹੈ, ਸਟੀਲਸ ਟੋਮਕਿਨ, ਸਟੀਲਸ ਟੋਮਕਿਨ 'ਤੇ ਲੋਕੇਟਡ, ਜੈਗ ਭਾਜੀ ਨੂੰ ਕਾਲ ਕਰੋ 416-822-2239 ਤੇ ਨਾਲ ਇਹਨਾਂ ਨੂੰ ਕੁਝ ਕੰਸਟਰਕਸ਼ਨ ਵਰਕਰਸ ਦੀ ਵੀ ਲੋੜ ਹੈ। ਕੰਸਟਰਕਸ਼ਨ ਵਰਕਰਸ 416-822-2239 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਅਵੇਲੇਬਲ ਜੋਬ ਬਹੁਤ ਸਾਰੀਆਂ। ਤੇ ਜੈਗ ਭਾਜੀ ਨੂੰ ਤੁਸੀਂ ਫੋਨ ਕਰੋ, ਮਿਸਟਰ ਜੈਗ ਤੁਹਾਡੀ ਉਡੀਕ ਦੇ ਵਿੱਚ ਨੇ, ਤੇ ਇਹਨਾਂ ਨਾਲ ਤੁਸੀਂ ਗੱਲਬਾਤ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ।
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378700000

ਦਿਨ ਹੈ। ਸੋ ਹਫ਼ਤਾ ਕੀ ਕਹਿ ਲਓ ਰਹਿ ਚੁੱਕਿਆ ਅਤੇ ਬਹੁਤ ਹੀ ਪਿਆਰੀ ਬੜੀ ਕਮਾਲ ਦੀ ਸ਼ਾਮ ਹੋਵੇਗੀ। ਅਤੇ ਇੱਕ ਤਾਂ ਯਾਰ ਵੈਨਿਊ ਬੜਾ ਪਿਆਰਾ ਦੇਖਿਆ ਜਾਵੇ ਤਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਬਹੁਤ ਹੀ ਹਾਈ ਐਂਡ ਬਹੁਤ ਹੀ ਪਿਆਰਾ ਵੈਨਿਊ ਹੈ। ਐਂਡ ਮਾਸਟਰ ਸਲੀਮ ਸਾਹਿਬ ਜਦੋਂ ਫਿਰ ਗਾਉਣਗੇ ਨਾ ਹੁਣ ਕੁਝ ਕੁ ਦਿਨਾਂ ਤੋਂ ਉਹਨਾਂ ਦੇ ਗੀਤਾਂ ਦੇ ਟਾਈਟਲ ਤੁਹਾਡੇ ਤੱਕ ਤੁਹਾਨੂੰ ਯਾਦ ਹੀ ਨੇ ਬਟ ਸ਼ੇਅਰ ਕਰ ਰਹੇ ਹਾਂ। ਤੂੰ ਬਦਲੀ ਸੌ ਵਾਰ ਦੁੱਖ ਦੇਣੀ ਨੀ ਕਿਹੜਾ ਨਵਾਂ ਦੁੱਖ ਦੇਣ ਆਈ ਹੈ, ਅਤੇ ਫਿਰ ਕਵਾਲੀਆਂ ਨੁਸਰਤ ਸਾਹਿਬ ਦੀਆਂ ਅਤੇ ਬਹੁਤ ਸਾਰੇ ਹੋਰ ਸੂਫੀ ਗੀਤ ਸੂਫੀ ਕੁਝ ਇੱਕ ਜਦੋਂ ਨਾ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਖਾਸ ਤੌਰ 'ਤੇ ਇੱਕ ਐਸੇ ਵੈਨਿਊ 'ਚ ਐਸੇ ਸਾਊਂਡ ਨਾਲ ਤਾਂ ਬੰਦਾ ਕਹਿੰਦਾ ਯਾਰ ਕਿ ਸਲੀਮ ਸਾਹਿਬ ਗਾਈ ਚੱਲੋ ਅਤੇ ਅਸੀਂ ਸੁਣੀ ਜਾਂਦੇ ਹਾਂ। ਅਤੇ ਇੱਕ ਗੱਲ ਇਹ ਵੀ ਹੈ ਯਾਰ ਕਿ ਜਿਹੜਾ ਬੰਦਾ ਬਹਿ ਗਿਆ ਦੇਖਣ ਲੱਗ ਗਿਆ ਤੁਹਾਡਾ ਉੱਠਣ ਨੂੰ ਕੀ ਤੁਹਾਡਾ ਪਾਣੀ ਪੀਣ ਨੂੰ ਜੀ ਨਹੀਂ ਕਰਨਾ। ਸੋ ਮਾਸਟਰ ਸਲੀਮ ਰੂਹ ਕਾ ਸਫ਼ਰ ਅਤੇ ਟਿਕਟਾਂ ਲਈ 647-783-9873 6477839873 6477839873। ਟਿਕਟਾਂ ਦੀ ਕੋਈ ਵੀ ਜਾਣਕਾਰੀ ਲਈ milnatickets.com ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਜਾ ਕੇ ਟਿਕਟਾਂ ਲਓ। ਸਿਰਫ $49 ਤੋਂ ਟਿਕਟਾਂ ਨੇ, $49 ਦੇ ਵਿੱਚ ਤੁਹਾਡੇ ਸੋਫਟ ਡਰਿੰਕਸ ਜਿੰਨੇ ਵੀ ਨੇ ਸਾਰੇ ਦੇ ਸਾਰੇ ਫ੍ਰੀ ਨੇ। ਸੋ milnatickets.com 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਅਤੇ ਹੋਰ ਤੁਸੀਂ ਟਿਕਟਾਂ ਦੀ ਜਾਣਕਾਰੀ ਲੈ ਸਕਦੇ ਹੋ। ਸੋ ਨੰਬਰ ਹੈ ਆਪਣਾ 905-673-3333-705-673-333-7905-673 777 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਬਹੁਤ ਸਾਰੀਆਂ ਚੀਜ਼ਾਂ ਅੱਜ ਇੱਕ ਤਾਂ ਬੰਦ ਵੀ ਹੋਈਆਂ ਅਤੇ ਬਹੁਤ ਸਾਰੇ ਕਲੋਜਰਸ ਵੀ GTA ਦੇ ਆਸ ਪਾਸ ਕੀਤੇ ਗਏ ਅੱਜ ਦੇ ਮੌਸਮ ਕਰਕੇ। ਸੋ ਤੁਸੀਂ ਵੀ ਆਪਣਾ ਖਿਆਲ ਰੱਖੋ ਜਿੰਨਾ ਰੱਖ ਸਕਦੇ ਹੋ। ਇੱਕ ਤਾਂ ਫੈਨ ਫੈਸਟ ਹੈ ਜਿਹੜਾ ਆਪਣਾ ਟੋਰਾਂਟੋ ਦਾ, ਅਤੇ ਉਹਦੇ ਲਈ ਵੀ ਇੱਕ ਬੜੀ ਵੱਡੀ ਡਿਸੀਜਨ ਟੋਰਾਂਟੋ ਨੇ ਕੀਤੀ ਕਿਉਂਕਿ ਉਹ ਤਾਂ ਫੈਨ ਫੈਸਟੀਵਲ ਖਾਸ ਤੌਰ 'ਤੇ ਜਦੋਂ ਸੈਮੀਫਾਈਨਲ ਵਰਗੇ ਮੈਚ ਹੁੰਦੇ ਆ ਬੰਦ ਹੋਣੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਬਟ ਮੌਸਮ ਹੀ ਐਸਾ ਕਿ ਕੀ ਕਰੀਏ। ਸੋ ਫੀਫਾ ਫੈਨ ਫੈਸਟੀਵਲ ਵੀ ਅੱਜ ਕੈਂਸਲ ਕੀਤਾ ਗਿਆ ਜੋ ਕਿ ਨੇਥਨ ਫਿਲਪ ਸਕੁਏਅਰ ਦੇ ਵਿੱਚ ਕਰਵਾਇਆ ਜਾ ਰਿਹਾ ਸੀਗਾ। ਐਂਡ ਉਸੇ ਨਾਲ ਨਾਲ ਕੁਝ ਕੁ ਕੈਂਪਸ ਕੁਝ ਕੁ ਪ੍ਰੋਗਰਾਮਸ ਨੇ ਉਹ ਵੀ ਅੱਜ ਕੈਂਸਲ ਕੀਤੇ ਗਏ। ਕੁਝ ਕੁ ਸਿਟੀ ਦੇ ਰਨ ਪ੍ਰੋਗਰਾਮਸ ਨੇ, ਇੱਕ ਤਾਂ ਫਿਟਨੈਸ ਇਨ ਦਾ ਸਕੁਏਅਰ ਨਾਮ ਦਾ ਇੱਕ ਰਨ ਪ੍ਰੋਗਰਾਮ ਹੈ ਉਹਨੂੰ ਵੀ ਕੈਂਸਲ ਕੀਤਾ ਗਿਆ। ਸੋ ਹੈਲਥ ਰਿਸਕਸ ਬੜੇ ਨੇ, ਖਾਸ ਤੌਰ 'ਤੇ ਕੋਈ ਬੱਚੇ ਨੇ, ਕੋਈ ਬਜ਼ੁਰਗ ਨੇ, ਕੋਈ ਪ੍ਰੈਗਨੈਂਟ ਹੈ, ਕਿਸੇ ਨੂੰ ਹਾਰਟ ਲੰਗ ਕੰਡੀਸ਼ਨਸ ਨੇ, ਜਸਟ ਸਟੇ ਇਨਡੋਰਸ ਅਤੇ ਆਪਣਾ ਖਿਆਲ ਜ਼ਰੂਰ ਰੱਖੋ। ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਆਪਣਾ 905-673-3333। PJ's ਰੈਨੋਵੇਸ਼ਨ, ਵਾਹ, ਦੇਖੋ ਤੁਸੀਂ ਨਾ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਤਿਆਰ ਕਰਾਉਣਾ ਤਾਂ PNJ ਰੈਨੋਵੇਸ਼ਨ। ਦੇਖੋ ਕੋਈ ਸ਼ੋਰਟਕੱਟ ਨਹੀਂ, ਬਸ ਕੰਮ ਬੜਾ ਸੋਲਿਡ ਅਤੇ ਕੰਮ ਬੜਾ ਵਧੀਆ। ਆਈ ਨਹੀਂ ਵੀ ਪੈਸੇ ਬਚਾਉਣ ਦੇ ਮਾਰੇ ਕੋਈ ਸ਼ੋਰਟਕੱਟਸ ਵਰਤ ਲਏ ਜਾਂ ਕੋਈ ਹੁੰਦਾ ਨਾ ਚੀਪ ਜਿਹਾ ਕੰਮ ਕਰ ਲਏ, ਨਹੀਂ। ਫ੍ਰੀ ਐਸਟੀਮੇਟ, ਰਿਲਾਇਬਲ ਅਤੇ ਪ੍ਰੋਫੈਸ਼ਨਲ ਸਰਵਿਸ ਹੈ। ਜੇ ਤੁਸੀਂ ਕਿਚਨ ਜਾਂ ਬਾਥਰੂਮ ਰੈਨੋਵੇਟ ਕਰਵਾਉਣਾ, ਬੇਸਮੈਂਟ ਫਿਨਿਸ਼ ਕਰਾਉਣੀ ਹੈ, ਨਵੀਂ ਬੇਸਮੈਂਟ ਰੈਡੀ ਕਰਾਉਣੀ ਹੈ, ਫਲੋਰ ਜਾਂ ਟਾਇਲ ਇੰਸਟਾਲ ਕਰਨੇ ਆ, ਕੋਈ ਫਰੇਮਿੰਗ ਜਾਂ ਡਰਾਈਵਾਲ ਹੈ, ਪੇਂਟਿੰਗ ਫਿਨਿਸ਼ਿੰਗ ਹੈ, ਫੁੱਲ ਹੋਮ ਰੈਨੋਵੇਸ਼ਨ, ਕੋਈ ਐਡੀਸ਼ਨਸ ਨੇ, ਕੋਈ ਵੀ ਨਿੱਕੇ ਮੋਟੇ ਵੀ ਰਿਪੇਅਰ ਨੇ, ਕੋਈ ਮੇਨਟੇਨੈਂਸ ਹੈ, ਤਾਂ PNJ ਰੈਨੋਵੇਸ਼ਨ ਨੂੰ ਕਾਲ ਤੁਸੀਂ ਜ਼ਰੂਰ ਜਲਦੀ ਜਲਦੀ ਕਰ ਲਵੋ। 437-318-0400 437-318-0400 'ਤੇ ਕਾਲ ਕਰੋ ਫਟਾਫਟ। 437-318-0400 ਫੁੱਲੀ ਇੰਸ਼ੋਰਡ WSIB ਇੰਸ਼ੋਰਡ ਕੰਪਨੀ ਹੈ। ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਲ ਕਰੋ, ਐਸਟੀਮੇਟ ਲਓ ਅਤੇ ਕੰਮ ਕਰਵਾਓ। 437-318-0400 'ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ, ਜਲਦੀ ਜਲਦੀ ਕਰ ਲਓ ਫੋਨ। ਸੋ ਸੁਣਾਈਏ ਤੁਹਾਨੂੰ ਕੁਛ ਵਧੀਆ ਜਿਹਾ ਹੁਣੇ ਹੁਣੇ ਵੀਰ ਨੇ। ਅੱਛਾ, ਹੁਣੇ ਬਾਈ ਜੀ ਨੇ ਕਿਹਾ ਕਿ ਨਵੀਂ ਪਰਮੀਸ਼ ਦਾ ਗਾਣਾ। ਦੇਖੋ ਪਰਮੀਸ਼ ਹੁਣੇ ਅੱਜ ਕੱਲ੍ਹ ਨਾ ਜੇ ਤੁਹਾਨੂੰ ਸ਼ੌਂਕ ਹੈ ਸਿੰਗਿੰਗ ਦਾ, ਤੁਹਾਨੂੰ ਲੱਗਦਾ ਕਿ ਅਸੀਂ ਥੋੜ੍ਹਾ ਬਹੁਤਾ ਕੁਛ ਕਰ ਸਕਦੇ ਹਾਂ ਤਾਂ ਕਰ ਲਓ। ਹੁਣ ਪਰਮੀਸ਼ ਵੀ ਹੱਸਦਾ ਹੁੰਦਾ, ਦੇਖੋ ਮੁੰਡਾ ਬੜਾ ਵਧੀਆ, ਬੜਾ ਟੈਲੈਂਟਡ ਹੈ, ਬੜਾ ਪਰਮੀਸ਼ ਹੁਣਾਂ ਨੇ ਬੜੀ ਤਰੱਕੀ ਕੀਤੀ ਹੈ ਵੀਡੀਓ ਦੇ ਖੇਤਰ 'ਚ, ਹੁਣ ਗਾਇਕੀ ਦੇ ਵਿੱਚ ਵੀ, ਚਲੋ ਜੋ ਮਰਜ਼ੀ ਤੁਸੀਂ ਕਹੀ ਚਲੋ। ਤਾਂ ਪਰਮੀਸ਼ ਦੇ ਹੁਣ ਜਿਹੜੇ ਗਾਣੇ ਨੇ ਕਿੰਨੇ ਯਾਰ ਚੱਲੇ ਨੇ, ਆਮ ਜੇ ਮੁੰਡੇ, ਇੱਕ ਰੂਬੀਕਾਨ ਡ੍ਰਿਲ ਸੀਗਾ, ਆਹ ਲੈ ਚੱਕ ਮੈਂ ਆ ਗਿਆ, ਹੋਰ ਬੜੇ ਗਾਣੇ ਚੱਲੇ ਅਤੇ ਕਰਨ ਨੂੰ ਬੰਦਾ ਕੁਛ ਵੀ ਕਰ ਸਕਦਾ। ਅੱਜ ਕੱਲ੍ਹ ਕੰਪਿਊਟਰ ਜਾਂ ਅੱਜ ਕੱਲ੍ਹ ਜੋ
ਸਿਸਟਮ ਬਣੇ ਹੋਏ ਨੇ ਉਹ ਤਾਂ ਬੰਦਾ ਜੇ ਕੁਛ ਬਣਨਾ ਚਾਹੁੰਦਾ ਤਾਂ ਬਣ ਸਕਦਾ, ਨੋ ਇਸ਼ੂਜ਼। ਪ੍ਰੋਗਰਾਮ ਹੈ ਪੰਜਾਬੀ ਦਾ।

0: ਵਾਜ਼ਰ ਵਾਜ਼ਰ ਇਨ ਦਾ ਹਾਊਸ ਹੈ ਵਾਜ਼ਰ ਮੁੰਡਾ ਯਾਰ ਇਹ ਚੱਕੀ ਯਾਰ ਇਹ ਫੱਟੇ ਦਾ ਮਿਊਜ਼ਿਕ ਬੜਾ ਡਿਫਰੈਂਟ ਬੜਾ ਅਲੱਗ ਆ ਕੋਈ ਗਾਣਾ ਹੁੰਦਾ ਨਾ ਵਾਜ਼ਰ ਦਾ ਪਤਾ ਲੱਗਦਾ ਵੀ ਵਾਜ਼ਰ ਦਾ ਕੋਈ ਗੀਤ ਹੈ 2865 ਹਾਂਜੀ ਭਾਈ ਜੀ ਵਧੀਆ ਵਧੀਆ ਕੀ ਬਣਦਾ ਚੱਕ ਮੈਂ ਆ ਗਿਆ ਗਾਲ ਨੀ ਕੱਢਣੀ ਹਾਂ ਉਹੀ ਆ
1: ਮੈਂ ਬਾਈ ਕਈ ਦਿਨ ਕਹਿੰਦਾ ਸੀ ਗੀਤ ਲਾਉਣਾ ਸੀ ਬਾਈ ਨੇ ਵਧੀਆ ਕਹਿੰਦਾ
0: ਕਿਹੜਾ ਤੁਸੀਂ ਕਿਹੜਾ ਸੁਣਨਾ ਸੀ
1: ਨਹੀਂ ਨਹੀਂ ਜਿਹੜਾ ਮਰਜ਼ੀ ਗੀਤ ਹੋਏ ਮੁੰਡੇ ਸਿੰਗਰ ਦਾ ਵਧੀਆ ਸਿੰਗਰ ਦਾ ਮੁੰਡਾ
0: ਜੀ ਕੌਣ ਆ ਮੁੰਡਾ ਸਿੰਗਰ
1: ਇਹਦਾ ਨਾਮ ਵਰਮਾ ਲਾਸਟ ਨੇਮ ਲਾਦਾ ਨਾ
0: ਵਰਮਾ ਠੀਕ ਹੈ ਪਰ ਫਰਸਟ ਨੇਮ ਨਹੀਂ ਪਤਾ ਕੀ ਹੈ ਤੁਹਾਨੂੰ
1: ਫਰਸਟ ਭੁੱਲ ਗਿਆ ਰਮੇਸ਼ ਸ਼ਰਮਾ ਪਰ ਵਰਮਾ ਕੇ ਉਹਦਾ ਨਾਮ ਹੋ ਗਿਆ
0: ਰਮੇਸ਼
1: ਨਹੀਂ ਜਿਹੜਾ ਮੁੰਡਾ ਹੀ ਆ
0: ਪਰਮੇਸ਼
1: ਪਰ ਮੈਂ ਪਰਮੇਸ਼ ਸ਼ਰਮਾ ਸਰਬੀ ਸ਼ਰਮਾ
0: ਪਰਮੇਸ਼ ਚਲੋ ਠੀਕ ਹੈ
1: ਪਰ ਮੈਨੂੰ ਤਾਂ ਬਹੁਤ ਵਧੀਆ ਬਾਈ ਦੇ
0: ਹਾਂ ਨਹੀਂ ਵਧੀਆ ਠੀਕ ਹੈ ਹੋਰ ਸੁਣਾਓ ਕਿਵੇਂ ਹੋ ਠੀਕ ਹੋ ਮੌਸਮ ਕਿਵੇਂ ਆ
1: ਚੜ੍ਹਦੀ ਕਲਾ ਹੀ ਮੌਸਮ ਬਹੁਤ ਵਧੀਆ ਜੀ
0: ਵਧੀਆ ਅੱਛਾ
1: ਹਾਂਜੀ
0: ਹੁਣ ਹੋਇਆ ਥੋੜਾ ਬਹੁਤਾ ਕਲੀਅਰ ਮੌਸਮ ਜਾਂ ਨਹੀਂ
1: ਨਹੀਂ ਹੋਇਆ ਨੀ ਫਰਕ ਨੀ ਪਿਆ ਜੀ
0: ਫਰਕ ਨਹੀਂ ਪਿਆ ਜੀ ਚਲੋ ਅਰਦਾਸ ਕਰੋ ਕਿ ਜਿੱਥੇ ਅੱਗਾਂ ਲੱਗੀਆਂ ਨੇ ਉੱਥੇ ਹੋ ਜਾਵੇ ਯਾਰ ਸਾਰਾ ਕੁਛ ਠੀਕ ਚਲੋ ਠੀਕ ਹੈ ਫਿਰ ਧੰਨਵਾਦ ਠੀਕ ਹੈ ਥੈਂਕ ਯੂ 9165 ਹਾਂਜੀ ਹਾਂਜੀ 9165 ਹੈਲੋ ਹਾਂਜੀ ਹਾਂਜੀ ਆਂਟੀ ਜੀ ਹਾਂਜੀ ਹਾਂਜੀ ਅੱਖਾਂ ਦਾ ਆਪਰੇਸ਼ਨ
2: ਤੁਸੀਂ
0: ਆਂਟੀ ਉਹ ਅੱਖਾਂ ਦਾ ਆਪਰੇਸ਼ਨ ਕਰਦੇ ਆ ਆਪਰੇਸ਼ਨ ਹੈਲੋ ਓਕੇ ਆਈ ਥਿੰਕ ਆਵਾਜ਼ ਨਹੀਂ ਆ ਰਹੀ ਸੋ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਦੇ ਲਈ ਅਤੇ ਇਨਵੈਸਟਮੈਂਟਸ ਦੇ ਲਈ ਅਤੇ ਹਰਪ੍ਰੀਤ ਦਾ ਨੰਬਰ ਹੈ 416-817-6500 ਸੋ ਹਰਪ੍ਰੀਤ ਕਿਵੇਂ ਹੋ
3: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
3: ਬਹੁਤ ਵਧੀਆ ਜੀ
0: ਕੀ ਬਣਦਾ
3: ਅਰਜਨਟੀਨਾ ਜਿੱਤ ਗਿਆ
0: ਸੋ ਤੁਸੀਂ ਤਾਂ ਐਂ ਕਰਦੇ ਜਿਵੇਂ ਤੁਸੀਂ ਤਾਂ ਐਂ ਕਰਦੇ ਜਿਵੇਂ ਤੁਸੀਂ ਆਪ ਅਰਜਨਟੀਨੀਅਨ ਹੁੰਨੇ ਹੋ
3: ਇੰਗਲੈਂਡ ਵੱਲ ਨਹੀਂ ਸੀ ਸੋ ਇਸ ਕਰਕੇ ਈਵਨ ਦੋ ਤੁਸੀਂ ਇਹ ਕਹਿ ਸਕਦੇ ਕਿ ਇੰਗਲੈਂਡ ਵੱਲ ਨਹੀਂ ਸੀਗੀ ਇਸ ਕਰਕੇ ਆਪੋਜ਼ਿਟ ਟੀਮ ਵੱਲ ਹੋ ਗਈ
0: ਟੀਮ ਵੱਲ ਕਿਉਂ ਇੰਗਲੈਂਡ ਨਾਲ ਤੁਹਾਡਾ ਕੀ ਗਿਲਾ ਸ਼ਿਕਵਾ ਮੈਂ ਜਰਸੀ ਦੇ ਵਿੱਚ ਵੀ ਲੱਭ ਜਾਣੀ ਹੈ ਕੋਈ ਸਪੇਨ ਦੀ ਜਰਸੀ ਚ ਵੀ ਲੱਭ ਜਾਣੀ ਅੱਛਾ ਕੋਈ ਨੀ ਲੱਭਣੀ ਪੱਕੀ ਗੱਲ ਹੁਣ ਬਸ ਅਰਜਨਟੀਨਾ ਦੀ ਜਰਸੀ ਚ ਜ਼ਰੂਰ ਲੱਭੂਗੀ ਚਲੋ ਠੀਕ ਹੈ ਦੇਖਦੇ ਹਾਂ ਕੌਣ ਵਿਨ ਕਰਦਾ ਬਟ ਮੈਚ ਬੜਾ ਵਧੀਆ ਸੀ ਇੰਗਲੈਂਡ ਨਾਲੇ ਜਿੱਦੇ ਜਿੱਦੇ ਹਾਰੇ ਨੇ ਸੋ ਫਾਈਨਲ ਸਪੇਨ ਐਂਡ ਅਰਜਨਟੀਨਾ ਬੜਾ ਅੱਛਾ ਮੁਕਾਬਲਾ ਹੋਵੇਗਾ ਦੇਖਦੇ ਹਾਂ ਕੀ ਬਣਦਾ ਸੰਡੇ ਨੂੰ ਸੋ ਫੀਫਾ ਵੀ ਬਹੁਤ ਰੌਣਕ ਲੱਗੀ ਰਹੀ ਕਿਉਂਕਿ ਹਰ ਰੋਜ਼ ਹੀ ਪਤਾ ਨਹੀਂ ਕਿੰਨੇ ਕਿੰਨੇ ਮੈਚ ਚਲੋ ਹੁਣ ਵੀ ਇੱਕ ਅੱਧਾ ਮੈਚ ਤੇ ਦੈਟਸ ਇਟ ਖਤਮ ਹੋ ਰਿਹਾ ਤੇ ਰਹਿ ਗਏ ਕੁਝ ਦਿਨ ਸੋ ਹਰਪ੍ਰੀਤ ਦਾ ਨੰਬਰ ਹੈ 416-817-6500 ਹਰਪ੍ਰੀਤ ਅੱਜ ਕੀ ਜਾਣਕਾਰੀ ਦੇ ਰਹੇ ਆ ਫਿਰ
3: ਸੁਨਵੀ ਆਪਾਂ ਇੰਸ਼ੋਰੈਂਸ ਦੇ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ ਆਪਾਂ ਟਰਮ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨ ਦੀ ਇਨਫੋਰਮੇਸ਼ਨ ਦਿੰਦੇ ਹਾਂ ਕਿ ਕਵਰੇਜ ਬਹੁਤ ਜ਼ਰੂਰੀ ਆ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ ਤੁਹਾਡੀਆਂ ਲਾਇਬਿਲਟੀਜ਼ ਹੈਗੀਆਂ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕੱਲ ਨੂੰ ਇਨਕੇਸ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ ਸਭ ਤੋਂ ਪਹਿਲਾਂ ਕੋਈ ਵੀ ਹੈਲਥ ਇਸ਼ੂ ਆਉਂਦਾ ਹੈਗਾ ਤਾਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਲੈਣੀ ਸਾਨੂੰ ਬਹੁਤ ਟਫ ਹੋ ਜਾਂਦੀ ਹੈ ਕਿਉਂਕਿ ਮੈਡੀਕਲ ਅੰਡਰ ਰਾਈਟਿੰਗ ਕਰਕੇ ਆਪਾਂ ਅਪਰੂਵ ਹੀ ਨਹੀਂ ਹੋ ਪਾਉਂਦੇ ਸੋ ਇਸ ਕਰਕੇ ਆਪਾਂ ਹਮੇਸ਼ਾ ਹੀ ਕਹੀਦਾ ਕਿ ਜਿੰਨੇ ਯੰਗ ਹੈਗੇ ਆ ਜਿੰਨੇ ਹੈਲਦੀ ਹੈਗੇ ਆ ਉਸ ਵੇਲੇ ਆਪਣੀਆਂ ਕਵਰੇਜਿਸ ਜ਼ਰੂਰ ਸਟਾਰਟ ਕਰੋ ਤੁਹਾਡੀਆਂ ਫੈਮਿਲੀਜ਼ ਦੇ ਵਿੱਚ ਤੁਹਾਡੇ ਬੱਚੇ ਹੈਗੇ ਆ ਕਈ ਵਾਰ ਇੱਥੇ ਦੇ ਬੱਚਿਆਂ ਨੂੰ ਇਹ ਗੱਲ ਬਹੁਤ ਔਖੀ ਲੱਗਦੀ ਹੈ ਕਿ ਅਸੀਂ ਕਦ ਲਈ ਇੰਸ਼ੋਰੈਂਸ ਲੈਣੀ ਆ ਜਦੋਂ ਉਹਨਾਂ ਦੀ ਫੈਮਿਲੀ ਸਟਾਰਟਅਪ ਹੁੰਦੀ ਹੈਗੀ ਆ ਜਦੋਂ ਅੱਗੇ ਉਹਨਾਂ ਦੀਆਂ ਫੈਮਿਲੀਜ਼ ਦੇ ਵਿੱਚ ਉਹਨਾਂ ਦੇ ਬੱਚੇ ਆ ਉਹਨਾਂ ਦੇ ਘਰ ਬਾਰ ਆ ਫਿਰ ਉਹ ਸੋਚਣਾ ਸ਼ੁਰੂ ਕਰਦੇ ਆ ਕਿ ਹਾਂ ਆਪਾਂ ਕਵਰੇਜ ਲੈ ਲਈਏ ਪਰ ਕਈ ਵਾਰ ਇੱਦਾਂ ਹੁੰਦਾ ਕਿ ਕੋਈ ਨਾ ਕੋਈ ਜੇ ਹੈਲਥ ਕੰਸਰਨ ਆ ਗਿਆ ਜਾਂ ਫੈਮਿਲੀ ਹਿਸਟਰੀ ਦੇ ਵਿੱਚ ਵੀ ਇੱਕ ਤੋਂ ਵਾਧੂ ਪਰਸਨ ਨੂੰ ਸੇਮ ਮੈਡੀਕਲ ਕੰਡੀਸ਼ਨਸ ਆ ਗਈਆਂ ਤਾਂ ਆਪਾਂ ਨੂੰ ਆਪਣੀ ਪਾਲਿਸੀ ਲੈਣ ਵੇਲੇ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ। ਇਸੇ ਕਰਕੇ ਜਦੋਂ ਤੁਸੀਂ ਯੰਗ ਹੈਗੇ ਆ, ਅਗਰ ਤੁਸੀਂ ਆਪਣੀ ਟਰਮ ਇੰਸ਼ੋਰੈਂਸ ਪਾਲਿਸੀ ਵੀ ਲੌਕ ਇਨ ਕਰਵਾ ਲੈਂਦੇ ਆ, ਤਾਂ ਉਹਦਾ ਮਤਲਬ ਇਹ ਹੈਗਾ ਕਿ ਇਨ ਫਿਊਚਰ ਦੇ ਵਿੱਚ ਅਗਰ ਤੁਸੀਂ ਉਹਨੂੰ ਕਦੀ ਵੀ ਪਰਮਾਨੈਂਟ ਕਰਨਾ, ਉਹਨੂੰ ਅਪਗ੍ਰੇਡ ਕਰਨਾ ਹੈਗਾ, ਵਿਦਆਊਟ ਐਨੀ ਮੈਡੀਕਲ ਅੰਡਰ ਰਾਈਟਿੰਗ ਤੁਸੀਂ ਉਸ ਪਲਾਨ ਦੇ ਵਿੱਚ ਚੇਂਜਿਸ ਕਰਵਾ ਸਕਦੇ ਆ। ਅਦਰਵਾਈਜ਼ ਜੇ ਹੁਣ ਤੋਂ ਹੀ ਤੁਸੀਂ ਆਪਣੇ ਪਲਾਨ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕਰਨਾ ਚਾਹੁੰਦੇ ਆ ਕਿ ਤੁਹਾਡੇ ਕੋਲ ਵਧੀਆ ਅਮਾਊਂਟ ਦੀ ਕਵਰੇਜ ਹੋਵੇ, ਤੁਹਾਡੇ ਕੋਲ ਕੁਛ ਅਮਾਊਂਟ ਪਰਮਾਨੈਂਟ ਹੋਵੇ, ਕੁਛ ਅਮਾਊਂਟ ਟਰਮ ਇੰਸ਼ੋਰੈਂਸ ਹੋਵੇ, ਤਾਂ ਕੰਬੀਨੇਸ਼ਨਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲਾਨਸ ਸਾਡੇ ਕੋਲ ਅਵੇਲੇਬਲ ਹੈਗੇ ਆ। ਸਪੈਸ਼ਲੀ ਡਿਵੀਡੈਂਟ ਵਾਲੇ ਪਲਾਨਸ ਦੀਆਂ ਤਾਂ ਬਹੁਤ ਸਾਰੀਆਂ ਕਾਲਸ ਹੈਗੀਆਂ ਆ, ਕਿਉਂਕਿ ਆਪਾਂ ਹਮੇਸ਼ਾ ਇੱਦਾਂ ਦੀ ਥਾਂ ਤੇ ਇਨਵੈਸਟ ਕਰਨਾ ਚਾਹੁੰਦੇ ਹੁੰਦੇ ਹਾਂ ਜਿੱਥੋਂ ਸਾਨੂੰ ਡਿਵੀਡੈਂਟਸ ਵੀ ਨਾਲ ਮਿਲਣ। ਜਦੋਂ ਆਪਾਂ ਕਿਸੇ ਵੀ ਇਨਵੈਸਟਮੈਂਟ ਵਾਲੇ ਪਰਸਨ ਜਾਂ ਜਿਹਨਾਂ ਨੂੰ ਥੋੜੀ ਜਿਹੀ ਵੀ ਨੌਲੇਜ ਹੈਗੀ ਆ ਸਟਾਕਸ ਦੀ, ਉਹਨਾਂ ਨਾਲ ਗੱਲ ਕਰਦੇ ਆ, ਤਾਂ ਉਹਨਾਂ ਨੂੰ ਹੁੰਦਾ ਹੈ ਕਿ ਮੈਂ ਉੱਦਾਂ ਦੇ ਸਟਾਕ ਬਾਏ ਕਰਾਂ, ਉਸ ਕੰਪਨੀ ਦੇ ਸਟਾਕ ਬਾਏ ਕਰਾਂ ਜਿੱਥੋਂ ਮੈਨੂੰ ਡਿਵੀਡੈਂਟਸ ਪੇ ਆਊਟ ਹੋਣ। ਤਾਂ ਇੱਦਾਂ ਹੀ ਲਾਈਫ ਇੰਸ਼ੋਰੈਂਸ ਦਾ ਪਲਾਨ ਜਿਹਦੇ ਵਿੱਚੋਂ ਤੁਹਾਨੂੰ ਡਿਵੀਡੈਂਟਸ ਮਿਲਣਗੇ, ਜਿੱਥੇ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ, ਉੱਥੇ ਨਾਲ ਤੁਹਾਡੇ ਕੋਲ ਗਰੰਟਿਡ ਕੈਸ਼ ਵੈਲਿਊ ਵੀ ਹੈਗੀ ਆ ਪਾਲਿਸੀ ਦੇ ਵਿੱਚ, ਬਟ ਉਹਦੇ ਉੱਪਰ ਐਡੀਸ਼ਨਲ ਇਹ ਹੈਗਾ ਆ ਕਿ ਕੰਪਨੀ ਜਿਹੜੀ ਹੈਗੀ ਆਪਣਾ ਪ੍ਰੋਫਿਟ ਡਿਵੀਡੈਂਟ ਦੀ ਫਾਰਮ ਚ ਸ਼ੇਅਰ ਕਰੂਗੀ। ਐਵਰੀ ਈਅਰ ਉਹ ਡਿਵੀਡੈਂਟਸ ਪੇ ਆਊਟ ਕਰਨਗੇ, ਔਰ ਉਹ ਜਿਹੜੇ ਡਿਵੀਡੈਂਟਸ ਹੈਗੇ ਆ ਜਾਂ ਤੁਸੀਂ ਕੈਸ਼ ਲੈ ਸਕਦੇ ਆ ਬਾਹਰ, ਜਾਂ ਤੁਸੀਂ ਉਹਨਾਂ ਨੂੰ ਇਸ ਢੰਗ ਨਾਲ ਯੂਜ਼ ਕਰ ਸਕਦੇ ਆ ਕਿ ਤੁਹਾਡਾ ਪ੍ਰੀਮੀਅਮ ਰਿਡਿਊਸ ਹੋ ਜਾਵੇ ਉਨਾ ਹੀ, ਜਾਂ ਫਿਰ ਜਿਹੜੀ ਲਾਸਟ ਆਪਸ਼ਨ ਹੈਗੀ ਆ ਜਿਹੜੀ ਆਪਾਂ ਸਾਰੇ ਰਿਕਮੈਂਡ ਕਰਦੇ ਆ ਕਿ ਉਹਨੂੰ ਆਪਣੀਆਂ ਪਾਲਿਸੀਜ਼ ਦੇ ਵਿੱਚ ਐਡ ਆਨ ਕਰੋ, ਤਾਂ ਕਿ ਉਸ ਡਿਵੀਡੈਂਟ ਦੇ ਨਾਲ ਤੁਹਾਡੀ ਇੱਕ ਜਿਹੜੀ ਗਰੰਟਿਡ ਕੈਸ਼ ਵੈਲਿਊ ਆ ਉਹ ਵੀ ਇਨਕਰੀਜ਼ ਹੋਵੇ। ਦੂਸਰਾ ਇਹ ਹੈਗਾ ਆ ਕਿ ਜਿੰਨੀ ਅਮਾਊਂਟ ਦੀ ਤੁਸੀਂ ਕਵਰੇਜ ਲਈ ਆ ਉਹ ਵੀ ਐਵਰੀ ਈਅਰ ਇਨਕਰੀਜ਼ ਹੋਵੇ। ਸੋ ਕਿੰਨੀ ਵਧੀਆ ਚੀਜ਼ ਹੈਗੀ ਆ, ਕਿਉਂਕਿ ਜੇ ਆਪਾਂ ਰੈਗੂਲਰਲੀ ਆਪਣੀ ਇੰਸ਼ੋਰੈਂਸ ਕਵਰੇਜ ਨੂੰ ਵਧਾਉਣਾ ਹੋਵੇ ਤਾਂ ਆਪਾਂ ਨੂੰ ਦੁਬਾਰਾ ਤੋਂ ਮੈਡੀਕਲ ਅੰਡਰ ਰਾਈਟਿੰਗ ਦੇ ਵਿੱਚ ਜਾਣਾ ਪੈਣਾ ਆ। ਸੋ ਅਗਰ ਇਨਕੇਸ ਕੋਈ ਮੈਡੀਕਲ ਇਸ਼ੂ ਆ ਗਿਆ ਤਾਂ ਆਪਾਂ ਕਵਰੇਜ ਵਧਾ ਨਹੀਂ ਸਕਦੇ। ਤੇ ਜੇ ਆਪਾਂ ਡਿਵੀਡੈਂਟ ਵਾਲਾ ਪਲਾਨ ਲਿਆ ਹੋਇਆ ਤਾਂ ਡਿਵੀਡੈਂਟਸ ਨੇ ਆਟੋਮੈਟਿਕਲੀ ਤੁਹਾਡੀ ਕਵਰੇਜ ਨੂੰ ਇਨਕਰੀਜ਼ ਕਰਨਾ ਹੈ, ਜਿਹਦੇ ਵਿੱਚ ਕੋਈ ਵੀ ਮੈਡੀਕਲ ਅੰਡਰ ਰਾਈਟਿੰਗ ਦੀ ਜ਼ਰੂਰਤ ਨਹੀਂ ਹੈਗੀ। ਸੋ ਬਹੁਤ ਸਾਰੇ ਪਰਪਜ਼ ਇਹ ਵਾਲਾ ਪਲਾਨ ਜਿਹੜਾ ਸੋਲਵ ਕਰਦਾ ਆ, ਜਿੱਥੇ ਆਪਣੀ ਕਵਰੇਜ ਪ੍ਰੋਵਾਈਡ ਕਰਦਾ ਆ, ਉੱਥੇ ਆਪਣੇ ਕੋਲ ਕੈਸ਼ ਵੈਲਿਊ ਹੁੰਦੀ ਆ ਜਿਹਨੂੰ ਆਪਾਂ ਐਜ਼ ਆ ਵੈਲਥ ਜਨਰੇਟਰ ਵੀ ਰੱਖ ਲੈਂਦੇ ਹਾਂ ਕਿ ਵੈਲਥ ਜਨਰੇਟ ਕਰਕੇ ਦਊਗੀ ਜਾਂ ਸਾਡੀ ਰਿਟਾਇਰਮੈਂਟ ਪਲਾਨ ਕਰਕੇ ਦਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਕਿਸੇ ਵੀ ਪਲਾਨ ਦੇ ਨਾਲ ਰਿਲੇਟਡ, ਚਾਹੇ ਉਹ ਟਰਮ ਇੰਸ਼ੋਰੈਂਸ ਪਾਲਿਸੀ ਦਾ, ਚਾਹੇ ਡਿਵੀਡੈਂਟ ਵਾਲੇ ਪਲਾਨ ਹੈਗੇ ਆ, ਨੰਬਰ ਹੈਗਾ ਜੀ ਮੇਰਾ 416-817-6500 416-817-6500
0: ਇੱਕ ਇੱਕ ਫੋਨ ਨੰਬਰ ਹੈ 416-817-6500 ਦੇ ਉੱਤੇ ਗੱਲਬਾਤ ਕਰੋ 416-817-6500 ਹਰਪ੍ਰੀਤ ਥੈਂਕ ਯੂ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 401 ਤੇ ਬੜਾ ਖਤਰਨਾਕ ਐਕਸੀਡੈਂਟ ਹੋਇਆ ਹੈ ਅੱਜ 2 ਮੌਤਾਂ 3 ਇੰਜਰੀਜ਼ ਪਤਾ ਨਹੀਂ ਯਾਰ ਬੰਦਾ ਜਿਹੜਾ ਚਲਾ ਰਿਹਾ ਸੀਗਾ ਗੱਡੀ ਮੈਨੂੰ ਲੱਗਦਾ 110% ਡਿਸਟਰੈਕਟਡ ਹੋਊਗਾ ਫੋਨ ਤੇ ਲੱਗਿਆ ਜਾਂ ਕੁਛ ਇੱਦਾਂ ਦਾ ਨਹੀਂ ਤਾਂ ਜਿਹੜੀ ਅੱਗੇ ਗੱਡੀ ਜਾ ਰਹੀ ਉਹ ਬਹੁਤ ਸਲੋ ਉਸ ਤੋਂ ਪਿੱਛੇ ਵਾਲਾ ਜਿਹੜਾ ਬੰਦਾ ਆ ਰਿਹਾ ਪਤਾ ਨਹੀਂ ਕਿਹੜੀ ਸਪੀਡ ਤੇ ਯਾਰ ਬੰਦਾ ਬਸ ਦਵੱਲੀ ਗਿਆ ਸੋ ਇਟਸ ਵੈਰੀ ਯਾਰ ਬਹੁਤ ਹੀ ਇੱਕ ਡਰ ਲੱਗਦਾ ਹੁਣ ਜਿਹੜੀ ਗੱਡੀ 'ਚ ਉਹਨੇ ਮਾਰੀ ਹੈ ਉਹ ਵਿਚਾਰੇ ਆਰਾਮ ਨਾਲ ਆਪਣਾ ਜਾ ਰਹੇ ਹੈ ਰੂਲ ਫੋਲੋ ਕਰ ਰਹੇ ਹੈ ਸੋ ਇੱਕ 80-year-old ਦਾ ਬੰਦਾ ਅਤੇ ਇੱਕ 53-year-old ਦੀ ਲੇਡੀ ਹੈ ਕੇਂਬਰਿਜ ਦੀ ਦੋਨੋਂ ਪੈਸੰਜਰ ਸੀਗੇ ਹੋਂਡਾ CR-V ਦੇ ਵਿਕਟਮ ਦੋਨੋਂ ਯਾਰ ਦੋਨਾਂ ਦੀ ਮੌਤ ਹੋਈ ਬਹੁਤ ਦੁੱਖ ਦੀ ਗੱਲ ਜਿਹੜਾ ਡਰਾਈਵਰ ਸੀਗਾ ਹੋਂਡਾ ਵਾਲਾ ਅਤੇ ਉਹਦੇ ਨਾਲ ਵੀ ਪੈਸੰਜਰ ਉਹਨਾਂ ਨੂੰ ਵੀ ਹੋਸਪਿਟਲ ਲੈ ਕੇ ਗਏ ਇੱਕ ਬਹੁਤ ਟ੍ਰੈਜਿਕ ਗੱਲ ਵਿਚਾਰੇ ਜਿਹੜੇ ਵਿਕਟਮ ਹੁਣ ਕਿਸੇ ਕਰਕੇ ਕਿਸੇ ਦੀ ਜਾਨ ਜਾ ਰਹੀ ਹੈ ਕੋਈ ਬੇਕਸੂਰ ਆਰਾਮ ਨਾਲ ਆਪਣਾ ਜਾ ਰਿਹਾ ਕੋਈ ਗਲਤੀ ਨਹੀਂ ਕਰ ਰਿਹਾ ਅਤੇ ਕਿਸੇ ਦੀ ਗਲਤੀ ਕਰਕੇ ਕਿੱਡੀ ਵੱਡੀ ਯਾਰ ਇੱਕ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਵੈਰੀ ਸੈਡ ਵੈਰੀ ਅਨਫੋਰਚੁਨੇਟ ਸੋ ਪ੍ਰੋਗਰਾਮ ਪੰਜਾਬੀ 905-673-3337 ਨੰਬਰ ਆਪਣਾ 905-673-3337 ਸੋ ਗੱਲਾਂ ਬਾਤਾਂ ਤੁਹਾਡੇ ਨਾਲ ਬਹੁਤ ਸਾਰੀਆਂ ਕਰਨੀਆਂ ਨੇ ਮਨਜੀਤ ਮੈਨੂੰ 5 ਮਿੰਟ ਦੇ ਤੁਹਾਨੂੰ ਫੋਨ ਕਰਦੇ ਹਾਂ ਸਾਡੇ ਨਾਲ ਡਾਕਟਰ ਕੁਲਦੀਪ ਜੁੜੇ ਆ KD ਹੋਮਿਓ ਤੋਂ ਫਿਰ ਗਾਣਾ ਲਾਉਂਦੇ ਹਾਂ ਅਤੇ ਅੱਜ ਦੀ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਸੋ ਡਾਕਟਰ ਕੁਲਦੀਪ KD ਹੋਮਿਓਪੈਥੀ ਕੁਲਦੀਪ ਜੀ ਵੈਲਕਮ
2: ਹਾਂਜੀ ਨਵੀਂ ਤੁਹਾਨੂੰ ਸਾਰੇ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ
0: ਜੀ
2: ਨਵੀਂ ਜੀ ਅੱਜ ਮੈਂ ਥਾਇਰਾਇਡ ਬਾਰੇ ਜਾਣਕਾਰੀ ਦਊਂਗਾ ਪਹਿਲਾਂ ਤਾਂ ਮੈਂ ਕਹਿੰਦਾ ਹੁੰਦਾ ਜੇ ਕੋਈ ਜ਼ਿਆਦਾ ਮੈਨੂੰ ਕਹਿਣ ਦੀ ਲੋੜ ਨਹੀਂ ਪੂਰੇ 50 ਸਾਲ ਲਗਭਗ ਹੋ ਗਏ ਨੇ ਹੋਮਿਓਪੈਥੀ ਫੀਲਡ ਦੇ ਵਿੱਚ ਪੂਰੇ ਨੌਰਥ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨੇ ਮੈਂ ਲੱਕੀ ਹੈਗਾ ਕਿ ਉਹਦੇ ਬਰੈਂਪਟਨ ਸੇਵਾ ਕਰ ਰਿਹਾ ਪੂਰੀ ਦੁਨੀਆ ਤੋਂ ਮੇਰੇ ਕੋਲ ਪੇਸ਼ੈਂਟ ਨੇ ਹਰ ਤਰ੍ਹਾਂ ਦਾ ਪੇਸ਼ੈਂਟ ਹੈ ਪੇਟ ਦੀ ਕੋਈ ਬਿਮਾਰੀ ਹੈ ਪਾਇਲਸ ਹੈ ਥਾਇਰਾਇਡ ਹੈ ਕੋਲੈਸਟਰਾਲ ਹੈ ਡਾਇਬਟੀਜ਼ ਹੈ ਐਂਗਜਾਇਟੀ ਹੈ ਡਿਪਰੈਸ਼ਨ ਸਕਿਨ ਦਾ ਕੋਈ ਇਸ਼ੂ ਹੈ ਆਰਥਰਾਈਟਿਸ ਹੈ, ਜੇ ਕਿਸੇ ਬਿਮਾਰੀ ਦਾ ਤੁਹਾਨੂੰ ਡਰ ਲੱਗ ਗਿਆ ਉਹ ਹਰ ਬਿਮਾਰੀ ਦਾ ਇਲਾਜ ਹੈਗਾ। ਠੀਕ ਹੈ, ਤੁਸੀਂ ਆ ਕੇ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ, ਹਰ ਚੀਜ਼ ਮੈਂ ਐਕਸਪਲੇਨ ਕਰੂੰਗਾ। ਅਸੀਂ ਰੂਟ ਕਾਰਡ ਨੂੰ ਠੀਕ ਕਰਦੇ ਹਾਂ, ਅਤੇ ਅਸੀਂ ਕੋਈ ਬਿਮਾਰੀ ਦਾ ਇਲਾਜ ਨਹੀਂ ਕਰਦੇ, ਤੁਹਾਡੇ ਸਿਮਟਮ ਦਾ ਇਲਾਜ ਕਰਦੇ ਹਾਂ, ਜੋ ਰੂਟ ਕਾਜ ਹੁੰਦਾ ਉਹਨੂੰ ਇਲਾਜ ਕਰਦੇ ਹਾਂ। ਹਰ ਬਿਮਾਰੀ ਠੀਕ ਹੁੰਦੀ ਹੈ, ਜਿਹਨੂੰ ਲੱਗਦਾ ਕਿ ਹੋਮੋਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਇਲਾਜ ਨਹੀਂ। ਮੇਰੀ ਕਲੀਨਿਕ 20 ਮੈਰੀਟਾਈਮ ਟੂਰੇ ਬਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 6478180055, 647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਦੇਖੋ ਥਾਇਰਾਇਡ ਨਾ ਇਹ ਸਾਡੇ ਬਹੁਤ ਇੰਪੋਰਟੈਂਟ ਪਾਰਟ ਹੈ ਹਿਊਮਨ ਬਾਡੀ ਵਾਸਤੇ, ਇਹ ਸਾਡੇ ਮੈਟਾਬੋਲਿਜ਼ਮ ਕੰਟਰੋਲ ਕਰਦਾ ਹੈ, ਔਰ ਤੁਹਾਡੀ ਜੋ ਵੀ ਫੂਡ ਖਾਂਦੇ ਹੋ ਉਹਨੂੰ ਐਨਰਜੀ 'ਚ ਕਨਵਰਟ ਕਰਦਾ। ਇਹਦੇ ਦੋ ਤਰ੍ਹਾਂ ਦਾ ਥਾਇਰਾਇਡ ਹੁੰਦਾ ਪ੍ਰੋਬਲਮ, ਜਿਹੜੀ ਹੈ ਲੋਕਾਂ ਨੂੰ ਹਾਈਪੋਥਾਇਰਾਇਡ ਔਰ ਹਾਈਪਰਥਾਇਰਾਇਡ। ਹਾਈਪੋਥਾਇਰਾਇਡ ਨੂੰ ਅੰਡਰ ਐਕਟਿਵ ਕਹਿੰਦੇ, ਇਹਦੇ ਥਕਾਵਟ ਹੋਏਗੀ, ਠੰਡ ਲੱਗਦੀ ਹੈ, ਕੋਂਸਟੀਪੇਸ਼ਨ ਹੁੰਦਾ, ਡਰਾਈ ਸਕਿਨ ਹੁੰਦੀ ਹੈ, ਮਸਲ ਵੀਕਨੈਸ, ਮਸਲ ਸਟਿਫਨੈਸ, ਔਰ ਤੁਹਾਡਾ ਮੈਮੋਰੀ ਤੁਹਾਡੀ ਘੱਟ ਜਾਂਦੀ ਹੈ, ਕੋਲੈਸਟਰਾਲ ਵੱਧ ਜਾਂਦਾ। ਹਾਈਪਰ ਐਕਟਿਵ ਉਹਦੇ ਤੁਹਾਡੀ ਭੁੱਖ ਜ਼ਿਆਦਾ ਲੱਗੇਗੀ, ਨਰਵਸ ਰੈਸਟਲੈਸ ਹੋਏਗੀ, ਕੰਸਨਟ੍ਰੇਸ਼ਨ ਦੀ ਪ੍ਰੋਬਲਮ ਹੋਏਗੀ, ਔਰ ਸਭ ਤੋਂ ਚੀਜ਼ ਹੈ ਇਹਦੇ 'ਚ ਵੇਟ ਲੋਸ ਹੁੰਦਾ, ਔਰ ਹਾਈਪੋਥਾਇਰਾਇਡ ਵਿੱਚ ਵੇਟ ਗੇਨ ਹੁੰਦਾ। ਦੋਨਾਂ 'ਚ ਇਹ ਪ੍ਰੋਬਲਮ, ਕਿਸੇ ਨੂੰ ਇਹ ਪ੍ਰੋਬਲਮ ਹੈ, ਹੋਰ ਵੀ ਕੋਈ ਇਸ਼ੂ ਹੈਗਾ, 6478180055, 647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ।
0: ਥੈਂਕ ਯੂ ਜੀ। 647-818-0055 ਨੰਬਰ ਹੈ, 647-818-0055 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੇ ਤੁਹਾਡੇ ਲਈ ਇੱਕੋ ਇੱਕ ਵਨ ਐਂਡ ਓਨਲੀ ਮਿਸਟਰ ਕੁਲਦੀਪ ਹਾਜ਼ਰ ਨੇ। ਗਾਣਾ ਲਾਈਏ ਤੁਹਾਡੇ ਲਈ ਫਿਰ ਇੱਕ ਵਧੀਆ ਜਿਹਾ, ਬੜਾ ਸੋਹਣਾ ਯਾਰ, ਜੋਰਡਨ ਸੰਧੂ।

0: ਨਹੀਂ ਗੱਲ ਠੀਕ ਹੈ ਕਿ ਯਾਰ ਯਾਰਾਂ ਨਾਲ ਬਹਿਣ ਨੂੰ ਚਲੋ ਸਮਾਂ ਨਹੀਂ ਉਨਾ ਮਿਲਦਾ, ਬਟ ਜਿਹਨਾਂ ਨਾਲ ਵਾਕਈ ਯਾਰੀ ਹੁੰਦੀ ਹੈ ਬੰਦਾ ਖੜਦਾ ਯਾਰ ਜਦੋਂ ਲੋੜ ਪੈ ਜਾਵੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਨੰਬਰ ਹੈ, 9056733337। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਬਾਕਸਿੰਗ ਵੀਕ ਇਨ ਜੁਲਾਈ, ਸੋ ਇਹ ਲਾਸਟ ਵੀਕ ਹੈ ਜਿਹਦੇ ਵਿੱਚ ਤੁਸੀਂ ਇਹ ਪ੍ਰਾਈਸਿਸ ਸਾਲ ਦੀਆਂ ਸਭ ਤੋਂ ਲੋਵੈਸਟ ਪ੍ਰਾਈਸਿਸ ਦਾ ਫਾਇਦਾ ਚੱਕ ਸਕਦੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ 3-piece ਦਾ ਕਿਚਨ ਸੈੱਟ ਦਾ ਬੰਡਲ ਹੈ ਜਿਹਦੇ ਵਿੱਚ 36-inch ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟਾਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ ਸੈਮਸੰਗ ਬ੍ਰਾਂਡ ਦਾ ਇਹ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ $1,600 ਦੀ ਪ੍ਰਾਈਸ ਤੋਂ ਘਟਾ ਕੇ $1,099, ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਬਾਕਸਿੰਗ ਵੀਕ ਇਨ ਜੁਲਾਈ ਸੇਲ ਤੇ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਬਿਗ ਸਕਰੀਨ 98-inch ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਓਕੇ, ਅਸੀਂ ਨਾ ਗੱਲ ਕਰ ਰਹੇ ਸੀ ਅੱਜ ਸਵੇਰੇ ਤੇ ਇੱਕ ਬਹੁਤ ਹੀ ਸਿਚੁਏਸ਼ਨ ਹੈ ਆਨਲਾਈਨ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ। ਉਸ ਸਿਚੁਏਸ਼ਨ ਚ ਕੀ ਹੋਇਆ, ਇੱਕ ਬੰਦਾ ਤੇ ਉਹਨੂੰ ਨਾ ਕੰਮ ਤੇ ਇੱਕ ਉਹ ਪ੍ਰਾਈਜ਼ ਜਿੱਤਦਾ ਹੁੰਦੇ ਆ ਕੰਮ ਤੇ ਕਈ ਇਵੈਂਟ ਤੇ ਰੈਫਲਸ ਹੁੰਦੇ ਆ ਤੁਸੀਂ ਜਾਣਦੇ ਹੀ ਹੋ, ਤੇ ਕੰਮ ਤੇ ਨਾ ਉਹ ਰੈਫਲ ਦੇ ਵਿੱਚ ਇੱਕ ਪ੍ਰਾਈਜ਼ ਵਿਨ ਕਰਦਾ ਤੇ ਉਹ ਪ੍ਰਾਈਜ਼ ਹੈ ਇੱਕ YSL ਜਿਹੜਾ ਬੜਾ ਲਗਜ਼ੂਰੀਅਸ ਬ੍ਰਾਂਡ ਹੈ YSL ਦਾ ਇੱਕ ਮੇਕਅਪ ਕਿੱਟ ਹੈ ਉਹ ਜਿੱਦਾ ਉਹ ਵਿਨ ਕਰਦਾ ਤੇ ਉਹ ਕਹਿੰਦਾ ਮੈਂ ਕੀ ਕਰਨਾ, ਇੱਕ ਕੁੜੀ ਉਹਦੇ ਨਾਲ ਕੰਮ ਕਰਦੀ ਹੈ ਉਹਨੇ ਉਹ ਕੁੜੀ ਨੂੰ ਦੇਤਾ ਗਿਫਟ ਵੀ ਆ ਚੱਕ ਤੂੰ ਲੈ ਲਾ। ਉਹਦੇ ਕੰਮ ਵਾਲੇ ਨੇ ਕਿਤੇ ਫੋਟੋ ਖਿੱਚਤੀ ਕਿ ਉਹ ਯਾਰ ਬੰਦਾ ਕਿੰਨਾ ਚੰਗਾ, ਇਹਨੇ ਆਪ ਨਹੀਂ ਰੱਖਿਆ ਆਪਣੀ ਕੋਵਰਕਰ ਨੂੰ ਇਹਨੇ ਚੱਕ ਕੇ ਉਹ ਜਿਹੜਾ YSL ਦਾ ਮੇਕਅਪ ਕਿੱਟ ਹੈ ਦੇ ਦਿੱਤਾ। ਤੇ ਉਹਨਾਂ ਨੇ ਚੱਕ ਕੇ ਕੀ ਕੀਤਾ, ਉਹਨਾਂ ਨੇ ਆਨਲਾਈਨ ਸੋਸ਼ਲ ਮੀਡੀਆ ਤੇ ਪਿਕਚਰ ਪਾਤੀ ਤੇ ਫਿਰ ਜਿਹੜਾ ਬੰਦਾ ਉਹਦੀ ਘਰ ਵਾਲੀ ਹੈ ਉਹਦੀ ਘਰ ਵਾਲੀ ਨੂੰ ਪਤਾ ਚੱਲ ਜਾਂਦਾ ਕਿ ਇਹਨੇ YSL ਦਾ ਜਿਹੜਾ ਮੇਕਅਪ ਕਿੱਟ ਹੈ ਇਹਨੇ ਆਪਣੀ ਇੱਕ ਫੀਮੇਲ ਇੱਕ ਲੜਕੀ ਕੋਵਰਕਰ ਨੂੰ ਦੇਤਾ। ਉਹ ਅਪਸੈਟ ਬਹੁਤ ਹੁੰਦੀ ਹੈ, ਉਹਨਾਂ ਦੇ ਘਰੇ ਤਾਂ ਪੰਗਾ ਪੈ ਜਾਂਦਾ ਕਿ ਤੂੰ ਮੇਰੇ ਬਾਰੇ ਨਹੀਂ ਸੋਚਿਆ, ਮੈਂ ਘਰੇ ਬੈਠੀ ਤੇਰੇ ਬੱਚੇ ਦੀ ਟੇਕ ਕੇਅਰ ਕਰ ਰਹੀ ਹਾਂ, ਯੇ ਵੋ, ਚਲੋ ਸੌ ਚੀਜ਼ਾਂ ਹੁੰਦੀਆਂ। ਅਤੇ ਉਹ ਅਪਸੈਟ ਬਹੁਤ ਹੋਈ, ਫਿਰ ਉਹ ਲੇਡੀ ਔਨਲਾਈਨ ਗਈ ਕਹਿੰਦੀ ਯੂ ਨੋ ਆਮ ਵੈਰੀ ਅਪਸੈਟ ਵੀ ਮੈਂ ਘਰ ਸਾਰਾ ਸਾਂਭਦੀ ਹਾਂ, ਬੱਚੇ ਦਾ ਯੂ ਨੋ ਖਿਆਲ ਰੱਖਦੀ ਹਾਂ, ਇਹਨੇ ਮੇਰੇ ਬਾਰੇ ਸੋਚਿਆ ਨਹੀਂ ਅਤੇ ਹੁਣ ਮੈਂ ਇਹਦੇ ਨਾਲ ਡਿਵੋਰਸ ਕਰ ਰਹੀ ਹਾਂ। ਇੰਨੀ ਗੱਲ ਖਾਤਰ ਹੁਣ ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਬੜੀ ਨਿੱਕੀ ਜਿਹੀ ਗੱਲ ਹੈ, ਫਿਰ ਕੀ ਹੋ ਗਿਆ ਜੇ ਉਹਨੇ ਤੋਹਫਾ ਦੇਤਾ ਕਿਸੇ ਕੋਵਰਕਰ ਨੂੰ, ਉਹ ਤਾਂ ਕੰਮ ਹੈ, ਕੰਮ 'ਤੇ ਕਈ ਵਾਰ ਚਲੋ ਤੁਹਾਨੂੰ ਰੱਖਣਾ ਵੀ ਪੈਂਦਾ ਇੱਕ ਰਿਲੇਸ਼ਨਸ਼ਿਪ ਕਿਸੇ ਨਾ ਕਿਸੇ ਨਾਲ। ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਯਾਰ ਕੁੜੀ ਸਹੀ ਹੈ ਆਪਣੀ ਥਾਂ 'ਤੇ, ਵੀ ਅਕਸਰ ਯਾਰ ਵਾਈਫ ਹੈ ਤੂੰ ਸੋਚ, ਵੀ ਇੰਨਾ ਮਹਿੰਗਾ ਗਿਫਟ ਹੈ ਤੇਰੀ ਵਾਈਫ ਘਰੇ ਹੈ, ਉਹ ਤਾਂ ਕਿੰਨੀ ਖੁਸ਼ ਹੋਊਗੀ ਜੇ ਉਹਨੂੰ ਤੂੰ YSL ਦਾ ਕੋਈ ਕਿੱਟ ਦੇ ਰਿਹਾ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਕਿ ਲੇਡੀ ਓਵਰ ਰਿਐਕਟ ਕਰ ਰਹੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਉਹ ਬਹੁਤ ਗਲਤ ਹੈ, ਉਹਨੂੰ ਨਹੀਂ ਸੀ ਇੱਦਾਂ ਕਰਨਾ ਚਾਹੀਦਾ, ਯਾਰ ਤੇਰੀ ਵਾਈਫ ਹੈ ਉਹਦੇ ਬਾਰੇ ਸੋਚ, ਜਿਹੜੀ ਫੀਮੇਲ ਕੋਵਰਕਰ ਹੈ ਜਿਹਦੇ ਨਾਲ ਤੂੰ ਕੰਮ ਕਰਦਾ ਉਹਨੂੰ ਕੋਈ ਹੋਰ ਲੈ ਦੂਗਾ ਗਿਫਟ, ਤੂੰ ਨਹੀਂ ਤਾਂ ਕਿਸੇ ਹੋਰ ਨੇ ਦੇ ਦੇਣਾ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸਵੇਰੇ ਵੀ ਅਸੀਂ ਗੱਲ ਕਰ ਰਹੇ ਸੀ, ਕੁਝ ਕੁ ਲੋਕ ਕਹਿੰਦੇ ਨਵੀਂ ਯਾਰ ਬੜੀ ਗਲਤ ਗੱਲ ਹੈ, ਹੁਣ ਜਿਹੜਾ ਬੰਦਾ ਉਹਦੇ ਮਨ ਦੇ ਵਿੱਚ ਖਿਆਲ ਹੀ ਨਹੀਂ ਆ ਰਿਹਾ ਯਾਰ ਕਿ ਮੇਰੀ ਵਾਈਫ ਹੈ, ਮੈਂ ਤਾਂ ਯਾਰ ਉਹਨੂੰ ਗਿਫਟ ਕਰੂੰਗਾ, ਕਿਤੇ ਨਾ ਕਿਤੇ ਗੜਬੜ ਹੈ। ਕਈ ਕਹਿੰਦੇ ਕਿ ਯਾਰ ਉਹ ਬੰਦੇ ਦੇ ਮਨ 'ਚ ਉਹਦੀ ਵਾਈਫ ਉਹਦੀ ਪਹਿਲੀ ਪ੍ਰਾਇੋਰਟੀ ਨਹੀਂ ਹੈ। ਸੋ 905-673-3337 ਆਪਣਾ ਨੰਬਰ ਹੈ, 9056733337 ਆਪਣਾ ਨੰਬਰ, ਅਤੇ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। 905-673-3337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਅੱਜ ਤੱਕ ਅੱਜ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ PNJ ਰੈਨੋਵੇਸ਼ਨ ਦੀ ਟੀਮ ਦੇ ਵੱਲੋਂ। PNJ ਰੈਨੋਵੇਸ਼ਨ, ਤੁਸੀਂ ਇਹਨਾਂ ਦਾ ਕੰਮ ਦੇਖੋਗੇ, ਪਤਾ ਲੱਗਦਾ ਕਿ ਬੰਦੇ ਕਿੰਨੀ ਮਿਹਨਤ ਕਿੰਨੀ ਕੁਆਲਿਟੀ ਦਾ ਕੰਮ ਕਰਦੇ ਆ। ਕੋਈ ਸ਼ੋਰਟਕੱਟ ਨਹੀਂ, ਕੋਈ ਚੀਪ ਕੰਮ ਨਹੀਂ। ਹੁਣ ਤੁਹਾਡੇ ਘਰ ਦੀ ਰੈਨੋਵੇਸ਼ਨ ਦੀ ਗੱਲ ਆ ਯਾਰ, ਇਹ ਤਾਂ ਪੂਰੀ ਐਨ ਇੱਕ ਫੋਕਸਡ ਟੀਮ ਤੋਂ ਤੁਹਾਨੂੰ ਰੈਨੋਵੇਸ਼ਨ ਕਰਵਾਉਣੀ ਚਾਹੀਦੀ ਹੈ। ਸੋ ਤੁਹਾਨੂੰ ਅਸੀਂ ਮੈਸੇਜ ਦੇ ਰਹੇ ਹਾਂ PNJ ਰੈਨੋਵੇਸ਼ਨ ਦਾ, ਨੰਬਰ ਹੈ 4373180400। ਫਰੀ ਐਸਟੀਮੇਟ, ਰਿਲਾਇਬਲ ਅਤੇ ਪ੍ਰੋਫੈਸ਼ਨਲ ਸਰਵਿਸ। 4373180400। ਵਾਸ਼ਰੂਮ ਜਾਂ ਕਿਚਨ ਦੀ ਰੈਨੋਵੇਸ਼ਨ, ਬੇਸਮੈਂਟ ਨਵੀਂ ਤਿਆਰ ਕਰਾਉਣੀ ਆ, ਟਾਈਲਿੰਗ, ਫਲੋਰਿੰਗ, ਫਰੇਮਿੰਗ, ਡਰਾਈਵਾਲ, ਕੋਈ ਵੀ ਨਿੱਕੀ ਮੋਟੀ ਰਿਪੇਅਰ ਹੈ, ਜਨਰਲ ਰਿਪੇਅਰ, ਮੇਨਟੇਨੈਂਸ ਹੈ ਘਰ ਦੀ। ਨੰਬਰ ਇੱਕ ਵਾਰ ਫਿਰ 4373180400, 437-318-0400, 4373180400, 4 6641.
2: Hello.
0: Hello. Hello, G.

0: may be a few reasons behind that. Like, it's not only the one reason. That's why she took that big decision. So I would say preference is important. Like, even if it's a minor gift or whatever, it doesn't matter. Open communication is always better.
1: ਨਹੀਂ ਸੋ ਤੁਹਾਨੂੰ ਲੱਗਦਾ ਕਿ ਵਾਈਫ ਜਿਹੜੀ ਹੈ ਓਵਰ ਰਿਐਕਟ ਕਰ ਰਹੀ ਹੈ ਜਾਂ ਨਹੀਂ
0: I don't think ਉਹਦੀ ਵਾਈਫ ਓਵਰ ਰਿਐਕਟ ਕਰ ਰਹੀ ਹੈ ਉਹਦੀ ਕੁਝ ਐਕਸਪੈਕਟੈਂਸ ਹੁੰਦੀਆਂ ਨੇ ਨਾ ਵਾਈਫ ਦੀਆਂ ਲਾਈਕ ਯੂ ਸੈਡ ਲਾਈਕ ਸ਼ੀ ਵਾਸ ਅ ਹਾਊਸ ਵਾਈਫ ਐਂਡ ਸ਼ੀ ਵਾਸ ਲੁਕਿੰਗ ਆਫਟਰ ਦ ਚਿਲਡਰਨ ਸੋ ਡੈਫੀਨਿਟਲੀ ਸ਼ੀ ਨੀਡਸ ਕਾਈਂਡ ਆਫ ਅ ਇੰਪੋਰਟੈਂਸ ਇਨ ਦ ਲਾਈਫ ਰਾਈਟ ਸੋ ਉਹ ਘਰ ਬੈਠ ਕੇ ਸੈਕਰੀਫਾਈਸ ਕਰ ਰਹੀ ਹੈ ਦੇਅਰ ਐਸ ਉਹਨਾਂ ਦੇ ਵਿੱਚ ਕੀ ਹੁੰਦਾ ਐਜ਼ ਅ ਸਾਈਕੋਥੈਰੇਪਿਸਟ I'm just sharing you kyunki ohna de vich inferiority complex paida ho janda right ki main ghar baithi ha te mainu koi is tarah di options available nahi and my husband is flirting outside so she may be thinking that way right but agar open communication hove utthe todi understanding better ho jaye sade husband de tonu full trust hove ki like he's not going to go anywhere even though he's just sharing a gift but that's a very expensive gift moreover he should openly talk to his wife like hey am I okay to give a gift to somebody then she may be okay for that who knows right the preference should be given to his wife
1: theek hai thank you
0: as like counseling we need to do the counseling
1: theek hai ji bahut shukriya thoda so ek inde ki preference wife nu milni chahidi hai te khas taur te koi housewife hai unnu bilkul hunda yaar ke you know assi pehli priority hai sada kitna kithe banda sade bare soche so number hai apna
2: ਬਹੁਤ ਗਲਤ ਗੱਲ ਹੈ ਤੇ ਦੂਸਰਾ ਗੱਲ ਇਹ ਹੈ ਜੀ ਜੇ ਉਸ ਬੰਦੇ ਨੂੰ ਕੀ ਪਤਾ ਸੀ ਵੀ ਇਹ ਜਿਹੜਾ ਪੈਕੇਜ ਆ ਬਹੁਤ ਐਕਸਪੈਂਸਿਵ ਆ ਫਿਰ ਵੀ ਦੇਤੇ ਤਾਂ ਉਹ ਗਲਤ ਗੱਲ ਹੈ
1: ਨਹੀਂ ਪਰ ਯੂਜ ਕਰਦੀ ਹੈ ਜਾਂ ਨਹੀਂ ਤੂੰ ਕਿਸੇ ਹੋਰ ਔਰਤ ਨੂੰ ਦੇ ਰਿਹਾ ਉਹ ਗਿਫਟ ਵਾਈਫ ਨੂੰ ਫੜਾਓ ਜਿਹਨੂੰ ਮਰਜ਼ੀ ਦਵੇ ਜੇ ਨਹੀਂ ਯੂਜ਼ ਕਰਦੀ ਤਾਂ
2: ਅੱਛਾ
1: ਇੰਨਾ ਵੱਡਾ ਇਸ਼ੂ ਨਹੀਂ ਹੈ ਓਕੇ ਤੁਸੀਂ ਸਪੋਜ਼ ਕਰੋ ਤੁਹਾਡੀ ਵਾਈਫ ਕੰਮ ਤੇ ਹੈ ਤੇ ਉਹਨੂੰ ਇੱਕ ਗਿਫਟ ਮਿਲਦਾ ਪਲੇਸਟੇਸ਼ਨ 5 ਤੇ ਉਹਨੇ ਦੇਖਿਆ ਉਹ ਕਹਿੰਦੀ ਕਿ ਚੱਲ ਮੈਂ ਕੀ ਕਰਨਾ ਉਹਦੇ ਨਾਲ ਇੱਕ ਬੰਦਾ ਕੰਮ ਕਰਦਾ ਉਸ ਬੰਦੇ ਨੂੰ ਉਹਨੇ ਫੜਾ ਦਿੱਤਾ ਤੇ ਫਿਰ ਤੁਸੀਂ ਕੀ ਕਹੋਗੇ ਤੁਸੀਂ ਮਾਈਂਡ ਕਰੋਗੇ ਜਾਂ ਕਹੋਗੇ ਨਹੀਂ ਫਿਰ ਕੀ ਹੋ ਗਿਆ ਏਡੀ ਕਿਹੜੀ ਗੱਲ
2: ਕਰਦਾ ਫਿਰ ਉਹਨੂੰ ਪਤਾ ਵੀ ਇਹ ਪਲੇ ਕਰਦਾ ਵਾ ਤੇ ਉਹਦੀ ਲੋੜ ਵਾਲੀ ਚੀਜ਼ ਆ ਉਹ ਨਹੀਂ ਦਊਗੀ ਠੀਕ ਹੈ ਜੀ ਜੇ ਮੈਂ ਪਲੇ ਨਹੀਂ ਕਰਦਾ ਆਈ ਐਮ ਨਾਟ ਅ ਗੇਮਰ ਤਾਂ ਉਹਨੇ ਦੇ ਵੀ ਦਿੱਤਾ ਆਈ ਡੋਨਟ ਮਾਈਂਡ ਸਮਝੇ
1: ਅੱਛਾ ਤੁਸੀਂ ਮਾਈਂਡ ਨਹੀਂ ਕਰੋਗੇ ਜੇ ਉਹਨੇ ਦੇ ਦਿੱਤਾ ਹੈ
2: ਜੇ ਮੈਂ ਪਲੇ ਨਹੀਂ ਕਰਦਾ ਫਿਰ ਮੈਂ ਮਾਈਂਡ ਕਿਉਂ ਕਰਨਾ ਜੇ ਮੇਰੀ ਕੰਮ ਦੀ ਚੀਜ਼ ਨਹੀਂ ਮੈਂ ਉਸ ਵੇਲੇ ਇੰਨਾ ਦੇਖ ਰਿਹਾ ਹਾਂ ਚਲੋ ਜੇ ਵੈਲਿਊ ਪਤਾ ਉਸ ਚੀਜ਼ ਦੀ ਬੰਦੇ ਨੂੰ ਫਿਰ ਵੀ ਉਹ ਦੇ ਰਿਹਾ ਉਹ ਬੰਦੇ ਦੀ ਵੀ ਥੋੜੀ ਜਿਹੀ ਗਲਤੀ ਹੈਗੀ ਆ ਵੀ ਜੇ ਉਹਨੂੰ ਪਤਾ ਵੀ ਹਾਂ ਇਹ ਚੀਜ਼ ਐਕਸਪੈਂਸਿਵ ਆ ਜਾਂ ਇਹ ਬਹੁਤ ਵੱਡੀ ਚੀਜ਼ ਆ ਹੋ ਸਕਦੀ ਮੇਰੀ ਵਾਈਫ ਲਈ ਤਾਂ ਉਹ ਫਿਰ ਵੀ ਦੇ ਰਿਹਾ ਹੋ ਸਕਦਾ ਉਹਨੇ ਸੋਚਿਆ ਵੀ ਇਟਸ ਗੋਨਾ ਬੀ ਬਿਟਵੀਨ $20-$100 ਸਮਥਿੰਗ ਪੈਕੇਜ ਇਟਸ ਓਕੇ ਲੈਟ ਇਟ ਗੋ
1: ਕੀ ਕੀ ਨਾ ਕੁੜੀਆਂ ਦੇ ਕਮੈਂਟ ਆਏ ਉਹ ਕੁੜੀਆਂ ਕਹਿੰਦੀਆਂ ਕਿ ਜੇ ਚਾਹੇ ਕੋਈ $5 ਦੀ ਵੀ ਚੀਜ਼ ਹੋਵੇ ਕੋਈ ਸਬਜ਼ੀਆਂ ਦਾ ਵੀ ਬੋਰਾ ਹੋਵੇ ਅਸੀਂ ਫਿਰ ਵੀ ਮਾਈਂਡ ਕਰਾਂਗੇ ਵੀ ਉਹਨੇ ਉਸ ਕੁੜੀ ਨੂੰ ਕਿਉਂ ਦਿੱਤਾ
2: ਬਿਲਕੁਲ ਸਹੀ ਗੱਲ ਹੈ ਇਹ ਜਿਹੜਾ ਜੈਲਸ ਵਾਲਾ ਫੈਕਟਰ ਹੈ ਇਹ ਤਾਂ ਹਮੇਸ਼ਾ ਥੋੜਾ ਵੱਧ ਹੁੰਦਾ ਹੀ ਉਹਨਾਂ ਚ
1: ਚਲੋ ਠੀਕ ਹੈ ਮੈਂ ਨਹੀਂ ਕਹਿੰਦਾ ਤੁਸੀਂ ਕਹਿੰਦੇ ਹੋ ਚਲੋ ਠੀਕ ਹੈ ਥੈਂਕ ਯੂ ਵੈਰੀ ਗੁੱਡ ਸੋ ਅੱਛਾ ਬਾਈ ਜੀ ਕਹਿੰਦੇ ਕਿ ਜੈਲਸ ਫੈਕਟਰ ਵੱਧ ਹੁੰਦਾ ਸੋ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਰੋਇਲ ਪਰਫਿਊਮਸ ਵਾਹ ਕਿਸੇ ਨੂੰ ਤੋਹਫਾ ਲੈ ਕੇ ਦੇਣਾ ਯਾਰ ਵਧੀਆ ਫਰੈਗਰੈਂਸ ਵਧੀਆ ਪਰਫਿਊਮ ਲੈ ਕੇ ਦਿਓ ਹੈ ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1 Regan Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-$500 ਦੇ ਮਿਲਦੇ ਨੇ ਉਹੀ ਫਰੈਗਰੈਂਸ ਉਹੀ ਕੁਆਲਿਟੀ ਤੁਹਾਨੂੰ ਸਿਰਫ $50 ਚ ਮਿਲ ਰਹੇ ਨੇ ਕਿਆ ਬਾਤ ਹੈ ਤੇ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ 2 ਪਰਫਿਊਮ ਖਰੀਦੋ ਇੱਕ ਬਿਲਕੁਲ ਫਰੀ ਇਹ ਆਪਣੇ ਨਾ ਰੋਇਲ ਪਰਫਿਊਮ ਵਾਲੇ ਜਿਹੜੇ ਫਰੈਗਰੈਂਸ ਦੇ ਪਰਫਿਊਮ ਦੇ ਓਇਲ ਨੇ ਸਵਿਟਸ

0: ਨੈਦਰਲੈਂਡ ਤੋਂ ਇੰਪੋਰਟ ਕਰਦੇ ਆ, ਇਸ ਕਰਕੇ ਘੱਟੋ ਘੱਟ 6 ਤੋਂ 8 ਘੰਟੇ ਮਿਨੀਮਮ ਇਹ ਚੱਲਦੇ ਨੇ ਅਤੇ ਕੱਪੜਿਆਂ 'ਚ ਅਗਲੇ ਦਿਨ ਵੀ ਬੜੀ ਵਧੀਆ ਖੁਸ਼ਬੂ ਆਉਂਦੀ ਹੈ। royalperfumes.co ਅਤੇ ਨੰਬਰ ਹੈ 4373150701
1: ਕਈ ਵਾਰ ਨਾ ਜੋਬ ਤੇ ਹੁੰਦਾ ਆਪਾਂ ਨਾ ਕਿਸੇ ਤੋਂ ਕੋਈ ਨਾ ਕੋਈ ਫੇਵਰ ਲਿਆ ਹੁੰਦਾ ਜਾਂ ਕੋਈ ਆਪਣਾ ਫੇਵਰ ਕਰਦਾ ਹੁੰਦਾ, ਕਈ ਵਾਰ ਕੋਈ ਹੁੰਦੀ ਆ ਆਪਣੇ ਤੋਂ ਗਲਤੀ ਹੋ ਜਾਂਦੀ ਆ ਤੇ ਅਗਲਾ ਬੰਦਾ ਪ੍ਰੋਸੈਸ ਚ ਤੁਹਾਨੂੰ ਬਚਾ ਲੈਂਦਾ ਤੇ ਬੰਦਾ ਵੈਸੇ ਫਲੋ ਫਲੋ ਚ ਖੁਸ਼ੀ ਖੁਸ਼ੀ ਚ ਚੀਜ਼ ਫੜਾਈ ਜਾਂਦੀ ਆ। ਹੋ ਸਕਦਾ ਉਹਨੇ ਕਿਹੜਾ ਮਤਲਬ ਨਾ ਦੇਖਿਆ ਹੋਵੇ, ਅਸੀਂ ਏਦਾਂ ਹੀ ਆਪਾਂ ਤਾਂ ਗੱਲ ਕਰ ਰਹੇ ਹਾਂ ਕਿ ਨਾ ਦੇਖਿਆ ਹੋਵੇ ਉੱਥੇ, ਹੋ ਸਕਦਾ ਉਹਨੇ ਭੈਣ ਬਣਾਈ ਹੋਵੇ ਤੋ ਏਦਾਂ ਵੀ ਦਿੱਤਾ ਹੋ ਸਕਦਾ, ਪਰ ਡਿਵੋਰਸ ਵਾਲਾ ਥੋੜਾ ਜ਼ਿਆਦਾ ਹੋ ਗਿਆ, ਏਦਾਂ ਨੀ ਉਹਨੂੰ ਕਰਨਾ ਚਾਹੀਦਾ।
0: ਤੁਹਾਡੇ ਵਾਈਫ ਦਾ ਕੀ ਓਪੀਨੀਅਨ ਸੀ ਕਿ ਉਹ ਵੀ, ਉਹਨੂੰ ਵੀ ਲੱਗਦਾ ਕਿ ਲੇਡੀ ਓਵਰ ਰਿਐਕਟ ਕਰ ਰਹੀ ਹੈ?
1: ਓ ਹਾਂਜੀ, ਸਾਡਾ ਸੇਮ ਹੀ, ਅਸੀਂ ਸਾਰਾ ਦਿਨ ਹੀ ਅੱਜ ਅਸੀਂ ਇਸੇ ਗੱਲ ਤੇ ਹੱਸੀ ਗਏ। ਸਾਨੂੰ, ਅਸੀਂ ਦੋਨਾਂ ਨੇ ਇਹੀ ਗੱਲ ਸੋਚੀ ਵੀ ਏਡੀ ਗੱਲ ਨੀ ਹੈਗੀ, ਜੇ ਦੇ ਵੀ ਦਿੱਤਾ ਤਾਂ ਇਟਸ ਫਾਈਨ, ਤੇ ਬਾਅਦ ਚੋਂ ਕੁਛ ਹੋਰ ਲੈ ਲੈਂਦੀ ਉਹਦੇ ਤੋਂ ਜਾਂ ਮਤਲਬ ਲੜ ਲੈਂਦੇ ਜਾਂ ਕੁਛ, ਉਹ ਚੀਜ਼ਾਂ ਜਾਇਜ਼ ਸੀਗੀਆਂ। ਪਰ ਹੋ ਸਕਦਾ ਉਹਨਾਂ ਦੀ ਕੋਈ ਗੱਲ ਹੋਰ ਹੋਵੇ ਦਾ ਬਹਾਨਾ ਲੈ ਕੇ ਤੇ ਉਹਨੇ ਗੱਲ ਜ਼ਿਆਦਾ ਮਤਲਬ ਅੱਗੇ ਜੀ ਲਾ ਲਈ।
0: ਠੀਕ ਹੈ, ਸੋ ਓਕੇ, ਠੀਕ ਹੈ, ਲੈਟਸ ਸੀ, ਦੇਖਦੇ ਹਾਂ ਬਾਕੀ ਕੀ ਕਹਿੰਦੇ ਆ। ਬਹੁਤ ਸ਼ੁਕਰੀਆ ਵੀਰੇ। ਦੇਖੋ, ਪੰਗਾ ਇਹ ਹੈ ਨਾ, ਉਹ ਚੀਜ਼ ਬੰਦਾ ਕਦੇ ਭੁੱਲਦਾ ਵੀ ਨਹੀਂ ਕਿ ਯਾਰ ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਿਆ, ਮੇਰੀ ਇੱਕ ਇੰਪੋਰਟੈਂਸ ਤੇਰੇ ਦਿਮਾਗ ਦੇ ਵਿੱਚ ਕਿਵੇਂ ਨਹੀਂ ਆਈ। ਇਸ਼ੂ ਉਦੋਂ ਆ ਜਾਂਦਾ ਫਿਰ ਅਗਲੀ, ਹੁਣ ਉਹਨੂੰ ਹੋਊਗਾ ਕਿ ਯਾਰ ਇਹਨੇ 2-4 ਵਾਰ ਪਹਿਲਾਂ ਵੀ ਇੱਦਾਂ ਕੀਤਾ, ਮੈਨੂੰ ਇੱਦਾਂ ਮਹਿਸੂਸ ਕਰਾਇਆ ਕਿ ਮੈਂ ਇੰਪੋਰਟੈਂਟ ਨਹੀਂ ਹਾਂ। ਫਿਰ ਉਹ ਨਾ ਇੱਕ ਇੰਗਲਿਸ਼ ਕਹਿੰਦੇ ਹੁੰਦੇ ਆ, ਉਹ ਇੱਕ ਸਨੋਬਾਲ ਇਫੈਕਟ ਹੈ, ਤੇ ਫਿਰ ਗੱਲ ਵਧਦੀ ਵਧਦੀ ਵਧਦੀ ਵਧਦੀ ਇਸ ਲੈਵਲ ਤੱਕ ਪਹੁੰਚ ਜਾਂਦੀ ਹੈ। ਸੁੱਖ ਭਾਜੀ ਸਾਡੇ ਨਾਲ ਨੇ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ, ਤੇ ਗ੍ਰੈਂਡ ਹੋਮ ਫਰਨੀਚਰ ਐਨਵਰਸਰੀ ਸੇਲ ਚੱਲ ਰਹੀ ਹੈ। ਸੋ ਸੁੱਖ ਜੀ, ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਚੱਲ ਰਹੀ ਆ, ਤੇ ਪਰਿਵਾਰਾਂ ਨੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣੇ ਨੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਨਵੇਕਲੇ ਕਿਸਮ ਦੇ ਜਿਹੜੇ ਟਰਕੀ ਸਟਾਈਲ ਦੇ ਸੋਫਾ ਸੈੱਟ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਤੇ ਤੁਸੀਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦੇ ਵਿੱਚ, ਸੋਫਾ ਕਮ ਬੈੱਡ, ਸੋਫਾ ਕਨਵਰਟ ਇੰਟੂ ਬੈੱਡ, ਜਿਹਦੀ ਰੈਗੂਲਰ ਕੀਮਤ $800-900 ਸੀ, ਸਿਰਫ $299 ਦਾ। ਜੀ ਹਾਂ, ਸੋਫਾ ਕਮ ਬੈੱਡ ਸਿਰਫ $299 ਡਾਲਰ ਦਾ ਮਿਲੂਗਾ। ਸੋਫਾ ਕਮ ਬੈੱਡ ਬਾਈ ਕਰ ਲੈਣਾ, ਤੇ ਫਰੰਟ ਦੇ ਵਿੱਚੋਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਤੁਸੀਂ ਭੁੱਲਣੀ, ਜਿਹਦੇ ਵਿੱਚ ਤੁਸੀਂ $1100 ਕੈਸ਼, $500 ਕੈਸ਼, $100 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਦੀ ਸਮਾਰਟ ਵਾਚ, ਏਅਰਪੋਡਸ, ਮਾਈਕ੍ਰੋਵੇਵ, ਟੋਸਟਰ ਤੇ ਬਹੁਤ ਸਾਰੇ ਤੋਹਫੇ ਜਿਹੜੇ ਦਿੱਤੇ ਜਾਣੇ ਆ। ਸੋ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਵੀ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀ ਬਾਜੀ।
0: ਕੀ ਬਾਤ ਹੈ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ, ਗੈਟ ਰੈਡੀ। G2149 ਹੈਲੋ
3: ਮੁੰਡੇ ਨੂੰ ਨਿਕਲਿਆ ਹੋਵੇ ਬੰਦਾ, ਉਹ ਵੀ ਬਾਹਰ ਕਿਉਂ ਦਵੇ? ਕੋਈ ਵੀ ਚੀਜ਼ ਮਤਲਬ ਜਸਟ ਔਨ ਅ ਲਾਈਟਰ ਟੋਨ ਹੈ ਨਾ ਤੁਸੀਂ ਮੇਰਾ ਤੇ ਸਾਡਾ ਤੇ ਉਂਝ ਪੰਗਾ ਪੈ ਜਾਣਾ ਸੀਗਾ ਵੀ ਮਤਲਬ ਉੱਪਰਾਂ ਦੀ ਟੂਲ ਹੀ ਨਿਕਲੇ ਹੁੰਦੇ ਵੀ ਮੈਂ ਬਾਹਰ ਕਦੇ ਆਇਆ ਕਿਸੇ ਨੂੰ ਠੀਕ ਹੈ ਵੀ ਉਹ ਘਰੇ ਹੋਣੀ ਚਾਹੀਦੀ ਹੈ ਨਾ ਜੀ ਖੁਸ਼ੀਆਂ ਸਾਂਝੀਆਂ ਘਰੇ ਹੀ ਹੋਣੀਆਂ ਚਾਹੀਦੀਆਂ
0: ਜਦੋਂ
3: ਏਡੀ ਇੰਪੋਰਟੈਂਟ ਚੀਜ਼ ਬੈਠੀ ਹੈ ਤੁਹਾਡਾ ਬੇਬੀ ਸਾਂਭ ਰਹੀ ਹੈ ਬਾਕੀ ਜੀ ਗੱਲ ਇਹ ਹੁੰਦੀ ਹੈ ਜੀ ਉੱਠਦੇ ਬੈਠੇ ਨੂੰ ਮਾੜੇ ਟਾਈਮ ਚ ਕੁੱਤੀ ਵੱਢ ਜਾਂਦੀ ਹੈ ਹੋਰ ਕੋਈ ਨੀ ਕੋਈ ਚੱਕਰ ਇੱਧਰ ਉੱਧਰ ਹੋਰ ਪਿਆ ਹੋਣਾ ਤੇ ਮਤਲਬ ਆਪਣੇ ਕੋਲ ਹੋਰ ਕੋਈ ਬਹਾਨਾ ਹੀ ਨੀ ਹੈਗਾ ਉਹਨਾਂ ਦੇ ਇਮੋਸ਼ਨਸ ਨੂੰ ਇਗਨੋਰ ਕਰਨ ਦਾ ਮਤਲਬ ਆਪਾਂ ਜੈਲਸੀ ਫੈਕਟਰੀ ਕਹਿ ਕੇ ਆਪਦੇ ਆਪ ਨੀ ਝਾਕਦੇ ਮਤਲਬ ਆਪਾਂ ਬਸ ਇੱਕ ਹੀ ਫੜ ਰੱਖਿਆ ਵੀ ਹਾਂ ਜੀ ਜੈਲਸੀ ਕਰਦੀਆਂ ਉਹ ਇਟਸ ਨੋਟ ਲਾਈਕ ਦੈਟ ਆਈ ਥਿੰਕ
0: ਠੀਕ ਹੈ ਨਹੀਂ ਚਲੋ ਗੱਲ ਠੀਕ ਹੈ ਜੇ ਕੋਈ ਵੀ ਚੀਜ਼ ਹੈ ਹੁਣ ਉਹੀ ਹੈ ਜੇ ਕੋਈ ਮੈਂ ਪਹਿਲਾਂ ਜੇ ਮੈਂ ਗੱਲ ਕੀਤੀ ਸਾਨੂੰ ਇੱਕ ਕਹਿ ਲਓ ਕਿ ਬੋਰਾ ਮਿਲ ਜਾਂਦਾ ਪਿਆਜ਼ ਦਾ ਉਹ ਵੀ ਘਰੇ ਹੀ ਹੋਣਾ ਚਾਹੀਦਾ ਹੋਰ ਕਿਸੇ ਨੂੰ ਕਾਹਨੂੰ ਦੇਣਾ ਚੜ ਗਿਆ ਜਾਦੇ ਟੈਨਸ਼ਨ ਹੈ ਤੁਹਾਨੂੰ ਟੈਨਸ਼ਨ ਲੈਣੀ ਬੰਦ ਕਰੋ ਰੇਖਾ ਅਤੇ ਨਦੀਮ ਜੀ ਨੇ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਾ ਰਹੇ ਆ ਕੋਈ ਲਾਈਨ ਆਫ ਕ੍ਰੈਡਿਟਸ ਨੇ ਕੋਈ ਸਟੂਡੈਂਟ ਲੋਨ ਨੇ ਕੋਈ ਕ੍ਰੈਡਿਟ ਕਾਰਡ ਦੇ ਬਿੱਲ ਵੱਧ ਗਏ ਨੇ ਸੋ ਏ ਟੂ ਜ਼ੈਡ ਕੋਈ ਵੀ ਅਗਰ ਕਰਜ਼ਾ ਸਿਰ ਚੜ ਗਿਆ ਤਾਂ 416-650-1100 ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ ਤੁਹਾਡੇ ਲਈ ਇਹਨਾਂ ਦੀ ਟੀਮ ਅਵੇਲੇਬਲ ਹੈ ਅਤੇ ਕਰਜ਼ਾ ਮਾਫ ਕਰਵਾਉਣ 'ਚ ਮਾਹਰ ਨੇ ਇੱਕ ਤੁਸੀਂ ਮੈਸੇਜ ਯਾਦ ਰੱਖਣਾ ਗਿੱਲ ਫਾਰਮ ਦਾ ਮੈਨੂੰ ਅੱਜ ਹੀ ਗਿੱਲ ਫਾਰਮ ਦੀ ਟੀਮ ਦਾ ਮੈਸੇਜ ਆਇਆ ਕਹਿੰਦੇ ਨਵੀ ਸਾਡੇ ਫਾਰਮ 'ਤੇ ਸਬਜ਼ੀਆਂ ਰੈਡੀ ਨੇ ਵੈਜੀਟੇਬਲ ਹਰ ਰੋਜ਼ ਫਰੈਸ਼ ਪਿੱਕ ਕੀਤੇ ਜਾਂਦੇ ਆ ਚੱਪਣ ਕੱਦੂ ਗ੍ਰੀਨ ਕੱਦੂ ਐਗ ਪਲੈਂਟ ਜ਼ੁਕੀਨੀ ਖੀਰੇ ਸਾਗ ਪਾਲਕ ਧਨੀਆ ਕੋਰਨ ਸਾਰਾ ਕੁਛ ਫਾਰਮ ਫਰੈਸ਼ ਇਹਨਾਂ ਦਾ ਚੱਕੀ ਦਾ ਆਟਾ ਫਰੈਸ਼ ਹਰ ਰੋਜ਼ ਪੀਸਿਆ ਜਾਂਦਾ ਹੋਲ ਵੀਟ ਮੱਕੀ ਬੇਸਣ ਬਾਜਰਾ ਅਤੇ ਉਸਦੇ ਨਾਲ ਨਾਲ ਫਾਰਮ ਦੇ ਆਂਡੇ ਸ਼ਹਿਦ ਸਾਰਾ ਕੁਛ ਤਾਂ ਹੈਗਾ ਹੀ ਹੈਗਾ ਡਿਕਸੀ ਕਿੰਗ ਰੋਜ਼ 10 ਤੋਂ ਲੈ ਕੇ ਸਵੇਰੇ ਸ਼ਾਮ ਦੇ 7 ਵਜੇ ਤੱਕ ਗਿੱਲ ਫਾਰਮ 905-925-2300 10-925-2300 ਡਿਕਸੀ ਰੋਡ ਡਿਕਸੀ ਅਤੇ ਕਿੰਗ ਦਾ ਬਿਲਕੁਲ ਕੋਰਨਰ ਪੈਂਦਾ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ ਵਿਜ਼ਿਟ ਕਰੋ ਅਤੇ ਵਧੀਆ ਟੋਪ ਟੋਪ ਟੋਪ ਦੀਆਂ ਡੀਲਾਂ ਤੁਸੀਂ ਗਿੱਲ ਫਾਰਮ ਵਾਲਿਆਂ ਕੋਲੋਂ ਲਓ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-8800 ਤੇ ਕਾਲ ਕਰੋ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਬਿਲਕੁਲ ਜੀ 7922 ਹੈਲੋ ਸਤਿ ਸ਼੍ਰੀ ਅਕਾਲ
4: ਖਾਸ ਕਰ ਆਪਣੀ ਕਮਿਊਨਿਟੀ ਦੀ ਮੈਂ ਕਹੂੰਗਾ ਸਭ ਤੋਂ ਵੱਡਾ ਰੌਲਾ ਕੀ ਹੈ ਤੇ ਕੁੜੀਆਂ ਬਗੈਰ ਪੁੱਛੇ ਜੀ ਆਪਣੇ ਮਾਂ ਪਿਓ ਨੂੰ ਅਗਰ ਕੁਛ ਦੇ ਦਿੰਦੀਆਂ ਪੈਸੇ ਦੇ ਦਿੰਦੀਆਂ ਹਨਾ ਉਹਦੇ ਵਿੱਚ ਬੰਦੇ ਲੱਗ ਉਹਦੇ ਆਪਦੇ ਮਾਂ ਪੇ ਹੁੰਦੇ ਆ ਪੈਸੇ ਦਾ ਜਾਨੀ ਪਰਾਈ ਆ ਅਗਰ ਬੰਦਾ ਦਊਗਾ ਏਦਾਂ ਬਗੈਰ ਪੁੱਛੇ ਆਪਣੀ ਘਰ ਵਾਲੀ ਨੂੰ ਏਦਾਂ ਲੜਾਈ ਪੱਕੀ ਆ ਜੀ ਹਾਂ ਪਰ ਇਹ ਆ ਕਿ ਇਹ ਇੰਨੀ ਲੜਾਈ ਨੀ ਹੋਣੀ ਚਾਹੀਦੀ ਕਿ ਬੰਦਾ ਡਿਵੋਰਸਾਂ ਤੱਕ ਪਹੁੰਚ ਜਾਵੇ ਪਰ ਗਲਤ ਗੱਲ ਆ
0: ਠੀਕ ਹੈ ਸੋ ਐਡੀ ਗੱਲ ਨਹੀਂ ਉਹਦੀ ਉਹਦੀ ਰਿਐਕਸ਼ਨ ਥੋੜੀ ਜਿਹੀ ਜ਼ਿਆਦਾ ਸੀਗੀ ਬਟ ਹੈ ਗਲਤ
4: ਰਿਐਕਸ਼ਨ ਹਾਂਜੀ ਰਿਐਕਸ਼ਨ ਬਾਜੀ ਫਿਰ ਜੇ ਏਦਾਂ ਦੇ ਕੰਮ ਕਰ ਰਹੇ ਆ ਤਾਂ ਹੋਰ ਵੀ ਇਕੱਠੇ ਹੋ ਗਏ ਨਾ ਰਿਐਕਸ਼ਨ ਕਿੰਨੇ ਇਕੱਠੇ ਹੋਏ ਹੋਣੇ ਆ
0: ਹਾਂ
4: ਉਹ ਬਸ ਇਸ ਤੇ ਇਹ ਹੋਇਆ ਕਿ ਜੋ ਬਰਸਟ ਹੋ ਗਿਆ ਹੈ ਨਾ ਇਹ
0: ਇੱਕ ਇਹ ਵੀ ਹੈ ਤੇ ਇੱਕ ਜਦੋਂ ਗੱਲ ਥੋੜੀ ਜਿਹੀ ਸੋਸ਼ਲ ਮੀਡੀਆ ਤੇ ਫੈਲ ਜਾਂਦੀ ਆ ਤੇ ਲੋਕ ਕਹਿੰਦੇ ਆ ਤੇਰਾ ਘਰ ਵਾਲਾ ਇਦਾਂ ਦਾ ਉਦਾਂ ਦਾ ਦੇਖ ਲੈ ਹੋਰ ਕੁੜੀਆਂ ਨੂੰ ਗਿਫਟ ਦੇ ਰਿਹਾ ਫਿਰ ਕੁੜੀ ਦੇ ਮਨ ਚ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਇਮੋਸ਼ਨ ਜ਼ਿਆਦਾ ਜਾਗ ਪੈਂਦੀ ਆ
4: ਹਾਂਜੀ ਭਾਜੀ ਦੇਖੋ ਬੰਦੇ ਬੰਦੇ ਇਦਾਂ ਹੀ ਕਹਿੰਦੇ ਨਾ ਕਿ ਮੇਰੀ ਵਾਈਫ ਮੇਰੇ ਤੋਂ ਮਤਲਬ ਸਲਾਹ ਕਰ ਲਵੇ ਕਿਸੇ ਚੀਜ਼ ਪਿੱਛੇ ਤਾਂ ਸੇਮ ਵਾਈਫ ਲਈ ਵੀ ਇਦਾਂ ਹੀ ਹੋਣਾ ਚਾਹੀਦਾ ਨਾ ਬੰਦੇ ਨੂੰ ਵੀ ਆਪਣੀ ਵਾਈਫ ਨਾਲ ਸਲਾਹ ਕਰਨੀ ਚਾਹੀਦੀ
0: ਬਿਲਕੁਲ ਬਿਲਕੁਲ ਚਾਹੀਦੀ ਆ ਚਲੋ ਠੀਕ ਹੈ ਸਰ ਥੈਂਕ ਯੂ ਸੋ ਮਚ ਵੀਰੇ ਬਹੁਤ ਧੰਨਵਾਦ ਤੁਹਾਡਾ ਸੋ ਗੱਲ ਅੱਜ ਅਸੀਂ ਕਰ ਰਹੇ ਹਾਂ ਇੱਕ ਸਿਚੁਏਸ਼ਨ ਬਾਰੇ ਜਿਹੜਾ ਅੱਜ ਕੱਲ੍ਹ ਬੜਾ ਵਾਇਰਲ ਹੋ ਰਿਹਾ ਆਨਲਾਈਨ ਸੋਸ਼ਲ ਮੀਡੀਆ ਤੇ ਮਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਇਸ ਸਿਚੁਏਸ਼ਨ ਬਾਰੇ ਗੱਲਬਾਤ ਕਰ ਰਹੇ ਆ ਹੋਇਆ ਕੀ ਹੈ ਇੱਕ ਬੰਦਾ ਉਹਨੂੰ ਨਾ ਕੰਮ ਤੇ ਇੱਕ ਗਿਫਟ ਮਿਲਦਾ YSL ਇੱਕ ਬਹੁਤ ਹੀ ਲਗਜ਼ਰੀ ਬ੍ਰਾਂਡ ਹੈ ਉਹਨੂੰ YSL ਦਾ ਇੱਕ ਮੇਕਅਪ ਕਿੱਟ ਗਿਫਟ ਮਿਲਦਾ ਕੰਮ ਤੇ ਉਹਨੇ ਕੀ ਕੀਤਾ ਚੱਕ ਕੇ ਉਹ ਗਿਫਟ ਕਹਿੰਦਾ ਮੈਂ ਕੀ ਕਰਨਾ ਉਹਨੇ ਇੱਕ ਕੁੜੀ ਆ ਉਹਦੇ ਨਾਲ ਕੰਮ ਕਰਦੀ ਉਹਨੂੰ ਦੇ ਦਿੱਤਾ ਐਜ਼ ਅ ਗਿਫਟ ਕਹਿੰਦਾ ਕਿ ਤੂੰ ਰੱਖ ਲੈ ਮੈਨੂੰ ਤਾਂ ਲੋੜ ਨਹੀਂ ਉਹਦੇ ਕੰਮ ਵਾਲੇ ਨੇ ਚੱਕ ਕੇ ਫੋਟੋ ਪਾਤੀ ਆਨਲਾਈਨ ਵੀ ਬੰਦਾ ਬਹੁਤ ਚੰਗਾ ਇਹਨੇ ਗਿਫਟ ਦੇਤਾ ਆਪਦੀ ਕੋਵਰਕਰ ਨੂੰ ਉਹਦੀ ਘਰੇ ਘਰ ਵਾਲੀ ਹੈ ਜਿਹੜੀ ਕਿ ਉਹਦੇ ਬੱਚੇ ਦੀ ਟੇਕ ਕੇਅਰ ਕਰਦੀ ਹੈ ਘਰ ਸੰਭਾਲਦੀ ਹੈ ਉਹ ਲੇਡੀ ਬਹੁਤ ਅਪਸੈਟ ਹੋਈ ਉਹਨੂੰ ਕਹਿੰਦੀ ਕਿ ਯਾਰ ਤੂੰ ਕੀਤਾ ਕੀ ਹੈ ਮੈਂ ਘਰੇ ਬੈਠੀ ਹਾਂ ਸਫਾਈਆਂ ਮੈਂ ਕਰਦੀ ਹਾਂ ਬੱਚੇ ਦੀ ਟੇਕ ਕੇਅਰ ਮੈਂ ਕਰਦੀ ਹਾਂ ਸਾਰਾ ਦਿਨ ਘਰੇ ਮੈਂ ਹੁੰਦੀ ਹਾਂ ਤੂੰ ਚੱਕ ਕੇ ਗਿਫਟ ਆਪਣੇ ਇੱਕ ਕੋਵਰਕਰ ਨੂੰ ਦੇਤਾ ਉਹ ਵੀ ਕੁੜੀ ਨੂੰ ਉਹ ਬੰਦਾ ਕਹਿੰਦਾ ਐਡੀ ਕਿਹੜੀ ਗੱਲ ਹੈ ਫਿਰ ਕੀ ਹੋ ਗਿਆ ਜੇ ਮੈਂ ਉਹਨੂੰ ਦੇਤਾ ਮੈਨੂੰ ਚਾਹੀਦਾ ਨਹੀਂ ਸੀ ਮੈਂ ਉਹਨੂੰ ਫੜਾ ਦਿੱਤਾ ਵਟਸ ਦ ਬਿਗ ਡੀਲ ਐਡੀ ਕਿਹੜੀ ਗੱਲ ਹੈ ਉਹਨਾਂ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਬਹਿਸ ਹੋਈ ਕੁੜੀ ਕਹਿੰਦੀ ਮੈਂ ਤਾਂ ਬਹੁਤ ਅਪਸੈਟ ਹਾਂ ਹੁਣ ਕੁੜੀ ਨੇ ਚੱਕ ਕੇ ਕਹਿੰਦੀ ਕਿ ਮੈਂ ਤਾਂ ਹੁਣ ਇਹਦੇ ਨਾਲ ਡਿਵੋਰਸ ਕਰ ਰਹੀ ਹਾਂ ਉਹਨੇ ਖੁਦ ਆਪ ਵੀਡੀਓ ਪਾਈ ਹੈ ਆਨਲਾਈਨ ਹੁਣ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਕਿ ਉਸ ਲੇਡੀ ਨੇ ਓਵਰ ਰਿਐਕਟ ਕੀਤਾ ਜਾਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਰਿਐਕਸ਼ਨ ਜਾਇਜ਼ ਸੀਗੀ ਵੀ ਠੀਕ ਹੈ ਯਾਰ ਬੰਦੇ ਨੇ ਇਹ ਨਹੀਂ ਸੋਚਿਆ ਕਿ ਮੇਰੇ ਘਰੇ ਲੇਡੀ ਹੈ ਜਿਹੜੀ ਸਾਰਾ ਘਰ ਸਾਂਭਦੀ ਹੈ ਮੈਂ ਉਹਨੂੰ ਦਵਾਂ ਸਕਾਂ ਤੇ ਕੁਛ ਚੀਜ਼ ਦੇਣਾ ਚੱਕ ਕੇ ਕਿਸੇ ਹੋਰ ਨੂੰ ਕਾਹਨੂੰ ਦੇਣਾ ਸੋ ਤੁਹਾਡਾ ਕੀ ਓਪੀਨੀਅਨ ਹੈ ਲੇਡੀ ਓਵਰ ਰਿਐਕਟ ਕਰਦੀ ਹੈ ਜਾਂ ਬੰਦਾ ਵਾਕਈ ਇੰਨਾ ਗਲਤ ਸੀਗਾ ਉਹਨੂੰ ਚਾਹੀਦਾ ਸੀਗਾ ਕਿ ਯਾਰ ਜੇ ਕੋਈ ਗਿਫਟ ਦੇਣਾ ਤਾਂ ਆਪਣੀ ਵਾਈਫ ਨੂੰ ਦੇਵੇ ਹੋਰ ਕਿਸੇ ਨੂੰ ਕਾਹਨੂੰ ਉਹ ਵੀ ਕਿਸੇ ਲੇਡੀ ਨੂੰ ਕੰਮ ਤੇ ਉਹ ਕਹਿੰਦੀ ਮੈਨੂੰ ਤਾਂ ਐਂ ਲੱਗਿਆ ਕਿ ਯਾਰ ਮੇਰੇ ਬਾਰੇ ਸੋਚਦਾ ਹੀ ਨਹੀਂ ਮੈਂ ਇਹਦੇ ਲਈ ਪ੍ਰਾਇਓਰਟੀ ਨਹੀਂ ਹੈਗੀ ਸੋ 905-673-3337 ਆਪਣਾ ਨੰਬਰ ਹੈ 9056733337 9056733337 905-673-3337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਮੱਲੀ ਟੈਂਟ ਸਰਵਿਸਿਜ਼ ਵਧੀਆ ਟੋਪ ਟੋਪ ਟੋਪ ਦਾ ਤੁਸੀਂ ਟੈਂਟ ਲਵਾਉਣਾ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਮੱਲੀ ਟੈਂਟ ਸਰਵਿਸਿਜ਼ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਇਹਨਾਂ ਕੋਲ ਅਵੇਲੇਬਲ ਨੇ ਮੱਲੀ ਟੈਂਟ ਡਾਂਸ ਫਲੋਰ ਬਾਰ ਟੇਬਲ ਚੇਅਰਾਂ ਸਾਰਾ ਕੁਛ ਪ੍ਰੋਵਾਈਡ ਕਰਨਗੇ 6479992569 6479992569 ਮੱਲੀ ਟੈਂਟ 2065 ਹੈਲੋ
5: ਜੀ ਨਵੀਨ ਭਾਈ
0: ਜੀ ਠੀਕ ਹੈ ਸਰ ਕੈਸੇ ਹੋ
5: ਜੀ ਜੀ ਬਿਲਕੁਲ ਇਹ ਠੀਕ ਨਹੀਂ ਕੀਆ ਇਸਨੇ ਬੰਦੇ ਨੇ ਜੋ ਆਪਣਾ ਗਿਫਟ ਦੇ ਦਿਆ ਇਹ ਗਲਤ ਬਾਤ ਹੈ ਇਸਕੋ ਪਤਾ ਕੈਸੇ ਆਸਾਨੀ ਸੇ ਆਪਕੋ ਸਮਝ ਆਏਗੀ ਅਗਰ ਉਸਕੀ ਬੇਗਮ ਹੋਤੀ ਔਰ ਵੋ ਆਪਣੇ ਕਿਸੀ ਕੋਲੀਗ ਕੋ ਇਸ ਤਰ੍ਹਾਂ ਮੇਲ ਵਰਕਰ ਕੋ ਦੇ ਦੇਤੀ ਗਿਫਟ ਉਸਕੋ ਮਿਲਤਾ ਤੋ ਬੰਦਾ ਕੈਸਾ ਫੀਲ ਕਰਤਾ ਯਹੀ ਬੰਦਾ ਜਿਸਨੇ ਗਿਫਟ ਦਿਆ ਇਹ ਇਸੇ ਕੁਐਸਚਨ ਕਰੇ ਨਾ ਜ਼ਰਾ ਫਿਰ ਆਪਕੋ ਅੰਦਾਜ਼ਾ ਹੋਗਾ ਇਸਨੇ ਕਿਤਨਾ ਗਲਤ ਕਾਮ ਕੀਆ ਤੋ ਮਤਲਬ ਬਿਲਕੁਲ ਉਸਕੀ ਫੀਲਿੰਗ ਜੋ ਔਰਤ ਜੋ ਲੜਕੀ ਕੀ ਉਸਕੀ ਬੀਵੀ ਕੀ ਹੈ ਉਹ ਬਿਲਕੁਲ ਸਹੀ ਹੈ ਉਸਨੇ ਸਹੀ ਮਾਇੰਡ ਕੀਆ ਯੇ ਕਾਫੀ ਓਬਜੈਕਸ਼ਨੇਬਲ ਬਾਤ ਹੈ ਯੇ ਠੀਕ ਨਹੀਂ ਕੀਆ ਉਸ
0: ਠੀਕ ਨਹੀਂ ਕੀ ਹੈ ਚਲੋ ਸਰ ਬਹੁਤ ਸਾਰੇ ਲੋਕ ਬੋਲ ਰਹੇ ਹੈ ਫਿਰ ਕਿਆ ਹੁਆ ਯਾਰ ਇੱਕ ਕੋਵਰਕਰ ਕੋਈ ਦਿਆ ਹੈ ਕਈ ਵਾਰ ਕਾਮ ਪੇ ਕਿਸੀ ਨੇ ਆਪਕੇ ਲਈ ਕੋਈ ਫੇਵਰ ਕੀਆ ਹੋਤਾ ਹੈ ਤੋ ਕਰਨਾ ਪੜਤਾ ਹੈ
5: ਨਹੀਂ ਲੇਕਿਨ ਨਵੀਨ ਭਾਈ ਵਹੀ ਬਾਤ ਹੈ ਮੈਂ ਪੁੱਛੇ ਨਾ ਅਗਰ ਇਨਕੀ ਬੇਗਮ ਕੋਈ ਅਗਰ ਔਰਤ ਵਹੀ ਕਾਮ ਕਰੇ ਤੋ ਫਿਰ ਇਨਕੋ ਕੈਸਾ ਹੋਗਾ ਯੇ ਇਸ ਤਰ੍ਹਾਂ ਸੋਚੇ ਤੋ ਦੇਖੇ ਹਮੇ ਤੋ ਮਤਲਬ ਹਮ ਤੋ ਬਰਦਾਸ਼ਤ ਹੀ ਨਾ ਸ਼ਾਇਦ ਕਰ ਸਕੇ ہمیں پتا لگے میری وائف جو ہے اس نے جناب اپنے کسی کو ورکر کو آفس میں گفٹ ملا تو اس نے آگے.
0: اچھا آپ برداشت نہیں کریں گے اگر آپ کو یہ پتا لگتا ہے؟
5: نہیں نہیں نہیں, یہ بہت زیادہ بڑا مشکل ہے یہ چیز برداشت کرنی, بہت برا لگے گا, کوئی شک نہیں ہے.
0: چلو
5: بہت زیادہ تکلیف میں بات ہوگی کہ یار یہ میری بیوی مطلب یہ کیا, یہ بنتا نہیں, بنتا ہی نہیں ہے کسی کو. ایک تو گفٹ ملا چلو رکھ لو, وہ علیحدہ بات ہے گھر لے آؤ, لیکن آگے سے تم نے آگے کسی اور کو ورکر اپنے کو وہ بھی میل کو تم دے رہے ہو,
6: میں میچیور ہو جانا جی پیچھے لڑن لگ گئے تو پتا نہیں کنوس ہو جانے. چلو جڑے بھائی نال ہو گئی سن کے برا لگا, پر ہن اونوں کہو وی جڑی کڑی نو آئی ایس ایل دتا دی ہن ادھر اپروچ کر لے تے ڈائیورس پکتا ہی ہے. ہاں
0: نہیں پر تسی کہنے ہو وی لیڈی نے ایدی گھر والی نے اوور ریئیکٹ کیتا؟ ڈیوورس ہونے لگ جان گے, تھنوں لگتا ہے بھی وہ کتنا کتے لیڈیز یا لڑکیاں اوور ریئیکٹ کر جاندیاں نے؟
6: اوور ریئیکٹ نہیں کہہ سکتے پر کتنا کتے ایڈی گل ہے بھی نہیں سی نا جدی بن گئی,
0: ایڈی گل نہیں
6: سی پچھے ڈائیورس ہو گیا بھائی تھی آپ لاؤ صاحب کی کچھ پیا دنیا پھر تو بہت چھوٹیاں چیزاں نے.
0: نہیں ٹھیک ہے چلو تسی اچھا تسی ویاہ تا نہیں کرائے, تھنوں لگدا کہ کڑیاں 30 سال تو بعد ہی میچور ہوندیاں نے؟
6: تھوڑا جہا لگدا مینوں وی چلو سٹیبل جیاں ہو جاندیاں وی چلو ٹھیک ہے دیکھ لیا سارا کچھ کیڑی چیزاں وچ لڑنا کیڑیاں چیزاں وچ نہیں لڑنا. ہاں
0: گرکرم نو کال کرو, گڈیاں گھران دی انشورنس تھوڑی نہیں کٹ رہی نا تسی ٹینشن لینی بند کرو. گرکرم ٹھینسا گرکرم پہلی گل تا 25 تو ود کمپنیاں نال اے گل بات کرن گے, پھر تھونوں ساریاں کمپنیاں دے نال گل کر کے 30% تک دا ڈسکاؤنٹ لے کے دین گے. سو گرکرم ٹھینسا گڈیاں گھران دی انشورنس 647-674-4735 647-674-4735 گرکرم ٹھینسا نال گل بات کرو. ایچ کے موورز اپنے شہر دی اپنی کمیونٹی دی نمبر ون موونگ کمپنی ہے, تسی اگر موو ہو رہے ہو ایچ کے موورز نو کال کرو 416-524-6704 موورز نو فون کر لو 416-524-6704 نمبر ون موونگ کمپنی. 6183 ہلو ہلو
7: سسری
0: سسری کال جی کیون
7: ٹھیک
0: ٹھاک بہت ودھیا جی.
7: لیڈیز نو پتا کی ہوندا آپا چاہنی ہونی ہے کہ اسی اپنے ہسبینڈ لئی پرائیورٹیز ہوئی ہے جدا کیونکہ سانو سچی جیلس فیل ہوندی ہے پر ہوندی بھی صرف اپنے ہسبینڈ نال ہی ہوندی ہے کہ جی کوئی ہور تیسرا بندہ بھی آپا اُن تھوڑی ادا جا کے میڑا مارنا جا کچھ ادا
0: کرنا,
7: پر بندے کئی بار انڈرسٹینڈ نہیں کرتے, کئی بار ہو جاتا ہے مس یوز کیونکہ ہو چکا ہے تا کر کے.
0: سو تھانو لگتا ہے کہ بندے تھوڑے جہ کر دیندے ہیں کہ یار ایڈی کیڑی گل ہے جدو گل ہوندی واقعی ہے؟
7: ایگزیکٹلی ہاں جی, پھر اور چھوٹی چھوٹی گلاں بن جاندیاں کیونکہ میرے نال پرسنلی ہو چکا ہے چھوٹی چھوٹی گلاں بس پرے تے بن جاندیاں مڑ کے پھر بندے کہہ دیندے ہیں اے جلسی بہت کردی ہے اے نوں چھڈ دو راہ پاؤ اپنے ایتھے ہو چکا میرے نال مطلب کہندا پر میں آں نوں نوں تے نوں تے کئی وار ایتھے لگن لگ پیندا سی میں ہی غلط ہے میں جلس کردی سی پر پتہ نہیں سن
0: نہیں تھوڑے نال کی تھوڑے نال کی ہویا ایسا
7: میرے نا بھی سا ہی ہوں چھوٹی چھوٹی گلا ਬਹੁਤ ਲੰਮੀਆਂ ਚੜੀਆਂ ਗੱਲਾਂ ਮੈਂ ਕਿਤੇ ਦੱਸੂਗੀ ਆਪਣਾ ਟਾਪਿਕ ਤੇ ਮੈਂ ਚਾਹੁੰਦੀ ਹਾਂ ਜਿੱਦਾਂ ਡਿਸਕਸ ਕਰੀਏ ਜਿੱਦਾਂ ਹਨਾ
0: ਫਿਰ ਕੀ ਹੋਇਆ
7: ਉੱਥੇ ਵੀ ਜਦੋਂ ਅਸੀਂ ਬਾਹਰ ਗਏ ਸੀ ਘੁੰਮਣ ਫਿਰਨ ਤੇ ਉੱਥੇ ਮੇਰੇ ਹਸਬੈਂਡ ਨੇ ਮੇਰੇ ਤੋਂ ਬਿਨਾਂ ਕਿਸੇ ਹੋਰ ਆਪਣੇ ਕਜ਼ਨ ਕੁਜ਼ਨ ਦੀ ਵਾਈਫ ਦੇ ਨਾਲ ਟਾਈਮ ਟੂਮ ਸਪੈਂਡ ਕੀਤਾ ਸਾਰਾ ਜਿੱਦਾਂ ਵੀਕ ਤੇ ਮੈਨੂੰ ਬਹੁਤ ਜਲਸੀ ਹੋਈ ਸੀ ਉੱਥੇ ਪਰ ਉੱਥੇ ਫਿਰ ਮੇਰੇ ਕੋਲੋਂ ਕੰਟਰੋਲ ਨੀ ਕਰ ਹੋਇਆ ਮੇਰਾ ਗੁੱਸਾ ਜਿੱਦਾਂ ਗੁੱਸਾ ਰੱਖ ਲਓ ਚਾਹੇ ਜੈਲਸ ਰੱਖ ਲਓ ਚਾਹੇ ਇਮੋਸ਼ਨ ਰੱਖ ਲਓ ਤੇ ਸਾਡੀ ਲੜਾਈ ਬਹੁਤ ਹੋ ਗਈ ਸੀ ਮੈਂ ਨੀ ਕਹਾਂ ਜਿੱਦਾਂ ਹਨਾ ਮੈਂ ਆਪਣੇ ਹਸਬੈਂਡ ਨੂੰ ਸਾਰਾ ਦੋਸ਼ ਨਹੀਂ ਦਿੰਦੀ ਮੈਨੂੰ ਇੱਦਾਂ ਲੱਗਦਾ ਹੈ ਵੀ ਮੈਨੂੰ ਕੰਟਰੋਲ ਕਰਨਾ ਚਾਹੀਦਾ ਸੀ ਪਰ ਮੈਂ ਤਾਂ ਨਹੀਂ ਕੰਟਰੋਲ
0: ਨਹੀਂ ਪਰ ਫਿਰ ਲੜਾਈ ਇੰਨੀ ਵਧੀ ਤੇ ਫਿਰ ਗੱਲ ਮੁੱਕੀ ਕਿੱਥੇ ਹੁਣ ਕੀ ਹੋਇਆ ਡਿਵੋਰਸ ਤੇ ਮੁੱਕੀ ਗੱਲ ਹੈ ਇੰਨਾ ਗੁੱਸਾ ਇੰਨਾ ਗੁੱਸਾ ਹੋਇਆ
7: ਮਤਲਬ ਹਸਬੈਂਡ ਮੇਰੇ ਫਿਰ ਇੰਨਾ ਗੁੱਸਾ ਕਰਕੇ ਕਹਿੰਦੇ ਮੈਂ ਮੇਰੀ ਬੇਇੱਜ਼ਤੀ ਹੋਈ ਆ ਉਹਨਾਂ ਨੇ ਸਾਰਾ ਬਲੇਮ ਫਿਰ ਮੇਰੇ ਤੇ ਲਾ ਦਿੱਤਾ ਹਾਂ ਉਹ ਕਹਿੰਦੇ ਵੀ ਜਦੋਂ ਸਾਡੇ ਨਾਲ ਨਾ 35 ਬੰਦੇ ਸੀਗੇ ਇਕੱਠੇ ਤੇ ਅਸੀਂ ਗਰੁੱਪ ਚ ਗਏ ਸੀਗੇ ਤੇ ਉਹ ਸਿਰਫ ਉਸੇ ਲੇਡੀ ਮਗਰ ਹੀ ਉਹਦਾ ਹੀ ਟੇਕਰ ਕਰੀ ਜਾਂਦੇ ਸੀਗੇ ਉਹ ਇਕੱਲੀ ਆਈ ਸੀਗੀ ਤੇ ਕਜ਼ਨ ਮੇਰੇ ਹਸਬੈਂਡ ਦੇ ਕਜ਼ਨ ਦੀ ਵਾਈਫ ਸੀ ਮੈਕਸੀਕੋ ਗਏ ਸੀ ਅਸੀਂ ਤੇ ਸਾਰੀਆਂ ਫੈਮਿਲੀਆਂ ਸੀ ਪਰ ਮੇਰੇ ਹਸਬੈਂਡ ਨੇ ਕੋਈ ਪਰਵਾਹ ਨੀ ਕੀਤੀ ਨਾ ਮੇਰੀ ਨਾ ਉਹਨਾਂ ਫੈਮਿਲੀਆਂ ਦੀ
0: ਪਰ
7: ਮੈਨੂੰ ਤਾਂ ਏਦਾਂ ਮੇਰੇ ਮਤਲਬ ਬ੍ਰੇਨ ਦੇ ਵਿਚ ਏਦਾਂ ਪਾ ਦਿੱਤਾ ਸੀ ਮੇਰੇ ਬੱਚਿਆਂ ਦੇ ਵਿਚ ਵੀ ਭਈ ਤੁਹਾਡੀ ਮੰਮ ਗਲਤ ਆ ਇਹਨੇ ਮੇਰੇ ਗਲਤ ਅਫਵਾਹ ਫੈਲਾ ਰਹੀ ਹੈ ਜਾਂ ਕੁਛ ਏਦਾਂ ਜਲਸ ਕੀਤੀ ਹੈ ਜਾਂ ਕੁਛ ਏਦਾਂ ਹਨਾ ਮੈਂ ਮੈਂਟਲੀ
0: ਚਲੋ ਨਹੀਂ ਕੋਈ ਨਾ ਕਿਸੇ ਹੋਰ ਦਿਨ ਗੱਲ ਵੀ ਕਰਾਂਗੇ ਬਟ ਨਹੀਂ ਬਹੁਤ ਸ਼ੁਕਰੀਆ ਤੁਸੀਂ ਸ਼ੇਅਰ ਕੀਤੀ ਆਪਣੀ ਕਹਾਣੀ ਥੈਂਕ ਯੂ ਦੇਖੋ ਇਹ ਜੈਲਸੀ ਨਹੀਂ ਹੁੰਦੀ ਇਹ ਇੱਕ ਦੇਖੋ ਇੱਕ ਔਰਤ ਦਾ ਵੀ ਰਾਈਟ ਹੈ ਯਾਰ ਜੇ ਉਹਨਾਂ ਨੂੰ ਲੱਗਦਾ ਕਿ ਥੋੜ੍ਹੀ ਬਹੁਤੀ ਸਾਨੂੰ ਵੀ ਇੰਪੋਰਟੈਂਸ ਚਾਹੀਦੀ ਹੈ ਤਾਂ ਬੰਦੇ ਨੂੰ ਵੀ ਚਾਹੀਦਾ ਯਾਰ ਜੇ ਲਾਵਾਂ ਲਈ ਆ ਵਿਆਹ ਕਰਾਇਆ ਵੀ ਇੰਪੋਰਟੈਂਸ ਦਿਓ ਰਾਈਟ ਐਸ ਲੌਂਗ ਐਸ ਕੋਈ ਚਲੋ ਕੋਈ ਬੜੀ ਜ਼ਿਆਦੇ ਉਹ ਤਾਂ ਚਲੋ ਵੱਖਰੀ ਗੱਲ ਹੈ ਬਟ ਹੁਣ ਕਿਸੇ ਹੋਰ ਨਾਲ ਟਾਈਮ ਸਪੈਂਡ ਕਰਨਾ ਕਿਸੇ ਹੋਰ ਨੂੰ ਤੋਹਫੇ ਦੇਣੇ ਹੁਣ ਬੰਦੇ ਜਰ ਲੈਣਗੇ ਜੀ ਕਿ ਉਹਨਾਂ ਦੀ ਘਰ ਵਾਲੀ ਆ ਇੱਕ ਦੇ ਐਂ ਕਰਾਂਗੇ ਕਦੇ ਵੀ ਨਹੀਂ ਸੋ ਦੁਆਬਾ ਟਰੈਵਲ ਨੂੰ ਵੀ ਯਾਦ ਰੱਖੋ ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ ਇਜ਼ ਨੰਬਰ 1 ਵਧੀਆ ਸਰਵਿਸ ਟੌਪ ਦੇ ਰੇਟ ਦੁਆਬਾ ਟਰੈਵਲ ਐਂਡ ਟੂਰ 9057967800 9057967800 ਦੁਆਬਾ ਟਰੈਵਲ ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਪਵਾਉਣੇ ਆ ਟਰੱਕ ਦੀ ਰਿਪੇਅਰ ਟਰੱਕ ਦਾ ਓਇਲ ਚੇਂਜ ਜਾਂ ਟਰੱਕ ਦੀ ਅਲਾਈਨਮੈਂਟ ਇਹਨਾਂ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ ਮਿਲਟਨ 'ਚ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਨੇ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ ਈਗਲ ਟਰੱਕ 401 ਤੋਂ ਉੱਤਰ ਅਨੁਸਾਰ ਅਤੇ ਨੰਬਰ ਹੈ 6472346293 ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ ਵਾਰ ਵਾਰ ਤੁਹਾਨੂੰ ਅੱਜ ਨੰਬਰ ਦੇ ਰਹੇ ਹਾਂ PNJA ਰੈਨੋਵੇਸ਼ਨ ਵਾਲਿਆਂ ਦਾ PNJA ਰੈਨੋਵੇਸ਼ਨ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਬਈ ਤੁਸੀਂ ਅਗਰ A to Z ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਸੋਲਿਡ ਬੜਾ ਟੌਪ ਦਾ ਕੰਮ ਅਤੇ ਬਿਲਕੁਲ ਵੀ ਕੋਈ ਸ਼ੋਰਟਕੱਟ ਨਹੀਂ ਟਾਈਮ ਲਾਉਂਦੇ ਨੇ ਕੁਆਲਿਟੀ ਦਾ ਕੰਮ ਕਰਦੇ ਆ ਰੇਟ ਇਹਨਾਂ ਦਾ ਬਹੁਤ ਹੀ ਰੀਜ਼ਨੇਬਲ ਹੈ ਬੇਸਮੈਂਟ ਤਿਆਰ ਕਰਾਉਣੀ ਹੈ ਕਿਚਨ ਬਾਥਰੂਮ ਦੀ ਰੈਨੋਵੇਸ਼ਨ ਹੈ ਫੁੱਲ ਹੋਮ ਰੈਨੋਵੇਸ਼ਨ ਜਨਰਲ ਕੋਈ ਵੀ ਨਿੱਕੀ ਮੋਟੀ ਵੀ ਰਿਪੇਅਰ ਹੈ ਇਹਨਾਂ ਨੂੰ ਫੋਨ ਕਰ ਲਓ 437-318-0400 PNJA ਰੈਨੋਵੇਸ਼ਨ ਵਾਲਿਆਂ ਨਾਲ ਗੱਲਬਾਤ ਕਰੋ ਅਤੇ ਮਿਸਟਰ ਸਿੰਘ ਪੀਜ਼ੇ ਵਾਲੇ ਨੇ ਡੀਲ ਭੇਜੀ ਹੈ ਯਾਰ ਬਹੁਤ ਹੀ ਟੌਪ ਦੀ 2 ਲਾਰਜ ਪੀਜ਼ੇ 4 ਟੋਪਿੰਗ 4 ਡਿਪਿੰਗ ਸੌਸ ਫਰੀ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 'ਚ ਸਾਰਾ ਕੁਛ ਮਿਲ ਰਿਹਾ ਯਾਰ ਮਿਸਟਰ ਸਿੰਘ ਪੀਜ਼ਾ ਬਰੈਂਪਟਨ ਦੇ ਵਿੱਚ ਮਲਟੀਪਲ ਲੋਕੇਸ਼ਨਸ ਨੇ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2499 ਲਾਰਜ ਪੀਜ਼ਾ 4 ਟੋਪ ਨਹੀਂ ਇਹ ਪੁਰਾਣੀ ਡੀਲ ਹੈ ਜਿਹੜੀ ਹੁਣ ਦੀ ਆ ਉਹੀ ਰੱਖੋ ਸੋ 2 ਲਾਰਜ ਪੀਜ਼ੇ 4 ਟੋਪਿੰਗ 4 ਡਿਪ 4 ਟੋਪਿੰਗ 4 ਡਿਪ ਅਤੇ 2 ਲੀਟਰ ਕੋਕ $40 905-504-1000 905-504-1000 ਮਿਸਟਰ ਸਿੰਘ ਪੀਜ਼ਾ 6986 ਹੈਲੋ
8: ਹਾਂਜੀ ਬਾਈ ਜੀ ਕੀ ਹਾਲ ਨੇ
0: ਵਧੀਆ ਵੀਰੇ ਕਿਵੇਂ ਹੋ
8: ਬਹੁਤ ਵਧੀਆ ਵਧੀਆ ਠੀਕ ਠਾਕ ਆਂਟੀ ਜਿਹੜੇ ਪਹਿਲਾਂ ਗੱਲ ਦੱਸ ਕੇ ਕਹਿੰਦੇ ਉਹਨਾਂ ਨੇ ਅੱਗੇ ਵੀ ਇੱਕ ਦਿਨ ਸੁਣਾਈ ਸੀ ਕਹਾਣੀ ਸ਼ਾਇਦ ਤੁਸੀਂ ਭੁੱਲ ਗਏ
0: ਨਹੀਂ ਉਹ ਹੋਰ ਸੀਗੀ ਗੱਲ ਚਲੋ ਜਿਹੜੀ ਮਰਜ਼ੀ ਹੋਵੇ, ਆਂਟੀ ਨੀ ਕਹੀਦਾ ਹੁੰਦਾ ਤੁਹਾਨੂੰ, ਕੀ ਪਤਾ ਆਂਟੀ ਆ ਜਾਂ ਯੰਗ ਹੈ ਕੀ ਹੈ?
8: ਨਹੀਂ ਉਹਨਾਂ ਨੇ ਦੱਸਿਆ ਸੀਗਾ ਵੀ 45
0: ਆਂਟੀ ਹੁੰਦੀ ਹੈ ਕੋਈ ਯਾਰ,
8: ਮੁੰਡੇ ਦੀ ਤੇ ਓਦੋ ਬਾਅਦ ਓਹਦੀ ਵਾਈਫ ਦੀ ਆ। ਚਲੋ ਜੇ ਮੁੰਡੇ ਨੇ ਗਲਤੀ ਕਰੀ ਆ, ਗਲਤੀ ਕਰੀ ਆ ਨੋ ਡਾਊਟ, ਤੇ ਉਹ ਆਹ ਗਲਤੀ ਲੈ ਕੇ ਡਿਵੋਰਸ ਤੱਕ ਜਾਣ ਦੀ ਗੱਲ ਸੀਗੀ, ਘਰੇ ਬਹਿ ਕੇ ਗੱਲ ਆਪਦੀ ਸੋਲਵ ਕਰਦੇ। ਜੇ ਉਹਨੇ ਇਹਨੂੰ ਗਿਫਟ ਦੇ ਦਿੱਤਾ ਸੀ ਉਹ ਸੋਰੀ ਫੀਲ ਕਰਦਾ, ਉਹ ਦੁਬਾਰੀ ਇਹਨੂੰ ਉਹ ਜਿਹਾ ਗਿਫਟ ਲੈ ਕੇ ਦੇ ਦਿੰਦਾ ਸੋਰੀ ਫੀਲ ਕਰ ਲੈਂਦਾ, ਉਹਨੇ ਤਾਂ ਗਲਤੀ ਕਰ ਹੀ ਲਈ। ਤੇ ਉਦੋਂ ਬਾਅਦ ਉਹਦੀ ਘਰਵਾਲੀ ਨੇ ਜਿਹੜੀ ਚੱਕ ਡਿਵੋਰਸ ਫਾਈਲ ਕਰਤਾ, ਉਹਨੇ ਵੀ ਮੂਰਖਮਤੀ ਕਰੀ ਹੈ। ਏਡੀ ਕਿੱਡੀ ਗੱਲ ਸੀਗੀ, ਘਰ ਖਰਾਬ ਹੋ ਗਿਆ ਕਹਾਂ ਬੱਚੇ ਨੇ।
0: ਨਹੀਂ ਪਰ ਆਪਾਂ ਕਹਿ ਤਾਂ ਦਿੰਦੇ ਏਡੀ ਕਿਹੜੀ ਗੱਲ ਆ, ਜੇ ਪਹਿਲਾਂ ਵੀ ਕਿਤੇ ਉਹਨੂੰ ਲੱਗਿਆ ਕਿ ਅਰੇ ਬੰਦਾ ਮੇਰੀ ਉਨੀ ਕਦਰ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਹੈ, ਤੇ ਹੁਣ ਵੀ ਬੰਦਾ ਕਹਿ ਰਿਹਾ ਏਡੀ ਕਿਹੜੀ ਗੱਲ ਹੈ ਜੇ ਮੈਂ ਉਸ ਕੁੜੀ ਨੂੰ ਦੇ ਵੀ ਦਿੱਤਾ ਗਿਫਟ, ਤਾਂ ਗੱਲ ਤੁਹਾਨੂੰ ਲੱਗਦੀ ਹੈ ਛੋਟੀ, ਬਟ ਕਈ ਨੂੰ ਵੱਡੀ ਲੱਗਦੀ ਹੈ।
8: ਨਹੀਂ ਨਹੀਂ ਨਹੀਂ ਨਹੀਂ ਨਹੀਂ ਛੋਟੀ ਨਹੀਂ, ਮੈਂ ਕਹਿ ਰਿਹਾ ਦੋਨਾਂ ਨੇ ਗਲਤੀ ਕਰੀ ਆ। ਪਹਿਲੀ ਗਲਤੀ ਹੈਗੀ ਮੁੰਡੇ ਦੀ, ਠੀਕ ਆ, ਜਿਹੜਾ ਉਹਨੇ ਗਿਫਟ ਚੱਕ ਕੇ ਕਿਸੇ ਹੋਰ ਨੂੰ ਦੇਤਾ, ਤੇ ਉਸ ਤੋਂ ਬਾਅਦ ਦੂਜੀ ਗਲਤੀ ਕਰੀ ਉਹਦੀ ਉਹਦੀ ਵਾਈਫ ਨੇ, ਜਿਹੜਾ ਉਹਨੇ ਡਿਵੋਰਸ ਫਾਈਲ ਕਰਤਾ। ਹਾਂ ਜੇ ਮੁੰਡੇ ਨੇ ਗਲਤੀ ਕਰੀ ਸੀਗੀ ਤੇ ਮੁੰਡੇ ਨੂੰ ਉਹਦੀ ਘਰਵਾਲੀ ਨੂੰ ਗੁੱਸਾ ਲੱਗਿਆ ਤਾਂ ਉਹ ਸੋਰੀ ਫੀਲ ਕਰਦਾ ਨਾ, ਜਾਂ ਉਦਾਂ ਦਾ ਗਿਫਟ ਉਹਨੂੰ ਦੁਬਾਰੇ ਲੈ ਜਾਂਦਾ, ਉਹਨੂੰ ਉਹ ਉਹ ਸੋਲਵ ਕਰਨਾ ਚਾਹੀਦੀ ਸੀ ਸਾਰੀ ਗੱਲ।
0: ਤੇ ਹੁਣ ਡਿਵੋਰਸ ਤੱਕ ਗੱਲ, ਬੰਦੇ ਵੀ ਅੜ ਜਾਂਦੇ ਆ ਕਿ ਤੂੰ ਐਵੇਂ ਬਿਨਾਂ ਕਿਸੇ ਗੱਲੋਂ ਰਿਐਕਟ ਕਰ ਰਹੀ ਏਡੀ ਕਿਹੜੀ ਗੱਲ ਹੈ। ਬੰਦੇ ਵੀ ਫਿਰ ਥੋੜੇ ਜਿਹੇ ਅੜ ਜਾਂਦੇ ਆ ਕਿ ਨਹੀਂ ਵੀ ਮੈਂ ਕੋਈ ਗਲਤੀ ਨੀ ਕੀਤੀ। ਬੰਦੇ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਲੱਗਦਾ ਨਾ ਕਿ ਅਸੀਂ ਸਹੀ ਆ, ਅਸੀਂ ਸਹੀ ਸੀ ਦੇ ਚੱਕਰ ਦੇ ਵਿੱਚ ਫਿਰ ਗੱਲ ਫਸ ਕੇ ਗਲਤੀ ਹੋ ਜਾਂਦੀ ਹੈ। ਰੋਇਲ ਆਟੋ ਸੈਂਟਰ ਸਟੀਲਸ ਮੈਲਨੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਆਦਿ ਕਰਾਉਣੀ ਹੈ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ। ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ। ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1475-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478- ਸੈਂਟਰ ਤੇ ਉਸੇ ਨਾਲ ਨਾਲ ਇੱਕ ਮੈਸੇਜ ਮੈਂ ਤੁਹਾਨੂੰ ਦੇ ਦਵਾਂ ਫਰੈਸ਼ ਫੂਡ ਸੈਂਟਰ ਦਾ ਤੁਸੀਂ ਜ਼ਰੂਰ ਪਹੁੰਚੋ ਗਰੋਸਰੀ ਕਰਨੀ ਹੈ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਐਂਡ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ ਤੇ ਇੱਕ ਗੇੜਾ ਜ਼ਰੂਰ ਮਾਰੋ ਤੇ ਵਧੀਆ ਅੱਛੀਆਂ ਅੱਛੀਆਂ ਡੀਲਾਂ ਤੁਸੀਂ ਲਓ। ਇੱਕ ਯਾਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੂੰ ਨਾ ਕੁਝ ਇੱਕ ਇੰਪਲੋਈਜ਼ ਦੀ ਲੋੜ ਹੈ, ਕੰਮ ਲੱਭ ਰਹੇ ਹੋ, ਇਹਨਾਂ ਨੂੰ ਦੋ ਤੰਦੂਰ ਦੇ ਸ਼ੈੱਫ ਚਾਹੀਦੇ ਆ ਜਿਨ੍ਹਾਂ ਨੂੰ ਤੰਦੂਰ ਦਾ ਕੰਮ ਆਉਂਦਾ। ਵਧੀਆ ਰੈਸਟੋਰੈਂਟ ਹੈ, ਬਹੁਤ ਲੋਕੇਸ਼ਨਾਂ ਨੇ, ਕੰਮ ਇੰਨਾ ਯਾਰ ਵਿਹਲ ਹੀ ਨਹੀਂ ਮਿਲਦੀ, ਜਿੰਨਾ ਮਰਜ਼ੀ ਕੰਮ ਕਰੋ। ਤੁਸੀਂ ਵਟਸਐਪ 'ਤੇ ਮੈਸੇਜ ਕਰ ਦਿਉ 905-794-8111 905-794-8111 ਦੇ ਉੱਤੇ ਕਾਲ ਕਰ ਲਓ। ਸਿੰਪਲੀ ਇੰਡੀਅਨ ਯਾ ਸੋਰੀ ਟੈਕਸ ਕਰ ਦਿਉ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ G3683। ਹੈਲੋ,
9: ਹਾਏ, ਹੈਲੋ, ਕਿਵੇਂ ਹੋ?
0: ਠੀਕ ਹੈ ਜੀ, ਕਿਵੇਂ ਹੋ?
9: ਵਧੀਆ ਵਧੀਆ। ਮੈਂ ਇਹ ਐਡ ਕਰਨਾ ਸੀਗਾ ਕਿ ਚਲੋ ਮੁੰਡੇ ਨੇ ਤਾਂ ਦਿੱਤਾ ਹੀ ਦਿੱਤਾ, ਪਰ ਜਿਹੜੀ ਕੁੜੀ ਨੇ ਰਿਸੀਵ ਕੀਤਾ ਉਹਨੇ ਵੀ ਤਾਂ ਬੈਕ ਕੇ ਆਈ ਹੋਣਾਗਾ ਕਿ ਤੂੰ ਆਪਦੀ ਵਾਈਫ ਨੂੰ ਨੀ ਦੇਗਾ, ਤੂੰ ਇਹ ਮੈਨੂੰ ਕਿਉਂ ਦੇ ਰਿਹਾ? ਚਲ ਜੇ ਮੁੰਡੇ ਨੂੰ ਨੀ ਪਤਾ ਸੀ ਕਿ YSL ਐਕਸਪੈਂਸਿਵ ਹੈਗਾ ਨਹੀਂ ਹੈਗਾ, ਬਟ ਕੁੜੀ ਨੂੰ ਫੋਰ ਸ਼ੋਰ ਪਤਾ ਹੋਣਾ ਕਿ ਐਕਸਪੈਂਸਿਵ ਹੈਗਾ।
0: ਨਹੀਂ, ਉਹਨੂੰ ਤਾਂ ਕੁੜੀ ਨੂੰ ਹੁਣ ਗਿਫਟ ਮਿਲ ਰਿਹਾ, ਉਹਨੂੰ ਕੀ ਪਰਵਾਹ ਹੈ, ਜਿਹੜਾ ਦੇ ਰਿਹਾ ਉਹਨੇ ਤਾਂ ਲੈਣਾ ਹੀ ਲੈਣਾ।
9: ਬਟ ਮੀਨਸ ਲਾਈਕ ਜੇ ਹੁਣ ਮੈਨੂੰ ਕੋਈ ਦੇਵੇ, ਮੈਨੂੰ ਪਤਾ ਐਕਸਪੈਂਸਿਵ ਆ ਤੇ ਮੈਨੂੰ ਪਤਾ ਮੇਰੇ ਕੋਲੀਗ ਦੀ ਵਾਈਫ ਵੀ ਹੈਗੀ ਆ, ਤਾਂ ਮੈਨੂੰ ਮਿਲ ਵੀ ਰਿਹਾ, ਪਰ ਮੈਨੂੰ ਕਿਤੇ ਨਾ ਕਿਤੇ ਕੁਐਸਚਨੇਬਲ ਹੋਊਗਾ ਵੀ ਆਪਦੀ ਵਾਈਫ ਨੂੰ ਕਿਉਂ ਨੀ ਦੇ ਰਿਹਾ ਬਟ ਮੈਨੂੰ ਦੇ ਰਿਹਾ। ਸੋ ਤੇ ਡਾਵੋਰਸ ਤੱਕ ਗੱਲ ਗਈ ਆ, ਤਾਂ ਪ੍ਰਿਟੀ ਕਲੀਅਰ ਆ ਕਿ ਕੋਈ ਇਹ ਗੱਲ ਕਰਕੇ ਸਿੱਧਾ ਡਾਵੋਰਸ ਤੱਕ ਨੀ ਗੱਲ ਗਈ ਹੋਣੀ, ਪਹਿਲਾਂ ਵੀ ਕੋਈ ਨਾ ਕੋਈ ਇਸ਼ੂਜ਼ ਹੋਏ ਹੋਣੇ ਆ, ਤਾਂ ਐਟ ਦੀ ਐਂਡ ਡੇਟ ਤੇ ਆ ਕੇ ਉਹ ਬਹਾਨਾ ਬਣ ਗਿਆ।
0: ਨਹੀਂ, ਜੇ ਤੁਹਾਨੂੰ ਕੋਈ ਬੰਦਾ ਕੰਮ ਤੇ ਕਵੇ ਕਿ ਯਾਰ ਮੈਨੂੰ ਨੀ ਚਾਹੀਦਾ ਤੂੰ ਲੈ ਲਾ, ਤੁਸੀਂ ਨਾ ਕਰ ਦੋਗੇ ਕਿ ਨਹੀਂ ਯਾਰ ਆਪਣੀ ਵਾਈਫ ਨੂੰ ਦੇ ਦੇ?
9: ਮੇਰੀ ਪਹਿਲੀ ਇੰਸਟਿੰਕਟ ਇਹ ਹੋਊਗੀ ਵੀ ਸਾਰੀਆਂ ਕੁੜੀਆਂ ਨੂੰ ਮੇਕਅਪ ਪਸੰਦ ਆ, ਤਾਂ ਜੇ ਕੁੜੀ ਨੂੰ ਜਾਣਦੀ ਆ ਮੈਨੂੰ ਪਤਾ ਉਹ ਮੈਰਿਡ ਆ, ਤੇ ਮੇਰਾ ਪਹਿਲਾ ਰਿਐਕਸ਼ਨ ਇਹ ਹੋਊਗਾ ਕਿ ਤੁਹਾਡੀ ਵਾਈਫ ਨੂੰ ਕਿਉਂ ਨੀ ਦੇ ਰਿਹਾ।
0: ਠੀਕ ਹੈ, ਇਹ ਤੁਸੀਂ ਬੜੇ ਕੁੜੀਆਂ ਤੁਸੀਂ ਬੜੇ ਐਥਿਕਲੀ ਜ਼ਿੰਦਗੀ ਜੀਨੇ ਹੋ ਫਿਰ, ਹੈ?
9: ਯਾ ਆਫ ਕੋਰਸ, ਮੇਰੇ ਲਈ ਜੋ ਮੈਂ ਸੋਚਿਆ, ਮੇਰੀ ਪਹਿਲੀ ਜਦੋਂ ਤੁਹਾਡੀ ਗੱਲ ਸੁਣੀ ਮੇਰੀ ਪਹਿਲੀ ਦਿਮਾਗ 'ਚ ਇਹ ਗੱਲ ਆਈ ਕਿ ਉਹ ਚੱਲ ਮੁੰਡੇ ਨੂੰ ਨਹੀਂ ਪਤਾ ਹੁੰਦਾ ਮੁੰਡਿਆਂ ਨੂੰ ਮੇਕਅਪ ਬਾਰੇ, ਪਰ ਕੁੜੀਆਂ ਨੂੰ ਪਤਾ ਹੁੰਦਾ ਕਿ ਚੱਲ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ, ਚੱਲ ਛੋਟੀਆਂ ਚੀਜ਼ਾਂ ਹੁੰਦੀਆਂ, ਕੋਈ ਹੋਰ ਚੀਜ਼ਾਂ ਹੁੰਦੀਆਂ ਉਹ ਬੰਦਾ ਚੱਲ ਦੇ ਦਿੰਦਾ ਆਪਦੇ ਕੋਲੀਗ ਨੂੰ, ਬਟ ਜਦੋਂ ਮੈਨੂੰ ਪਤਾ ਕਿ ਇਹ ਗਿਫਟ ਐਕਸਪੈਂਸਿਵ ਆ, ਮੇਰੇ ਕੋਲੀਗ ਮੈਰਿਡ ਆ, ਤਾਂ ਮੇਰਾ ਕੁਐਸਚਨ ਪੁੱਛਣਾ ਸੀਗਾ ਵੀ ਤੂੰ ਆਪਦੀ ਵਾਈਫ ਨੂੰ ਕਿਉਂ ਨਹੀਂ ਦੇਂਗਾ।
0: ਠੀਕ ਹੈ, ਓਕੇ, ਚਲੋ ਸੋਸ ਤੁਸੀਂ ਪਹਿਲੇ ਪਰਸਨ ਹੋ ਜਿਹੜੇ ਕਿ ਉਸ ਕੁੜੀ ਦੀ ਵੀ ਗਲਤੀ ਕੱਢ ਰਹੇ ਹੋ, ਸੋ ਚਲੋ ਨਹੀਂ, ਥੈਂਕ ਯੂ। ਓਕੇ ਚਲੋ, ਥੈਂਕ ਯੂ ਸੋ ਮਚ। ਸੋ ਇਹ ਕਹਿੰਦੇ ਕਿ ਜਿਹੜੀ ਕੁੜੀ ਨੂੰ ਮਿਲਿਆ ਗਿਫਟ ਉਹਨੇ ਕਿਉਂ ਨਹੀਂ ਕਿਹਾ ਕਿ ਮੈਨੂੰ ਨਾ ਦੇ ਬਈ, ਤੂੰ ਤਾਂ ਸਾਡੇ ਮੇਰੇ ਭਰਾਵਾਂ ਵਰਗਾ, ਤੂੰ ਆਪਣੇ ਘਰ ਵਾਲੇ ਨੂੰ ਦੇ ਦੇ। ਬਟ ਹੁਣ ਕਿਹੜੀ ਕੁੜੀ ਆ ਰਹੇ ਨੋ, ਜਿਹੜੀ ਕੋਈ ਸਿੰਗਲ ਹੈ ਜਾਂ ਕੋਈ ਕਿਸੇ ਨੂੰ ਤੋਹਫਾ ਮਿਲ ਰਿਹਾ, ਕੀ ਉਹ ਕਹੂਗੀ ਇੱਦਾਂ? ਸੋ ਖੈਰ, ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਆਪਣੀ ਹੋ ਰਹੀ ਹੈ। ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਜੁੜੇ ਨੇ। ਸਰਾਸ਼ ਕੈਸੇ ਹੋ ਸਰ, ਕਿਵੇਂ ਹੋ?
10: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਬੜੀਆ, ਥੱਕੇ ਲੇਕਿਨ ਠੀਕ ਹੈ, ਆਲ ਗੁੱਡ,
0: ਵੈਰੀ ਗੁੱਡ। ਸਰਾਸ਼, ਸਿੰਪਲ ਅਤੇ ਜਿਹੜੇ ਪਹਿਲੀ ਵਾਰ ਤੁਹਾਡੀ ਆਵਾਜ਼ ਸੁਣ ਰਹੇ ਆ, ਤੁਸੀਂ ਕੀ ਕੰਮ ਕਰਦੇ ਹੋ?
10: ਹਾਂਜੀ, ਸੋ ਕੰਪਨੀ ਦਾ ਨਾਮ ਹੈ ਯੂਨੀ ਗਲੋਬਲ ਐਡਵਾਈਜ਼ਰੀ, ਐਂਡ ਦੈਨ ਹਮੇ 8 ਸਾਲ ਹੋ ਗਏ ਹੈ, ਔਰ ਹਮ ਉਨ ਗਵਰਨਮੈਂਟ ਕੋਰਸਿਸ ਮੇ, ਲਾਈਕ ਹਮ ਉਨ ਐਜੂਕੇਸ਼ਨ ਪ੍ਰੋਗਰਾਮਸ ਮੇ ਡੀਲ ਕਰ ਸਕਤੇ ਹੈ, ਜਹਾਂ ਪੇ ਆਪਕੀ ਪਾਕਿਟ ਹਲਕੀ ਹੋ, ਜੇਬ ਸੇ ਪੈਸੇ ਲਗੇ, ਬਟ ਨਹੀਂ ਨਹੀਂ ਨਹੀਂ, ਹਮ ਉਨ੍ਹੀਂ ਕਾਲਜਸ ਉਨ੍ਹੀਂ ਪ੍ਰੋਗਰਾਮਸ ਮੇ ਡੀਲ ਕਰਤੇ ਹੈ ਜਿਨਕੀ ਫੀਸ ਗਵਰਨਮੈਂਟ ਪੇ ਕਰਤੀ ਹੈ। ਅਬ ਗਵਰਨਮੈਂਟ ਉਨ੍ਹੀਂ ਕੋਰਸਿਸ ਕੀ ਫੀਸ ਪੇ ਕਰੇਗੀ ਜੋ ਇੱਕ ਸਰਟਨ ਸਟੈਂਡਰਡ ਪੇ ਖੜੇ ਉਤਰਤੇ ਹੈ, ਤੋ ਵਹਾਂ ਵੀ ਕੁਛ ਸੈਟਿੰਗ ਨਹੀਂ ਹੈ, ਤੋ ਇਸ ਲਈ ਆਪ ਆਰਾਮ ਸੇ ਲਾਈਕ ਫੁਲੀ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰੇ, ਫੰਡਿੰਗ ਆਪਕੋ ਗਵਰਨਮੈਂਟ ਅਲੱਗ ਸੇ ਦੇ ਰਹੀ ਹੈ, ਫੀਸ ਵੀ ਦੇ ਰਹੀ ਹੈ ਆਪਕੀ, ਫੰਡਿੰਗ ਵੀ ਦੇ ਰਹੀ ਹੈ 30-100,000 ਡਾਲਰ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਕਹਿ ਰਹਾ ਹੂੰ ਮੈਂ ਗ੍ਰਾਂਟਸ ਹੈ, ਕਿਉਂਕਿ ਇੱਕ ਹਫ਼ਤੇ ਬਾਅਦ ਰੂਲਸ ਚੇਂਜ ਹੋ ਰਹੇ ਹੈ।
0: ਸੋ ਗਵਰਨਮੈਂਟ ਪੈਸੇ ਦੇ ਰਹੀ ਹੈ, ਤੁਸੀਂ ਐਜੂਕੇਸ਼ਨ ਆਪਣੀ ਕਰੋ ਤੇ ਸਾਰੇ ਖਰਚੇ ਤੁਹਾਡੇ ਗਵਰਨਮੈਂਟ ਪੇ ਕਰ ਰਹੀ ਹੈ, ਪੈਸੇ ਵਾਪਸ ਨਹੀਂ ਕਰਨੇ ਪੈਂਦੇ। ਸਰਾਸ਼ ਦਾ ਨੰਬਰ ਹੈ 437-264-3175-4372-6463-3175-6463-3175, ਤੇ ਸਰਾਸ਼ ਸਾਰੇ ਕੋਰਸਿਸ ਜਿਹੜੇ ਲੋਕ ਸੋਚ ਰਹੇ ਆ ਕਿ ਅਸੀਂ ਘਰੇ ਬੈਠੇ ਕਰ ਸਕਦੇ ਹਾਂ, ਜੇ ਕੋਈ ਮਦਰਸ ਨੇ ਕੀ ਅਸੀਂ ਬੱਚਿਆਂ ਦੀ ਟੇਕ ਕੇਅਰ ਕਰਦੇ ਕਰਦੇ ਕੋਰਸਿਸ ਕਰ ਸਕਦੇ ਹਾਂ, ਕੋਈ ਊਬਰ ਵਗੈਰਾ ਚਲਾ ਰਿਹਾ ਕੀ ਅਸੀਂ ਸ਼ਾਮ ਨੂੰ ਜਾਂ ਵਿਹਲੇ ਟਾਈਮ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਹਾਂ, ਇਹ ਵੀ ਦੱਸੋ ਜ਼ਰੂਰ।
10: ਹਾਂਜੀ, ਸੋ ਹਮਾਰੇ ਪਾਸ ਤੋ ਵੈਰਾਇਟੀ ਆਫ ਕੋਰਸਿਸ ਹੈ, ਔਰ ਸਾਰੇ ਕੋਰਸਿਸ ਗਵਰਨਮੈਂਟ ਫੰਡਡ ਹੈ। ਅਗਰ ਆਪ PR ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਿਤੇ ਹੋ, ਓਨਟਾਰੀਓ ਮੇਂ ਆਪ ਐਲੀਜੀਬਲ ਹੈ। ਸਭ ਸੇ ਇੰਪੋਰਟੈਂਟ ਥਿੰਗ, ਆਪਕੀ ਇਨਕਮ ਅਗਰ ਕਮ ਹੈ 70,000 ਡਾਲਰ ਸੇ NOA ਨੋਟਿਸ ਆਫ ਅਸੈਸਮੈਂਟ 2024 ਮੇਂ, ਤੋ ਹੀ ਆਪਕੋ ਇਸਕਾ ਫਾਇਦਾ ਹੈ, ਤੋ ਹੀ ਆਪ ਮੇਰੇ ਸੇ ਕਾਲ ਕਰੇ, ਹਮੇ ਕਾਲ ਕਰੇ। ਓਕੇ, ਅਬ ਇਸਮੇ ਕੋਰਸਿਸ ਆਨਲਾਈਨ ਵੀ ਹੈ, ਜਿਸੇ ਮੈਨੇਜਮੈਂਟ ਅਕਾਊਂਟਿੰਗ ਕੇ ਕੋਰਸਿਸ ਹੋ ਗਏ ਜੋ ਕਿ ਆਸਾਨ ਹੈ, ਆਨਲਾਈਨ ਹੈ, ਔਰ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਮੰਡੇ ਟੂ ਫਰਾਈਡੇ ਦੇਣੇ ਹੈ। ਔਨ ਅਦਰ ਹੈਂਡ ਹਮਾਰੇ ਪਾਸ ਤੋਂ ECA, PSW, HVAC ਕੇ ਕੋਰਸਿਸ ਵੀ ਹੈ, ਜਿਨਮੇ ਆਪਕਾ ਇਨਪੁਟ ਹੈ, ਮਿਹਨਤ ਕਰਨੀ ਪੜੇਗੀ ਆਪਕੋ, ਕਭੀ ਨਾ ਕਭੀ ਕਾਲਜ ਜਾਣਾ ਪੜੇਗਾ ਵਨਸ ਇਨ ਅ ਵਾਈਲ, ਤੋ ਲਾਈਕ ਡਿਪੈਂਡ ਆਪਕੇ ਆਪਕੋ ਕੌਨ ਸਾ ਕੋਰਸ ਚਾਹੀਏ, ਆਸਾਨ, ਫੰਡਿੰਗ ਆ ਜਾਏ, ਸਕਿੱਲ ਵੀ ਡਿਵੈਲਪ ਹੋ ਜਾਏ, ਜਾਂ ਫਿਰ ਮੁਸ਼ਕਿਲ।
0: ਨੰਬਰ ਹੈ 437-264-3175-3175, ਤੁਹਾਡੀ ਕਿੰਨੀ ਕੁ ਫੀਸ ਹੈ?
10: ਹਾਂਜੀ, ਫੀਸ ਹਮਾਰੀ 199 ਜਾਂ 499 ਡਿਪੈਂਡਿੰਗ ਔਨ ਦਾ ਕੋਰਸ ਹੈ। ਮੰਨ ਕੇ ਚੱਲੇ ਇਸਮੇ ਇੱਕ ਕੋਰਸ ਈਜ਼ੀ ਹੈ, ਕੁਛ ਕੋਰਸਿਸ ਬੜੇ ਈਜ਼ੀ ਹੈ, ਲਾਈਕ ਬਹੁਤ ਈਜ਼ੀ ਹੈ, ਕੁਛ ਬਹੁਤ ਹੀ ਜ਼ਿਆਦਾ ਈਜ਼ੀ ਹੈ, ਟੀਚਰ ਨਹੀਂ ਹੈ ਉਸਮੇ, ਸੈਲਫ ਸਟੱਡੀ ਮਾਡਲ ਪੇ ਹੈ ਵੋ, ਤੋ ਉਹਨੇ ਆਪਣੀ ਫੀਸ ਥੋੜ੍ਹੀ ਜ਼ਿਆਦਾ ਰੱਖੀ ਹੈ, ਵਨ ਟਾਈਮ ਫੀਸ ਹੈ, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ ਹੈ, ਕੰਮ ਹੋਣੇ ਕੇ ਬਾਅਦ ਹਮਾਰੀ ਫੀਸ ਦੇਣੀ ਹੈ ਆਪਣੇ, ਕੋਈ ਏਜ ਲਿਮਿਟ ਨਹੀਂ ਹੈ, ਕੋਈ ਇਸਮੇ ਲਾਈਕ ਕ੍ਰੈਡਿਟ ਚੈੱਕ ਨਹੀਂ ਹੋਤਾ, ਕੋਈ ਕੋਲੈਟਰਲ ਨਹੀਂ ਹੈ। ਫੈਮਿਲੀ ਆਫ 4 ਕੋ ਅਪ ਟੂ 80,000, ਫੈਮਿਲੀ ਆਫ 2 ਕੋ, ਰਿਟਾਇਰਡ ਕਪਲ ਕੋ 45,000 ਕੀ ਫੰਡਿੰਗ, ਉਸਮੇ ਸੇ 25,000 ਆਜ ਕੀ ਰੇਟ ਮੇ ਗ੍ਰਾਂਟ ਹੈ, ਤੋ ਡਿਪੈਂਡ ਔਨ ਯਰ ਫੈਮਿਲੀ ਸਾਈਜ਼, ਕਾਲ ਆਪ ਕਰੇਂਗੇ, ਆਪਕੋ ਅਸੈਸਮੈਂਟ ਦੇਂਗੇ, ਪ੍ਰੋਪਰ ਆਫਿਸ ਹੈ, 1,000 ਸਕੁਅਰ ਫੀਟ ਕਾ 7-8 ਇੰਪਲਾਈਜ਼ ਹੈ ਸਰ, ਕੋਈ ਕੈਫੇ ਮੇ ਨਹੀਂ ਮਿਲਤੇ ਹਮ, ਆਫਿਸ ਆਏ 8 ਸਾਲ ਸੇ, ਬਹੁਤ ਕੋ ਅਸਿਸਟ ਕਰ ਚੁੱਕੇ ਹੈ।
0: ਨੰਬਰ ਦੋ
10: 437-264-3175, 437-264-3175, ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ, ਸਟਾਫ ਆਫਿਸ ਹੀ ਹੈ, 437-264-3175, 437-264-3175।
0: ਆਪਕਾ ਆਫਿਸ ਕਹਾਂ ਹੈ?
10: हाँ जी 218 एक्सपोर्ट बुलेवर्ड सुइट नंबर 212, बहुत टाइम हो गया हमारा ऑफिस यहाँ पे, 6 साल से पिछले, और काम हम 8 साल से कर रहे हैं। अभी भी कॉल करें ऑफिस, आप कल आ जाएं। सर 3 दिन के लिए है वैलिड ग्रांट्स, उसके बाद गवर्नमेंट ग्रांट्स बंद कर रही, गवर्नमेंट की पॉलिसी है, हमारी नहीं है, तो आपको बेनिफिट सिर्फ अगले 3-4 दिन तक एनरोल करते तो ही आपको ज्यादा बेनिफिट है।
0: नंबर है 4372643175। बहुत शुक्रिया सरांज, थैंक यू।
10: थैंक यू जी,
0: थैंक यू जी। 5420, हाँ जी,
11: फिर गल होर जे मान लो कई रे हुंदा वी ओदी वाइफ नू कोई गिफ्ट मिले हुंदा, ओ कहदे दे मेरे काम नी, तू किसे नू दे देना होवे तां दे सकदा, फिर भी गल होर दे बंदे की गल गलती 100% हैगी है। पर जे हुण आपां गल करिए ओदी वाइफ की, हो सकदा ओनू इन्ना प्यार करदी होवे ओ जरा कोई गुंजाइश भी बर्दाश्त ना करदी होवे, ये भी हो सकदा।
0: सो थोनू लगदा बंदा घरे लैके आउंदा ते सलाह करदा कि आपां इहदे नाल की करिए?
11: हां जी, सलाह करके दिंदा जां दे के भी दस दिंदा फिर भी गल कुछ होर होनी सी, पर जे सलाह करके दिंदा फिर सारा नूं बैटर वे यही सीगा।
0: यही सीगा, बंदे बिलकुल बंदे नूं सियाणप वरतनी चाहीदी यार, घर वाली घरे बैठी आ, चाहे कोई सस्ता जिहा गिफ्ट भी होवे या महंगा होवे, चुप करके घरे लै जा, उहनूं पुछ लै कि आ मिलिया बई की करिए इहदे नाल, जे उह कहे किसे नूं दे दिंदे आ तां दे दो, नहीं तां रख लवे अगली।
11: हांजी हांजी, फिर आपां नूं रिश्तेदार कुछ ना कुछ किन्ना दे दिंदे आपां घरे रह करके, दे दिंदे कोई, फिर ठीक सीगा, सही तरीका सी।
0: चलो ठीक है सर,
11: इह हुण आपां गल करिए ओहदी जिहनूं गिफ्ट दित्ता, जे ओह फैमिली च रहिंदी आ जां ओह मैरिड आ, ओहने घरे जा के की दस्सिया होऊगा?
0: जो बेचारी घरे गई होगी ओहदे भी गालां पईआं होणगीआं, तू क्यों किस तों लिया गिफ्ट है?
11: हां जी, हो सकदा है, जिवें आपां आपदी वाइफ नूं इन्ना प्यार करदे हुंदे आ वी आपां जरा कि वी ਜੇ ਕੋਈ ਝਾਕੇ ਵੀ ਨਾ ਕੋਈ ਉਹਦੇ ਵੱਲੀ ਹਨਾ ਵੀ ਆਪਾਂ ਨੂੰ ਭੈੜਾ ਲੱਗਦਾ ਜਾਂ ਵਾਈਫ ਆਪਾਂ ਨੂੰ ਇੰਨਾ ਪਿਆਰ ਕਰਦੀ ਹੁੰਦੀ ਆ ਵੀ ਉਹ ਇਹ ਚੀਜ਼ ਬਰਦਾਸ਼ਤ ਕਰ ਹੀ ਨਹੀਂ ਸਕਦੀ ਵੀ ਜੇ ਮੇਰੇ ਹਸਬੈਂਡ ਵੱਲੀ ਕੋਈ ਝਾਕੇ।
12: AM530.ca The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
13: Main thoda apna vakeel Brij Mohan pichle 32 saalon to across Canada.

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असीं कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8। 905-204-1313 905-204-1313 ਵੈਰੀ ਗੁੱਡ। ਸੋ ਗੱਲਬਾਤ ਬੜੀ ਇੰਟਰਸਟਿੰਗ, ਬੜੀ ਅੱਛੀ ਹੋ ਰਹੀ ਹੈ ਤੁਹਾਡੇ ਸਭ ਨਾਲ, ਤੇ ਗੱਲਬਾਤ ਕੰਟੀਨਿਊ ਕਰੇ। ਗਾਣਾ ਵੀ ਇੱਕ ਲਾਉਣਾ ਹੈ। ਮੁੰਡਾ ਕਹਿੰਦਾ ਹੋਊਗਾ ਨਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਓ, ਸੋ ਜਾਂ ਜਿੱਡੀ ਤੂੰ ਬਣਾ ਕੇ ਬਹਿ ਗਈ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 905-673-3337। ਜਿਹੜੇ ਸੱਜਣ ਮਿੱਤਰ ਥੋੜ੍ਹੇ ਜਿਹਾ ਲੇਟ ਜੁੜੇ ਆ, ਤੁਹਾਨੂੰ ਵੀ ਮੈਂ ਅਪਡੇਟ ਕਰਦਾ ਕਿ ਕੀ ਅੱਜ ਦੀ ਗੱਲ ਹੋ ਰਹੀ ਹੈ। ਜਸਟ ਜੁੜੇ ਰਹੋ, ਸਟੇ ਟਿਊਨਡ, ਸਾਰਿਆਂ ਨੂੰ ਦੱਸਦੇ ਹਾਂ, ਸਾਰਿਆਂ ਨੂੰ ਅਪਡੇਟ ਕਰਦੇ ਹਾਂ। ਉਸ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਐਟ ਗ੍ਰੈਂਡ ਹੋਮ ਫਰਨੀਚਰ, 6685 ਟੋਮਕਰ ਰੋਡ। ਸੁਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ 6685 ਟੋਮਕਰ ਰੋਡ ਤੋਂ ਪਰਿਵਾਰਾਂ ਨੇ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ ਜਿਹਦੀ ਰੈਗੂਲਰ ਕੀਮਤ 600-700 ਡਾਲਰ ਸੀ, ਨਾ 600 ਨਾ 500 ਨਾ 400 ਨਾ 300 ਨਾ 250 ਨਾ 200 ਨਾ 150 ਨਾ 100 ਡਾਲਰ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 99 ਡਾਲਰ, 99 ਡਾਲਰ ਓਨਲੀ। ਐਨਵਰਸਰੀ ਸਪੈਸ਼ਲ ਪ੍ਰਾਈਸ ਮਿਲਣੀਆਂ, ਕੁਈਨ ਸਾਈਜ਼ ਦਾ ਬੈੱਡ 99 ਡਾਲਰ ਦਾ ਬਾਏ ਕਰ ਲਓ, ਤੇ ਐਂਡ ਤੇ ਵੱਡੇ ਸਾਈਜ਼ ਦਾ ਜਿਹੜਾ ਸਾਹਮਣੇ ਬਾਕਸ ਪਿਆ ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹ 'ਚ 1100 ਡਾਲਰ ਕੈਸ਼, 500 ਡਾਲਰ ਕੈਸ਼, ਐਪਲ ਦੀ ਸਮਾਰਟ ਵਾਚ, ਆਈਫੋਨ, TV, ਬਹੁਤ ਸਾਰੀਆਂ ਚੰਦ ਚੀਜ਼ਾਂ ਫ੍ਰੀ ਮਿਲਣੀਆਂ। ਸੋ ਕੁਈਨ ਸਾਈਜ਼ ਦਾ ਬੈੱਡ 99 ਡਾਲਰ ਦਾ ਬਾਏ ਕਰਕੇ ਤੇ ਨਾਲ ਪਰਚੀ ਕੱਢਣੀ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਬਾਜੀ।
0: ਓ ਵਾਹ ਬਈ ਵਾਹ, ਕੀ ਬਾਤ ਹੈ, ਐਨਵਰਸਰੀ ਸੇਲ, ਗੈਟ ਰੈਡੀ। ਸੋ ਪ੍ਰੋਗਰਾਮ ਪੰਜਾਬੀ ਦਾ ਗਾਣਾ ਸੁਣਦੇ ਆ ਦੋ ਬੋਲ, ਤੇ ਫਿਰ ਵਾਪਸ ਸੁਣਿਆ 905-673-3337। ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ, ਕੋਈ ਵੀ ਨੰਬਰ ਅਸੀਂ ਬੋਲਿਆ ਕਿਸੇ ਵੀ ਬਿਜ਼ਨਸ ਦੇ, ਤੁਹਾਡੇ ਤੋਂ ਲਿਖੇ ਨਹੀਂ ਗਏ, ਸਾਡਾ ਇੱਕੋ ਇੱਕ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN, ਪੰਜਾਬੀ ਲਹਿਰਾ ਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ ਤੇ। ਕੋਈ ਵੀ ਨੰਬਰ, ਕੋਈ ਵੀ ਬਿਜ਼ਨਸ, ਕੋਈ ਵੀ ਰੈਫਰੈਂਸ ਚਾਹੀਦੀ ਹੈ, ਕੋਈ ਵੀ ਕੰਮ ਕਰਵਾਉਣਾ, ਕੋਈ ਨੰਬਰ ਲੱਭ ਰਹੇ ਹੋ, ਸਾਡੇ ਤੋਂ ਲੈ ਲਿਆ ਕਰੋ, ਖੱਬੇ ਸੱਜੇ ਜਾਣ ਦੀ ਲੋੜ ਹੀ ਨਹੀਂ। ਬੜਾ ਪਿਆਰਾ ਗੀਤ ਹੈ ਜੈਲੀ ਦਾ, ਤੁਸੀਂ ਸੁਣਿਆ ਨਹੀਂ ਹੋਣਾ, ਬਹੁਤ ਚਿਰ ਹੋ ਗਿਆ। ਵਾਹ ਯਾਰ, ਕੀ ਬਾਤ ਹੈ।

0: ਜਦੋਂ ਬੰਦੇ ਕਰਦੇ ਆ ਨਾ ਗਲਤੀ ਫਿਰ ਆਹੀ ਕਹਿੰਦੇ ਆ ਐਡੀ ਗੱਲ ਨਹੀਂ ਸੀ ਕੁੜੀਆਂ ਨਹੀਂ ਆਈ ਥਿੰਕ ਇੰਨਾ ਕਹਿੰਦੀਆਂ ਬੰਦੇ ਥੋੜੇ ਆ ਜ਼ਿਆਦਾ ਸਮਝਦੇ ਆ ਕਿ ਯਾਰ ਐਡੀ ਕਿਹੜੀ ਗੱਲ ਸੀਗੀ ਮੈਂ ਕਿਹੜਾ ਕਰਤਾ ਇਹ ਵੀ ਬੰਦੇ ਨੇ ਗਿਫਟ ਦੇ ਕੇ ਕਿਹਾ ਹੋਊਗਾ ਐਡੀ ਕਿਹੜੀ ਗੱਲ ਸੀ ਮੈਂ ਫਿਰ ਕੀ ਹੋ ਗਿਆ ਜੇ ਗਿਫਟ ਉਹਨੂੰ ਦੇ ਵੀ ਦਿੱਤਾ ਮੈਂ ਕਿਹੜਾ ਉਹਦੇ ਨਾਲ ਇਹ ਕੀਤਾ ਵੋ ਕੀਤਾ ਸੋ ਪ੍ਰੋਗਰਾਮ ਪੰਜਾਬੀ ਦਾ 905-600-7373 ਇਸ ਦੀ ਵਨ ਐਂਡ ਓਨਲੀ ਨੰਬਰ ਟੂ ਕਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਟੋਪ ਟਵਿਸਟ ਇੰਸ਼ੋਰੈਂਸ ਏਜੰਸੀ ਦੇ ਹਰਪ੍ਰੀਤ ਸੈਣੀ ਹਰਪ੍ਰੀਤ ਵੈਲਕਮ
1: ਥੈਂਕ ਯੂ ਸੋ ਮਚ ਨਵੀ ਸਰ ਜਿੱਦਾਂ ਅਸੀਂ ਪਹਿਲਾਂ ਅਪਡੇਟ ਦੇ ਰਹੇ ਸੀਗੇ ਸਪੈਸ਼ਲੀ ਅੱਜ ਆਪਾਂ ਜਿਹੜੀ ਗੱਲ ਕੀਤੀ ਸੀਗੀ ਡਿਵੀਡੈਂਡ ਪਲਾਨਸ ਦੀ ਕੀ ਹੈਗੀ ਆ ਲਾਈਫ ਇੰਸ਼ੋਰੈਂਸ ਦੇ ਕਿਹੜੇ ਕਿਹੜੇ ਕਵਰੇਜਿਸ ਹੈਗੀਆਂ ਕਿਹੜੇ ਪਲਾਨ ਦੇ ਵਿੱਚ ਆਪਾਂ ਆਪਣੀ ਆਪ ਨੂੰ ਪ੍ਰੋਪਰ ਤੌਰ ਤੇ ਪ੍ਰੋਟੈਕਟ ਕਰ ਸਕਦੇ ਹਾਂ ਤੇ ਜੇ ਆਪਣੀਆਂ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ ਅਗਰ ਆਪਾਂ ਉਹਨਾਂ ਨੂੰ ਰਿਵਿਊ ਕਰਾਉਣਾ ਹੈਗਾ ਆ ਇਨਫ ਕਵਰੇਜ ਨਹੀਂ ਹੈਗੀ ਹੁਣ ਇਸ ਟਾਈਮ ਦੇ ਉੱਪਰ ਆਪਣੀਆਂ ਲਾਇਬਿਲਟੀਜ਼ ਕਾਫੀ ਇਨਕਰੀਜ਼ ਹੋ ਗਈਆਂ ਤਾਂ ਉਹ ਆਪਾਂ ਕਿੱਦਾਂ ਇਨਕਰੀਜ਼ ਕਰ ਸਕਦੇ ਹਾਂ ਉਹਦੇ ਬਾਰੇ ਆਪਾਂ ਬਹੁਤ ਡਿਟੇਲ ਦੇ ਵਿੱਚ ਗੱਲ ਕੀਤੀ ਸੀਗੀ ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ ਤੁਹਾਡਾ ਅਗਰ ਕੋਈ ਵੀ ਕੁਐਸਚਨ ਹੈਗਾ ਇਹਨਾਂ ਪਲਾਨਸ ਦੇ ਨਾਲ ਰਿਲੇਟਡ ਸਪੈਸ਼ਲੀ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਤੁਸੀਂ ਕਿੱਦਾਂ ਬੈਨੀਫਿਟਸ ਲੈ ਸਕਦੇ ਆ ਲਾਈਫ ਇੰਸ਼ੋਰੈਂਸ ਦੇ ਵਿੱਚ ਕਿੱਦਾਂ ਡਿਵੀਡੈਂਡਸ ਮਿਲ ਸਕਦੇ ਆ ਉਹਨਾਂ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲ ਲੈ ਸਕਦੇ ਆ ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਇਨਵੈਸਟਮੈਂਟ ਆਪਸ਼ਨਸ ਦੀ ਆਲਵੇਜ਼ ਆਪਾਂ ਨਾਲ ਐਡ ਆਨ ਕਰਦੇ ਹਾਂ ਕਿ ਆਪਣਾ TFSA ਅਕਾਊਂਟ ਜ਼ਰੂਰ ਖੋਲੋ ਉਹਦੇ ਵਿੱਚ ਮੰਥਲੀ ਕੰਟਰੀਬਿਊਸ਼ਨ ਕਰਨੀ ਆ ਈਅਰਲੀ ਇਕੱਠੀ ਕੰਟਰੀਬਿਊਸ਼ਨ ਕਰਨੀ ਆ ਤੁਸੀਂ ਇੱਕ ਲੰਬਸਮ ਕੰਟਰੀਬਿਊਟ ਕਰਕੇ ਪਲਾਨ ਓਪਨ ਕਰਨਾ ਆ ਵਧੀਆ ਡਿਸਿਪਲਿਨਡ ਵੇ ਦੇ ਨਾਲ ਅਗਰ ਤੁਸੀਂ ਕੰਟਰੀਬਿਊਸ਼ਨ ਸਟਾਰਟ ਕਰਦੇ ਆ ਤਾਂ ਵਧੀਆ ਗਰੋਥ ਹੋ ਸਕਦੀ ਆ ਕਿਉਂਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫੰਡਸ ਹੈਗੇ ਆ ਜਿੱਥੇ ਤੁਹਾਡੇ ਪੈਸੇ ਨੂੰ ਇਨਵੈਸਟ ਕੀਤਾ ਜਾਂਦਾ ਆ TFSA ਅਕਾਊਂਟ RRSP ਦਾ ਅਕਾਊਂਟ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਇਹਨਾਂ ਪਲਾਨਸ ਦੇ ਬਾਰੇ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਨੰਬਰ ਹੈਗਾ ਜੀ 416-817-6500 ਇਸ ਤੋਂ ਇਲਾਵਾ ਜਿਨ੍ਹਾਂ ਵੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਹੜੇ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੈਗੇ ਆ CRA ਤੋਂ ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ ਅਗਰ ਤੁਹਾਨੂੰ ਡਿਸੇਬਿਲਟੀ ਦਾ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ ਤੁਸੀਂ RDSP ਦਾ ਪਲਾਨ ਓਪਨ ਕਰਵਾ ਸਕਦੇ ਆ ਜਿਹਦੇ ਵਿੱਚ $90,000 ਤੱਕ ਦੀ ਗ੍ਰਾਂਟ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਆ ਸੋ ਜ਼ਰੂਰ ਇੱਕ ਵਾਰੀ ਕਾਲ ਕਰਕੇ ਮੇਰੇ ਕੋਲ ਇਨਫੋਰਮੇਸ਼ਨ ਲੈ ਸਕਦੇ ਆ ਕਿ ਤੁਸੀਂ ਬੌਂਡਸ ਲਈ ਕਿੱਦਾਂ ਤੇ ਰੈਗੂਲਰ ਗਰਾਂਟ ਤੁਹਾਨੂੰ ਕਿੱਦਾਂ ਮਿਲ ਸਕਦੀ ਆ ਨੰਬਰ ਹੈਗਾ ਜੀ ਮੇਰਾ 416-817-6500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 McQueen Drive, Unit Number 6, Top Choice Insurance Office. The number is 416-817-6500, 416-817-6500.
0: 416-817-6500, 416-817-6500. Thank you. Thank you so much. Thank you.
1: Thank
0: you. This program is Punjabi Rehna. The number is 905-673-3337. Okay, we're doing this. A situation is... ਅੱਜ ਕੱਲ੍ਹ ਆਨਲਾਈਨ ਉਹ ਸਿਚੁਏਸ਼ਨ ਬੜਾ ਵਾਇਰਲ ਹੈ ਇੱਕ ਬੰਦਾ ਉਹਨੂੰ ਕੰਮ 'ਤੇ ਇੱਕ ਗਿਫਟ ਮਿਲਦਾ ਆਪਣੇ ਕੰਮ 'ਤੇ ਹੁੰਦੇ ਆ ਨਾ ਰੈਫਲ ਵਗੈਰਾ ਉਹਨੂੰ ਨਾ ਕਿਸੇ ਕੰਪਨੀ ਦੀ ਪਾਰਟੀ 'ਤੇ ਇੱਕ ਗਿਫਟ ਮਿਲਦਾ ਰੈਫਲ ਅਤੇ ਉਹ ਹੈ ਇੱਕ YSL ਬੜਾ ਲਗਜ਼ਰੀ ਬ੍ਰਾਂਡ ਹੈ ਬੜਾ ਵੱਡਾ ਬ੍ਰਾਂਡ ਉਹਦਾ ਇੱਕ ਮੇਕਅਪ ਦਾ ਬਾਕਸ ਹੈ ਉਹਨੂੰ ਮਿਲਦਾ ਉਹ ਕਹਿੰਦਾ ਮੈਂ ਕੀ ਕਰਨਾ ਉਹਦੇ ਨਾਲ ਕੁੜੀ ਕੰਮ ਕਰਦੀ ਹੈ ਉਹਨੇ ਉਹਨੂੰ ਫੜਾਤਾ ਗਿਫਟ ਕੰਮ ਵਾਲੇ ਨੇ ਫੋਟੋ ਪਾਤੀ ਆਨਲਾਈਨ ਵੀ ਇਹ ਬੰਦਾ ਬਹੁਤ ਵਧੀਆ ਇਹਨੇ ਆਪਣੇ ਕੋਵਰਕਰ ਨੂੰ ਜਿਹੜਾ ਜਿੱਤਿਆ ਸੀ ਗਿਫਟ ਦੇਤਾ ਉਹ ਬੰਦਾ ਉਹਦੀ ਘਰ ਵਾਲੀ ਘਰੇ ਆ ਉਹ ਦੇਖ ਲੈਂਦੀ ਆ ਉਹ ਹੈਰਾਨ ਕਹਿੰਦੀ ਵੀ ਮੈਂ ਘਰੇ ਘਰ ਸੰਭਾਲ ਰਹੀ ਹਾਂ ਇਹਦੇ ਬੇਟੇ ਨੂੰ ਸੰਭਾਲ ਰਹੀ ਹਾਂ ਇਹ ਗਿਫਟਾਂ ਦੇਈ ਜਾਂਦਾ ਹੋਰ ਕੁੜੀਆਂ ਨੂੰ ਉਹ ਬੰਦਾ ਘਰੇ ਜਾਂਦਾ ਚਲੋ ਗੱਲ ਗੁੱਲ ਹੁੰਦੀ ਹੈ ਬੰਦਾ ਕਹਿੰਦਾ ਐਡਾ ਕੀ ਹੋ ਗਿਆ ਕੁੜੀ ਬਹੁਤ ਅਪਸੈਟ ਹੈ ਅਤੇ ਚਲੋ ਉਹ ਕੁੜੀ ਕਹਿੰਦੀ ਕਿ ਯਾਰ ਵੀ ਮੈਂ ਬਹੁਤ ਅਪਸੈਟ ਬਲਾਬਲਾ ਚਲੋ ਬਹਿਸ ਹੋਈ ਹੋਊ ਆਰਗੂਮੈਂਟ ਹੋਈ ਹੋਊ ਬੰਦਾ ਨਹੀਂ ਮੰਨਿਆ ਹੋਣਾ ਕੁੜੀ ਨੇ ਚੱਕ ਕੇ ਕਿਹਾ ਤਾਂ ਮੈਂ ਤਾਂ ਹੁਣ ਵੀ ਡਿਵੋਰਸ ਕਰ ਰਹੀ ਹਾਂ ਇਹਨੂੰ ਦੇਣਾ ਚਾਹੁੰਦਾ ਗਿਫਟ ਕਿਸੇ ਹੋਰ ਨੂੰ ਦੇਈ ਚੱਲੇ ਹੁਣ ਬੜੇ ਲੋਕ ਕਹਿ ਰਹੇ ਆ ਕਿ ਐਡਾ ਕੀ ਹੋ ਗਿਆ ਫਿਰ ਕੀ ਹੈ ਜੇ ਉਹਨੇ ਗਿਫਟ ਦੇ ਵੀ ਦਿੱਤਾ ਕੁੜੀ ਨੂੰ ਵਟਸ ਦਾ ਬਿਗ ਡੀਲ ਕੋਵਰਕਰ ਹੈ ਕੋਵਰਕਰਾਂ ਨੂੰ ਆਪਾਂ ਕਈ ਵਾਰ ਦੇ ਦਿੰਦੇ ਹਾਂ ਕੋਈ ਨਾ ਕੋਈ ਤੋਹਫਾ ਸੋ ਕੁਝ ਕਹਿ ਰਹੇ ਨਹੀਂ ਯਾਰ ਬੰਦਾ ਬਹੁਤ ਗਲਤ ਹੈ ਯਾਰ ਐਂ ਥੋੜ੍ਹਾ ਚਾਹੀਦਾ ਜੇ ਤੇਰੀ ਵਾਈਫ ਹੈ ਉਹ ਤੇਰੀ ਪਹਿਲੀ ਪ੍ਰਾਇਓਰਟੀ ਹੈ ਤੂੰ ਹੋਰਾਂ ਕੁੜੀ ਨੂੰ ਕਿਵੇਂ ਗਿਫਟ ਦੇ ਰਿਹਾ ਸੋ ਤੁਹਾਡਾ ਸਭ ਦਾ ਕੀ ਖਿਆਲ ਹੈ ਤੁਹਾਨੂੰ ਲੱਗਦਾ ਕਿ ਬੰਦੇ ਨੇ ਕੁਛ ਐਡਾ ਗਲਤ ਕੀਤਾ ਜਾਂ ਤੁਸੀਂ ਕਹਿ ਰਹੇ ਹੋ ਕਿ ਫਿਰ ਕੀ ਹੈ ਯਾਰ ਹੋ ਜਾਂਦੀਆਂ ਇੱਦਾਂ ਦੀਆਂ ਗੱਲਾਂ ਬੰਦੇ ਨੇ ਨਹੀਂ ਸੋਚਿਆ ਕਿ ਯਾਰ ਮੇਰੀ ਘਰ ਵਾਲੀ ਵੀ ਲਾਈਕ ਕਰੂਗੀ ਗਿਫਟ ਉਹਨੇ ਚੱਕ ਕੇ ਜਿਹੜੀ ਨਾਲ ਬੈਠੀ ਸੀ ਉਹਨੂੰ ਫੜਾ ਦਿੱਤਾ ਸੋ 905-673-3337 'ਤੇ ਅੱਜ ਸਾਡੀ ਇਹ ਗੱਲਬਾਤ ਹੋ ਰਹੀ ਹੈ ਕੁਝ ਕੁ ਲੋਕ ਹੈ ਕਹਿ ਰਹੇ ਆ ਕਿ ਕੁੜੀ ਤਾਂ ਕਿੰਨਾ ਓਵਰ ਰਿਐਕਟ ਕਰ ਰਹੀ ਆ ਐਡੀ ਕਿਹੜੀ ਗੱਲ ਹੈ ਫਿਰ ਕੀ ਹੈ ਜੇ ਉਹਨੇ ਕੰਮ 'ਤੇ ਕਿਸੇ ਨੂੰ ਫੜਾ ਦਿੱਤਾ ਗਿਫਟ ਅਤੇ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਆ ਯਾਰ ਬੰਦਾ ਕਿੰਨਾ ਮੂਰਖ ਹੈ ਘਰੇ ਲੈ ਕੇ ਜਾਂਦਾ, ਕਹਿੰਦਾ ਕਿ ਆਹ ਚੱਕ ਕੁੜੀਆਂ ਦਾ ਗਿਫਟ ਹੈ, ਤੂੰ ਕਰ ਇਹਦੇ ਨਾਲ ਜੋ ਕਰਨਾ ਕਿਸੇ ਨੂੰ ਦੇਣਾ ਦੇ ਰੱਖਣਾ ਰੱਖ ਲੈ। ਸੋ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ 905-673-3337। ਇੱਕ ਤੁਸੀਂ ਮੈਸੇਜ ਯਾਦ ਰੱਖੋ ਜ਼ਰੂਰ ਇੰਡੀਅਨ ਫਰੂਟ ਲੈਣ ਦਾ, ਕਿਉਂਕਿ ਇੰਡੀਅਨ ਫਰੂਟ ਲੈਂਡ ਗਰੋਸਰੀ ਸਟੋਰ 'ਤੇ ਸੇਲ ਸ਼ੁਰੂ ਹੈ ਅੱਜ ਤੋਂ ਹੀ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ, ਸੈਂਡਲਵੁੱਡ ਅਤੇ ਹਰਨਟੇਰੀਓ, ਇੰਨੀ ਵਧੀਆ ਲੋਕੇਸ਼ਨ ਖੋਲ੍ਹੀ ਹੈ ਗਰੋਸਰੀ ਸਟੋਰ ਦੀ। ਡੀਲਾਂ ਸੁਣੋ, ਅੱਜ ਸ਼ੁਰੂ ਹੈ ਇਹ ਸੇਲ। ਸ਼ੇਰ ਦੇਸੀ ਸਟਾਈਲ ਆਟਾ 6.99 ਨੂੰ 10 ਪਾਊਂਡ, ਇੰਡੀਅਨ ਡੈਲੀ ਬਾਈਟਸ ਦਾ ਐਵਰੀ ਡੇ ਰਾਈਸ 6.99 ਨੂੰ 8 ਪਾਊਂਡ, ਇੰਡੀਆ ਗੇਟ ਪ੍ਰੀਮੀਅਮ ਰਾਈਸ 9.99 ਨੂੰ 10 ਪਾਊਂਡ, ਦੀਪ ਸੋਨਾ ਮਸੂਰੀ ਰਾਈਸ 9.99 ਨੂੰ 20 ਪਾਊਂਡ, ਬੰਸੀ ਵਾਈਟ ਸ਼ੂਗਰ 9.99 15 ਪਾਊਂਡ। ਵਾਹ ਬਈ ਵਾਹ।

0: आई थिंक इट्स अ रेड एयर है, पूरा रेड फ्लैग है नवी भाई, क्योंकि उन्होंने अगर कोई गिफ्ट मिले उन्होंने अपनी वाइफ के नाल शेयर करना चाहिए सी, ना कि अपनी कलीग के नाल। लेकिन तुसी जिहड़ी दूसरी गल कीती कि इस गल इन्नी ज्यादा एस्केलेट होगी कि उन्हों का डिवोर्स हो गया, आई थिंक दैट इज ऑल्सो अ बिट टू मच, क्योंकि वो बैठ के इसनों आपस में रिजोल्व कर सकते सी, बट जो उन्होंने किया भाई साहब ने उन्होंने गलत किया।
1: सो बंदे ने तुसी भी समझ रहे हो कि सियाणप नहीं वरती है?
0: नहीं भाजी बिल्कुल नहीं वरती, ਤੁਹਾਡਾ ਲਾਈਕ ਤੁਹਾਨੂੰ ਇੱਕ ਗਿਫਟ ਮਿਲਿਆ ਇੱਕ ਅੱਛੇ ਬ੍ਰਾਂਡ ਦਾ, ਤੇ ਤੁਸੀਂ ਆਪਣੀ ਵਾਈਫ ਦੇ ਬਾਰੇ ਸੋਚਿਆ ਵੀ ਨੀ, ਲਾਈਕ ਤੁਹਾਡੇ ਘਰ ਤੁਹਾਡੀ ਵਾਈਫ ਹੈ, ਸੋ ਉਸਦੇ ਪਹਿਲਾ ਰਾਈਡ ਤੁਹਾਡੀ ਵਾਈਫ ਦਾ ਸੀ ਨਾ ਕਿ ਤੁਹਾਡੀ ਫੀਮੇਲ ਕਲੀਗ ਦਾ।
1: ਉਹ ਵੀ ਯਾਰ ਫੀਮੇਲ ਕਲੀਗ ਕਿਸੇ ਹੋਰ ਬੰਦੇ ਨੂੰ ਫੜਾ ਦਿੰਦਾ ਵੀ ਯਾਰ ਤੂੰ ਆਪਣੀ ਘਰ ਵਾਲੀ ਨੂੰ ਦੇ ਦੇ,
0: ਪਰ ਬਾਈ ਜੀ ਉਹ ਵੀ ਲਾਈਕ ਉਹ ਵੀ ਤਾਂ ਠੀਕ ਨਹੀਂ ਹੈ, ਕਿਉਂਕਿ ਤੁਹਾਡੀ ਵਾਈਫ ਅਗਰ ਘਰ ਬੈਠੀ ਹੈ ਮਤਲਬ ਦੈਟ ਸ਼ੋਸ ਕਿ ਤੁਹਾਨੂੰ ਆਪਣੀ ਵਾਈਫ ਦੀ ਨਾ ਕੋਈ ਮਤਲਬ ਫਿਕਰ ਨਹੀਂ ਹੈ, ਲਾਈਕ ਯੂ ਡੋਂਟ ਕੇਅਰ ਫੋਰ ਹਰ, ਤੁਹਾਨੂੰ ਕੋਈ ਗਿਫਟ ਮਿਲਿਆ ਅਗਰ ਮੈਨੂੰ ਕੋਈ ਗਿਫਟ ਮਿਲਦਾ
1: ਈਵਨ
0: ਤੱਕ ਕਿ ਅਗਰ ਤੁਹਾਨੂੰ ਕੋਈ ਰਿਸ਼ਤੇਦਾਰਾਂ ਕੋਲ ਵੀ ਕੋਈ ਗਿਫਟ ਮਿਲਿਆ ਏਦਾਂ ਦਾ, ਇਹ ਤਾਂ ਚਲੋ ਵਰਕ ਸਿਚੁਏਸ਼ਨ ਸੀ, ਤੁਹਾਨੂੰ ਕੋਈ ਰਿਸ਼ਤੇਦਾਰ ਤੋਂ ਵੀ ਕੋਈ ਗਿਫਟ ਮਿਲਿਆ, ਯੂਅਰ ਫਸਟ ਪ੍ਰਾਇਰਟੀ ਸ਼ੁੱਡ ਬੀ ਯੂਅਰ ਵਾਈਫ। ਆਈ ਨੋ ਪੇਰੈਂਟਸ ਵੀ ਹੁੰਦੇ ਆ, ਬਟ ਵੰਸ ਯੂ ਗੈਟ ਮੈਰਿਡ ਤੁਹਾਡੀ ਪ੍ਰਾਇਰਟੀ ਤੁਹਾਡੀ ਵਾਈਫ
1: ਪ੍ਰਾਇਓਰਟਾਈਜ਼ ਕਰੋ ਆਪਣੀ ਘਰ ਵਾਲੀ ਨੂੰ ਯਾਰ, ਉਹ ਸਦਾ ਹੀ ਖੁਸ਼ ਰਹੇਗੀ, ਉਹਨੂੰ ਤੁਸੀਂ ਮਹਿਸੂਸ ਕਰਵਾਓ ਕਿ ਯੂ ਆਰ ਮਾਈ ਨੰਬਰ ਵਨ, ਨਾ ਕਿ ਕਿਸੇ ਹੋਰ ਨੂੰ ਤੋਹਫੇ ਦੇਈ ਜਾਂਦੇ ਹੋ। ਬਿਯੋਂਡ ਆਈਵਰ ਵਾਲੇ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ ਤੇ, ਬਿਯੋਂਡ ਆਈਵਰ ਬਹੁਤ ਹੀ ਜ਼ਬਰਦਸਤ ਆਪਟੀਕਲ ਸਟੋਰ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਕਰਦੇ ਆ, ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਦੀ ਐਨਕਾਂ ਜਾਂ ਆਪਣੇ ਸਨਗਲਾਸਿਸ 905-793-3937 ਬਿਯੋਂਡ ਆਈਵਰ। ਪ੍ਰਦੀਪ ਭਾਅ ਜੀ ਨੂੰ ਯਾਦ ਰੱਖੋ, ਅਪਲਾਇੰਸਿਸ ਆਪਣੇ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ ਤਾਂ ਮਿਸਟਰ ਪ੍ਰਦੀਪ ਬਾਈ ਜੀ 647-622-3203 1542 ਹੈਲੋ।
2: ਹਾਂਜੀ ਵੀਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਜੀ। ਹਾਂਜੀ
2: ਹਾਂਜੀ ਵੀਰ ਜੀ, ਜਿਹੜੀ ਤੁਸੀਂ ਉਹ ਗਿਫਟ ਦੀ ਗੱਲ ਕੀਤੀ, ਕੋਈ ਏਡੀ ਗੱਲ ਤੇ ਨੀ ਜੀ, ਦੇ ਦਿੱਤਾ ਉਹਦੇ ਉਹ ਕਿਤੇ ਕਿੱਡੀ ਵੱਡੀ ਗੱਲ ਜੀ। ਹਾਂਜੀ ਉਹਦੇ ਕੋਈ ਤੇ ਮਾਮੂਲੀ ਗੱਲ ਤੋਂ ਏਡੀ ਡਿਵੋਰਸ ਤੱਕ ਗੱਲ ਨੀ, ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ, ਗਿਫਟ ਦਾ ਤੇ ਕੋਈ ਬਹੁਤਾ ਵੱਡਾ ਇਸ਼ੂ ਨੀ ਹੈਗਾ ਜੀ। ਵੀ ਐਵੇਂ ਨਿੱਕੀ ਜੀ ਗੱਲ ਤੋਂ ਡਿਵੋਰਸ ਤੱਕ ਗੱਲ ਚੱਲ ਜਾਣੀ ਤਾਂ ਕਿੱਡੀ ਕੁ ਸਿਆਣਪ ਆ ਲੜਕੀ ਦੀ ਵੀ ਜੇ ਸੋਚੀਏ ਤੇ।
1: ਨਹੀਂ ਹੁਣ ਲੜਕੀ ਦੀ ਸਿਆਣਪ ਇਹ ਹੈ ਕਿ ਯਾਰ ਉਹ ਕਿਸੇ ਹੋਰ ਔਰਤ ਨੂੰ ਗਿਫਟ ਦੇ ਰਿਹਾ, ਆਪਣੀ ਘਰ ਵਾਲੀ ਬਾਰੇ ਨਹੀਂ ਸੋਚ ਰਿਹਾ।
2: ਵੀ ਗਿਫਟ ਹੀ ਦੇਤਾ ਉਹਨੇ ਕੋਈ ਔਰਤ ਕੀ ਤਾਂ ਗਿਫਟ ਹੀ, ਅੱਜ ਕੱਲ ਤੇ ਬੰਦੇ ਬਾਹਰ ਤੇ ਜੇ ਆਪਾਂ ਸੋਚੀਏ ਤੇ ਬਹੁਤ ਕੁਝ ਕਰਨ ਡਿਆ, ਤੇ ਜਿਹੜੀਆਂ ਔਰਤਾਂ ਸਿਆਣੀਆਂ ਉਹ ਐਡੀ ਨਿੱਕੀ ਜੀ ਗੱਲ ਤੋਂ ਘਰ ਥੋੜੀ ਛੱਡ ਦਿੰਦੀਆਂ, ਕਿਉਂਕਿ ਬਹੁਤ ਕੇਸ ਆ ਆਪਣੀ ਪਰਿਵਾਰਾਂ ਦੇ ਵਿੱਚ, ਸਾਡੇ ਵੀ ਕਈ ਇਹ ਪਰਿਵਾਰ ਹੈਗੇ ਏਦਾਂ, ਤੇ ਬੰਦੇ ਜਿਹੜੇ ਬਾਹਰ 100% ਗਲਤ ਵੀ ਆ, ਉਹਨਾਂ ਨੂੰ ਪਤਾ ਵੀ ਆ, ਤੇ ਤਾਂ ਵੀ ਉਹ ਮਤਲਬ ਕਿ ਉਹ ਆਉਂਦੀਆਂ ਵੀ ਅਸੀਂ ਆਪਣੇ ਸਿਦਕ ਤੇ ਠੀਕ ਆ ਜੀ, ਉੱਥੇ ਮੱਦੀ ਤੁਰਿਆ ਫਿਰ ਗੱਲ ਹੀ ਕੋਈ ਨੀ, ਤੇ ਪਰ ਨਿੱਕੀ ਜਿਹੀ ਗੱਲ ਤੋਂ ਮੈਂ ਡਿਵੋਰਸ ਲੈ ਲੈਣਾ ਆਪਣੇ ਬੱਚਿਆਂ ਨੂੰ ਵੀ ਦੇਣਾ, ਏਦਾਂ ਬੱਚਿਆਂ ਬੱਚੇ ਕੀ ਸੋਚਣਗੇ, ਬੜੀ ਤਕੜੀ ਗੱਲ ਇਹ ਸੋਚਣ ਵਾਲੀ।
1: ਚਲੋ ਠੀਕ ਹੈ, ਬੱਚੇ ਇਹ ਸੋਚਣਗੇ ਕਿ ਯਾਰ ਸਾਡੇ ਪਿਓ ਨੇ ਸਾਡੀ ਮਾਂ ਨੂੰ ਉਹਦੇ ਬਾਰੇ ਸੋਚਿਆ ਤੱਕ ਨੀ, ਨਾ ਮਾਫ਼ੀ ਮੰਗੀ ਹੈ, ਚੱਕ ਕੇ ਬਸ ਇਹੀ ਕਹਿ ਰਿਹਾ ਕਿ ਮੈਂ ਹੀ ਸਹੀ ਹਾਂ ਮੈਂ ਹੀ ਸਹੀ ਹਾਂ। ਹੁਣ ਜਵਾਕ ਵੀ ਕਿਤੇ ਨਾ ਕਿਤੇ ਸਮਝਦੇ ਆ ਯਾਰ ਕਿ ਸਾਡੀ ਮਦਰ ਦੀ ਵੀ ਰਿਸਪੈਕਟ ਬਹੁਤ ਹੀ ਜ਼ਰੂਰੀ ਹੈ।
3: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ

0: 9915154548.
1: ਵਾਹ ਬੀ ਵਾਹ ਜੀ 3932 ਹੈਲੋ
2: ਸਤਿ ਸ੍ਰੀ ਅਕਾਲ ਭਾਜੀ
1: ਸਤਿ ਸ੍ਰੀ ਅਕਾਲ ਜੀ
2: ਹੋਰ ਠੀਕ ਹੋ ਜੀ
1: ਬਹੁਤ ਵਧੀਆ ਜੀ ਕੀ ਬਣਦਾ
2: ਕੁਛ ਨੀ ਬੰਦਾ ਗਲਤ ਕੰਮ ਕਰ ਰਿਹਾ ਕਰਨਾ ਨੀ ਚਾਹੀਦਾ ਪਹਿਲਾਂ ਘਰੇ ਦੇਣਾ ਚਾਹੀਦਾ ਜਾਂ ਪੁੱਛਣਾ ਚਾਹੀਦਾ ਵੀ ਘਰੇ ਤੁਸੀਂ ਜੇ ਸੇਮ ਮਟੀਰੀਅਲ ਹੈਗਾ ਵੀ ਆਪਣੇ ਤਾਂ ਪਹਿਲਾਂ ਹੀ ਰੋਲਦਾ ਹੈਗਾ ਆਪਾਂ ਦੇ ਦੇਣੇ ਫੇਰ ਗੱਲ ਅਲੱਗ ਆ ਗਈ ਬਿਨਾਂ ਪੁੱਛੇ ਹਨਾ ਕਰਨਾ ਜਿਵੇਂ ਕਹਿੰਦਾ ਡਬਲ ਲਾਈਨ ਤੇ ਟਰਾਈ ਕਰਨਾ ਗਲਤ ਗੱਲ ਆ ਗਈ ਇਹ
1: ਬਿਲਕੁਲ
2: ਤੇ ਬਾਕੀ ਬੰਦੇ ਨੂੰ ਖੁਦ ਆਪਣੇ ਆਪ ਤੇ ਅਹਿਸਾਸ ਕਰਕੇ ਦੇਖਣਾ ਚਾਹੀਦਾ ਵੀ ਜੇ ਮੇਰੀ ਘਰ ਵਾਲੀ ਨੂੰ ਕੋਈ ਗਿਫਟ ਮਿਲੇ ਉਹ ਕਿਸੇ ਬੰਦੇ ਨੂੰ ਦਊਗੀ ਮੈਨੂੰ ਕਿੱਦਾਂ ਫੀਲ ਹੋਊਗਾ
1: ਉਹੀ ਤਾਂ ਮੈਂ ਕਹਿ ਰਿਹਾ ਹੁਣ ਬਹੁਤ ਸਾਰੇ ਲੋਕ ਇਹੀ ਨੀ ਸਮਝਦੇ ਹੁਣ ਕਈ ਜਿਹੜੇ ਕਹਿ ਰਹੇ ਕਿ ਏਡੀ ਕਿਹੜੀ ਗੱਲ ਹੈ ਹੁਣ ਜੇ ਉਹਨਾਂ ਦੀ ਘਰ ਵਾਲੀ ਕਿਸੇ ਹੋਰ ਨੂੰ ਗਿਫਟ ਦੇਵੇ ਤਾਂ ਕਿਵੇਂ ਫੀਲ ਕਰੋਗੇ ਰਾਈਟ ਸੋ ਠੀਕ ਹੈ ਭਾਜੀ ਥੈਂਕ ਯੂ ਸੋ ਮਚ ਤੁਹਾਡੀ ਆਵਾਜ਼ ਕੱਟੀ ਗਈ ਪਤਾ ਨੀ ਕੀ ਗੱਲ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਅਕਾਲ ਮੋੜਗੇ ਜਿਸ ਤੋਂ ਪਵਾਰ ਸਾਹਿਬ ਕਿਵੇਂ ਹੋ
3: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜਿਹੜੇ ਸਾਰੇ ਭੈਣਾਂ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਬਿਲਕੁਲ ਜੀ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਕਾਲ ਕਰ ਲਓ ਜੇ ਮੋਰਗੇਜ ਦਾ ਗਿਫਟ ਲੈਣਾ ਤਾਂ ਤੁਸੀਂ ਮੇਰੇ ਕੋਲ ਆ ਜਾਓ ਤੁਹਾਨੂੰ ਵਧੀਆ ਗਿਫਟ ਦੇ ਕੇ ਦੇਵਾਂਗੇ ਤੇ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹਾਂ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਆ ਰੀਫਾਈਨਾਂਸ ਆ ਜਾਂ ਕੋਈ ਤੁਸੀਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆਉਂਦੀ ਆ ਤੇ ਕਾਲ ਕਰ ਲਓ ਕਾਲ ਕਰਨ ਲਈ ਨੰਬਰ ਹੈ 6479888731 ਤੇ ਬਹੁਤ ਸਾਰੇ ਭੈਣ ਬਣਦੀਆਂ ਅੱਜ ਕੱਲ੍ਹ ਜਿਹੜੀਆਂ ਕਾਲਸ ਆ ਰਹੀਆਂ ਜੀ ਰੀਫਾਈਨਾਂਸਿੰਗ ਆ ਰਹੀਆਂ ਬਹੁਤ ਸਾਰਿਆਂ ਦੀ ਕਾਲਸ ਆ ਰਹੀਆਂ ਜੀ ਸਾਡੀ ਅਪਰੇਜ਼ਲ ਵੈਲਿਊ ਨਹੀਂ ਆ ਰਹੀ ਹੈਗੀ ਪਰ ਇਹ ਹੈਗਾ ਅਗਰ ਤੁਸੀਂ ਪ੍ਰੋਪਰਟੀ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਆ ਰੇਟ ਵਧੀਆ ਲੈਣਾ ਚਾਹੁੰਦੇ ਆ ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ ਕ੍ਰੈਡਿਟ ਕਾਰਡਾਂ ਦਾ ਲਾਈਨ ਆਫ ਕ੍ਰੈਡਿਟਾਂ ਦਾ ਡੈਟ ਜਿਹੜਾ ਆ ਉਹਨੂੰ ਇੱਕ ਜਗ੍ਹਾ ਇਕੱਠਾ ਕਰਨਾ ਚਾਹੁੰਦੇ ਆ ਤੇ ਕਾਲ ਕਰ ਲਓ ਅਸੀਂ ਤੁਹਾਡੀ ਰੀਫਾਈਨਾਂਸ ਕਰਕੇ ਵਧੀਆ ਰੇਟ ਤੇ ਤੁਹਾਡੀ ਮੋਰਗੇਜ ਕਰਵਾ ਕੇ ਦੇਵਾਂਗੇ ਅੱਜ ਹੀ ਕਿਸੇ ਨੂੰ ਮੋਰਗੇਜ ਕਰਵਾ ਕੇ ਦਿੱਤੀ ਹੈ ਜੀ ਜਿਹਨਾਂ ਦੀ ਪਰਚੇਜ ਸੀਗੀ 3.75 ਰੇਟ ਦੇ ਉੱਤੇ ਤੇ ਅਗਰ ਕੋਈ ਵੀ ਭੈਣ ਭਰਾ ਇਹੀ ਸਿਚੁਏਸ਼ਨ ਚ ਹੈਗੇ ਆ ਕਿ ਉਹਨਾਂ ਨੂੰ ਮੋਰਗੇ ਰੇਟ ਵਧੀਆ ਨਹੀਂ ਮਿਲ ਰਹੇ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 ਤੇ ਦੂਜੀ ਗੱਲ ਕਰਾਂਗੇ ਲਾਈਨ ਆਫ ਕ੍ਰੈਡਿਟ ਦੀ ਹੀ ਲੋਕ ਦੀ ਘਰ ਦੀ ਕੁੜੀ ਚ ਪੈਸਾ ਪਿਆ ਆ ਮੋਰਗੇਜ ਤੁਸੀਂ ਤੋੜਨੀ ਨਹੀਂ ਚਾਹੁੰਦੇ ਬਿਨਾਂ ਮੋਰਗੇਜ ਤੋੜਨ ਤੋਂ ਘਰ ਦੇ ਉੱਤੇ ਤੁਹਾਨੂੰ ਲੱਖ ਤੋਂ ਲੈ ਕੇ $5,00,000 ਦੀ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਡਿਪੈਂਡ ਹੈ ਘਰ ਦੇ ਵਿੱਚ ਕਿੰਨੀ ਕੁ ਇਕੁਇਟੀ ਹੈਗੀ ਆ ਉਹ ਲੈ ਕੇ ਤੁਸੀਂ ਕੋਈ ਵੀ ਡੈਟ ਵਗੈਰਾ ਕੰਸੋਲੀਡੇਟ ਕਰ ਸਕਦੇ ਆ ਜਾਂ ਕੋਈ ਮਹਿੰਗੇ ਭਾਅ ਦੇ ਚੱਕੀ ਸੈਕਿੰਡ ਮੋਰਗੇਜ ਬਹੁਤ ਸਾਰੇ ਭੈਣ ਭਰਾ ਸੈਕਿੰਡ ਮੋਰਗੇਜ ਲੈ ਲੈਂਦੇ ਆ ਜਿਹਦੀ ਟਰਮ 1 ਸਾਲ ਦੀ ਹੁੰਦੀ ਆ ਸਾਲ ਤੋਂ ਬਾਅਦ ਫਿਰ ਓਨਾ ਹੀ ਖਰਚਾ ਕਰਨਾ ਪੈ ਜਾਂਦਾ ਆ ਜਿੰਨਾ ਅਸੀਂ ਪਹਿਲਾਂ ਲੈਣ ਵੇਲੇ ਕਰਦੇ ਹਾਂ ਇਸ ਕਰਕੇ ਲਾਈਨ ਆਫ ਕ੍ਰੈਡਿਟ ਲੈ ਕੇ ਸੈਕਿੰਡ ਮੋਰਗੇਜ ਨੂੰ ਓਨਾ ਪੇ ਆਫ ਕਰ ਦਿਓ ਲਾਈਨ ਆਫ ਕ੍ਰੈਡਿਟ ਤੇ ਇੱਕ ਵਾਰੀ ਪੈਸੇ ਲੱਗਣੇ ਆ ਮੁੜ ਕੇ ਕੋਈ ਪੈਸਾ ਨਹੀਂ ਲੱਗਦਾ ਜਿੰਨਾ ਚਿਰ ਤੁਸੀਂ ਘਰ ਨੂੰ ਰੱਖਣਾ ਓਨਾ ਚਿਰ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਰਹਿਣੀ ਆ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕੋਈ ਟਰੱਕ ਦਾ ਲੋਨ ਟ੍ਰੇਲਰ ਦਾ ਲੋਨ ਜਾਂ ਕਿਸੇ ਭੈਣ ਭਰਾ ਨੇ ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਤੁਸੀਂ ਰਨ ਕਰਦੇ ਹਾਂ ਉਹਦੇ ਤੇ ਲਾਈਨ ਆਫ ਕ੍ਰੈਡਿਟ ਲੈਣੀ ਹੈ ਜਾਂ ਕੋਈ ਲੋਨ ਲੈਣਾ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 6479889881 ਹਮੇਸ਼ਾ ਇੱਕ ਗੱਲ ਕਹੀ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਲਈਏ ਤੇ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਏ
1: ਵਾਹ ਵੀ ਵਾਹ ਕਿਆ ਬਾਤ ਹੈ ਵਾਕਈ ਯਾਰ ਪਵਾਰ ਸਾਹਿਬ ਜਦੋਂ ਵਾਅਦਾ ਕਰ ਦਿੰਦੇ ਆ ਤਾਂ ਪਿੱਛੇ ਨਹੀਂ ਹਟਦੇ ਲੱਗ ਜਾਵੇ ਜਿੰਨਾ ਮਰਜ਼ੀ ਟਾਈਮ ਜਿੰਨੀ ਮਰਜ਼ੀ ਮਿਹਨਤ ਤੁਹਾਡੀ ਫਾਈਲ ਅਪਰੂਵ ਕਰਵਾ ਕੇ ਹਟਣਗੇ 6479887831 ਇੱਕ ਇੱਕ ਨੰਬਰ ਹੈ ਫੈਸ਼ਨ ਆਈ ਕਿਊ ਹੁਣ ਵਿਆਹ ਨੇ ਕੁੜਤੇ ਪਜਾਮੇ ਲੈਣੇ ਆ 1 ਕਿਲੋ ਦੂਜਾ 30% ਆਫ ਕੋਟ ਪੈਂਟ ਲੈਣੇ ਆ 1 ਕਿਲੋ ਦੂਜਾ 30% ਆਫ ਲੇਡੀਜ਼ ਦੇ ਲਹਿੰਗੇ ਨੋਨ ਬ੍ਰਾਈਡਲ ਸੂਟ 1 ਕਿਲੋ ਦੂਜਾ 30% ਆਫ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮੈਕਵੀਰ ਮੇਫੀਲਡ ਫੈਸ਼ਨ ਆਈ ਕਿਊ 9054532225 ਫੈਸ਼ਨ ਆਈ ਕਿਊ 8181 ਹੈਲੋ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ
1: ਵਧੀਆ ਜੀ ਕੀ ਬਣਦਾ
4: ਬਸ ਠੀਕ ਹੈ ਜੀ ਵਧੀਆ ਟੌਪਿਕ ਬਹੁਤ ਵਧੀਆ ਜੀ ਮੈਂ ਵੀ ਆਪਣਾ ਯੋਗਦਾਨ ਪਾਉਣਾ ਸੀਗਾ ਬੱਚੇ ਦੇ ਮੈਨੂੰ ਤਾਂ ਥੋੜਾ ਜਿਹਾ ਐਂ ਲੱਗਦਾ ਗਾ ਜੀ ਵੀ ਜਿਵੇਂ ਪਹਿਲਾਂ ਹੀ ਕੋਈ ਹਸਬੈਂਡ ਵਾਈਫ ਦੀ ਆਪਸ ਚ ਲੜਾਈ ਲੜੂਈ ਹੁੰਦੀ ਹੋਣੀ ਹੈ ਜੀ ਤਾਂ ਕਰਕੇ ਗਿਫਟ ਦਾ ਬਾਹਰ ਨਹੀਂ ਹੋ ਗਿਆ ਜੀ ਵੀ ਡਿਵੋਰਸ ਤੱਕ ਗੱਲ ਪਹੁੰਚ ਗਈ
1: ਅੱਛਾ ਲੜਾਈ ਕੋਈ ਹੋਰ ਹੋਣੀ ਹੈ ਗਿਫਟ ਨਹੀਂ ਦੇਖੋ ਭਾਜੀ ਪਤਾ ਕੀ ਹੁੰਦਾ ਲੜਾਈਆਂ ਨਿੱਕੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਚਲੋ ਹਰ ਘਰ 'ਚ ਭਾਂਡੇ ਖੜਕਦੇ ਹੀ ਨੇ ਬਟ ਕਈ ਵਾਰ ਫਿਰ ਇੱਕ ਐਸੀ ਗੱਲ ਹੋ ਜਾਂਦੀ ਹੈ ਫਿਰ ਜਾਂ ਤਾਂ ਬੰਦਾ ਜਾਂ ਤਾਂ ਕੁੜੀ ਕਹਿੰਦੀ ਹੈ ਬਸ ਯਾਰ ਬਹੁਤ ਹੋ ਗਿਆ ਹੁਣ
4: ਹਾਂਜੀ